0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਹੋ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਅਤੇ ਕਿਉਂਕਿ ਮਹੀਨਾ ਆ ਸਾਉਣ ਦਾ ਅਤੇ ਸਾਉਣ ਦੇ ਮਹੀਨੇ ਦੇ ਵਿੱਚ ਇਹ ਗਾਣਾ ਅਕਸਰ ਹੀ ਵੱਜ ਬੁੱਝ ਜਾਂਦਾ ਵਾ ਅਤੇ ਅੱਜ ਪਰ ਧੁੱਪ ਲੱਗੀ ਹੈ ਸੋਹਣੀ ਲੱਗੀ ਹੈ ਮੈਲਬਨ ਦੇ ਵਿੱਚ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਸ਼ੁੱਕਰਵਾਰ ਦਾ ਦਿਨ ਹੈ ਅਤੇ ਅੱਜ ਮੇਰੇ ਨਾਲ ਨੋਨੀਆਂ ਪੀ ਦਿਆ
1: ਯਾਰ ਇੰਨੀ ਜਾਨ ਕਿਉਂ ਕੱਢਣੀ ਹੁੰਦੀ ਹੈ ਪੀ ਕਹਿ ਕੇ
0: ਮੈਂ ਨੋਟ ਕਰ ਰਿਹਾ ਤੁਸੀਂ ਥੋੜਾ ਜਿਹਾ ਪੇਸ਼ੈਂਸ ਭਰ ਕੇ ਆਏ ਹੋ ਅੱਗੇ ਤੇ ਜੇਰਾ ਹੁੰਦਾ ਹੀ ਨਹੀਂ ਤੁਹਾਡੇ ਕੋਲ ਇੰਨਾ ਵੀ ਅੱਗੇ ਤੇ ਇੰਨਾ ਵੀ ਨਹੀਂ
1: ਹੁਣ ਮੈਂ ਐਕਟਿੰਗ ਦੀਆਂ ਕਲਾਸਾਂ ਲੈ ਗਈ ਵੈਲਕਮ ਬੈਕ ਔਨ ਰੇਡੀਓ ਹਾਂਜੀ 1674 AM ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਸਾਰਿਆਂ ਨੇ ਪੰਪ ਟੱਪ ਹੋ ਗਏ ਹੋਣਗੇ ਗੱਲਾਂ ਬਾਤਾਂ ਮਾਰਨ ਲਈ ਜੋਕ ਸੁਣਾਉਣ ਦੇ ਲਈ ਬੋਲੀਆਂ ਸੁਣਾਉਣ ਦੇ ਲਈ ਆਪਣੀਆਂ ਕਵਿਤਾਵਾਂ ਸੁਣਾਉਣ ਦੇ ਲਈ ਔਰ ਅਸੀਂ ਤਿਆਰ ਬਰ ਤਿਆਰ ਬੈਠੇ ਹਾਂ ਸਾਰਾ ਕੁਛ ਸੁਣ ਕੇ ਅਤੇ ਉਹਦੀ ਦਾਦ ਦੇਣ ਦੇ ਲਈ ਭਰ ਕੇ ਟੀਕਾ ਲਵਾ ਕੇ ਆਏ ਹਾਂ ਦਾਦ ਦਾ ਦਾਦ ਖਾਜ ਖੁਜਲੀ ਦਾ
0: ਦਾਦ ਖਾਜ ਖੁਜਲੀ
1: ਮਿਟਾਏ ਰਿੰਗ ਕਟਰ ਸੋ ਅੱਜ ਫਰਾਈਡੇ ਦਾ ਦਿਨ ਸਾਰਿਆਂ ਨੂੰ ਪਤਾ ਹੀ ਹੈ ਮਸਤੀ ਮਸਤੀ ਐਂਡ ਫੁੱਲ ਔਨ ਮਸਤੀ ਔਰ ਜਿਹੜੀ ਕਿ ਅੱਜ ਆਪਾਂ ਕਰਾਂਗੇ ਸ਼ੁਰੂਆਤ ਆਲਰੇਡੀ ਹੋ ਚੁੱਕੀ ਹੈ ਬੱਚਿਆਂ ਦੇ ਨਾਲ ਮਸਤੀ ਕਰਦੇ ਕਰਦੇ ਕਰਦੇ ਕਰਦੇ ਹੁਣ ਨਾ ਮੇਰੇ ਨਾ ਢਿੱਡ ਦੇ ਵਿੱਚ ਵੱਟ ਪੈ ਰਹੀ ਸੀ ਵੀ ਜਿਹੜਾ ਨਿਊਜ਼ ਆਉਂਦੀਆਂ ਵੀ ਸੀ ਮੈਨੂੰ ਲੱਗਿਆ ਸੀ ਯਾਰ ਗੌਤਮ ਜੀ ਇੰਨੀਆਂ ਨਿਊਜ਼ ਕਿੱਥੋਂ ਲੈ ਕੇ ਆਉਂਦੇ ਨੇ ਕਿਉਂ ਲੈ ਕੇ ਆਉਂਦੇ ਨੇ ਕਾਹਦੇ ਲੈ ਕੇ ਆਉਂਦੇ ਨੇ
0: ਉਹ ਜਿੱਦਾਂ ਸਰਦਾਰ ਜੀ ਕਹਿੰਦੇ ਸੀ ਨਾ ਟਰੱਕ ਕਿਉਂ ਪਲਟਿਆ ਸੀ ਅੱਜ ਤੇ ਖਬਰਾਂ ਦਾ ਪੋਸਟਮਾਰਟਮ ਨਹੀਂ ਕੀਤਾ ਉਹਦੇ ਮੌਸਮ ਨੂੰ ਵਿਸਥਾਰ ਕਰ ਦੱਸਣ ਲੱਗ ਪੈਂਦਾ
1: ਅੱਛਾ ਅੱਜ ਆਪਾਂ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਮੈਨੂੰ ਉਹ ਚੀਜ਼ ਦਾ ਨਾਂ ਦੱਸੋ ਜਿਹਦੇ ਚਾਰ ਟਾਇਰ ਨੇ ਤੇ ਉਹਦੇ ਚ ਬਹੁਤ ਸਾਰੀਆਂ ਫਲਾਈਜ਼ ਹੁੰਦੀਆਂ ਨੇ
0: ਬਹੁਤ ਸਾਰੀਆਂ ਮੱਖੀਆਂ ਹੁੰਦੀਆਂ ਨੇ
1: ਹਾਂ
0: ਹੈਂ
1: ਹਾਂ
0: ਅੱਛਾ ਅੱਛਾ ਚਾਰ ਟਾਇਰ ਹੁੰਦੇ ਤੇ ਬੜੀਆਂ ਸਾਰੀਆਂ ਮੱਖੀਆਂ ਹੁੰਦੀਆਂ ਓਕੇ
1: ਦੇਖੋ ਮੈਨੂੰ ਪੰਜਾਬੀ ਚ ਕਰਕੇ ਨਾ ਸੌਖਾ ਕਰਤਾ ਆ ਹੁਣ ਫਟਾਫਟ ਬੁੱਝ ਕੇ ਦੱਸ ਦੇਣਾ ਵੀ ਕੀ ਹੈ ਕੀ ਇਹ
0: ਇਹ ਨੌਕ ਨੌਕ ਹੀ ਆ ਕੁਛ
1: ਨੌਕ ਨੌਕ ਵੀ ਦੇਖੋ ਫਰਾਈਡੇ ਵਾਲੇ ਦਿਨ ਅਸੀਂ ਸੌਂਹ ਖਾ ਕੇ ਬੈਠੇ ਹੁੰਦੇ ਹਾਂ ਮੈਂ ਸਵੇਰੇ ਸਵੇਰੇ ਪਾਠ ਕਰਕੇ ਅਰਦਾਸ ਇਹੀ ਕੀਤੀ ਸੀ ਵੀ ਬਾਬਾ ਜੀ ਅੱਜ ਕੋਈ ਸੀਰੀਅਸ ਗੱਲ ਨਾ ਮੂੰਹ ਚ ਨਿਕਲੇ ਹਾਸੀ ਮਜ਼ਾਕ ਵਾਲੀ ਨਿਕਲੇ ਤਾਂ ਕਿ ਸਾਰੇ ਜਣੇ ਦਾ ਦਿਲ ਖੁਸ਼ ਹੋਵੇ
0: ਹਾਂ ਕਿਉਂਕਿ ਸ਼ੁੱਕਰਵਾਰ ਆ ਤੇ ਭਾਈ ਮੇਰੇ ਤੇ ਧਿਆਨ ਚ ਨਹੀਂ ਆਉਂਦਾ ਕੁਛ ਏਦਾਂ ਦਾ ਮੈਂ ਬੁਝਾਰਤਾਂ ਚ ਨਾ ਵੈਸੇ ਵੀ ਬੜਾ ਉਹ ਮਤਲਬ ਨਿੱਕਾ ਹੁੰਦਾ ਮੈਂ ਬੁੱਝ ਲੈਂਦਾ ਹੁੰਦਾ ਹਾਂ ਤੇ ਫਿਰ ਮੈਂ ਸੋਚਿਆ ਵੀ ਉਹਦੇ ਨਾਲ ਵੀ ਕੀ ਫਾਇਦਾ ਹੋਇਆ
1: ਫਿਰ ਵੀ ਕਿਹੜਾ ਮੈਨੂੰ ਰਾਸ਼ਟਰਪਤੀ ਪੁਰਸਕਾਰ ਦਿੱਤਾ
0: ਹਾਂ ਨਹੀਂ ਵੱਡੇ ਹੋ ਕੇ ਫਿਰ ਭੁੱਲ ਤੇ ਜਾਂਦੀਆਂ ਹੀ ਆ ਅਤੇ ਫਿਰ ਮੈਂ ਸੋਚਿਆ ਵੀ ਮੇਰੇ ਕੋਲ ਜਦੋਂ ਮੰਨ ਲਓ ਫਿਰ ਇੱਕ ਦਿਨ ਮੈਂ ਸੋਚਿਆ ਵੀ ਮੇਰੇ ਕੋਲ ਜਦੋਂ ਮੰਨ ਲਓ ਹੈਗੀਆਂ ਵਾ ਸੁਖਵਿੰਦਰ ਜੀ ਵਰਗੀਆਂ ਭੈਣਾਂ ਹੈਗੀਆਂ ਆਪੇ ਬੁੱਝ ਲੈਂਦੀਆਂ ਤੇ ਫਿਰ ਮੈਨੂੰ ਕੀ ਫਾਇਦਾ ਐਵੇਂ ਦਿਮਾਗ ਆਪਣਾ ਜਦੋਂ ਕਰਕੇ ਕੈਲਕੂਲੇਟਰ ਆ ਫਿਰ ਮੈਂ ਕਿਉਂ ਦੋ ਦੁਣੀ ਚਾਰ ਕਰਦਾ ਫਿਰਾਂ ਤੇ ਆਪਾਂ ਚਲੋ ਇਹ ਸਾਰਿਆਂ ਤੇ ਛੱਡਦੇ ਆ ਫਿਰ
1: ਅੱਜ ਸਾਰਿਆਂ ਤੇ ਛੱਡਦੇ ਆ ਜਰਾ ਦੱਸੋ
0: ਚਾਰ ਟਾਇਰ ਆ ਤੇ ਮੱਖੀਆਂ ਨਾਲ ਭਰ ਗਈ ਆ
1: ਵਾਟ ਇਜ਼ ਦੈਟ ਹੈ ਵਹੀਕਲ ਹੈਜ਼ 4 ਵੀਲਸ ਐਂਡ ਫਲਾਈਜ਼
0: ਗਾਰਬੇਜ ਟਰੱਕ ਵੇਖਿਆ ਮੇਰੇ ਸੋਰਸ ਵੇਖਿਆ
1: ਕਿਆ ਬਾਤ ਆ ਕਿਆ ਬਾਤ ਆ
0: ਇਹਨੂੰ ਕਹਿੰਦੇ ਫਿਰ
1: ਇਹਨੂੰ ਕਹਿੰਦੇ ਟੈਕਨੋਲੋਜੀ ਆ
0: ਟੈਕਨੋਲੋਜੀ ਆ
1: ਇਧਰੋਂ ਸੁਣੀ ਉਧਰੋਂ ਮੈਸੇਜ ਕਰਕੇ ਭੇਜੀ ਇਧਰੋਂ ਅਸੀਂ ਬ੍ਰੌਡਕਾਸਟ ਕਰਤੀ ਟੈਕਨੋਲੋਜੀ ਮਾਈ ਟੈਕਨੋਲੋਜੀ ਆ
0: ਤੇ ਆਸ ਕਰਦੇ ਹਾਂ ਵੀ ਤੁਸੀਂ ਗਾਣੇ ਪਸੰਦ ਕੀਤੇ ਹੋਣਗੇ ਤੇ ਹਰਭਜਨ ਮਾਨ ਦੇ ਗਾਣੇ ਤੁਸੀਂ ਸੁਣੇ ਨੇ ਅਤੇ ਜਦੋਂ ਵੀ ਆਪਾਂ ਸੁਣਦੇ ਹਾਂ ਤਾਂ ਆਪਾਂ ਇੰਜੋਏ ਕਰਦੇ ਹਾਂ ਅਤੇ ਜੇ ਤੁਸੀਂ ਲਾਈਵ ਵੇਖਣਾ ਆ ਤਾਂ ਫਿਰ ਇਸ ਵੀਕਐਂਡ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਜਿਹੜਾ ਆ ਰਿਹਾ ਜਿਹੜਾ ਆ ਨਹੀਂ ਰਿਹਾ ਸੋਰੀ ਜਿਹੜਾ ਅਗਲਾ ਆ ਤਾਂ ਹੁਣ ਆ ਹੀ ਗਿਆ ਨਾ ਜਿਹੜਾ ਆ ਹੀ ਗਿਆ ਉਹਦਾ ਕੀ ਕਰ ਲੈਣਾ
1: ਕੱਲ ਨੂੰ ਆਉਂਦਾ
0: ਹਾਂ ਅਤੇ ਜਿਹੜਾ ਅਗਲਾ 8 ਵਾਲਾ ਹੋਣਾ ਨਾ 8 ਅਗਸਤ ਉਦਣ ਉਹਨਾਂ ਨੇ ਮੈਲਬਨ ਕਨਵੈਨਸ਼ਨ ਸੈਂਟਰ 'ਚ ਪਰਫੋਰਮ ਕਰਨਾ ਪਰ ਟਿਕਟਾਂ ਪਹਿਲਾਂ ਕਰਵਾ ਲਿਓ ਤੁਸੀਂ ਉਹਦੇ ਲਈ ਜਾਣਕਾਰੀ ਸਾਡੀ ਵੈਬਸਾਈਟ ਜਾਂ ਫਿਰ ਸੋਸ਼ਲ ਮੀਡੀਆ ਜਾਂ ਫਿਰ ਇਹਨਾਂ ਦੇ ਪੇਜ 'ਤੇ ਚਲੇ ਜਾਓ ਜਾ ਕੇ ਤਾਂ ਤੁਸੀਂ ਲੈ ਸਕਦੇ ਹੋ ਅਤੇ ਹਰਭਜਨ ਮਾਨ ਪਰਫੋਰਮਿੰਗ ਲਾਈਵ 8 ਅਗਸਤ ਅਤੇ 9 ਤਰੀਕ ਨੂੰ ਸ਼ੈਪਟਨ 'ਚ ਨੋਨੀਆਂ ਜੀ ਜੇ ਇੱਥੇ ਤੁਸੀਂ ਮਿਸ ਕਰਤਾ ਨਾ ਅਸੀਂ ਸ਼ੈਪਟਨ ਨੂੰ ਚਾਲੇ ਪਾ ਲਿਓ ਅੱਜ ਕੱਲ੍ਹ ਤਾਂ ਦਿਨ ਵੀ ਬੜੇ ਵਧੀਆ ਲੱਗਣ ਡੇ ਧੁੱਪਾਂ ਬੜੀਆਂ ਸੋਹਣੀਆਂ ਅਤੇ ਨਾਲ ਮਾਵੀ ਸਾਹਿਬ ਹੋਰੀ ਤੁਹਾਨੂੰ ਜਿਹੜੇ ਆ ਇੱਥੇ ਚਾਹ ਪਾਣੀ ਵੀ ਪਾਉਣਗੇ ਗੰਨੇ ਅਰਾ ਹੋਊਗਾ ਇਹਨਾਂ ਦਿਨਾਂ 'ਚ ਗੰਨੇ ਨਾ ਹੈਂ ਨਹੀਂ ਤਾਂ ਸੰਤਰੇ ਤੇ ਹੋਣਗੇ
1: ਐਗਜੈਕਟ ਕੁਛ ਨਾ ਕੁਛ ਦੇਖੋ ਸੇਵਾ ਜਿਹੜੀ ਹੈ ਨਾ ਉਹ ਕੁਛ ਨਾ ਕੁਛ ਤਾਂ ਹੋਊਗੀ ਤੁਹਾਡੀ।
0: ਹਾਂ ਨਹੀਂ ਇੰਨਾ ਕੁਛ ਹੈਗਾ ਵਾ ਉਹ ਖੰਡੇ ਵਾਲਾ ਜੂਸਰ ਜਿਹੜਾ ਗ੍ਰਿਫਤ ਲਾਉਂਦੇ ਹੁੰਦੇ
1: ਆ
0: ਤੇ ਸੰਤਰੇ ਦਾ ਜੂਸ ਤੇ ਪਿਆਉਣਗੇ ਹਨਾ
1: ਐਗਜੈਕਟਲੀ
0: ਤੇ ਉੱਥੇ ਫਿਰ ਹੋਣਾ ਵਾ ਸ਼ੋ ਤੇ ਮਤਲਬ ਸ਼ੈਪਟਨ ਵਾਲਿਆਂ ਦੇ ਅੱਗੇ ਵੀ ਬੇਨਤੀ ਹੈ ਵੀ ਤੁਸੀਂ ਵੀ ਕਰਾ ਲਿਓ ਬੁੱਕ ਅਤੇ ਆਪਣਾ ਮੈਲਬਨ ਵਾਲੇ ਵੀ। ਅਤੇ ਅੱਛਾ ਜੇਕਰ ਤੁਸੀਂ ਨਹੀਂ ਇਹਦਾ ਪ੍ਰੋਗਰਾਮ ਵੇਖ ਰਹੇ ਜਾਂ ਫਿਰ ਪ੍ਰੋਗਰਾਮ ਤਾਂ ਚਲੋ ਇੱਕੋ ਦਿਨ ਹੀ ਵੇਖਣਾ ਵਾ, ਬਾਕੀ ਦਿਨਾਂ 'ਚ ਤੁਸੀਂ ਕੀ ਕਰ ਰਹੇ ਹੋ ਆਓ ਆਪਾਂ ਫਿਲਮਾਂ ਦੇ ਉੱਤੇ ਝਾਤੀ ਮਾਰ ਕੇ ਅੱਗੇ ਵੱਧਦੇ ਹਾਂ
1: ਜੀ।
0: ਇੱਕ ਫਿਲਮ ਨੂੰ ਜੀ ਰਿਲੀਜ਼ ਹੋਈ ਆ ਇਸ਼ਕਨਾਮਾ,
1: ਇਸ਼ਕਨਾਮਾ
0: ਇਹ ਪਿਛਲੇ ਹਫ਼ਤੇ ਰਿਲੀਜ਼ ਹੋਈ ਸੀ ਅਤੇ ਜੇ ਕਿਸੇ ਨੇ ਵੇਖੀ ਆ ਤਾਂ ਦੱਸਿਓ ਭਾਈ ਕਿੱਦਾਂ ਦੀ ਆ, ਅਤੇ ਇਹ ਤੁਸੀਂ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਅਤੇ ਵੇਖ ਸਕਦੇ ਹੋ। ਅਤੇ ਉਸ ਤੋਂ ਇਲਾਵਾ ਫਿਲਮ ਹੁਣ ਜਿਹੜੀਆਂ ਅੱਛਾ ਹੋਰ ਜਿਹੜੀਆਂ ਆਉਣੀਆਂ ਉਹਦੇ ਵਿੱਚ ਆਪਣੀ ਰਿਲੀਜ਼ ਹੋਣੀ ਆ ਜੀ ਫਿਲਮ ਅੱਜ ਦੇ ਦਿਨ ਕਣਕਾਂ ਦੇ ਓਲੇ,
1: ਕਣਕਾਂ ਦੇ ਓਲੇ,
0: ਕਣਕਾਂ ਦੇ ਓਲੇ ਹਾਂਜੀ। ਸੋ ਇਹ 'ਚ ਗੁਰਪ੍ਰੀਤ ਘੁੱਗੀ ਅਤੇ ਆਪਣੀ ਤਾਨੀਆ ਅਤੇ ਇਹ ਇੱਕ ਫੈਮਿਲੀ ਫਿਲਮ ਲੱਗ ਰਹੀ ਆ ਅਤੇ ਸੋਹਣਾ ਕੰਸੈਪਟ ਲੱਗ ਰਿਹਾ ਅਤੇ ਇਹ ਫਿਲਮ ਅੱਜ ਦੇ ਦਿਨ ਰਿਲੀਜ਼ ਹੋਣੀ ਆ, ਇਹ ਵੀ ਤੁਸੀਂ ਜਾ ਕੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਵੇਖ ਸਕਦੇ ਹੋ। ਇੱਕ ਤੁਸੀਂ ਆਪਣਾ ਸੀਰੀਜ਼ ਵੇਖੀ ਹੋਊਗੀ, ਕਾਫੀ ਚਰਚਾ ਦੇ ਵਿੱਚ ਆਈ ਸੀ ਖਾਸ ਤੌਰ ਦੇ ਉੱਤੇ ਜਦੋਂ ਆਪਣਾ ਸ਼ੈਰੀ ਮਾਨ ਦਾ ਗਾਣਾ ਬੜਾ ਚੱਲਿਆ ਸੀ, ਇਹਦਾ ਟਾਈਟਲ ਟਰੈਕ ਯਾਰ ਜਿਗਰੀ ਕਸੂਤੀ ਡਿਗਰੀ। ਸੋ ਇਹਦੀ ਹੁਣ ਫਿਲਮ ਬਣਾ ਦਿੱਤੀ ਉਹਨਾਂ ਨੇ, ਅੱਜ ਕੱਲ੍ਹ ਇਹ ਵੀ ਬੜਾ ਰਿਵਾਜ਼ ਆ।
1: ਯੈਸ,
0: ਹੈਨਾ,
1: ਜਿਹੜਾ ਟਾਈਟਲ ਕੈਚੀ ਜਿਹਾ ਆ ਜਾਂਦਾ ਨਾ ਉਹਨੂੰ ਫਿਰ ਅਸੀਂ ਛੱਡਣਾ ਨਹੀਂ, ਉਹਦੀ ਐਨ ਚੰਗੀ ਤਰ੍ਹਾਂ ਪਿੰਜ ਕੱਢ ਦੇਣੀ ਹੈ।
0: ਹਾਂ, ਸੋ ਇਹ ਜਿਹੜੀ ਵਧੀਆ ਨਿਕਲ ਆਉਂਦੀ ਨਾ ਸੀਰੀਜ਼, ਜਿੱਦਾਂ ਆਪਣਾ ਉਹ ਵੀ ਆ, ਚਲੋ ਉਹ ਵੀ ਦੱਸਦੇ ਹਾਂ, ਆਪਣੀ 7 ਤਰੀਕ ਨੂੰ ਇਹ ਰਿਲੀਜ਼ ਹੋਣੀ ਆ ਯਾਰ ਜਿਗਰੀ ਅਤੇ ਕਸੂਤੀ ਡਿਗਰੀ, ਹੈ ਨਾ। ਸੋ ਇਹ ਫਿਲਮ ਵੀ ਤੁਸੀਂ ਲੱਗ ਲਏ ਜਾ ਕੇ ਸਿਨੇਮਾ ਘਰਾਂ 'ਚ ਵੇਖ ਸਕਦੇ ਹੋ। ਇਹਦੇ 'ਚ ਮੁੱਖ ਭੂਮਿਕਾ ਦੇ ਵਿੱਚ ਨੇ ਆਪਣੇ ਜਸਵਿੰਦਰ ਭੱਲਾ ਸਾਹਿਬ ਦੇ ਬੇਟੇ
1: ਆ ਪੁਖਰਾਜ ਭੱਲਾ।
0: ਯੈਸ, ਯਾਦਾਸ਼ਤ ਵੀ ਠੀਕ ਕਰਕੇ ਆ ਗਏ
1: ਯਾਰ, ਲੁਧਿਆਣੇ ਦੇ ਆ, ਭੱਲਾ ਸਾਹਿਬ ਨੂੰ ਡਾਇਰੈਕਟ ਮਿਲੇ ਹੋਏ ਆ, ਫਿਰ ਕਿਉਂ ਨਹੀਂ ਯਾਦ ਰਹੂਗਾ।
0: ਵਾਹ ਵਾਹ ਵਾਹ। ਤੇ ਇਹ ਹੋਣੀ ਆ ਫਿਰ ਆਪਣਾ ਇੱਕ ਫਿਲਮ ਆਉਣੀ ਆ ਬੋਲ ਭਾਵੇਂ ਨਾ ਬੋਲ, ਇਹ 4 ਸਤੰਬਰ ਨੂੰ ਹੋਣੀ ਆ ਰਿਲੀਜ਼, ਹਾਲੇ ਹੈਗਾ ਟਾਈਮ। ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਅਤੇ ਬਟਵਾਰਾ 1947, ਇਹ ਫਿਲਮ 14 ਅਗਸਤ ਨੂੰ ਰਿਲੀਜ਼ ਹੋ ਜਾਣੀ ਆ, ਆਮਿਰ ਖਾਨ ਦੀ ਪ੍ਰੋਡਕਸ਼ਨ ਅਤੇ ਇਹਦੇ ਵਿੱਚ ਆਪਣਾ ਜੇ ਮੈਂ ਗਲਤ ਨਹੀਂ ਅਤੇ ਸਨੀ ਦਿਓਲ ਅਤੇ ਆਪਣੇ ਪ੍ਰੀਤੀ ਜਿੰਟਾ।
1: ਪਿਆਰ ਨਾਲ ਕਿਹਾ ਪ੍ਰੀਤੀ ਜਿੰਟਾ,
0: ਪਿਆਰ ਨਹੀਂ ਕਹਿਣਾ, ਦੱਸੋ ਦੁੱਖ ਨਾ ਕਹਿਣਾ,
1: ਭੈਣੋ ਸੁਣ ਲਓ ਸੁਣ ਲਓ, ਮੇਰਾ ਮੇਰਾ ਸਾਥ ਦਿਓ ਆਗੇ।
0: ਅਤੇ ਇਹਦੇ ਵਿੱਚ ਏ ਆਰ ਰਹਿਮਾਨ ਦਾ ਮਿਊਜ਼ਿਕ ਹੈ
1: ਅਤੇ
0: ਜਵੇਦ ਅਖਤਰ ਸਾਹਿਬ ਨੇ ਗਾਣੇ ਲਿਖੇ, ਅਤੇ ਮਤਲਬ ਇਹ ਤਾਂ ਚੀਜ਼ਾਂ ਵਧੀਆ ਹੋਣਗੀਆਂ।
1: ਐਗਜੈਕਟਲੀ, ਦੇਖੋ ਏ ਆਰ ਰਹਿਮਾਨ ਆ ਗਏ, ਜਵੇਦ ਅਖਤਰ ਆ ਗਏ, ਸਮਝੋ ਗਾਣੇ ਗਾਣੇ ਤਾਂ ਹਿੱਟ ਹੀ ਹਿੱਟ ਨੇ ਨਾ।
0: ਤੁਹਾਡੇ ਮਤਲਬ ਦੀ ਵੀ ਗੱਲ ਦੱਸਦੇ ਨੇ ਫਿਰ, ਸ਼ਬਾਨਾ ਆਜ਼ਮੀ ਵੀ ਹੈਗੀ ਹੈ।
1: ਓ ਵਾਹ।
0: ਅਤੇ ਆਪਣਾ ਮਿਰਜ਼ਾਪੁਰ ਵੀ ਆ ਰਹੀ ਹੈ ਜੀ, ਮਿਰਜ਼ਾਪੁਰ ਆ ਰਹੀ ਆ 4 ਸਤੰਬਰ, 4 ਸਤੰਬਰ ਨੂੰ ਵੀ ਕਾਫੀ ਫਿਲਮ ਆ ਰਹੀਆਂ ਨੇ। ਸੋ ਇਹ ਕੁਛ ਇੱਕ ਪ੍ਰੋਗਰਾਮ ਜੀ, ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ ਅਤੇ ਹੋਰ ਵੀ ਤੁਹਾਡੇ ਨਾਲ ਨਾਲ ਦੀ ਨਾਲ ਸਾਂਝਾਂ ਪਾਉਂਦੇ ਹੀ ਰਹਾਂਗੇ। ਜੇਕਰ ਕੋਈ ਮਿਸ ਮੈਂ ਲੱਭਣ ਦੀ ਕੋਸ਼ਿਸ਼ ਤਾਂ ਕਰ ਰਿਹਾ ਮੈਂ ਚਲਦੇ ਚਲਦੇ, ਅਤੇ ਪਰ ਜਿੱਦਾਂ ਹੀ ਕੁਛ ਲੱਭਦਾ ਤਾਂ ਫਿਰ ਆਪਾਂ ਦੁਬਾਰਾ ਆ ਜਾਵਾਂਗੇ। ਇੱਥੇ ਕਿਹੜੀ ਵੀ ਗੱਲ ਹੈ, ਅੱਜ ਤਾਂ ਖੁੱਲ੍ਹਾ ਅਖਾੜਾ ਵਾ, ਸ਼ੁੱਕਰਵਾਰ ਦਾ ਦਿਨ ਹੈ, ਅੱਜ ਤੁਸੀਂ ਸ਼ੇਰੋ ਸ਼ਾਇਰੀ ਸੁਣਾ ਸਕਦੇ ਹੋ, ਗਾਣੇ ਸੁਣਾ ਸਕਦੇ ਹੋ, ਅਤੇ ਕੁਛ ਆਪਣਾ ਲਿਖਿਆ, ਕੁਛ ਕਿਸੇ ਦਾ ਲਿਖਿਆ, ਕੋਈ ਬਾਤਾਂ ਬੁਝਾਰਤਾਂ ਚੁਟਕਲੇ, ਅਤੇ ਪਰ ਇੱਕ ਦਾਇਰੇ ਦੇ ਵਿੱਚ ਰਹਿ ਕੇ ਸਮੇਂ ਦੀ ਮਰਿਆਦਾ ਨੂੰ ਸਮਝਦਿਆਂ ਹੋਇਆਂ ਅਤੇ ਪ੍ਰੋਗਰਾਮ ਦੇ ਪੈਟਰਨ ਨੂੰ ਸਮਝਦਿਆਂ ਹੋਇਆਂ। ਇਹ ਨਹੀਂ ਵੀ ਕੁਛ ਵੀ ਮਤਲਬ ਇੱਧਰੋਂ ਉੱਧਰੋਂ ਲਿਆ ਕੇ ਤੁਸੀਂ ਵਿੱਚ ਫਸਾ ਦਿਓ।
1: ਜਸਟ ਇੱਕ ਕੁਆਲਿਟੀ, ਆਪਣਾ ਆਪਣਾ ਆਪਾਂ ਇੱਕ ਸਟੈਂਡਰਡ ਸੈੱਟ ਕਰਨਾ ਸਾਰੇ ਜਣੇ, ਉਹ ਇੱਕ ਕੁਆਲਿਟੀ ਆਪਾਂ ਮੇਨਟੇਨ ਕਰਕੇ ਰੱਖਣੀ ਹੈ ਜਿਹਨੂੰ ਅਸੀਂ ਮਿਸ ਕਰੀਏ ਕਿ ਯਾਰ ਫਰਾਈਡੇ ਆ ਗਿਆ, ਸਾਰੇ ਹਫ਼ਤੇ ਦੇ ਨਾ ਬਸ ਟੈਨਸ਼ਨਾਂ ਵੈਨਸ਼ਨਾਂ ਲਾ ਕੇ ਉਹ ਪਰਾਂ ਜਾਣੀਆਂ ਨੇ, ਕਿਉਂਕਿ ਫਰਾਈਡੇ ਵਾਲੇ ਦਿਨ ਜਿਹੜੀ ਸਾਡੀਆਂ ਗੱਲਾਂ ਬਾਤਾਂ ਹੋਣੀਆਂ ਨੇ ਇਸ ਲੈਵਲ ਦੀਆਂ ਹੋਣੀਆਂ ਨੇ ਕਿ ਦਿਲ ਐਨ ਹਲਕਾ ਫੁੱਲ ਅਰਗਾ ਹੋ ਜਾਣਾ, ਮੇਰੀ ਮੰਮੀ ਕਹਿੰਦੀ ਹੁੰਦੀ ਸੀਗੀ
0: ਬਿਲਕੁਲ,
1: ਆਖਮ ਕਰਕੇ ਨਾ ਮੇਰਾ ਦਿਲ ਫੁੱਲ ਅਰਗਾ ਹਲਕਾ ਹੋ ਗਿਆ।
0: ਸੋ ਖੁੱਲ੍ਹੇ ਖਾੜੇ ਦਾ ਮਤਲਬ ਇਹ ਵੀ ਆਹ ਜਿਹੜੀਆਂ ਗੱਲਾਂ ਆਪਾਂ ਕਹੀਆਂ ਵਾ ਇਹਨਾਂ ਦੇ ਵਿੱਚ ਖੁੱਲ੍ਹਾ ਖੁੱਲ੍ਹਾ
1: ਜੀ,
0: ਮਤਲਬ ਨੋਟ ਲਾਈਕ ਵੀ ਤੁਸੀਂ ਕਹੋ ਵੀ ਅਸੀਂ ਇੱਕ ਰਿਸ਼ਤੇਦਾਰ ਦੇ ਗਏ ਹਾਂ, ਉਹਨਾਂ ਦਾ ਬਿੰਨ ਚੁੱਕਿਆ ਗਿਆ, ਹਾ ਹਾ ਹਾ ਉਹ ਨਹੀਂ, ਉਹ ਹੈਗੀ ਰਿਪੋਰਟ ਲਿਖਾਉਣ ਵਾਲੀ ਗੱਲ।
1: ਬਿੰਨ ਤੁਹਾਨੂੰ ਕਿਤੇ ਪਤਾ, ਸਾਡੀ ਗਲੀ ਦੇ ਬਿੰਨ ਹੀ ਨਹੀਂ ਚੱਕ ਕੇ ਲੈ ਕੇ ਗਏ ਕੱਲ ਉਹ।
0: ਸੋ ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ ਕਿ ਕਿਹੜੀ ਕੈਟੇਗਰੀ 'ਚ ਆਉਂਦੀਆਂ। ਜੇ ਕੋਈ ਅਨਾਊਂਸਮੈਂਟ ਹੈ ਤਾਂ ਉਹਨੂੰ ਅਨਾਊਂਸਮੈਂਟ ਵਾਲੀ ਕੈਟੇਗਰੀ ਦੇ ਵਿੱਚ ਲੈ ਜਾਓ, ਉਹਦਾ ਇੱਕ ਅਲੱਗ ਤਰੀਕਾ ਵਾ, ਅਤੇ ਪਰ ਜੇਕਰ ਕੋਈ ਤੁਹਾਡੀ ਜਾਣਕਾਰੀ ਹੈ ਤਾਂ ਉਹਨੂੰ ਜਾਣਕਾਰੀ ਵਾਲੇ ਖੇਤਰ 'ਚ ਲੈ ਜਾਓ, ਉਹਦਾ ਇੱਕ ਅਲੱਗ ਤਰੀਕਾ ਵਾ। ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਤੱਕ ਸਾਰੇ ਪਰਿਵਾਰ ਨੂੰ ਸਮਝ ਆ ਜਾਣੀਆਂ ਚਾਹੀਦੀਆਂ, ਜਾਂ ਆਪਾਂ ਫਿਰ ਸਾਂਝ ਪਾ ਲੈਂਦੇ ਹਾਂ ਵੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਸਾਨੂੰ ਈਮੇਲ ਦੇ ਉੱਤੇ ਭੇਜਣੀ ਆ, ਕਿਹੜੀ ਸਾਡੇ ਹੱਥ ਵਾਸਤੇ ਚੱਲਦੇ ਚੱਲਦੇ ਭੱਜਦੀ ਭੱਜਦੀ ਗੱਡੀ ਦੇ ਵਿੱਚ ਫੜ ਕੇ ਕਰਨ ਵਾਲੀ, ਸਿਰਫ ਉਨੀ ਕੁ ਸਾਨੂੰ ਤੁਸੀਂ ਦਿਓ। ਅੱਜ ਦੇ ਦਿਨ ਖੁੱਲ੍ਹੇ ਖਾੜੇ ਦਾ ਮਤਲਬ ਇਹ ਆ ਵੀ ਸਾਡੇ 'ਤੇ ਬਹੁਤਾ ਭਾਰ ਨਾ ਪਾਇਓ, ਨੁਨੀ ਜੀ ਆਹ ਕਿਹੜੀ ਚੀਜ਼ ਜਿਹੜੀ ਲਿਆਂਦੀ ਸੀ ਤੁਸੀਂ, ਮੈਨੂੰ ਵਧੀਆ ਲੱਗੀ ਤੇ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਦੱਸਦੇ ਰਹੇ ਸੀ ਤੇ, ਪਰ ਮੈਨੂੰ ਇਹ ਵੀ ਚੱਲ ਮੈਂ ਉਦੋਂ ਬਿਜ਼ੀ ਵੀ ਹਾਂ ਤੇ ਫਿਰ ਮੈਨੂੰ ਇਹ ਵੀ ਲੱਗਾ ਵੀ ਚੱਲ ਔਨ ਏਅਰ ਪੁੱਛ ਲਾਂਗੇ ਵੀ ਸਾਰਿਆਂ ਨੂੰ ਨਾਲੇ ਪਤਾ ਲੱਗ ਜੂਗਾ ਤੇ ਇਹ ਆਪਣਾ ਬ੍ਰੇਕਫਾਸਟ ਦੇ ਲਈ ਬੜੀ ਵਧੀਆ ਚੀਜ਼ ਜੀ ਇਹਨਾਂ ਨੇ ਅੱਜ ਲਿਆਂਦੀ ਸੀ,
1: ਬ੍ਰੇਕਫਾਸਟ ਤੇ
0: ਬੜੀ ਲਾਈਟ ਜੀ, ਬੜੀ ਨਾਈਸ, ਬੜੀ ਰਿਫਰੈਸ਼ਿੰਗ ਜੀ ਲੱਗੀ ਮੈਨੂੰ, ਕੁਇਕਲੀ ਜਿਆ ਦੱਸੋ।
1: ਹਾਂਜੀ, ਫੁੱਲ ਆਫ ਫਾਈਬਰ ਆ ਤੇ ਤੁਹਾਨੂੰ ਯੂ ਨੋ ਸਟਮਕ ਤੇ ਜਿਹਨੂੰ ਤੁਹਾਨੂੰ ਅਫਾਰਾ ਜਾਂ ਬਲੋਟਿੰਗ ਵਗੈਰਾ ਰਹਿੰਦੀ ਹੈ ਉਹਦੇ ਲਈ ਬਹੁਤ ਬੈਸਟ ਆ। ਮੈਂ ਜੋ ਆਪਣੇ ਲਈ ਕੁਆਂਟਿਟੀ ਕਰਦੀ ਹੁੰਦੀ ਹਾਂ ਨਾ, ਤੁਸੀਂ ਉਹ ਵਾਲੀ ਕੁਆਂਟਿਟੀ ਮੈਂ ਤੁਹਾਨੂੰ ਦੱਸਦੀ, ਜਿੱਦਾਂ 2 ਚਮਚ ਪਾ ਲਏ ਓਟਸ ਦੇ, ਜਿਹੜੇ ਤੁਹਾਡੇ ਆਮ ਨੋਰਮਲ ਓਟਸ ਹੁੰਦੇ ਨੇ ਨਾ, ਨਾਟ ਉਹ ਅੰਕਲ ਟੋਬੀ ਵਾਲੇ ਕੱਟੇ ਹੋਏ ਨੀ, ਜਿਹ ਫਲੇਵਰਡ ਵਾਲੇ ਨੀ, ਰੋਕ ਓਟਸ ਜਿਹੜੇ ਹੁੰਦੇ ਨੇ
0: ਓਰੀਜਨਲ ਜਿਹਦੇ ਥੱਲੇ
1: ਲਿਖਿਆ ਓਰੀਜਨਲ। ਯੈਸ ਯੈਸ ਯੈਸ, ਥੈਂਕ ਯੂ ਵੈਰੀ ਮੱਚ। ਐਂਡ ਦੈਨ ਉਹਦੇ 'ਚ 2
0: ਰੋਲਡ
1: ਰੋਲਡ ਓਟਸ, ਥੈਂਕ ਯੂ, ਯੈਸ ਦੈਟ ਇਜ਼ ਦ ਨੇਮ, ਰੋਲਡ ਓਟ 2 ਚਮਚ ਉਹਦੇ, 2 ਚਮਚ ਪਾਏ ਚੀਆ ਸੀਡਸ ਦੇ ਤੇ 1 ਚਮਚ ਭਰ ਕੇ ਪਾਇਆ ਉਹਦੇ 'ਚ
0: ਚੀਆ ਸੀਡ ਬਲੈਕ ਵਾਲੇ,
1: ਬਲੈਕ ਵਾਲੇ ਤੇ 1 ਚਮਚ ਭਰ ਕੇ ਉਹਦੇ 'ਚ ਪਾਉਣਾ ਆਪਾਂ ਯੋਗਟ ਦਾ, ਗ੍ਰੀਕ ਯੋਗਟ ਦਾ। ਪ੍ਰੋਬਾਇਟਿਕਸ ਜ਼ਿਆਦਾ ਹੁੰਦੇ ਨੇ ਗ੍ਰੀਕ ਵਾਲੇ ਚ ਨਾ, ਇਹਦੇ ਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਕਿ ਤੁਹਾਨੂੰ ਫਿਰ ਪ੍ਰੋਟੀਨ ਦਾ ਵੀ ਟਾਂਟਾ ਨੀ ਰਹਿੰਦਾ ਨਾ, ਕਿ ਸਵੇਰ ਦਾ ਤੁਹਾਡੀ ਸ਼ੁਰੂਆਤ ਪ੍ਰੋਟੀਨ ਤੋਂ ਨੀ ਸ਼ੁਰੂ ਹੋਈ ਜਾਂ ਫਾਈਬਰ ਤੋਂ ਨੀ ਸ਼ੁਰੂ ਹੋਈ, ਇਹਦੇ ਚ ਪ੍ਰੋਟੀਨ ਹੁੰਦਾ, ਦੈਟਸ ਵਾਈ ਗ੍ਰੀਕ ਯੋਗਟ ਆਲ ਯੂਜ਼।
0: ਜੇ ਤੁਸੀਂ ਮਤਲਬ ਉਹਦਾ ਮੈਂ ਕੀਤਾ ਵਾ ਟਰਾਈ, ਉਹ ਕੋਕੋਨਟ ਵਾਲਾ
1: ਕੋਕੋਨਟ, ਹਾਂ ਮੈਂ ਉਦਾਂ ਮੈਂ ਖਾਧਾ ਆ, ਪਰ ਉਹ ਕਦੇ ਕਦੇ ਕਿਸੇ ਨੂੰ ਫਿੱਟ ਹੁੰਦਾ ਜਾਂ ਨਹੀਂ, ਪਰ ਆਈ ਥਿੰਕ ਜਿਹੜਾ ਯੋਗਟ ਆ ਨਾ ਉਹ ਤੁਹਾਨੂੰ ਇੱਕ ਵਾਰੀ ਖਾ ਕੇ ਦੇਖ ਲਓ, ਨਹੀਂ ਹੁੰਦਾ ਤਾਂ ਡਿਫਰੈਂਟ ਸਟੋਰੀ ਆ, ਪਰ ਮੈਨੂੰ ਵੀ ਨਹੀਂ ਹੁੰਦਾ, ਮੈਂ ਵੀ ਲੈਕਟੋਸ ਮੈਂ ਜ਼ਿਆਦਾ ਖਾ ਕੇ ਖੁਸ਼ ਨਹੀਂ ਹਾਂ, ਮੇਰੀ ਬੋਡੀ ਨੂੰ ਵਧੀਆ ਨਹੀਂ ਕਰਦਾ, ਪਰ ਦਿਸ ਵਨ ਇਜ਼ ਗੁੱਡ। ਫਿਰ 1 ਚਮਚ ਉਹ ਪਾ ਕੇ, 1 ਕੱਪ ਉਹਦੇ ਵਿੱਚ ਪਾ ਦੇਣਾ ਆ ਆਲਮੰਡ ਮਿਲਕ ਦਾ ਜਾਂ ਓਟਸ ਮਿਲਕ ਦਾ, ਜੋ ਵੀ ਡੇਰੀ ਬੇਸ ਨਹੀਂ ਪਾਉਣਾ, ਚੰਗੀ ਤਰ੍ਹਾਂ ਮਿਕਸ ਕਰਕੇ, ਜੋ ਵੀ
0: ਨਹੀਂ ਤਾਂ ਪਾਣੀ ਪਾ ਲੈਣ ਭਾਵੇਂ,
1: ਪਾਣੀ
0: ਜਾਂ ਕੋਕੋਨਟ ਮਿਲਕ, ਕੋਕੋਨਟ ਵਾਟਰ ਪਾ ਲੈਣ ਭਾਵੇਂ,
1: ਕੋਕੋਨਟ ਵਾਟਰ ਪਾ ਸਕਦੇ ਜੇ ਤੁਸੀਂ ਕੋਕੋਨਟ।
0: ਮੈਂ ਤਾਂ ਨਾਲ ਕਰ ਰਿਹਾ ਕਿਉਂਕਿ ਅੱਜ ਕੱਲ੍ਹ ਬਹੁਤ ਸਾਰਿਆਂ ਨੂੰ ਜਿਹੜਾ ਦੁੱਧ ਤੋਂ ਪ੍ਰੋਬਲਮ ਹੋਣ ਲੱਗ ਪਈ, ਦੁੱਧ ਜਾਂ ਦੁੱਧ ਦੇ ਨਾਲ ਰਿਲੇਟਡ ਜਿਹੜੇ ਇਹ ਚੀਜ਼ਾਂ ਨੇ, ਸੋ ਜੇ ਕਿਸੇ ਨੂੰ ਨਹੀਂ ਆ ਤਾਂ ਫਿਰ ਐਜ਼ ਇਟ ਇਜ਼, ਨਹੀਂ ਤਾਂ ਤੁਸੀਂ ਰਿਪਲੇਸਮੈਂਟ ਵੇਖ ਲਓ।
1: ਕਿਉਂਕਿ ਮੈਂ ਪਿਛਲੇ 5 ਜਦੋਂ ਆਪਾਂ ਮਿਲਟਸ ਰਿਮੈਂਬਰ ਵੀ ਟ੍ਰਾਈਡ ਮਿਲਟਸ ਅੱਜ ਤੋਂ 4-5 ਸਾਲ ਪਹਿਲਾਂ, ਉਦੋਂ ਤੋਂ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਕਿ ਨਹੀਂ ਦੁੱਧ ਨਹੀਂ ਪੀਣਾ, ਮੈਂ ਉਦੋਂ ਦਾ ਛੱਡਿਆ ਹੋਇਆ ਆ, ਔਰ ਉਹਦੇ ਨਾਲ ਮੈਨੂੰ ਬਹੁਤ ਫਰਕ ਆ, ਬਹੁਤ ਜ਼ਿਆਦਾ ਫਰਕ ਆ। ਪਰ ਇਹਦੇ ਨਾਲ ਹੋਰ ਵੀ ਹੁੰਦਾ, ਇਹਨੂੰ ਕੀ ਕਰਨਾ, ਜਿਹੜਾ ਮੇਰੀ ਰੈਸਪੀ ਹੈ ਪਰ ਉਹਦੇ ਨਾਲ ਕਰਦੇ ਹਾਂ, ਯੋਗਟ 2 ਰੋਲ ਓਟਸ ਐਂਡ ਦੈਨ ਚੀਆ ਸੀਡਸ 2 ਚਮਚ, 1 ਚਮਚ ਵੱਡਾ ਭਰ ਕੇ ਗ੍ਰੀਕ ਯੋਗਟ ਦਾ, 1 ਕੱਪ ਆਲਮੰਡ ਮਿਲਕ ਦਾ, ਬਿਕੋਜ਼ ਮੈਂ ਆਲਮੰਡ ਮਿਲਕ ਯੂਜ਼ ਕਰਦੀ ਹਾਂ, ਤੁਸੀਂ ਦੂਸਰਾ ਮਿਲਕ ਨੋਰਮਲ ਨਾਲ ਯੂਜ਼ ਕਰਕੇ, ਕਈ ਨੋਨ ਜਿਹਨੂੰ ਕਹਿੰਦੇ ਨਾ ਕਿ ਨੋਨ ਡੇਰੀ ਬੇਸ ਪ੍ਰੋਡਕਟ ਯੂਜ਼ ਕਰ ਲਓ ਤਾਂ ਜ਼ਿਆਦਾ ਬੈਟਰ ਆ। ਦੁੱਧ ਇਹਨਾਂ ਨੂੰ ਮਿਕਸ ਕਰਕੇ ਇਹਦੇ 'ਚ ਫਰੂਟਸ ਜੋ ਵੀ ਪਾਉਣੇ ਨੇ, ਤੁਸੀਂ ਸਟ੍ਰੋਬੇਰੀਜ਼ ਪਾ ਸਕਦੇ ਹੋ, ਬਨਾਨਾ ਪਾ ਸਕਦੇ ਹੋ, ਬਲੂਬੇਰੀਜ਼ ਪਾ ਸਕਦੇ ਹੋ, ਇਹ ਪਾ ਕੇ ਇਹਨੂੰ ਮਿਕਸ ਕਰਕੇ ਰਾਤ ਭਰ ਰੱਖ ਦੇਣਾ ਹੈ, ਐਂਡ ਦੈਨ ਸਵੇਰ ਨੂੰ ਜਦੋਂ ਤੁਹਾਡਾ ਟਾਈਮ ਆ ਬ੍ਰੇਕਫਾਸਟ ਕਰਨ ਦਾ, ਤੁਸੀਂ ਆਰਾਮ ਨਾਲ ਬਸ ਐਜ਼ ਇਟ ਇਜ਼ ਬ੍ਰੇਕਫਾਸਟ ਕਰ ਲੈਣਾ, ਯੂਲ ਸੀ ਕਿ ਤੁਹਾਨੂੰ ਇੱਦਾਂ ਲੱਗੂਗਾ ਕਿ ਤੁਹਾਡਾ ਢਿੱਡ ਨਾ ਜਿੱਦਾਂ ਅੰਦਰ ਚਲੇ ਗਿਆ ਹੁੰਦਾ ਆ, ਉਹ ਜਿਹੜੀ ਬਲੋਟਿੰਗ ਨਾਲ ਤੁਹਾਨੂੰ ਅਫਾਰਾ ਜਿਹਾ ਲੱਗਦਾ ਨਾ, ਬਲੋਟਿੰਗ ਅਫਾਰਾ ਇੱਕੋ ਹੀ ਚੀਜ਼ ਹੁੰਦੀ ਆ, ਉਹ ਜਿਹੜਾ ਤੁਹਾਨੂੰ ਫੁੱਲਿਆ ਫੁੱਲਿਆ ਜਿਹਾ ਲੱਗਦਾ ਨਾ, ਉਹ ਤੁਹਾਨੂੰ ਬਹੁਤ ਲੱਗੂਗਾ ਕਿ ਇਟਸ ਗੋਨ ਐਂਡ ਯੂ ਫੀਲ ਹੈਪੀ।
0: ਜੀ, ਪਰ ਅੰਦਰ ਚਲੇ ਗਏ ਦਾ ਮਤਲਬ ਇਹ ਆ ਵੀ ਉਹ ਜਿੱਧਰ ਨੂੰ ਡਿੱਗ ਰਿਹਾ ਉੱਧਰ ਨੂੰ ਉਹਨੇ ਡਿੱਗ ਪੈਣਾ, ਜੇ ਤੁਹਾਡਾ ਮੰਨ ਲਓ ਔਲਰੇਡੀ ਬਾਹਰ ਆਇਆ ਵਾ ਤੇ ਉਹਨੇ ਬਾਹਰ ਨੂੰ ਡਿੱਗਣਾ, ਉਹਨੇ ਗਰੂੜਤਾ ਆਕਰਸ਼ਣ, ਮਤਲਬ ਇਹਨਾਂ ਕੋਈ ਸਮਝ ਵੀ ਮੇਰਾ ਏਡਾ ਢਿੱਡ ਆ ਤੇ ਮੈਂ ਖਾਊਂਗਾ ਤੇ ਮੇਰਾ ਸਾਰਾ ਹੀ ਅੰਦਰ ਫਟ ਜਾਣਾ, ਇਦਾਂ ਨਹੀਂ ਹੋਣਾ।
1: ਬਿਕਾਜ਼ ਇਟਸ, ਅਗਰ ਤੁਸੀਂ ਹਫਤੇ ਦੇ ਵਿੱਚ 2-3 ਵਾਰੀ ਵੀ ਖਾਂਦੇ ਹੋ ਨਾ ਇਹਦਾ ਬ੍ਰੇਕਫਾਸਟ, ਯੂਲ ਸੀ ਕਿ ਤੁਹਾਡੀ ਬਾਡੀ 'ਚ ਫਾਈਬਰ ਦੀ ਇਨਟੇਕ ਵੱਧਦੀ ਆ ਤਾਂ ਤੁਹਾਡਾ ਸਟਮਕ ਵੀ ਸੋਹਣੇ ਤਰੀਕੇ ਨਾਲ ਕਲੀਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ, ਐਂਡ ਦਿਸ ਇਜ਼ ਦਾ ਕੀ, ਜਦੋਂ ਤੁਹਾਡਾ ਸਟਮਕ ਕਲੀਨ ਹੋਣਾ ਸ਼ੁਰੂ ਹੁੰਦਾ ਸਮਝੋ ਫਿਰ ਤੁਸੀਂ ਵੇਟ ਘਟਣ ਵਾਲੇ ਪਾਸੇ ਵੱਲ ਜਾਣੇ ਸ਼ੁਰੂ ਹੋ ਗਏ।
0: ਫਾਈਬਰ ਬਹੁਤ ਜ਼ਰੂਰੀ ਹੁੰਦੇ ਆ ਜੀ, ਜਿੰਨਾ ਆਪਾਂ ਸਾਰਾ ਕੁਝ ਖਾਣ ਡੇ ਮੈਦਾ ਹੀ ਆ ਤੇ ਫਾਈਬਰ ਦੀ ਇਨਟੇਕ ਸਾਡੀ ਜਿਹੜੀ ਬਹੁਤ ਘੱਟ ਗਈ, ਆਪਾਂ ਰੋਟੀ ਵੀ ਖਾਂਦੇ ਹਾਂ ਉਹ 'ਚ ਵੀ ਆਟੇ 'ਚ ਕਿੰਨਾ ਕੁ ਕਿਤੇ ਫਾਈਬਰ ਹੈ। ਮੇਰਾ ਮੈਂ ਇੱਕ ਵਾਰੀ ਫਿਰ ਅੱਗੇ ਵੀ ਦੱਸਿਆ ਸੀ, ਇੱਕ ਵਾਰੀ ਫਿਰ ਦੱਸ ਦਿੰਦਾ ਅਤੇ ਇਹ ਪ੍ਰੋਬਲਮ ਵੱਡੀ ਕਰਦਾ, ਇਸ ਕਰਕੇ ਵਾਰ ਵਾਰ ਦੱਸ ਦਿੱਤਾ ਕਿ ਤੁਸੀਂ ਜੇ ਮੰਨ ਲਓ ਆਟਾ ਵੀ ਤੁਸੀਂ ਗੁੰਨ ਰਹੇ ਹੋ ਅਤੇ ਬਰਾਨ ਪਾਊਡਰ ਲਿਆ ਕੇ ਰੱਖੋ, ਤੁਸੀਂ ਬਹੁਤ ਸਸਤਾ $1.5 ਦਾ ਪੈਕਟ ਆ ਜਾਂਦਾ
1: ਅਤੇ
0: ਤੁਸੀਂ ਜੋ ਸ਼ੋਪਿੰਗ ਕਰਨ ਜਾਓਗੇ ਉਹ ਜ਼ਰੂਰ ਲਿਆਓ ਅਤੇ ਉਹ ਤੁਸੀਂ ਜਦੋਂ ਆਟਾ ਗੁੰਨਦੇ ਹੋ ਮੁੱਠੀ ਕੋ ਪਾ ਲਿਆ ਕਰੋ ਵਿੱਚ, ਹੈ ਨਾ, ਅਤੇ ਫਿਰ ਆ ਆਪਣਾ ਚੀਆ ਸੀਡ ਜਿੱਦਾਂ ਤੁਸੀਂ ਦੱਸਿਆ ਵਾ, ਚੀਆ ਸੀਡ ਦੇ ਵਿੱਚ ਬਹੁਤ ਆ ਫਿਰ ਉਹ ਆਪਣੀ ਤੁਹਾਡੀ ਜਿਹੜੀ ਇਸ ਬਗੋਲ ਨਹੀਂ ਅਤੇ ਤੁਸੀਂ ਵਰਤੋ, ਯਾਨੀ ਕਿ ਫਾਈਬਰ ਜਿਹੜਾ ਉਹ ਆਪਣੀ ਇਨਟੇਕ ਪੂਰੀ ਰੱਖੋ, ਉਹਦੇ ਤੋਂ ਬਿਨਾਂ ਫਿਰ ਪੇਟ ਸਾਫ਼ ਨਹੀਂ ਹੁੰਦਾ, ਹੈ ਨਾ, ਫਿਰ ਐਵੇਂ ਬੰਦਾ ਮਤਲਬ ਤੰਗ ਹੁੰਦਾ ਵੀ ਖੱਟਿਆ ਕਮਾਇਆ ਕੇ ਵੇਲੇ ਬੰਦੇ ਨੂੰ ਲੱਗਦਾ ਵੀ
1: exactly because that was a you know reality check for me ke you know jab sehat kharab hundi hai na phir lagda hunda yaar what for ਕੀ ਮਤਲਬ ਇੰਨੇ ਸਾਲ ਕੰਮ ਕਰੇ ਦਾ ਕੀ ਫਾਇਦਾ ਇੰਨੀਆਂ ਸਭ ਚੀਜ਼ਾਂ ਬਣਾਈਆਂ ਲਾਈਆਂ ਦਾ ਜਦ ਤੁਸੀਂ ਉਹਨਾਂ ਨੂੰ ਇੰਜੋਏ ਨਹੀਂ ਕਰ ਸਕਦੇ
0: ਬਿਲਕੁਲ ਬਿਲਕੁਲ
1: ਸੋ ਜੇ ਤੁਸੀਂ ਉਹਨਾਂ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਨਾ ਕੰਮ ਕਰੋ ਜੀ ਸੱਦ ਕੇ ਕਰੋ ਪਰਮਾਤਮਾ ਤੁਹਾਨੂੰ ਉੱਦਮ ਦੇਵੇ ਹਿੰਮਤ ਦੇਵੇ ਸਰੀਰ 'ਚ ਇੰਨੀ ਐਨਰਜੀ ਦੇਵੇ ਕਿ ਤੁਸੀਂ ਕਮਾਓ ਪਰ ਉਹਦੇ ਨਾਲ ਨਾਲ ਤੁਹਾਡਾ ਫਰਜ਼ ਕੀ ਬਣਦਾ ਆਪਣੇ ਸਰੀਰ ਨੂੰ ਤੁਸੀਂ ਧਿਆਨ ਰੱਖੋ ਉਹਨੂੰ ਚੰਗੀਆਂ ਚੀਜ਼ਾਂ ਚੰਗੀ ਚੀਜ਼ਾਂ ਖਾਓ ਨੋਟ ਤਲਿਆ ਫਲਿਆ ਮਿੱਠਾ ਨੀ
0: ਯਮ ਯਮ ਕਰਾਓ ਉਹਦਾ ਯਾਰ ਯਮ ਯਮ
1: ਯੈਸ ਹੈ ਨਾ ਐਗਜ਼ੈਕਟਲੀ ਐਂਡ ਦੈਨ ਨਾ ਅੱਜ ਜਾਂਦੇ ਜਾਂਦੇ ਹੁਣ ਤੁਸੀਂ ਗੱਲ ਕੀਤੀ ਹੈ ਹੁਣ ਆਪਾਂ ਲੈਕਟੋਸ ਦੀ ਗੱਲ ਕੀਤੀ ਹੈ ਤਾਂ ਗਲੂਟਨ ਦੀ ਵੀ ਕਰ ਲੈਂਦੇ ਹਾਂ ਅਨਦਰ ਰੈਸਪੀ ਆਈ ਹੈਵ ਟ੍ਰਾਈਡ ਲੇਟਲੀ ਜਿੱਦਾਂ ਤੁਸੀਂ ਬਾਨ ਦੀ ਕਿਹਾ ਨਾ ਦੈਟ ਇਜ਼ ਫੈਂਟੈਸਟਿਕ ਥਿੰਗ ਅਨਦਰ ਵਨ ਜੇ ਕਿਸੇ ਨੂੰ ਕਈ ਵਾਰੀ ਕਿਸੇ ਨੂੰ ਬਾਨ ਤੋਂ ਵੀ ਉਹ ਹੋ ਜਾਂਦੀ ਹੈ ਕਿ ਉਹ ਨਾ ਸਟਮਕ ਦੇ ਵਿੱਚ ਇੰਨੀ ਜ਼ਿਆਦਾ ਡੀਹਾਈਡਰੇਸ਼ਨ ਹੋਈ ਹੁੰਦੀ ਹੈ ਕਿ ਬਾਨ ਹੋਰ ਕਰਕੇ ਨਾ ਵਨ ਦੇ ਸੋਰੀ ਸਵੇਰੇ ਸਵੇਰੇ ਡੋਂਟ ਮਾਇੰਡ ਮਾਈ ਲੈਂਗੁਏਜ ਆਈ ਟ੍ਰਾਈ ਟੂ ਕੀਪ ਇਟ ਐਜ਼ ਪ੍ਰੋਫੈਸ਼ਨਲ ਤੁਹਾਡਾ ਸਟੂਲ ਬਹੁਤ ਟਾਈਟ ਹੋ ਜਾਂਦਾ ਔਰ ਤੁਹਾਨੂੰ ਉਹਨੂੰ
0: ਕਬਜ਼ ਹੋ ਜਾਂਦੀ
1: ਨੋ ਨੋ ਨੋ ਨੋ ਨੋ ਨੋ ਕਬਜ਼ ਨਹੀਂ ਇੱਕ ਕਬਜ਼ ਹੁੰਦੀ ਹੈ ਕਿ ਤੁਸੀਂ ਸਟੂਲ ਪਾਸ ਹੀ ਨਹੀਂ ਕਰਦੇ ਤੁਹਾਨੂੰ ਹਾਜਤ ਹੁੰਦੀ ਹੈ ਪਰ ਸਟੂਲ ਇਜ਼ ਵੈਰੀ ਟਾਈਟ ਯੂ ਸਟਰਗਲ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਆਟਾ ਜਿੱਦਾਂ ਰੋਟੀ ਬਣਾਉਣੀ ਹੈ ਨਾ ਉਹਦੇ 'ਚ ਥੋੜ੍ਹਾ ਜਿਹਾ ਬੇਸਣ ਮਿਕਸ ਕਰਨਾ ਥੋੜ੍ਹੀ ਜਿਹੀ ਅਜਵਾਇਣ ਅਤੇ ਥੋੜ੍ਹਾ ਜਿਹਾ ਘਿਓ ਜਾਂ ਤੇਲ ਉਹਦੇ ਨਾਲ ਜੇ ਤੁਸੀਂ ਆਟਾ ਬਣਾਉਂਦੇ ਹੋ ਨਾ ਸ਼ੂਗਰ ਜੇ ਤੁਸੀਂ ਇੱਕ ਨੋਰਮਲ ਰੋਟੀ ਖਾਂਦੇ ਹੋ ਤੁਹਾਨੂੰ ਮੈਂ ਇੰਨੀ ਗੱਲ ਕਹਿ ਸਕਦੀ ਹਾਂ ਕਿ ਉਹਨਾਂ ਤੁਹਾਡੀ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦੇ ਨੇ ਵਿਚ ਇਜ਼ ਟ੍ਰਾਈਡ ਐਂਡ ਟੈਸਟਡ ਉਹ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਹਾਂ ਦਿਸ ਇਜ਼ ਦੈਟ ਹੈਜ਼ ਆਈ ਹੈਵ ਯੂਜ਼ਡ ਐਂਡ ਇਟ ਵਰਕਡ
0: ਗੁੱਡ ਇਸੇ ਤੋਂ ਮੈਨੂੰ ਯਾਦ ਆ ਗਿਆ ਕਿ ਸ਼ੇਅਰ ਤੇ ਜੇ ਆਪਾਂ ਆਪਣੇ ਪ੍ਰੋਗਰਾਮ ਦੇ ਰੰਗ 'ਚ ਵੀ ਫਿਰ ਵਾਪਸ ਆ ਜਾਂਦੇ
1: ਹਾਂ ਐਗਜ਼ੈਕਟਲੀ
0: ਕਹਿੰਦਾ ਕੁਛ ਉਂਝ ਵੀ ਰਾਹਾਂ ਔਖੀਆਂ ਸਨ ਕੁਛ ਗਲ ਵਿੱਚ ਗਮ ਦਾ ਤੌਖ ਵੀ ਸੀ ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਛ ਮਰਨ ਦਾ ਸਾਨੂੰ ਚੌਂਕ ਵੀ ਸੀ ਕੁਝ ਇਸ਼ਕ ਜਿਹਾ ਵੀ ਹੋਇਆ ਸੀ ਕੁਝ ਲੱਗ ਗਈ ਦਿਲ ਨੂੰ ਬਿਮਾਰੀ ਸੀ ਕੁਝ ਯਾਰ ਵੀ ਪਿੱਛੇ ਹਟ ਗਏ ਸਨ ਕੁਝ ਮੇਰੀ ਵੀ ਲਾਚਾਰੀ ਸੀ ਕੁਝ ਆਸ ਨਹੀਂ ਸੀ ਬਚਣ ਦੀ ਕੁਝ ਜ਼ਹਿਰ ਦੇ ਅਸਰ ਦਿਖਾਇਆ ਸੀ ਕੁਝ ਕਤਲ ਕਰਨ ਦਾ ਹੁਕਮ ਵੀ ਸੀ ਅਤੇ ਕੁਝ ਆਪ ਵੀ ਗਲ ਫਾਹਾ ਪਾਇਆ ਸੀ ਇਹ 17 ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਮਨੀਰ ਨਿਆਜ਼ੀ ਸਾਹਿਬ ਦੀਆਂ ਅਤੇ ਆਓ ਹੁਣ ਇਸੇ ਰੰਗ ਦੇ ਵਿੱਚ ਰੰਗਦੇ ਹੋਏ ਆਪਾਂ ਅੱਗੇ ਵੱਧਦੇ ਹਾਂ ਅਤੇ ਇਹਨਾਂ ਦੇ ਕੁਛ ਤੁਸੀਂ ਵੀ ਯਾਦ ਕਰੋ ਅਤੇ ਆਓ ਫਿਰ ਆਪਾਂ ਇਸ ਹਿੱਸੇ ਦੇ ਵਿੱਚੋਂ ਥੋੜ੍ਹੀ ਜਿਹੀ ਆਪਾਂ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਕਰਕੇ ਅਤੇ ਫਿਰ ਅਗਲੇ ਹਿੱਸੇ 'ਚ ਫਿਰ ਮਿਲਾਂਗੇ ਫਿਰ ਕਰ ਲਾਂਗੇ ਇੱਦਾਂ ਦੀਆਂ ਆਪਾਂ ਸੋਢੀ ਸਾਹਿਬ ਨੂੰ ਵਿਹਲਿਆਂ ਕਰ ਜੀ ਹਾਂਜੀ ਹਾਂ ਚੱਲ ਜਾਂਦਾ
1: ਸੋਢੀ ਸਾਹਿਬ ਨਾਲ ਗੱਲ
0: ਸੋਢੀ ਸਾਹਿਬ ਕੋਲੋਂ ਪਹਿਲਾਂ ਆਪਾਂ ਸੁਣ ਲੈਂਦੇ ਪਿਛਲੀ ਵਾਰੀ ਬੜਾ ਵਧੀਆ ਗਾਣਾ ਸੁਣਾ ਕੇ ਗਏ ਸੀ
2: ਸ਼ਾਇਰ ਨੇ ਉਹ ਸ਼ਾਇਰੀ ਕਹਿਣ ਤੋਂ ਪਹਿਲਾਂ ਕਹਿਣਾ ਹੁੰਦਾ ਨਾ ਜੀ ਹਾਲਾਤ ਕੁਛ ਇੱਦਾਂ ਦੇ ਆ ਕਿ ਮੈਂ ਬਿਆਨ ਜੋ ਕਰਨਾ ਚਾਹ ਰਿਹਾ ਕਿ ਪੈਂਟਰੀ ਦੇ ਵਿੱਚ ਲਿਫਾਫੇ ਜ਼ਿਆਦਾ ਇਕੱਠੇ ਹੋ ਰਹੇ ਆ ਮੈਨੂੰ ਲੱਗਦਾ ਕਿ ਮੈਨੂੰ ਮੇਰੀ ਆਵਾਜ਼ ਭਾਜੀ ਵਾਪਸ ਸੁਣ ਰਹੀ ਹੈ
0: ਚੰਗੀ ਗੱਲ ਹੈ ਵੇਖੋ ਮਾੜੇ ਦਿਨਾਂ ਦੀ ਨਿਸ਼ਾਨੀ ਬਿਲਕੁਲ
1: ਤੁਹਾਡੇ ਫੋਨ ਤੇ ਨਾ ਪਿੱਛੇ ਐਪਲੀਕੇਸ਼ਨਸ ਖੁੱਲੀਆਂ ਨੇ ਉਹਨਾਂ ਨੂੰ ਬੰਦ ਕਰ ਲਓ
2: ਨਹੀਂ ਬੰਦ ਹੈ ਜੀ
0: ਹਾਂ ਨਹੀਂ ਚਲੋ ਕੋਈ ਗੱਲ ਨਹੀਂ ਇੱਕ ਮਿੰਟ ਇੱਥੋਂ ਟਰਾਈ ਟਰੂਈ ਕੁਛ ਕਰ ਲੈਣ ਤੁਸੀਂ ਜਾਰੀ ਰੱਖੋਗੇ ਤੇ ਫਿਰ ਪਤਾ ਲੱਗਣਾ
2: ਤੇ ਲਿਫਾਫੇ ਜਾਣੀ ਕਿ ਤ੍ਰਿਫਲਾ ਅਸ਼ਵਗੰਧਾ ਪਤਾ ਨਹੀਂ ਕੀ ਕੀ ਮੈਨੂੰ ਲੱਗਦਾ ਕਿ ਹੁਣ ਦਿਨੇ ਦਿਨੇ ਸਬਜ਼ੀ ਰੋਟੀ ਦੀ ਮਾਤਰਾ ਘਟਾ ਕੇ ਲਿਫਾਫੇ ਹੀ ਜ਼ਿਆਦਾ ਖਾ ਹੋਇਆ ਕੰਮ ਹੈ ਅੱਜ ਤੁਸੀਂ ਇੱਕ ਹੋਰ ਨਵੀਂ ਚੀਜ਼ ਐਡ ਕਰਤੀ ਹੈ
0: ਬਿਲਕੁਲ ਬਿਲਕੁਲ ਇਹ ਤੁਹਾਨੂੰ ਹੌਲੀ ਅੱਜ ਨਹੀਂ ਤੇ ਕੱਲ ਹੌਲੀ ਹੌਲੀ ਤੁਸੀਂ ਇੱਕ ਨਾ ਇੱਕ ਦਿਨ ਪੁੱਛਣਾ ਹੀ ਆ ਤੁਸੀਂ ਉਦੋਂ ਭਲਾ ਕੀ ਕਿਹਾ ਸੀ ਇਹ ਉਮਰ ਉਮਰ ਦੀਆਂ ਗੱਲਾਂ
1: ਕਹਿੰਦੇ ਹੁੰਦੇ ਨਾ
2: ਵੈਲਕਮ ਬੈਕ
1: ਥੈਂਕ ਯੂ
2: ਸੋ ਲੌਂਗ ਵਧੀਆ ਲੱਗਾ ਜੀ ਤੁਹਾਡੀ ਆਵਾਜ਼ ਤੇ
1: ਥੈਂਕ ਯੂ ਵੈਰੀ ਮਚ ਸੋਡੀ ਸਰ ਬਹੁਤ ਬਿਹਤਰ ਜੀ ਬਹੁਤ ਬਿਹਤਰ ਪ੍ਰਮਾਤਮਾ ਦੀ ਕਿਰਪਾ ਨਾਲ
2: ਠੀਕ ਹੈ ਜੀ
1: ਕਹਿੰਦੇ ਹੁੰਦੇ ਨਾ ਕਿ ਕੌਣ ਕਿਸ ਕੋ ਸਜ਼ਾਏ ਦੇਤਾ ਹੈ ਸਭ ਆਪਣੀ ਹੀ ਖਤਾਏ ਉੱਪਰ ਵਾਲਾ ਆਗੇ ਨਿਕਾਲ ਕੇ ਦੇਤਾ ਹੈ ਜਿੰਦਗੀ ਸਾਡੇ ਨਾਲ ਹੁੰਦਾ ਹੈ ਸਾਡੀਆਂ ਹੀ ਕੀਤੀਆਂ ਗੱਲਾਂ ਕਰਕੇ ਹੁੰਦਾ ਹੈ ਜਿਹੜਾ ਇਹਦਾ ਸਹੀ ਸ਼ੇਅਰ ਹੈ ਨਾ ਉਹ ਏਦਾਂ ਨਾ कोई नहीं देता किसी को सजाएं, सजाएं बन के आती हैं अपनी खताएं। इनु इनु शेर नु प्रॉपर तरीके ने
0: बब्बू मान की फिल्म आई थी हवाएं।
2: काफी टाइम बाद आए हो, लगदा कोई शहर घोल के पी के आए
0: हो। हां जी तुही की लंदा जी अज?
2: अच्छा लिखिया थी कुछ भाजी मैं ते ए एक्चुअली हैगा वाइफ वालों
1: जी।
2: ਹਸਬੈਂਡ ਲਈ ਜਿੱਦਾਂ ਕਿ ਆਪਾਂ ਨੂੰ ਹੋ ਜਾਂਦੇ 10-12 ਸਾਲ ਇੱਕ ਕੰਪਲੇਂਟ ਚੀਜ਼ ਹੋ ਜਾਂਦੀ ਹੈ ਮੈਂ ਜੀ ਹੁਣ ਪਹਿਲਾਂ ਵਾਂਗ ਨੀ ਇੱਦਾਂ ਹੈਗਾ, ਪਹਿਲਾਂ ਵਾਂਗ ਨੀ ਉੱਦਾਂ ਹੈਗਾ ਨਾ, ਕੁਛ ਉਸ ਚ ਲਿਖਿਆ ਸੀ ਉਹਨਾਂ ਦੇ ਵਿੱਚ
0: ਜੀ।
2: ਤੇ ਅਗੇਨ ਇਹ ਥੋੜਾ ਗਾ ਕੇ ਹੀ ਕਰਨਾ ਪੈਣਾ ਭਾਜੀ, ਔਖੀ ਚੀਜ਼ ਲੱਗਦੀ ਥੋੜੀ ਜਿਹੀ ਮੈਨੂੰ ਇਹ, ਪਰ ਚਲੋ ਟਰਾਈ ਕਰਦੇ।
1: ਮੈਂ ਸਾਥ ਦੇ ਦਿਉ, ਮੁਰਕੀਆਂ ਮੈਂ ਲਾ ਦਿਉ।
0: ਸੋਹਣਾ ਗਾਇਆ ਸੀ ਤੁਸੀਂ ਲਾਸਟ ਟਾਈਮ।
2: ਲਿਖਿਆ ਕੰਪੋਜ਼ ਕੀਤਾ ਮੈਂ ਆਪੇ ਹੀ ਆ ਜਿੰਨਾ ਕੁ ਵੀ ਮੈਂ ਕਰ ਸਕਿਆ, ਚਲੋ ਟਰਾਈ ਕਰਦੇ ਹਾਂ
1: ਜੀ,
2: ਸ਼ਾਇਦ ਵਧੀਆ ਲੱਗੇ। ਜੀ ਚਲੋ ਕਰਦਾ ਸ਼ੁਰੂ ਜੀ।
1: ਜੀ
2: ਹੱਥ ਜੋੜ ਅੱਖਾਂ ਮਾਇਆ ਮਨ ਮੇਰੀ ਗੱਲ ਵੇ,

0: ਧੰਨਵਾਦ ਜੀ।
1: ਵਾਹ ਜੀ
2: ਵਾਹ
1: ਵਾਹ,
2: ਜੀ ਵਾਹ,
1: ਬਹੁਤ
2: ਵੈਰੀ
1: ਸੋਹਣਾ ਜੀ, ਬਹੁਤ ਸੋਹਣਾ,
2: ਬਹੁਤ ਪਿਆਰਾ,
1: ਵੈਰੀ ਨਾਈਸ,
2: ਬਹੁਤ ਸੋਹਣੇ ਤਰੀਕੇ ਨਾਲ ਲਿਖਿਆ ਵੀ, ਬਹੁਤ ਸੋਹਣਾ ਗਾਇਆ ਤਾਂ ਸੋਨੇ ਤੇ ਸੁਹਾਗਾ। ਗੋਡ ਬਲੈਸ।
0: ਬਸ ਟਰਾਈ ਕਰ ਰਿਹਾ ਜੀ, ਸ਼ਾਇਦ ਦੇਖੋ।
2: ਦੇਖੋ ਪਤਾ ਕੀ ਹੈ, ਜ਼ਿੰਦਗੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਵੀ ਚੀਜ਼ ਪਰਫੈਕਟ ਨਹੀਂ ਹੁੰਦੀ, ਦੇਰ ਇਜ਼ ਨੋ ਸੱਚ ਥਿੰਗ ਪਰਫੈਕਟ।
0: ਜੀ ਨਹੀਂ, ਇੱਦਾਂ ਨਹੀਂ ਕਿ ਮੈਂ ਕੋਈ ਕਾਲਜ ਟਾਈਮ ਮੈਂ ਗਾਉਂਦਾ ਸੀ, ਇਟਸ ਲਾਈਕ ਵੀਨ 20 ਇਅਰਸ ਬੈਕ, ਹਨਾ, ਕਿ ਉਸ ਤੋਂ ਬਾਅਦ ਦਾ ਮੈਂ ਪਿਛਲੀ ਵਾਰ ਜੋ ਸੁਣਾਇਆ ਸੀ ਭਾਜੀ, ਉਹ ਉਸ ਤੋਂ ਬਾਅਦ ਮੈਂ ਉਹੀ ਗਾ ਕੇ ਸੁਣਾਇਆ, ਮੈਂ ਕਦੇ ਨਹੀਂ ਮੁੜ ਕੇ ਉਸ ਤੋਂ ਬਾਅਦ ਕਦੇ ਗਾਇਆ ਨਹੀਂ ਜਾਂ ਕੁਛ ਨਹੀਂ।
1: ਨਹੀਂ ਬਹੁਤ ਵਧੀਆ ਹੈ, ਬਹੁਤ ਵਧੀਆ, ਖਿੱਚ ਕੇ ਰੱਖੋ ਤੁਸੀਂ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ। ਰੇਡੀਓ ਹਾਂਜੀ 1674 AM।
3: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ।
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ

0: ਤੇਰੀ ਜ਼ਿੰਦਗੀ।
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।

0: ਰੇਡੀਓ ਹਾਂਜੀ 1674 ਆ ਮੈਨੂੰ ਨਹੀਂ ਵਜੋ ਹਾਂ ਕਿਹੜਾ ਗਾਣਾ ਭਲਾ
1: ਟੂੰ ਟੂੰ ਇਹ ਤਾਂ ਵਿਆਹ ਵਾਲਾ ਗਾਣਾ ਲੱਗਦਾ ਸੀ ਮੈਨੂੰ ਯਾਰ
0: ਹੈਂ
1: ਵਿਆਹ ਵਾਲਾ ਗਾਣਾ ਲੱਗਦਾ
0: ਹਾਂ ਹੋ ਸਕਦਾ ਵਿਆਹ ਦੇ ਉਹ 'ਚ ਲੱਗਾ ਹੋਵੇ
1: ਪੰਜਾਬੀ ਹੈ ਹਿੰਦੀ ਹੈ
0: ਇਹ ਤਾਂ ਨਹੀਂ ਪਤਾ ਹੁਣ ਮੈਨੂੰ ਖੈਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਸ਼ੁੱਕਰਵਾਰ ਖੁੱਲ੍ਹਾ ਅਖਾੜਾ ਅੱਜ 31 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਕੁਛ ਇੱਕ ਜਾਣਕਾਰੀਆਂ ਇਸ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਡੇ ਆਸ ਪਾਸ ਕੀ ਹੋ ਰਿਹਾ ਕਿੱਥੇ ਕਿੱਥੇ ਜਾ ਸਕਦੇ ਹੋ ਪਰਿਵਾਰ ਕੀ ਮਨੋਰੰਜਨ ਕਰ ਸਕਦੇ ਨੇ ਕੁਛ ਮੈਸੇਜ ਅਤੇ ਕੁਛ ਤੁਹਾਡੇ ਵੱਲੋਂ ਫੋਨ ਦੇ ਉੱਤੇ ਕੋਈ ਸ਼ੇਰੋ ਸ਼ਾਇਰੀਆਂ ਕੁਛ ਤੁਹਾਡੇ ਵੱਲੋਂ ਕੋਈ ਚੁਟਕਲੇ ਕੁਛ ਗਾਣੇ ਅਤੇ ਹੋਰ ਬਹੁਤ ਸਾਰਾ ਕੁਛ ਹੋਰ ਨੋਨੀ ਜੀ
1: ਯੈਸ
0: ਕੀ ਲਿਆਓ
1: ਇੱਕ ਚੁਟਕਲਾ ਭੇਜਿਆ ਕਿਸੇ ਨੇ
0: ਹਾਂ
1: ਯੈਸ
0: ਨੌਕ ਨੌਕ ਵਾਲਾ
1: ਨੌਕ ਨੌਕ ਵਾਲੇ ਮੇਰੇ ਹੁੰਦੇ ਨੇ ਦੇਖੋ ਦੇਖੋ ਮੇਰੀ ਮੇਰਾ ਨਾ ਇੱਕ ਅਸੂਲ ਆ ਵੀ ਜੇ ਤੁਸੀਂ ਆਪਣੀ ਐਨਰਜੀ ਅਪਲਿਫਟ ਰੱਖਣੀ ਆ ਨਾ ਤਾਂ ਅਪਲਿਫਟਡ ਐਨਰਜੀ ਵਾਲੇ ਬੰਦਿਆਂ ਨਾਲ ਗੱਲਬਾਤ ਕਰੋ ਉਹਨਾਂ ਨਾਲ ਦੋਸਤੀ ਬਣਾ ਕੇ ਰੱਖੋ ਔਰ ਸਭ ਤੋਂ ਜ਼ਿਆਦਾ ਅਪਲਿਫਟਡ ਐਨਰਜੀ ਕਿਹ 'ਚ ਹੁੰਦੀ ਹੈ
0: ਬੱਚਿਆਂ 'ਚ
1: ਯੈਸ ਐਂਡ ਯੂ ਨੋ ਦੈਟਸ ਵਾਈ ਅਪੋਜ਼ਿਟ ਸਟੈਂਡਰਡ ਤੇ ਖੇਡੀ ਦਾ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ
1: ਅੱਛਾ ਆਈ ਡੋਨਟ ਨੋ ਆਮ ਹੈਪੀ ਵਿਦ ਦੈਟ ਵਨ ਸੋ ਆ ਪਲੇ ਵਿਦ ਦੈਟ ਵਨ
0: ਕੀ ਕਹਿੰਦੇ ਫਿਰ ਤੁਹਾਡੇ ਅਪਲਿਫਟ
1: ਇੱਕ ਵਾਰੀ ਨਾ ਦਾਦੀ ਪੋਤਾ ਗੱਲ ਕਰਦੇ ਹੁੰਦੇ ਦਾਦੀ ਕਹਿੰਦੀ ਸਾਡੇ ਜ਼ਮਾਨੇ 'ਚ ਤਾਂ ਨਾ ਕੁਛ ਵੀ ਲੈ ਲਓ ਰੋਟੀਆਂ ਲੈ ਲਓ ਚੌਲ ਲੈ ਲਓ ਦਾਲਾਂ ਲੈ ਲਓ ਸਬਜ਼ੀਆਂ ਲੈ ਲਓ ਭਾਂਡਾ ਟਿੰਡਾ ਲੈ ਲਓ ਬਸ ਜ਼ਿਆਦਾ ਤੋਂ ਜ਼ਿਆਦਾ ਡਾਲਰ ਦੇ ਵਿੱਚ ਆ ਜਾਂਦਾ ਸੀ ਸਾਰਾ ਕੁਛ ਦਾਦੀ ਉਹ ਤਾਂ ਗੱਲ ਸਹੀ ਆ ਆ ਤਾਂ ਅੱਜ ਵੀ ਜਾਊਗਾ ਪਰ ਅੱਜ ਕੱਲ ਨਾ ਸੀਸੀਟੀਵੀ ਕੈਮਰਾ ਜ਼ਿਆਦਾ ਲੱਗੇ ਦਾਦੀ ਦੀ ਗੱਲ ਮੈਨੂੰ ਕਿਉਂ ਯਾਦ ਆਈ ਕਿਉਂਕਿ ਨਾ ਜਦੋਂ ਜਦੋਂ ਆਹ ਸਿੰਗਰ ਕਿਹੜੇ ਜਿਹਨਾਂ ਦਾ ਤੁਸੀਂ ਨਾਮ ਲਿੱਤਾ ਸੀ ਸ਼ਾਇਦ ਪਹਿਲਾਂ ਭਗਵਾਨ ਨਹੀਂ ਜਗ ਜਿਉਂਦੇ ਆਉਂਦੇ ਮੇਲੇ ਹਰਭਜਨ ਮਾਨ ਜਦੋਂ ਉਹਨਾਂ ਦਾ ਗਾਣਾ ਆਇਆ ਸੀ ਨਾ ਆ ਸੋਹਣਿਆ ਵੀ ਜਗ ਜਿਉਂਦੇ ਆਉਂਦੇ ਮੇਲੇ ਉਹਦੇ 'ਚ ਇੱਕ ਲਾਈਨ ਆਉਂਦੀ ਹੈ ਨਾ ਦਾਦਾ ਪਤਾ ਨਹੀਂ ਸਮਥਿੰਗ ਕਿ ਜਦੋਂ ਪੋਤਾ ਹੋ ਜਾਂਦਾ ਦਾਦਾ ਆਪਣੀ ਜਾਨ ਦੀ ਤਿਆਰੀ ਕਰ ਲੈਂਦਾ ਹੈ ਨਾ
0: ਨਹੀਂ ਉਹ ਇਹਦੇ 'ਚ ਆਹ ਟੇਪ 'ਚ ਆ ਪਰ ਇਸ ਗਾਣੇ 'ਚ ਨਹੀਂ
1: ਓਕੇ ਸੌਰੀ
0: ਪੋਤੇ ਨੇ ਜਨਮ ਲਿਆ ਦਾਦਾ ਵੱਲ ਸੇ ਵਿਆਹ ਦੇ ਚੱਲ
1: ਜਾ ਹਾਂ ਹਾਂ ਉਹ ਵਾਲਾ ਆਖ ਨਾ ਉਦੋਂ ਇਹ ਗੁਰਦਾਸ ਮਾਨ ਤੋਂ ਬਾਅਦ ਇਹ ਵਾਲਾ ਸਿੰਗਰ ਸੀਗੇ ਜਿਹੜੇ ਮੇਰੀ ਦਾਦੀ ਦੇ ਫੇਵਰੇਟ ਬਣੇ ਸੀਗੇ ਦਾਦੀ ਕਹਿੰਦੇ ਦੇਖ ਕਿੰਨੀ ਸੋਹਣੀਆਂ ਗੱਲਾਂ ਕਰਦਾ
0: ਹਾਂ ਗੱਲਾਂ ਸੋਹਣੀਆਂ ਲਿਖੀਆਂ ਨਾ
1: ਹਾਂ ਜਦੋਂ ਉਹਨਾਂ ਨੇ ਕਹਿੰਦਾ ਨਾ ਦਾਦੇ ਨੇ ਪੋਤੇ ਨੇ ਜਨਮ ਲਿਆ ਮੇਰੇ ਕੋਲ ਕੋਈ ਹੋਰ ਤਾਂ ਬੈਠਾ ਸੀ ਮੈਂ ਬੈਠੀ ਸੀ ਮੇਰੀ ਦਾਦੀ ਨੇ ਆਪਣੀ ਬੁੱਕਲ 'ਚ ਲੈ ਲਿਆ ਮੈਨੂੰ ਕਿ ਹੁਣ ਨਾ ਮੈਨੂੰ ਤੇਰੇ ਤੋਂ ਦੂਰ ਨਹੀਂ ਜਾਣਾ
0: ਜਗ ਜੰਕਸ਼ਨ ਰੇਲਾਂ ਦਾ
1: ਜਗ ਯੈਸ
0: ਗੱਡੀ ਇੱਕ ਆਵੇ ਇੱਕ ਜਾਵੇ
1: ਐਗਜੈਕਟਲੀ
0: ਸਹੀ ਗੱਲ
1: ਇਹ ਇਸ ਕਰਕੇ ਨਾ ਮੈਨੂੰ ਇਹ ਥੋੜ੍ਹੇ ਜਿਹੇ ਹੁਣ ਅੱਜ ਕੱਲ੍ਹ ਆਈ ਐਮ ਪਲੇਇੰਗ ਦਾਦੀ ਦਾ ਰੋਲ ਮੇਰੇ ਪੋਤੇ ਪੋਤੀਆਂ ਲਈ ਨਾ ਤਾਂ ਫਿਰ ਮੈਨੂੰ ਹੁੰਦਾ ਕਿ ਠੀਕ ਹੈ ਯਾਰ ਹੁਣ ਮੈਨੂੰ ਉਸ ਲੈਵਲ 'ਤੇ ਆਉਣਾ ਪੈਣਾ ਤਾਂ ਕਿ ਮੈਂ ਉਹਨਾਂ ਨਾਲ ਦੋਸਤੀ ਕਰ ਸਕਾਂ
0: ਤਾਂ ਕਿ
1: ਕੱਲ੍ਹ ਨੂੰ ਜਾ ਕੇ ਮੈਨੂੰ ਕਹਿ ਸਕਣ ਵੀ ਸਾਡੀ ਦਾਦੀ ਬੜੀ ਹਿੱਪ ਆ ਹਿਪਸਟਰ ਆ
0: ਨਹੀਂ ਵਧੀਆ ਇਹ ਸਾਂਝ ਬਣੀ ਰਹਿਣੀ ਚਾਹੀਦੀ ਹੈ ਇਹ ਚੇਨ
1: ਨਹੀਂ ਛੋਟੇ ਛੋਟੇ ਬੱਚਿਆਂ ਨਾਲ ਤਾਂ ਆਲਵੇਜ਼ ਆਲਵੇਜ਼ ਯੂ ਨੋ ਆਈ ਡੋਨਟ ਨੋ ਇੱਕ ਮੇਰੀ ਬਜ਼ੁਰਗਾਂ ਨਾਲ ਬੜੀ ਸੋਹਣੀ ਬਣ ਸਭ ਨੇ ਬਣ ਜਾਂਦੀ ਹੁੰਦੀ ਪਰ ਬਜ਼ੁਰਗਾਂ ਨਾਲ ਹੁੰਦਾ ਕਿ ਤੁਸੀਂ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕਰ ਲੈਂਦੇ ਹੋ ਨਿਆਣਿਆਂ ਤੋਂ ਐਨਰਜੀ ਚੱਕ ਲੈਂਦੇ ਹੋ ਇਹ ਐਗਜੈਕਟਲੀ ਗੱਲ ਯੂ ਨੋ ਜ਼ਿੰਦਗੀ ਲਾਲਾ ਲਾਲਾ ਹੋ ਜਾਂਦੀ ਹੈ
0: ਗੁੱਡ ਗੁੱਡ ਗੁੱਡ ਚਲੋ ਆਓ ਫਿਰ ਲਾਲਾ ਲਾਲਾ ਕਰਾਈਏ ਆਪਾਂ ਅਤੇ ਆਪਾਂ ਨਾਲ ਨਾਲ ਕਾਲਰ ਵੀ ਹਲਕੇ ਕਰੀ ਜੀ ਫਿਰ ਮੈਸੇਜ ਨੂੰ ਵੀ ਹੁੰਦੇ ਆਪਾਂ ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਆਉਂਦੇ ਰਹੋ
2: ਕੱਲ
0: ਆਂਟੀ ਕੱਲ ਨਾ ਤੁਹਾਨੂੰ ਯਾਦ ਕਰਨ ਡੇ ਮੈਂ ਕਿਤੇ ਬੈਠਾ ਹਾਂ ਤੇ ਉਹਨਾਂ ਤੋਂ ਫੋਟੋਆਂ ਵੇਖਣ ਆ ਜਿਹੜੀਆਂ ਤੁਹਾਡੀਆਂ ਪਈਆਂ ਤੁਹਾਡੇ ਤੀਆਂ ਦੀਆਂ ਤੇ ਉਹਨੇ ਆਹ ਵੇਖੋ ਨੀ ਆਂਟੀ ਦੀਆਂ ਕਹਿੰਦੀਆਂ ਕਿੱਦਾਂ ਗੱਲਾਂ ਲਿਸ਼ਕਦੀਆਂ ਲੱਗਦਾ ਨੀ ਵੀ ਇੰਨੀ ਉਮਰ ਦੇ ਆ ਨਾ ਵੇਖ ਭਾਵੇਂ ਆਂਟੀ ਆ ਪਰ ਵੇਖੋ ਇਹਦੇ ਝੁਰੜੀਆਂ ਨੀ ਹੈਗੀਆਂ ਮੈਂ ਫਿਰ ਇਹ
1: ਸਾਡੀ
0: ਆਂਟੀ ਆ ਯਾਰ ਮਤਲਬ ਇਹ ਆਂਟੀ ਕੋਈ ਉਹ ਮੈਕ ਲਾਉਣ ਵਾਲੀ ਆਂਟੀ ਥੋੜੀ ਆ ਮੈਂ ਕਿਹਾ ਇਹ ਕੌੜੇ ਤੇਲ ਵਾਲੀ ਆਂਟੀ ਆ
2: ਅਸੀਂ ਤਾਂ ਉਹੀ ਗੱਲ ਹੈ ਨਾ ਖਾ ਕੇ ਅੰਦਰੋਂ ਕਰਨ ਵਾਲੇ ਆਪਦੀ ਸਕਿਨ ਨੂੰ ਗਰੋ
0: ਅੰਦਰੋਂ ਖਾ ਕੇ ਸਹੀ
2: ਅਸੀਂ ਉੱਤੇ ਉੱਤੋਂ ਉੱਤੋਂ ਨਹੀਂ ਲਾਉਣ ਵਾਲੇ ਅਸੀਂ
0: ਇਹ ਤੇ ਅੰਦਰੋਂ ਡਾਇਟਿੰਗ ਕਰ ਲੈਂਦੀਆਂ ਤੇ ਉੱਤੇ ਪਤਾ ਨੀ ਕੀ ਕੁਛ ਅਕੜਾ ਹੀ ਲੈਂਦੀਆਂ ਮੂੰਹ ਆਂਟੀ
1: ਹੱਸੋ ਹੱਸੋ ਤਾਂ ਪਤਾ ਹੀ ਨੀ ਚੱਲਦਾ ਵੀ ਗੱਲਾਂ ਹਿਲਦੀਆਂ ਨੇ ਕਿ ਨਹੀਂ ਹਿਲਦੀਆਂ
0: ਐ ਲੱਗਦਾ ਵੀ ਜਿੱਦਾਂ ਨਾ ਕਈ ਤੇ ਇੱਦਾਂ ਹੀ ਲੱਗਦੀਆਂ ਜਿੱਦਾਂ ਨਾ ਜਾਮ ਨੂੰ ਤੇ ਲੂਣ ਲਾ ਕੇ ਬਾਈਆਂ ਹੁੰਦੀਆਂ
2: ਆਪਾਂ ਤਾਂ ਕੌਲੇ ਕੌਲੇ ਸਾਗ ਦੇ ਖਾਣ ਵਾਲੇ ਆ ਹਨਾ
0: ਇਹ ਬੜਾ ਔਖਾ ਤੁਹਾਡੇ ਲਾਗੇ ਕਈ ਬਹਿਣੀਆਂ ਲੱਗਦੀਆਂ ਜਿੱਦਾਂ ਨਾ ਵੀ ਦਵਾ ਦਵਾ ਓਦਾਂ ਹੀ ਠਾ ਲਿਆਂਦੀਆਂ ਹੁੰਦੀਆਂ ਵੀ ਆਓ ਬਾਕੀ ਫਿਨਿਸ਼ਿੰਗ ਬਾਅਦ ਚ ਕਰ ਲਾਂਗੇ
2: ਨਗਾ
1: ਦੇਣੀ ਜੇ ਕੋਈ ਕਹਿੰਦਾ ਵੀ ਹੋਵੇ ਮੈਂ ਤਾਂ ਵੀ ਨਗਾ ਦੇਣੀ ਹੁੰਦੀ ਹਾਂ ਤੈਨੂੰ ਕੀ ਪਤਾ ਮੂਰਖਾ
2: ਆਪਾਂ ਓਹੀ ਦੀ ਲੋਕ ਹੈਗੇ
0: ਫੋਟੋਆਂ
1: ਦੇਖ ਕੇ ਪਤਾ ਕੀ ਕਹਿੰਦੀਆਂ ਬੀਬੀਆਂ ਓਹੋ ਆ ਜਿਹੜਾ ਫਾਊਂਡੇਸ਼ਨ ਲਾਇਆ ਸੀ ਨਾ ਇਹ ਮੇਰੀ ਸਕਿਨ ਨੂੰ ਸੂਟ ਨੀ ਕੀਤਾ ਦੇਖੋ ਕਿੰਨਾ ਜ਼ਿਆਦਾ ਆਕਸੀਡਾਈਜ਼ਡ ਹੋ ਗਿਆ ਸਾਰਾ ਮੂੰਹ ਚਿੱਟਾ ਚਿੱਟਾ ਲੱਗਦਾ ਆ ਅਗਲੀ ਵਾਰੀ ਡਿਫਰੈਂਟ ਬ੍ਰਾਂਡ ਦਾ ਲੈਣਾ ਆ ਜਿਹੜਾ ਇੱਧਰ ਵਾਲਾ ਮੁੰਡਾ ਨਾ ਉਧਰ ਵਾਲੀ ਗਰੰਟੀ ਮੈਂ ਦਿੰਦੀ ਹਾਂ ਉਧਰ ਵੀ ਨੈਚੁਰਲ ਬਿਊਟੀ ਹੋਈ ਆ ਉਧਰ ਤਾਂ ਬਿਨਾਂ ਬਿਨਾਂ ਬਿਨਾਂ ਮੇਕਅਪ ਤੋਂ ਲਾਲ ਹੋ ਜਾਂਦੀ ਆ
0: ਆਂਟੀ ਫਿਰ ਕੀ ਕੀ ਸਪੈਸ਼ਲ ਰਿਹਾ ਫਿਰ ਆਰਕੀ
2: ਸੌਂ ਖਾ ਸਕਦੇ ਆਪਾਂ ਇਹਦੇ ਨਾਲੋਂ ਵੱਧ ਉਹਦੀ ਸੌਂ ਖਾ ਸਕਦੇ
0: ਹਾਂ ਲੈ ਵਾਹ
1: ਬਈ ਦੇਖੋ ਸਮਝਦਾਰ ਬੀਬੀ ਹੁੰਦੀਆਂ ਜਿਹੜੀ ਨੂੰਹ ਨੂੰ ਸਵਾਰ ਕੇ ਰੱਖਦੀਆਂ ਨੇ
0: ਇਹਨਾਂ ਨੂੰ ਪਤਾ ਵੇਲੇ ਵੇਲੇ ਚਾਹ ਮਿਲ ਜਾਂਦੀ ਹੈ
1: ਹਾਂ
0: ਆਂਟੀ ਫਿਰ ਕੀ ਕੀ ਇਸ ਵਾਰੀ ਕੀ ਸਪੈਸ਼ਲ ਰਿਹਾ ਫਿਰ
2: ਕਾਦੇ ਚ ਬਲੇ ਕੀ ਚੱਲਦਾ ਮੈਂ ਤਾਂ ਅਸਲ ਚ ਨਾ
0: ਤੀਆਂ ਤੀਆਂ ਤੇ ਆਰਕੀ ਕੀ ਸਪੈਸ਼ਲ ਰਿਹਾ ਫਿਰ
2: ਸਪੈਸ਼ਲ ਤਾਂ
1: ਕੋਈ ਪ੍ਰਾਈਜ਼ ਪ੍ਰੂਜ਼ ਨਿਕਲੇ
2: ਇੰਨਾ ਵਧੀਆ ਨੀ ਸੀਗਾ ਕਿਉਂਕਿ ਅਸੀਂ ਨਾ ਜ਼ਿਆਦਾ ਹੀ ਓਲਡ ਕਰ ਲਿਆ ਵੀ ਬੀਬੀਆਂ ਨੇ ਬੋਲੀਆਂ ਵੀ ਆਪ ਪਾਉਣਾ ਤੇ ਗਿੱਧਾ ਵੀ ਆਪ ਪਾਉਣਾ ਹਨਾ ਤੇ ਜਿਹੜੀਆਂ ਉਹ ਗਿੱਧੀਆਂ ਵਾਲੀਆਂ ਸੀਗੀਆਂ ਬੋਲੀਆਂ ਵਾਲੀਆਂ ਸੀ ਤੇ ਉਹ ਗੱਲ ਉਹੋ ਜਿਹੀ ਬਣੀ ਨੀ ਜੇ ਤਾਂ ਆਪ ਦੇ ਆਪ ਪਾਉਂਦੇ ਤਾਂ ਹੋਰ ਗੱਲ ਸੀ ਹਨਾ
1: ਹਾਂਜੀ
2: ਉਹ ਭੈਣ ਜੀ ਦੋ ਪਾਉਣ ਲੱਗ ਗਏ ਤੇ ਉਹ ਨਾ ਗਿੱਧਾ ਠੀਕ ਸੀਗਾ ਤੇ ਸਾਡੀਆਂ ਬੋਲੀਆਂ ਨੂੰ ਥੋੜੀ ਜਿਹੀ ਗੱਲ ਖਰਾਬ ਰਹਿ ਗਈ
1: ਮੈਚ ਨਹੀਂ ਕੋਈ ਗੱਲ ਨਹੀਂ ਦੇਖੋ ਟਰਾਈ ਕਰਦੇ ਹਾਂ ਤਾਂ ਹੀ ਤਾਂ ਪਤਾ ਲੱਗਦਾ ਵੀ ਆ ਚੀਜ਼ ਬਣੀ ਆ ਗੱਲ ਆ ਚੀਜ਼ ਨਹੀਂ ਬਣੀ ਆ ਗੱਲ
2: ਉਹ ਕਮੀ ਆ ਗਿਆ ਉਹਦੇ ਐਂਡ ਤੇ
1: ਓਹੋ
2: ਤੁਸੀਂ
0: ਫਿਰ ਉਹ ਬੋਲੀ ਪਾਉਣੀ ਸੀ ਨਾ ਜੇ ਮੈਂ ਮੀਂਹ ਵਿੱਚ ਚੱਲਾ ਮੇਰੀ ਸੁਰਖੀ ਲੈਂਦੀ ਸੁਰਖੀ ਲੈਂਦੀ ਸੁਰਖੀ ਲੈਂਦੀ
2: ਦੇਖੋ
1: ਮੇਰਾ ਹਿਸਾਬ ਤਾਂ ਪਤਾ ਕੀ ਆ ਵੀ ਛੋਟੇ ਛੋਟੇ ਕੰਮ ਆਪਾਂ ਇਧਰੋਂ ਕਰ ਦਿੰਦੇ ਹਾਂ ਫਿਰ ਵੱਡੇ ਨਾ ਨਾ ਨਾ ਸੁਣੋ ਵੱਡੇ ਵੱਡੇ ਵੱਡੇ ਗੱਡੀਆਂ ਗੁੱਡੀਆਂ ਵਾਲੇ ਘਰਾਂ ਘੁਰਾਂ ਵਾਲੇ ਕੰਮ ਥਾਤੋਂ ਕਰਾ ਲਾਂਗੇ
2: ਹਾਜ਼ਰੀ ਲਵਾ ਦਿਓ
0: ਚਲੋ ਠੀਕ ਹੈ ਥੈਂਕ ਯੂ
1: ਥੈਂਕ ਯੂ ਵੈਰੀ ਮਚ
0: ਜਸਕੀਰ ਜੀ ਕਹਿੰਦੇ ਵੀ ਚਾਰ ਟਾਇਰਾਂ ਵਾਲੀ ਜਿਹੜੀ ਆ ਉਹ ਹੁੰਦਾ ਵਾ ਬੀਜ ਟਰੱਕ
1: ਬੀਜ ਟਰੱਕ
0: ਮੱਖੀਆਂ ਵਾਲਾ
1: ਯੈਸ ਮੱਖੀਆਂ ਵਾਲਾ ਟਰੱਕ ਪਰ ਉਹ ਕਹਿੰਦੇ ਕੀ ਨੇ
0: ਹੈ
1: ਬਣੀ ਆਪ ਤੁਸੀਂ ਦੇ ਦਿੱਤਾ ਜਵਾਬ
0: ਬੀਜ ਟਰੱਕ ਹੀ ਕਹਿੰਦੇ ਆ ਆ ਇਹ ਬੀ ਸਟਾਕ ਕਹਿੰਦੇ ਚਲੋ ਆਪਾਂ ਓਕੇ ਤੇ ਜਸਵਾਲ ਸਾਹਿਬ ਕਹਿੰਦੇ ਨੇ ਵੀ ਗਾਣਾ ਸੀ ਵੀ ਤੇਰਾ ਕੱਲੇ ਕੱਲੇ ਤਾਰੇ ਉੱਤੇ ਨਾਂ ਲਿਖਿਆ ਓਕੇ ਮੈਂ ਆਪ ਨਹੀਂ ਸੁਣਿਆ ਵੈਸੇ ਵੇਖ ਕੇ ਤੇ ਫਿਰ ਮੈਂ ਦੱਸੂਗਾ ਪਰ
1: ਸ਼ਾਨੂ
0: ਜੀ ਕਹਿੰਦੇ ਤ੍ਰਿਫਲਾ ਦੇਵੀ ਜਿੰਦਾਬਾਦ ਤੇ ਸਿਮਰਨ ਜੀ ਕਹਿੰਦੇ ਨੇ ਅੱਜ ਕਿਆ ਹੈ ਕਾਵਾਂ ਨਾਲ ਸਵੇਰੇ ਭਰਿਆ ਪਿਆ ਸੀ ਕਾਵਾਂ ਨਾਲ ਸਵੇਰੇ ਭਰਿਆ ਪਿਆ ਸੀ ਕੋਠੇ ਲਗਾ ਸਾਡਾ ਅੰਟੀਨਾ ਲਓ ਬਈ ਤਸ਼ਰੀਫ ਲੈ ਕੇ ਆਇਆ ਲੰਮੇ ਸਮੇਂ ਬਾਅਦ ਸਾਡਾ ਨਿੱਕਾ ਜਿੰਨ ਸਾਡਾ ਨਿੱਕਾ ਜਿੰਨ ਵਾਹ ਭਾਈ ਲੋਨੀਆ ਜੀ ਦੀ ਵਾਈਬ ਆ ਡਿਫਰੈਂਟ ਆ ਲੋਟਸ ਆਫ ਲਵ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਮਜ਼ੇਦਾਰ ਬਾਜ਼ਾਰ ਤਾਂ ਕਹਿੰਦੇ ਪੰਜ ਜਾਣਿਆਂ ਗਠੜੀ ਚੁੱਕੀ ਜਾ ਸੁੱਟੀ ਦਰਬਾਰ ਲੁਤਰੋ ਨੇ ਧੱਕਾ ਦਿੱਤਾ ਗਈ ਸਮੁੰਦਰੋਂ ਪਾਰ
1: ਪੰਜ ਜਾਣਿਆਂ ਨੇ ਬੁਰਕੀ ਚੱਕੀ
0: ਪੰਜ ਜਾਣਿਆਂ ਨੇ ਗਠੜੀ ਚੁੱਕੀ ਸੁੱਟੀ ਦਰਬਾਰ ਜਾ ਸੁੱਟੀ ਦਰਬਾਰ ਲੁਤਰੋ ਨੇ ਧੱਕਾ ਦਿੱਤਾ ਤੇ ਗਈ ਸਮੁੰਦਰੋਂ ਪਾਰ ਅੱਛਾ ਥੈਂਕ ਯੂ ਅੱਛਾ ਬੁਰਕੀ ਖਾਧੀ ਤੇ ਜ਼ਬਾਨ ਅੰਦਰ ਲੈ ਗਈ ਤੇ ਐਂਡ ਬਲਾ ਬਲਾ ਬਲਾ ਅੱਛਾ ਓਕੇ ਓਕੇ ਥੈਂਕ ਯੂ ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਸਾਰਿਆਂ ਦਾ ਸੋਹਣਾ ਦਿਨ ਲੱਗੇ ਬਲਜੀਤ ਜੀ ਕਹਿੰਦੇ ਕਿ ਜਿਉਂਦੇ ਵਾਸਤੇ ਰਹੋ ਬਹੁਤ ਸੋਹਣਾ ਲਿਖਿਆ ਸੀ ਵੀਰ ਨੇ ਤੇ ਬਹੁਤ ਸੋਹਣਾ ਗਾਇਆ ਵੀਰ ਨੇ ਤੇ ਥੈਂਕ ਯੂ ਤੇ ਕਹਿੰਦੇ ਨੇ ਕਿ ਇੰਨਾ ਦੂਰ ਨਾ ਹੋਈ ਜਾ ਕੇ ਮੁੜ ਕੇ ਮਿਲਿਆ ਨਾ ਜਾਵੇ ਇੰਨਾ ਦੂਰ ਨਾ ਹੋਈ ਜਾ ਕੇ ਮੁੜ ਮਿਲਿਆ ਨਾ ਜਾਵੇ ਇੰਨਾ ਨਾ ਮੁਰਝਾ ਜਜ਼ਬਾਤ ਨੂੰ ਕਿ ਫਿਰ ਲਿਖਿਆ ਨਾ ਜਾਵੇ ਮੰਨਿਆ ਕਿ ਤੇਰੇ ਕੰਮ ਜ਼ਰੂਰੀ ਨੇ ਪਰ ਸਾਡੇ ਲਈ ਵੀ ਵਿਹਲ ਕੱਢ ਕਿ ਐਡੀ ਕੀ ਮਜਬੂਰੀ ਸਭ ਕੁਛ ਜਾਰੀ ਏ ਤੇਰਾ ਮੇਰੇ ਨਾਲ ਗੱਲਬਾਤ ਤੋਂ ਬਿਨਾਂ ਤੂੰ ਹਰ ਪਾਸੇ ਪੂਰਾ ਏ ਬਸ ਮੇਰੇ ਕੋਲੋਂ ਖੁੱਸਦਾ ਜਾ ਰਿਹਾ ਹਰ ਰੋਜ਼ ਥੋੜ੍ਹਾ ਥੋੜ੍ਹਾ ਮਿੰਨੀ ਮਿੰਨੀ
1: ਓ ਵਾਹ ਥੋੜ੍ਹਾ ਥੋੜ੍ਹਾ ਮਿੰਨੀ ਮਿੰਨੀ
0: ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ
1: ਸੇਮ ਵਾਈਬ ਜੋ ਉਹਨਾਂ ਨੇ ਗਾਇਆ ਤੇ ਜੋ ਇਹਨਾਂ ਨੇ ਕਵਿਤਾ ਜਿਹੀ ਸੇਮ ਵਾਈਬ ਆ
0: ਸੇਮ ਕਰਤੀ ਇਹਨਾਂ ਨੇ ਵਾਈਬ ਨਾ ਤੇ ਕਿਹੜਾ ਪਾਊਡਰ ਦੱਸਿਆ ਤੇ ਮਿਕਸ ਕਰਨ ਦੇ ਲਈ ਭਲਾ ਹੈ ਆਸ਼ਾ
1: ਉਹ ਤੁਸੀਂ ਜਿਹੜਾ ਕਿਹਾ ਸੀ ਨਾ ਕਣਕ ਦੇ ਆਟੇ ਦੇ ਵਿੱਚ ਬਾਨ ਉਹ ਪਾਉਣਾ ਆ
0: ਕੀ
1: ਉਹ ਜਿਹੜਾ
0: ਅੱਛਾ ਉਹਦੀ ਗੱਲ ਕਰ ਰਿਹਾ ਓਕੇ ਮੈਂ ਖਰਿਆ ਮੂੰਹ ਬੀਬੀਆਂ ਦੇ ਮੂੰਹ ਦੇ ਉੱਤੇ ਲਾਉਣ ਵਾਲਾ ਮੈਂ ਕਮਾਲ ਹੈ ਮੈਂ ਨਾਲ ਦੀ ਨਾਲ ਪੁੱਛੀ ਜਾਂਦੇ ਨਾ ਉਹ ਸਪੈਲਿੰਗ ਮੈਨੂੰ ਪਤਾ ਨਹੀਂ ਨੀ ਸਪੈਲਿੰਗ ਦੱਸ ਦੋ ਹਾਂ ਬ੍ਰਾਂਡ ਹਾਂਜੀ ਤੇ ਬ੍ਰਾਂਡ ਮਿਕਸ ਤੋਂ ਹੀ ਉੱਥੇ ਜਾ ਕੇ ਪੁੱਛ ਲਿਓ ਆਪਣੇ ਨੈਟ ਤੇ ਸਰਚ ਮਾਰ ਲਓ ਜਾਂ ਫਿਰ ਉੱਥੇ
1: ਬਹੁਤ ਸਸਤਾ ਥੱਲੇ ਵਾਲੀਆਂ ਸ਼ੈਲਫਾਂ ਤੇ ਪਿਆ ਹੁੰਦਾ
0: ਜਿੱਥੇ ਦਲੀਆ ਦੁਲੀਆ ਪਿਆ ਹੁੰਦਾ
1: ਹਾਂ ਉਹਦੀ ਥੱਲੇ ਵਾਲੀਆਂ ਸ਼ੈਲਫਾਂ ਤੇ ਤੁਹਾਨੂੰ ਆਰਾਮ ਨਾਲ ਮਿਲ ਜਾਣਾ ਜਿਹਨੂੰ ਆਪਾਂ ਇੰਡੀਆ 'ਚ ਜਦੋਂ ਕਹਿੰਦੇ ਨਾ ਛਾਣਬੁਰਾ ਵਾਲੇ ਵੇਚਣ ਵਾਲੇ ਆ ਦਿਓ ਛਾਣਬੁਰਾ ਵੇਚ ਦਿਓ
0: ਹਾਂ ਬਸ
1: ਇਹ ਵਾਲਾ ਛਾਣਬੁਰਾ ਹੈ
0: ਹਾਂਜੀ ਇਹ ਬੇਸਿਕਲੀ ਆਪਣਾ ਅੰਗਰੇਜ਼ੀ ਆ ਗਈ ਅਦਰਵਾਈਜ਼ ਇਹ ਹੁੰਦਾ ਵਾ ਦੂਸਰਾ ਤੁਹਾਡਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੂਲਾ ਰੂਲਾ ਜਿਹੜਾ ਫਰਾਉਂਦੇ ਆਪਾਂ ਕਣਕ ਨੂੰ ਕਹਿੰਦੇ ਨੇ ਯਾਰ ਰੂਲਾ ਫਰਵਾਇਆ ਚਿੱਟੀ ਚਿੱਟੀ ਜੀ ਰੋਟੀ ਪਾਉਂਦੀ ਆ ਸੋ ਸੂੜਾ ਆ ਇਹ ਪੰਜਾਬੀ ਚ ਕਹੋ ਤੇ ਸੂੜਾ ਆ ਜਿਹਨੂੰ ਆਪਾਂ ਕਹਿੰਦੇ ਨੇ ਬ੍ਰਾਂਡ ਤੇ ਇਹ ਤੁਸੀਂ ਮਿਕਸ ਕਰਨਾ
1: ਵਿੱਚ ਸਾਡੇ ਇੱਧਰ ਕਹਿੰਦੇ ਨੇ ਛਾਣਬੂਰਾ
0: ਛਾਣਬੂਰਾ ਹਾਂ ਛਾਣਬੂਰਾ ਵੇਚਦਾ ਨੀ ਛਾਣਬੂਰਾ ਵੇਚਦਾ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵੈਲਕਮ ਬੈਕ ਨੋਨੀਆ ਜੀ ਆਈ ਮਿਸ ਯੂਅਰ ਬਿਗ ਸਮਾਈਲ ਐਂਡ ਫਨੀ ਹਰਕਤ
1: ਹਰਕਤ ਤਾਂ ਹਾਲੇ ਮੈਂ ਕੋਈ ਕੀਤੀ ਨੀ
0: ਥੈਂਕ ਯੂ ਨੀਤੂ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ
3: ਕੱਲ ਨਾ ਮੈਂ ਯਾਦ ਕੀਤਾ ਮੈਂ ਭੇਜਣੀਆਂ ਸੀ ਪਿੰਨੀਆਂ ਪੇਠੇ ਵਾਲੀਆਂ ਮਾਝੇ
1: ਵਾਲੀਆਂ
3: ਦਿਖਵਾਈਆਂ ਸੀਗੀਆਂ
1: ਹਾਂਜੀ ਹਾਂਜੀ ਹਾਂਜੀ ਰੁਪਿੰਦਰ ਰੁਪਿੰਦਰ ਜੀ
3: ਜਾਂਦਾ ਨੀ ਹਾਂ ਰੁਪਿੰਦਰ ਜੀ ਤੇ ਮੈਂ ਕਿਹਾ ਯਾਰ ਜਾਇਆ ਜਾਂਦਾ ਨੀ ਤੇ ਯਾਰ ਨੋਨੀਆ ਭੈਣ ਵੀ ਨੀ ਆਉਂਦੀ ਅੱਗੇ ਤਾਂ ਇੱਥੋਂ ਕਿਰਕੀ ਪਾਣ ਤੋਂ ਲੈ ਜਾਂਦੀ ਸੜ ਕੇ ਤੇ ਮੇਰੀ ਰੱਬ ਨੇ ਨਾ ਪਤਾ ਨੀ ਤੁਸੀਂ ਲਾਗੇ ਜਾ ਕੇ ਬੈਠੇ ਸੀ ਸ਼ਾਇਦ ਸਪਲਾਈ ਤੇ ਮੇਰੀ ਸੁਣ ਲਈ ਤੁਸੀਂ ਕੰਮ ਤੇ ਆ ਕੇ ਵੇਖ ਲਓ ਇੰਨੀ ਖੁਸ਼ੀ ਆ ਤੁਹਾਡੀ ਭੈਣੇ ਪਹਿਲੀ ਗੱਲ ਤਾਂ ਖੁਸ਼ੀ ਆ ਵੀ ਤੂੰ ਤੰਦਰੁਸਤ ਆ ਤੇ ਉਵੇਂ ਹੱਸ ਰਹੀ ਆ ਜਿਵੇਂ ਛੱਡ ਕੇ ਗਈ ਸੀ ਬਸ ਬੁੱਧਵਾਰ ਨੂੰ ਡੀਕਦੇ ਆ ਠੋਕ ਕੇ ਉਹਨਾਂ ਦੀ ਸ਼ੁੱਕਰਵਾਰ ਵੀ ਡੀਕਦੇ ਆ ਸਾਡੇ ਇੱਕ ਵੱਡੀ ਬੱਚੀ ਆ ਗਈ ਕਿੰਨਾ ਤੁਹਾਨੂੰ ਪਰਮਾਤਮਾ ਨੇ ਅੱਜ ਕੱਲ ਦੇ ਸਮੇਂ ਚ ਭੈਣ ਜੀ ਇੰਨੀਆਂ ਖੁਸ਼ੀਆਂ ਈਵਨ ਮੇਰੀ ਨਜ਼ਰ ਨੇ ਤੁਹਾਨੂੰ ਲੱਗ ਜੇ ਜਿਹੋ ਜਿਹਾ ਸਮਾਂ ਚਲੋ ਸਮਾਂ ਦਾ ਫਿਰ ਆਪਣੇ ਯੁੱਧ ਵੀਰ ਨੇ ਕਹਿਣਾ ਸਮਾਂ ਤਾਂ ਇੱਦਾਂ ਹੀ ਹੁੰਦਾ ਜਿਵੇਂ ਅੱਜ ਤੋਂ ਪੁਰਾਣੇ ਬਜ਼ੁਰਗ ਸੀ ਉਦੋਂ ਸਮਾਂ ਕਿੰਨਾ ਮਾੜਾ ਸੀ ਕਿਵੇਂ ਮਿਹਨਤਾਂ ਕਰਦੇ ਸੀ ਹਰ ਚੀਜ਼ ਨੂੰ ਤਰਸਦੇ ਸੀਗੇ ਹੁਣ ਆਪਾਂ ਕਹਿੰਦੇ ਰਹਿੰਦੇ ਹਾਂ ਯਾਰ ਹਜੇ ਵੀ ਸਮਾਂ ਮਾੜਾ ਵਾ ਨਾਲੇ ਸਭ ਕੁਝ ਆ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਬਸ ਅਸੀਂ ਤਾਂ ਇਹੀ ਕਹਿਣਾ ਵੀ ਤੁਸੀਂ ਆ ਗਏ ਆ
1: ਸਾਨੂੰ
3: ਬਹੁਤ ਖੁਸ਼ੀ ਆ ਤੁਹਾਡੇ ਆਉਣ ਦੀ ਤੇ ਮੇਰੇ ਕੋਲ ਓਨਾ ਕੁ ਟਾਈਮ ਸੀ ਤੁਸੀਂ ਮੈਨੂੰ ਅਗਲੇ ਹਫ਼ਤੇ ਨਾ ਕਿੰਨੀਆਂ ਲੈ ਜਾਓ ਬੀਬੀ ਵਾਸਤੇ ਬੜੀ ਵਧੀਆ ਬਣਾਈਆਂ ਵਾ ਤੁਸੀਂ ਮੈਨੂੰ ਤੇ ਸੱਚੀ ਗੱਲ ਆ ਵੀਰ ਜੀ ਮੈਂ ਤੁਹਾਨੂੰ ਟਾਈਮ ਮੇਰੇ ਕੋਲ ਲੱਗਦਾ ਨੀ ਦੇਣ ਦਾ
1: ਜਿਮ ਚ ਰੁਪਿੰਦਰ ਜੀ
3: ਤੁਸੀਂ ਨਾ ਮੈਨੂੰ ਪਲੀਜ਼ ਭੈਣ ਜੀ ਦਾ ਜਾਂ ਮੇਰਾ ਨੰਬਰ ਇਹਨ ਭੈਣ ਜੀ ਨੂੰ ਦੇ ਦਿਓ ਤੇ ਜਰੂਰ ਨਾ
0: ਹੈਰਾਨੀ ਹੋਈ ਵੈਸੇ ਸੁਣ ਕੇ ਵੀ ਤੁਸੀਂ ਆਪਣਾ ਨਾਂ ਨੀਤੂ ਰੱਖ ਲਿਆ ਅੱਜ ਕੱਲ ਥੈਂਕ ਯੂ ਤੁਹਾਡਾ ਥੈਂਕ ਯੂ ਇਹਨਾਂ ਦੀ ਵੀ ਦਲੇਰੀ ਆ ਇਥੋਂ ਪਤਾ ਲੱਗਦਾ ਪਿੰਨੀਆਂ ਖਾਧੀਆਂ ਬੰਦੇ ਨੇ ਨੀਤੂ ਜੀ ਵੇਖ ਲੋ ਤੁਹਾਡੀ ਵਾਰੀ ਖੋ ਕੇ ਲੈ ਗਿਆ ਜੇ ਬੰਦਾ ਦੱਸ ਵੇਖ ਲੋ
1: ਸਤਿ ਸ੍ਰੀ ਅਕਾਲ ਨੀਤੂ ਜੀ
0: ਖੋਣੀ ਹੀ
2: ਤੁਮ ਇਤਨੇ ਮਹੀਨੇ ਬਾਅਦ ਆਏ ਬੋਲੋ ਇਤਨੇ ਮਹੀਨੇ ਕਿਆ ਕੀਆ
1: ਤੇਰਾ ਨਾਮ ਲਿਆ ਤੁਝੇ ਯਾਦ ਕੀਆ
2: ਯਾਦ ਕਾ ਤੋ ਮੁਝੇ ਪਤਾ ਨਹੀਂ ਦਿੰਦੇ ਲੇਕਿਨ ਆਟੋਮੈਟਿਕਲੀ ਸੇ ਜੋ ਮੁਝੇ ਪੈਸੇ ਭੇਜਤੀ ਰਹੀ ਉਹ ਮੁਝੇ ਬਹੁਤ ਅੱਛਾ ਲਗਾ ਲਾਸਟ ਟਾਈਮ ਤੋਂ ਪਿਛਲੀ ਵਾਰ ਤੋਂ ਆਪਣੇ ਕਮਾਲ ਵੀ ਕਰਦੀ ਆ ਇਤਨੇ ਪੈਸੇ ਭੇਜ ਦੀਏ ਕਿ ਹਮਨੇ ਆਪਣਾ ਬਾਥਰੂਮ ਵੀ ਰੈਨੋਵੇਟ ਕਰਵਾ ਲਿਆ ਇਤਨੀ ਖੁਸ਼ੀ ਹੋਈ ਇਤਨੀ ਖੁਸ਼ੀ ਹੋਈ
1: ਯਾਰ ਮਿਡਲੀ ਦਾ ਨਾਂ ਨਾਂ ਨਾਲ ਉਹ ਮੈਨੂੰ $500 ਦਾ ਚੂਨਾ ਲੱਗ ਗਿਆ
0: ਕੌਣ
1: ਰਮਿਟਲੀ ਦਾ ਨਾਂ ਨਾ ਲਓ ਮੇਰੇ ਨਾ ਜ਼ਖਮਾਂ ਤੇ ਹਲੇ ਅੱਲੇ ਅੱਲੇ ਜ਼ਖਮ ਨੇ
0: ਓਹੋ ਮਿਸ ਹੋ ਗਏ ਕਿਤੇ ਪੈਸੇ
1: ਨੋ ਨੋ ਗਲਤ ਕਿਸੇ ਅਕਾਊਂਟ ਚ ਪਾਤੇ
0: ਓਹੋ ਹੋ ਤੁਸੀਂ ਪਾਤੇ ਕਿ ਉਹਨਾਂ ਨੇ ਪਾਤੇ
1: ਨਹੀਂ ਮੈਂ ਪਾਤੇ
0: ਲੈ ਤੇ ਫਿਰ ਉਹਨਾਂ ਦਾ ਕਸੂਰ ਹੈ ਦੱਸ ਕਮਾਲ ਹੈ ਦੱਸ
2: ਮੈਲਬਰਨ ਮੇ ਰਹਤੇ ਹੋਤੇ ਦੀਦੀ ਨਾ ਸੱਚ ਬਤਾ ਰਹੇ ਹੈ ਹਮਨੇ ਆ ਕੇ ਤੂੰ ਦਾਦਾ ਦਾ ਔਰ ਟੰਟਨ ਦਾ ਸੰਕਾਰਾ ਤੋਂ ਕਰ ਹੀ ਦੇਣਾ ਤਾਂ ਦੀਦੀ
0: ਪਿਛਲੀ ਵਾਰ ਜੋ ਆਪਣੇ ਸ਼ਰਟ ਸਾੜ ਦੀ ਥੀ ਨਾ ਆਪ ਪ੍ਰੈਸ ਕੇ ਲਈ ਕੋਈ ਕੱਪੜਾ ਨਹੀਂ ਦੇਂਗੇ
2: ਆਪਕੋ ਪਤਾ ਦੀਦੀ ਆਪਕੋ ਸੱਚ ਬਾਤ ਬਤਾ ਰਹੀ ਹੈ ਸੱਚ ਬਾਤ ਜਬ ਆਜ ਹਮਨੇ ਸੁਬਾ ਕੋ ਕਾਲ ਲਗਾਇਆ ਨਾ ਸੁਬਾ ਕੋ ਕਾਲ ਲਗਾਇਆ ਮੈਨੇ ਤੋ ਮੇਰੇ ਕੋ ਵੋ ਅੰਗਰੇਜ਼ੀ ਮੇ ਕਿਆ ਬੋਲਦੇ ਹੈ ਨਾ ਗੱਟ ਫੀਲਿੰਗ ਗੱਟੀ ਬੋਲਦੇ ਨਾ ਉਸਕੋ ਵੋ ਮੇਰੇ ਕੋ ਅੰਦਰ ਵਾਲੀ ਗੱਟ ਫੀਲਿੰਗ ਆ ਰਹੀ ਸੀ ਬੋਰੀ ਕਿ ਅੱਜ ਆ ਵੀ ਆਏਗੇ
1: ਕੀ ਬਾਤ ਕੀ ਬਾਤ ਨੀਤੂ ਬਾ
2: ਮੈਂ ਤੋ ਇਤਨੀ ਹੈਰਾਨ ਹੋਈ ਨਾ ਮੈਂ ਕਹਿਤੀ ਹੂੰ ਮੈਂ ਬਤਾ ਨਹੀਂ ਸਕਤੇ ਆਪਕੋ
0: ਮੈਂ ਮੈਂ ਆਪਣੇ ਆਪ ਨੂੰ ਕਹੋ ਮੱਥਾ ਟੇਕਿਆ ਪੈਰੀਆਂ ਥਲਾ ਕੇ
1: ਸਬਸੇ ਪਹਿਲੇ ਆਪਣੀ ਜੈ ਕਰੋ
2: ਦੀਦੀ ਆਪ ਐਸਾ ਮਤ ਕੀਜੀਏ ਕਰੇ ਅਬ ਆਪ ਆ ਜਾਇਆ ਕਰੀਏ ਐਸਾ ਨਹੀਂ ਆ ਆਜ ਆ ਗਈ ਫਿਰ ਆਪ ਆਓ ਮਹੀਨੇ ਬਾਅਦ ਆਓ ਦੋ ਮਹੀਨੇ ਬਾਅਦ ਆਓ ਐਸਾ ਨਹੀਂ ਚੱਲੇਗਾ ਦੀਦੀ ਨਹੀਂ ਚੱਲੇਗਾ ਕਿਉਂਕਿ ਅਗਰ ਆਪ ਨਹੀਂ ਆਨਾ ਪੈਸਾ ਨਹੀਂ ਦੇਣਾ ਮੇਰੇ ਕੋ ਚਾਹੇ ਮੈਨੇ ਅਭੀ ਆਪਣਾ ਕਿਚਨ ਵੀ ਕਰਵਾਇਆ ਰੈਨੋਵੇਟ ਮੈਂ ਕਰਵਾ ਲੂੰਗੀ ਆਪਣੇ ਆਪ ਕੋਈ ਬਾਤ ਨਹੀਂ ਜਾਂ ਫਿਰ ਇਤਨੇ ਸਾਲ ਹੋ ਗਏ ਉਹ ਨਿਕਲ ਜਾਏਗਾ ਪਰ ਆਪ ਨੇ ਆਨਾ ਹੈ ਹਮ ਲੋਗੋ ਕਿਆ ਸੋਚਨਾ ਹਮ ਲੋਗੋ ਕੇ ਬਾਰੇ ਮੈਂ ਆਪਕੋ ਨਹੀਂ ਪਤਨਾ ਸਮੇਂ ਕੇ ਬਹਾਵ ਪੇ ਬਾਤ ਕਰ ਰਹੀ ਹੂੰ ਮੈਂ ਆਜ
1: ਯੋਕੇ ਮੈਡਮ
2: ਪਰ ਉਹ ਓਦਾਂ ਸੁਣਾਣੀ ਸੀ ਕਿ ਜਦੋਂ ਤੁਸੀਂ ਆ ਨੀ ਰਹੇ ਸੀ, ਹੁਣ ਉਲਟਾ ਲਾਈਨ ਨਾ ਉਹ ਹੀ ਆ, ਪਰ ਤੁਸੀਂ ਸਮਝ ਜਿਓ ਨਾ। ਹਾਂਜੀ, ਇੱਕ ਕੁੜੀ ਜਿਹਦਾ ਨਾਮ ਨੋਨੀ ਹੈ, ਆ ਗਈ ਹੈ ਆ ਗਈ ਹਸਿਆਂ ਦੀ ਰਾਣੀ, ਮੇਰੀ ਰੋਣੀ ਕੀ ਆ ਗਈ ਹੈ ਆ ਗਈ ਹੈ ਆ ਗਈ ਹੈ।
1: ਥੈਂਕ ਯੂ ਵੈਰੀ ਮਚ ਨੀਤੂ
0: ਜੀ, ਥੈਂਕ ਯੂ ਵੈਰੀ ਮਚ। ਝੂਠਾ ਪਾਤਾ
2: ਰਣਜੋਤ ਵੀਰ ਜੀ, ਆਪਾਂ ਪਿਛਲੇ ਟੋਪਿਕ ਚ ਕਿਸੇ ਦਿਨ ਗੱਲ ਕਰ ਰਹੇ ਸੀ ਨਾ ਕਿ ਕੌਣ ਬੰਦਾ ਚੁੱਪ ਰਹਿ ਸਕਦਾ ਹੈ ਨਾ, ਕੋਈ ਨਹੀਂ ਰਹਿ ਸਕਦਾ। ਮੈਂ ਤਾਂ ਨਹੀਂ ਰਹਿ ਸਕਦੀ, ਸੀਰੀਅਸਲੀ ਕਹਿ ਰਹੀ ਹਾਂ। ਮੈਨੂੰ ਕਈ ਵਾਰੀ ਬੜਾ ਹੁੰਦਾ ਕਿ ਵੀ ਮੈਂ ਪਰਮਾਤਮਾ ਮੈਨੂੰ ਘੱਟ ਬੋਲਣ ਦਾ ਬਲ ਬਖਸ਼ਣਾ ਹੈ ਨਾ, ਤੇ ਪਰ ਨਹੀਂ ਹੁੰਦਾ। ਪਰ ਇਹ ਹੈ ਕਿ ਮੈਂ ਜਿੰਨਾ ਕੁ ਬੋਲਦੀ ਹਾਂ ਵਧੀਆ ਬੋਲਦੀ ਹਾਂ, ਚਲੋ ਇੰਨਾ
1: ਹੈਗਾ। ਆ ਵੀ ਬਹੁਤ ਸੋਹਣੀ ਖੂਬੀ ਹੈ ਕਿ ਆਪਣੀ ਤਾਰੀਫ ਬੰਦੇ ਨੂੰ ਪਤਾ ਹੋਣੀ ਚਾਹੀਦੀ ਹੈ।
2: ਹਾਂ, ਔਰ ਮੈਂ ਨਾ ਜਿਹੜੇ ਮੰਨ ਲਓ ਕਈ ਵਾਰ ਗੱਲਾਂ ਕਰਦੀ ਹਾਂ ਨਾ, ਜਿੱਦਾਂ ਮੰਨ ਲਓ ਵੀ ਤੁਹਾਡੇ ਨਾਲ ਆਪਾਂ ਏਦਾਂ ਗੱਲ ਕੀਤੀ, ਉਹ ਮੈਂ ਘਰ ਏਦਾਂ ਵੀ ਇਕੱਲੀ ਵੀ ਬੋਲੀ ਜਾਂਦੀ ਹੁੰਦੀ ਹਾਂ, ਕਿਉਂਕਿ ਮੈਨੂੰ ਨਾ ਕਈ ਵਾਰੀ ਲੱਗਦਾ ਹੈ ਕਿ ਮੇਰੇ ਨਾਲ ਕੋਈ ਨਹੀਂ ਹੈ ਨਾ। ਜਬ ਮਨ ਮੈਨੂੰ ਕਈ ਵਾਰੀ ਕਹੇਗਾ ਮੰਮਾ ਤੁਸੀਂ ਕੀ ਗੱਲ ਕਰ ਰਹੇ ਸੀ, ਮੈਨੂੰ ਏਦਾਂ ਲੱਗਦਾ ਕਿ ਮੈਂ ਕੋਈ ਨਾ ਕੋਈ ਡਾਇਲੋਗ ਬੋਲ ਰਹੀ ਹਾਂ, ਵੈਸੇ ਬੋਲ ਰਹੀ ਹਾਂ। ਫਿਲਮਾਂ ਵਾਲੇ ਵੀ ਤਾਂ ਏਦਾਂ ਕਰਦੇ ਹੈ ਨਾ, ਇਕੱਲੀ ਰਿਹਰਸਲ ਆਪਾਂ ਕੋਲ ਘੱਟ ਥੋੜੀ ਹਾਂ, ਮੈਂ ਆਪਣੇ ਆਪ ਦਾ ਵੀ ਇਕੱਲਾ ਹੀ ਰੱਖਦੀ ਹਾਂ।
0: ਗੁੱਡ ਗੁੱਡ, ਕਦੇ ਨਾ ਗੱਲਾਂ ਕਰਦੇ ਹੁੰਦੇ ਹੋ?
2: ਵੈਸੇ ਜਿੱਦਾਂ ਮੰਨ ਲਓ ਮੈਨੂੰ ਕੋਈ ਗੱਲ ਯਾਦ ਆ ਗਈ ਹੈ ਤਾਂ ਮੈਨੂੰ ਇੱਦਾਂ ਹੁੰਦਾ ਪ੍ਰੈਪਰੇਸ਼ਨ, ਜਿੱਦਾਂ ਮੰਨ ਲਓ ਆਹ ਤੁਹਾਡੇ ਨਾਲ ਮੈਂ ਹੁਣ ਦੀਦੀ ਆਹ ਗੱਲ ਕੀਤੀ ਹੈ, ਇਹ ਤੇ ਮੈਂ ਘਰੇ ਇਕੱਲੀ ਵੀ ਜਿੱਦਾਂ ਬੋਲਦੀ ਰਹਿੰਦੀ ਹਾਂ ਨਾ, ਤੇ ਬੱਚਿਆਂ ਨਾਲ ਫਿਰ ਗੱਲ ਹੋ ਗਈ ਤੇ ਫਿਰ ਉਹਨਾਂ ਨੂੰ ਵੀ ਕਹਿਤਾ। ਹੁਣ ਫੋਰ ਐਗਜ਼ਾਮਪਲ ਦੇਖੋ ਆਪਣੀ ਜਿਹੜੀ ਰੇਡੀਓ ਹਾਂਜੀ ਦੀ ਐਪ ਦੇ ਵਿੱਚ ਚੱਲ ਰਿਹਾ ਐਡ ਨਹੀਂ ਆਉਂਦੀ, ਉਹਦੇ ਵਿੱਚ ਬੋਲਦੇ ਆ ਇਹ ਸਟਾਰਟਿੰਗ ਤੋਂ ਅਸੀਂ ਕਰ ਰਹੇ ਹਾਂ ਜਦੋਂ ਸਾਰੇ ਜਾਣੇ ਇਕੱਠੇ ਬੈਠੇ ਹੋਏ ਨਾ, ਅਰੇ ਮੀਆਂ ਸਵਾਲ ਅੱਲਾ ਰੇਡੀਓ ਹਾਂਜੀ ਕੀ ਕਿਆ ਬਾਤ ਹੈ।
1: ਇਹ ਤਾਂ ਐ ਲੱਗਦਾ ਜਿੱਦਾਂ ਪਾਨ ਨੀ ਜਰਦਾ ਪਾਇਆ ਹੁੰਦਾ ਮੂੰਹ ਚ।
2: ਹਾਂ ਹਾਂ ਓਦਾਂ ਹੀ ਤਾਂ ਉਹ ਵੀ ਸੇਮ। ਤੇ ਅਸੀਂ ਨਾ ਜਦੋਂ ਜਾਂਦੇ ਆ ਨਾ ਐਡ ਆਈ ਰਹੀ ਹੁੰਦੀ ਆ, ਤੇ ਜਦੋਂ ਕਹੇਗਾ ਮੰਮਾ ਆ ਗਿਆ, ਉਹ ਮੈਂ ਉਸੇ ਟਾਈਮ ਬੋਲਦੀ, ਸਾਰਿਆਂ ਦੀ ਇੰਨੀ ਸਮਾਈਲ ਆ ਜਾਂਦੀ ਆ। ਔਰ ਤੁਹਾਨੂੰ ਮੈਂ ਕੱਲ ਦੀ ਗੱਲ ਦੱਸਦੀ ਆ, ਕੱਲ ਦੀ ਗੱਲ ਦੱਸਦੀ ਆ, ਕੱਲ ਕੀ ਹੋਇਆ, ਕੱਲ ਮੈਂ ਕੱਲੀ ਜਾ ਰਹੀ ਸੀਗੀ, ਠੀਕ ਹੈ, ਉਹ ਮੈਂ ਜਦੋਂ ਜਾ ਰਹੀ ਨਾ ਉਸੇ ਟਾਈਮ ਹੀ ਉਹ ਐਡ ਆ ਗਈ। ਮੈਂ ਕਿਹਾ ਮੇਰੇ ਬੱਚੇ ਤੇ ਇਹ ਤਾਂ ਹੈ ਨੀ, ਉਹ ਕੱਲਾ ਹੀ ਬੋਲਦਾ ਮੈਂ ਕਿਹਾ ਰੇਡੀਓ ਹਾਂਜੀ ਕੀ ਕਿਆ ਬਾਤ ਹੈ।
0: ਜੇ ਕਿਤੇ ਜ਼ਬਾਨ ਨੀਤੂ ਜੀ, ਜੇ ਕਿਤੇ ਜ਼ਬਾਨ ਵੀ ਚਾਰਜ ਤੇ ਬੰਦੇ ਨੂੰ ਲਾਉਣੀ ਪਵੇ,
1: ਮੇਰੀ ਵਾਲੀ ਤਾਂ ਉਦਾਂ ਸਾਈਡ ਤੇ ਪਈ ਅੜ ਅੜ ਕਰੀ ਜਾਊਗੀ।
0: ਕਦੇ ਇਮੇਜਿਨ ਕਰੋ ਵੀ ਮੈਂ ਫੋਨ ਚਾਰਜ ਤੇ ਲਾਉਣੀ ਪਵੇ ਜ਼ਬਾਨ ਸਾਨੂੰ।
2: ਮੈਨੂੰ
0: ਨਿੱਕੇ ਹੁੰਦੇ ਨੂੰ ਲੱਗਦਾ ਹੁੰਦਾ ਸੀ ਕੁੱਤਿਆਂ ਦੀ ਸੋਲਰ ਨਾਲ ਚਾਰਜ ਹੁੰਦੀ ਆ, ਬਾਹਰ ਕੱਢ ਕੇ ਰੱਖ ਛੱਡਦੇ ਆ, ਬਾਅਦ ਚ ਫਿਰ ਮੈਨੂੰ ਪਤਾ ਲੱਗਾ।
1: ਨਹੀਂ ਹੋ ਸਕਦਾ, ਮੈਂ ਵੀ ਨੋਟ ਕੀਤਾ, ਸਾਡਾ ਵੀ ਪੱਪੀ ਨੇ ਜਦੋਂ ਸੌਂਦਾ ਨਾ ਉਹਦੀ ਇੰਨੀ ਕੁ ਜੀਭ ਬਾਹਰ ਨਿਕਲੀ ਹੁੰਦੀ ਅਗਰ ਕਰਕੇ ਸੌਂਦਾ
0: ਹੈ ਨਾ ਬਾਹਰ
2: ਮੈਨੂੰ ਬੜਾ ਔਖਾ ਲੱਗਦਾ, ਪਤਾ ਨੀ ਕਿਉਂ ਜੀ, ਸੀਰੀਅਸਲੀ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਵੀ ਚੁੱਪ ਰਹਿਣਾ, ਇਹ ਜਿਹੜੇ ਲੋਕ ਰਹਿੰਦੇ ਆ ਨਾ ਇਹ ਵੀ ਹੁਣ ਹਰ ਇੱਕ ਦਾ ਨੇਚਰ ਹੈ ਹਨਾ। ਉਹ ਕਹਿੰਦੇ ਕਈ ਵਾਰ ਕਿ ਅਸੀਂ ਬੜੀ ਕੋਸ਼ਿਸ਼ ਕਰਦੇ ਹੈਗੇ ਹਾਂ ਨਾ। ਇੱਕ ਮੈਂ ਛੋਟੀ ਜਿਹੀ ਗੱਲ ਦੱਸਦੀ, ਅਸੀਂ ਨਾ 15 ਕੁ ਦਿਨ ਹੋ ਗਏ ਆ ਹੁਣ, ਮਹੀਨਾ ਕੁ ਹੋ ਗਿਆ ਹੋਗਾ ਅਸੀਂ ਕਿਸੇ ਦੇ ਘਰ ਗਏ, ਤੇ ਉਹਨਾਂ ਦਾ ਨੇਚਰ ਵੀ ਰਿਜ਼ਰਵ ਸੀ, ਪਰ ਇਹਨਾਂ ਦੇ ਮਤਲਬ ਫਰੈਂਡ ਦੇ ਵਾਈਫ ਸੀਗੇ, ਉਹਨਾਂ ਦੇ ਅੱਗੇ ਵੀ 2 ਗੈਸਟ ਆਏ ਹੋਏ ਸੀਗੇ ਨਾ, ਤੇ ਬੰਦੇ ਬਾਹਰ ਬੈਠੇ ਪਰ ਵੀ ਕਿਉਂ ਕਹਿ ਰਹੇ ਸੀ ਅੰਦਰ, ਤੇ ਉਹ ਵੀ ਥੋੜੀ ਥੋੜੀ ਹਲਕੀ ਹਲਕੀ ਅਜੇ ਲਾਈਟ ਲਾਈਟ ਜਿਹੀ ਗੱਲਾਂ ਕਰ ਰਹੇ ਸੀ। ਮੈਂ ਕਿਹਾ ਹਾਏ ਇਹ ਤਾਂ ਤੈਨੂੰ ਮੈਂ ਕਿਵੇਂ ਕਰਾਂ, ਮੇਰੇ ਲਈ ਨਵੀਂ ਆ ਹਨਾ। ਮੈਨੂੰ ਬੜਾ ਔਖਾ ਲੱਗਾ ਬੜਾ, ਮੈਂ ਨੋਰਮਲੀ ਗੱਲਾਂ ਕਰਦੀ ਰਹੀ, ਬੋਲਦੀ ਗਈ ਇਹ ਬਹੁਤ ਸਾਰੀ ਗੱਲਾਂ ਨਾ, ਜੈਨੂਅਲ ਜਿਹੀਆਂ ਗੱਲਾਂ, ਇਹ ਵੀ ਆਪਣੇ ਅੰਦਰੋਂ ਆਵਾਜ਼ ਆ ਰਹੀ ਸੀ ਵੀ ਥੋੜਾ ਧਿਆਨ ਨਾਲ ਵੀ ਹਨਾ, ਤੇਰੀ ਕਈ ਵਾਰ ਵੱਧ ਬੋਲਣ ਦੀ ਵੀ ਆਦਤ ਹੈ, ਅਗਲੇ ਨੂੰ ਕਈ ਵਾਰ ਨਾ ਡਾਈਜੈਸਟ ਹੋਵੇ ਨਾ, ਇਹ ਵੀ ਕਈ ਵਾਰ ਨਾ, ਤੇ ਗੱਲਾਂ ਕਰਦੇ ਰਹੀ ਕਰਦੇ। ਫਿਰ ਨੋਰਮਲੀ ਫਿਰ ਮੈਂ ਬਾਅਦ ਚ ਕਿਹਾ, ਮੈਂ ਕਿਹਾ ਵੀ ਸੋਰੀ, ਸੀਰੀਅਸਲੀ ਮੈਂ ਉਹਨਾਂ ਨੂੰ ਇੱਦਾਂ ਹੀ ਕਿਹਾ, ਮੈਂ ਕਿਹਾ ਵੀ ਮੈਂ ਕੀ ਕਰਾਂ, ਮੇਰੀ ਮਜਬੂਰੀ ਆ ਵੀ ਮੈਂ ਨਹੀਂ ਏਦਾਂ ਹੀ ਬੋਲ ਸਕਦੀ ਹਾਂ,
4: ਕਹਿੰਦੇ ਫਿਰ ਅਸੀਂ ਖਾਣਾ ਖਾਧਾ, ਇੰਨਾ ਫਨ ਕੀਤਾ, ਮੈਨੂੰ ਲਾਸਟ ਦੇ ਵਿੱਚ ਨਾ ਸੱਚੀ ਕਹਿ ਕੇ ਗਏ, ਕਹਿੰਦੇ ਸਾਡਾ ਨੇਚਰ ਹੈ ਸਾਨੂੰ, ਅਸੀਂ ਖੁਦ ਇੰਨੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੀ ਗੱਲਾਂ ਕਰੀਏ, ਪਰ ਤੁਸੀਂ ਸਾਡਾ ਇੰਨਾ ਦਿਲ ਲਗਾਇਆ ਨਾ, ਇੰਨਾ ਦਿਲ ਲਗਾਇਆ ਨਾ, ਕਹਿੰਦੇ ਹੱਗ ਕਰਕੇ ਗਏ, ਈਵਨ ਮੇਰਾ ਨੰਬਰ ਵੀ ਲੈ ਕੇ ਗਏ। ਮੈਂ ਕਿਹਾ ਬਸ ਇਹ ਠੀਕ ਹੈ, ਮੈਂ ਕਿਹਾ
1: ਹੁਣ ਮੈਂ ਆਪਣਾ ਰੇਡੀਓ ਖੋਲ ਲੈਣਾ।
0: ਉਹਨਾਂ ਨੇ ਭਾਵੇਂ ਫੋਨ ਚ ਫੀਡ ਕਰਕੇ ਤੇ ਬਲੌਕ ਮਾਰਿਆ ਹੋਵੇ, ਕਿਉਂ ਨਾ ਹੋਵੇ ਕਦੇ।
4: ਨੀਤੂ
1: ਮੈਰਾਥੋਨ ਕਰਦੇ ਆ।
0: ਹਾਂ ਸਹੀ ਗੱਲ ਹੈ, ਨੋਨ ਸਟੋਪ ਕਿੰਨਾ ਕੁ ਚਿਰ ਤੁਸੀਂ ਬੋਲ ਸਕਦੇ। ਇੱਕ ਨਾ ਤੁਹਾਡੇ ਵਰਗੇ ਸਾਡੇ ਇੱਕ ਸਾਡੇ ਭਾਬੀ ਆ, ਤੁਹਾਡੇ ਵਰਗੇ ਸਵਾਨ ਦਾ, ਉਹ ਵੀ ਬੜੀਆਂ ਪਿਆਰੀਆਂ ਗੱਲਾਂ ਕਰਦੇ ਆ, ਤੇ ਉਹ ਸਾਰੀਆਂ ਗੱਲਾਂ ਗੁੱਲਾਂ ਕਰਕੇ ਨਾ ਉਹਨਾਂ ਦਾ ਇੱਕ ਡਾਇਲੋਗ, ਉਹ ਕਹਿੰਦੇ ਜਦੋਂ ਬਾਬਾ ਚਿਰ ਹੋ ਜਾਂਦਾ ਫਿਰ ਉਹ ਕਹਿੰਦੇ ਹੁੰਦੇ ਵੀ ਮੈਨੂੰ ਗੱਲ ਨਹੀਂ ਜੇ ਮੁਕਾਉਣੀ ਆਉਂਦੀ, ਦੱਸ ਦਿਓ ਜਦੋਂ ਜਾਣਾ।
1: ਗੁੱਡ ਲਾਈਨ।
0: ਇਸੇ ਤਰ੍ਹਾਂ ਅੱਜ ਕੱਲ ਕਿੱਥੇ ਲੱਭਦੇ ਇਦਾਂ ਦੇ ਬੰਦੇ।
4: ਮੇਰੇ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ, ਮੇਰੇ ਲਈ ਤਾਂ ਸਿਰਫ ਇਹੀ ਆ, ਮੇਰੇ ਨਾਲ ਆਉਂਗੇ ਨਾ ਬਸ ਐਸ਼ ਹੀ ਕਰੋਗੇ,
1: ਜ਼ਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਗੇ।
0: ਮਿਹਰਬਾਨੀ, ਬੜਾ ਔਖਾ ਕੰਮ ਹੈ ਗੱਲਾਂ ਕਰਨੀਆਂ।
1: ਐਗਜ਼ੈਕਟਲੀ
0: ਬਹੁਤਿਆਂ ਦੀ ਇਹ ਗੱਲ ਹੀ ਨੀ ਆਉਂਦੀ, ਦੋ ਚਾਰ ਗੱਲਾਂ ਕਰਕੇ ਮੁੜ ਕੇ ਬੰਦਾ ਵੇਖਦਾ ਕਿ ਨਾਲੇ ਇੱਕ ਦੂਸਰੇ ਦੀ ਜਰ ਵੀ ਨਹੀਂ ਹੁੰਦੀ, ਮਾੜੀ ਜਿਹੀ ਨਿੱਕੀ ਨਿੱਕੀ ਗੱਲ ਹਰ ਇੱਕ ਨੂੰ, ਹਰ ਇੱਕ ਦੀ ਚੁੱਭ ਜਾਂਦੀ ਹੈ। ਸੋ ਬੜਾ ਔਖਾ ਅੱਜ ਕੱਲ੍ਹ ਵੀ, ਕਿਉਂਕਿ ਅੱਗੇ ਵੀ ਤੁਹਾਨੂੰ ਸੋਚ ਸਮਝ ਕੇ ਤੁਹਾਨੂੰ ਬੋਲਣਾ ਪੈਣਾ, ਬੇਬੀ ਬੜੀ ਬੜੀ ਸਮੱਸਿਆ। ਤੇ ਧੰਨਵਾਦ ਤੁਹਾਡਾ।
1: ਜਦੋਂ ਜਿਹੜਾ ਬੋਲਦਾ ਹੁੰਦਾ ਨਾ, ਜਾਂ ਤਾਂ ਉਹਦੇ ਚੋਂ ਕਪੈਸਿਟੀ ਹੋਵੇ ਵੀ ਚਲੋ ਬੋਲਤਾ, ਜੇ ਮੈਂ ਗਲਤ ਹਾਂ ਤਾਂ ਆਮ ਸੋਰੀ, ਫਿਰ ਗੱਲ ਸੁਰ ਜਾਂਦੀ ਹੁੰਦੀ ਹੈ। ਅੱਛਾ ਉਹਨਾਂ ਨੀਤੂ ਜੀ ਦੀ ਉਹ ਤਾਂ ਮੈਂ ਇੱਕ ਗੱਲ ਯਾਦ ਆਈ, ਨੀਤੂ ਜੀ ਕਹਿੰਦੇ ਮੇਰੇ ਤੋਂ ਚੁੱਪ ਰਿਹਾ ਨਹੀਂ ਜਾਂਦਾ। ਜਦੋਂ ਮੈਂ ਛੋਟੀ ਹੁੰਦੀ ਸੀ ਨਾ, ਜਿੱਦਾਂ ਕਦੇ ਲੰਬੇ ਲੰਬੇ ਸਫ਼ਰ 'ਤੇ ਜਾਣਾ ਆ, ਮੈਨੂੰ ਗੱਡੀ 'ਚ ਬੈਠ ਕੇ ਨਾ, ਅਤੇ ਮੈਨੂੰ ਬੈਠਣ ਲੱਗੇ ਕਿਹਾ ਜਾਂਦਾ ਸੀਗਾ ਵੀ ਤੂੰ ਇੱਦਾਂ ਕਰ, 5 ਮਿੰਟ ਚੁੱਪ ਕਰ, ਤੈਨੂੰ 5 ਰੁਪਈਏ ਮਿਲਣਗੇ। ਮੈਂ ਫਿਊ ਸੈਕਿੰਡਸ ਬਾਅਦ ਪੁੱਛਦੀ ਹੁੰਦੀ ਸੀ 5 ਮਿੰਟ ਹੋ ਗਏ।
0: ਥੈਂਕ ਯੂ ਹਰਪਾਲ ਜੀ ਕਹਿੰਦੇ ਖਾਣਾ ਖਾਣ ਤੋਂ ਬਾਅਦ ਵੇਟਰ ਬਿੱਲ ਲਿਆ ਕਹਿੰਦੇ ਪੁੱਛਿਆ ਸਰ ਕੈਸ਼ ਜਾਂ ਕਾਰਡ ਅਤੇ ਕਸਟਮਰ, ਕੀ ਤੁਸੀਂ ਭਾਂਡੇ ਮਾਂਜਣ ਵਾਲੀ ਆਪਸ਼ਨ ਖਤਮ ਕਰ ਦਿੱਤੀ ਹੈ?
1: ਵੈਸੇ ਅੱਜ ਕੱਲ੍ਹ ਹੁੰਦੀ ਨਹੀਂ ਨਾ ਮੈਕਡੋਨਲਡ, ਪਰ ਮੈਕਡੋਨਲਡ ਤਾਂ ਪਹਿਲਾਂ ਹੀ ਲੈ ਲੈਂਦੇ ਨੇ ਪੈਸੇ, ਉੱਥੇ ਤੋਂ ਬਾਅਦ ਵਾਲਾ ਸਿਸਟਮ ਹੀ ਨਹੀਂ ਹੁੰਦਾ।
0: ਹੈ ਹੀ ਕੁਛ ਨਹੀਂ, ਉੱਥੇ ਮਾਂਜਣਾ ਵੀ ਕੀ ਹੈ, ਉਹ ਸਫਾਈ ਭਾਵੇਂ ਕਰਾ ਲੈਣਾ। ਇੱਕ ਬ੍ਰੇਕ ਲੈ ਕੇ ਮਿਲਦੇ ਹਾਂ ਜੀ ਰੇਡੀਓ, ਹਾਂਜੀ
1: 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਮੈਂ ਲੌਂਗ ਪਾ ਕੇ ਬਾਹਰ ਨਿਕਲੀ ਧੰਨਵਾਦ ਤੇ ਮੇਰੇ ਨਾਲ ਇਹਨੂੰ ਨਹੀਂ ਆ ਪੀ ਦਿਆਲ
1: ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਸਾਰਿਆਂ ਨੂੰ ਵਟ ਆਮ ਟਾਕਿੰਗ
0: ਉਹ ਨਹੀਂ ਚੱਲਦਾ ਆ ਖੁੱਲ੍ਹਾ ਕੰਮ
1: ਹੋ ਗਈਆਂ ਕਮਾਈਆਂ ਮੈਂ ਅੱਗੇ ਜਿਹੜੀ ਮੇਰੀ ਔਲਾਦ ਪੰਜਾਬੀ ਨਹੀਂ ਬੋਲਦੀ ਮੈਂ ਉਹਨੂੰ ਸਿਖਾਉਣਾ ਕੀ ਹੈ ਜੇ ਮੇਰੀ ਪੰਜਾਬੀ ਆ ਹੋ ਗਈ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਫਰਾਈਡੇ ਦੇ ਵਿੱਚ ਫਰਾਈਡੇ ਦਾ ਮਸਤੀ ਤੁਹਾਨੂੰ ਇੰਜੋਏ ਕਰ ਰਹੇ ਹੋਗੇ ਤੁਸੀਂ ਉਮੀਦ ਕਰਦੇ ਹਾਂ ਅਸੀਂ ਤਾਂ ਬਹੁਤ ਜ਼ਿਆਦਾ ਕਰ ਰਹੇ ਹਾਂ ਤੁਹਾਡਾ ਪਤਾ ਨਹੀਂ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਪਰ ਜਿਹੋ ਜਿਹੀਆਂ ਤੁਹਾਡੇ ਮੈਸੇਜ ਆ ਰਹੇ ਨੇ ਕਾਲਸ ਆ ਰਹੇ ਨੇ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਵੀ ਫੁੱਲ ਮਸਤੀ ਕਰ ਰਹੇ ਹੋ ਅਤੇ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਮਸਤੀ ਮਸਤੀ ਮਸਤੀ ਹੁਣ ਮਸਤੀ 'ਚ ਮੈਨੂੰ ਇੱਕ ਹੋਰ ਮੇਰੀ ਜੋੜੀਦਾਰ ਨਾਲ ਮੈਨੂੰ ਇੱਕ ਫਿਕਰਾ ਲੈਣਾ ਯਾਦ ਆ ਗਿਆ ਫਿਰਕੀ ਫਿਰਕਾ ਨਹੀਂ ਫਿਰਕੀ ਡੈਂਟਿਸਟ ਜਿਹੜਾ ਆ
0: ਹਾਂਜੀ
1: ਉਹ ਐਕਸਰੇ ਨੂੰ ਕੀ ਕਹੂਗਾ
0: ਡੈਂਟਿਸਟ ਐਕਸਰੇ ਨੂੰ ਕੀ ਕਹੂਗਾ
1: ਯੈਸ ਘਰ ਚ ਪਰਾਂ ਪਈ ਚੀਜ਼ ਉਹ ਗੋਲ ਜੀ ਲਾਲ ਜੀ ਯੂਨੋ ਜਿਹੜੀ ਮੈਂ ਪਰਸੋਂ ਲੈ ਕੇ ਆਇਆ ਸੀ ਉਫੜਾਂਗੀ ਆ ਉਦਾਂ ਉਦਾਂ ਕਈ ਵਾਰ ਦਿਮਾਗ ਚੋਂ ਨਿਕਲ ਜਾਂਦਾ ਨਾ ਤਾਂ ਫਿਰ ਸ਼ੋਰਟ ਜਿਹਾ ਨਾਮ ਮਨਾਉਂਦਾ ਅੱਛਾ ਵਾਟਰਮੈਲਨ
0: ਅੱਛਾ
1: ਜਾਂ ਯੂ ਨੋ
0: ਇਹ ਤੋਂ ਸ਼ੋਰਟ ਕੀ ਕਰੂਗਾ ਹੁਣ ਓਕੇ
1: ਐਕਸਰੇ ਐਕਸਰੇ ਨੂੰ ਕੀ ਕਹੂਗਾ
0: ਓਕੇ ਚਲੋ ਨੌਕ ਨੌਕ ਸੁਖਵਿੰਦਰ ਨੌਕ ਨੌਕ ਨੌਕ ਨੌਕ ਸੁਖਵਿੰਦਰ
1: ਜਵਾਬ ਦਿਓ ਨੌਕ ਨੌਕ
0: ਹਾਂ ਟੁੱਥਪਿਕ
1: ਇਹਦੀ
0: ਕੀ ਕਿਦਾਂ
1: ਪਿਕ ਟੁੱਥਪਿਕ ਵਾਲਾ ਟੁੱਥਪਿਕ ਵਾਲਾ ਟੁੱਥਪਿਕ ਨੀ ਟੁੱਥ ਪੀ ਆਈ ਸੀ ਕਹਿੰਦੇ ਨਾ ਸੈਂਡ ਮੀ ਦਾ ਪਿਕ
0: ਸੁਖਵਿੰਦਰ ਭੈਣ ਜੀ ਨੇ ਵੀ ਭੇਜਤਾ ਨਾਲ ਪਤਾ ਨੀ ਕਿੱਥੋਂ ਬਾਬਾ ਇੰਨੀਆਂ ਬੁਝਾਰਤਾਂ ਯਾਦ ਕਰਕੇ ਬੈਠੇ ਇਹ ਤੇ ਇਹਨਾਂ ਨੂੰ ਆਪਣੀ ਕਿਤੇ ਨਾ ਉਹ ਸ਼ੁਰੂ ਕਰਨੀ ਚਾਹੀਦੀ ਆ
1: ਦੇਖੋ ਜਨਰਲ ਨੌਲੇਜ ਹੁੰਦੀ ਹੈ ਹੋਰ ਕੁਛ ਨੀ ਹੁੰਦਾ
0: ਨਹੀਂ ਚੇਤਾ ਬੜਾ ਵਾ ਇਹਨਾਂ
1: ਦਾ
0: ਯਾਦ ਰੱਖਣਾ
1: ਐਗਜੈਕਟਲੀ
0: ਤੁਸੀਂ ਇੱਕ ਚੀਜ਼ ਪਤਾ ਹੋਣੀ ਉਹ ਜਨਰਲ ਨੌਲੇਜ ਆ ਪਰ ਉਹਨੂੰ ਚੇਤਾ ਰੱਖਣਾ ਚੇਤਾ ਹੀ ਨਾ ਰਿਹਾ ਟਾਈਮ ਦੇ ਟਾਈਮ ਤੇ ਫਿਰ ਫਾਇਦਾ ਕੀ ਇਹੋ ਜਿਹੀ ਨੌਲੇਜ ਦਾ
1: ਨਹੀਂ ਦੇਖੋ ਮੈਂ ਦੇਖੋ ਗਾਣੇ ਮੈਨੂੰ ਲੱਗਦਾ ਸੀ ਮੈਂ ਭੁੱਲ ਗਈ ਹਾਂ ਗਾਣੇ ਪਰ ਉਦੋਂ ਤੁਸੀਂ ਲੋਹੜੀ ਵਾਲਾ ਗਾਣਾ ਜਿਹੜਾ ਤੁਸੀਂ ਹਮੇਸ਼ਾ ਸੁਣਾਉਂਦੇ ਹੁੰਦੇ ਹੋ ਤੁਸੀਂ ਨਹੀਂ ਸੁਣਾਇਆ ਮੈਨੂੰ ਲੱਗਿਆ ਨਹੀਂ ਮੈਂ ਇਕੱਲੀ ਨਹੀਂ ਸਾਰੀ ਇਸ ਕੋਈ ਕਿਸ਼ਤੀ 'ਚ ਸਵਾਰ ਨੇ ਮੈਂ ਆਪਣੇ ਆਪ ਨੂੰ ਖੁਸ਼ ਕਰ ਲਿਆ
0: ਚੇਰ ਹੋ ਗਿਆ ਨਾ ਬੋਲ
1: ਹਾਂ ਹਾਂ ਹਾਂ ਨਹੀਂ ਆਮ ਨੋਟ ਪਿਕਿੰਗ ਓਨ ਯੂ ਐਮ ਜਸਟ ਸੇਇੰਗ ਕਿ ਬਹੁਤ ਸਾਰੀਆਂ ਗੱਲਾਂ ਜਦ ਚੱਲਦੀਆਂ ਨੇ ਤਾਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਟਾਈਮ ਰਿਵਾਈਵ ਕਰਨ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ
0: ਜਿਹੜੇ ਬਚਪਨ 'ਚ ਕੀਤੀਆਂ ਨਾ ਗੱਲਾਂ ਜਾਂ ਬੋਲੀਆਂ ਜਾਂ ਗਾਣੇ
1: ਯੈਸ
0: ਉਹ ਤੁਹਾਨੂੰ ਆ ਜਾਂਦੇ ਚੇਤੇ
1: ਨਹੀਂ ਕਿਉਂਕਿ ਜਿਹੜਾ ਤੁਸੀਂ ਲੋਹੜੀ ਦਾ ਗੀਤ ਗਾਉਂਦੇ ਹੁੰਦੇ ਹੋ ਨਾ ਉਹ ਸਾਡੇ ਇੱਧਰ ਨਹੀਂ ਸੀ ਕਦੇ ਮੈਂ ਸੁਣਿਆ ਇਸ ਕਰਕੇ ਮੈਂ ਹਮੇਸ਼ਾ ਨਾ ਮੇਰਾ ਵੀ ਬੱਚਿਆਂ ਵਾਲਾ ਹਿਸਾਬ ਕਿਤਾਬ ਆ ਜਦੋਂ ਵੀ ਤੁਸੀਂ ਗਾਉਂਦੇ ਮੈਂ ਹਮੇਸ਼ਾ ਤੁਹਾਨੂੰ ਡਿਮਾਂਡ ਕਰ ਦਿੰਦੀ ਹਾਂ ਅਰ ਜੀ ਉਹੀ ਜਿਹੜਾ ਸੁਣਾਓ
0: ਇਲਾਕਿਆਂ ਦੇ ਹਿਸਾਬ ਨਾਲ ਅਲੱਗ ਅਲੱਗ ਮਿਲ ਜਾਂਦੇ
1: ਤੇ ਇਸ ਕਰਕੇ ਉਧਰ ਦੇਖੋ ਬੀਬੀਆਂ ਭੈਣਾਂ ਕਿੰਨੀਆਂ ਸੋਹਣੀਆਂ ਬੋਲੀਆਂ ਗਾਣੇ ਸੁਣਾ ਰਹੀਆਂ ਸੀਗੀਆਂ
0: ਮੈਂ ਨਾ ਤਿਆਰ ਪੂਰਾ ਰਿਪੋਰਟ ਥੈਂਕ ਯੂ ਤੇ ਆਪਾਂ ਫਿਰ ਵਧੀਏ ਅੱਗੇ ਨਿਆਣੇ ਮੇਰੇ ਗਲ ਪੈਣ ਨੂੰ ਫਿਰਨ ਡਿਆ ਅਸੀਂ ਕਿਉਂ ਸਾਨੂੰ ਕਹਿੰਦੇ ਕਹਿੰਦੇ ਕਹਿੰਦੇ ਕਿਉਂ ਨੀ ਸਦਿਆਰ ਅਸੀਂ ਕਿਉਂ ਨੀ ਅਸੀਂ ਨੀ ਫੈਮਿਲੀ ਪੂਰਾ ਪੂਰਾ ਝੰਡਾ ਚੁੱਕਿਆ ਨਿਆਣਿਆਂ ਨੇ
1: ਨਹੀਂ ਵੀ ਨਹੀਂ ਆ ਆ ਤਾਂ ਬਈ ਆਪਾਂ ਹੁਣ ਚਲੋ ਕੋਈ ਗੱਲ ਨੀ ਹੁਣ ਇੱਕ ਹੋਰ ਕਰਦੇ ਹਾਂ ਕੁਛ ਰੇਡੀਓ ਹਾਂਜੀ ਜਿਹੜੇ ਹਿੰਮਤ ਚੱਕਦੇ ਨੇ ਉਦਮ ਚੱਕਦੇ ਨੇ ਗੋਡ ਬਲੈਸ ਯੂ ਆਲ
0: ਕਹਿੰਦੇ ਸਾਡੇ ਸਾਡੇ ਭਾਈਏ ਦੀ ਬੁਝਾਰਤ ਛੱਡ ਕੇ ਨਾ ਤੇ ਸਾਡੀ ਭੈਣ ਨੂੰ ਸਾਰੀਆਂ ਬੁਝਾਰਤਾਂ ਦੇ ਆਨਸਰ ਆਉਂਦੇ ਆ ਬਾਕੀ ਦੁਨੀਆਂ ਜਾਣਦੀਆਂ ਸਾਰੀਆਂ ਬੁਝਾਰਤਾਂ ਥੈਂਕ ਯੂ ਬਹੁਤ ਵਧੀਆ ਲੱਗਦਾ ਕਹਿੰਦੇ ਕਿ ਨੋਨੀਆ ਜੀ ਦੀਆਂ ਗੱਲਾਂ ਸੁਣ ਕੇ ਇਹ ਸੁਣਦੇ ਨੇ ਕੈਲੀਫੋਰਨੀਆ ਤੋਂ
1: ਤੇ ਕਹਿੰਦੇ ਕਿ
0: ਪ੍ਰੋਗਰਾਮ ਹਮੇਸ਼ਾ ਸੁਣਦੀ ਆ ਨੋਨੀਆ ਜੀ ਦਾ ਪਰ ਪ੍ਰੋਗਰਾਮ ਬਹੁਤ ਮੈਂ ਮਿਸ ਕਰਦੀ ਆ ਪਰਮਿੰਦਰਜੀਤ ਕੌਰ ਜੀ ਮੈਸੇਜ ਕਰਦੇ ਤੁਹਾਡੇ ਲਈ
1: ਥੈਂਕ ਯੂ ਵੈਰੀ ਮਚ ਪਰਮਿੰਦਰ ਜੀ ਮੇਰੇ ਕੋਲ ਨਾ ਮੈਂ ਚਾਬੀ ਲੈ ਕੇ ਆਈ ਸੀ ਏਅਰਪੋਰਟ ਤੋਂ ਕੈਲੀਫੋਰਨੀਆ ਉਹਦੇ ਚਾਬੀ ਤੇ ਲਿਖਿਆ ਹੋਇਆ ਕੈਲੀਫੋਰਨੀਆ ਮੈਂ ਮਜ਼ਾਕ ਸਾਰਿਆਂ ਨੂੰ ਕਹਿ ਰਹੀ ਸੀ ਕੋਈ ਵੀ ਯੂਐਸਏ ਜਾਂਦਾ ਨਾ ਮੇਰਾ ਅਪਾਰਟਮੈਂਟ ਆ ਲੈ ਜਾਓ ਚਾਬੀ
0: ਕੁਲਦੀਪ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਅੱਜ ਦੇ ਗਾਣੇ ਬੜੇ ਵਧੀਆ ਸੀ ਇੱਕ ਚੁਟਕਲਾ ਕਹਿੰਦੇ ਕਿ ਡਾਕਟਰ ਮਰੀਜ਼ ਡਾਕਟਰ ਸਾਹਿਬ ਮੇਰੇ ਸਿਰ ਦੇ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਡਾਕਟਰ ਮੈਂ ਇੱਕ ਦਵਾਈ ਲਿਖ ਕੇ ਦੇ ਦਿੰਦਾ ਦਿਨ ਵਿੱਚ 2 ਵਾਰ ਲੈਣੀ ਆ ਕੋਲ ਖੜਾ ਸੰਤਾ ਡਾਕਟਰ ਸਾਹਿਬ ਐਵੇਂ ਪੈਸੇ ਨਾ ਯਾਰ ਖਰਚਾਓ ਇੱਕ ਕੱਪ ਕੜਕ ਅਦਰਕ ਵਾਲੀ ਚਾਹ ਬਣਾ ਕੇ ਪਿਆਓ ਜੇ ਸਿਰ ਦਰਦ ਠੀਕ ਨਾ ਹੋਇਆ ਤਾਂ ਚਾਹ ਦੇ ਪੈਸੇ ਮੈਂ ਦੇ ਦੂੰ ਰਮਨਦੀਪ ਸੈਣੀ ਜੀ ਚੂਟਲਾ ਭੇਜ ਦੇਣਾ ਥੈਂਕ ਯੂ ਤੇ ਰਾਜ ਜੀ ਕਹਿੰਦੇ ਗੁੱਡ ਮਾਰਨਿੰਗ ਨੋਨੀਆ ਜੀ ਵੈਲਕਮ ਬੈਕ
1: ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਜੀ
0: ਧੰਨਵਾਦ ਜੀ ਮਿਹਰਬਾਨੀ ਵੀਕਐਂਡ ਆ ਗਿਆ ਅਤੇ ਵੀਕਐਂਡ ਦੇ ਉੱਤੇ ਤੁਸੀਂ ਬਹੁਤ ਸਹੀ ਗੱਲ ਸੋਰੀ ਬਹੁਤ ਜਗ੍ਹਾ ਤੁਸੀਂ ਘੁੰਮਣ ਫਿਰਨ ਦੇ ਲਈ ਜਾ ਸਕਦੇ ਹੋ ਕੁਛ ਇੱਕ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਜੇ ਕਿਤੇ ਮਨ ਬਣਦਾ ਵਾ ਤਾਂ ਫਿਰ ਤੁਸੀਂ ਇੱਕ ਨਾ ਆਪਣੇ ਵੀਕਐਂਡ ਦੇ ਉੱਤੇ ਤੁਸੀਂ ਜਾ ਸਕਦੇ ਹੋ ਆਪਣੇ ਚਿੜੀਆ ਘਰ ਇਸ ਕਰਕੇ ਨਹੀਂ
1: ਰਿਸ਼ਤੇ ਰਿਸ਼ਤੇਦਾਰਾਂ ਨੂੰ ਮਿਲਣਾ ਹੈ
0: ਇਸ ਕਰਕੇ ਨਹੀਂ ਕਿ ਉੱਥੇ ਵੈਕੈਂਸੀਆਂ ਖਾਲੀ ਨੇ ਇਸ ਕਰਕੇ ਤੁਹਾਡਾ ਕੋਈ ਭਲਾ ਨਹੀਂ ਤੁਸੀਂ ਹੁਣ ਠੀਕ ਹੋ ਗਏ ਭਲਾ ਉੱਥੇ ਤੁਰ ਪਓ ਤੁਸੀਂ ਤੁਸੀਂ ਤੁਸੀਂ ਉੱਥੋਂ ਜਾ ਕੇ ਫੋਨ ਕਰਨਾ ਹੈ ਅਰਜੇ ਇਹ ਤਾਂ ਕਹਿ ਰਹੇ ਨਹੀਂ ਇਹ ਇਸ ਕਰਕੇ ਕਿਉਂਕਿ ਇੱਕ ਜਿਹੜਾ ਆਪਣਾ ਜ਼ੂ ਦੇ ਵਿੱਚ ਨਾ ਆਏ ਆ ਉਹ ਦੂਸਰੇ ਕੀ ਉਹਨੂੰ ਕਹਿੰਦੇ ਆ ਡਾਇਨਾਸੌਰ ਹਾਂ ਇਹ ਐਨੀਮੈਟ੍ਰੋਨਿਕ ਇੱਦਾਂ ਹੁੰਦਾ ਨਾ ਬਾਕੀ ਆਪੇ ਹਿਸਾਬ ਲਾ ਲਿਓ ਇਹ ਉਹ ਹੁੰਦੇ ਆ ਮਤਲਬ ਜਿੱਦਾਂ ਇਹਨਾਂ ਨੇ ਮਤਲਬ ਅਸਲੀ ਵਰਗੀਆਂ ਹਰਕਤਾਂ ਕਰਦੇ ਆ ਮੂਵ ਕਰਦੇ ਆ ਆਵਾਜ਼ਾਂ ਵੂਜ਼ਾਂ ਕੱਢਦੇ ਆ ਪੂਛਾਂ ਹਿਲਾਉਂਦੇ ਆ ਤੁਹਾਡੇ ਵੱਲ ਵੇਖ ਕੇ ਤੇ ਇਸ਼ਾਰਾ ਸ਼ੁਰਾ ਜਿਹਾ ਕਰਦੇ ਆ ਹਨਾ ਇੱਕ ਦੂਸਰੇ
1: ਛੱਕਾ ਮਾਰ ਦਿੰਦੇ ਨੇ
0: ਮਤਲਬ ਵੇਖਣ ਨੂੰ ਤੁਹਾਨੂੰ ਅਸਲੀ ਲੱਗਦੇ ਆ ਤੇ ਇਹ 30 ਅਕਤੂਬਰ ਤੱਕ ਹੁਣ ਰਹਿਣੇ
1: ਪਾਕਿਸਤਾਨ ਦੀ ਸ਼ਾਇਦ ਕੋਈ ਸੀਗੀ ਵੀਡੀਓ ਨਾ ਉਹਦੇ ਜ਼ੂ ਦੇ ਵਿੱਚ ਉਹਨਾਂ ਨੇ ਨਾ ਲਾਏ ਹੋਏ ਡਾਇਨਾਸੌਰ ਵਗੈਰਾ ਡਾਇਨਾਸੌਰ ਭੰਗੜਾ ਪਾ ਰਹੇ ਨੇ ਦੇ ਨੀ ਪੰਜਾਬੀ ਟੱਚ ਨੱਚ ਪੰਜਾਬੀ ਹੁਣ ਮੈਨੂੰ ਸਮਝ ਆ ਗਿਆ ਆਟੋਮੇਸ਼ਨ ਕੀ ਹੁੰਦਾ ਹੈ
0: ਪੁਰਾਣੇ ਸਮੇਂ ਕਿੱਦਾਂ ਉਹ ਮਤਲਬ ਪੁੱਟ ਤੇ ਪੜਦੇ ਹੁੰਦੇ ਸੀ ਹਨਾ ਤੇ ਉਹਨਾਂ ਦੇ ਜਿਹੜੇ ਫੋਸਿਲਸ ਵਗੈਰਾ ਮਿਲੇ ਸੀ ਉਹਦੇ ਬਿਹਾਫ ਦੇ ਉੱਤੇ ਉਹਨਾਂ ਨੇ ਕਹਿੰਦੇ ਹੂਬਹੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਬੱਚਿਆਂ ਨੂੰ ਜਾ ਕੇ ਤੇ ਵਿਖਾ ਸਕਦੇ ਹੋ ਪਰ ਇਹ ਮਤਲਬ ਕਾਫੀ ਕਹਿੰਦੇ ਕਿ ਮਤਲਬ ਰੀਅਲ ਟਾਈਪ ਲੱਗਦੇ ਆ
1: ਆਈ ਥਿੰਕ ਜ਼ੂ ਜਿਹੜਾ ਨਾ ਲੈ ਕੇ ਜਾਣਾ ਬੱਚਿਆਂ ਨੂੰ ਉਹਨਾਂ ਦਾ ਬ੍ਰੇਨ ਨੂੰ ਉਹਨਾਂ ਨੂੰ ਇਵੋਲਵ ਕਰਨ ਲਈ ਬਹੁਤ ਸੋਹਣੀ ਚੀਜ਼ ਆ ਕਿਉਂਕਿ ਬੱਚੇ ਜਿਹੜੀਆਂ ਚੀਜ਼ਾਂ ਉੱਥੇ ਇੱਕ ਵਾਰੀ ਦੇਖ ਲੈਂਦੇ ਨੇ ਨਾ ਉਹਨਾਂ ਦੇ ਦਿਮਾਗ 'ਚੋਂ ਚੱਲਦੀਆਂ ਰਹਿੰਦੀਆਂ ਨੇ ਫਿਰ ਉਹ ਆਪਣੇ ਆਪ ਕਿਤੇ ਨਾ ਕਿਤੇ ਉਹਨੂੰ ਡਿਗ ਇਨ ਡ੍ਰਿਲ ਇਨ ਕਰਦੇ ਰਹਿੰਦੇ ਨੇ ਆਪਣੀ ਸੋਚ 'ਚ ਆਈ ਥਿੰਕ ਉਹਨਾਂ ਨੂੰ ਨਾ ਅਸੀਂ ਇੱਕ ਰਾਦਰ ਦੈਨ ਫੋਨ ਦੇ ਕੇ ਜਾਂ ਯੂ ਨੋ ਅਸੀਂ ਕੀ ਕੀਤਾ ਹੋਇਆ ਅੱਜ ਕੱਲ੍ਹ ਕਿ ਅਸੀਂ ਜਿੱਥੇ ਨਾ ਉਹ ਦੇਖ ਲੈਂਦੇ ਹਾਂ ਰੀਲਾਂ ਆ ਫਲਾਣੀ ਸਪੋਟ ਵਧੀਆ ਫਲਾਣਾ ਕੈਫੇ ਵਧੀਆ ਉੱਥੇ ਚੱਲਦੇ ਹਾਂ ਯੇ ਵੋ ਨੋ ਨਿਆਣੇ ਅਗਰ ਤੁਸੀਂ ਬੱਚੇ ਹੈਗੇ ਤੁਹਾਡੇ ਛੋਟੇ ਨਾ ਤਾਂ ਉਹਨਾਂ ਨੂੰ ਡੈਡੀਕੇਟ ਕਰੋ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਥਾਵਾਂ 'ਤੇ ਲਿਜਾਣ ਦਾ ਐਕਸਪੀਰੀਅੰਸ ਜਿਹੜਾ ਨਾ ਉਹ ਜ਼ਿੰਦਗੀ ਭਰ ਉਹਨਾਂ ਕੋਲ ਰਹੂਗਾ ਔਰ ਉਹ ਜ਼ਿੰਦਗੀ ਭਰ ਉਸ ਐਕਸਪੀਰੀਅੰਸ ਨੂੰ ਤੁਹਾਡੇ ਨਾਲ ਕਨੈਕਟ ਕਰਨਗੇ ਬਿਕੋਜ਼ ਆਈ ਸਟਿਲ ਰਿਮੈਂਬਰ ਯੂ ਨੋ ਮਾਈ ਡੈਡ ਟੁੱਕ ਮੀ ਟੂ ਜ਼ੂ ਦਿੱਲੀ ਜ਼ੂ ਮਾਈ ਡੈਡ ਟੁੱਕ ਮੀ ਟੂ ਯੂ ਨੋ ਜਿਹੜਾ ਹੁੰਦਾ ਸੀਗਾ ਸਫਾਰੀ ਉਹ ਸਾਰੇ ਐਕਸਪੀਰੀਅੰਸਿਸ ਮੈਨੂੰ ਹਾਲੇ ਤੱਕ ਯਾਦ ਨੇ ਔਰ ਹਾਲੇ ਤੱਕ ਯਾਦ ਨੇ ਕਿ ਯੂ ਨੋ ਵਟ ਵੀ ਡਿਡ ਮੇਰੇ ਭਰਾ ਨੇ ਮੈਨੂੰ ਕਿੱਦਾਂ ਡਰਾਇਆ ਜਾਂ ਮੈਂ ਮੇਰੇ ਛੋਟੇ ਵਾਲੇ ਭਰਾ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜ਼ੂ ਦੇ ਵਿੱਚ ਉਹ ਜਿਹੜੀ ਗੱਡੀ 'ਚ ਬਿਠਾ ਕੇ ਸ਼ੇਰ ਜੇ ਚਲੇ ਜਾਂਦੇ ਹੁੰਦੇ ਆ ਉਹ ਸਾਰੇ ਐਕਸਪੀਰੀਅੰਸ ਜਿਹੜੇ ਨੇ ਨਾ ਔਰ ਰੈਸਟ ਆਫ ਦਾ ਲਾਈਫ ਤੁਹਾਡੇ ਕੋਲ ਰਹਿੰਦੇ ਨੇ
0: ਬਿਲਕੁਲ ਉਹੀ ਸ਼ਰਾਰਤਾਂ ਤੇ ਉਹੀ ਤੁਹਾਡਾ ਘੁੰਮਣ ਫਿਰਨ ਹਨਾ ਯਾਦ ਰਹਿ ਜਾਂਦਾ। ਅੱਛਾ, ਖਾਸ ਗੱਲ ਇਹੀ ਕਿ ਨਾ 12 ਜੁਲਾਈ ਤੱਕ ਹੀ ਰੱਖਿਆ ਸੀ ਇਹਨਾਂ ਨੇ ਪ੍ਰੋਗਰਾਮ, ਅਤੇ ਹੁਣ ਇਹਨੂੰ ਵਧਾ ਕੇ ਅਤੇ ਅਕਤੂਬਰ ਤੱਕ ਕਰਤਾ ਬਈ, ਆਪਣੀਆਂ ਜਿਹੜੀਆਂ ਅਕਤੂਬਰ 'ਚ ਜਿਹੜੀਆਂ ਬੱਚਿਆਂ ਦੀਆਂ ਛੁੱਟੀਆਂ ਆਉਂਦੀਆਂ ਉਦੋਂ ਤੱਕ ਕਰ ਦਿੱਤਾ। ਅਤੇ ਇਸ ਕਰਕੇ ਤੁਸੀਂ ਜਾ ਕੇ ਵੇਖ ਸਕਦੇ ਹੋ 9:30 to 4:30 ਦੇ ਦਰਮਿਆਨ। ਬਾਕੀ ਕੋਈ ਵੀ ਜਾਣਕਾਰੀ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਅਤੇ ਹੋਰ ਵਧੇਰੇ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ। ਅਤੇ
1: ਜੀ, ਸਕੂਲ ਹੋਲੀਡੇਜ਼ ਤਾਂ ਵੈਸੇ ਵੀ ਜ਼ੂ ਫ੍ਰੀ ਹੁੰਦਾ ਹੈ ਬੱਚਿਆਂ ਲਈ, ਉਹਨਾਂ ਦਾ ਇੱਕ ਅਟੈਂਡੈਂਟ ਨਾਲ ਫ੍ਰੀ ਹੁੰਦਾ, ਯਾਨੀ ਇੱਕ ਪੇਰੈਂਟ ਫ੍ਰੀ ਹੁੰਦਾ ਹੈ, ਅਤੇ ਬੱਚੇ ਫ੍ਰੀ ਹੁੰਦੇ ਨੇ ਅਗਰ ਹਾਲੇ ਤੱਕ ਚੇਂਜ ਨਹੀਂ ਕੀਤਾ ਉਹਨਾਂ ਨੇ ਕੋਈ ਨਾ, ਨਹੀਂ ਤਾਂ ਇੰਨੇ ਸਾਲ ਤੱਕ ਤਾਂ ਇਟ ਵਾਜ਼ ਲਾਈਕ ਦੈਟ ਕਿ ਤੁਸੀਂ ਵੀਕਐਂਡ 'ਤੇ ਵੀ ਬੱਚੇ ਫ੍ਰੀ ਹੁੰਦੇ ਸੀ, ਤਿੰਨ ਕਿ ਪੰਜ ਸਾਲ ਤੋਂ ਥੱਲੇ, ਐਂਡ ਦੈਨ ਸਕੂਲ ਦੀਆਂ ਛੁੱਟੀਆਂ ਤੋਂ ਸਾਰੀ ਫ੍ਰੀ।
0: ਉੱਥੇ ਚੈੱਕ ਮਤਲਬ ਬਿਹਤਰ ਤੁਸੀਂ ਆਪ ਕਰ ਲਿਓ ਨਾ,
1: ਟਿਕਟਾਂ ਵੀ ਬਹੁਤ ਮਹਿੰਗੀਆਂ ਨੇ ਨਾ ਐਵਰੀਵਨ, ਕਦੇ ਕਦੇ ਅਸੀਂ
0: ਪਰ ਉਹ ਖਰਚਾ ਵੀ ਲਾਉਂਦੇ ਹਾਂ ਜੀ, ਆਪਾਂ ਉੱਥੇ ਜਾ ਕੇ ਵੇਖੀਏ ਨਾ, ਅਤੇ ਉਹਨਾਂ ਨੇ ਜੋ ਸ਼ਹਿਰ ਉੱਥੇ ਜੋ ਜੰਗਲ ਵਸਾਇਆ ਵਾ ਉਹਦੇ 'ਤੇ ਖਰਚਾ ਵੀ ਵੇਖੋ ਕਿੰਨਾ ਆਉਂਦਾ ਹੋਊਗਾ। ਫਿਰ ਆਪਾਂ ਇੰਨਾ ਕੁ ਜੇ ਥੋੜ੍ਹਾ ਥੋੜ੍ਹਾ ਜਿਹਾ ਯੋਗਦਾਨ ਸਾਰਿਆਂ ਦਾ ਪੈ ਕੇ, ਅਤੇ ਫਿਰ ਹੀ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ,
1: ਅਤੇ
0: ਕਿਤੇ ਥੋੜ੍ਹਾ ਵਾ ਉਹ ਮੁੱਕਣ 'ਚ ਨਹੀਂ ਆਉਂਦਾ, ਤੁਹਾਡੀਆਂ ਲੱਤਾਂ ਪੀੜ ਹੋਣ ਲੱਗ ਪੈਂਦੀਆਂ।
1: ਐਗਜੈਕਟਲੀ, ਮੈਨੂੰ ਸਭ ਤੋਂ ਵਧੀਆ ਲੱਗਦਾ ਹੁਣ ਜਿੱਥੇ ਨਹੀਂ ਉਹ ਬਟਰਫਲਾਈ ਇਨਕਲੋਜ਼ ਹੈ ਨਾ, ਸਾਰੇ ਕਿਤੇ ਰੰਗ ਬਿਰੰਗੀਆਂ ਬਟਰਫਲਾਈਜ਼ ਨਜ਼ਾਰਾ ਆ ਜਾਂਦਾ, ਇਹ ਲੱਗਦਾ ਹੁੰਦਾ ਤੁਸੀਂ ਨਾ ਕਿਸੇ ਫਿਲਮੀ ਜੇ ਸੀਨ 'ਚ ਆ ਗਏ ਹੋ, ਜਿੱਥੇ ਨਹੀਂ ਸਾਰੇ ਕਿਤੇ ਕਦੇ ਤੁਹਾਡੇ ਮੂੰਹ 'ਤੇ ਆ ਕੇ ਪੈਂਦੀ ਹੈ ਬਟਰਫਲਾਈ।
0: ਅੱਜ ਕੱਲ੍ਹ ਹੈ ਨਹੀਂ ਨਾ ਤਿੱਤਲੀਆਂ, ਅੱਜ ਕੱਲ੍ਹ ਆਪਾਂ ਬਾਹਰ 'ਤੇ ਆਪਾਂ ਵੇਂਦੇ ਨਹੀਂ ਹਾਂ। ਅਤੇ ਥੈਂਕ ਯੂ ਗੁਰਜੀਤ ਜੀ, ਕਹਿੰਦੇ ਨੇ ਕਿ ਤਵਨੀਤ ਸੁਣ ਰਹੀ ਆ ਤੁਹਾਨੂੰ ਭਾਜੀ, ਸ਼ੀ ਸੈਡ ਅਸੀਂ ਨਹੀਂ ਪਰਿਵਾਰ ਅੰਕਲ ਜੀ।
1: ਨੋ ਨੋ ਛੋੜੇ ਪੁੱਤ, ਤੁਸੀਂ ਵੀ ਹੋ, ਤੁਸੀਂ ਤੁਸੀਂ ਹੋ ਤਾਂ ਅਸੀਂ ਪਰਿਵਾਰ ਬਣਦੇ ਹਾਂ।
0: ਅਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਵੈਲਕਮ ਬੈਕ ਨੋਨੀ ਭੂਆ ਜੀ, ਮਿਸ ਯੂ ਅਲੋਟ, ਅਤੇ ਫੈਂਟੈਸਟਿਕ ਹੈਲਥ ਐਂਡ ਹੈਪੀਨੈਸ ਤੁਹਾਡੇ ਲਈ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਰਿਟਾਇਰਮੈਂਟ ਤੋਂ ਬਾਅਦ ਆਹੀ ਕੰਮ ਕਰਨਾ ਮੈਂ, ਬਸ ਜਗ੍ਹਾ ਲੱਭ ਰਹੀ ਹਾਂ। ਕਿਹੜਾ ਕੰਮ ਕਿਹਾ ਸੀ ਆਪਾਂ ਭਲਾ ਇਹਨਾਂ ਨੂੰ?
1: ਬੁਝਾਰਤਾ ਲੱਭਣਾ
0: ਹੈ,
1: ਬੁਝਾਰਤਾ ਲੱਭਣਾ।
0: ਕਿਹੜੀ ਕੋਈ ਗੱਲ ਕਹੀ ਸੀ ਆਪਾਂ ਇੱਦਾਂ ਦੀ? ਕੀ ਕਿਹਾ ਸੀ ਇਹਨਾਂ ਨੂੰ ਕਰਨ ਦੇ ਲਈ? ਜ਼ੂ ਜਾਣ ਦੀ ਗੱਲ ਕਹੀ ਸੀ ਭਲਾ?
1: ਨੋ, ਆਈ ਕਾਂਟ ਰੀਕਾਲ। ਜਾਂ ਤਾਂ ਉਹ ਕਨੈਕਟ ਕਰ ਰਹੇ ਨੇ ਜਿਹੜੀ ਗੱਲ ਆਪਾਂ ਕਹਿ ਰਹੇ ਸੀ ਨਾ ਕਿ ਡਾਇਨਾਸੌਰ ਨੱਚ ਪੰਜਾਬਣ ਨੱਚ ਕਰਦੇ ਨੇ।
0: ਨਹੀਂ ਕੁਛ ਕਿਹਾ, ਚਲੋ ਮੈਂ ਕੁਛ ਕੁਛ ਨਾ ਕੁਛ ਕਿਹਾ ਹੋਊਗਾ ਚਲੋ, ਪਰ ਇਹ ਵੀ ਚਲੋ ਸੋਹਣੀ ਗੱਲ ਹੈ, ਮਤਲਬ ਰਿਟਾਇਰਮੈਂਟ ਤੋਂ ਬਾਅਦ ਕਰਨਾ ਵਾ ਇਹਨਾਂ ਨੇ ਕੁਛ ਨਾ ਕੁਛ। ਰਿਚਰਡ ਜੀ ਤੁਸੀਂ ਆਉਂਦੇ ਹੋ, ਕੀ ਹਾਲ ਚਾਲ ਹੈ?
2: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਸੋਨੀਆ ਜੀ ਨੂੰ
0: ਜੀ ਸਤਿ ਸ਼੍ਰੀ ਅਕਾਲ।
1: ਰਿਚਰਡ ਜੀ ਥੈਂਕ ਯੂ ਵੈਰੀ ਮੱਚ, ਕਿੱਦਾਂ ਆ ਤੁਸੀਂ?
2: ਬਸ ਦਰਦੇ ਦਿਲ ਦਰਦੇ ਜਿਗਰ ਦਿਲ ਮੇ ਜਗਾਇਆ ਆਪਨੇ।
1: ਦਰਦੇ ਦਿਲ ਦਰਦੇ ਜਿਗਰ ਡਾਕਟਰ ਬਣਾਇਆ ਆਪਨੇ। ਐ ਜੇ ਡਾਕਟਰ ਬਣ ਗਏ ਤਾਂ ਤਾਂ ਬਿਮਾਰੀ ਠੀਕ ਨਹੀਂ ਹੁੰਦੀ ਹੈਗੀ,
0: ਬਸ ਉਹੀ ਉਸੇ ਭਾਲ ਚ ਨਹੀਂ ਹਾਲੇ ਤੱਕ ਕੇ ਹਾਲੇ ਤੱਕ ਕਿਤੇ ਨੋ ਨਹੀਂ ਅੜਿਆ, ਹਾਰ ਕੇ ਰੇਖਾ ਸੱਦ ਲਈ ਇਹਨਾਂ। ਯਾਰ ਰੇਖਾ ਨਾ ਰਿਚਰਡ ਜੀ ਗੱਲ ਕਰਕੇ ਵੇਖਿਓ ਯਾਰ।
1: ਓ ਯੈਸ,
0: ਹੈ
1: ਸ਼ੀ ਇਜ਼ ਅ ਕਲਾਸੀ ਲੇਡੀ।
0: ਰੇਖਾ
1: ਅਮਿਤਾਬ ਬੱਚਨ ਵਾਲੀ?
0: ਨਹੀਂ ਨਹੀਂ
2: ਨਹੀਂ, ਉਹ ਫਿਰ ਮੁਝਕੋ ਮਿਲ ਕੇ ਬੋਲੇਗੀ ਯੇ ਕਹਾਂ ਆ ਗਏ ਹਮ ਯੂਹੀ ਸਾਥ ਸਾਥ ਚਲ ਕੇ।
0: ਉਹ ਵੀ ਕਹਿ ਰਹੇ ਨਾ ਵੀ ਤੁਸੀਂ ਵੀ ਇਕੱਲੇ ਇਕੱਲੇ, ਅਸੀਂ ਵੀ ਇਕੱਲੇ ਇਕੱਲੇ, ਉਹਨੂੰ ਸੁਣਾਇਓ ਗਾਣਾ ਦਿਲ ਹੀ ਬਟਾ ਲਾ ਕੇ ਬਟਾਉਣੇ ਛੱਪ ਛੱਲੇ।
1: ਨਹੀਂ ਤੁਸੀਂ ਤੁਸੀਂ ਨਾਲ ਫਿਰ ਗਾ ਕੇ ਉਹਨੂੰ ਕਿਹੋ ਨਾ, ਜੇ ਉਹ ਕਹੂਗੀ ਕਹਾਂ ਆ ਗਏ ਮੈਂ ਕਿਹਾ ਮੈਂ ਸ਼ਾਇਰ ਤੋਂ ਨਹੀਂ।
2: ਲੈਟਸ ਸੀ, ਅਭੀ ਅੱਜ ਕੱਲ ਮੈਂ ਬਹੁਤ ਬਿਜ਼ੀ ਹੂੰ ਇੱਕ ਸੋਸ਼ਲ ਵਰਕ ਕੇ ਸਾਥ।
0: ਚਲੋ ਗੁੱਡ ਹੈ, ਇਹ ਹੁਣ ਤੁਸੀਂ ਇਮੋਸ਼ਨਲ ਪਾਸੇ ਖੜ ਰਹੇ ਹੋ, ਆਪਾਂ ਹੁਣ ਹੋਰ ਪਾਸੇ ਥੋੜਾ ਜਿਹਾ।
1: ਇਫ ਯੂ ਆਰ ਹੈਪੀ ਵੇਅਰ ਏਵਰ ਯੂ ਆਰ ਹੈਪੀ ਦੈਟ ਇਜ਼ ਦ ਮੇਨ,
0: ਗੁੱਡ ਕਰਦੇ ਰਹੋ ਲਾਈਫ ਚ ਨਾਲ, ਬਾਕੀ ਸਾਰਾ ਕੁਝ ਚੱਲਦਾ ਰਹਿਣਾ। ਥੈਂਕ ਯੂ ਤੁਹਾਡਾ, ਮਿਹਰਬਾਨੀ। ਹੋਰ ਸੁਣਾਓ, ਠੀਕ ਠਾਕ ਹੋ?
2: ਹਾਂ ਹਾਂ, ਮੈਂ ਤਾਂ ਬਸ ਨੋਨੀਆ ਜੀ ਕੋ ਆਪਣਾ ਪਿਆਰ ਦੇਣੇ ਕੋ ਆਇਆ ਔਰ ਵਾਪਸ ਬੈਕ ਟੂ ਵਰਕ।
1: ਥੈਂਕ ਯੂ ਵੈਰੀ ਮਚ,
0: ਗੁੱਡ ਗੁੱਡ
2: ਜੀ, ਦੇ ਜੀ ਸਭ ਰੱਖਾ ਸਭ ਕੋ ਚੜ੍ਹਦੀ ਕਲਾ।
0: ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਬਹੁਤ ਮਿਹਰਬਾਨੀ ਜੀ ਤੁਹਾਡੀ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਵੈਰੀ ਨਾਈਸ। ਕਹਿੰਦੇ ਕਾਨੂੰਨੀਆ ਜੀ ਆਫਟਰ ਲੌਂਗ ਟਾਈਮ, ਬਹੁਤ ਮਿਹਰਬਾਨੀ ਰਕੇਸ਼ ਕਾਲ ਜੀ, ਗੁੱਡ ਮੋਰਨਿੰਗ ਤੁਹਾਡੀ। ਅਤੇ ਕਹਿੰਦੇ ਕਿ ਵਾਲੀ ਬੁਝਾਰਤ, ਅੱਛਾ ਭਾਜੀ ਵਾਲੀ ਬੁਝਾਰਤ ਬੁੱਝਣ ਦੀ, ਓਕੇ ਅੱਛਾ ਬੁੱਝਣ ਦੀ ਬੁਝਾਰਤ, ਓਕੇ ਓਕੇ ਓਕੇ।
1: ਅੱਛਾ ਤੁਸੀਂ ਬੁਝਾਰਤ ਪਾਉਣੀ ਹੈ ਹੁਣ?
0: ਹਾਂਜੀ
1: ਤੁਸੀਂ ਪਾਉਣੀ ਹੈ ਬੁਝਾਰਤ?
0: ਨਹੀਂ ਉਹ ਮੇਰਾ ਖਿਆਲ ਅੱਗੇ ਪਿੱਛੇ ਹੋ ਜਾਂਦੀਆਂ ਨਾ ਚੀਜ਼ਾਂ, ਮੇਰੇ ਖਿਆਲ ਸੁਖਵਿੰਦਰ ਭੈਣ ਜੀ ਵਾਲੀ ਦੀ ਗੱਲ ਦੀ।
1: ਅੱਛਾ ਇੱਕ ਬੁਝਾਰਤ ਇੱਕ ਹੋਰ ਯਾਦ ਆ ਗਈ, ਮੈਲਨ ਨੇ ਨਹਿਰ ਦੇ ਵਿੱਚ ਛਾਲ ਕਿਉਂ ਮਾਰੀ? ਮੈਲਨ ਨੇ ਨਹਿਰ ਦੇ ਵਿੱਚ ਛਾਲ ਕਿਉਂ ਮਾਰੀ?
0: ਤੁਸੀਂ ਇਹ ਖਬਰ ਹੀ ਕਿਉਂ ਪੜ੍ਹੀ? ਤੁਹਾਨੂੰ ਇਹ ਅਖਬਾਰ ਕੌਣ ਦਿੰਦਾ ਸਵੇਰੇ ਸਵੇਰੇ? ਮੈਨੂੰ ਪਹਿਲਾਂ ਉਹ ਬੰਦੇ ਦਾ ਨਾਮ ਦੱਸੋ ਮੈਨੂੰ। ਕਿਹੜੀ ਕਿਹੜੀ ਅਖਬਾਰ ਚ ਆਉਂਦੀਆਂ ਨੇ ਖਬਰਾਂ?
1: ਮੈਨੂੰ ਪਤਾ ਤਿਆਰੀ ਕਰਕੇ ਜਾਣੀ ਪੈਂਦੀ ਹੈ ਜਦੋਂ ਮੈਂ ਆਪਣੀ ਗ੍ਰੈਂਡ ਡਾਟਰ ਨੂੰ ਮਿਲਦੀ ਹਾਂ। ਜਦੋਂ ਪੁੱਛ ਗਈ ਦਾਦਾ ਵਟਸ ਨਿਊ, ਦਾਦਾ ਵਟਸ ਨਿਊ।

0: ਨੇ ਨਹਿਰ ਦੇ ਵਿੱਚ ਛਾਲ ਮਾਰੀ ਕਿਉਂ ਮਾਰੀ ਜਵਾਬ ਦੋ
1: ਚਲੋ ਆਪਾਂ ਵੇਖੋ ਇਹ ਤੁਸੀਂ ਦੱਸੋ ਯਾਰ ਮੈਨੂੰ ਤੇ ਨਹੀਂ ਆਉਂਦਾ ਮੈਂ ਨਾ ਆਪਣਾ ਸੁਖਵਿੰਦਰ ਭੈਣ ਜੀ ਦੱਸਣਗੇ ਸ਼ਹਿਰ ਨੇ ਮੈਲਨ ਚ ਛਾਲ ਕਿਉਂ ਮਾਰੀ ਤੇ ਨਾਲ ਭਾਈ ਤੁਸੀਂ ਕੋਈ ਸ਼ੇਰ ਯਾਦ ਕਰਾ ਦਈਏ ਕੋਈ ਸ਼ੇਰੋ ਸ਼ਾਇਰੀ ਸੁਣਾਉਣੀ ਹੋਵੇ ਤੁਸੀਂ ਕੋਈ ਗਾਣਾ ਸੁਣਾਉਣਾ ਹੋਵੇ ਕੋਈ ਚੁਟਕਲਾ ਸੁਣਾਉਣਾ ਹੋਵੇ ਤੇ ਤੁਸੀਂ ਨਾਲ ਦੀ ਨਾਲ ਉਹ ਜ਼ਰੂਰ ਚੇਤੇ ਰੱਖਿਓ ਅਤੇ ਨਾਲ ਨੂੰ ਨਹੀਂ ਜੇ ਆਪਾਂ ਇਹ ਰੱਖਦੇ ਹੁੰਦੇ ਹਾਂ ਅੱਜ ਚੇਤਾ ਹੀ ਨਹੀਂ ਕੀਤਾ ਅਤੇ ਨਾ ਕਰਾਇਆ ਵੀ ਇਸ ਹਫ਼ਤੇ 'ਚ ਤੁਹਾਡਾ ਕੁਛ ਚੰਗਾ ਤੁਹਾਡੇ ਨਾਲ ਕੁਛ ਹੋਇਆ ਹੋਵੇ ਤੁਹਾਡੇ ਚਿਹਰੇ 'ਤੇ ਜਿਹੜੀ ਚੀਜ਼ ਨੇ ਗੱਲ ਨੇ ਕੋਈ ਮੁਸਕਰਾਹਟ ਲਿਆਂਦੀ ਹੋਵੇ ਅਤੇ ਉਹ ਚੀਜ਼ਾਂ ਤੁਸੀਂ ਨਾਲ ਦੀ ਨਾਲ ਸਾਨੂੰ ਤੁਸੀਂ ਦੱਸਣੀਆਂ ਅਤੇ ਹਾਂਜੀ ਮੈਂ ਦੱਸਦਾ ਜੀ ਮੈਂ ਭੇਜਦਾ ਵਾਂ ਤੁਹਾਨੂੰ ਬਹੁਤ ਮਿਹਰਬਾਨੀ ਮੈਂ ਆਪਾਂ ਪ੍ਰੋਗਰਾਮ ਤੋਂ ਬਾਅਦ ਕਰਦਾ ਜੀ ਮੈਂ ਤੁਹਾਨੂੰ ਰਿਪਲਾਈ ਅਤੇ ਹਾਂਜੀ
0: ਇੱਕ ਸ਼ੇਰ
1: ਓਕੇ
0: ਸੁਬਹੇ ਹੋਤੇ ਹੋਤੇ ਤਾਰੇ ਬਦਲ ਜਾਤੇ ਹੈ
1: ਸੁਬਹੇ ਹੋਤੇ ਹੋਤੇ ਤਾਰੇ ਬਦਲ ਜਾਤੇ ਓਕੇ
0: ਨਾ ਤਾਰੇ ਅਲੋਪ ਹੋ ਜਾਂਦੇ ਸੋ ਤਾਰੇ ਬਦਲ ਜਾਤੇ ਹੈ ਰਿਤੂ ਬਦਲਤੇ ਹੀ ਨਜ਼ਾਰੇ ਬਦਲ ਜਾਤੇ ਹੈ
1: ਓਕੇ
0: ਰਿਤੂ ਕਿਸੇ ਕੁੜੀ ਦਾ ਨਾਮ ਨਹੀਂ ਹੈ ਰਿਤੂ ਮੀਨਸ
1: ਰੁੱਤ ਕਹਿ ਲਓ ਫਿਰ ਰਿਤੂ ਕਿਉਂ ਕਹਿਣਾ
0: ਨਹੀਂ ਹਿੰਦੀ ਹੈ ਹਿੰਦੀ ਚ ਹੀ ਕਹਿਣਾ
1: ਓਕੇ ਓਕੇ ਹਾਂ ਠੀਕ
0: ਰਿਤੂ ਬਦਲਤੇ ਹੀ ਨਜ਼ਾਰੇ ਬਦਲ ਜਾਤੇ ਹੈ ਬਾਤ ਨਾ ਕਰ ਐਤਬਾਰ ਕੀ ਹੈ ਯਾਰ ਜਬ ਵਕਤ ਆਤਾ ਹੈ ਤੋ ਸਾਰੇ ਬਦਲ ਜਾਤੇ
1: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਕੀ ਬਾਤ ਹੈ
0: ਇੱਥੇ ਇੱਥੇ ਇੱਥੇ ਮੇਰਾ ਆੜੀ ਨੂੰ ਦੱਸਦਾ ਪਿਆ ਵੀ ਮੈਲਨ ਨੇ ਨਹਿਰ ਛੱਡ ਕੇ ਉਮਰੀ
1: ਵਾਹ ਵੈਰੀ ਨਾਈਸ ਵੈਰੀ ਨਾਈਸ ਹਰੇ ਪੈਨ ਨਾਲ ਲਿਖਿਆ ਚੁਟਕਲਾ ਸੋਰੀ ਸ਼ੇਰ ਸ਼ਾਇਰੀ
0: ਚੁਟਕਲਾ ਯਾਰ ਇਹ ਤੋ ਕਹਿੰਦੇ ਆਪਣੀ ਬਹੁਤ ਲੰਬੀ ਛੋੜ ਦੀ
1: ਕਹਿੰਦਾ ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ ਜ਼ਰੂਰੀ ਗੱਲ ਕਹਿਣੀ ਹੋਵੇ ਕੋਈ ਵਾਅਦਾ ਨਿਭਾਉਣਾ ਹੋਵੇ ਉਸਨੂੰ ਆਵਾਜ਼ ਦੇਣੀ ਹੋਵੇ ਉਸਨੂੰ ਬੁਲਾਉਣਾ ਵਾਪਸ ਬੁਲਾਉਣਾ ਹੋਵੇ ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ ਮਦਦ ਕਰਨੀ ਹੋਵੇ ਉਸਦੀ ਯਾਰ ਦੀ ਢਾਰਸ ਬਣਾਉਣੀ ਹੋਵੇ ਬਹੁਤੇ ਪੁਰਾਣੇ ਰਿਸ਼ਤਿਆਂ 'ਤੇ ਉਸਨੂੰ ਮਿਲਣ ਜਾਣਾ ਹੋਵੇ ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ ਹਮੇਸ਼ਾ ਦੇਰ ਕਰ ਦਿੰਦਾ ਮੈਂ
0: ਵਾਹ ਇੱਥੋਂ ਕਿ ਮੈਨੂੰ ਗਾਣਾ ਯਾਦ ਆਇਆ ਇੱਕ ਪੁਰਾਣੀ ਫਿਲਮ ਸੀਗੀ ਨਾ ਉਹਦੀ ਰਿਸ਼ੀ ਕਪੂਰ ਦੀ ਦੇਰ ਨਾ ਹੋ ਜਾਏ ਕਹੀਂ ਦੇ
1: ਇਹਦੇ ਮਗਰੇ ਹੀ ਆ ਗਾਣਾ ਲਾਦੇ ਹਨਾ
0: ਹਾਂ ਆ ਜਾ ਰੇ
1: ਇਹ ਇਹ ਲੱਗਦਾ ਹੁੰਦਾ ਹੈ ਨਾ ਵਿਆਹ ਵਾਲੀਆਂ
0: ਬਰਾਤ ਦੇ ਆਉਣ ਤੋਂ ਪਹਿਲਾਂ
1: ਮੂਵੀ ਦੇ ਵਿੱਚ ਉਹ ਧੱਕੇ ਦੇ ਨਾਲ ਇਹ ਗਾਣਾ ਪਹਿਲਾਂ ਜ਼ਰੂਰ ਪਸਾਉਂਦੇ ਹੁੰਦੇ ਸੀ
0: ਯੈਸ
1: ਥੈਂਕ ਯੂ ਤੇ ਜ਼ੂ ਤੋਂ ਕਹਿੰਦੇ ਕਿ ਚੰਗਾ ਯਾਦ ਕਰਾਇਆ ਟਾਈਗਰ ਕਿੱਥੇ ਯਾਰ ਅੱਜ ਕੱਲ੍ਹ ਬੱਲੇ ਸਿਮਰ ਜੀ ਉਹ ਮੈਨੂੰ ਲੱਗਦਾ ਅੱਜ ਕੱਲ੍ਹ ਉਹ ਡਿਨਰ ਛੱਡਿਆ ਉਹਨਾਂ ਨੇ ਅਤੇ ਹੁਣ ਮੈਸੇਜ ਵੀ ਨਹੀਂ ਕਰਦੇ
0: ਓਹੋ ਉਹ ਵੀ ਡਾਇਟ ਕੌਨਸ਼ੀਅਸ ਹੋ ਗਏ ਦੱਸੋ
1: ਹਾਂਜੀ
0: ਜੇ ਟਾਈਗਰ ਨੇ ਜੇ ਡਾਇਟ ਖਾਣੀ ਸ਼ੁਰੂ ਕਰਤੀ ਤਾਂ ਫਿਰ ਕੀ ਹਾਲ ਹੋਊਗਾ ਪਹਿਲਾਂ ਹੀ ਟਾਈਗਰ ਸਾਡੀ ਘੱਟ ਨੇ ਮੈਪ ਤਾਂ ਗਲੋਬਲੀ ਘੱਟ ਨੇ
1: ਨਹੀਂ ਚਲੋ ਇੱਥੇ ਹੀ ਹੁਣਿਆ ਕਿਤੇ ਉਹਦਾ ਕਿਤੇ ਮੈਸੇਜ ਮੁਸੇਜ ਨੂੰ ਟਾਈਮ ਨਹੀਂ ਲੱਗਦਾ ਥੈਂਕ ਯੂ ਟਾਈਗਰ ਜੀ ਨੇ ਇੱਕ ਗਿਫਟ ਵੀ ਭੇਜਿਆ ਹੈ ਟਾਈਗਰ ਜੀ ਮਿਲ ਗਿਆ ਮੈਨੂੰ ਗਿਫਟ ਤੁਹਾਡਾ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਐਵੇਂ ਤੁਸੀਂ ਨਾ ਕਰਿਆ ਕਰੋ ਇੱਦਾਂ ਦੀਆਂ ਖਿੱਚਲਾਂ ਅਤੇ ਉੱਦਾਂ ਤੁਹਾਡਾ ਹੈਲੋ ਹਾਏ ਪਹੁੰਚ ਜਾਂਦੀ ਹੈ ਇਹੋ ਹੀ
0: ਗਿਫਟਾਂ ਗੁਫਟਾਂ ਦੀ ਖੇਚਲ ਨਾ ਕਰਿਆ ਕਰੋ ਸਾਰਿਆਂ ਨੂੰ ਪਤਾ ਫੋਨ ਨੰਬਰ ਤੇ ਭੇਜੀ ਹੋ ਜਾਂਦੀ ਹੈ ਉੱਥੇ ਟ੍ਰਾਂਸਫਰ ਕਰ ਦਿਆ ਕਰੋ
1: ਤੁਹਾਡੇ ਵਾਂਗ ਅਗਲੇ ਗਲਤ ਥਾਂ ਤੇ ਭੇਜੀ ਜਾਣ ਇਹ ਵਾਟਰਮੈਲਨ ਭੇਜ ਰਹੇ ਆ ਤੁਹਾਡੇ ਸਵਾਲ ਦਾ ਜਵਾਬ ਤੇ ਨਹੀਂ
0: ਯੈਸ
1: ਓਕੇ ਵੇਖਿਆ ਫਿਰ
0: ਦੇਖੋ ਮੈਲਨ ਜਦੋਂ ਪਾਣੀ 'ਚ ਛਾਲ ਮਾਰੂਗਾ ਕੀ ਬਣ ਜੂਗਾ ਵਾਟਰਮੈਲਨ
1: ਆਹ ਤੇ ਹੋਈ ਨਾ
0: ਅੱਜ ਕੱਲ੍ਹ ਨਾ ਜਿਹੜਾ 6-7 ਹੈ ਨਾ ਉਹ ਲਾਸਟ ਵੀਕ ਸਮ ਟਾਈਮ ਬੱਚੇ ਆਏ ਨਾ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਛੋਟੀ ਕੋਈ ਹੋਰ ਫਰੈਂਡ ਵੀ ਸੀਗੀ ਉਹ ਆ ਕੇ ਪੁੱਛਦੇ ਕੀ ਕਹਿੰਦੀ ਕਹਿੰਦੀ ਲੁੱਕ ਲੁੱਕ ਆਪਣੀ ਫਰੈਂਡ ਨੂੰ ਕਹਿੰਦੀ ਕਹਿੰਦੀ ਲੁੱਕ ਮਾਈ ਦਾਦਾ ਵਿਲ ਸੇ 6-7 ਅੱਛਾ ਇੱਕ ਹੱਥ ਉੱਪਰ ਥੱਲੇ ਕਰਾ ਕੇ ਨਾ ਮੈਨੂੰ ਕਹਿੰਦੀ ਸੇਟ ਲਾਈਕ ਦੇ ਸਕੇ ਅੱਛਾ
1: ਮੈਂ ਕਿਹਾ 6-7 ਹਾਂ
0: 6-7 ਕਹਿੰਦੀ ਲੁੱਕ ਲੁੱਕ ਮਾਈ ਦਾਦਾ ਕਹਿੰਦੇ ਸੇ 6-7 ਹੁਣ ਲਾ ਦੇਣਾ ਵੀ ਕਿੱਡਾ ਏਂਸ਼ੀਅੰਟ ਜ਼ਮਾਨੇ ਦਾ ਬੰਦਾ ਵੀ 6-7 ਕਹਿ ਸਕਦਾ
1: ਚਲੋ ਕੋਈ ਡੈ ਦੋਨੇ ਜੀ ਕੀ ਵਾਪਰਿਆ ਤੁਹਾਡੇ ਨਾਲ ਇਹ ਸਭ ਤੇ ਕੁਛ
0: ਵਧੀਆ ਵਾਪਰਿਆ ਇੱਕ ਨਾ ਇੱਕ ਹੁੰਦਾ ਨਾ ਥੋੜਾ ਨੈਚੁਰਲ ਇੰਸਟਿੰਕਟ ਹੁੰਦੀ ਆ ਉਹ ਮੇਰੇ ਤੋਂ ਕੱਲ ਮੈਂ ਫੋਨ ਤੇ ਗੱਲ ਕਰ ਰਹੀ ਸੀਗੀ ਆਈ ਵਾਜ਼ ਔਨ ਮਾਈ ਰੈਸਟਿੰਗ ਮੋਡ ਤੇ ਸਾਡਾ ਡੌਗ ਜਿਹੜਾ ਨਾ ਉਹ ਬੀਨ ਖਿੜਕੀ ਦੇ ਸਾਹਮਣੇ ਬੀਨ ਬੈਗ ਰੱਖਿਆ ਸੀ, ਧੁੱਪ ਤੇ
1: ਬੀਨ ਵਜਾਉਂਦਾ,
0: ਬੀਨ ਬੈਗ ਸੀਗਾ, ਬੀਨ ਬੈਗ ਤੇ ਬੈਠਾ ਸੀ ਨਾ।

0: आखिर बी
1: नहीं नहीं बीन बैग
0: अच्छा अच्छा
1: बी एन
0: मैंने लगा भी जितना बीन बजाऊंगा तो बीन बैग छपा के साइड पे रखी है
1: अच्छा नो नो नो ओके सुती पे कराड़े मार रही है
0: अच्छा
1: उधर मेरी डॉटर दी आ जाए लिविंग एरिया जो उन्होंने जब भी कहो ना निकी बर्ड वो भज के बाहर जाती है
0: अच्छा
1: शी सेड वंस निकी बर्ड
0: ओके
1: उन्हें फिर क्या निकी बर्ड मैं फोन तो ना हाथ आवाज बना करके क्या अरे व्हाई इज यू डिस्टर्बिंग हर शी स्लीपिंग द बाजा यू जानवर है व्हाई आई एम टेकिंग हर साइड
0: नहीं चलो फिर भी अपन तो गल ले अभी तू ही ते अपने मनो कहती ना
1: हां अपने मनो तो कहती बाद चो रियलाइज कीता के व्हाई एम यू नो स्टार्ट बिकॉज़ एनी टाइम नाल रहते रहते ना वो एकदम महसूस होना शुरू हो गया हुन मेनू ओदियां गल्लां समझ आणी शुरू हो गईयां
0: जदों ओ भी साडी समझ रहा सारियां ते अहीं वी ओदियां सारियां समझ रहे
1: नहीं हुन तो मैनू पता लग जांदा मेरे फोन जिहड़ा क्योंकि मैं फोन हमेशा मेरे हाथ च नहीं हुंदा हैगा फोन किते रखता ना जदों मैसेज मुसेज बजूगा ना उहने आके ना जब मैं दूसरे कमरे च उहने आके कहणा
0: बाहर
1: कोई जान बाहर कोई जान पछाण आला बंदा आ गया तो उन्हें डोर दे अगे जाके कहना हल्का हल्का जो कोई बाहर अनजाना बंदा आ गया फिर जोर दी चीखना है
0: वाह
1: देखो मैं घरे रेंदे रेंदे उहदी सारी भाषा समझ आने लगी
0: आप भी कई मतलब कढ लैने ना कि हुण की कह रहा है चीजा वेखो आपां फिर हैरान होने इथों तक साडी मतलब ਭਾਵੇਂ ਉਹ ਸਹੀ ਮਹਿਣੇ 'ਚ ਉਹੀ ਕਹਿ ਰਹੇ ਜਾਂ ਨਹੀਂ ਕਹਿ ਰਹੇ ਪਰ ਇੱਕ ਤੁਹਾਡੀ ਟਿਊਨਿੰਗ 'ਤੇ ਹੋਈ ਜਾਂਦੀ ਹੈ ਨਾ
1: ਲਾਈਕ 5:30 ਜਾਨਵਰਾਂ ਦਾ ਦੇਖੋ 5:30 ਉਹਦਾ ਡਿਨਰ ਟਾਈਮ ਹੁੰਦਾ ਆ 5:30 ਉਹਨੇ ਆ ਕੇ ਨਾ ਮੇਰੇ ਕੋਲ ਇੱਕ ਵਾਰੀ ਨੱਜ ਕਰਨਾ ਹੀ ਆਪਣੇ ਨੱਕ ਨਾਲ ਨਾ ਚਾਹੇ ਬੈਠੀ ਹਾਂ ਚਾਹੇ ਮੈਂ ਲੇਟੀ ਹੋਈ ਉਹਨੇ ਨੱਜ ਕਰਨਾ ਹੀ ਕਰਨਾ ਵੀ ਹੁਣ ਕਿਸੇ ਨੂੰ ਕਹਿ ਦੇ ਮੈਨੂੰ ਰੋਟੀ ਦੇ ਦੇਣ
0: ਵਾਹ ਓਕੇ
1: ਐਗਜ਼ੈਕਟ ਘੜੀ ਦੇਖ ਕੇ 5:30
0: ਅੱਛਾ
1: ਯੈਸ
0: ਗੁੱਡ ਗੁੱਡ ਗੁੱਡ ਚਲੋ ਚੰਗੀ ਗੱਲ ਆ
1: ਕੁੱਤਿਆਂ ਨਾਲ ਹੀ ਦਿਲ ਲਾਓ
0: ਸਿਆਣਾ ਸੁਖਦੀਪ ਸਿੰਘ ਕੋ ਮੰਜੇ ਕਹਿੰਦੇ ਨੇ ਕਿ ਸੋਣੀ ਵੱਢ ਤੇ ਬੀਜ ਆਏ ਨੇ ਹਾੜੀ ਘਟ ਗਿਆ ਸੀ ਵਿਟਾਮਿਨ ਸੀ ਤਾਂ ਹੀ ਉਹ ਤਾਂ ਖਾ ਕੇ ਆਏ ਨੇ ਅੱਜ ਸੰਤਰੇ ਦੀ ਫਾੜੀ
1: ਵਾਹ ਵਾਹ ਵਾਹ ਵਾਹ
0: ਵਿਦੇਸ਼ੀ ਕੱਪੜਿਆਂ ਨੂੰ ਛੱਡ ਕੇ ਅੱਜ ਬੰਨ੍ਹ ਕੇ ਆਏ ਨੇ ਬਨਾਰਸੀ ਸਾੜੀ ਉਡੀਕ ਉਡੀਕ ਵਿੱਚ ਘੁੰਮਣ ਵਰਗਿਆਂ ਦੀ ਚਿੱਟੀ ਤੇ ਲਾਫਟਰ ਥੈਰੇਪੀ ਤੇ ਬੱਚਿਆਂ ਦੀ ਪੁੰਗਰ ਪਈ ਹੈ ਦਾੜੀ ਜੀ ਆਇਆਂ ਨੂੰ ਆਖੋ ਸਾਰੇ ਤੇ ਖੜਕਾਓ ਥਾਲੀਆਂ ਤੇ ਮਾਰੋ ਤਾੜੀ ਨੂਨੀਆਂ ਪੀ ਦਿਆਲ ਮੁੜ ਪਿੰਡ ਨੂੰ ਵਾਪਸ ਆ ਗਈ ਕਹਿੰਦਾ ਘੁੰਮਣ ਪਿੰਡ ਵਾਲਿਓ ਖੋਲ ਦਿਓ ਅੱਜ ਹਵਾ ਦੇ ਵਿੱਚ ਰਫਲ ਤੇ ਦਨਾਲੀ
1: ਵਾਹ ਵਾਹ ਵਾਹ ਵੈਰੀ ਨਾਈਸ ਥੈਂਕ ਯੂ ਵੈਰੀ ਮਚ ਘੁੰਮਣ ਸਾਹਿਬ
0: ਕਿਆ ਬਾਤ ਹੈ
1: ਥੈਂਕ ਯੂ ਵੈਰੀ ਮਚ
0: ਕਿਆ ਤੁਸੀਂ ਦਾੜੀਆਂ ਫਟਾਈਆਂ
1: ਉਹਨੇ ਨੇ ਪੁੰਗਰਾਈਆਂ ਸੀ ਅਸੀਂ ਪਟਾਤੀਆਂ
0: ਆ ਪੁੰਗਰਾਈਆਂ ਹੋ ਗਈ ਕਹਿੰਦੇ ਤੇਰੀ ਦੋਸਤੀ ਨੇ ਮੁਝੇ ਬਹੁਤ ਕੁਛ ਸਿਖਾਇਆ ਹੈ ਮੇਰੇ ਉਦਾਸ ਚਿਹਰੇ ਕੋ ਮੁਸਕਰਾਨਾ ਸਿਖਾਇਆ ਹੈ ਮੈਂ ਸ਼ੁਕਰ ਗੁਜ਼ਾਰ ਹੂੰ ਆਪਣੇ ਰੱਬ ਕਾ ਆਏ ਮੇਰੇ ਐ ਮੇਰੇ ਅਜ਼ੀਜ਼ ਦੋਸਤ ਜਿਸਨੇ ਮੁਝੇ ਤੇਰੇ ਜੈਸੇ ਦੋਸਤ ਸੇ ਮਿਲਾਇਆ ਹੈ
1: ਵਾਹ ਵਾਹ ਵੈਰੀ ਨਾਈਸ
0: ਬਹੁਤ ਸੋਹਣਾ ਜੀ ਧੰਨਵਾਦ ਤੁਹਾਡਾ ਦੇਸ਼ ਬੰਧੂ ਭਾਰਦਵਾਜ ਜੀ ਵੀ ਵੈਲਕਮ ਬੈਕ ਕਰਦੇ ਨੇ ਕਹਿੰਦੇ
1: ਐਨਰਜੀ
0: ਐਂਡ ਲਾਫਟਰ ਐਂਡ ਹੋਪ ਦਿਸ ਇਜ਼ ਨੋਟ ਅ ਗੈਸਟ ਅਪੀਅਰੈਂਸ
1: ਨੋ ਨੋ ਨੋ ਇਟਸ ਨੋਟ ਅ ਗੈਸਟ ਅਪੀਅਰੈਂਸ
0: ਥੈਂਕ ਯੂ ਜੀ ਸਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਵੀ ਤੁਹਾਨੂੰ ਵੈਲਕਮ ਬੈਕ ਕਰਦੇ ਨੇ ਥੈਂਕ ਯੂ ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਾ ਅੱਜ ਨੋਨੀਆ ਜੀ ਨੂੰ ਸੁਣ ਕੇ ਅਤੇ ਗੁਰਸੇਵਕ ਜੀ ਵੀ ਕਹਿੰਦੇ ਨੇ ਕਿ ਨੋਨੀ ਡੀਜੇ ਜਿੰਦਾਬਾਦ ਅਤੇ ਅੰਮ੍ਰਿਤ ਜੀ ਵੀ ਕਹਿੰਦੇ ਕਿ ਗਾਣਿਆਂ ਦੀ ਤਾਂ ਅੱਜ ਵਧੀਆ ਵਧੀਆ ਹੱਥ ਕਰਾ ਦਿੱਤੇ ਅਵਤਾਰ ਜੀ ਵੀ ਕਹਿੰਦੇ ਨੇ ਕਿ ਨੋਨੀਆ ਜੀ ਵੈਲਕਮ ਬੈਕ ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਨੋਨੀਆ ਜੀ ਵੈਲਕਮ ਬੈਕ
1: ਅਤੇ
0: ਜਸਵਿੰਦਰ ਜੀ ਵੀ ਕਹਿੰਦੇ ਨੇ ਕਿ ਨੋਨੀਆ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਅੱਜ ਕਾਫ਼ੀ ਦਿਨਾਂ ਬਾਅਦ ਸੁਣ ਕੇ ਧੰਨਵਾਦ ਜੀ ਮਿਹਰਬਾਨੀ
1: ਥੈਂਕ ਯੂ ਅਤੇ
0: ਹੁਣ ਫਿਰ ਆਪਾਂ ਇਜਾਜ਼ਤ ਲੈਣੇ ਨੋਨੀਆ
1: ਜੀ
0: ਦੱਸੋ ਕੁਛ ਰਹਿ ਗਿਆ ਮੈਂ ਵੀ ਚੈੱਕ ਕਰ ਲਾਂ
1: ਸਾਰਿਆਂ ਨੂੰ ਥੈਂਕ ਯੂ ਕਹਿੰਦੇ ਹਾਂ ਔਰ ਮੈਂ ਸਾਰੇ ਮੇਰੇ ਆਈ ਥਿੰਕ ਮੇਰੇ ਮੈਂ ਤਾਂ ਜਿੰਨੀ ਥੈਂਕ ਯੂ ਕਹਿੰਦੀ ਕਹਿੰਦੀ ਮੇਰੇ ਘਰ ਦੇ ਜ਼ਿਆਦਾ ਕਹਿੰਦੇ ਹੋਣਗੇ ਉਹ ਜ਼ਿਆਦਾ ਦੁਖੀ ਹੋ ਗਏ ਸੀ ਮੇਰੇ ਘਰੇ ਰਹਿੰਦੇ ਰਹਿੰਦੇ ਜਿਆਦਾ ਚਿਕ ਚਿਕ ਕਰਦੀ ਕਰਨਗੇ ਜਾ ਮੰਮੀ ਬਾਹਰ
0: ਉਹ ਵੀ ਕਹਿਣਗੇ ਅੱਜ ਗਿਆ ਨੂੰ ਵੀ ਉੱਥੇ ਤੇ ਬੜਾ ਹੱਸਦੀ ਸੀ ਮੰਮੀ
1: ਘਰੇ ਸਿੰਘਾਂ ਤੇਲਾ ਹੀ ਰੱਖਦੀ ਆ ਨਹੀਂ ਹਮੇਸ਼ਾ ਜਿਹੜਾ ਹੁੰਦਾ ਨਾ ਫਿਊ ਪੀਪਲ ਹੋਰ ਨੇ ਜਿਹਨਾਂ ਬਾਰੇ ਆਈ ਕਾਂਟ ਡਿਸਕਲੋਜ਼ ਦਿਲ ਸੇ ਕਿ ਸਾਡੇ ਨਿਆਣੇ ਕਹਿੰਦੇ ਨੇ ਕਿ ਯੂ ਹੈਵ ਡਿਫਰੈਂਟ ਪਰਸਨੈਲਿਟੀ ਆਊਟਸਾਈਡ ਯੂ ਹੈਵ ਡਿਫਰੈਂਟ ਪਰਸਨੈਲਿਟੀ ਇਨਸਾਈਡ
0: ਇਹ ਤਾਂ ਹਰ ਘਰ ਦੀ ਕਹਾਣੀ ਹੈ ਵੇਖੋ
1: ਨਹੀਂ ਯੂ ਕਾਂਟ ਬੀ ਇਨ ਵਨ ਮੋਡ ਐਵਰੀਵੇਅਰ ਨਾ ਸਾਰੇ ਕਿਸੇ ਨੂੰ ਤੁਸੀਂ ਵੱਡੂ ਖਾਉਂ ਪੈ ਸਕਦੇ
0: ਹਾਂ ਵੱਡਣ ਤੇ ਲਈ ਵੀ
1: ਉਹ ਤੁਸੀਂ
0: ਆਪਣੇ ਨਿਆਣੇ ਚਾਹੀਦੇ ਵੱਡਣ ਲਈ
1: ਵੱਡਣ ਲਈ ਆਪਣੇ ਨਿਆਣੇ ਚਾਹੀਦੇ ਨੇ ਉਹ ਤਾਂ ਤੁਹਾਡੇ ਗ੍ਰੈਂਡਸਨ ਵੀ ਨਹੀਂ ਕਿਡ ਵੀ ਨਹੀਂ ਚਾਹੀਦੇ ਹੁੰਦੇ ਉੱਥੇ ਉੱਥੇ ਤੁਸੀਂ ਪੂਰੀ ਤਰ੍ਹਾਂ ਸਪੋਇਲ ਕਰਨ ਵਾਲੇ ਹੁੰਦੇ ਹੋ ਉਹਨੇ ਕਹਿੰਦਾ ਲੈ ਇਹ ਕੀ ਗੱਲ ਹੈ ਸਾਨੂੰ ਕਦੇ ਟੀਵੀ ਲਾਉਣ ਨੂੰ ਕਿਹਾ ਨਹੀਂ ਹੈ ਇਹਨਾਂ ਨੂੰ ਕਿਤੇ ਟੀਵੀ ਲਾ ਕੇ ਦੇ ਤਾ ਇਟਸ ਓਕੇ ਕੋਈ ਗੱਲ ਨਹੀਂ ਹੁੰਦਾ
0: ਕੋਈ ਬੱਚੇ ਨਿੱਕੇ ਵਾਰੀ ਵਧੋ ਵਧੀ ਬੰਦਾ ਪਸੀਜ ਜਾਂਦਾ ਤੇ ਚਲੋ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਤੁਹਾਡਾ ਦਿਨ ਇਹ ਵੀਕਐਂਡ ਵਧੀਆ ਵਧੀਆ ਰਹੇ ਅਤੇ ਸੋਹਣੇ ਸੋਹਣੇ ਸੁੱਖ ਸੁਨੇਹੇ ਮਿਲਣ ਤੁਹਾਨੂੰ ਅਤੇ ਆਪਾਂ ਹੁਣ ਮਿਲਦੇ ਹਾਂ ਅਗਲੇ ਹਫ਼ਤੇ
1: ਹੱਸਦੇ
0: ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ
1: ਜੀ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਬਹੁਤ ਸੋਹਣਾ ਦਿਨ ਗੁਜ਼ਰਿਆ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸਾਰਿਆਂ ਦੀਆਂ ਗੁੱਡ ਵਿਸ਼ਿਜ਼ ਦੇ ਲਈ ਆਈ ਫੀਲ ਰੀਅਲੀ ਰੀਅਲੀ ਗੁੱਡ ਮੈਨੂੰ ਲੱਗਦਾ ਅੱਜ ਮੇਰਾ ਨਾ ਬੂਸਟ ਮਿਲ ਗਿਆ ਮੈਨੂੰ ਹੈਪੀ ਜਿਹੜਾ ਇੱਕ ਬੂਸਟ ਦੀ ਕਮੀ ਸੀਗੀ ਨਾ ਹੈਪੀਨੈਸ ਦੀ ਅੱਜ ਉਹ ਮੈਨੂੰ ਮਿਲ ਗਈ ਹੈ ਐਂਡ ਦੈਨ ਆਮ ਬੈਕ ਟੂ ਮਾਈ ਨੋਰਮਲ ਕਲੋਥਿੰਗਸ ਜਾਂ ਕਹਿੰਦੇ ਆਪਣੀ ਵਰਦੀ 'ਚ ਆ ਗਏ ਹਾਂ ਸੋ ਆਮ ਵੈਰੀ ਹੈਪੀ ਥੈਂਕ ਯੂ ਵੈਰੀ ਮੱਚ ਬਾਬਾ ਜੀ ਥੈਂਕ ਯੂ ਵੈਰੀ ਮੱਚ ਰੇਡੀਓ ਹਾਂਜੀ ਥੈਂਕ ਯੂ ਸਾਰੇ ਲਿਸਨਰਸ ਦਾ ਜਿਨ੍ਹਾਂ ਨੇ ਮੈਸੇਜ ਕੀਤੇ ਜਿਨ੍ਹਾਂ ਨੇ ਨਹੀਂ ਵੀ ਕੀਤੇ ਜਿਨ੍ਹਾਂ ਨੇ ਫੋਨ ਕਾਲ ਕੀਤੇ ਜਿਨ੍ਹਾਂ ਨੇ ਨਹੀਂ ਵੀ ਕੀਤੇ ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ ਔਰ ਸਾਰਿਆਂ ਨੂੰ ਮੇਰਾ ਰਿਕੁਐਸਟ ਇਹੀ ਹੈ ਕਿ ਪਰਮਾਤਮਾ ਤੁਹਾਨੂੰ ਯੂਨੀਵਰਸ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਬਹੁਤ ਸਾਰੀਆਂ ਤੰਦਰੁਸਤੀਆਂ ਦੇਵੇ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਔਰ ਦੇਖਦੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ready, set, go! Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 3 saal di free service. Chadston Ford. Ready, set, Ford.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY Immigration and Education Consultant
2: ਹਰ ਕਦਮ ਤੁਹਾਡੇ ਨਾਲ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
0: ਰੈਡੀ ਸੈਟ ਗੋ ਚੈਡਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਡਸਟਨ ਫੋਰਡ ready set Ford Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar house and land experts Orbit Homes apne 44 variyan te tajurbe nal thonu dinde ne 100% fixed price guarantee with an industry leading 24 month price lock aj hi pahuncho Orbit Homes display centers ya call karo Harpan Chauhan nu 0433-280-252 ਤੇ 0433-280-252 ਤੇ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਅੱਜ 31 ਤਰੀਕ ਆ ਅਤੇ ਜੁਲਾਈ ਦਾ ਮਹੀਨਾ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
3: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਅੱਜ ਦੀਆਂ ਖਾਸ ਖਬਰਾਂ 'ਚ ਦੇਖਦੇ ਹਾਂ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਪੈਲਟ ਗੰਨਾਂ 'ਤੇ ਜਿਹੜੀ ਹੈ ਉਹ ਪਾਬੰਦੀ ਨਹੀਂ ਲਾਈ ਜਾ ਸਕਦੀ ਤੇ ਇਹਦੇ 'ਤੇ ਕੇਂਦਰ ਤੇ RAF ਨੋਟਿਸ ਜਾਰੀ ਕੀਤੇ ਗਏ ਨੇ ਤੇ ਉਹਨੇ ਕਿਹਾ ਕਿ ਜਿਹੜਾ ਰੈਪਿਡ ਐਕਸ਼ਨ ਫੋਰਸ ਹੈ RAF ਉਹ ਅਸਲਾ ਰਿਕਾਰਡ ਜਿਹੜਾ ਹੈਗਾ ਉਹ ਸੰਭਾਲ ਕੇ ਰੱਖੇ। ਤੇ ਉਧਰੋਂ ਦੂਜੀ ਖਬਰ ਇਹ ਕਿ ਜਿਹੜਾ ਹੈਗਾ ਬੇਅਦਬੀ ਬਾਰੇ ਜਿਹੜਾ ਕਾਨੂੰਨ ਪੰਜਾਬ ਵਿਧਾਨ ਸਭਾ ਨੇ ਜਿਹੜਾ ਪਾਸ ਕੀਤਾ ਸੀ, ਜਿਹੜਾ ਕਾਨੂੰਨ ਵੀ ਬਾਅਦ 'ਚ ਬਣ ਗਿਆ, ਉਹਦੇ 'ਤੇ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਹੈ ਜਵਾਬ ਤਲਬ ਵੀ ਕੀਤੀ ਸੀ ਤੇ ਸਰਕਾਰ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਸੀ ਉਹ ਅਕਾਲ ਤਖ਼ਤ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਇਹਦੇ ਨਾਲ ਹੀ ਅਕਾਲ ਤਖ਼ਤ ਨੇ ਇੱਕ ਜਿਹੜੀ ਹੈਗੀ ਮਹਾਰਾਣ ਦੀ ਕਮੇਟੀ ਬਣਾਈ ਹੈ ਕਿ ਉਹ ਕਮੇਟੀ ਜਿਹੜੀ ਜੋ ਆਪਣੀਆਂ ਤਜਵੀਜ਼ਾਂ ਦੇਗੀ ਉਹਦੇ ਆਧਾਰ 'ਤੇ ਜਿਹੜੀਆਂ ਇਹਦੇ 'ਚ ਸੋਧਾਂ ਕੀਤੀਆਂ ਜਾਣ। ਤੇ ਇਹਦੇ ਨਾਲ ਹੀ ਇੱਕ ਜਿਹੜੀ ਕੱਲ੍ਹ ਦਾ ਇੱਕ ਹੋਰ ਖਬਰ ਦੀ ਜਿਹੜੀ ਹੈ ਕਾਫੀ ਚਰਚਾ ਉਹ ਇਹ ਕਿ ਜਿਹੜੀ ਸਾਡੀ ਹਾਕੀ ਦੀ ਟੀਮ ਹੈ ਤੇ ਹਾਕੀ ਇੰਡੀਆ ਉਹਦੀ ਜਿਹੜੀ ਹੈ ਯੂਨੀਫਾਰਮ ਹੈ ਉਹ ਬਦਲ ਦਿੱਤੀ ਗਈ ਹੈ, ਜਰਸੀਆਂ ਤੇ ਜਿਹੜੀਆਂ ਨਿੱਕਰਾਂ ਵਗੈਰਾ ਉਹ ਬਦਲ ਕੇ ਉਹਦਾ ਰੰਗ ਜਿਹੜਾ ਹੈਗਾ ਭਗਵਾਂ ਰੰਗ ਕੇਸਰੀ ਰੰਗ ਕਰ ਦਿੱਤਾ ਗਿਆ, ਸੈਫਰਨ ਕਲਰ। ਪਹਿਲਾਂ ਨੀਲੇ ਰੰਗ ਦੀਆਂ ਸੀ, ਬੜੇ ਮੁੱਦਤ ਤੋਂ ਜਿਹੜਾ ਹੈ ਉਹ ਨੀਲਾ ਰੰਗ ਇੱਕ ਰਜਿਸਟਰਡ ਹੋਇਆ ਸੀ ਤੇ ਇਹਦੀ ਕਾਫੀ ਜਿਹੜੀ ਹੈ ਇਸ ਚਰਚਾ। ਤੇ ਉਧਰ ਜਿਹੜਾ ਪੇਪਰ ਲੀਕ ਬਾਰੇ ਪਹਿਲਾਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਸੀ, ਕੱਲ੍ਹ ਰਾਜ ਸਭਾ ਦੇ ਵਿੱਚ ਵੀ ਜਿਹੜਾ ਹੈਗਾ ਉਹ ਬਿੱਲ ਪਾਸ ਹੋ ਗਿਆ। ਇਹ ਖਾਸ ਖਬਰਾਂ ਨੇ। ਹਾਂਜੀ
2: ਜੀ, ਬਹੁਤ ਸ਼ੁਕਰੀਆ। ਇੱਧਰ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦੀ ਤੁਸੀਂ ਗੱਲ ਕੀਤੀ ਆ, ਪੈਲਟ ਗੰਨਾਂ ਦੇ ਉੱਤੇ ਪਾਬੰਦੀ ਕਹਿੰਦੇ ਨੇ ਨਹੀਂ ਲਾਈ ਜਾ ਸਕਦੀ, ਸੋ ਫਿਰ ਜਿਹੜਾ ਇਹ ਹੋਇਆ ਵਾ ਅੱਖ ਇੱਕ ਮੁੰਡੇ ਦੀ ਜਿੱਦਾਂ ਪਿਛਲੀ ਵਾਰ ਜਾਂਦੀ ਰਹੀ ਅਤੇ ਹੋਰ ਪਤਾ ਨਹੀਂ ਕਿਹਦਾ ਕੀ ਨੁਕਸਾਨ ਹੋਇਆ, ਸੋ ਇਹ ਸਭ ਕੁਛ ਵੇਖਦਿਆਂ ਵੀ ਮਤਲਬ ਇਹਦਾ ਕੀ ਆਧਾਰ ਦਿੱਤਾ ਫਿਰ ਸੁਪਰੀਮ ਕੋਰਟ ਨੇ?
3: ਦੇਖੋ ਇਹਦੇ 'ਤੇ ਆਧਾਰ ਤਾਂ ਅਜੇ ਕੋਈ ਨਹੀਂ, ਅਜੇ ਤਾਂ ਨੋਟਿਸ ਹੋਇਆ ਤੇ, ਪਰ ਇਹ ਵੀ ਪਹਿਲੀ ਨਜ਼ਰ ਸੁਪਰੀਮ ਕੋਰਟ ਨੇ ਇਹ ਕਹਿਤਾ, ਇਹ ਜਿਹੜਾ ਹੈ ਸੁਪਰੀਮ ਕੋਰਟ ਨੇ ਕਿਹਾ ਵੀ ਉਸ ਪਟੀਸ਼ਨ ਦੇ ਉੱਪਰ ਹੈ ਜਿਹੜੀ ਇਹਦੇ ਜਿਹੜੀ ਆ ਪੀੜਤਾਂ ਵੱਲੋਂ ਜਿਹੜੀ ਦਾਇਰ ਕੀਤੀ ਗਈ ਸੀ ਤੇ ਇੱਕ ਸਾਬਕਾ ਜਿਹੜੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਜਿਹੜੇ ਮੈਂਬਰ ਨੇ ਤੇ ਉਹਦੇ ਵੱਲੋਂ ਜਿਹੜੀ ਸੀ ਇਹ ਪਟੀਸ਼ਨ ਪਾਈ ਗਈ ਸੀ ਜਿਹਦੇ 'ਤੇ ਇਹ ਗੱਲ ਇਹ ਕੀਤੀ ਹੈ। ਇੱਕ ਹੁਣ ਥੋੜੀ ਜਿਹੀ ਇਹ ਗੱਲ ਸਮਝ ਤੋਂ ਰਣਜੋਤ ਜੀ ਬਾਹਰ ਹੈ ਕਿ ਸੁਪਰੀਮ ਕੋਰਟ ਠੀਕ ਆ ਉਹਦੇ ਤੇ ਨੋਟਿਸ ਕਰ ਸਕਦੀ, ਪਰ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ ਇਹ ਇਹ ਜਿਹੜੀ ਹੈ ਇਹਦੀ ਸਮਝ ਜਿਹੜੀ ਹੈ ਨਹੀਂ ਪੈ ਰਹੀ ਛੇਤੀ ਕੀਤਿਆਂ ਕਿ ਸੁਪਰੀਮ ਕੋਰਟ ਕਿਸ ਤਰ੍ਹਾਂ ਆਪਣੇ ਤੌਰ ਤੇ ਇਹ ਗੱਲ ਜਿਹੜਾ ਚਲਾਉਣਾ ਚਾਹੁੰਦੀ ਹੈ ਕਿ ਕਈ ਵਾਰੀ ਜਿਹੜੀ ਹੈ ਉਹ ਪ੍ਰਦਰਸ਼ਨ ਹਿੰਸਕ ਹੋ ਜਾਂਦੇ ਆ, ਫਿਰ ਉਹਨਾਂ ਨੂੰ ਕਾਬੂ ਕਰਨ ਵਾਸਤੇ ਪੈਲਟ ਗੰਨਾਂ ਦੀ ਲੋੜ ਪੈ ਸਕਦੀ ਹੈ ਜਾਂ ਹੋਰ। ਤੇ ਦੇਖੋ ਜਿਹੜੇ ਕਾਨੂੰਨ ਦੇ ਜਿਹੜੇ ਮਾਹਰ ਨੇ, ਜਿਹੜੇ ਜੱਜ ਨੇ ਜਾਂ ਚੀਫ ਜਸਟਿਸ ਹੈ ਜਾਂ ਉਹਨਾਂ ਨੂੰ ਜਿਹੜਾ ਇੱਕ ਰਿਟਨ ਜਿਹੜੇ ਕਾਨੂੰਨ ਨੇ ਦੇਸ਼ ਦੇ ਇਸ ਜਿਹਨੂੰ ਲਾਅ ਆਫ ਲੈਂਡ ਕਹਿੰਦੇ ਆ ਤੇ ਉਹਦੇ ਅਕੋਰਡਿੰਗ ਹੀ ਜਿਹੜਾ ਹੈ ਉਹਨਾਂ ਨੇ ਫੈਸਲੇ ਕਰਨੇ ਹੁੰਦੇ, ਉਹਦੇ ਅਕੋਰਡਿੰਗ ਹੀ ਆਪਣੀ ਜਿਹੜੀ ਗੱਲ ਕਰਨੀ ਹੁੰਦੀ ਹੈ। ਤੇ ਪਰ ਇਹ ਇੱਕ ਜਿਸ ਤਰ੍ਹਾਂ ਪੋਲੀਟੀਕਲ ਬੰਦੇ ਹਵਾ ਚੋਂ ਫੜ ਕੇ ਗੱਲਾਂ ਕਰ ਲੈਂਦੇ ਆ, ਇੱਦਾਂ ਦੀ ਸੁਪਰੀਮ ਕੋਰਟ ਵੱਲੋਂ ਇਹ ਗੱਲ ਜਿਹੜੀ ਆ ਉਹ ਕੀਤੀ ਜਾਣੀ ਤੇ ਇਹ ਕਿਸ ਪਾਸੇ ਜਿਹੜੀ ਆ ਇਹ ਤੋਰਦੀ ਹੈ ਕਿ ਕੀ ਹੁਣ ਸੁਪਰੀਮ ਕੋਰਟ ਨੇ ਜਿਹੜਾ ਐਗਜ਼ੈਕਟਿਵ ਦਾ ਵੀ ਸਾਰਾ ਕੰਮ ਆਪਣੇ ਹੱਥ 'ਚ ਲੈ ਲਿਆ ਤੇ ਇਹਦੇ ਤੋਂ ਇਹ ਅੰਦਾਜ਼ਾ ਜਿਹੜਾ ਇਹ ਲਾਇਆ ਜਾ ਸਕਦਾ ਤੇ ਕੀ ਜਿਹੜੇ ਕੋਈ ਵੀ ਪ੍ਰਦਰਸ਼ਨਕਾਰੀ ਨੇ ਤੇ ਕੀ ਉਹਨਾਂ ਨੂੰ ਖਦੇੜਨ ਵਾਸਤੇ ਜਾਂ ਉਹਨਾਂ ਨੂੰ ਖੰਡਾਉਣ ਵਾਸਤੇ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਪੈਲਟ ਕਰਨਾ ਜ਼ਰੂਰੀ ਹੈ ਜਾਂ ਹੋਰ ਤਰੀਕੇ ਢੰਗ ਤਰੀਕੇ ਵੀ ਜਿਹੜੇ ਵਰਤੇ ਜਾ ਸਕਦੇ ਆ। ਹਾਲਾਂਕਿ ਜਿਹੜੇ ਸੁਪਰੀਮ ਕੋਰਟ ਜਾਂ ਜਿਹੜੇ ਜੱਜਿਸ ਨੇ ਤੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਤੁਸੀਂ ਹੋਰ ਢੰਗ ਤਰੀਕੇ ਸੋਚੋ ਤੇ ਜਿਹੜਾ ਹੈ ਇਹ ਕੋਈ ਗੱਲਬਾਤ ਵਾਲੇ ਪਾਸੇ ਤੋਰੋ ਗੱਲ ਜਾਂ ਇਸ ਤਰ੍ਹਾਂ ਦੀ। ਪਰ ਤੁਸੀਂ ਇਹ ਜਿਹੜੀ ਗੱਲ ਹੈ ਕਿ ਨਹੀਂ, ਉਹ ਗੱਲਾਂ ਬਹੁਤ ਹੋਣੀਆਂ ਜ਼ਰੂਰੀ ਨੇ, ਕਿਤੇ ਵੀ ਉਹਨਾਂ ਦੀ ਜਿਹੜੀਆਂ ਉਹ ਲੋੜ ਪੈ ਸਕਦੀ ਹੈ, ਕਿਉਂਕਿ ਆਲਰੇਡੀ ਪੁਲਿਸ ਫੋਰਸ ਕੋਲੇ ਜਿਸ ਤਰ੍ਹਾਂ ਬੈਟਨ ਲਾਠੀਆਂ, ਖੈਰ ਹੁਣ ਤਾਂ ਉਹਨਾਂ ਕੋਲੇ ਬੈਟਨ ਵੀ ਬੜੇ ਆਧੁਨਿਕ ਕਿਸਮ ਦੇ ਆ ਗਏ, ਤੇ ਫਿਰ ਉਹਨਾਂ ਕੋਲੇ ਜਿਹੜੀਆਂ ਸ਼ੀਲਡ, ਜਿਹੜੀਆਂ ਢਾਲਾਂ ਵਗੈਰਾ ਆਪਣੇ ਬਚਾਅ ਵਾਸਤੇ, ਉਹ ਸਾਰਾ ਕੁਛ ਜਿਹੜਾ ਹੈਗਾ। ਫਿਰ ਪੁਲਿਸ ਨੂੰ ਇੱਕ ਖਾਸ ਕਿਸਮ ਦੀ ਟ੍ਰੇਨਿੰਗ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਕਾਬੂ ਕਰਨਾ ਭੀੜ ਨੂੰ, ਤੇ ਇਹ ਸਾਰੀਆਂ ਗੱਲਾਂ ਦੇ ਵਿੱਚ ਫਿਰ ਪੁਲਿਸ ਦੀ ਸਪੋਰਟ ਵਾਸਤੇ, ਤੇ ਜਿਹੜੀ ਜਿਵੇਂ ਆਪਾਂ ਟੀਅਰ ਗੈਸ ਕਹਿੰਦੇ ਹਾਂ, ਟੀਅਰ ਗੈਸ ਸ਼ੈੱਲ ਵਗੈਰਾ, ਉਹ ਛੱਡੇ ਜਾਂਦੇ ਨੇ ਤਾਂ ਕਿ ਲੋਕਾਂ ਦੀਆਂ ਅੱਖਾਂ, ਜਿਹੜਾ ਉਹਨਾਂ ਨੂੰ ਨਜ਼ਰ ਪ੍ਰੋਪਰ ਨਾ ਆਵੇ ਜਾਂ ਅੱਖਾਂ ਮੱਚਣ ਲੱਗ ਜਾਣ, ਤਾਂ ਕਿ ਉਹ ਉਹਨਾਂ ਦਾ ਧਿਆਨ ਜਿਹੜਾ ਸੀ ਉਹ ਵੰਡਿਆ ਜਾਵੇ ਉਸ ਪਾਸੋਂ, ਜੇ ਕਿਤੇ ਉਹ ਹਿੰਸਕ ਰੂਪ ਧਾਰਨ ਕਰਦੇ, ਇਸ ਤਰੀਕੇ ਦੀਆਂ ਗੱਲਾਂ, ਤੇ ਹੋਰ ਵੀ ਜਿਹੜੇ ਢੰਗ ਤਰੀਕੇ ਅਪਣਾਏ ਜਾ ਸਕਦੇ ਆ। ਪਰ ਜਿਹੜੀਆਂ ਚੀਜ਼ਾਂ ਦਾ ਇੱਕ ਰਿਕਾਰਡ ਤੇ ਨੁਕਸਾਨ ਹੈ, ਜਦੋਂ ਇਹ ਦੁਬਾਰਾ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਤੇ ਜਦੋਂ ਸ਼ੰਭੂ ਬਾਰਡਰ ਤੇ ਕਾਫੀ ਲੰਬਾ ਸਮਾਂ ਬੈਠੇ ਰਹੇ ਸੀਗੇ, ਤੇ ਡੱਲੇਵਾਲ ਨੇ ਜਦੋਂ ਮੋਰਚਾ ਲਾਇਆ ਸੀ, ਤੇ ਉਦੋਂ ਇੱਥੇ ਵੀ ਜਿਹੜੀ ਝੜਪ ਹੋ ਗਈ ਸੀ, ਇੱਥੇ ਵੀ ਇੱਕ ਨੌਜਵਾਨ ਜਿਹੜਾ ਪੰਜਾਬ ਦਾ, ਉਹਦੇ ਅੱਖ ਦੇ ਵਿੱਚ ਲੱਗੀ ਸੀ, ਤੇ ਉਹਦੀ ਅੱਖ ਜਾਂਦੀ ਰਹੀ, ਅੱਖ ਦੀ ਰੋਸ਼ਨੀ ਜਾਂਦੀ ਰਹੀ। ਤੇ ਇਸੇ ਤਰ੍ਹਾਂ ਹੁਣ ਇੱਥੇ ਜਿਹੜਾ ਪਾਰਲੀਮੈਂਟ ਸਟਰੀਟ ਤੇ ਹੋਇਆ, ਇੱਥੇ ਵੀ ਇਹੀ ਘਟਨਾ ਹੋਈ, ਤੇ ਇਹਦਾ ਫਿਰ ਅੱਗੋਂ ਇਹਦੀ ਰੈਮਡੀ ਕੀ ਹੈ? ਇਹ ਇਹੀ ਹੈ ਕਿ ਜਿਹੜੀਆਂ ਪੈਲਟ ਗੰਨਾਂ ਤੁਸੀਂ ਯੂਜ਼ ਕਰੋ, ਤੇ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਦੀਆਂ ਅੱਖਾਂ ਭੰਨੋ, ਤੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਫਿਰ ਲੋਕ ਅਦਾਲਤਾਂ ਨੂੰ ਫਿਰ ਤੁਰਨਗੇ, ਉਹਦਾ ਮੁਆਵਜ਼ਾ ਮੰਗਣਗੇ ਹੋਰ। ਤੇ ਇਹ ਜਿਹੜੀਆਂ ਗੱਲਾਂ ਥੋੜੀਆਂ ਇਹ ਸਮਝ ਤੋਂ ਬਾਹਰ ਨੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ, ਇਹ ਘੱਟੋ ਘੱਟ ਕਿਸੇ ਜੱਜ ਵੱਲੋਂ, ਜਿਹੜਾ ਸੁਪਰੀਮ ਕੋਰਟ ਦੀ ਜੱਜ ਦੀ ਜਿਹੜਾ ਬੰਦਾ ਕੁਰਸੀ ਦੇ ਉੱਤੇ ਬੈਠਾ, ਤੇ ਉੱਥੋਂ ਜਿਹੜੀ ਇਹ ਗੱਲ ਕੀਤੀ ਜਾਂਦੀ ਹੈ, ਇਹ ਇਹ ਤੋਂ ਇਹ ਲੱਗਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਹੈ ਉਹ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੁਰ ਰਹੀ ਹੈ। ਦੇਖੋ ਰਾਜਨੀਤੀ ਤੇ ਜਿਹੜਾ ਬਿਊਰੋਕਰੇਸੀ ਦੇ ਜਿਹੜੇ ਜਾਂ ਰਾਜਨੀਤੀ ਬਾਣ ਨੇ, ਉਹ ਤਾਂ ਮਿਲ ਕੇ ਇਹ ਚੱਲਦੇ ਹੀ ਨੇ ਸਾਰੇ ਮਾਮਲਿਆਂ ਦੇ ਵਿੱਚ, ਐਗਜੈਕਟਰ ਦੇ ਵਿੱਚ। ਲੋਕਾਂ ਨੂੰ ਜੇ ਕਿਤੇ ਆਸ ਹੁੰਦੀ ਹੈ ਇਨਸਾਫ਼ ਦੀ, ਉਦੋਂ ਬਾਅਦ ਫਿਰ ਅਦਾਲਤਾਂ ਰਹਿ ਜਾਂਦੀਆਂ ਨੇ। ਤੇ ਜੇ ਹੁਣ ਅਦਾਲਤਾਂ ਵੀ ਇੱਦਾਂ ਦੇ ਫੈਸਲੇ, ਐਗਜੈਕਟਰ ਵਾਲੇ ਫੈਸਲੇ ਅਦਾਲਤਾਂ ਵੀ ਕਰਨ ਲੱਗ ਜਾਣ, ਤੇ ਇਹ ਤਾਂ ਕਿਸੇ ਨੇ ਕਿਹਾ ਹੀ ਨੀ, ਜਾਂ ਤਾਂ ਕੋਈ ਇਹ ਕਹਿੰਦਾ ਕਿ ਨਹੀਂ ਜੀ ਪੈਲਟ ਗੰਨਾਂ ਦੀ ਵਰਤੋਂ ਜ਼ਰੂਰੀ ਹੈ, ਇਹ ਡਿਮਾਂਡ ਕਰਦਾ, ਉਹ ਤੇ ਤਾਂ ਇਹ ਗੱਲ ਹੋ ਸਕਦੀ ਸੀ। ਤੇ ਪਰ ਉਹ ਤਾਂ ਉਲਟਾ ਜਿਹੜੇ ਵਿਕਟਿਮ ਨੇ ਉਹ ਜਾ ਰਹੇ ਨੇ, ਤੇ ਸੁਪਰੀਮ ਕੋਰਟ ਉਹਦੇ ਤੇ ਇਹ ਦੇ ਰਿਹਾ ਹੈਗਾ ਪਲੀ ਕਿ ਨਹੀਂ, ਉਹਨਾਂ ਤੇ ਪਾਬੰਦੀ ਨਹੀਂ ਲਾਈ ਜਾ ਸਕਦੀ। ਨਾ ਹੀ ਸੁਪਰੀਮ ਕੋਰਟ ਨੇ ਪਾਬੰਦੀ ਲਾਈ ਹੈ, ਨਾ ਹੀ ਜਿਹੜਾ ਕਿਸੇ ਹੋਰ ਏਜੰਸੀ ਹੋਰ ਕੋਰਟ ਨੇ ਪਾਬੰਦੀ ਲਾਈ, ਉਹ ਤਾਂ ਆਪਣੇ ਲੈਵਲ ਤੇ ਜਿਹੜੀ ਉਸ ਫੋਰਸ ਨੇ ਫੈਸਲਾ ਕੀਤਾ ਵੀ ਜੇ ਇਹਦੇ ਦੰਦ ਰਿਜ਼ਲਟ ਆਉਂਦੇ ਤਾਂ ਇਹਦੀ ਵਰਤੋਂ ਜਿਹੜੀ ਉਹ ਬੰਦ ਕਰ ਦਿਓ। ਤੇ ਉਹ ਹੋਰ ਤਰੀਕੇ ਦੱਸਣੇ, ਹੁਣ ਇਹ ਵੀ ਸੁਪਰੀਮ ਕੋਰਟ ਦੱਸੂਗੀ ਕਿ ਪ੍ਰਦਰਸ਼ਨ ਨੂੰ ਤੁਸੀਂ ਕਿਵੇਂ ਰੋਕਣਾ ਹੈ, ਜਾਂ ਡੰਡੇ ਕਿੰਨੇ ਮਾਰਨੇ ਆ, ਜਾਂ ਇਹ ਜਿਹੜੀਆਂ ਗੱਲਾਂ ਨੇ, ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕਿਸ ਤਰ੍ਹਾਂ ਇਸ ਪਾਸੇ ਜਾਂ ਮੀਡੀਆ 'ਚ ਇੱਦਾਂ ਦੀਆਂ ਗੱਲਾਂ ਆ ਜਾਂਦੀਆਂ। ਹਾਲਾਂਕਿ ਪਹਿਲਾਂ ਕਈ ਵਾਰੀ ਬਹੁਤ ਇੱਕ ਲਾਈਨ ਦੀ, ਦੋ ਲਾਈਨ ਦੀ ਗੱਲ ਸੁਪਰੀਮ ਕੋਰਟ ਵੱਲੋਂ ਜਾਂ ਵੱਡੀਆਂ ਅਦਾਲਤਾਂ ਵੱਲੋਂ, ਚੀਫ ਜਸਟਿਸ ਵੱਲੋਂ ਆਉਂਦੀ ਸੀ, ਜਿਹੜੀ ਬਿਲਕੁਲ ਉਹ ਕਾਨੂੰਨ ਦੇ ਜਿਹੜੀ ਦਾਇਰੇ ਦੇ ਵਿੱਚ ਗੱਲ ਹੁੰਦੀ ਸੀ, ਤੇ ਕਾਨੂੰਨ ਦੇ ਵਿੱਚ ਜਿਹੜੇ ਜਿਹੜਾ ਲਾਅ ਹੈ ਉਹਦੇ ਮੁਤਾਬਕ ਹੀ ਉਹ ਗੱਲ ਕਹੀ ਹੁੰਦੀ ਸੀ। ਹੁਣ ਇਸ ਤਰ੍ਹਾਂ ਦੇ ਇੱਕ ਪੋਲੀਟੀਕਲ ਜਾਂ ਇੱਦਾਂ ਦੇ ਜਦੋਂ ਬਿਆਨ ਆਉਂਦੇ ਆ, ਤੇ ਫਿਰ ਇਹ ਗੱਲ ਜਿਹੜੀ ਹੈ ਉਹ ਸਮਝ ਨਹੀਂ ਪੈਂਦੀ। ਤੇ ਥੋੜੀ ਥੋੜੀ ਸਮਝ ਤਾਂ ਪੈਂਦੀ ਹੈ ਕਿ ਜਦੋਂ ਇਹ ਸੁਪਰੀਮ ਕੋਰਟ ਦੇ ਤੋਂ ਰਿਟਾਇਰ ਹੋ ਜਾਂਦੇ ਆ, ਤੇ ਫਿਰ ਇਹਨਾਂ ਨੂੰ ਜਿਹੜੀਆਂ ਸਰਕਾਰਾਂ ਵੱਡੇ ਅਹੁਦਿਆਂ ਨਾਲ ਨਿਵਾਜਦੀਆਂ ਨੇ, ਕਿਸੇ ਨੂੰ ਰਾਜ ਸਭਾ ਚ ਲੈ ਲਿਆ ਜਾਂਦਾ ਹੈ, ਕਿਸੇ ਨੂੰ ਕਿਤੇ ਹੋਰ ਕਮਿਸ਼ਨ ਦਾ ਜਿਹੜਾ ਹੈਗਾ ਉਹ ਬਣਾ ਦਿੱਤਾ ਜਾਂਦਾ ਹੈ, ਪਿਛਲੇ ਆਪਾਂ ਜਿਹੜਾ ਹੈਗਾ ਉਹ ਦੇਖ ਹੀ ਰਹੇ ਹਾਂ ਪਿੱਛੇ ਜੋ ਕੁਛ ਹੁੰਦਾ ਰਿਹਾ ਹੈਗਾ, ਤੇ ਜਾਂ ਫਿਰ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਆ ਜਾਂਦਾ ਕਿ ਜਿਹੜੀ ਪੋਲੀਟੀਕਲ ਪਾਰਟੀ ਹੈ ਸੱਤਾ ਵਾਲੀ ਉਹਨੂੰ ਖੁਸ਼ ਰੱਖਿਆ ਜਾਵੇ, ਤੇ ਰਿਟਾਇਰਮੈਂਟ ਤੋਂ ਬਾਅਦ ਫਿਰ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਹੋਰ ਇਨਾਮ ਇੱਦਾਂ ਦਾ ਕਿਸੇ ਰੂਪ ਦੇ ਵਿੱਚ ਜਿਹੜਾ ਹੈ ਉਹ ਮਿਲ ਜੇ। ਇਸ ਤੋਂ ਵੱਧ ਮੈਨੂੰ ਲੱਗਦਾ ਕੋਈ ਗੱਲ ਇਹ ਹੋ ਨਹੀਂ ਸਕਦੀ ਹੋਰ ਕੋਈ।
2: ਬਿਲਕੁਲ, ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਹੁਣ ਆਪਾਂ ਵੇਖਦੇ ਹਾਂ ਕਿ ਬਾਕੀ ਵੀ ਫਿਰ ਜ਼ਿਆਦਾ ਹਾਈਲਾਈਟ ਹੁੰਦੀਆਂ, ਬਾਕੀ ਵੀ ਫਿਰ ਨਿੱਕੇ ਨਿੱਕੇ ਵਧੇਰੇ ਚੁੱਭਦੀਆਂ। ਸੋ ਉਹਨਾਂ ਦੇ ਵਿੱਚੋਂ ਅੱਜ ਸੁਰਖੀ ਜਿਹੜੀ ਆਏ ਹਾਕੀ ਦੇ ਟੀਮ ਦੇ ਜਿਹੜੇ ਜਰਸੀਆਂ ਦੇ ਰੰਗ ਬਦਲਣ ਦੇ ਉੱਤੇ ਵੀ ਹੋਈ ਹੈ। ਸੋ ਇਹਦੇ ਉੱਤੇ ਕੀ ਪ੍ਰਤੀਕਿਰਿਆ ਅਤੇ ਕੀ ਪਿੱਛੇ ਇਹਦੇ ਸੋਚ ਲੱਗ ਰਹੀ ਹੈ ਸਰਕਾਰ ਦੀ? ਸੋ ਕੀ ਵਾਕਈ ਜ਼ਰੂਰਤ ਹੁੰਦੀ ਆ ਇਹਨਾਂ ਚੀਜ਼ਾਂ ਦੀ, ਇਹਨਾਂ ਪੰਗਿਆਂ ਦੀ? ਵੀ ਪਤਾ ਤਾਂ ਹੁੰਦਾ ਹੀ ਆ ਵੀ ਲੋਕਾਂ ਨੇ ਇਹਦੇ ਉੱਤੇ ਰਿਐਕਟ ਕਰਨਾ, ਜਾਂ ਫਿਰ ਇਹ ਕਹਿ ਲਓ ਵੀ ਰਿਐਕਟ ਕਰਵਾਉਣ ਦੇ ਲਈ ਕੀਤਾ ਜਾਂਦਾ।
3: ਦੇਖੋ ਦੋ ਗੱਲਾਂ ਇਹ ਅੱਜ ਨਾਲ ਨਾਲ ਸਾਹਮਣੇ ਆਈਆਂ ਨੇ ਰਣਜੋਤ ਜੀ। ਇੱਕ ਤਾਂ ਜਿਹੜਾ ਇਹ ਸਪੋਰਟਸ ਮਿਨਿਸਟਰੀ ਨੇ ਇਹ ਫੈਸਲਾ ਲਿਆ ਕਿ ਜਿਹੜਾ ਹੈਗਾ ਇਹਦਾ ਰੰਗ ਬਦਲਿਆ ਜਾਵੇ, ਹਾਲਾਂਕਿ ਮੁੱਦਤ ਤੋਂ ਜਦੋਂ ਤੋਂ ਟੀਮਾਂ ਦੇਸ਼ਾਂ ਦੀਆਂ ਖੇਡਦੀਆਂ ਆਈਆਂ ਨੇ ਜਾਂ ਓਲੰਪਿਕ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਇੱਕ ਤੋਂ, ਕਿਉਂਕਿ ਇੱਕ ਤੁਹਾਡਾ ਇੱਕ ਰਜਿਸਟਰਡ ਹੋ ਜਾਂਦਾ ਕਿ ਹਾਂ ਆਹ ਸਾਡਾ ਜਿਹੜਾ ਉਹ ਏਦਾਂ ਦਾ ਰੰਗ ਹੈ, ਤੇ ਉਹ ਲੋਕਾਂ ਚ ਵੀ ਪਤਾ ਲੱਗ ਜਾਂਦਾ ਦੂਰੋਂ ਦੇਖ ਕੇ ਵੀ ਇਹ ਟੀਮ ਕਿਹੜੇ ਕੰਟਰੀ ਦੀ ਹੈ। ਤੇ ਹੁਣ ਤੁਹਾਨੂੰ ਇਹ ਪਤਾ ਨੀ ਕਿਉਂ ਫੁਰਨਾ ਫੁਰ ਗਿਆ ਕਿ ਨਹੀਂ ਇਹ ਬਦਲ ਕੇ ਇਹ ਸੈਫਰਨ ਹੋਣੀ ਚਾਹੀਦੀ ਹੈ। ਹੁਣ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਇੱਕ ਵਧੀਆ ਮੌਕਾ ਮਿਲ ਗਿਆ ਗੱਲ ਉਠਾਉਣ ਦਾ ਕਿ ਹੁਣ ਦੇਖੋ ਜੀ ਸਪੋਰਟਸ ਦਾ ਵੀ ਇਹ ਭਗਵਾਨ ਕਰਨ ਕੀਤਾ ਜਾ ਰਿਹਾ, ਤੇ ਇਹਦੀ ਗੱਲ ਇਹ ਸਮਝ ਨੀ ਆਉਂਦੀ ਕਿ ਇਹਦੀ ਲੋੜ ਕੀ ਸੀ ਜਾਂ ਇਹ ਕਿਉਂ ਚੇਂਜ ਕੀਤਾ ਗਿਆ ਜਾਂ ਕਿਹਦੇ ਕਹਿਣ ਤੇ ਚੇਂਜ ਕੀਤਾ ਗਿਆ। ਤੇ ਦੂਜੀ ਗੱਲ ਜਿਹੜਾ ਕੱਲ ਇੱਕ ਬਿੱਲ ਪਾਸ ਕਰਵਾਇਆ ਗਿਆ ਬੰਦੇ ਮਾਤਰਮ ਨੂੰ ਲੈ ਕੇ, ਤੇ ਜਦੋਂ ਜਿਹੜਾ ਬੰਦੇ ਮਾਤਰਮ ਜਿਹੜਾ ਵੈਂਕਮ ਚੰਦਰ ਚੈਟਰਜੀ ਦਾ ਜਿਹੜਾ ਗੀਤ ਹੈ ਇਹਨੂੰ ਉਦੋਂ ਪਹਿਲਾਂ ਹੀ ਸ਼ੁਰੂ ਚ ਅਡੋਪਟ ਕਰ ਲਿਆ ਗਿਆ ਸੀ ਰਾਸ਼ਟਰੀ ਗੀਤ ਦੇ ਤੌਰ ਤੇ, ਤੇ ਪਰ ਜਿਹੜਾ ਰਾਸ਼ਟਰੀ ਤਰ੍ਹਾਂ ਨਾਲ ਸਾਡਾ ਜਨ ਗਨ ਮਨ ਉਹ ਹਰ ਇੱਕ ਥਾਂ ਤੇ ਉਹੀ ਵੱਜਦਾ ਸੀ। ਠੀਕ ਹੈ ਕਿ ਇਹ ਇੱਕ ਮਾਨਤਾ ਇਹਨੂੰ ਦੇ ਦਿੱਤੀ ਗਈ ਸੀ ਕਿ ਸੰਵਿਧਾਨ ਦੇ ਵਿੱਚ ਵੀ ਦੇ ਦਿੱਤੀ ਗਈ ਸੀ ਕਿ ਇਹਨੂੰ ਜਿਹੜਾ ਹੈਗਾ ਉਹ ਤੁਸੀਂ ਇਹਨੂੰ ਚਲਾ ਸਕਦੇ ਹੋ ਕਿਉਂਕਿ ਇਹ ਵੀ ਇੱਕ ਉਹਦੇ ਰਾਸ਼ਟਰੀ ਗੀਤ ਹੈ ਬਰਾਬਰ ਦਾ। ਤੇ ਪਰ ਹੁਣ ਉਸ ਨੂੰ ਲੈ ਕੇ ਜਦੋਂ ਤੋਂ ਇਹ ਸਰਕਾਰ ਬਣੀ ਹੈ, ਤੇ ਜਦੋਂ ਪਹਿਲਾਂ ਵੀ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਬਣੀ ਸੀ ਉਦੋਂ ਵੀ ਸਪੈਸ਼ਲ ਜਿਹੜੇ ਸਾਡੇ ਜਿਹੜੇ ਬੰਬੇ ਫਿਲਮ ਇੰਡਸਟਰੀ ਦੇ ਵੱਡੇ ਸਿੰਗਰ ਨੇ ਵੱਡੇ ਮਿਊਜ਼ੀਸ਼ੀਅਨ ਨੇ ਉਹਨਾਂ ਤੋਂ ਗਵਾਇਆ ਗਿਆ, ਫਿਰ ਇਹਦੀ ਪਰਫਾਰਮੈਂਸ ਪਾਰਲੀਮੈਂਟ ਹਾਊਸ ਚ ਕਰਵਾਈ ਗਈ, ਤੇ ਫਿਰ ਉਸ ਤੋਂ ਬਾਅਦ ਹੁਣ ਇਹਨੂੰ ਬਕਾਇਦਾ ਇਹ ਕਹਿ ਦਿੱਤਾ ਗਿਆ ਕਿ ਜੇ ਜਨਗਨ ਮਨ ਹੈ ਤੇ ਨਾਲ ਇਹ ਵੀ ਗਾਇਆ ਜਾਣਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਹਾਲਾਂਕਿ ਗੀਤ ਕਾਫੀ ਲੰਬਾ ਹੈ, ਤੇ ਗੀਤ ਜਿਹੜਾ ਸਾਡਾ ਜਨਗਨ ਮਨ ਹੈ ਉਹ ਵੀ ਕਾਫੀ ਲੰਬਾ ਹੈ, ਜਿਹਦੇ ਚੋਂ ਜਿਹੜਾ ਹੈਗਾ ਉਹ ਇੱਕ ਸਟੈਂਜਾ ਜਿਹੜਾ ਹੈਗਾ ਉਹ ਕੱਢਿਆ ਗਿਆ। ਇਸੇ ਤਰ੍ਹਾਂ ਇਹ ਬੰਦੇ ਮਾਤਰਮ ਦਾ ਹੀ ਹੈ, ਤੇ ਪਰ ਹੁਣ ਇਹਦੇ ਤੇ ਕਾਨੂੰਨ ਬਣਾ ਤਾ ਕਿ ਜੇ ਇਹਦੀ ਕਿਤੇ ਕੋਈ ਕਰੇਗਾ ਇਹਦੇ ਖਿਲਾਫ਼ ਬੋਲੂਗਾ ਜਾਂ ਏਦਾਂ ਦੀਆਂ ਗੱਲਾਂ ਕਰੂਗਾ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਸਜ਼ਾ ਦਾ ਉਹ ਪ੍ਰਬੰਧ ਹੈ। ਤੇ ਹੁਣ ਮੈਨੂੰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਹਦੇ ਖਿਲਾਫ਼ ਕਿਉਂ ਬੋਲੂਗਾ ਕੋਈ, ਕਿਸੇ ਨੂੰ ਕੀ ਜ਼ਰੂਰਤ ਹੈ, ਇੰਨੇ ਗੀਤ ਇੰਨੀਆਂ ਕਵਿਤਾਵਾਂ ਇੰਨਾ ਕੁਛ ਇੱਥੇ ਲਿਖਿਆ ਪਿਆ, ਜੰਗੇ ਆਜ਼ਾਦੀ ਦੇ ਵੇਲੇ ਦਾ ਬਹੁਤ ਕੁਛ ਜਿਹੜਾ ਹੈਗਾ ਉਹ ਸਾਹਿਤ ਲਿਖਿਆ ਪਿਆ, ਤੇ ਫਿਰ ਉਸ ਤੋਂ ਬਾਅਦ ਲੋਕਾਂ ਦੀਆਂ ਜਿਹੜੀਆਂ ਲੋਕ ਲਹਿਰਾਂ ਚੱਲੀਆਂ ਨੇ ਉਹਨਾਂ ਦਾ ਕੁਛ ਬਹੁਤ ਕੁਛ ਲਿਖਿਆ ਪਿਆ ਜੋ ਲੋਕ ਅਜੇ ਤੱਕ ਆਪਣੇ ਸਮਾਗਮਾਂ ਜਿਹੜੇ ਗਾਉਂਦੇ ਆ। ਚਲੋ ਹੁਣ ਜਿਹੜੀ ਇਹਨੂੰ ਮਾਨਤਾ ਮਿਲ ਗਈ ਤੇ ਉਸ ਤੋਂ ਬਾਅਦ ਇਹ ਚੱਲੇਗਾ, ਤੇ ਇਹਦੀ ਜ਼ਰੂਰਤ ਕੀ ਹੈ? ਇਹ ਸਿਰਫ ਤੇ ਸਿਰਫ ਇਸ ਕਰਕੇ ਕਿ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਨੇ ਤੇ ਜਿਹੜੀਆਂ ਇੱਕ ਖਾਸ ਜਿਹੜੀ ਡਾਇਟੀ ਦੀ ਪੂਜਾ ਨਹੀਂ ਕਰਦੇ ਜਿਵੇਂ ਮੁਸਲਮਾਨ ਨੇ, ਉਹ ਦੇਵੀ ਦੇਵੀਆਂ ਨੂੰ ਦੇਵਤਿਆਂ ਨੂੰ ਉਸ ਤਰ੍ਹਾਂ ਨਹੀਂ ਮੰਨਦੇ, ਤੇ ਈਵਨ ਜਿਹੜਾ ਹੈਗਾ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਚ ਵੀ ਬੜਾ ਸਪਸ਼ਟ ਹੈ ਕਿ ਜਿਹੜਾ ਹੈਗਾ ਜੇ ਮੰਨਣਾ ਤੇ ਮੰਨਣਾ ਜੇ ਸਿਰਫ ਤਾਂ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਜਿਹੜਾ ਹੈ ਮੰਨਣਾ ਤੇ ਜਿਹੜਾ ਮੰਨਣਾ, ਤੇ ਇਹ ਬੜਾ ਸਪਸ਼ਟ ਆਉਂਦਾ ਹੈ ਲਿਖਿਆ ਕਿ ਪੂਜਾ ਜਿਹੜੀ ਅਕਾਲ ਦੀ ਕਰਨੀ ਹੈ ਤੇ ਪਰਚਾ ਜਿਹੜਾ ਉਹ ਸ਼ਬਦ ਦਾ ਹੈ ਤੇ ਦਰਾਰ ਖਾਲਸੇ ਦਾ। ਤੇ ਹੁਣ ਜੇ ਕੱਲ ਨੂੰ ਕੋਈ ਉਹ ਕਹਿੰਦੇ ਆ ਕਿ ਫਰਜ਼ ਕੀਤਾ ਏਦਾਂ ਦੇ ਸਕੂਲ ਵੀ ਨੇ ਜਿਹੜੀਆਂ ਮਾਈਨੋਰਟੀ ਦੇ ਸਕੂਲ ਕਾਲਜ ਨੇ, ਤੇ ਉਹ ਕਹਿੰਦੇ ਵੀ ਅਸੀਂ ਤਾਂ ਆਪਣਾ ਜਿਹੜਾ ਹੈਗਾ ਉਹ ਇਹ ਚਲਾਉਣਾ, ਤੇ ਉੱਥੇ ਉਹ ਕਹਿੰਦੇ ਕਿ ਵੀ ਨਹੀਂ ਸਾਡੀ ਸਾਡੀ ਜਿਹੜੀ ਸਾਡਾ ਧਰਮ ਹੈ ਜਾਂ ਸਾਡਾ ਜਿਹੜਾ ਅਕੀਦਾ ਹੈ ਸਾਡਾ ਵਿਸ਼ਵਾਸ ਹੈ ਤੇ ਉਹ ਇਹਦੀ ਸਾਨੂੰ ਇਜਾਜ਼ਤ ਜਿਹੜਾ ਉਹ ਨਹੀਂ ਦਿੰਦਾ, ਤੇ ਹੁਣ ਤੁਸੀਂ ਉਹਦੇ ਨੂੰ ਉਹਨੂੰ ਧੱਕੇ ਨਾਲ ਲਾਗੂ ਕਰਨਾ ਜਿਹੜਾ ਹੈਗਾ ਇਹ ਜਿਹੜਾ ਸਮਝ ਤੋਂ ਬਾਹਰ ਹੈ। ਮੈਨੂੰ ਯਾਦ ਹੈ ਇੱਕ ਵਾਰੀ ਸਾਊਥ ਦੇ ਵਿੱਚ ਇੱਕ ਥਾਂ ਤੇ ਬਹੁਤ ਪੁਰਾਣੀ ਗੱਲ ਹੈ ਇਹ, ਇੱਕ ਬੱਚੇ ਨੇ ਜਿਹੜਾ ਹੈ ਪ੍ਰੇਅਰ ਚ ਜਿਹੜੀ ਜਨਗਨ ਮਨ ਉਹਨੂੰ ਗਾਉਣ ਤੋਂ ਮਨਾ ਕਰਤਾ ਸੀ, ਬੱਚੇ ਨੂੰ ਸਸਪੈਂਡ ਕਰਤਾ ਸੀ ਤੇ ਸਕੂਲ ਚੋਂ ਕੱਢਤਾ ਸੀ, ਫਿਰ ਉਹਦੇ ਪੇਰੈਂਟਸ ਉਹ ਕੇਸ ਕਾਫੀ ਅੱਗੇ ਤੱਕ ਸੁਪਰੀਮ ਕੋਰਟ ਤੱਕ ਜਿਹੜਾ ਉਹ ਕੇਸ ਗਿਆ, ਤੇ ਅਖੀਰ ਚ ਫੈਸਲਾ ਹੋਇਆ ਕਿ ਕੋਈ ਜ਼ਰੂਰ ਨੀ ਇੱਛਾ ਹੈ ਤੁਹਾਡੀ ਜੇ ਤੁਸੀਂ ਜਿਹੜੀ ਤੁਹਾਡਾ ਨੈਸ਼ਨਲ ਐਂਥਮ ਆ ਉਹ ਗਾਉਣੀ ਹੈ ਜਾਂ ਨਹੀਂ ਗਾਉਣੀ ਹੈ, ਕੋਸੀ ਨੀ ਜਾ ਸਕਦੀ। ਤੇ ਹੁਣ ਜਿਹੜਾ ਹੈਗਾ ਇਹ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਾ ਲਿਆ ਕਿ ਇੱਕ ਤਰੀਕੇ ਦਾ ਠੋਸਾ ਹੀ ਗਿਆ ਇਹ ਕਿ ਜਿਹੜਾ ਇਹ ਕਰੂਗਾ ਜੇ ਨਹੀਂ ਕਰੂਗਾ ਤਾਂ ਫਿਰ ਉਹਨੂੰ ਸਜ਼ਾ ਮਿਲੇਗੀ, ਕਿਉਂਕਿ ਉਹ ਤਾਂ ਮੌਕੇ ਤੇ ਦੇਖਣਾ ਨਾ ਕਿ ਤੁਹਾਡੇ ਮੌਕੇ ਦੇ ਥਾਣੇ ਦਾ ਜਿਹੜੇ ਮੁਨਸ਼ੀ ਨੇ ਐਫ ਆਈ ਆਰ ਦਰਜ ਕਰਨੀ ਉਹਨੇ ਦੇਖਣਾ ਕਿ ਉਹਦਾ ਇਹ ਮਨਾ ਕਰਨਾ ਇਹਦੇ ਜਿਹੜੀ ਹੈ ਉਹਦੇ ਚ ਇੱਕ ਤਰੀਕੇ ਦੀ ਇਹਦੀ ਬੇਅਦਬੀ ਦੇ ਵਿੱਚ ਸ਼ਾਮਿਲ ਹੈ ਜਾਂ ਨਹੀਂ ਸ਼ਾਮਿਲ, ਇਹਨੂੰ ਕਿਸ ਰੂਪ ਚ ਦੇਖਣਾ ਹੈਗਾ। ਸੋ ਜਿਹੜਾ ਹੈਗਾ ਉਹ ਇਸ ਪਾਸੇ ਨੂੰ ਜਿਹੜੀ ਹੁਣ ਜਿਹੜੀ ਗੱਲ ਤੋਰੀ ਜਾ ਰਹੀ ਹੈ, ਇਹ ਜਰਸੀਆਂ ਵਾਲਾ ਮਾਮਲਾ, ਇਹ ਦੂਜਾ ਮਾਮਲਾ, ਇਹਦੇ ਤੇ ਸਾਨੂੰ ਪਤਾ ਕਿ ਦੂਜੇ ਪਾਸੇ ਰਿਐਕਸ਼ਨ ਵੀ ਹੁੰਦਾ, ਕਿਉਂਕਿ ਉਹ ਤਾਂ ਕੱਲ ਹੀ ਰਿਐਕਸ਼ਨ ਹੋ ਗਿਆ ਸੀ ਜਰਸੀਆਂ ਵਾਲੀ ਗੱਲ ਤੇ ਤਾਂ, ਤੇ ਜਿਹੜੇ ਪੁਰਾਣੇ ਕੁਛ ਓਲੰਪੀਅਨ ਨੇ ਉਹਨਾਂ ਨੇ ਵੀ ਕਿਹਾ ਕਿ ਇਹਦੀ ਕਿਉਂ ਲੋੜ, ਤੇ ਪੋਲੀਟੀਕਲ ਲੋਕਾਂ ਨੇ ਤਾਂ ਕਹਿਤਾ ਕਿ ਜਾਣ ਬੁੱਝ ਕੇ ਭਾਗਵਾਂ ਕਰਨ ਕੀਤਾ ਜਾ ਰਿਹਾ, ਜਿਹੜੀ ਇਹ ਗੱਲ ਵੀ ਕੀਤੀ। ਜਿਹੜੀ ਮੈਨੂੰ ਲੱਗਦੀ ਹੈ ਰਣਜੋਤ ਜੀ ਗੱਲ ਉਹ ਹੈ ਕਿ ਜਿਹੜਾ ਅਯੁੱਧਿਆ ਚ ਰਾਮ ਮੰਦਿਰ ਦੇ ਚੜਾਵੇ ਵਾਲਾ ਮੁੱਦਾ ਉਹ ਵੱਡਾ ਇਸ਼ੂ ਸੀਗਾ, ਤੇ ਉਸ ਇਸ਼ੂ ਨੂੰ ਉਹ ਇਸ਼ੂ ਨਾ ਉੱਠੇ ਉਦੋਂ ਬਾਅਦ ਇਹ ਛੋਟੇ ਜਿਹੜੇ ਇਸ਼ੂ ਨੇ ਜਾਣਬੁੱਝ ਕੇ ਇੱਦਾਂ ਦੇ ਉਠਾਏ ਜਿਹੜੇ ਉਹ ਜਾ ਰਹੇ ਨੇ ਕਿ ਹੁਣ ਇਸ ਇੱਧਰ ਬਿਆਨਬਾਜ਼ੀ ਸ਼ੁਰੂ ਹੋ ਜਾਏ ਜਾਂ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਉਹ ਇਸ ਪਾਸੇ ਨੂੰ ਜਿਹੜੀਆਂ ਉਹ ਤੁਰਨ, ਤਾਂ ਕਿ ਜਿਹੜਾ ਉਹ ਜਿਹੜਾ ਮੁੱਦਾ ਜਿਹੜਾ ਸੀ ਉਹ ਉਦਾਂ ਹੀ ਲੁਕਿਆ ਛਿਪਿਆ ਰਹੇ। ਉਹਦੇ ਤੇ ਹੁਣ SIT ਬਣਾ ਦਿੱਤੀ ਹੈ, ਹਾਲਾਂਕਿ ਲੋਕ ਕਹਿ ਰਹੇ ਸੀ ਇਹਦੀ CBI ਤੋਂ ਜਾਂਚ ਕਰਾਓ, ਤੇ ਇਸ ਤਰੀਕੇ ਦੀਆਂ ਉਹ ਮੰਗਾਂ ਉੱਠ ਰਹੀਆਂ ਸੀ, ਕਿਉਂਕਿ ਹੁਣ ਉਦੋਂ ਬਾਅਦ ਆ ਦੋ ਤਿੰਨ ਘਟਨਾਵਾਂ ਉੱਪਰੋਂ ਸਾਲੀ ਹੋ ਗਈਆਂ, ਭਾਵੇਂ ਉਹ ਜੰਤਰ ਮੰਤਰ ਵਾਲੀ ਹੋਵੇ, ਪਾਰਲੀਮੈਂਟ ਸਟਰੀਟ ਤੇ ਬੱਚਿਆਂ ਦੀ ਸਟ੍ਰਾਈਕ ਮੁਜ਼ਾਹਰੇ ਵਾਲੀ ਗੱਲ ਹੋਵੇ, ਤੇ ਹੁਣ ਨਾਲ ਇਹ ਜਿਹੜਾ ਹੈਗਾ ਇੱਧਰ ਜਰਸੀਆਂ ਵਾਲਾ ਇਸ਼ੂ, ਤੇ ਉਧਰੋਂ ਜਿਹੜਾ ਸੀ ਇਹ ਲੈ ਕੇ ਆਉਣਾ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਲੈ ਕੇ ਆਉਣੇ, ਤੇ ਇਹ ਇਹ ਸਾਰਾ ਉਹ ਕਿਉਂਕਿ ਜਿਹੜਾ ਉਹ ਇਸ਼ੂ ਹੈ ਉਹ ਰਾਮ ਮੰਦਿਰ ਚੜਾਵੇ ਵਾਲਾ ਉਹ ਰਣਜੋਤ ਜੀ ਵੱਡਾ ਇਸ਼ੂ ਹੈ। ਵੱਡਾ ਇਸ਼ੂ ਉਹ ਤਾਂ ਹੈ ਕਿਉਂਕਿ ਸਰਕਾਰ ਹੁਣ ਤੱਕ ਜੇ ਸੱਤਾ ਦੇ ਵਿੱਚ ਆਈ ਹੈ ਉਹਦੇ ਤੇ ਸਭ ਤੋਂ ਵੱਡਾ ਮਾਮਲਾ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ, ਰਾਮ ਮੰਦਿਰ ਸ਼ਿਲਾਨਿਆਸ ਨੂੰ ਲੈ ਕੇ, ਕਿਉਂਕਿ ਹਰ ਵਾਰੀ ਜਿਹੜਾ ਸੀ ਉਹ ਇਹਨਾਂ ਕੋਲ ਇੱਕ ਨਵਾਂ ਇੱਕ ਫੰਡਾ ਹੁੰਦਾ ਸੀ ਕਿ ਹੁਣ ਆਪਾਂ ਆਹ ਕਰਾਂਗੇ, ਇਦੋਂ ਬਾਅਦ ਹੁਣ ਸਾਡੀ ਸਰਕਾਰ ਜਦੋਂ ਬਣੂਗੀ ਉਹ ਆਹ ਕਰੂਗੀ, ਅਯੁੱਧਿਆ ਦੇ ਵਿੱਚ ਇਹ ਕਰੂਗੀ, ਤੇ ਇਹਦਾ ਬਾਬਰੀ ਮਸਜਿਦ ਢਾਏ ਜਾਣ ਤੋਂ ਬਾਅਦ ਜਿਹੜਾ ਸੀ ਇਹ ਸ਼ੁਰੂ ਹੋ ਗਿਆ ਸੀ ਕੰਮ। ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜੀ ਬਹੁਤ ਵੱਡੀ ਜਿਹੜੀ ਪੱਧਰ ਤੇ ਜਿੱਤ ਮਿਲੀ ਹੈ BJP ਨੂੰ ਜਾਂ ਇਹਨਾਂ ਦੀਆਂ ਸਾਥੀ ਪਾਰਟੀਆਂ ਨੂੰ, ਇਹ ਇਸ ਮੁੱਦੇ ਤੇ ਜਿਹੜੀ ਉਹ ਜ਼ਿਆਦਾ ਇਹਨਾਂ ਨੂੰ ਇਹ ਮਿਲੀ ਹੈ। ਤੇ ਹੁਣ ਜੇ ਜਿੱਥੇ ਦੇਖੋ ਤੁਹਾਡੀ ਸਾਰਾ ਹੀ ਤੁਹਾਡਾ ਸਟੇਕ ਪੋਲੀਟੀਕਲ ਉੱਥੇ ਹੋਵੇ ਤੇ ਉੱਥੇ ਹੀ ਇੱਦਾਂ ਦੀਆਂ ਗੱਲਾਂ ਲੂਪ ਹੋਲ ਜਿਹੜੇ ਹੈਗੇ ਉਹ ਰਹਿ ਜਾਣ, ਕਿ ਤੁਹਾਡੇ ਜਿਹੜੇ ਵੱਡੇ ਉਸ ਵੇਲੇ ਦੇ ਆਪਣੇ ਆਪ ਨੂੰ ਆਗੂ ਕਹਾਉਂਦੇ ਜਾਂ ਸਾਧ ਸੰਤ ਕਹਾਉਂਦੇ, ਤੇ ਜਾਂ ਇੱਕ ਆਪਣੇ ਆਪ ਨੂੰ ਵੱਡੇ ਹਿੰਦੂ ਆਈਡੀਓਲੋਗ ਕਹਾਉਂਦੇ, ਉਹ ਬੰਦੇ ਹੀ ਇਹਦੇ ਚ ਸ਼ਾਮਿਲ ਹੋਣ, ਤੇ ਉਹਨਾਂ ਵੱਲ ਹੀ ਉਂਗਲ ਉੱਠਣੀ ਸ਼ੁਰੂ ਹੋ ਜਾਏ ਕਿ ਇਹ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਉੱਥੇ ਗਬਨ ਹੋ ਜਾਏ, ਤੇ ਸੋਨਾ ਚਾਂਦੀ ਦੀ ਚੋਰੀ ਦਾ ਮਾਮਲਾ, ਏਦਾਂ ਦੇ ਬਹੁਤ ਸਾਰੇ ਮਾਮਲੇ, ਤੇ ਕਿਉਂਕਿ ਇਹ ਦੂਜੇ ਪਾਸੇ ਵੀ ਫਿਰ ਉਵੇਂ ਓਨਾ ਹੀ ਜਿਹੜਾ ਹੈਗਾ ਉਹ ਰਿਐਕਸ਼ਨ ਹੁੰਦਾ ਨਾ ਇਸ ਗੱਲ ਦਾ, ਜਿੰਨਾ ਜਿਹੜੀ ਤੁਸੀਂ ਗੱਲ ਨੂੰ ਖੁਦ ਇੱਕੋ ਬਣਾ ਕੇ ਦੇਖੋ ਜੀ ਇਹ ਬਹੁਤ ਵੱਡਾ ਸਾਡੇ ਗਰਵ ਵਾਲੀ ਗੱਲ ਹੈ, ਇੰਨੇ ਸਾਲਾਂ ਬਾਅਦ ਖੁਦ ਕਹਿੰਦੇ ਰਹੇ ਨੇ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਰਿਹਾ ਕਿ 5000 ਸਾਲ ਬਾਅਦ ਭਗਵਾਨ ਰਾਮ ਨੂੰ ਆਪਣਾ ਘਰ ਮਿਲਿਆ, ਤੇ ਜੇ ਹੁਣ 5000 ਸਾਲ ਬਾਅਦ ਭਗਵਾਨ ਰਾਮ ਨੂੰ ਘਰ ਦੇ ਕੇ ਤੇ ਤੁਸੀਂ ਭਗਵਾਨ ਰਾਮ ਦਾ ਜਿਹੜਾ ਸਾਰਾ ਉਹ ਉੱਥੋਂ ਤੁਸੀਂ ਚੋਰੀ ਕਰੀ ਜਾਂਦੇ ਹੋ, ਹੋਰ ਉਹਦੇ ਲਈ ਫਿਰ ਜ਼ਿੰਮੇਵਾਰ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜਾਂ ਇਹ ਅੱਗੇ ਲਿਆਂਦਾ ਨਹੀਂ ਜਾਂਦਾ, ਇੱਦਾਂ ਉਹਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਫਿਰ ਕੁਦਰਤੀ ਹੈ ਕਿ ਉਹਦਾ ਜਿਹੜਾ ਹੈਗਾ ਆਮ ਲੋਕਾਂ 'ਚ ਜਿਹੜਾ ਹੈ ਉਵੇਂ ਦਾ ਹੀ ਰਿਐਕਸ਼ਨ ਹੋਏਗਾ ਕਿ ਤੁਸੀਂ ਜਿਹੜੇ ਕਿੰਨੇ ਕੁ ਜ਼ਿੰਮੇਵਾਰ ਹੈ ਜਾਂ ਸਾਰੀ ਇਹ ਗੱਲ। ਹੁਣ ਉਹਨੂੰ ਲਾਂਭੇ ਕਰਨ ਵਾਸਤੇ ਇਹ ਜਿਹੜੇ ਹੈਗੇ ਹੋਰ ਨਿੱਕੇ ਨਿੱਕੇ ਮੁੱਦੇ, ਤਾਂ ਕਿ ਮੀਡੀਆ ਦੇ ਵਿੱਚ ਇਹ ਖਬਰ ਬਣ ਜਾਣ, ਇਹ ਛਾਏ ਰਹਿਣ, ਇਹ ਜਿਹੜਾ ਹੈਗਾ ਇਹ ਵੀ ਖਾਸ ਇੱਕ ਜਿਹੜਾ ਏਜੰਡਾ BJP ਦਾ ਚੱਲ ਰਿਹਾ।
2: ਜੀ ਬਿਲਕੁਲ, ਇਹ ਮੁੱਦਾ ਜਿਹੜਾ ਹੁਣ ਚਿਰਾਂ ਤੋਂ ਅਤੇ ਇੱਕ ਮੁੱਦਾ ਆਉਂਦਾ ਅਤੇ ਉਹਦੇ ਲਾਗੇ ਇਹ ਚੀਜ਼ ਜ਼ਰੂਰ ਧਾਰੀ ਦਿੱਤੀ ਜਾਂਦੀ ਹੈ ਕਿ ਹੁਣ ਪਹਿਲਾ ਜਿਹੜਾ ਜ਼ਿਆਦਾ ਵੱਡਾ ਸੀ ਉਹਨੂੰ ਭੁਲਾਉਣ ਦੇ ਲਈ ਹੁਣ ਦੂਸਰਾ ਲਾਗੇ ਧਰ ਦਿੱਤਾ ਗਿਆ, ਪਰ ਇਹ ਹੈ ਕਿ ਚਾਰਸ਼ ਫੇਰਿਓਂ ਕੁਛ ਨਾ ਕੁਛ ਆਪਾਂ ਵੇਖਦੇ ਹਾਂ ਕਿ ਧਰਮ ਦੇ ਆਲੇ ਦੁਆਲੇ ਜਾਂ ਫਿਰ ਨਫ਼ਰਤ ਦੇ ਆਲੇ ਦੁਆਲੇ, ਵੰਡੀਆਂ ਦੇ ਆਲੇ ਦੁਆਲੇ ਜ਼ਰੂਰ ਸਾਡੇ ਭਾਰਤ ਦੇ ਵਿੱਚ ਘੁੰਮਦਾ ਰਹਿੰਦਾ। ਇਹ ਇੱਕ ਜ਼ਰੂਰ ਦਿਨ ਬ ਦਿਨ ਚਿੰਤਾ ਦਾ ਵਿਸ਼ਾ ਅਤੇ ਹੋਰ ਵੱਡਾ ਵਿਸ਼ਾ ਬਣਦਾ ਜਾ ਰਿਹਾ। ਇੱਧਰ ਜੇ ਆਪਾਂ ਪੰਜਾਬ ਵੱਲ ਆਈਏ ਤਾਂ ਬੇਅਦਬੀ ਬਾਰੇ ਜਿਹੜਾ ਕੇਸ ਆ ਉਹਦੇ ਉੱਤੇ ਕੁਛ ਨਵੀਆਂ ਅਪਡੇਟਸ ਨੇ, ਕੀ ਲੱਗ ਰਿਹਾ ਹੁਣ ਕਿਹੜੀ ਖਾਸ ਚੀਜ਼ ਕੋਈ ਦੱਸੀ ਆ ਸਿੰਘ ਸਾਹਿਬਾਨਾਂ ਨੇ ਕਿ ਕਿਹੜੀ ਚੀਜ਼ ਦੇ ਉੱਤੇ ਹੁਣ ਇਤਰਾਜ਼ ਆ ਗੜਗੜ ਸਾਹਿਬ ਹੁਣ ਕਿਹੜੀ, ਇਹ ਤਾਂ ਕਹਿ ਰਹੇ ਨੇ ਕਿ ਨਹੀਂ ਇਹਦੇ ਉੱਤੇ ਸਹਿਮਤ ਨਹੀਂ ਇਸ ਨਵੇਂ ਖਰੜੇ ਦੇ ਉੱਤੇ, ਪਰ ਇੱਕ ਹੁੰਦਾ ਕਿ ਸਹਿਮਤ ਆ ਨਹੀਂ ਪਰ ਇਹਦੀ ਜਗ੍ਹਾ ਦੇ ਉੱਤੇ ਆ ਤੇ ਇੱਦਾਂ ਹੋਣਾ ਚਾਹੀਦਾ, ਕੀ ਉਹ ਵੀ ਕੁਛ ਹੈ?
3: ਨਹੀਂ, ਅਸਲ 'ਚ ਰਣਜੋਤ ਜੀ ਗੱਲ ਇਹ ਹੈ ਕਿ ਅਕਾਲੀ ਦਲ ਬਾਦਲ ਪੋਲੀਟੀਕਲੀ ਬਹੁਤ ਹੇਠਾਂ ਚਲਾ ਗਿਆ ਉਹਦਾ ਗ੍ਰਾਫ, ਤੇ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਉਭਾਰਨ ਦੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਿਤੇ ਨਾ ਕਿਤੇ ਥੋੜਾ ਮੋਟਾ ਕੋਈ ਠੁਮਣਾ ਲੈ ਕੇ ਖੜਾ ਹੋ ਸਕੇ। ਤੇ ਉਹ ਹੁਣ ਉਹਨਾਂ ਨੇ SGPC ਫਿਰ SGPC ਅਕਾਲ ਤਖ਼ਤ ਸਾਹਿਬ ਹੋਰ ਸਾਰੀ ਗੱਲ ਇਹ ਜਿਹੜੀ ਉਹ ਕੀਤੀ ਤੇ ਹੁਣ ਉਹ ਆਊਟਰਾਈਟਲੀ ਉਹਨਾਂ ਨੇ ਜਿਹੜਾ ਹੈ ਉਹ ਰੱਦ ਕਰਤਾ ਕਿਉਂਕਿ ਇਹ ਵੀ ਚਾਹੁੰਦੇ ਆ ਕਿ ਇਹ ਸਾਰੀ ਗੱਲ ਇਲੈਕਸ਼ਨਾਂ ਤੱਕ ਜਿਹੜੀ ਆ ਐਂ ਚੱਲਦੀ ਰਹੇ ਰਿੜਕਾ, ਤੇ ਤਾਂ ਕਿ ਇਹ ਮੌਕਾ ਮਿਲ ਜੇ ਇੱਕ ਕਿ ਦੇਖੋ ਜੀ ਇਹ ਜਿਹੜੀ ਪਾਰਟੀ ਹੈ ਇਹ ਇਹਨੇ ਕਾਨੂੰਨ ਜਾਣ ਬੁੱਝ ਕੇ ਬਣਾਇਆ, ਜਾਣ ਬੁੱਝ ਕੇ ਆਹ ਸ਼ਬਦ ਵਰਤੇ, ਤੇ ਹੁਣ ਇੱਥੇ ਵਾਰ ਵਾਰ ਜਿਹੜੀ ਹੈ ਉਹ ਗੱਲ ਉਹੀ ਦੁਹਰਾਈ ਜਾਂਦੀ ਹੈ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਨਹੀਂ ਇਹਦੇ ਚ ਇੱਕੋ ਹੀ ਗੱਲ ਮੰਨੀ ਗਈ ਹੈ, ਬਾਕੀ ਤਾਂ ਕੋਈ ਮੰਨੀ ਨਹੀਂ ਗਈਆਂ, ਬਾਕੀ ਉਹੀ ਗੱਲਾਂ ਜਿਹੜੀਆਂ ਅਕਾਲੀ ਦਲ ਬਾਦਲ ਚਾਹੁੰਦਾ ਹੈ ਕਿ ਇਹ ਨਾ ਆਉਣ ਵਿੱਚ ਕਿਸੇ ਤਰੀਕੇ ਨਾਲ। ਤੇ ਹੁਣ ਉਹਨਾਂ ਨੇ ਇੱਕ ਕਮੇਟੀ ਬਣਾਤੀ ਕਿ ਜਿਹੜੀ ਇਹ ਕਮੇਟੀ ਹੈ ਮਾਹਰਾਂ ਦੀ ਜਿਹੜੀ ਕਮੇਟੀ ਬਣਾਈ ਹੈ ਸੋਧਾਂ ਵਾਸਤੇ, ਇਹ ਜਿਵੇਂ ਪ੍ਰਪੋਜ਼ ਕਰੇਗੀ ਉਸ ਹਿਸਾਬ ਨਾਲ ਬਣਾਇਓ, ਤੁਹਾਨੂੰ ਹੋਰ 2 ਮਹੀਨਿਆਂ ਦਾ ਟਾਈਮ ਦੇ ਦੇਣੇ, 1 ਮਹੀਨੇ ਦਾ ਪਹਿਲਾਂ ਦਿੱਤਾ ਸੀ, 2 ਮਹੀਨਿਆਂ ਦਾ ਹੋਰ ਦੇ ਤਾ। ਉਧਰੋਂ ਜਿਹੜਾ ਹੈਗਾ ਇਹ ਸੈਸ਼ਨ ਪਾਰਲੀਮੈਂਟ ਦਾ ਮੌਨਸੂਨ ਜਿਹੜਾ ਹੈਗਾ ਇਹ ਭਾਵੇਂ ਠੀਕ ਹੈ, ਇਹਨੂੰ ਮੌਨਸੂਨ ਉੱਦਾਂ ਨਹੀਂ ਕਹਿੰਦੇ ਪਾਰਲੀਮੈਂਟ ਵਾਂਗੂ, ਅਸੈਂਬਲੀ ਦੇ ਪੰਜਾਬ ਵਿਧਾਨ ਸਭਾ ਦਾ ਉਹ 3 ਤਰੀਕ ਨੂੰ ਸ਼ੁਰੂ ਹੋਣਾ, ਤੇ ਉਹਨਾਂ ਦੀ ਇਹ ਸੀ ਕਿ 3 ਤਰੀਕ ਨੂੰ ਜਿਹੜਾ ਇਹ ਲਿਆ ਕੇ ਇਹਦੇ ਚ ਅਮੈਂਡਮੈਂਟ ਕਰ ਲਈ ਜਾਂਦੀ। ਤੇ ਜੇ ਇਹਦੇ ਚ ਜੇ 2 ਮਹੀਨਿਆਂ ਦਾ ਸਮਾਂ ਅਕਾਲ ਤਖ਼ਤ ਸਾਹਿਬ ਵੱਲੋਂ ਖੁਦ ਦਿੱਤਾ ਜਾਂਦਾ ਹੈ ਤਾਂ ਇਹ ਕਿਉਂਕਿ ਥੋੜੇ ਜਿਹੇ ਦਿਨਾਂ ਦਾ 10 ਕੁ ਦਿਨ ਦਾ ਇਹ ਸਾਰਾ ਇਹ ਸੈਸ਼ਨ ਹੈਗਾ, ਤੇ ਇਹਦੇ ਚ ਫਿਰ ਜ਼ਰੂਰੀ ਨਹੀਂ ਕਿ ਉਹ ਅਮੈਂਡਮੈਂਟ ਹੋ ਸਕੇ, ਤੇ ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਇਲੈਕਸ਼ਨ ਦਾ ਐਲਾਨ ਛੇਤੀ ਹੋਣ ਦੀ ਸੰਭਾਵਨਾ, ਹੁਣ ਅਗਸਤ ਚੜ ਜਾਣਾ ਤੇ ਅਕਤੂਬਰ ਨਵੰਬਰ ਤੱਕ ਮੈਨੂੰ ਲੱਗਦਾ ਕਿ ਕਿਉਂਕਿ 6 ਮਹੀਨੇ ਪਹਿਲਾਂ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਡਿਕਲੇਅਰ ਕਰ ਸਕਦਾ ਟਰਨਓਵਰ ਪੂਰਾ ਹੋਣ ਤੋਂ, ਤੇ ਫਿਰ ਇਹ ਗੱਲ ਆਈ ਗਈ ਹੋ ਜਾਏਗੀ। ਮੇਰਾ ਖਿਆਲ ਹੈ ਕਿ ਉੱਥੋਂ ਵੀ ਹੁਣ ਇਹੀ ਲੱਗਦਾ ਉਹਨਾਂ ਨੂੰ ਵੀ ਕਹਿਣ ਦਾ ਕਿ ਇਹ ਗੱਲ ਨੂੰ ਕੋਈ ਤਣ ਪੱਤਣ ਨਾ ਲੱਗੇ ਤਾਂ ਠੀਕ ਹੈ, ਤਾਂ ਕਿ ਆਉਣ ਵਾਲੀਆਂ ਇਲੈਕਸ਼ਨ ਚ ਅਸੀਂ ਕਹਿਣ ਜੋਗੇ ਹੋਈਏ ਕਿ ਦੇਖੋ ਆਹ ਇਸ ਸਰਕਾਰ ਨੇ ਕੀਤਾ, ਆ ਜਾਣ ਬੁੱਝ ਕੇ ਕੀਤਾ, ਜਾਣ ਬੁੱਝ ਕੇ ਗ੍ਰੰਥੀਆਂ ਨੂੰ ਰਾਗੀਆਂ ਨੂੰ ਵਿੱਚ ਘਸੀਟਣ ਦੀ ਗੱਲ ਕੀਤੀ ਇਸ ਕਾਨੂੰਨ ਦੇ ਵਿੱਚ, ਇਹ ਕਾਨੂੰਨ ਤਾਂ ਸਿੱਖਾਂ ਨੂੰ ਪਸੰਦ ਹੀ ਨਹੀਂ, ਇਹ ਕਾਨੂੰਨ ਤਾਂ ਲਾਗੂ ਕਰਨਾ ਜਿਹੜਾ ਹੈਗਾ ਇਹ ਉਚਿਤ ਹੀ ਨਹੀਂ, ਇੱਦਾਂ ਦੀਆਂ ਗੱਲਾਂ ਜਿਹੜੀਆਂ ਲਿਆਂਦੀਆਂ ਜਾਣ, ਤੇ ਇੱਥੋਂ ਇਹ ਜਿਹੜੇ ਇਹ ਗੱਲ ਸਾਰੀ ਮਹਿਸੂਸ ਹੁੰਦੀ ਹੈ। ਪਰ ਇੱਕ ਇਹਦੇ ਨਾਲ ਜਿਸ ਤਰ੍ਹਾਂ ਦੀ ਇੱਕ ਪੈਰਲਲ ਜਿਹੜੀ ਗੱਲ ਰਣਜੋਤ ਜੀ ਚੱਲ ਰਹੀ ਹੈ ਨਾ ਪੰਜਾਬ ਦੇ ਵਿੱਚ, ਉਹਦੇ ਨਾਲ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਅਕਾਲ ਤਖ਼ਤ ਸਾਹਿਬ ਦੀ ਆਪਣੀ ਵੀ ਜਿਹੜੀ ਆਬਾ ਹੈ ਉਹ ਘੱਟ ਰਹੀ ਹੈ ਇਹਦੇ ਨਾਲ, ਤੇ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਬੈਠੇ ਨੇ ਚੋਟੀ ਤੇ ਜਥੇਦਾਰ ਸਾਹਿਬ, ਤੇ ਉਹਨਾਂ ਨੇ ਉਹਦਾ ਇੱਕ ਰੁਤਬਾ ਬਣਾਉਣਾ ਹੁੰਦਾ, ਬਹਾਲ ਕਰਨਾ ਹੁੰਦਾ, ਤੇ ਉਹ ਹੁਣ ਕਿਸ ਤਰੀਕੇ ਦੇ ਨਾਲ ਚੱਲਦੇ ਆ, ਕਿਹਦੇ ਇਸ਼ਾਰੇ ਤੇ ਚੱਲਦੇ ਆ, ਜਾਂ ਕਿੱਦਾਂ ਇੱਕ ਆਡਾ ਲਾਉਂਦੇ ਇੱਕ ਸਟੇਟ ਗੌਰਮੈਂਟ ਦੇ ਨਾਲ, ਤੇ ਇੱਦਾਂ ਦਾ ਫਿਰ ਕਿੱਦਾਂ ਦੇ ਉਹ ਫੈਸਲੇ ਦਿੰਦੇ ਆ, ਕਿਉਂਕਿ ਉਹਦੀ ਤਾਂ ਫੂਕ ਨਿਕਲੀ ਗਈ ਨਾ ਜਿਹੜਾ ਫੈਸਲਾ ਇਹਨਾਂ ਨੇ ਕਿਹਾ ਸੀ ਕਿ ਏਦਾਂ ਦੇ ਪੋਸਟਰ ਲਾਓ ਜੀ, ਏਦਾਂ ਦੇ ਗੁਰਦੁਆਰਿਆਂ ਤੇ ਪ੍ਰਚਾਰ ਕਰੋ ਜਾ ਕੇ ਕਿ ਜਿਹੜਾ ਭਗਵੰਤ ਮਾਨ ਹੈ ਉਹ ਦੋਖੀ ਹੈ, ਉਹ ਇਹ ਹੈ, ਉਹ ਕਿੱਥੇ ਗਈ ਗੱਲ, ਉਹ ਕਿਤੇ ਹੈ ਹੀ ਨਹੀਂ। ਉਵੇਂ ਸਮਾਗਮ ਸਰਕਾਰ ਕਰ ਰਹੀ ਹੈ, ਸਰਕਾਰ ਦੀਆਂ ਯੋਜਨਾਵਾਂ ਚੱਲ ਰਹੀਆਂ, ਕਦੇ ਨਹਿਰੀ ਪਾਣੀ ਦੀਆਂ, ਕਦੇ ਆ ਮਾਵਾਂ ਧੀਆਂ ਯੋਜਨਾ ਲੇਡੀਜ਼ ਨੂੰ ਉਹ ਦੇਣ ਵਾਲੀਆਂ, ਇਹ ਜਿਹੜੀਆਂ ਨਾਲ ਨਾਲ ਜਿਹੜੀਆਂ ਸਾਰਾ ਕੁਛ ਉਵੇਂ ਚਲੀ ਜਾਂਦਾ, ਉਹ ਸਾਰੀ ਹੋ ਗਈ। ਤੇ ਫਿਰ ਉਹ ਪਿੱਛੇ ਉਹਨਾਂ ਨੇ ਇੱਕ ਬਿਆਨ ਯੋਗਾ ਨੂੰ ਲੈ ਕੇ ਦਿੱਤਾ ਕਿ ਗੁਰਦੁਆਰਿਆਂ ਦੇ ਵਿੱਚ ਬਿਲਕੁਲ ਯੋਗਾ ਨਹੀਂ ਕੀਤੀ ਜਾ ਸਕਦੀ, ਇਹ ਮਨਮੱਤ ਹੈ, ਇਹ ਸਿੱਖੀ ਅਸੂਲਾਂ ਦੇ ਮੁਤਾਬਕ ਜਿਹੜਾ ਉਹ ਹੈ ਹੀ ਨਹੀਂ। ਉਹ ਇੱਕ ਹੁਣ ਨਵਾਂ ਪੰਡੋਰਾ ਬੋਕਸ ਜਿਹੜਾ ਹੈਗਾ ਉਹ ਖੋਲਣ ਨੂੰ ਜਿਹੜਾ ਫਿਰਦੇ ਆ, ਤੇ ਸੋ ਇੱਕ ਤਰੀਕੇ ਦਾ ਨਾ ਸਾਰਾ ਜਿਹਨੂੰ ਜਿਵੇਂ ਆਪਾਂ ਕਹਿੰਦੇ ਕਿ ਪੰਥ ਹੀ ਜਿਹੜਾ ਹੈਗਾ ਉਹ ਭੰਬਲ ਭੂਸੇ ਚ ਪਿਆ ਹੋਇਆ ਕਿ ਉਹ ਕਿੱਧਰ ਨੂੰ ਜਾਵੇ ਜਾਂ ਕਿਸ ਪਾਸੇ ਨੂੰ ਕਿੱਦਾਂ ਦੀ ਉਹ ਗੱਲ ਕਰੇ। ਤੇ ਹੁਣ ਯੋਗਾ ਨੂੰ ਲੈ ਕੇ ਤੁਹਾਨੂੰ ਵੀ ਪਤਾ ਹੋਣਾ ਹੈ ਕਿ ਜਿਹੜਾ ਜੋਗੀ ਭਜਨ ਸੀ ਜਿਹੜਾ ਇੱਥੋਂ ਹੀ ਗਿਆ ਸੀ, ਜਿਹਨੇ ਅਮਰੀਕਾ ਦੇ ਵਿੱਚ ਜਾ ਕੇ ਆਪਣਾ ਬਹੁਤ ਵੱਡੀ ਇੱਕ ਸਟੇਟ ਸਥਾਪਿਤ ਕੀਤੀ ਸੀ ਯੋਗ ਕੁੰਡਲਨੀ ਯੋਗ ਨੂੰ ਲੈ ਕੇ, ਹਾਲਾਂਕਿ ਉਹ ਕਦੇ ਨੀ ਕਦੇ ਕਿਸੇ ਨੇ ਨਾ ਜਥੇਦਾਰ ਨੇ ਨਾ ਇਹਨਾਂ ਨੇ ਵੀ ਨੀ, ਹੁਣ ਇਹ ਤਾਂ ਕਹਿਤਾ ਕਿ ਕਿਉਂਕਿ ਇੱਕ ਯੋਗਸ਼ਾਲਾ ਵਗੈਰਾ ਇੱਥੇ ਸ਼ੁਰੂ ਕੀਤੀ ਗਈ, ਹਾਲਾਂਕਿ ਕੋਈ ਬਹੁਤੀ ਵੱਡੀ ਐਕਟੀਵਿਟੀ ਕੋਈ ਹੈ ਨੀ। ਤੇ ਪਰ ਜੋਗੀ ਭਜਨ ਨੂੰ ਜਿਹੜਾ ਉੱਥੇ ਐਡੀ ਵੱਡੀ ਸਟੇਟ ਕੁੰਡਲਨੀ ਯੋਗ ਦੇ ਸਿਰ ਤੇ, ਜਿਹੜੀ ਕੁੰਡਲਨੀ ਯੋਗ ਨੂੰ ਤਾਂ ਬਿਲਕੁਲ ਹੀ ਕਿਉਂਕਿ ਉਹ ਤਾਂ ਜਾਦੂ ਟੂਣਿਆਂ ਵਾਲੇ ਪਾਸੇ ਆਉਂਦਾ, ਅਲਾਓ ਹੀ ਨਹੀਂ ਕਰਦੀ ਬਾਣੀ, ਨਾ ਸਿੱਖ ਸਿਧਾਂਤ, ਕਦੇ ਨੀ ਕਿਹਾ ਕਿ ਉਹ ਗਲਤ ਹੈਗਾ। ਤੇ ਇਹ ਹੁਣ ਇਹ ਨਵੀਂ ਗੱਲ ਇਹਦੇ ਤੇ ਕਹਿਤਾ ਕਿ ਇਹ ਮਨਮਤ ਹੈ, ਤੇ ਚਲੋ ਠੀਕ ਹੈ ਕਿਉਂਕਿ ਸਿੱਖ ਸਿਧਾਂਤ ਦੇ ਮੁਤਾਬਕ ਯੋਗ ਦਾ ਕੋਈ ਕਨਸੈਪਟ ਹੈ ਨਹੀਂ, ਉਹ ਸਿੱਖੀ ਦੇ ਵਿੱਚ ਸਹਿਜ ਯੋਗ ਦੀ ਗੱਲ ਹੈ, ਰਾਜ ਯੋਗ ਦੀ ਗੱਲ ਹੈ, ਤੇ ਜਿਵੇਂ ਸਾਨੂੰ ਬਾਣੀ ਕਹਿੰਦੀ ਹੈ ਇਹ ਜਿਹੜਾ ਹੱਠ ਯੋਗ ਹੈ ਇਹ ਤਾਂ ਹੈ ਹੀ ਨਹੀਂ ਕਿਤੇ। ਤੇ ਉਸ ਐਂਗਲ ਤੋਂ ਠੀਕ ਹੈ, ਪਰ ਇਹ ਵੀ ਉਹ ਸਾਰਿਆਂ ਵਾਸਤੇ ਗੱਲ ਜਿਹੜੀ ਹੋਣੀ ਚਾਹੀਦੀ ਹੈ। ਤੇ ਸੋ ਹੁਣ ਇਹ ਜਿਹੜਾ ਜ਼ਿਆਦਾ ਇਹਦਾ ਸਾਰੀ ਗੱਲ ਇਹਨੂੰ ਇੱਕ ਪੋਲੀਟਿਕਸ ਦੇ ਐਂਗਲ ਤੋਂ ਦੇਖਿਆ ਜਾ ਰਿਹਾ, ਨਾ ਕਿ ਬੇਅਦਬੀ ਦੇ ਐਂਗਲ ਤੋਂ, ਨਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਐਂਗਲ ਤੋਂ। ਹੁਣ ਜਿਹੜੇ ਮਹਾਰਾਂ ਦੀ ਜਿਹੜੀ ਕਮੇਟੀ ਬਣਾਈ ਹੈ, ਜਿਹੜੇ ਸਿੱਖ ਵਿਦਵਾਨਾਂ ਦੀ ਜਿਹੜੀ ਕਮੇਟੀ ਇਹਦੇ ਚ ਬਣਾਈ ਹੈ, ਦੋ ਉਹਦੇ ਚ ਜਿਹੜੇ ਨੇ ਰਿਟਾਇਰਡ ਜਿਹੜੇ ਉਹ ਜੱਜ ਨੇ, ਤੇ ਰਿਟਾਇਰਡ ਜੱਜ ਤਾਂ ਸਿਰਫ ਜਿਹੜਾ ਕਾਨੂੰਨ ਦਾ ਐਂਗਲ ਦੇਖ ਸਕਦੇ ਆ, ਉਹਨਾਂ ਨੂੰ ਮਰਿਆਦਾ ਜਾਂ ਸਿੱਖ ਸਿਧਾਂਤ ਕੀ ਆ ਹੋਰ ਉਹਨਾਂ ਨੂੰ ਉਹਦੇ ਬਾਰੇ ਕਿੰਨਾ ਕੁ ਗਿਆਨ ਹੋ ਸਕਦਾ। ਹਾਂ ਉਹਦੇ ਠੀਕ ਹੈ ਵੀ ਜਿਵੇਂ ਡਾਕਟਰ ਕੇਹਰ ਸਿੰਘ ਨੇ, ਡਾਕਟਰ ਕੇਹਰ ਸਿੰਘ ਵੀ ਪੋਲੀਟੀਕਲ ਸਾਇੰਸ ਦੇ ਬੰਦੇ ਨੇ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਰਿਲੀਜੀਅਸ ਐਕਟੀਵਿਟੀ ਤੋਂ ਕੋਈ ਨਹੀਂ, ਜਾਂ ਹੋਰ ਏਦਾਂ ਦੇ ਜਿਹੜੇ ਉਹਨਾਂ ਨੇ ਇੱਕ ਦੋ ਬੰਦੇ ਵਿੱਚ ਉਹ ਪਾਏ ਨੇ। ਤੇ ਸੋ ਉਹ ਇਹ ਹੈ ਕਿ ਇਹਦੇ ਤੇ ਤਾਂ ਜਿਹੜੀ ਜੇ ਕੋਈ ਗੱਲ ਬਣਦੀ ਸੀ ਤਾਂ ਜਿਹੜੇ ਸਿੱਖ ਵਿਦਵਾਨ ਉਹ ਨੇ ਜਿਹੜੇ ਸਿੱਖੀ ਨੂੰ, ਗੁਰੂ ਸਿਧਾਂਤ ਨੂੰ ਜਾਣਦੇ ਆ, ਬਾਣੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਬਾਣੀ ਦੇ ਅਰਥਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਉਦਾਂ ਦੇ ਬੰਦੇ ਜਿਹੜੇ ਮਹਾਰੇ ਵਿੱਚ ਹੋਣੇ ਚਾਹੀਦੇ ਸੀ। ਚਲੋ ਜਿਹੜੇ ਸੂਟ ਕਰਤ ਕੀਤੇ ਉਹਨਾਂ ਨੇ ਉਹ ਬਣਾ ਤਾ, ਹੁਣ ਉਹ 2 ਮਹੀਨੇ ਏਦਾਂ ਗੱਲ ਚੱਲੀ ਜਾਊਗੀ ਤੇ ਹੌਲੀ ਹੌਲੀ ਇਹ ਜਿਹੜੀ ਹੈ ਲਿੰਗਰ ਆਉਣ ਹੋ ਜੂਗੀ। ਤੇ ਜਿਸ ਤਰ੍ਹਾਂ ਅਕਾਲੀ ਦਲ ਚਾਹੁੰਦਾ ਹੈ ਜਾਂ ਬਾਦਲ ਦਲ ਚਾਹੁੰਦਾ ਹੈ, SGPC ਚਾਹੁੰਦੀ ਹੈ, ਉਸ ਤਰ੍ਹਾਂ ਇਹ ਹੈ ਕਿ ਚਲੋ ਇਹ ਉਦੋਂ ਤੱਕ ਏਦਾਂ ਹੀ ਜਿਹੜੀ ਗੱਲ ਇਹ ਰਿੜਤੀ ਜਾਵੇ, ਤੇ ਤਾਂ ਕਿ ਫਿਰ ਅੱਗੇ ਅਸੀਂ ਕਹਿਣ ਜੋਗੇ ਹੋਈਏ ਕਿ ਦੇਖੋ ਆ ਗਲਤ ਕੀਤਾ ਇਸ ਨੇ, ਆਮ ਆਦਮੀ ਪਾਰਟੀ ਨੇ, ਇੰਨੀ ਕੁ ਗੱਲ ਹੈ, ਇਸ ਤੋਂ ਅੱਗੇ ਮੈਨੂੰ ਨਹੀਂ ਲੱਗਦੀ ਕੋਈ ਗੱਲ।
2: ਜੀ ਬਿਲਕੁਲ, ਬਾਕੀ ਆਉਣ ਵਾਲਾ ਸਮਾਂ ਦੱਸ ਦੂਗਾ ਕਿ ਕਿਹੜੇ ਪਾਸੇ ਨੂੰ ਹੱਲੇ ਜਾਂਦੀਆਂ ਨੇ ਗੱਲਾਂ ਬਾਤਾਂ। ਫਿਲਹਾਲ ਜੋ ਵੀ ਅਪਡੇਟਸ ਹੋਣਗੀਆਂ ਇਸੇ ਤਰ੍ਹਾਂ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝ ਬਣਾਈ ਰੱਖਣ ਦੀ, ਲਗਾਤਾਰ ਜੋ ਵੀ ਅਪਡੇਟਸ ਆਉਂਦੀਆਂ ਨੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾ ਦੇਦੀਆਂ। ਸੋ ਇਹ ਆਵਾਜ਼ ਤੁਸੀਂ ਸੁਣ ਰਹੇ ਸੀ ਪ੍ਰੀਤਮ ਰੁਪਾਲ ਜੀ ਦੀ, ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਸੋ ਦੱਸੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
4: ਬੰਸਲ ਇਮੀਗ੍ਰੇਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AATAPPEALS, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ

0: ਦੱਸਿਆ ਨਾ ਅੱਜ ਕੱਲ ਦਾ ਵੈਰ ਰਾਮ ਮੁਹੰਮਦ ਸਿੰਘ ਆਜ਼ਾਦ ਮੈਂ।
1: ਜਦੋਂ ਇਹ ਨਾਂ ਲੈਂਦੇ ਹਾਂ ਤਾਂ ਸ਼ਾਇਦ ਤੁਹਾਨੂੰ ਊਧਮ ਸਿੰਘ ਦੀ ਯਾਦ ਆ ਜਾਂਦੀ ਹੋਏਗੀ। ਪਰ ਜਿੱਦਾਂ ਇਸ ਗੀਤ ਦੇ ਵਿੱਚ ਕੁਛ ਗੱਲਾਂ ਕਹੀਆਂ, ਕੁਛ ਦੇ ਉੱਤੇ ਇਤਰਾਜ਼ ਕੀਤਾ ਜਾ ਸਕਦਾ, ਕੁਛ ਦੇ ਉੱਤੇ ਸਵਾਲ ਕੀਤੇ ਜਾ ਸਕਦੇ ਨੇ, ਤੇ ਕਈਆਂ ਦੇ ਨਾਲ ਤਾਂ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ। ਰਾਮ ਮੁਹੰਮਦ ਸਿੰਘ ਆਜ਼ਾਦ, ਇਹਦੇ ਤੇ ਇਤਰਾਜ਼ ਕੀਤਾ ਜਾ ਸਕਦਾ। ਕਈ ਨਾਮ ਬਦਲੇ ਮੈਂ, ਇਹਦੇ ਤੇ ਸਵਾਲ ਕੀਤੇ ਜਾ ਸਕਦੇ ਨੇ ਕਿ ਨਾਮ ਬਦਲੇ ਜਾਂ ਵਾਕਈ ਕੋਈ ਨਾਮ ਨਹੀਂ ਸੀ। ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਜਾਂ ਉਹਨਾਂ ਦੇ ਨਾਂ ਦੇ ਉੱਤੇ ਅੱਜ ਕੱਲ੍ਹ ਇੱਕ ਸ਼ਹਿਰ ਵੀ ਹੈ, ਅੱਜ ਕੱਲ੍ਹ ਤਾਂ ਕੀ ਪਹਿਲਾਂ ਤੋਂ ਹੀ ਹੈ ਜਦੋਂ ਤੋਂ ਉਹ ਪੈਦਾ ਹੋਏ ਉੱਥੇ, ਸੁਨਾਮ ਊਧਮ ਸਿੰਘ ਵਾਲਾ। ਤਰਾਸਦੀ ਸਾਡੀ ਇਹ ਹੈ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਗੁਜਰਾਤ ਦੇ ਸੂਬੇ ਦੀ ਇੱਕ ਰਾਜਧਾਨੀ ਹੋ ਹੈ ਪੂਰੀ, ਅਤੇ ਅਸੀਂ ਊਧਮ ਸਿੰਘ ਜਾਂ ਭਗਤ ਸਿੰਘ ਦੇ ਨਾਂ ਦੇ ਉੱਤੇ ਰਾਜਧਾਨੀ ਤਾਂ ਬਹੁਤ ਦੂਰ ਦੀ ਗੱਲ, ਜਿਹੜੇ ਸ਼ਹਿਰ ਹੈਗੇ ਵੀ ਨੇ ਉਹਨਾਂ ਨੂੰ ਵੀ ਬਚਾ ਬਸਾ ਨਹੀਂ ਪਾ ਰਹੇ। ਐਸਾ ਕੀ ਹੈ ਉੱਥੇ ਜਿਹੜਾ ਊਧਮ ਸਿੰਘ ਦੇ ਨਾਲ ਜੁੜਿਆ ਹੋਇਆ? ਇੱਕ ਉਹ ਹਵੇਲੀ, ਔਰ ਉੱਥੇ ਵੀ ਕੋਈ ਰਿਸਰਚ ਨਹੀਂ, ਗਾਂਧੀਅਨ ਸਟੱਡੀ ਹੁੰਦੀ ਹੈ। ਇੱਦਾਂ ਨਹੀਂ ਕਿ ਗਾਂਧੀ ਦੇ ਉੱਤੇ ਨਹੀਂ ਹੋਣਾ ਚਾਹੀਦਾ, ਪਰ ਊਧਮ ਸਿੰਘ ਦੇ ਉੱਤੇ ਵੀ ਹੋਵੇ, ਕਿਉਂਕਿ ਇਹ ਇੱਕ ਐਸਾ ਕਰੈਕਟਰ ਹੈ ਜਿਹਦੇ ਬਾਰੇ ਸ਼ਾਇਦ ਇਤਿਹਾਸ ਨੇ ਵੀ ਜਸਟਿਸ ਨਹੀਂ ਕੀਤਾ, ਅਸੀਂ ਵੀ ਨਹੀਂ ਕਰ ਰਹੇ ਹੈਗੇ। ਅਸੀਂ ਬਸ ਇੰਨਾ ਕੁ ਦਿਖਾ ਦਿੰਦੇ ਹਾਂ ਕਿ 21 ਸਾਲ, ਜਿਵੇਂ ਫਿਲਮ ਵੀ ਆਈ ਸੀਗੀ ਜਿਹੜੀ ਵਿੱਕੀ ਕੌਸ਼ਲ ਵਾਲੀ, ਉਹ 'ਚ ਤੁਸੀਂ ਦੇਖਿਆ ਹੋਣਾ ਕਿ ਹਾਥੀ ਅਤੇ ਪੰਜਾਬੀ ਕਦੇ ਵੀ ਕੋਈ ਭੁੱਲਦੇ ਨਹੀਂ ਹੈਗੇ। ਦਿਖਾਇਆ ਇਹ ਗਿਆ ਕਿ ਪੰਜਾਬੀਆਂ ਦੀ ਐਲੀਫੈਂਟ ਮੈਮਰੀ ਹੁੰਦੀ ਹੈ ਅਤੇ ਕਈ ਗੱਲਾਂ ਨੂੰ ਯਾਦ ਰੱਖਦੇ ਨੇ। 21 ਸਾਲ ਬਾਅਦ ਜਾ ਕੇ ਬਦਲਾ ਲੈ ਲਿਆ ਜਲ੍ਹਿਆਂਵਾਲੇ ਬਾਗ ਦਾ, ਦੈਟ ਇਜ਼ ਨੋਟ ਦੀ ਕਰੈਕਟ ਸਟੋਰੀ, ਜਾਂ ਫਿਰ ਦੈਟ ਇਜ਼ ਨੋਟ ਦੀ ਕੰਪਲੀਟ ਸਟੋਰੀ। ਕੰਪਲੀਟ ਸਟੋਰੀ ਦੇ ਵਿੱਚ ਬੜੇ ਸਾਰੇ ਐਸਪੈਕਟ ਲੁਕ ਵੀ ਜਾਂਦੇ ਨੇ। ਪਿੱਛੇ ਜੇ ਮੈਂ ਇੱਕ ਕਿਸੇ ਪੋਡਕਾਸਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦੇ ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਕੁ ਰੱਖਦੇ ਹਾਂ ਕਿ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦੇ ਵਿੱਚ ਫਾਂਸੀ 'ਤੇ ਟੰਗਿਆ ਗਿਆ, ਪਰ ਉਹ ਨੌਜਵਾਨ ਦੀਆਂ ਕੁਝ ਆਪਣੀਆਂ ਸਦਰਾਂ ਵੀ ਹੋਣਗੀਆਂ। ਨੌਜਵਾਨਾਂ ਨੂੰ ਨੌਜਵਾਨਾਂ ਦੀ ਤਰ੍ਹਾਂ ਦੇਖਦੇ ਹੀ ਨਹੀਂ ਅਸੀਂ। ਫਰੀਡਮ ਫਾਈਟਰਸ ਦੀ ਜਦੋਂ ਗੱਲ ਆਉਂਦੀ ਹੈ, ਉਹਨਾਂ ਦੀ ਆਪਣੀ ਪਰਸਨਲ ਲਾਈਫ ਕੀ ਰਹੀ ਹੋਏਗੀ? ਊਧਮ ਸਿੰਘ ਦੇ ਕੇਸ ਦੇ ਵਿੱਚ ਤਾਂ ਹੋਰ ਵੀ ਬੜੀ ਅਜੀਬ ਕਹਾਣੀ ਹੈਗੀ ਹੈ। ਜਿਹਨੂੰ ਛੋਟੇ ਹੁੰਦੇ ਹੀ ਇੱਕ, ਜਿਹਨੇ ਮਾਂ ਪਿਓ ਨਹੀਂ ਹੈਗੇ ਅਤੇ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਅੰਕਲ ਨੇ ਉਹਨਾਂ ਨੂੰ ਇੱਕ ਔਰਫਨੇਜ 'ਚ ਪਾ ਦਿੰਦੇ ਨੇ, ਇੱਕ ਅਨਾਥ ਆਸ਼ਰਮ ਦੇ ਵਿੱਚ ਪਾ ਦਿੰਦੇ ਨੇ। ਅਨਾਥ ਆਸ਼ਰਮ ਦੀ ਵੀ ਆਪਣੀ ਇੱਕ ਜ਼ਿੰਦਗੀ ਹੋਏਗੀ, ਅਤੇ ਉੱਥੇ ਊਧਮ ਉਹਨਾਂ ਨੂੰ ਨਾਮ ਕਿਸੇ ਨੇ ਦਿੱਤਾ ਜਾਂ ਕੋਈ ਹੋਰ ਨਾਮ ਸੀ, ਇਹ ਵੀ ਅਲੱਗ ਕਹਾਣੀਆਂ ਨੇ। ਅਤੇ ਊਧਮ ਨਾਮ ਅਸੀਂ ਪੰਜਾਬੀ 'ਚ ਜਾਣਦੇ ਹਾਂ ਕਿ ਊਧਮ ਮਚਾਉਣ ਵਾਲਾ, ਯਾਨੀ ਕਿ ਤਬਾਹੀ ਮਚਾਉਣ ਵਾਲਾ, ਬਟ ਉੱਥੋਂ ਬਿਲਕੁਲ ਅਲੱਗ ਕਰੈਕਟਰ ਇੱਕ ਹੈਗਾ, ਅਤੇ ਉਹ ਕਰੈਕਟਰ ਦੇ ਬਾਰੇ ਅੱਜ ਦੇ ਦਿਨ ਆਪਾਂ ਗੱਲਾਂ ਕਰਨੀਆਂ ਨੇ, ਕਿਉਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਹਾਂ। ਪਰ ਇਸ ਪ੍ਰੋਗਰਾਮ ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੀ, ਇਹਦੇ 'ਚ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਊਧਮ ਸਿੰਘ ਦੇ ਬਾਰੇ ਜਿਹੜੀ ਜਿਸ ਜ਼ਹਿਨੀਅਤ ਦੇ ਨਾਲ ਗੱਲ ਕਰਨੀ, ਪਿਛਲੀ ਵਾਰ ਵੀ ਕੀਤਾ ਸੀ, ਪਿਛਲੇ ਸਾਲ ਵੀ ਐਪੀਸੋਡ ਕੀਤਾ ਸੀ, ਪਰ ਉਹਦੇ 'ਚ ਕੁਝ ਵੱਖਰੀਆਂ ਗੱਲਾਂ ਅੱਜ ਦੇ ਦਿਨ ਕਰਨੀਆਂ ਹੈਗੀਆਂ ਨੇ। ਕਿਸੇ ਉਸੇ ਲੀਕ ਦੇ ਉੱਤੇ ਅਸੀਂ ਵੀ ਉਸੇ ਲੀਕ ਦੇ ਫਕੀਰ ਨਾ ਬਣ ਜਾਈਏ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਲੀਕ ਤੋਂ ਕੁਝ ਵੱਖਰੀ ਗੱਲ ਕਰਨ ਦੇ ਲਈ। ਭਾਈ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਸਤਿ ਸ੍ਰੀ ਅਕਾਲ ਗੌਤਮ ਜੀ।
1: ਜੀ ਬਹੁਤ
2: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ
1: ਭਾਜੀ, ਇੱਕ ਗੱਲ ਜਿਹੜੀ ਊਧਮ ਸਿੰਘ ਦੇ ਨਾਲ ਜੁੜੀ, ਮੈਂ ਇੱਕ ਦਿਨ, ਆਪਾਂ ਵੀ ਫੋਨ ਦੇ ਉੱਤੇ ਵੀ ਗੱਲ ਕਰ ਰਹੇ ਸੀ, ਪਰ ਮੈਂ ਇੱਕ ਦਿਨ ਸੋਚ ਰਿਹਾ ਸੀ ਔਰ ਉਹ ਸਾਰੀਆਂ ਗੱਲਾਂ ਆਪਸ 'ਚ ਜੁੜ ਗਈਆਂ, ਅਤੇ ਉਹ ਇਹ ਸੀ, ਇੱਕ ਤਾਂ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਵਾਲਾ, ਉਹ ਇੱਕ ਅਲੱਗ ਬਹਿਸ ਚੱਲਦੀ ਰਹਿੰਦੀ ਹੈ, ਉਹਦੇ 'ਤੇ ਵੀ ਤੁਸੀਂ ਆਪਣਾ ਦੱਸ ਦਿਓ। ਸ਼ਹੀਦੇ ਆਜ਼ਮ ਕਿਹਾ ਜਾਂਦਾ ਹੈ, ਹੋਰ ਬਹੁਤ ਕੁਛ ਕਿਹਾ ਜਾਂਦਾ, ਪਰ ਇਹ ਸਾਰੇ ਟਾਈਟਲਸ ਦੇਣ ਦੇ ਨਾਲ ਕਿ ਉਸ ਇੱਕ ਪੂਰੇ ਕਰੈਕਟਰ ਨੂੰ ਅਸੀਂ ਜਸਟੀਫਾਈ ਕਰ ਦਿੰਦੇ ਹਾਂ। ਅਤੇ ਜਿਹੜੀ ਮੈਂ ਸਟਾਰਟਿੰਗ 'ਚ ਇੱਕ ਰੈਫਰੈਂਸ ਦੇ ਰਿਹਾ ਸੀ ਕਿ ਊਧਮ ਸਿੰਘ ਦੇ, ਮਤਲਬ ਜਦੋਂ ਇੱਕ ਅਸੀਂ ਕਿਸੇ ਦੇ ਕਿਰਦਾਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹਦੇ ਫਾਈਨਲ ਚੈਪਟਰ 'ਤੇ ਹੀ ਪਹੁੰਚ ਜਾਂਦੇ ਹਾਂ। ਜਦੋਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਖਾਲਸਾ ਪੰਥ ਸਾਜਣ ਜਾਂ ਹੋਰ ਲੜਾਈਆਂ ਪੜ੍ਹਾਈਆਂ ਦੀ ਗੱਲ ਕਰਕੇ ਖਤਮ ਕਰ ਦਿੰਦੇ। ਉਸ ਇੱਕ ਕਿਰਦਾਰ ਦਾ ਆਪਣਾ ਇੱਕ ਪੂਰੀ ਲਾਈਫ ਜਰਨੀ ਰਹੀ ਹੋਏਗੀ, ਠੀਕ ਉਸੇ ਤਰੀਕੇ ਦੇ ਨਾਲ ਊਧਮ ਸਿੰਘ ਦੀ ਪਹਿਲਾਂ ਦੀ ਲਾਈਫ, ਉਹ ਕਹਿ ਦਿੰਦੇ ਨੇ ਕਿ ਅਨਨੋਨ ਚੈਪਟਰਸ ਦੇ ਵਿੱਚ ਹੀ ਹੈ, ਪਰ ਕਿਸੇ ਨੇ ਤਾਂ ਰਿਕਾਰਡ ਕੀਤੀ ਹੋਣੀ ਹੈ ਨਾ, ਔਰਫਨ ਏਜ ਦੇ ਵਿੱਚ ਜਦੋਂ ਰਹਿ ਰਹੇ ਸੀ ਕਿਵੇਂ ਰਹੇ, ਉੱਥੇ ਹੋਰ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਰਟੀਸਪੇਟ ਕਰਦੇ ਹੋ, ਉਹਨਾਂ ਦਾ ਪਹਿਲੇ ਨਾਮ ਕੀ ਸੀਗੇ, ਜਾਂ ਉਹ ਨਾਵਾਂ ਦੇ ਪਿੱਛੇ ਦੀਆਂ ਵੀ ਆਪਣੀਆਂ ਕਹਾਣੀਆਂ ਹੋਣਗੀਆਂ। ਫਿਰ ਉਹ ਹੌਲੀ ਹੌਲੀ ਵੱਡੇ ਹੋਏ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦਾ ਇੱਕ ਸੇਕ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀਗਾ, ਬਟ ਇੱਕ ਬੱਚੇ ਦੇ ਲਈ ਐਡਾ ਜਿਗਰਾ ਕਰਨਾ ਕਿਵੇਂ ਪੋਸੀਬਲ ਹੈ? ਫਿਰ ਇੱਕ ਅਲੱਗ ਅਲੱਗ ਸ਼ਹਿਰਾਂ ਦੀ ਜਰਨੀ, ਉਹ ਜਰਨੀ ਦੇ ਵਿੱਚ ਵੀ ਕਿ ਉਹ ਹਰ ਵਕਤ ਆਪਣੇ ਦਿਮਾਗ ਦੇ ਵਿੱਚ ਇੱਕ ਬਦਲਾ ਬਦਲਾ ਬਦਲਾ ਇੱਦਾਂ ਰਹਿੰਦਾ ਹੋਊਗਾ, ਜਾਂ ਸ਼ਹੀਦ ਊਧਮ ਸਿੰਘ ਦੀ ਆਪਣੀ ਵੀ ਇੱਕ ਪਰਸਨੈਲਿਟੀ ਹੋਊਗੀ, ਉਹਦੇ 'ਚੋਂ ਸ਼ਹੀਦ ਅੱਖਰ ਹਟਾ ਕੇ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜੋ ਵੀ ਉਹਦੀ ਪਰਸਨੈਲਿਟੀ, ਉਹ ਉਸ ਪਰਸਨੈਲਿਟੀ ਨੂੰ ਅਸੀਂ ਕਦੇ ਸਮਝ ਪਾਵਾਂਗੇ? ਮੇਰਾ ਗਾਂਧੀ ਸਟੱਡੀ ਦੇ ਉੱਤੇ ਗੱਲ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਆਪਾਂ ਉਹਨਾਂ ਨੂੰ ਡੀਫੇਮ ਕਰ ਰਹੇ ਹਾਂ, ਬਟ ਊਧਮ ਸਿੰਘ ਸਟੱਡੀ, ਭਗਤ ਸਿੰਘ ਸਟੱਡੀ, ਇਸ ਕਿਸਮ ਦੀਆਂ ਸਟੱਡੀਜ਼ ਵੀ ਤਾਂ ਹੋਣੀਆਂ ਚਾਹੀਦੀਆਂ ਨੇ।
2: ਨਹੀਂ ਬਿਲਕੁਲ ਤੁਹਾਡੀ ਗੱਲ ਗੌਤਮ ਜੀ ਇਹ ਬਿਲਕੁਲ ਦਰੁਸਤ ਹੈ ਕਿ ਜਿਹੜੇ ਸਾਡੇ ਨਾਇਕ ਨੇ ਜਾਂ ਜਿਹੜੇ ਸਾਡੇ ਹੀਰੋ ਨੇ ਤੇ ਜੰਗੇ ਆਜ਼ਾਦੀ ਦੇ ਹੀਰੋ ਹੀਰੋ ਨੇ ਜਾਂ ਹੋਰ ਸੋਸ਼ਲ ਲਾਈਫ ਦੇ ਵਿੱਚ ਪੋਲੀਟੀਕਲ ਲਾਈਫ ਦੇ ਵਿੱਚ ਉਹਨਾਂ ਨੇ ਵੱਡਾ ਕੰਮ ਕੀਤਾ ਤੇ ਉਹ ਕਈ ਵਾਰੀ ਜਦੋਂ ਬਾਅਦ ਦੇ ਵਿੱਚ ਉਹਦਾ ਇੱਕ ਲੈਜੰਡ ਘੜਿਆ ਜਾਂਦਾ ਤੇ ਉਹਦੇ ਵਿੱਚ ਫਿਰ ਜਿਹੜੀ ਇੱਕ ਮਾਰਕੇਬਾਜ਼ੀ ਵਾਲੀ ਗੱਲ ਹੈ ਤੇ ਉੱਥੇ ਜਿਹੜੀ ਸਾਰੀ ਗੱਲ ਕੇਂਦਰਿਤ ਕਰ ਦਿੱਤੀ ਜਾਂਦੀ ਹੈ। ਹੁਣ ਅਸੀਂ ਕਈ ਵਾਰੀ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਵਗੈਰਾ ਚ ਦੇਖਦੇ ਹਾਂ ਊਧਮ ਸਿੰਘ ਦੀ ਵਾਰ ਅਕਸਰ ਗਾਈ ਜਾਂਦੀ ਹੈ, ਫੜ ਲਓ ਲੰਦਨ ਵਾਸੀਓ ਮੈਂ ਖੜਾ ਪੁਕਾਰਾਂ, ਤੇ ਜਾਂ ਅਕਸਰ ਇਹ ਹੁੰਦਾ ਢੱਡ ਸਾਰੰਗੀ ਤੇ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਜਿਹੜਾ ਸੀ ਉਹ ਬੋਲੀ ਸੁਣੀ ਜਦੋਂ ਅੜਵਾਇਆ ਸ਼ੇਰਕੁਰ ਨੇ ਜੋ ਉੱਠਿਆ, ਇਹ ਇੱਦਾਂ ਦੀਆਂ ਜਿਹੜੀਆਂ ਉਹ ਨੇ ਠੀਕ ਹੈ, ਉਹ ਇੱਕ ਲੈਜੰਡ ਨੂੰ ਦੱਸਣ ਵਾਸਤੇ, ਇੱਕ ਬਹਾਦਰੀ ਨੂੰ ਦੱਸਣ ਵਾਸਤੇ ਜਾਂ ਬੰਦੇ ਦੀ ਦ੍ਰਿੜਤਾ ਨੂੰ ਡਿਟਰਮੀਨੇਸ਼ਨ ਨੂੰ ਦੱਸਣ ਵਾਸਤੇ ਉਹ ਠੀਕ ਹੈ, ਤੇ ਪਰ ਉਹਦੇ ਚ ਫਿਰ ਜਿਹੜੀ ਉਹਨਾਂ ਦੀ ਜ਼ਿੰਦਗੀ ਕੀ ਸੀ, ਜਿਹੜੀ ਅਸਲ ਜਿਹੜੀ ਲੈਜੰਡ ਹੈ ਉਹ ਕੀ ਸੀ, ਉਹ ਰੁਲ ਜਾਂਦੀ ਹੈ ਤੇ ਅਕਸਰ ਇਹ ਹੁੰਦਾ। ਤੇ ਦੂਜੀ ਇਹਦੇ ਚ ਨਾਲ ਜਿਹੜੀ ਗੱਲ ਹੈ, ਕਿਉਂਕਿ ਜਦੋਂ ਆਪਾਂ ਤੁਸੀਂ ਗਾਂਧੀ ਦੀ ਗੱਲ ਕੀਤੀ ਹੈ ਜਾਂ ਨਹਿਰੂ ਦੀ ਗੱਲ ਕਰਦੇ ਹਾਂ, ਇਹ ਕਿ ਚਲੋ ਉਹ ਵੀ ਕੋਈ ਛੋਟੇ ਨਾਇਕ ਨਹੀਂ ਹੈਗੇ, ਗਾਂਧੀ ਵੀ ਵੱਡੇ ਨਾਇਕ ਸੀ ਜੰਗੇ ਆਜ਼ਾਦੀ ਦੇ ਤੇ, ਪਰ ਕਿਉਂਕਿ ਗਾਂਧੀ ਜਿਹੜੇ ਸੀ ਉਹ ਬਹੁਤ ਵੱਡੇ ਰਈਸ ਪਰਿਵਾਰ ਚ ਪੈਦਾ ਹੋਏ, ਤੇ ਨਹਿਰੂ ਜਿਹਨੂੰ ਆਪਾਂ ਕਹਿੰਦੇ ਕਿ ਮੂੰਹ ਚ ਚਾਂਦੀ ਦਾ ਚਮਚਾ ਲੈ ਕੇ ਜੰਮੇ ਸੀ, ਅਕਸਰ ਇਹ ਇਹਦੇ ਲਈ ਤਸ਼ਬੀਹ ਵਰਤੀ ਜਾਂਦੀ, ਹਾਲਾਂਕਿ ਚਲੋ ਅੰਗਰੇਜ਼ੀ ਦਾ ਇਹ ਮੁਹਾਵਰਾ। ਤੇ ਹੁਣ ਉਹ ਤਾਂ ਨਾਲ ਜਿਹਨਾਂ ਆਪਣੇ ਨੋਟਸ ਲਿਖਦੇ ਰਹੇ, ਉਹਨਾਂ ਨੇ ਬੁੱਕਸ ਵੀ ਲਿਖੀਆਂ, ਅਖਬਾਰ ਕੱਢੇ, ਸਾਰਾ ਇਹ ਸਾਰਾ ਕੁਛ ਕੀਤਾ, ਪਰ ਜਿਹੜੇ ਸਾਡੇ ਇਹ ਹੀਰੋ ਨੇ ਤੇ ਇਹਨਾਂ ਨੇ ਐਕਟੀਵਿਟੀ ਕੀਤੀ ਤੇ ਉਹ ਐਕਟੀਵਿਟੀ ਕਰਦੇ ਗਏ, ਅੱਗੇ ਤੁਰਦੇ ਗਏ, ਤੇ ਪਰ ਇਹ ਵੀ ਜਦੋਂ ਉਹਨਾਂ ਦੀ ਉਸ ਪੈਰ ਨੂੰ ਨੱਪਣ ਵਾਲਾ ਜਿਹੜਾ ਸਾਡੇ ਜਿਹੜਾ ਇਤਿਹਾਸਕਾਰਾਂ ਦਾ ਫਰਜ਼ ਬਣਦਾ, ਤੇ ਉਵੇਂ ਜਿਹੜੀ ਉਹ ਪੈਰ ਨਹੀਂ ਨੱਪੀ ਗਈ। ਇਹੀ ਜਿਹੜਾ ਸਾਰਾ ਕੁਛ ਊਧਮ ਸਿੰਘ ਨਾਲ, ਸ਼ਹੀਦ ਊਧਮ ਸਿੰਘ ਨਾਲ ਹੋਇਆ। ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਦੋ ਹੀ ਵੱਡੀਆਂ ਗੱਲਾਂ, ਇੱਕ ਜਿਹੜਾ ਜਲਿਆਂ ਵਾਲੇ ਬਾਗ ਦਾ ਸਾਕਾ ਜਿਹੜਾ ਉੱਥੇ ਕਤਲੇਆਮ ਹੋਇਆ ਪੰਜਾਬੀਆਂ ਦਾ, ਤੇ ਦੂਜਾ ਜਿਹੜਾ ਹੈਗਾ ਕੈਕਸਟਨ ਹਾਲ ਦੇ ਵਿੱਚ ਜਿਹੜਾ ਹੈ ਓਡਵਾਇਰ ਨੂੰ ਜਿਹੜਾ ਗੋਲੀ ਮਾਰਨ ਦੀ ਘਟਨਾ। ਇਹ ਊਧਮ ਸਿੰਘ ਦੀ ਸਾਰੀ ਲਾਈਫ, ਸਾਰੀ ਜ਼ਿੰਦਗੀ, ਸਾਰੀ ਇੱਥੇ ਅਸੀਂ ਲਿਆ ਕੇ ਕੇਂਦਰਿਤ ਕਰਕੇ ਛੱਡ ਦਿੰਦੇ ਹਾਂ, ਸਾਨੂੰ ਇਹ ਲੱਗਦਾ ਕਿ ਬਸ ਗੱਲ ਕਹਾਣੀ ਇਹ ਖਤਮ ਹੋ ਗਈ। ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, 31 ਜੁਲਾਈ ਨੂੰ ਉਹਨਾਂ ਨੂੰ ਜਿਹੜਾ ਸੀਗਾ ਪਿੰਟੋ ਬੁੱਲਾ ਜਿਹੜੀ ਜੇਲ੍ਹ ਹੈ ਤੇ ਉੱਥੇ ਉਹਨਾਂ ਨੂੰ ਜਿਹੜੀ ਸੀ ਫਾਂਸੀ ਦਿੱਤੀ ਗਈ ਸੀ। ਤੇ ਠੀਕ ਜਿਹੜੀ ਇਹ ਘਟਨਾ ਸੀ ਕੈਕਸਟਨ ਹਾਲ ਦੀ, ਤੇ 13 ਮਾਰਚ 1940 ਨੂੰ ਵਾਪਰੀ, ਉਸ ਤੋਂ ਠੀਕ ਜਿਹੜਾ ਹੈ 4.5 ਮਹੀਨਿਆਂ ਦੇ ਬਾਅਦ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਛ ਛੇਤੀ ਛੇਤੀ ਜਿਹੜਾ ਹੈ ਇਹ ਟ੍ਰਾਇਲ ਕੰਪਲੀਟ ਕਰਕੇ ਜਿਹੜਾ ਹੈ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ। ਤੇ ਇਸ ਕਰਕੇ ਵੀ ਚਲੋ ਇਹ ਇੱਕ ਸਬੱਬ ਬਣਿਆ ਉਹਨਾਂ ਬਾਰੇ ਗੱਲ ਕਰਨ ਦਾ। ਜਿਹੜੀ ਤੁਸੀਂ ਸ਼ੁਰੂ ਚ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਮੇਰਾ ਖਿਆਲ ਹੈ ਕਿ ਉਹ ਬਹੁਤ ਜ਼ਿਆਦਾ ਜਿਹੜਾ ਹੈ ਇੱਕ ਸੋਚਣ ਵਾਲਾ ਬੰਦਾ ਜਾਂ ਥੋੜਾ ਜਿਹਾ ਇਤਿਹਾਸ ਨੂੰ ਸਮਝਣ ਵਾਲਾ ਬੰਦਾ ਜਾਂ ਇਤਿਹਾਸ ਤੇ ਝਾਤੀ ਮਾਰਨ ਵਾਲਾ ਬੰਦਾ, ਉਹ ਫਿਰ ਜ਼ਰੂਰ ਉਹਨੂੰ ਇਹ ਲੱਗਦਾ ਹੈ ਕਿ ਕੁਛ ਨਾ ਕੁਛ ਜਿਹੜੀਆਂ ਉਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਜਾਂ ਜਿਹਨਾਂ ਬਾਰੇ ਭੁਲੇਖੇ ਨੇ ਜਾਂ ਜਿਹਨਾਂ ਗੱਲਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਹ ਵੀ ਇੱਕ ਸ਼ਹੀਦ ਦੇ ਨਾਲ ਅਨਿਆਂ ਹੁੰਦਾ ਜਦੋਂ ਅਸੀਂ ਕੋਈ ਵਾਧੂ ਗੱਲਾਂ ਉਹਨਾਂ ਦੇ ਨਾਲ ਜੋੜ ਲੈਂਦੇ ਹਾਂ, ਜਿਵੇਂ ਪਹਿਲੀ ਗੱਲ ਉਹਨਾਂ ਦੇ ਨਾਂ ਤੋਂ ਹੀ ਹੈ ਤੇ ਜਿਸ ਬਾਰੇ ਇਹ ਕਿਹਾ ਜਾਂਦਾ। ਤੇ ਠੀਕ ਹੈ, ਊਧਮ ਸਿੰਘ ਸ਼ੇਰ ਸਿੰਘ ਦੇ ਨਾਂ ਤੇ ਪੈਦਾ ਹੋਏ, ਮਾਂ ਪਿਓ ਨੇ ਸ਼ੇਰ ਸਿੰਘ ਰੱਖਿਆ ਨਾਂ ਜਦੋਂ ਪੈਦਾ ਹੋਏ, ਤੇ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਉਹਨਾਂ ਦਾ ਨਾਂ ਸਾਧੂ ਸਿੰਘ ਰੱਖਿਆ, ਤੇ ਬਹੁਤ ਹੀ ਛੇਤੀ ਜਿਹੜਾ ਹੈ ਉਹ ਮਾਤਾ ਜੀ ਚਲੇ ਗਏ ਪਹਿਲਾਂ, ਫਿਰ ਪਿਤਾ ਜੀ ਚਲੇ ਗਏ ਛੋਟੀ ਉਮਰ ਦੇ ਵਿੱਚ ਹੀ, ਜਿਹੜੇ ਸੀ ਉਹ ਇੱਕ ਤਰੀਕੇ ਦੇ ਯਤੀਮ ਹੋ ਗਏ ਦੋਨੇ ਭਰਾ। ਤੇ ਹੁਣ ਜਿਹੜੀ ਉਹਨਾਂ ਦੀ ਉਹ ਲਾਈਫ ਹੈ ਜਿਹੜੀ ਸੁਨਾਮ ਦੇ ਵਿੱਚ ਪੈਦਾ ਹੁੰਦੇ ਆ ਜਿੱਥੇ, ਤੇ ਉਦੋਂ ਬਾਅਦ ਉਹਨਾਂ ਦੇ ਪਿਤਾ ਦਾ ਜਿਹੜਾ ਸੰਘਰਸ਼ ਹੈ, ਮਾਤਾ ਦਾ ਸੰਘਰਸ਼ ਹੈ, ਤੇ ਪਿਤਾ ਲੇਬਰ ਕਰਦੇ ਆ, ਹਾਲਾਂਕਿ ਉੱਥੇ ਜਿਹੜੀ ਉਹ ਕਮਿਊਨਿਟੀ ਦੇ ਵਿੱਚ ਪੈਦਾ ਹੋਏ, ਤੇ ਹੁਣ ਭਾਵੇਂ ਕਮਿਊਨਿਟੀ ਉਹ ਮਾਣ ਕਰਦੀ ਹੈ, ਚਲੋ ਕਰਨਾ ਵੀ ਚਾਹੀਦਾ, ਤੇ ਕੰਬੋਜ ਬਰਾਦਰੀ ਦੇ ਵਿੱਚ ਉਹ ਪੈਦਾ ਹੋਏ, ਉਹਨਾਂ ਕੋਲ ਜ਼ਮੀਨਾਂ ਵੀ ਨੇ ਸੁਨਾਮ ਦੇ ਵਿੱਚ ਵੀ ਹੈਗੀਆਂ, ਪਰ ਉਹਨਾਂ ਕੋਲ ਜ਼ਮੀਨ ਹੈ ਨੀ ਸੀ, ਤੇ ਉਹ ਜਿਹੜਾ ਸੀ ਲੇਬਰ ਦਾ ਕੰਮ ਉਹਦੇ ਪਿਤਾ ਕਰਦੇ, ਉਦੋਂ ਨਹਿਰਾਂ ਦੀ ਖੁਦਾਈ ਹੋ ਰਹੀ ਸੀ ਤੇ ਨਹਿਰ ਪੁੱਟੀ ਜਾ ਰਹੀ ਸੀ, ਤੇ ਆਪਣਾ ਜਿਹੜਾ ਉਹਨਾਂ ਨੇ ਇੱਕ ਜਿਹੜੀ ਜਿਹੜੀ ਉਪਜੀਵਿਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਤਰ੍ਹਾਂ ਦਾ ਜਿਹੜਾ ਰਿਜ਼ਕ ਸੀ ਜਿਹੜਾ ਉਹਨਾਂ ਦਾ ਉਹ ਸੀ। ਤੇ ਉਦੋਂ ਬਾਅਦ ਉਹਨਾਂ ਨੇ ਰੇਲਵੇ ਫਾਟਕ ਸੁਨਾਮ ਦੇ ਨਾਲ ਹੀ ਉਪਲੀ ਤੇ ਉੱਥੇ ਜਿਹੜਾ ਸੀਗਾ ਚੌਕੀਦਾਰ ਦੇ ਵਜੋਂ ਵੀ ਕੰਮ ਕੀਤਾ। ਤੇ ਪਰ ਜਦੋਂ ਮਾਤਾ ਦੀ ਡੈਥ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਆਏ ਤੇ ਉੱਥੇ ਹੀ ਉਹਦੇ ਪਿਤਾ ਬਿਮਾਰ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਜਿਸ ਕਰਕੇ ਉਹਨਾਂ ਦੇ ਤਾਇਆ ਜੀ ਨੇ ਜਿਹੜਾ ਸੀ ਉਹਨਾਂ ਨੂੰ ਦੋਨੇ ਭਰਾਵਾਂ ਨੂੰ ਉੱਥੇ ਜਿਹੜਾ ਸੈਂਟਰਲ ਖਾਲਸਾ ਯਤੀਮ ਖਾਨਾ ਉਹ ਹੁਣ ਵੀ ਹੈਗਾ ਪਰ ਹੁਣ ਬਹੁਤਾ ਚਰਚਾ ਚ ਨਹੀਂ, ਕਿਉਂਕਿ ਉਸ ਤੋਂ ਬਾਅਦ ਭਗਤ ਪੂਰਨ ਸਿੰਘ ਪਿੰਗਲਵਾਲਾ ਦੀ ਜ਼ਿਆਦਾ ਚਰਚਾ ਹੋਣ ਕਰਕੇ ਤੇ ਜਿਹੜਾ ਹੁਣ ਉਹ ਉਵੇਂ ਉਹ ਚਰਚਾ ਚੋਂ ਰਿਹਾ ਨੀ ਜਿਹੜਾ ਔਰਫਨੇਜ ਜਿਹਦਾ ਸੈਂਟਰਲ ਖਾਲਸਾ ਯਤੀਮ ਖਾਨਾ। ਤੇ ਉਸ ਵੇਲੇ ਕਿਉਂਕਿ ਉਹਦਾ ਨਾਂ ਸੀ ਉੱਥੇ ਬਹੁਤ ਸਾਰੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਸੀ ਜਿੱਥੇ ਇਹ ਦੋ ਭਰਾ ਦੋਨੇ ਭਰਾ ਉੱਥੇ ਜਿਹੜੇ ਸੀ ਉਹ ਰਹੇ, ਉਹਨਾਂ ਦੀ ਪਰਵਰਿਸ਼ ਹੋਈ। ਤੇ ਵੱਡੇ ਭਰਾ ਨੇ ਵੀ ਬਹੁਤਾ ਸਮਾਂ ਸਾਥ ਨਾ ਦਿੱਤਾ ਜਿਹੜੇ ਹੁਣ ਉਹਨਾਂ ਦਾ ਜਿਹੜਾ ਨਾਂ ਜਿਹੜਾ ਸੀ ਉੱਥੇ, ਕਿਉਂਕਿ ਜਦੋਂ ਉੱਥੇ ਉਹ ਆਪਣਾ ਨਾਂ ਜਿਹੜਾ ਸੀ ਰੱਖਦੇ ਸੀਗੇ, ਜਿਸ ਤਰ੍ਹਾਂ ਇਹਨਾਂ ਦਾ ਨਾਂ ਊਧਮ ਸਿੰਘ ਰੱਖਿਆ ਗਿਆ, ਇਹਨਾਂ ਦੇ ਭਰਾ ਦਾ ਨਾਂ ਮੁਕਤਾ ਸਿੰਘ ਰੱਖਿਆ ਗਿਆ। ਤੇ ਮੁਕਤਾ ਸਿੰਘ ਵੀ ਲੰਬਾ ਸਮਾਂ ਜਿਹੜਾ ਉਹ ਸਾਥ ਨਹੀਂ ਦਿੱਤਾ, ਉਹ ਵੀ ਬਿਮਾਰ ਹੋ ਗਏ, ਬਿਮਾਰ ਹੋਣ ਤੋਂ ਬਾਅਦ ਅਕਾਲ ਚਲਾਵੇਂ ਕਰ ਗਏ। ਤੇ ਹੁਣ ਊਧਮ ਸਿੰਘ ਜਦੋਂ ਯੰਗ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਇੱਛਾ ਸੀ ਕਿ ਉਹ ਫੌਜ ਚ ਜਾਣ, ਕਿਉਂਕਿ ਇੱਕ ਤਾਂ ਉਹ ਦਿਮਾਗੀ ਤੌਰ ਤੇ ਫਿਜ਼ੀਕਲੀ ਦੋਨੇ ਤਰ੍ਹਾਂ ਉਹ ਤਕੜੇ ਸੀ। ਤੇ ਉਹ ਜਦੋਂ ਫੌਜ ਦੇ ਵਿੱਚ ਜਾਂਦੇ ਆ, ਉਹ ਸਿੱਖ ਪਾਇਨੀਅਰ ਉਦੋਂ ਰੈਜੀਮੈਂਟ ਦੇ ਵਿੱਚ ਸ਼ਾਇਦ 32ਵੀਂ ਸਿੱਖ ਪਾਇਨੀਅਰ ਰੈਜੀਮੈਂਟ ਦੇ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ, ਬਿਲਕੁਲ ਹੇਠਲੇ ਰੈਂਕ ਤੇ ਜਿੱਥੇ ਲੇਬਰ ਲੈਵਲ ਦਾ ਜਿਹੜਾ ਕੰਮ ਹੁੰਦਾ, ਰੇਲਵੇ ਲਾਈਨਾਂ ਜਿਹੜੀਆਂ ਉਹ ਵਿਛਾਈਆਂ ਜਾ ਰਹੀਆਂ ਸੀ, ਬਸਰੇ ਚਲੇ ਗਏ, ਏਦਾਂ ਦੀ ਗੱਲ। ਤੇ ਉੱਥੋਂ ਉਹਨਾਂ ਨੂੰ ਕੁਛ ਗੱਲਾਂ ਦੀ ਜਿਹੜੀ ਉਹ ਸਮਝ ਪਈ ਕਿ ਇਨਸਾਨ ਕੀ ਹੈ, ਰਾਜ ਕੌਣ ਕਰਦਾ, ਇਹ ਸਾਰੀਆਂ ਜਿਹੜੀਆਂ ਇਹ ਗੱਲਾਂ। ਪਰ ਇਹ ਵੀ ਸਾਡੀ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਇਹ ਗੱਲਾਂ ਉਵੇਂ ਦਰਜ ਨਹੀਂ ਹੋਈਆਂ ਜਿਹੜੀਆਂ ਜਿਵੇਂ ਜਿਸ ਤਰੀਕੇ ਨਾਲ ਉਹ ਦਰਜ ਹੋਈਆਂ ਚਾਹੀਦੀਆਂ। ਠੀਕ ਆ, ਹੁਣ ਉਸ ਤੋਂ ਬਾਅਦ ਕੰਮ ਹੋ ਰਿਹਾ ਉਹਨਾਂ ਦੇ ਉੱਤੇ, PhD ਹੋ ਰਹੀ ਹੈ, ਪੋਲੀਟੀਕਲ ਸਾਇੰਸ ਦੇ ਸਟੂਡੈਂਟ, ਹਿਸਟਰੀ ਦੇ ਸਟੂਡੈਂਟ ਜਿਹੜਾ ਇਹ ਕੰਮ ਕਰ ਰਹੇ ਨੇ, ਕਾਫੀ ਕੁਛ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਜਿਹੜੀਆਂ ਨੇ ਉਹ ਆ ਰਹੀਆਂ ਨੇ। ਤੇ ਪਰ ਇਹ ਸੀ ਕਿ ਜਿਹੜੇ ਸਾਡੇ ਮੁੱਢਲੇ ਇਤਿਹਾਸਕਾਰ, ਠੀਕ ਹੈ, ਡਾਕਟਰ ਫੌਜਾ ਸਿੰਘ ਵਰਗਿਆਂ ਨੇ ਵੀ ਉਹਨਾਂ ਤੇ ਕੰਮ ਕੀਤਾ, ਡਾਕਟਰ ਗੰਡਾ ਸਿੰਘ ਹੋਰਾਂ ਨੇ, ਜਾਂ ਸਾਡੇ ਹੋਰ ਜਿਹੜੇ ਇਤਿਹਾਸਕਾਰ ਹੈਗੇ ਗੁਪਤਾ ਵਰਗੇ ਹੋਏ। ਤੇ ਪਰ ਉਹ ਸਾਰੀ ਗੱਲ ਜਿਵੇਂ ਇੱਕ ਆਉਣੀ ਚਾਹੀਦੀ ਸੀ ਇੱਕ ਵੱਡੇ ਨਾਇਕ ਦੀ, ਇੱਕ ਵੱਡੇ ਹੀਰੋ ਦੀ, ਉਵੇਂ ਨਹੀਂ ਆਈ। ਤੇ ਅਸਲ ਵਿੱਚ ਲੋਕਾਂ ਦਾ ਵੀ ਉਵੇਂ ਕਸੂਰ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਸਾਡੀਆਂ ਉਦੋਂ ਬਾਅਦ 47 ਤੋਂ ਬਾਅਦ ਆਜ਼ਾਦ ਹੋ ਗਏ, ਫਿਰ ਸਰਕਾਰਾਂ ਦਾ ਫਰਜ਼ ਬਣਦਾ ਸੀ ਤੇ ਇਸ ਸਭ ਕਾਸੇ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਂਦਾ, ਕਿਉਂਕਿ ਸਰਕਾਰਾਂ ਵੀ ਜਿਹੜਾ ਉਹ ਬੋਚ ਬੋਚ ਕੇ ਪੈਰ ਧਰਦੀਆਂ ਨੇ, ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਸਾਨੂੰ ਰਾਜ ਕਰਨ ਵਾਸਤੇ ਕਿਹੜੀਆਂ ਗੱਲਾਂ ਸੂਤ ਬੈਠਦੀਆਂ ਨੇ, ਕਿਹੜੀਆਂ ਨਹੀਂ ਬੈਠਦੀਆਂ। ਭਾਵੇਂ ਗਿਆਨੀ ਜੈਲ ਸਿੰਘ ਦੇ ਰਜੀਮ ਵੇਲੇ 1974 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਲੰਡਨ ਤੋਂ ਜਿਹੜੀਆਂ ਸੀ ਉੱਥੋਂ ਲਿਆਂਦੀਆਂ ਗਈਆਂ, ਇੱਥੇ ਫਿਰ ਜਲ ਪ੍ਰਵਾਹ ਕੀਤੀਆਂ ਗਈਆਂ, ਕੁਛ ਕਲਸ਼ ਜਿਹੜੇ ਅਜੇ ਵੀ ਹੈਗੇ ਆ ਮਿਊਜ਼ੀਅਮ ਦੇ ਵਿੱਚ, ਏਦਾਂ ਉਹ ਰੱਖੇ ਗਏ। ਤੇ ਉਹ ਉਸ ਲੈਵਲ ਤੱਕ ਦਾ, ਤੇ ਪਰ ਉਹਦੇ ਤੇ ਕੋਈ ਰਿਸਰਚ, ਕੋਈ ਖੋਜ, ਕੋਈ ਚੇਅਰ, ਉਹ ਅਕੈਡਮਿਕ ਲੈਵਲ ਦਾ ਕੰਮ ਨਾ ਹੋਣ ਕਰਕੇ ਸਾਰੀ ਜਿਹੜੀ ਸੱਚਾਈ ਫਿਰ ਉਹ ਸਾਹਮਣੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਇਸ ਕਰਕੇ ਆਪਾਂ ਇਹ ਥੋੜਾ ਜਿਹਾ ਆਪਾਂ ਇਹਨੂੰ ਗੱਲ ਨੂੰ ਇੱਕ ਪਾਸੇ ਛੱਡਦੇ ਹਾਂ ਕਿ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਅਕਸਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਉੱਥੇ ਊਧਮ ਸਿੰਘ ਪਾਣੀ ਪਿਆ ਰਹੇ ਸੀ, ਇਹ ਵੀ ਸੱਚਾਈ ਨਹੀਂ ਹੈ। ਤੇ ਊਧਮ ਸਿੰਘ ਉੱਥੇ ਹੈ ਹੀ ਨਹੀਂ ਸੀ, ਤੇ ਉਹ ਊਧਮ ਸਿੰਘ ਨੂੰ ਅਗਲੇ ਦਿਨ ਪਤਾ ਲੱਗਦਾ ਵੀ ਇੱਥੇ ਇਹ ਘਟਨਾ ਹੋਈ, ਅਗਲੇ ਦਿਨ ਉਹ ਗਏ ਉਹ ਥਾਂ ਤੇ ਉਹ ਦੇਖਿਆ। ਤੇ ਜਦੋਂ ਆਪਾਂ ਇਮੋਸ਼ਨਲ ਟੱਚ ਦਿੰਦੇ ਹਾਂ ਕਿ ਉੱਥੋਂ ਮਿੱਟੀ ਚੱਕੀ ਮੱਥੇ ਨਾਲ ਲਾਈ, ਠੀਕ ਹੈ, ਕੋਈ ਮਾੜੀ ਗੱਲ ਨੀ ਕਿਸੇ ਗੱਲ ਨੂੰ ਇੱਕ ਜਜ਼ਬਾਤੀ ਤਰੀਕੇ ਨਾਲ ਪੇਸ਼ ਕਰਨ ਵਾਸਤੇ, ਤੇ ਪਰ ਊਧਮ ਸਿੰਘ ਦੇ ਜਿਹੜਾ ਇੱਕ ਮਨ ਦੇ ਵਿੱਚ ਆਈ ਕਿ ਆਹ ਗੱਲ ਜਿਹੜੀ ਇਸ ਤਰ੍ਹਾਂ ਇਸ ਕਰਕੇ ਹੋਈ ਤੇ ਸਾਡੇ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ, ਉਹ ਜਿੱਦਾਂ ਤੁਸੀਂ ਸ਼ੁਰੂ ਚ ਗੌਤਮ ਜੀ ਕਿਹਾ ਸੀ ਨਾ ਕਿ ਹਾਥੀ ਤੇ ਪੰਜਾਬੀ ਖੋਰ ਨਹੀਂ ਗਵਾਉਂਦੇ, ਤੇ ਉਹ ਗੱਲ ਭਾਵੇਂ ਇਕੱਲੀ ਖੋਰ ਗਵਾਉਣ ਵਾਲੀ ਗੱਲ ਨਹੀਂ ਸੀ, ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਨਾਲ ਨਾਲ ਇਹ ਚੱਲਦੀਆਂ ਸੀ। ਉਹਦੇ ਚ ਇੱਕ ਗੱਲ ਇਹ ਵੀ ਸੀ ਕਿਉਂਕਿ ਜੇ ਇਸ ਘਟਨਾ ਨੂੰ ਸਿਰਫ ਬਦਲੇ ਤੱਕ ਜੋ ਆਪਾਂ ਸੀਮਤ ਕਰਦੇ ਹਾਂ ਨਾ, ਫਿਰ ਗੱਲ ਛੋਟੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਭਗਤ ਸਿੰਘ ਦੀ ਵੀ ਤੁਸੀਂ ਦੇਖੋ ਗੱਲ ਕੀਤੀ ਸੀ, ਜੋ ਸਿਰਫ ਕਿ ਲਾਲਾ ਲਾਜਪਤ ਰਾਏ ਦੇ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ, ਕਿਉਂਕਿ ਪੇਸ਼ ਏਦਾਂ ਕੀਤਾ ਜਾਂਦਾ ਇਤਿਹਾਸ ਦੇ ਵਿੱਚ ਵੀ ਸਰਕਾਰਾਂ ਵੱਲੋਂ ਵੀ, ਤੇ ਫਿਰ ਉਹਨਾਂ ਦੀ ਜਿਹੜੀ ਬਾਕੀ ਪਰਸਨੈਲਿਟੀ ਆ ਉਹ ਕਿਤੇ ਹੋਰ ਪਾਸੇ ਰਹਿ ਜਾਂਦੀ ਹੈ। ਤੇ ਉਹਨਾਂ ਦੇ ਜਿਹੜੇ ਕਿਉਂਕਿ ਉਹ ਫੌਜ ਚ ਰਹੇ, ਦੋ ਵਾਰੀ ਉਹ ਫੌਜ ਚ ਗਏ, ਤੇ ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ ਤੇ ਦੁਬਾਰਾ ਫੇਰ ਬਗਦਾਦ ਵਗੈਰਾ ਇੱਧਰ ਗਏ, ਇੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੇ ਵਿੱਚ ਕਿਵੇਂ ਜਾਂਦੇ ਆ, ਕਿਹੜੇ ਰਸਤੇ ਆ। ਕਿਉਂਕਿ ਜਦੋਂ ਉਹ ਉਹਨਾਂ ਤੋਂ ਜਦੋਂ ਗਦਰ ਪਾਰਟੀ ਨਾਲ ਉਹ ਜੁੜਦੇ ਆ ਤੇ ਕਿਉਂਕਿ ਉਹਨਾਂ ਨੂੰ ਇਹ ਗਦਰ ਪਾਰਟੀ ਵਾਲਾ ਜਿਹੜਾ ਚੈਪਟਰ ਇਹ ਵੀ ਬਹੁਤਾ ਖੋਲਿਆ ਨੀ ਗਿਆ, ਤੇ ਕਿਉਂਕਿ ਗਦਰ ਪਾਰਟੀ ਨਾਲ ਉਦੋਂ ਜੁੜਦੇ ਆ ਜਦੋਂ ਇੱਥੇ ਜਿਹੜੀ ਸਾਡੇ ਜਿਹੜੀ ਸੀ ਇੱਕ ਤਰੀਕੇ ਦੀ ਗਦਰ ਦੀ ਜਿਹੜੀ ਮੂਵਮੈਂਟ ਸੀ ਤੇ ਉਹ ਫੇਲ ਹੋ ਚੁੱਕੀ ਸੀ, ਜਾਂ ਆਪਾਂ ਇਹ ਕਹਿ ਸਕਦੇ ਚਲੋ ਜਾਂ ਨਾਕਾਮ ਹੋ ਗਈ ਜਾਂ ਕਾਮਯਾਬ ਨਹੀਂ ਹੋਈ, ਕੋਈ ਵੀ ਸ਼ਬਦ ਵਰਤ ਲਓ। ਉਸ ਤੋਂ ਬਾਅਦ ਉਹਨਾਂ ਕੋਲੋਂ ਹਥਿਆਰ ਗਦਰ ਦਾ ਲਿਟਰੇਚਰ ਉਹ ਫੜਿਆ ਜਾਂਦਾ, ਉਹਨਾਂ ਨੂੰ 5 ਸਾਲ ਦੀ ਸਜ਼ਾ ਹੁੰਦੀ ਹੈ। ਤੇ ਹੁਣ ਉਹ ਜਿਹੜਾ ਜੇਲ੍ਹ ਦਾ ਟਾਈਮ ਹੈ ਤੇ ਉੱਥੇ ਉਹਨਾਂ ਨੂੰ ਕਿਵੇਂ ਬਿਤਾਏ, ਕਿਵੇਂ ਇਹ ਜਿਹੜਾ ਹੈ ਉਹ ਸਾਰਾ ਕੁਛ ਹੋਇਆ, ਕਿਉਂਕਿ ਜਦੋਂ ਸਜ਼ਾ ਹੁੰਦੀ ਹੈ 5 ਸਾਲ ਦੀ ਜਿਹੜੀ ਆ ਉਹ ਸਜ਼ਾ ਤੋਂ ਬਾਅਦ ਜਦੋਂ ਫਿਰ ਉਹ ਬਾਹਰ ਆਉਂਦੇ ਆ, ਕਿਉਂਕਿ 1924 ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 1931 ਦੇ ਵਿੱਚ ਉਹ ਜਿਹੜਾ ਹੈਗਾ ਉਹ ਜਾ ਕੇ ਉਹ ਰਿਹਾ ਹੁੰਦੇ ਆ 1931 ਦੇ ਵਿੱਚ ਨੀ 1925 ਦੇ ਵਿੱਚ ਇਹ ਸਾਰਾ ਕੁਛ ਹੋ ਕੇ 31 ਦੇ ਵਿੱਚ ਉਹ ਰਿਹਾ ਹੁੰਦੇ। ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਜਿਹੜੀ ਇੱਥੇ ਬਰਤਾਨਵੀ ਸਰਕਾਰ ਉਹ ਤੇ ਨਿਗਾਹ ਰੱਖ ਰਹੀ ਆ ਲਗਾਤਾਰ ਕਿ ਇਹ ਬੰਦਾ ਕਿਸ ਪਾਸੇ ਰਹੀ, ਕਿਹੜੀਆਂ ਸਰਗਰਮੀਆਂ ਕਰਦਾ, ਕਿਹਦੇ ਨਾਲ। ਇਹ ਨੀ ਸੀ ਕਿ ਊਧਮ ਸਿੰਘ ਇਕੱਲੇ ਆਪਣੇ ਲੈਵਲ ਸਾਰਾ ਕੁਛ ਕਰ ਰਹੇ ਸੀ, ਇਹਦਾ ਮਤਲਬ ਇੱਥੇ ਇੱਕ ਸੈਟਅਪ ਕੁਛ ਸੀਗਾ ਜਿਹਦੇ ਨਾਲ ਉਹ ਜੁੜ ਕੇ ਇਹ ਸਾਰਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਕਰ ਰਹੇ ਸੀ। ਪਰ ਅਸੀਂ ਕਿਉਂਕਿ ਬਿਲਕੁਲ ਸੋਸਾਇਟੀ ਤੋਂ ਅਲੱਗ ਕੱਢ ਲੈਂਦੇ ਹਾਂ ਸਾਡੇ ਨਾਇਕ ਨੂੰ, ਤੇ ਕਿਉਂਕਿ ਨਾਇਕ ਦੇ ਜਿਹੜੇ ਕਾਰਨਾਮੇ ਨੇ ਜਾਂ ਕਰਤੱਵ ਨੇ ਉਹਨਾਂ ਨੂੰ ਆਪਾਂ ਹੋਰ ਤਰੀਕੇ ਨਾਲ ਦੇਖਦੇ ਹਾਂ, ਉਹਨਾਂ ਨੂੰ ਜਾਦੂਮਈ ਇਸ ਤਰੀਕੇ ਦੇ ਨਾਲ ਨਾ ਤਲਸਮੀ ਤਰੀਕੇ ਨਾਲ ਦੇਖਦੇ ਹਾਂ, ਆਪਾਂ ਰੀਅਲਿਸਟਿਕ ਹੋ ਕੇ ਨੀ ਦੇਖਦੇ ਵੀ ਕਿਵੇਂ ਇਹ ਗੱਲ ਚੱਲਦੀ ਹੈ। ਹੁਣ ਇੱਥੇ ਮੈਂ ਇੱਕ ਗੱਲ ਜ਼ਿਕਰ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਕਿਤਾਬਾਂ ਪੜ੍ਹਦੇ, ਇਸੇ ਕਰਕੇ ਉਹਨਾਂ ਦੀ ਅੰਗਰੇਜ਼ੀ ਬਹੁਤ ਵਧੀਆ ਸੀ, ਹੋਰ ਭਾਸ਼ਾਵਾਂ ਉਰਦੂ ਜਾਣਦੇ ਸੀ ਤੇ ਹਿੰਦੀ ਪੰਜਾਬੀ ਚਲੋ ਉਹ ਤਾਂ ਉੱਥੇ ਤਾਂ ਉਹ ਪੜ੍ਹੇ ਸੀਗੇ। ਤੇ ਲਿਟਰੇਚਰ ਦੇ ਵਿੱਚ ਵਾਰਿਸ ਸ਼ਾਹ ਦੀ ਹੀਰ ਉਹਨਾਂ ਨੂੰ ਬਹੁਤ ਚੰਗੀ ਲੱਗਦੀ ਸੀ, ਵਾਰਿਸ ਸ਼ਾਹ ਦੀ ਹੀਰ ਉਹ ਨਾਲ ਰੱਖਦੇ ਸੀ ਜਦੋਂ ਪਹਿਲਾਂ ਉਹ ਜੇਲ੍ਹ ਚ ਰਹੇ ਉਦੋਂ ਵੀ ਉਹਨਾਂ ਨੇ ਨਾਲ ਰੱਖਿਆ, ਇੱਥੋਂ ਤੱਕ ਕਿ ਕਹਿੰਦੇ ਵੀ ਜਦੋਂ ਬਾਅਦ ਦੇ ਵਿੱਚ ਇਹ ਕੋਡ ਵਾਇਰ ਉੱਪਰ ਜਿਹੜੀ ਹੈ ਗੋਲੀ ਚਲਾਉਣ ਜਾਂ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਵੀ ਉਹਨਾਂ ਨੇ ਡਿਮਾਂਡ ਕੀਤੀ ਕਿ ਉਹਨਾਂ ਨੂੰ ਜਿਹੜੀ ਸੀ ਉਹ ਲਿਆ ਕੇ ਦਿੱਤੀ ਜਾਵੇ, ਜਿਹੜੀ ਉਹਨਾਂ ਦੇ ਕੋਲ ਰੱਖਦੇ ਸੀ ਉਹ। ਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਅੰਦਰ ਸੀ, ਇਹ ਨੀ ਸੀ ਕਿ ਉਹ ਸਿਰਫ ਤੇ ਸਿਰਫ ਇੱਕ ਬਦਲਾ ਲੈਣ ਦੀ ਭਾਵਨਾ ਨੂੰ ਲੈ ਕੇ ਚੱਲੇ ਸੀ ਜਿਵੇਂ ਸਾਡੀਆਂ ਫਿਲਮਾਂ ਚ ਦਿਖਾ ਦਿੰਦੇ ਆ, ਤੇ ਉਹਨਾਂ ਦੇ ਕੋਲੇ ਕੋਈ ਹੋਰ ਗੱਲ ਜਾਂ ਹੋਰ ਉਹਨਾਂ ਦੀ ਲਾਈਫ ਹੈ ਨੀ ਸੀ। ਤੇ ਸੋ ਇਹ ਜਿਹੜਾ ਇੱਕ ਆਪਾਂ ਪੱਖ ਹੈ ਜਿਸ ਤਰੀਕੇ ਦੇ ਨਾਲ ਫਿਰ ਉਹ ਕਸ਼ਮੀਰ ਰਹਿੰਦੇ ਆ, ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ CID ਉਹਨਾਂ ਦਾ ਪਿੱਛਾ ਕਰਦੀ ਹੈ, ਕਸ਼ਮੀਰ ਦੇ ਰਸਤੋਂ ਫਿਰ ਦੁਬਾਰਾ ਉਹ ਕਾਬਲ ਵਗੈਰਾ ਹੋ ਕੇ ਇਧਰੋਂ ਫਿਰ ਜਰਮਨੀ ਚਲੇ ਜਾਂਦੇ ਤੇ ਫਿਰ ਇੰਗਲੈਂਡ ਜਿਹੜਾ ਹੈ ਉਹ ਪਹੁੰਚਦੇ। ਇਹ ਇਸ ਜਿਹੜਾ ਇੱਕ ਸਾਰਾ ਇੱਕ ਤਰੀਕੇ ਦਾ ਹੈ ਵੀ ਉੱਥੋਂ ਤੱਕ ਕੈਕਸਟਨ ਹਾਲ ਤੱਕ ਪਹੁੰਚਣ ਤੱਕ ਜਿਹੜੀ ਇਹ ਜਰਨੀ ਹੈ ਤੇ ਉਹ ਕਿਸ ਤਰ੍ਹਾਂ ਦੀ ਹੈ, ਕਿੱਥੇ ਕਿੱਥੇ ਉਹ ਰਹਿੰਦੇ ਹੈ। ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਊਧਮ ਸਿੰਘ ਦੀਆਂ ਤਸਵੀਰਾਂ ਆਮ ਤੌਰ ਤੇ ਆਉਂਦੀਆਂ ਨੇ ਸਾਡੇ ਸਾਹਮਣੇ, ਤੇ ਉਹ ਊਧਮ ਸਿੰਘ ਦੀਆਂ ਤਸਵੀਰਾਂ ਕੈਮਰੇ ਦੀਆਂ ਹੈ ਨੀ, ਉਹ ਬਣਾਈਆਂ ਹੋਈਆਂ ਨੇ। ਇੱਥੋਂ ਤੱਕ ਕਿ ਊਧਮ ਸਿੰਘ ਦੀ ਜਿਹੜੀ ਟਿਕਟ ਜਾਰੀ ਕੀਤੀ ਗਈ ਭਾਰਤ ਸਰਕਾਰ ਨੇ 1992 ਦੇ ਵਿੱਚ, ਜਿਹੜੀ ਉਹਦੇ ਤੇ ਵੀ ਤਸਵੀਰ ਲੱਗੀ ਹੋਈ ਹੈ ਤੇ ਡਾਕ ਟਿਕਟ ਦੇ, ਉਹ ਵੀ ਊਧਮ ਸਿੰਘ ਦੀ ਅਸਲੀ ਤਸਵੀਰ ਨਹੀਂ ਹੈ। ਊਧਮ ਸਿੰਘ ਦੀਆਂ ਅਸਲੀ ਤਸਵੀਰਾਂ ਜਿਹੜੀਆਂ ਨੇ US ਦੇ ਵਿੱਚ, ਕਿਉਂਕਿ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਬਹੁਤ ਨੇੜਤਾ ਸੀ ਤੇ ਉਹ ਜਾਂਦੇ ਆ ਲੰਗਰ ਦੀ ਸੇਵਾ ਕਰਦੇ ਸੀ, ਤੇ ਇੱਕ ਥਾਂ ਤੇ ਉਹਨਾਂ ਦੀ ਇੱਕ ਤਸਵੀਰ ਜਿਹੜੀ ਹੁਣ ਉਹ ਜਿਹੜੀ ਤਸਵੀਰ ਅੱਜ ਕੱਲ ਉਹਨਾਂ ਦੀ ਚੱਲ ਰਹੀ ਹੈ, ਤੇ ਪਰ ਜਿੰਨੇ ਵੀ ਉਹਨਾਂ ਦੇ ਸਟੈਚੂ ਆ ਕਿਤੇ ਮੈਨੂੰ ਸਟੈਚੂ ਚ ਉਹ ਤਸਵੀਰ ਕਿਤੇ ਨਜ਼ਰ ਨੀ ਆਈ। ਜਿੱਥੇ ਉਹ ਗੁਰਦੁਆਰਾ ਸਾਹਿਬ ਚ ਜਿਹੜੀਆਂ ਪੂਰੀਆਂ ਵੇਲ ਰਹੇ ਆ ਉੱਥੇ ਉਹਨਾਂ ਦੇ ਇੱਕ ਤੌੜੇ ਵਾਲੀ ਪੱਗ ਬੰਨੀ ਹੋਈ ਹੈ ਤੇ ਵੈਸੇ ਕਲੀਨ ਸ਼ੇਵਨ ਹੈ, ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਕੈਮਰਾ ਤਸਵੀਰਾਂ ਜਿਹੜੀਆਂ ਖਿੱਚੀਆਂ ਹੋਈਆਂ ਨੇ, ਤੇ ਉਹ ਅੱਜ ਵੀ ਸਾਡੇ ਸਾਹਮਣੇ ਜਿਹੜਾ ਹੈ ਉਹ ਨਹੀਂ ਹੈ। ਏਦਾਂ ਹੋਰ ਵੀ ਬਹੁਤ ਸਾਰੇ ਜਿਵੇਂ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਤਸਵੀਰ ਉਹ ਵੀ ਕਿਤੇ ਅਸਲੀ ਨਹੀਂ ਨਸ਼ਰ ਕੀਤੀ ਜਾਂਦੀ। ਹਾਂ ਠੀਕ ਆ, ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਕੁਛ ਜਿਹੜਾ ਹੋ ਰਿਹਾ ਇਹ ਆ ਜਾਂਦੀਆਂ ਨੇ ਗੱਲਾਂ। ਤੇ ਫਿਰ ਇੱਕ ਉਹਨਾਂ ਦੀ ਜਿਹੜੀ ਇੱਕ ਇੱਕ ਲਾਈਫ ਖਾਸ ਕਿਸਮ ਦੀ ਰਹੀ ਲਾਈਫ, ਜਦੋਂ ਉਹਨਾਂ ਨੇ ਜਾ ਕੇ ਜਿਹੜੀ ਆ ਉਹ ਫੈਮਿਲੀ ਲਾਈਫ ਇੱਕ ਉਹ ਕ੍ਰੀਏਟ ਕਰਦੇ ਆ, ਤੇ ਉਹ ਜਦੋਂ ਜਿਹੜਾ ਹੈਗਾ 1920 ਤੋਂ ਬਾਅਦ ਜਾ ਕੇ ਅਮਰੀਕਾ ਦੇ ਵਿੱਚ ਇੱਕ ਮੈਕਸੀਕਨ ਔਰਤ ਦੇ ਨਾਲ ਸ਼ਾਦੀ ਕਰਾਉਂਦੇ ਆ ਤੇ ਉਸ ਹਾਲਾਂਕਿ ਵੈਸੇ ਕਈ ਤਾਂ ਕਹਿੰਦੇ ਕਿ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਇੱਕ ਮੈਰਿਜ ਕਰਾ ਲਈ ਸੀ ਪਰ ਉਹਦੇ ਕੋਈ ਬਹੁਤ ਐਵੀਡੈਂਸ ਹੈ ਨਹੀਂ ਪਰ ਜਿਹੜਾ ਹੈ ਲਿਊ ਫਰਨਾਂਡੇਸ ਦੇ ਜਿਨ੍ਹਾਂ ਦੇ ਨਾਲ 1920 ਤੋਂ ਬਾਅਦ ਉਹਨਾਂ ਦੀ ਸ਼ਾਦੀ ਹੁੰਦੀ ਹੈ ਤੇ ਉਹ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਹ ਮਿਲਦਾ ਹੈ ਇਹ ਵੀ ਕਹਿ ਦਿੰਦਾ ਕਿ ਉਹਨਾਂ ਦੇ ਦੋ ਪੁੱਤਰ ਵੀ ਸੀ ਤੇ ਫਿਰ ਕਿਉਂਕਿ ਫਿਰ ਉੱਥੇ ਇੱਕ ਕਾਨੂੰਨ ਬਣਾਤਾ ਸੀਗਾ ਤੇ ਅੰਗਰੇਜ਼ਾਂ ਨੇ ਤੇ ਉਸ ਕਾਨੂੰਨ ਕਰਕੇ ਜਿਹੜਾ ਇੱਕ ਇਮੀਗ੍ਰੇਸ਼ਨ ਐਕਟ 1924 ਦੇ ਵਿੱਚ ਆਇਆ ਉਹਨਾਂ ਨੂੰ ਫਿਰ ਉਹ ਛੱਡਣਾ ਪਿਆ ਸਾਰਾ ਕੁਛ ਆਪਣਾ ਵਿਆਹ ਵੀ ਤੋੜ ਕੇ ਆਉਣਾ ਪਿਆ ਤੇ ਹੁਣ ਜਿਹੜੀਆਂ ਉਸ ਤੋਂ ਬਾਅਦ ਕਿਉਂਕਿ ਸਾਡੇ ਕੋਲ ਉਹ ਵੀ ਐਵੀਡੈਂਸ ਨਹੀਂ ਕਿ ਫਿਰ ਉਹਨਾਂ ਦੀ ਜਿਹੜੀ ਫਰਨਾਂਡੇਜ਼ ਸੀ ਉਹ ਕਿੱਥੇ ਗਏ ਉਹਨਾਂ ਦੇ ਬੱਚੇ ਕਿੱਥੇ ਗਏ ਉਹਦਾ ਅਜੇ ਕੋਈ ਐਵੀਡੈਂਸ ਉਸ ਰੂਪ ਚ ਅਜੇ ਸਾਹਮਣੇ ਨਹੀਂ ਆਇਆ ਬਾਅਦ ਦੇ ਵਿੱਚ ਵੀ ਚਲੋ ਹੌਲੀ ਹੌਲੀ ਇਹ ਰਿਸਰਚ ਹੁੰਦੀ ਹੈ ਗੱਲਾਂ ਵੀ ਆ ਜਾਣਗੀਆਂ ਫਿਰ ਜਿਹੜਾ ਜਿਸ ਤਰ੍ਹਾਂ ਉਹਨਾਂ ਦੀ ਇੱਕ ਪੋਲੀਟੀਕਲ ਜਿਹੜੀ ਜਰਨੀ ਹੈ ਜਿੱਦਾਂ ਮੈਂ ਕਹਿ ਕੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ ਤੇ ਜਦੋਂ ਜਰਮਨੀ ਤੋਂ ਉਹ ਲੰਡਨ ਦੇ ਵਿੱਚ ਜਾਂਦੇ ਆ ਤੇ ਲੰਡਨ ਦੇ ਵਿੱਚ ਵੀ ਉੱਥੇ ਦੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀ ਹੈ ਇੰਡੀਆ ਹਾਊਸ ਦੇ ਉਹ ਮੈਂਬਰ ਬਣਦੇ ਆ ਖਾਸ ਕਰਕੇ ਤੇ ਜਿੱਥੇ ਸਾਡੇ ਹੋਰ ਵੀ ਦੇਸ਼ ਭਗਤ ਜਿਹੜੇ ਰਹੇ ਸੀ ਤੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਵੀ ਜਿਹੜਾ ਪਰਸੂ ਉੱਥੋਂ ਵਕੀਲਾਂ ਰਾਹੀਂ ਉਹ ਕੀਤਾ ਜਾਂਦਾ ਤੇ ਉੱਥੋਂ ਫਿਰ ਉਹ ਸਾਰਾ ਜਿਹੜਾ ਹੈ ਐਕਸਪਲੋਰ ਕਰਦਾ ਐਕਚੁਲੀ ਜਿਹੜਾ ਸੀਗਾ ਊਧਮ ਸਿੰਘ ਨੂੰ ਇਹ ਸੀ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ ਤੇ ਜਿਹੜਾ ਇੱਥੇ ਸੀ ਤਾਂ ਉਹਦਾ ਕੈਪਟਨ ਛੋਟਾ ਰੈਂਕ ਸੀ ਕਿਉਂਕਿ ਉਹਨੂੰ ਬ੍ਰਿਗੇਡੀਅਰ ਜਨਰਲ ਦਾ ਜਿਹੜਾ ਰੈਂਕ ਦੇ ਕੇ ਭੇਜਿਆ ਗਿਆ ਉੱਥੇ ਆਪਣਾ ਅੰਮ੍ਰਿਤਸਰ ਜਲੰਧਰ ਛਾਉਣੀ ਦੇ ਵਿੱਚੋਂ ਤੇ ਉਹ ਸੀਗਾ ਡਾਇਰ ਤੇ ਡਾਇਰ ਦਾ ਕਾਫੀ ਵੈਸੇ ਲੰਬਾ ਨਾਂ ਸੀਗਾ ਤੇ ਹੈਰੀ ਰੈਜੀਨਾਲਡ ਡਾਇਰ ਤੇ ਉਹ ਕਿਉਂਕਿ ਡਾਇਰ ਵੈਸੇ ਉਦੋਂ ਉਹਦਾ ਰੈਂਕ ਜਿਹੜਾ ਹੈ ਕਰਨਲ ਲੈਵਲ ਦਾ ਰੈਂਕ ਸੀ ਉਹਨੂੰ ਫਿਰ ਸਪੈਸ਼ਲ ਰੈਂਕ ਬ੍ਰਿਗੇਡੀਅਰ ਜਨਰਲ ਦਾ ਦੇ ਕੇ ਉੱਥੇ ਭੇਜਿਆ ਗਿਆ ਤਾਂ ਕਿ ਕੰਟਰੋਲ ਕਰੇ ਜਦੋਂ 1919 ਦੀ ਜਿਹੜੀ ਘਟਨਾ ਹੁੰਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਤਿੰਨ ਚਾਰ ਘਟਨਾਵਾਂ ਏਦਾਂ ਦੀਆਂ ਵਾਪਰੀਆਂ ਸੀ ਖਾਸ ਕਰਕੇ ਜਦੋਂ ਸਤਿਆਪਾਲ ਤੇ ਸੈਫੂਦੀਨ ਕਿਚਲੂ ਜਿਹੜੇ ਕਾਂਗਰਸ ਦੇ ਲੀਡਰ ਸੀ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਿਤੇ ਅਣਦੱਸੀ ਥਾਂ ਤੇ ਜਿਹੜੀ ਬਰਤਾਨਵੀ ਪੁਲਿਸ ਲੈ ਗਈ ਸੀ ਇਸੇ ਕਰਕੇ ਜਿਹੜਾ ਹੈਗਾ ਜਲਸਾ ਹੋ ਰਿਹਾ ਸੀ ਜਿਹੜਾ ਜਲਿਆਂਵਾਲੇ ਬਾਗ ਦਾ ਕਿਉਂਕਿ ਇਹ ਸਾਰਾ ਜਿਹੜਾ ਸਾਰਾ ਕੁਛ ਰੋਇਲ ਟੈਕਟ ਲੈ ਕੇ ਆਏ ਸੀ ਉਦੋਂ ਬਰਤਾਨਵੀ ਹਕੂਮਤ ਉਹਦੇ ਖਿਲਾਫ਼ ਗੱਲ ਚੱਲ ਰਹੀ ਸੀ ਤੇ ਅਸਲ ਦੇ ਵਿੱਚ ਉਹ ਬੰਦਾ ਕਿਉਂਕਿ ਜਦੋਂ ਗੋਲੀ ਚਲਾਈ ਲੋਕ ਮਾਰੇ ਗਏ ਹੁਣ ਕਿਉਂਕਿ ਅਜੇ ਤੱਕ ਮੈਂ ਜਲਿਆਂਵਾਲੇ ਬਾਗ ਦਾ ਵੀ ਘਟਨਾ ਦਾ ਪਤਾ ਨਹੀਂ ਕਿ ਉਹ ਚ 400 ਮਾਰੇ ਗਏ ਤੇ 2000 ਮਾਰੇ ਗਏ 2500 ਮਾਰੇ ਗਏ 3000 ਮਾਰੇ ਗਏ ਕਿਉਂਕਿ ਅਲੱਗ ਅਲੱਗ ਨੇ ਜਿਹੜੀ ਓਫੀਸ਼ੀਅਲ ਜਿਹੜੀ ਲਿਸਟ ਹੈ ਉਹ 400 ਕੁਛ ਦੇ ਕਰੀਬ ਜਿਹੜੀ ਹੈਗੀ ਹੈ ਤੇ ਉਹ ਹੁਣ ਉਹ ਬੰਦਾ ਜਿਹੜਾ ਜਿਹਨੂੰ ਅੰਗਰੇਜ਼ਾਂ ਨੇ ਇੰਨਾ ਅਧਿਕਾਰ ਦੇ ਕੇ ਤੋੜਿਆ ਤੇ ਉਹਨੇ ਆਪਣੇ ਲੈਵਲ ਤੇ ਗੋਲੀ ਚਲਾਈ ਜਾਂ ਕਿਹਦੇ ਕਹਿਣ ਤੇ ਚਲਾਈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੰਦਾ ਊਧਮ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣਦਾ ਤੇ ਜਿਹੜਾ ਸਰ ਮਾਈਕਲ ਓ ਡਵੈਰ ਜਿਹਦਾ ਨਾਂ ਸੀਗਾ ਤੇ ਸਰ ਮਾਈਕਲ ਓ ਡਵੈਰ ਜਿਹੜਾ ਸੀਗਾ ਤੇ ਇਹ ਉਹਨਾਂ ਦਿਨਾਂ ਦੇ ਵਿੱਚ ਲੈਫਟੀਨੈਂਟ ਜਨਰਲ ਸੀ ਪੰਜਾਬ ਦਾ ਜਦੋਂ ਇਹ ਘਟਨਾ ਵਾਪਰਦੀ ਤੇ ਕਿਉਂਕਿ ਕੁਦਰਤੀ ਹੈ ਕਿ ਲੈਫਟੀਨੈਂਟ ਜਨਰਲ ਜਦੋਂ ਸੀ ਉਹਦੇ ਧਿਆਨ ਚ ਤਾਂ ਸਾਰਾ ਕੁਛ ਸੀਗਾ ਕਿੱਥੇ ਕੀ ਵਾਪਰ ਰਿਹਾ ਤੇ ਉਹਦੇ ਆਰਡਰ ਤੋਂ ਬਿਨਾਂ ਜਦੋਂ ਮਾਰਸ਼ਲ ਲਾ ਲਾਇਆ ਹੈਗਾ ਤੇ ਉਹਦੇ ਆਰਡਰ ਤੋਂ ਬਿਨਾਂ ਤਾਂ ਲੱਗ ਨੀ ਸਕਦਾ ਤੇ ਇਸ ਕਰਕੇ ਫਿਰ ਇਹ ਲੱਗਦਾ ਸੀ ਵੀ ਉਹ ਵੀ ਜ਼ਿੰਮੇਵਾਰ ਹੈ ਕਿਉਂਕਿ ਜਿਹੜੀ ਊਧਮ ਸਿੰਘ ਦੀ ਡੈਰੀ ਜਿਹੜੀ ਬਾਅਦ ਚ ਮਿਲੀ ਜਿਹਦੇ ਤੋਂ ਬਾਅਦ ਹਿਸਟੋਰੀਅਨਸ ਨੇ ਵੀ ਰੈਫਰੈਂਸ ਦਿੱਤੇ ਤੇ ਉਹ ਡੈਰੀ ਦੇ ਵਿੱਚ ਵੀ ਊਧਮ ਸਿੰਘ ਨੇ ਓ ਡਵਾਇਰ ਦਾ ਨਾਂ ਨੀ ਕਿਤੇ ਲਿਖਿਆ ਡੈਰ ਹੀ ਲਿਖਿਆ ਹਰ ਥਾਂ ਤੇ ਤੇ ਉਹ ਕਹਿੰਦੇ ਕਿ ਡੈਰ ਦੀ ਜਿਹੜੀ ਹੈ ਉਹ ਭਾਲ ਦੇ ਵਿੱਚ ਸੀ ਤੇ ਕਿਉਂਕਿ ਡੈਰ ਉਹਨੂੰ ਅਧਰੰਗ ਹੋ ਗਿਆ ਸੀ ਤੇ ਉਸ ਤੋਂ ਬਾਅਦ ਕਾਫੀ ਉਹਦਾ ਕੇਸ ਵੀ ਚੱਲਿਆ ਜਦੋਂ ਹੰਟਰ ਕਮਿਸ਼ਨ ਬਣਿਆ ਜਲਿਆਂਵਾਲੀ ਘਟਨਾ ਤੋਂ ਬਾਅਦ ਹੰਟਰ ਕਮਿਸ਼ਨ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਕਿ ਉਹਨੇ ਜਿਹੜਾ ਅਣਮਨੁੱਖੀ ਕੀਤਾ ਤੇ ਉਹਦੇ ਖਿਲਾਫ ਫਿਰ ਕੋਰਟ ਮਾਰਸ਼ਲ ਵੀ ਹੋਇਆ ਪਰ ਕਿਉਂਕਿ ਜਿਹੜਾ ਹਾਊਸ ਆਫ ਲਾਰਡ ਸੀ ਉਦੋਂ ਬਹੁਤ ਸਟਰੋਂਗ ਸੀ ਇੰਗਲੈਂਡ ਦਾ ਉਹ ਕਹਿੰਦੇ ਵੀ ਨਹੀਂ ਇਸ ਬੰਦੇ ਨੂੰ ਅਵਾਰਡ ਕਰਨ ਦੀ ਬਜਾਏ ਤੁਸੀਂ ਉਲਟਾ ਚੱਲ ਰਹੇ ਹੋ ਤੇ ਉਹ ਤਾਂ ਚਲੋ ਉਹਨਾਂ ਦਾ ਪਾਸ ਉਵੇਂ ਨਹੀਂ ਹੋਇਆ ਤੇ ਪਰ ਉਹ ਖੁਦ ਬੰਦਾ ਬਾਅਦ ਦੇ ਵਿੱਚ ਅਧਰੰਗ ਕਰਕੇ 1927 ਦੇ ਵਿੱਚ ਜਿਹੜਾ ਸੀ ਉਹ ਮਰ ਗਿਆ ਸੀਗਾ ਜਿਹੜਾ ਇਹ ਸੀਗਾ ਡਾਇਰ ਸੀ ਜਿਹੜਾ। ਤੇ ਇਹ ਵੀ ਦੱਸਦੇ ਆ ਕਈ ਇਤਿਹਾਸਕਾਰ ਕਿ ਉਹਨਾਂ ਨੇ ਜਿਹੜੀ ਉਹਦੀ ਪਤਨੀ ਤੱਕ ਵੀ ਰਸਾਈ ਕਰ ਲਈ ਸੀ, ਉਹਨਾਂ ਨੂੰ ਮਿਲ ਕੇ ਆਏ ਸੀ। ਤੇ ਪਰ ਉਹ ਇਹ ਹੈ ਕਿ ਇੱਕ ਉਹਨਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਦੁਸ਼ਮਣ ਤਾਂ ਚੱਲ ਵਸਿਆ ਤੇ ਪਤਨੀ ਨਾਲ ਮੇਰਾ ਕੀ ਵੈਰ ਹੈ, ਤੇ ਉਹ ਚਲੋ ਉਹਨਾਂ ਨੂੰ ਫਿਰ ਉਹ ਧਿਆਨ ਇਸ ਪਾਸੇ ਗਿਆ ਜਿਹੜਾ ਉਹ ਡਵੈਰ ਵੱਲ। ਤੇ ਉਹ ਉਸ ਉਹ ਕਿਉਂਕਿ ਉਹ ਬੰਦਾ ਉਦੋਂ ਉਹਦੇ ਸਾਈਨ ਹੋਏ ਸੀ ਜਦੋਂ ਮਾਰਸ਼ਲ ਲਾ ਦੀ ਸਾਰੀ ਗੱਲ ਉੱਤੇ ਚੱਲੀ, ਜਿਵੇਂ ਹੁਣ ਆਪਾਂ ਕਹਿੰਦੇ ਕਿ ਦਫਾ 144 ਲਾ ਤੀ, ਉਦੋਂ ਇਹ ਸ਼ਬਦ ਜ਼ਿਆਦਾ ਜੋ ਵਰਤਿਆ ਜਾਂਦਾ ਸੀਗਾ। ਤੇ ਹੁਣ ਉਹ ਜਿਹੜੀ ਇਹ 13 ਮਾਰਚ 1940 ਵਾਲੀ ਘਟਨਾ, ਉਸ ਤੇ ਉਹਨੇ ਪਹਿਲਾਂ ਨਿਗਾਹ ਰੱਖੀ ਹੋਈ ਸੀ ਕਿ ਇੱਥੇ ਜਿਹੜੀ ਹੈਗੀ ਹੈ ਇਹ ਘਟਨਾ, ਇਹ ਇੱਕ ਮੀਟਿੰਗ ਹੋਣੀ ਹੈ ਕੈਕਸਟਨ ਹਾਲ ਦੇ ਵਿੱਚ, ਤੇ ਉਹ ਉਹਦੇ ਲਈ ਬੜੀ ਇਹ ਵੱਡੀ ਗੱਲ ਸੀ। ਤੇ ਉਹ ਕਹਿੰਦੇ ਆ ਕਿ ਉਹ ਆਪਣੀ ਪਤਨੀ ਦੇ ਨਾਂ ਤੇ ਜਿਹੜਾ ਉਹਦਾ ਟਿਕਟ ਹਾਸਲ ਕਰਨ ਚ ਉਹ ਕਾਮਯਾਬ ਹੋ ਗਿਆ, ਕਿਉਂਕਿ ਇਹ ਇਹ ਜਿਹੜਾ ਫੰਕਸ਼ਨ ਵੀ ਰੱਖਿਆ ਗਿਆ ਸੀ, ਤੇ ਉਹ ਰੱਖਿਆ ਗਿਆ ਸੀ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਆ ਸੋਸਾਇਟੀ ਵੱਲੋਂ, ਤੇ ਜਿਹੜੀ ਹੈ ਜਿਹੜੇ ਰੋਇਲ ਏਸ਼ੀਅਨ ਸੋਸਾਇਟੀ ਸੀ ਉਹਦੇ ਸਾਰੇ ਜਿਹੜੇ ਉਹ ਟੌਪ ਦੇ ਜਿਹੜੇ ਲੋਕ ਸੀ ਜਿਹੜੇ ਕਿਸੇ ਵੇਲੇ ਭਾਰਤ ਦੇ ਵਿੱਚ ਬਰਮਾ ਦੇ ਵਿੱਚ ਹੋਰਨਾਂ ਥਾਵਾਂ ਤੇ ਵੱਡੀਆਂ ਪੋਸਟਾਂ ਤੇ ਰਹੇ ਸੀ, ਤੇ ਉੱਥੇ ਉਹ ਸਪੀਕਰ ਸੀ ਜਿਹਦੇ ਵਿੱਚ ਲੂਸ ਡੇਨ, ਲਾਰੈਂਸ ਦੰਦਾਸ ਤੇ ਜਿਹੜਾ ਸੀਗਾ ਚਾਰਲਸ ਬੈਲੇ, ਤੇ ਇਹ ਲੋਕ ਸੀਗੇ। ਤੇ ਨਾਲ ਆਪਣਾ ਓਲਡ ਵਾਇਰ ਸੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ। ਚਲੋ ਸਾਡੇ ਢਾਡੀਆਂ ਨੇ ਥੋੜਾ ਜਿਹਾ ਇਹਨੂੰ ਹੋਰ ਤਰੀਕੇ ਦੇ ਨਾਲ ਕਰ ਲਿਆ ਇੱਕ, ਕਿਉਂਕਿ ਜਦੋਂ ਕਿਸੇ ਗੱਲ ਨੂੰ ਪੇਸ਼ ਕਰਨਾ ਹੋਵੇ ਨਾ ਨਾਟਕੀ ਢੰਗ ਦੇ ਨਾਲ, ਤੇ ਫਿਰ ਉਹ ਸਾਰੀ ਗੱਲ ਨੂੰ ਐਕਸਟ੍ਰੀਮ ਤੇ ਲਿਜਾਣ ਵਾਸਤੇ, ਜਾਂ ਆਪਾਂ ਇਹ ਕਹਿੰਦੇ ਹਾਂ ਕਿ ਉਹਨੂੰ ਕਲਾਈਮੈਕਸ ਵੱਲ ਲਿਜਾਣ ਵਾਸਤੇ, ਉਦਾਂ ਦੀ ਗੱਲ ਹੈ ਜਿਵੇਂ ਹੁਣ ਆਪਣੇ ਇਹ 12 ਕਹਾਉਂਦੇ ਉਹ ਕਹਿੰਦੇ ਆ ਕਿ ਉਹ ਐ ਬੋਲਿਆ ਕਿ ਉੱਥੇ ਭਾਰਤੀਆਂ ਨੇ ਏਦਾਂ ਕੀਤਾ ਉਹਨਾਂ ਨਾਲ, ਜੇ ਮੈਨੂੰ ਦੁਬਾਰਾ ਫੇਰ ਭੇਜਿਆ ਜਾਵੇ ਮੈਂ ਉੱਥੇ ਐ ਕਰੂੰਗਾ ਜਾ ਕੇ। ਤੇ ਪਰ ਉਹ ਏਦਾਂ ਦਾ ਨੀ ਸੀ ਕੁਛ ਉੱਥੇ, ਕਿਉਂਕਿ ਉਹਦੇ ਤਾਂ ਰੈਫਰੈਂਸ ਸਾਰੇ ਰਿਕਾਰਡਡ ਨੇਗੇ, ਤੇ ਉਹ ਉੱਥੇ ਗੱਲ ਉਹੀ ਚੱਲ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਏਸ਼ੀਅਨ ਸੋਸਾਇਟੀ ਆ ਉੱਥੇ ਤੇ ਬ੍ਰਿਟਿਸ਼ਰਸ ਨੇ ਕੀ ਕੀਤਾ ਜਾਂ ਕੀਤਾ ਜਾ ਸਕਦਾ, ਏਦਾਂ ਦੀਆਂ ਗੱਲਾਂ ਸੀ। ਤੇ ਪਰ ਕਿਉਂਕਿ ਉਹ ਆਖਣ ਸੀਗਾ, ਬਾਕੀ ਬੰਦੇ ਕੁਛ ਬੋਲ ਚੁੱਕੇ ਸੀ, ਤੇ ਜਦੋਂ ਇਹ ਜਿਹੜਾ ਹੈਗਾ ਜਿਹੜਾ ਮਾਈਕਲ ਓਲਡ ਵਾਇਰ ਜਦੋਂ ਬੋਲਣ ਲੱਗਿਆ ਤੇ ਉਹਨਾਂ ਨੂੰ ਇੰਟਰੋਡਿਊਸ ਵੀ ਕਰਾਇਆ ਗਿਆ ਕਿ ਏਦਾਂ ਉਹ ਜਿਹੜਾ ਇੱਕ ਵੱਡਾ ਕ੍ਰਾਂਤੀਕਾਰੀਆਂ ਦਾ ਐਪੀ ਸੈਂਟਰ ਰਿਹਾ ਉੱਥੇ ਉਹ ਤਾਇਨਾਤ ਸੀ ਪੰਜਾਬ ਦੇ ਵਿੱਚ, ਕਿਉਂਕਿ ਉਦੋਂ ਦੋ ਹੀ ਵੱਡੇ ਜਿੱਥੋਂ ਬਗਾਵਤ ਉੱਠ ਰਹੀ ਸੀ, ਇੱਕ ਬੰਗਾਲ ਸੀ ਤੇ ਦੂਜਾ ਪੰਜਾਬ ਸੀ, ਵੱਡੀਆਂ ਇਹੀ ਪ੍ਰੋਵਿੰਸ ਜਾਂ ਕਹਿ ਲਓ ਜਾਂ ਇਲਾਕੇ ਕਹਿ ਲਓ। ਤੇ ਉਹ ਫੇਰ ਉਦੋਂ ਦਾਤ ਕਾ ਕੇ ਜਿਹੜਾ ਸੀ ਉਹਨਾਂ ਨੇ ਗੋਲੀਆਂ ਮਾਰੀਆਂ, ਤੇ ਦੂਜਿਆਂ ਨੂੰ ਵੀ ਸੱਟਾਂ ਲੱਗੀਆਂ ਸੀ, ਉਹ ਵੀ ਜ਼ਖਮੀ ਹੋ ਗਏ ਸੀ ਪਰ ਬਚ ਗਏ। ਤੇ ਇਹ ਜਿਹੜਾ ਓਲਡ ਵਾਇਰ ਸੀ ਉਹਦੀ ਜਿਹੜੀ ਥਾਂ ਤੇ ਹੀ ਇੱਕ ਤਰੀਕੇ ਦੀ ਉਹ ਮੌਤ ਹੋ ਗਈ। ਹੁਣ ਇਹਦੇ ਬਾਰੇ ਵੀ ਜਿਹੜੇ ਅਕਸਰ ਗੱਲਾਂ ਕਈ ਵਾਰੀ ਆਉਂਦੀਆਂ ਨੇ, ਇੱਥੋਂ ਤੱਕ ਕਿ ਕਈ ਕਿਤਾਬਾਂ ਦੇ ਵਿੱਚ ਵੀ ਮੁੱਢਲੇ ਦੇ ਰਹੇ ਕਿ ਜਿਹੜਾ ਸ਼ਹੀਦ ਊਧਮ ਸਿੰਘ ਸੀ ਉਹ ਕਤਾਰ ਦੇ ਵਿੱਚ ਜਿਹੜਾ ਸੀ ਉਹ ਰਿਵਾਲਵਰ ਲੈ ਕੇ ਗਿਆ ਸੀ ਲੁਕੋ ਕੇ, ਤੇ ਪਰ ਉਹ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ, ਕਿਉਂਕਿ ਉਹਨਾਂ ਕੋਲ ਕਿਤਾਬ ਸੀਗੀ ਤੇ ਪਰ ਉਹ ਉਹਦੇ ਕੋਈ ਏਦਾਂ ਦਾ ਐਵੀਡੈਂਸ ਨਹੀਂ ਹੈ। ਉਹ ਕਹਿੰਦੇ ਵੀ ਉਹ ਜਿਹੜਾ ਰਿਵਾਲਵਰ ਉਹਨਾਂ ਦੀ ਜੇਬ ਦੇ ਵਿੱਚ ਸੀ, ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਜਾਂ ਜਿਸ ਤਰ੍ਹਾਂ ਦੀ ਡਰੈਸ ਦੇ ਵਿੱਚ ਉਹ ਗਿਆ ਤੇ ਇੱਕ ਬਿਲਕੁਲ ਏਦਾਂ ਬਣ ਕੇ ਕਿ ਸੂਟਡ ਬੂਟਡ ਜਿਹੜਾ ਹੈਗਾ ਇੰਡੀਅਨ ਹੈ, ਤੇ ਟਿਕਟ ਵੀ ਉਹਨਾਂ ਨੇ ਜਿਹੜਾ ਸੀ ਉਹ ਜਿੱਦਾਂ ਮੈਂ ਦੱਸਿਆ ਕਿ ਉਹ ਕਾਮਯਾਬ ਹੋ ਗਿਆ ਸੀ ਆਪਣੀ ਵਾਈਫ ਦੇ ਨਾਂ ਤੇ ਟਿਕਟ ਲੈਣ ਵਾਸਤੇ, ਤੇ ਉਹ ਸਿੰਪਲ ਉਹ ਆਪਣੇ ਰਿਵਾਲਵਰ ਜੇਬ ਦੇ ਵਿੱਚ ਹੀ ਜਿਹੜਾ ਸੀ ਉਹ ਲੈ ਗਿਆ ਸੀਗਾ, ਤੇ ਕਿਉਂਕਿ ਹੈਟ ਵਗੈਰਾ ਲੈ ਕੇ ਤੇ ਸੂਟ ਪਾ ਕੇ ਬਕਾਇਦਾ ਇਸ ਤਰੀਕੇ ਨਾਲ, ਹੋਰ ਕਿਸੇ ਨੇ ਸ਼ੱਕ ਹੀ ਨਹੀਂ ਕੀਤਾ ਕਿ ਬੰਦੇ ਕੋਲੇ ਕੋਈ ਹਥਿਆਰ ਹੋ ਸਕਦਾ, ਤੇ ਨਾ ਹੀ ਉਸ ਵੇਲੇ ਕੋਈ ਏਦਾਂ ਦੀ ਇਹ ਕੋਈ ਮਸਲਾ ਸੀਗਾ ਕਿ ਕੋਈ ਇੱਥੇ ਤਲਾਸ਼ੀ ਲੈਣੀ ਹੈ, ਕਿਉਂਕਿ ਇੱਕ ਇਸ ਤਰ੍ਹਾਂ ਦੀ ਮੀਟਿੰਗ ਸੀ। ਤੇ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਕੀਤਾ, ਤੇ ਉਹਨੇ ਉੱਥੋਂ ਦੌੜਿਆ ਨੀ, ਵੈਸੇ ਦੌੜ ਸਕਦਾ ਸੀ ਕਿਉਂਕਿ ਕੋਈ ਉੱਥੇ ਏਦਾਂ ਦਾ ਕੋਈ ਤਾਂ ਹੈ ਨੀ ਸੀ ਕਿ ਕੋਈ ਬਹੁਤ ਜ਼ਿਆਦਾ ਕੋਈ ਪੁਲਿਸ ਫੌਜ ਤਾਇਨਾਤ ਸੀ, ਤੇ ਪਰ ਉੱਥੇ ਉਹਨੇ ਆਪਣੀ ਜਿਹੜੀ ਸੀ ਅਰੈਸਟ ਜਿਹੜੀ ਉਹ ਦੇਤੀ। ਹੁਣ ਦੇਖੋ ਜਿਹੜਾ ਉਦੋਂ ਬਾਅਦ ਟ੍ਰਾਇਲ ਹੈ ਊਧਮ ਸਿੰਘ ਦਾ 13 ਮਾਰਚ ਤੋਂ ਲੈ ਕੇ ਤੇ ਜਿਹੜਾ ਉਹਨਾਂ ਨੂੰ ਫਾਂਸੀ ਸਜ਼ਾ ਤੱਕ ਸਜ਼ਾ ਸੁਣਾਉਣ ਤੱਕ ਜਿਹੜਾ ਚੱਲ ਹੈ, ਤੇ ਉਹਦੇ ਚ ਊਧਮ ਸਿੰਘ ਨੇ ਜਿਹੜਾ ਹੈਗਾ ਆਪਣਾ ਕਨਫੈਸ਼ਨ ਹੈ ਜਿਹੜਾ, ਤੇ ਉਹ ਜੱਜ ਦੇ ਸਾਹਮਣੇ ਕੀਤਾ, ਉਹ ਵੀ ਹੁਣ ਰਿਕਾਰਡ ਤੇ ਹੈ, ਉਹ ਆ ਗਿਆ। ਤੇ ਉਹ ਜਿਹੜਾ ਉਹਦੇ ਚ ਉਹਨਾਂ ਜਿਹੜਾ ਉਹਨੂੰ ਆਪਾਂ ਭਾਸ਼ਣ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ ਅਦਾਲਤ ਦੇ ਸਾਹਮਣੇ ਜੋ ਉਹ ਬੋਲਿਆ, ਤੇ ਪਰ ਉਹ ਜ਼ਰੂਰ ਪੜ੍ਹਨ ਵਾਲਾ। ਮੇਰਾ ਖਿਆਲ ਹੈ ਕਿ ਉਹ ਜ਼ਰੂਰ ਜਿਹੜਾ ਹੈ ਪੰਜਾਬੀਆਂ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿ ਊਧਮ ਸਿੰਘ ਕੀ ਸੋਚਦੇ ਸੀਗੇ ਅੰਗਰੇਜ਼ਾਂ ਬਾਰੇ, ਇੱਥੋਂ ਦੀ ਹਕੂਮਤ ਬਾਰੇ, ਤੇ ਉਹਨਾਂ ਦੇ ਅੰਦਰ ਕਿਸ ਕਿਸਮ ਦਾ ਜਿਹੜਾ ਸੀ ਉਹ ਇੱਕ ਗੁੱਸਾ ਸੀ ਜਾਂ ਇਹ ਸਾਰਾ, ਜਾਂ ਉਹ ਆਪਣੀ ਮੌਤ ਬਾਰੇ ਜਾਂ ਫਾਂਸੀ ਬਾਰੇ ਇਹ ਸਾਰਾ ਉਹ ਆਪਣੇ ਜੱਜ ਦੇ ਸਾਹਮਣੇ ਜਿਹੜੀ

ਮੈਨੂੰ ਲੱਗਦਾ ਕਿ ਜੇ ਉਹ ਗੱਲ ਨੂੰ ਅਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਲੋਕਾਂ ਤੱਕ ਪਹੁੰਚਾਈਏ ਤਾਂ ਉਹਨਾਂ ਜਿਹੜਾ ਅਸਲੀ ਨੈਤਿਕ ਉਸ ਤੋਂ ਜਿਹੜਾ ਹੈ ਉਹ ਸਾਹਮਣੇ ਆਉਂਦਾ ਕਿ ਇੱਕ ਵਿਅਕਤੀ ਦਾ ਜਿਹੜਾ ਇੱਕ ਵਿਅਕਤੀਤਵ ਜਿਹੜਾ ਹੈ ਕਿਸ ਤਰ੍ਹਾਂ ਹੁੰਦਾ। ਉਹਨਾਂ ਨੇ ਵਾਰ ਵਾਰ ਜਿਹੜੀ ਉਹ ਗੱਲ ਆਪਣੀ ਰਿਪੀਟ ਕੀਤੀ ਕਿ ਤੁਸੀਂ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਤੁਸੀਂ ਲੋਕ ਹੋ, ਤੇ ਉਹ ਕੋਈ ਗੱਲ ਘਬਰਾਇਆ ਨੀ ਜਾਂ ਵੀ ਮੈਨੂੰ ਉਹਨਾਂ ਨੇ ਬੜੇ ਜਿਹੜੇ ਹੈਗੇ ਸਖ਼ਤ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਕਿਹਾ ਕਿ ਤੁਸੀਂ ਸਾਡੇ ਤੇ ਇੱਦਾਂ ਰਾਜ ਕਰ ਰਹੇ ਹੋ ਜਾਂ ਭਾਰਤੀਆਂ ਤੇ ਤਸ਼ੱਦਦ ਕਰ ਰਹੇ ਹੋ, ਜਿਹੜੀਆਂ ਉਹਦੀਆਂ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ ਤੇ ਉੱਥੇ ਉਹ ਕੀਤੀਆਂ। ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਅਫਸੋਸ ਨੀ, ਮੈਨੂੰ ਫਾਂਸੀ ਹੋ ਰਹੀ ਹੈ, ਮੈਂ ਨਾ ਫਾਂਸੀ ਤੋਂ ਡਰਦਾ, ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਤੇ ਪਰ ਉਹਨਾਂ ਨੇ ਸਾਰੀ ਗੱਲ ਸਾਹਮਣੇ ਰੱਖੀ ਕਿ ਤੁਹਾਡੇ ਕਰਕੇ ਸਾਡੇ ਲੋਕ ਤੁਹਾਡੇ ਤਸ਼ੱਦਦ ਦਾ ਸ਼ਿਕਾਰ ਨੇ, ਤੇ ਕਿਵੇਂ ਜਿਹੜਾ ਹੈ ਵੀ ਅਸੀਂ ਇਹ ਸ਼ੁਰੂਆਤ ਕਰਤੀ ਹੈ ਉੱਥੋਂ ਦੇਸ਼ ਜਿਹੜਾ ਹੈ ਆਪਣਾ ਆਜ਼ਾਦ ਕਰਾਉਣ ਦੀ, ਤੇ ਇਹ ਹੋ ਕੇ ਰਹੂਗਾ, ਇਹ ਗੱਲ ਵੀ ਜਿਹੜੀ ਆ ਉਹ ਨਾਲ ਕੀਤੀ। ਚਲੋ ਉਹ ਜਿਹੜੀਆਂ ਨੇ ਉਹ ਬਾਅਦ ਦੀਆਂ ਗੱਲਾਂ। ਹੁਣ ਜਿਹੜੀ ਇੱਕ ਉਹਨਾਂ ਦੀ ਲਾਈਫ ਬਚਪਨ ਦੀ, ਇੱਕ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਯਤੀਮ ਖਾਨੇ ਦੀ, ਤੇ ਫਿਰ ਉਸ ਤੋਂ ਬਾਅਦ ਇੱਕ ਫੌਜ ਦੇ ਵਿੱਚ ਜਾ ਕੇ ਇੱਕ ਬਕਾਇਦਾ ਇੱਕ ਡਿਸਿਪਲਿਨ ਫੋਰਸ ਦੇ ਵਿੱਚ ਬੰਦਾ ਕਿਵੇਂ ਰਹਿੰਦਾ, ਉੱਥੋਂ ਕੀ ਕੁਛ ਸਿੱਖਦਾ, ਉਹ ਫਿਰ ਸਾਰਾ ਕੁਛ, ਫਿਰ ਗਦਰ ਪਾਰਟੀ ਨਾਲ ਜਿਹੜੀ ਰੋਣੇ ਜੁੜੇ ਜਿਹੜੀ ਰਹਿਣ ਦੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਡਰਗਰਾਊਂਡ ਲਾਈਫ, ਤੇ ਕਿੰਨੇ ਉਹ ਦੇਸ਼ਾਂ ਦੇ ਵਿੱਚ ਜਿਹੜੇ ਉਹ ਜਾਂਦੇ ਆ, ਤੇ ਫਿਰ ਅਖੀਰ ਤੇ ਜਾ ਕੇ ਜਿਹੜੀ ਇਹ ਘਟਨਾ। ਤੇ ਹੁਣ ਇਹਦੇ ਨਾਲ ਨਾਲ ਕਿੰਨੀ ਜਿਹੜੀਆਂ, ਕਿਉਂਕਿ ਪੋਲੀਟੀਕਲੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਇਹ ਵੀ ਕਹਿੰਦੇ ਕਿ ਉਹ ਭਗਤ ਸਿੰਘ ਹੋਰਾਂ ਤੋਂ ਕਾਫੀ ਪ੍ਰਭਾਵਿਤ ਸੀ ਕਿਉਂਕਿ ਉਸ ਵੇਲੇ ਇੱਕ ਪੈਰਲਲ ਮੂਵਮੈਂਟ ਚੱਲ ਰਹੀ ਸੀ, ਤੇ ਕਈ ਲਿਖਦੇ ਆ ਕਿ ਉਹ ਵੀ HRA ਦੇ ਦੀਆਂ ਸਰਗਰਮੀਆਂ ਚ ਰਹੇ ਨੇ, ਤੇ ਪਰ ਕੋਈ ਇਹਦੇ ਚ ਕੋਈ ਮਤਲਬ ਬਹੁਤਾ ਵੱਡਾ ਐਵੀਡੈਂਸ ਉਹ ਨਹੀਂ ਮਿਲਦਾ ਕਿ ਕਿਸੇ ਮੀਟਿੰਗ ਚ HRA ਦੀ ਜਾਂ ਕਿਸ ਤਰੀਕੇ ਨਾਲ ਗਏ। ਹਾਂ, ਗਦਰ ਮੂਵਮੈਂਟ ਦੇ ਨਾਲ ਜਿਹੜੇ ਹੈਗੇ ਉਹ ਜ਼ਰੂਰ ਮਿਲਦੇ ਆ। ਤੇ ਫਿਰ ਉਹਨਾਂ ਦੀ ਇਹ ਇੱਕ ਸਮਾਜਿਕ ਜ਼ਿੰਦਗੀ, ਉਹਨਾਂ ਦੀ ਸ਼ਾਦੀ ਕਰਾਉਣੀ, ਫਿਰ ਉੱਥੇ ਵਾਪਸ ਆਉਣਾ, ਤੇ ਪਰ ਨਾਲ ਗੱਲ ਜਿਹੜੀ ਇਹ ਹੈ ਤੇ ਜਿਹਦੇ ਤੇ ਅਕਸਰ ਸਾਡੇ ਲੋਕ ਮਾਣ ਕਰਦੇ ਆ, ਬਦਲਾ ਲੈਣ ਵਾਲੀ ਗੱਲ, ਉਹ ਕਿਤੇ ਨਾ ਕਿਤੇ ਹੈ ਸੀ ਕਿ ਜੇ ਉਹ ਇੱਕ ਇਹ ਸਬਕ ਸਿਖਾਉਂਦੇ ਆ ਜਾਂ ਏਦਾਂ ਦੇ ਉਹ ਸਬਕ, ਕਿਉਂਕਿ ਬੰਦਾ ਤਾਂ ਚਲੋ ਗੋਲੀ ਮਾਰੀ ਮਾਰਿਆ ਗਿਆ, ਤੇ ਪਰ ਇਹ ਹੈ ਕਿ ਬਾਕੀਆਂ ਲਈ ਫਿਰ ਜਿਹੜਾ ਹੈਗਾ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ, ਤੇ ਆਪਣੇ ਦੇਸ਼ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਇੱਕ ਹਰੂਣਾ ਦੇਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਕਿ ਆਜ਼ਾਦੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਹੈਗਾ ਇੱਕ ਆਹ ਵੀ ਤਰੀਕਾ। ਤੇ ਬਾਕੀ ਜਿਹੜੇ ਇੱਥੇ ਤਸ਼ੱਦਦ ਕਰਦੇ ਸੀ ਉਹਨਾਂ ਨੂੰ ਸਬਕ ਸਿਖਾਉਣ ਵਾਲੀ ਗੱਲ ਵੀ ਹੋ ਸਕਦੀ ਹੈ, ਹੋ ਜਾਂਦੀ ਹੈ ਕਿ ਤੁਸੀਂ ਜਿਹੜਾ ਹੈ ਜਿੰਨਾ ਮਰਜ਼ੀ ਇੱਥੇ ਆਪਣੇ ਜ਼ੋਰ ਦੇ ਨਾਲ, ਆਪਣੀ ਸੱਤਾ ਦੇ ਜ਼ੋਰ ਦੇ ਨਾਲ ਕਰ ਲਓ, ਪਰ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਹਸ਼ਰ ਏਦਾਂ ਦਾ ਵੀ ਹੁੰਦਾ ਹੈ, ਇਸ ਤਰ੍ਹਾਂ ਦਾ ਜਿਹੜਾ ਹੈਗਾ। ਸੋ ਜਿਹੜਾ ਇੱਕ ਬਾਂਕਾ ਪਾਣਾ ਜਿਹੜਾ ਪੰਜਾਬ ਦਾ, ਤੇ ਜਿਹਨੂੰ ਆਪਾਂ ਕਹਿੰਦੇ ਉਹ ਵੀ ਇਹਦੀ ਗੱਲ ਚੋਂ ਇਹ ਜਿਹੜਾ ਉਹ ਝਲਕ ਰਿਹਾ, ਇਹਦੀ ਤਾਂ ਤੁਸੀਂ ਖੈਰ ਸ਼ੁਰੂ ਚ ਹੀ ਉਦਾਹਰਣ ਦਿੱਤੀ ਸੀ। ਤੇ ਸੋ ਮੈਂ ਸਮਝਦਾ ਕਿ ਜਿਹੜੇ ਇਹ ਪੱਖ ਨੇ ਜਿਹੜੇ, ਤੇ ਇਹਨਾਂ ਪੱਖਾਂ ਦੇ ਉੱਪਰ ਵੀ ਜਿਹੜੀ ਇਹ ਗੱਲ ਉਹ ਚੱਲਣੀ ਚਾਹੀਦੀ ਹੈ। ਤੇ ਜਿੱਦਾਂ ਹੁਣ ਯਾਦਗਾਰਾਂ ਬਹੁਤ ਥਾਂ ਤੇ ਬਣ ਗਈਆਂ ਨੇ, ਊਧਮ ਸਿੰਘ ਦੀਆਂ, ਸੁਨਾਮ ਦਾ ਨਾਂ ਵੀ ਉਹਨਾਂ ਨੇ ਜਿਹੜਾ ਸੀਗਾ ਸੁਨਾਮ ਊਧਮ ਸਿੰਘ ਵਾਲਾ ਰੱਖਿਆ, ਪਰ ਕੋਈ ਲਿਖਦਾ ਨੀ ਬੋਲਦਾ ਨੀ, ਠੀਕ ਆ ਕਾਗਜ਼ਾਂ ਚ ਹੈ। ਤੇ ਜਦੋਂ ਮਾਇਆਵਤੀ ਦੀ ਸਰਕਾਰ ਸੀ ਯੂਪੀ ਦੇ ਵਿੱਚ, ਤੇ ਉਦੋਂ ਜਿਹੜਾ ਇਹ ਤਰਾਈ ਦੇ ਵਿੱਚ ਜਿਹੜਾ ਇਲਾਕਾ ਜਿਹੜਾ ਜ਼ਿਲ੍ਹੇ ਦਾ ਨਾਂ ਬਦਲ ਕੇ ਫਿਰ ਸ਼ਹੀਦ ਊਧਮ ਸਿੰਘ ਨਗਰ ਰੱਖਿਆ ਗਿਆ ਉਹਦਾ। ਤੇ ਚਲੋ ਬਾਅਦ ਦੇ ਵਿੱਚ ਉਹ ਇਲਾਕਾ ਉੱਤਰਾਖੰਡ ਚਲਾ ਗਿਆ ਜਦੋਂ ਉੱਤਰਾਖੰਡ ਅਲੱਗ ਬਣਿਆ। ਤੇ ਹੋਰਨਾਂ ਜਿਹੜੀਆਂ ਹੈਗੀਆਂ ਥਾਵਾਂ ਤੇ ਏਦਾਂ ਦੀਆਂ ਗੱਲਾਂ, ਜਾਂ ਉੱਥੋਂ ਜਿਹੜਾ ਕਾਲਜ ITI ਹੈ ਸੁਨਾਮ ਦੀ, ਉਹਨਾਂ ਦੇ ਨਾਂ ਤੇ ਜਿਹੜੇ ਰੱਖੇ ਗਏ। ਤੇ ਸੋ ਮੈਂ ਸਮਝਦਾ ਕਿ ਇੱਕ ਇਹਦੇ ਚ ਜਿਹੜੀ ਉਹਨਾਂ ਦੀ, ਜਿੱਦਾਂ ਮੈਂ ਸ਼ੁਰੂ ਦੱਸਿਆ ਕਿ ਬਰਾਦਰੀ ਹੈ, ਕੋਈ ਮਾੜੀ ਗੱਲ ਨੀ, ਬਰਾਦਰੀ ਨੂੰ ਮਾਣ ਕਰਨਾ ਚਾਹੀਦਾ ਆਪਣੇ ਨਾਇਕਾਂ ਦੇ ਉੱਪਰ। ਤੇ ਪਰ ਇਹ ਹੈ ਕਿ ਉਹ ਜਿਹੜੀ ਇੱਕ ਜਫਾ ਮਾਰਨ ਵਾਲੀ ਗੱਲ ਕਿ ਉਹ ਸਾਡੇ ਹੀ ਸੀ, ਹਾਲਾਂਕਿ ਨਾ ਉਹਨਾਂ ਨੇ ਕਦੇ ਖੁਦ ਕਿਤੇ ਜ਼ਿਕਰ ਕੀਤਾ ਕਿ ਮੇਰੀ ਆਹ ਬਰਾਦਰੀ ਹੈ ਜਾਂ ਏਦਾਂ, ਤੇ ਪਰ ਉਹ ਇਸ ਰੂਪ ਦੇ ਵਿੱਚ ਉਹ ਸਾਂਝੇ ਹੋਣੇ ਚਾਹੀਦੇ ਨੇ ਸਾਰਿਆਂ ਦੇ, ਤੇ ਸਾਰੇ ਲੋਕਾਂ ਨੂੰ ਜਿਹੜਾ ਇਸ ਇੱਕ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇਹ ਨਾਇਕ ਨੇ ਉਹਨਾਂ ਜਿਹੜਾ ਆਹ ਪੱਖ ਹੈ ਸਾਡੇ ਨਾਇਕਾਂ ਦਾ, ਉਹ ਉਸ ਪੱਖ ਨੂੰ ਵੀ ਜਿਹੜਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਜਿਵੇਂ ਭਗਤ ਸਿੰਘ ਨੂੰ ਅਸੀਂ ਬੰਦੂਕਾਂ ਬੀਜਣ ਵਾਲਾ ਭਗਤ ਸਿੰਘ, ਜਾਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਡੱਬ ਚ ਪਿਸਤੌਲ ਪਾਇਆ ਹੋਇਆ ਉਹ ਚੰਦਰ ਸ਼ੇਖਰ ਆਜ਼ਾਦ, ਤੇ ਜਾਂ ਬਦਲਾ ਲੈਣ ਵਾਲਾ ਜਾਂ ਊਧਮ ਸਿੰਘ ਨੂੰ ਵੀ। ਸੋ ਊਧਮ ਸਿੰਘ

0: ਸਮਝਦਾ ਕਿ ਇੱਕ ਪੰਜਾਬ ਦੇ ਉਹ ਨਾਇਕ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਵਾਲੀ ਜਿਹੜੀ ਇੱਕ ਸਾਰਾ ਜਿਹੜਾ ਕਿਰਦਾਰ ਹੈ ਜਿਹੜਾ ਉਹ ਕਰੈਕਟਰ ਹੈ ਹਰ ਪੱਖ ਤੋਂ ਤੇ ਜਿੱਦਾਂ ਉੱਥੇ ਗੁਰਦੁਆਰਾ ਸਾਹਿਬ ਚ ਰਹਿੰਦੇ ਆ, ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਆ, ਕਿਉਂਕਿ ਉਹ ਵੀ ਇੱਕ ਜਿਹੜੀ ਸੇਵਾ ਭਾਵਨਾ ਵਾਲੀ ਗੱਲ ਆ ਉਹ ਨਾਲ ਨਾਲ ਚੱਲਦੀ ਹੈ। ਤੇ ਸੋ ਇਹ ਨੀ ਕਿ ਸਿਰਫ ਤੇ ਸਿਰਫ ਗੱਲ ਇੰਨੀ ਸੀ ਉਹਨਾਂ ਨੇ ਆਹ ਕੀਤਾ ਤੇ ਅਸੀਂ ਹੁਣ ਆਹ ਕਰਨਾ, ਤੇ ਸੋ ਇਸ ਰੂਪ ਚ ਮੈਂ ਸਮਝਣਾ ਕਿ ਇੱਕ ਸ਼ਹੀਦ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਣਾ ਚਾਹੀਦਾ।
1: ਜੀ ਇੱਕ ਨਾ ਸਵਾਲ ਮੈਂ ਇੱਥੇ ਪੁੱਛਣਾ ਚਾਹੂੰਗਾ, ਇੱਕ ਮੈਂ ਪਿੱਛੇ ਜੇ ਇੱਕ ਇਸ ਵਿਸ਼ੇ ਦੇ ਨਾਲ ਜੁੜਿਆ, ਇੱਕ ਕੈਨੇਡੀਅਨ ਰਾਈਟਰ ਹੈਗੇ ਨੇ ਪ੍ਰੀਤਮ ਭਾਅ ਜੀ, ਲੂਈ ਈ ਫੈਨਿਜ, ਹੁਣ ਉਹਨਾਂ ਨੇ ਪੰਜਾਬੀ 'ਤੇ ਵੀ ਪੜ੍ਹਾਈ ਕੀਤੀ ਹੈ, ਵੈਸੇ ਕੈਨੇਡਾ ਤੋਂ ਨੇ, ਅਤੇ ਬ੍ਰਜ ਭਾਸ਼ਾ ਵੀ ਪੜ੍ਹੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਭਾਈ ਨੰਦ ਲਾਲ ਗੋਆ ਹੋਰਾਂ ਦਾ ਜਿੰਨਾ ਵੀ ਲਿਟਰੇਚਰ ਵਰਕ ਸੀਗਾ ਉਹਨਾਂ ਦੇ ਬਾਰੇ ਪੜ੍ਹਨਾ, ਫਿਰ ਬਾਅਦ 'ਚ ਜ਼ਫਰਨਾਮਾ ਅਤੇ ਸ਼ਾਹਨਾਮਾ ਦਾ ਆਪਸ ਦੇ ਵਿੱਚ ਕੀ ਲਿੰਕ ਸੀ ਇਹਦੇ 'ਤੇ, ਅਤੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਅਤੇ ਪੰਜਾਬੀ ਦੀ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਕਿਤਾਬਾਂ ਦੇ ਉੱਤੇ ਰਿਸਰਚ ਕੀਤੀ ਅਤੇ ਲਿਖੀਆਂ। ਇੱਕ ਬੁੱਕ ਹੈ ਉਹਨਾਂ ਦੀ ਦੀ ਵੇ ਸਿੱਖਸ ਰਿਮੈਂਬਰ ਊਧਮ ਸਿੰਘ, ਅਤੇ ਉਹਦੇ 'ਚ ਉਹ ਜ਼ਿਕਰ ਕਰਦੇ ਨੇ ਕਿ 1999 ਦਾ ਜਿਹੜਾ ਸਾਲ ਸੀਗਾ ਉਹ, ਕਿਉਂਕਿ 300 ਸਾਲਾਂ ਜਿਹੜਾ ਦਿਵਸ ਅਸੀਂ ਮਨਾ ਰਹੇ ਸੀ ਖਾਲਸਾ ਦੀ ਸ਼ਤਾਬਦੀ ਦਿਵਸ ਮਨਾ ਰਹੇ ਸੀਗੇ, ਉਸ ਪੂਰੇ ਸਾਲ ਨੂੰ ਮਨਾ ਰਹੇ ਸੀ, ਅਤੇ ਉਹੀ 1999 ਸਾਲ ਸੀ ਜਦੋਂ ਜੈਤੋ ਦੇ ਮੋਰਚੇ ਦੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ 75 ਸਾਲ ਪੂਰੇ ਹੁੰਦੇ ਨੇ, ਪਰ ਉਹ ਕਹਿੰਦਾ ਵੀ ਉਸ ਸਾਲ 100 ਸਾਲ ਵੀ ਪੂਰੇ ਹੋਏ ਸੀਗੇ ਊਧਮ ਸਿੰਘ ਦੇ ਜਨਮ ਦਿਨ, ਹਾਂ ਕਿਉਂਕਿ 1899 ਵੈਸੇ ਅੱਜ ਦਾ ਅਸੀਂ ਐਪੀਸੋਡ ਵੀ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ 31 ਜੁਲਾਈ ਨੂੰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, ਅਤੇ ਉਹਨਾਂ ਨੇ ਬੜੀ ਵਧੀਆ ਚੀਜ਼ ਮੈਨਸ਼ਨ ਕੀਤੀ ਇੱਕ ਜਗ੍ਹਾ ਦੇ ਉੱਤੇ, ਉਹ ਕਹਿੰਦੇ ਕਿ ਜਿਵੇਂ ਅਨੀਤਾਨੰਦ ਨੇ ਵੀ ਕਿਤਾਬ ਲਿਖੀ ਹੈ, ਕਹਿੰਦੇ ਕਿ ਇੱਕ ਅਨਾਥ ਦੇ ਤੌਰ 'ਤੇ ਊਧਮ ਸਿੰਘ ਨੂੰ ਜਾਣੀਏ, ਇੱਕ ਹੀਰੋ ਦੇ ਤੌਰ 'ਤੇ, ਇੱਕ ਜਾਸੂਸ ਦੇ ਤੌਰ 'ਤੇ ਜਾਣੀਏ, ਪਰ ਲੂਈ ਫੈਨਿਜ ਨੇ ਇੱਕ ਬੜਾ ਵਧੀਆ ਐਂਗਲ ਦਿੱਤਾ, ਕਹਿੰਦੇ ਕਿ ਜਿਹੜੇ ਬੰਦੇ ਦੇ ਇੱਕ ਤਾਂ ਹੁੰਦਾ ਕਿ ਬਦਲਾ ਲੈਣ ਵਾਲਾ, ਕਿ ਬਚਪਨ ਤੋਂ ਹੀ ਪੈਦਾ ਹੋਇਆ ਤਾਂ ਇੱਕ ਕੜਵਾਹਟ ਭਰੀ ਹੋਈ, ਪਰ ਤੁਸੀਂ ਜਿੱਦਾਂ ਵੀ ਜਿੱਦਾਂ ਤੁਸੀਂ ਵੀ ਹੁਣ ਦੱਸੀ ਹੈ ਸਾਰੀ ਸਟੋਰੀ, ਊਧਮ ਸਿੰਘ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਦੇ ਵਧਦੇ ਨੇ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਇੱਕ ਜਿਹੜਾ ਇੱਕ ਉਹਨਾਂ ਦੇ ਜ਼ਿਹਨ ਦੇ ਵਿੱਚ ਰਹਿ ਜ਼ਰੂਰ ਜਾਂਦਾ ਇੱਕ ਚੈਪਟਰ, ਪਰ ਉਹ ਫਿਰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ 'ਚ ਜਾਂਦੇ ਨੇ, ਤੁਸੀਂ ਦੱਸਿਆ ਕਿ ਉਹਨਾਂ ਨੂੰ ਇੱਕ ਪਤਾ ਲੱਗ ਗਿਆ ਸੀਗਾ ਵੀ ਕਿਵੇਂ ਟਰੈਵਲ ਕਰਨਾ, ਫਿਰ ਅਮਰੀਕਾ ਦੇ ਵਿੱਚ ਚਲੋ ਜੌਨ ਰੀਡ ਲਾਅ ਨੇ ਉਹਨਾਂ ਨੂੰ ਬਾਹਰ ਕੱਢਤਾ, ਪਰ ਉਹ ਆਪਣਾ ਇੱਕ ਗ੍ਰਸਤੀ ਜੀਵਨ ਉੱਥੇ ਸ਼ੁਰੂ ਕਰ ਚੁੱਕੇ ਸੀ, ਨਹੀਂ ਤਾਂ ਅਮਰੀਕਾ 'ਚ ਹੀ ਰਹਿਣਾ ਸੀ, ਫਿਰ ਯੂਰਪ ਆਉਂਦੇ ਨੇ, ਬ੍ਰਿਟਿਸ਼ ਫਿਲਮਾਂ 'ਚ ਕੰਮ ਕਰਦੇ ਨੇ, ਇਹ ਉਹ ਬਹੁਤ ਕੁਝ ਹੋ ਰਿਹਾ, ਸੋ ਆਪਣੀ ਇੱਕ ਰੂਟੀਨ ਲਾਈਫ ਵੀ ਇੱਕ ਬੰਦਾ ਜੀ ਰਿਹਾ ਹੈਗਾ, ਐਦਾਂ ਨਹੀਂ ਕਿ ਉਹ ਬਦਲੇ ਦੀ ਅੱਗ ਦੇ ਵਿੱਚ ਹੀ ਦਹਿਕ ਰਹੇ ਸੀਗੇ, ਔਰ ਇਨਫੈਕਟ ਉਹਨਾਂ ਨੂੰ ਮੌਕੇ ਵੀ ਮਿਲੇ ਨੇ ਔਡਵਾਇਰ ਨੂੰ ਮਿਲਣ ਦੇ ਇੱਕ ਦੋ, ਅਤੇ ਜਦੋਂ ਉਹਨਾਂ ਨੂੰ ਸਹੀ ਲੱਗਦਾ ਉਦੋਂ ਮਾਰ ਦਿੰਦੇ ਨੇ ਅਤੇ ਫਿਰ ਭੱਜਦੇ ਨਹੀਂ, ਇਹਦਾ ਮਤਲਬ ਕਿ ਉਹ ਸ਼ਖਸ ਜਿਹੜਾ ਉਹ ਆਪਣੀ ਇੱਕ ਰੂਟੀਨ ਲਾਈਫ ਨੂੰ ਜੀਣਾ ਚਾਹੁੰਦਾ ਸੀਗਾ, ਪਰ ਹਾਂ ਇੱਕੋ ਚੀਜ਼ ਜ਼ਰੂਰ ਸੀਗੀ ਕਿ ਚਲੋ ਠੀਕ ਹੈ ਹੁਣ ਇੱਕ ਹਰ ਇੱਕ ਬੰਦੇ ਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਹੁੰਦਾ, ਊਧਮ ਸਿੰਘ ਨੇ ਉਹ ਮਕਸਦ ਪਛਾਣ ਲਿਆ ਹੋਣਾ, ਮੈਂ ਇਹ ਸਮਝਣਾ ਚਾਹੁੰਦਾ ਕਿ ਜਦੋਂ ਮਤਲਬ ਚਾਹੇ ਬ੍ਰਿਟਿਸ਼ ਰਾਈਟਰਸ ਨੇ ਉਹਨਾਂ 'ਤੇ ਲਿਖਿਆ ਜਾਂ ਕੈਨੇਡੀਅਨ ਨੇ ਲਿਖਿਆ ਜਾਂ ਹੋਰ ਬਾਹਰ ਬੈਠ ਕੇ ਲਿਖੇ, ਊਧਮ ਸਿੰਘ ਦੇ ਉੱਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ 19 ਸਟੱਡੀ ਪੰਜਾਬ ਦੇ ਵਿੱਚ ਨਹੀਂ ਹੋਈ ਹੈਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਊਧਮ ਸਿੰਘ ਦੇ ਕਿਰਦਾਰ ਦੇ ਕੁਛ ਅੰਸ਼ ਜਿਹੜੇ ਨੇ ਉਹ ਅੱਜ ਵੀ ਮਿਸ ਨੇ, ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਾਡੇ ਤੱਕ ਪਹੁੰਚਾਏ ਨਹੀਂ ਗਏ ਹੈਗੇ, ਜਾਂ ਫਿਰ ਉਹੀ ਅਗੇਨ ਸੇਮ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀਗੀ ਵੀ ਜਿੰਨਾ ਵੀ ਇਤਿਹਾਸ ਹੈਗਾ ਜਾਂ ਅਸੀਂ ਪੁਰਤਗੀਜ਼ ਦੇ ਜ਼ਰੀਏ ਸਮਝਦੇ ਹਾਂ ਜਾਂ ਫਰੈਂਚ ਦੇ ਜ਼ਰੀਏ ਸਮਝਦੇ ਹਾਂ, ਆਪਣੇ ਇਤਿਹਾਸ ਨੂੰ ਉਸ ਤਰੀਕੇ ਦੇ ਨਾਲ ਸੰਭਾਲ ਨਹੀਂ ਸਕੇ, ਹੁਣ ਊਧਮ ਸਿੰਘ ਦੇ ਬਾਰੇ ਸੁਨਾਮ ਦੇ ਵਿੱਚੋਂ ਨਹੀਂ ਕਿ ਗੱਲਾਂ ਚੱਕੀਆਂ ਜਾ ਸਕਦੀਆਂ ਹੈਗੀਆਂ ਕਿ ਊਧਮ ਸਿੰਘ ਦੇ ਅੱਗੇ ਹੁਣ ਤਾਂ ਚਲੋ ਅਸੀਂ ਗੱਲ ਕਰ ਰਹੇ ਕਿ ਹੁਣ ਤੱਕ ਨਹੀਂ ਸਾਂਭਿਆ ਗਿਆ, ਹੁਣ ਪੋਸੀਬਲ ਹੈਗਾ ਹੈ ਕਿ ਊਧਮ ਸਿੰਘ ਦੇ ਜ਼ਿੰਦਗੀ ਦੇ ਉਹ ਪੱਖ ਜਿਹੜੇ ਅਣਗੌਲੇ ਰਹੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਾਂ ਸਾਨੂੰ ਸ਼ੌਂਕ ਹੈ ਉਹਦੇ 'ਚ ਹੈਗਾ ਜਾਂ ਸਾਨੂੰ ਅਚੀਵਮੈਂਟ ਹੀ ਉਹਦੇ 'ਚ ਮਹਿਸੂਸ ਹੁੰਦੀ ਹੈ ਕਿ ਅਡਵਾਇਰ ਨੂੰ ਮਾਰਤਾ ਬਦਲਾ ਲੈ ਲਿਆ, ਬਸ ਦੈਟਸ ਇਟ, ਉਹ ਸਾਡੀ ਅਚੀਵਮੈਂਟ ਹੈ ਐਜ਼ ਐਨ ਊਧਮ ਸਿੰਘ ਦੇ ਅੰਸਰ, ਜੇ ਉਹਦੇ ਅਸੀਂ ਵੰਸ਼ਜ ਆਪਣੇ ਆਪ ਨੂੰ ਕਹਾਈਏ ਤਾਂ।
0: ਦੇਖੋ ਗੌਤਮ ਜੀ, ਜਿਹੜੀ ਇੱਕ ਗੱਲ ਹੈ ਨਾ, ਚਲੋ ਮੈਂ ਉਦੋਂ ਇਹ ਗੱਲ ਵਿੱਚੋਂ ਮਿਸ ਕਰ ਗਿਆ, ਮੈਂ ਸ਼ੁਰੂ ਥੋੜਾ ਜਿਹਾ ਰੈਫਰੈਂਸ ਦਿੱਤਾ ਤੁਹਾਡੀ ਕਹਿ ਕੇ, ਜਿਹੜਾ ਸਾਡਾ ਫੋਕ ਹੈ ਨਾ, ਅਸਲ ਦੇ ਵਿੱਚ ਨਾਇਕ ਵੀ ਸਾਡਾ ਫੋਕ ਕਲਚਰ ਹੀ ਨਾਇਕ ਬਣਾਉਂਦਾ, ਤੇ ਜੇ ਸਰਕਾਰਾਂ ਚਾਹੁਣ ਜਾਂ ਇਹ ਸਿਸਟਮ ਚਾਹੇ ਜਾਂ ਸਟੇਟ ਚਾਹੇ, ਫਿਰ ਏਦਾਂ ਕੋਈ ਨਾਇਕ ਨਹੀਂ ਬਣਦਾ ਹੁੰਦਾ। ਹੁਣ ਊਧਮ ਸਿੰਘ ਸਾਡੇ ਲੋਕ ਗੀਤਾਂ ਚ ਆਇਆ, ਸਾਡੀਆਂ ਢਾਡੀ ਬਾਰਾਂ ਚ ਆਇਆ, ਸਾਡੀਆਂ ਉਹਨਾਂ ਦੇ ਵਿੱਚ ਆਇਆ, ਫਿਲਮਾਂ ਚ ਆਇਆ, ਤੇ ਉਹ ਜਿੰਨਾ ਕੁ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਉਹ ਉਹੀ ਲਿਆ ਆਂਦਾ, ਤੇ ਹੋਰ ਬਹੁਤ ਸਾਰੇ ਬਾਰੇ ਏਦਾਂ ਜਿਹੜਾ ਹੈ ਇਕੱਲੇ ਊਧਮ ਸਿੰਘ ਬਾਰੇ ਨੀ, ਹੋਰ ਸਾਡੇ ਨਾਇਕਾਂ ਬਾਰੇ। ਤੇ ਦੂਜੀ ਇੱਕ ਗੱਲ ਜਿਹੜੀ ਗੌਤਮ ਜੀ ਜਿਹੜੀ ਮੈਂ ਮਿਸ ਕਰ ਗਿਆ, ਚਲੋ ਚੰਗਾ ਕੀਤਾ ਤੁਸੀਂ ਸਵਾਲ ਕੀਤਾ। ਇੱਕ ਪੰਜਾਬੀਆਂ ਦਾ ਇੱਕ ਸੁਭਾਅ ਹੈ ਵੀ ਇਹ ਜਿਹੜਾ ਸਭ ਤੋਂ ਵੱਧ ਡਿਗਨੀਫਾਈ ਕਰਦਾ ਨਾ ਇਹ ਬਾਂਕੇ ਪਾਉਣ ਨੂੰ, ਤੇ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਾਬਰੀ, ਨਾਬਰੀ ਨੂੰ ਜ਼ਿਆਦਾ ਡਿਗਨੀਫਾਈ ਕਰਦੇ ਆ। ਬਾਕੀ ਜਿਹੜੀਆਂ ਗੱਲਾਂ ਕੋਈ ਸੈਂਸਿਟਿਵ ਗੱਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਸਦਾਚਾਰਕ ਰੂਪ ਦੇ ਵਿੱਚ ਤਾਂ ਲੈ ਲੈਂਦੇ ਸਾਡੇ ਕਿੱਸਿਆਂ ਚ ਆਉਂਦਾ, ਪਰ ਜਿਹੜੀਆਂ ਇਹ ਘਟਨਾਵਾਂ ਨੇ ਤੇ ਇੱਥੇ ਜਿਉਣਾ ਮੌੜ ਹੋਇਆ, ਇੱਥੇ ਸੁੱਚਾ ਹੋਇਆ ਹੋਰ, ਹਾਲਾਂਕਿ ਡਾਕੂ ਸੀ ਉਹ, ਤੇ ਊਧਮ ਸਿੰਘ ਦਾ ਤਾਂ ਕੋਈ ਓਦਾਂ ਦੀ ਲਾਈਫ ਨੀ ਸੀ, ਤੇ ਉਹ ਤਾਂ ਉਹਦੇ ਦਾ ਬਹੁਤ ਬਹੁਤ ਪੱਖੀ ਜਿਹੜਾ ਸੀਗਾ ਉਹ ਤਾਂ ਵਰਸਟਾਈਲ ਪਰਸਨੈਲਿਟੀ ਸੀ। ਤੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਰੁੜ ਜਾਂਦੀਆਂ, ਉਹ ਫਿਰ ਫਿਲਮਾਂ ਵਾਲੇ ਵੀ ਜਿਹੜੀ ਸਾਡੀ ਚੀਜ਼ ਵਿਕਣੀ ਕੀ ਹੈ, ਸਾਡੇ ਲੋਕਾਂ ਨੇ ਕਿਹਨਾਂ ਲੋਕਾਂ ਨੇ ਕਿਹੜੀ ਗੱਲ ਤੇ ਬੱਲੇ ਬੱਲੇ ਕਰਨੀ, ਉਹ ਜਿਹੜਾ ਚੱਕਦੇ ਆ। ਤੇ ਉਹ ਜਿੱਦਾਂ ਮੈਂ ਤੁਹਾਨੂੰ ਇਹ ਉਦਾਹਰਨ ਵੀ ਢਾਡੀ ਸੁਣਦੇ ਵੀ ਉਹ ਓੜ ਵਾਰ ਇਹ ਕਹਿ ਰਿਹਾ ਸੀ ਕਿ ਮੈਂ ਉਹਨਾਂ ਦੇ ਮੂੰਹ ਚ ਮਿੱਟੀ ਭਰ ਕੇ ਉੱਤੇ ਅੱਡੀ ਮਾਰ ਕੇ ਆਇਆ, ਏਦਾਂ ਦੀਆਂ ਗੱਲਾਂ ਕਰ, ਹਾਲਾਂਕਿ ਉਦਾਂ ਦੀ ਉੱਥੇ ਕੋਈ ਲੈਕਚਰ ਚ ਉਹ ਗੱਲ ਹੈ ਵੀ ਨੀ ਸੀ। ਤੇ ਉਹ ਇੱਕ ਜਿਹੜਾ ਹੈਗਾ ਇੱਕ ਇੱਕ ਕਾਰਨ ਹੈ ਵੱਡਾ, ਤੇ ਫੋਕ ਜਿਹੜਾ ਹੈਗਾ ਫੋਕਲੋਰ ਜਿਹੜੀ ਹੈਗੀ ਕਲਚਰ ਹੈਗਾ ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ ਉਸ ਤੋਂ ਅੱਗੇ ਲੈਜੰਡ ਬਣਦੀਆਂ ਨੇ, ਫਿਰ ਉਹਦੇ ਚੋਂ ਹਿਸਟਰੀ ਬਾਅਦ ਦੇ ਵਿੱਚ ਘੁੱਖ ਜਾਂਦੇ ਨਾ ਕਿ ਇਹਦੇ ਵਿੱਚ ਕੀ ਸੀ, ਆਮ ਲੋਕਾਂ ਦਾ ਇਤਿਹਾਸ ਤੱਕ ਉਵੇਂ ਐਕਸੈਸ ਨਹੀਂ ਹੁੰਦਾ। ਇਹ ਤਾਂ ਹੁਣ ਆਹ ਬਲੂਸਾ ਆਪਰੇਸ਼ਨ ਨੂੰ ਅਜੇ ਕਿੰਨੇ ਕੁ ਸਾਲ ਹੋਏ ਆ, ਇਹਦੇ ਤੇ ਇੰਨੀਆਂ ਜ਼ਿਆਦਾ ਮਨਘੜਤ ਕਹਾਣੀਆਂ ਲੋਕ ਸੁਣੀ ਵੀ ਜਾਂਦੇ ਸੁਣਾਈ ਵੀ ਜਾਂਦੇ, ਇੰਨਾ ਕੁਛ ਚੱਲਦਾ, ਕੋਈ ਬਹੁਤਾ ਪੁਰਾਣਾ ਨਹੀਂ, ਇੰਨੀਆਂ ਕਿਤਾਬਾਂ ਇਹ ਤੇ ਅਥੈਂਟਿਕ ਲਿਖੀਆਂ ਗਈਆਂ ਨੇ। ਤੇ ਹੁਣ ਇਹ ਤਾਂ ਜਿਹੜੀ ਆ ਗੱਲ ਇੰਨੀ ਸਮਝ ਲਓ ਆਪਾਂ ਵੀ ਪੁਰਾਣੀ ਹੋ ਗਈ, ਤੇ ਜੇ ਆਪਾਂ ਉਹਨੂੰ ਇਸ ਤਰੀਕੇ ਨਾਲ ਲਿਆ ਜਾਵੇ, ਤੇ ਸੋ ਇਸ ਤਰ੍ਹਾਂ ਦਾ ਇਹ ਇੱਕ ਸਭ ਤੋਂ ਵੱਡਾ ਜਿਹੜਾ ਇਹ ਕਾਰਨ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਸੀਂ ਜਿਹੜੀ ਦੂਜੀ ਗੱਲ ਸਾਡੇ ਪੰਜਾਬੀਆਂ ਦੇ ਵੀ ਸੁਭਾਅ ਚ ਹੈ ਕਿ ਉਹ ਅਸੀਂ ਸੁਣਨੇ ਨੀ ਚਾਹੁੰਦੇ। ਊਧਮ ਸਿੰਘ ਬਾਰੇ ਤੁਸੀਂ ਸੈਮੀਨਾਰ ਰੱਖ ਲਓ, ਉੱਥੇ ਮਸਾਂ ਮੁਸ਼ਕਲ ਨਾਲ 40 ਬੰਦੇ ਇਕੱਠੇ ਹੋਣਗੇ। ਹਾਂ ਤੁਸੀਂ ਇਹ ਰੱਖ ਲਓ ਕਿ ਉੱਥੇ ਮੇਲਾ, ਤੇ ਉੱਥੇ ਫਿਰ ਉਹ ਢਾਡੀ ਵਾਲਾਂ ਚੱਲਣੀਆਂ, ਉੱਥੇ ਹੁੰਮਾ ਮਾਰ ਕੇ ਜਿਹੜਾ ਲੋਕ ਪਹੁੰਚ ਜਾਣਗੇ। ਇਹ ਜਿਹੜੀ ਇੱਕ ਇਸ ਪਾਸੇ ਤੁਸੀਂ ਜਿਹੜੀ ਉਹਦੀ ਲੂਈ ਫੈਂਸ ਦੀ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਨਾ, ਉਹ ਬਿਲਕੁਲ ਸਹੀ ਹੈ ਕਿ ਅਸੀਂ ਉਸ ਨੂੰ ਜਿਹੜਾ ਅਕਾਡੈਮਿਕ ਪੱਖ ਤੋਂ ਜਿਹੜਾ ਹੈਗਾ, ਜਦੋਂ ਬੰਦਾ ਅਣਗੌਲਿਆ ਰਹਿ ਜਾਂਦਾ ਹੈ, ਫਿਰ ਉਹਦੇ ਬਹੁਤ ਸਾਰੇ ਪੱਖ ਵੀ ਜਿਹੜੇ ਆ ਉਹ ਮਾਈਨਸ ਹੋ ਜਾਂਦੇ ਆ।
1: ਰਾਈਟ, ਨਹੀਂ ਥੈਂਕ ਯੂ ਸੋ ਮੱਚ ਪ੍ਰੀਤਮ ਜੀ ਐਨਲਾਈਟ ਕਰਨ ਦੇ ਲਈ। ਇੱਕ ਇੱਕ ਵੱਖਰਾ ਪ੍ਰਸਪੈਕਟਿਵ ਸੀਗਾ ਜਿਹਦੇ 'ਤੇ ਅੱਜ ਗੱਲ ਕਰਨੀ ਬਣਦੀ ਸੀ, 31 ਜੁਲਾਈ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਦੇ ਨਾਲ ਜੁੜੀ ਹੋਈ, ਅਤੇ ਉਸ ਤੋਂ ਬਾਅਦ ਕੀ ਕੁਛ ਹੁੰਦਾ, ਕਿਵੇਂ ਭਾਰਤ ਦੀਆਂ ਜਿਹੜੀਆਂ ਅਲੱਗ ਅਲੱਗ ਦਰਿਆਵਾਂ ਦੇ ਵਿੱਚ ਉਹਨਾਂ ਦੀਆਂ ਅਸਥੀਆਂ ਬਾਹ ਦਿੱਤੀਆਂ ਜਾਂਦੀਆਂ, ਉਹਦੇ ਸਾਰੇ ਬਾਰੇ ਪਿਛਲੇ ਸਾਲ ਅਸੀਂ ਐਪੀਸੋਡ ਦੇ ਵਿੱਚ ਗੱਲ ਕਰ ਲਈ ਸੀ, ਸੋ ਉਹਦੇ ਤੋਂ ਵੱਖਰੀ ਇੱਕ ਗੱਲ ਕਰਨੀ ਬਣਦੀ ਸੀ। ਪਰ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਭਾਜੀ।
0: ਹਾਂਜੀ, ਸ਼ੁਕਰੀਆ ਜੀ।
1: ਸੋ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜਾਂ ਜਿਹਨੂੰ ਕੱਚਾ ਨਾਮ ਜਾਂ ਇੱਕ ਬਨਾਵਟੀ ਨਾਮ ਜਿਹਦੇ ਅੱਗੇ ਅਸੀਂ ਰਾਮ ਆਪਣੇ ਆਪ ਜੋੜ ਦਿੰਦੇ ਹਾਂ ਕਿ ਰਾਮ ਮੁਹੰਮਦ ਸਿੰਘ ਆਜ਼ਾਦ, ਕਿ ਇੱਕ ਤਿੰਨ ਧਰਮ ਦਿਖਾਉਣੇ ਸੀ, ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੈਗੀਆਂ ਨੇ। ਕਈ ਵਾਰ ਨਾ ਇਤਿਹਾਸ ਦੇ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਨੇ ਹਿਸਟੋਰੀਕਲ ਰੈਫਰੈਂਸਿਸ ਦੇ ਵਿੱਚ ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ ਹੁੰਦੇ, ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਨਗੇ। ਉਦਾਹਰਣ ਦੇ ਤੌਰ ਦੇ ਉੱਤੇ ਜਿੱਦਾਂ ਭਾਅ ਜੀ ਨੇ ਬੜੇ ਸਹਿ ਸੁਭਾਅ ਕਿਹਾ ਕਿ ਕੰਬੋਜ ਬਰਾਦਰੀ ਇਸ ਚੀਜ਼ ਦੇ ਉੱਤੇ ਪ੍ਰਾਊਡ ਜ਼ਰੂਰ ਮਹਿਸੂਸ ਕਰੇਗੀ, ਬਟ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰ ਦੇਣਗੇ ਕਿ ਉਸ ਦੌਰ ਦੇ ਵਿੱਚ ਤਾਂ ਉਹਨਾਂ ਦੇ ਮਾਂ ਪਿਓ ਨੂੰ ਹੇਠਲੇ ਦਰਜੇ ਦੀਆਂ ਨੌਕਰੀਆਂ ਕਰਨ ਦੇ ਲਈ, ਨੌਕਰੀ ਜਾਂ ਕਾਹਦੀ ਕੀ ਕਹੀਏ ਕਿ ਲੇਬਰ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਹ ਵੀ ਗੱਲ ਅਸੀਂ ਇਗਨੋਰ ਕਰ ਦਾਂਗੇ ਕਿ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ ਇੱਕ ਵਾਰ ਤਾਂ ਜਦੋਂ ਅਡਵਾਇਰ ਨੂੰ ਮਾਰਿਆ ਸੀ ਊਧਮ ਸਿੰਘ ਨੇ, ਤਾਂ ਉਦੋਂ ਪਾਰਲੀਮੈਂਟ ਦੇ ਵਿੱਚ ਕਹਿਤਾ ਸੀਗਾ ਕਿ, ਔਰ ਉਦੋਂ ਪਾਰਲੀਮੈਂਟ ਭਾਰਤ ਦੀ ਆਜ਼ਾਦ ਹੋਣ ਵਾਲੀ ਪਾਰਲੀਮੈਂਟ ਨਹੀਂ ਸੀ, ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲਦੀ ਸੀ, ਕਿ ਚੰਗਾ ਨਹੀਂ ਕੀਤਾ। ਪਰ ਉਹੀ ਨਹਿਰੂ ਬਾਅਦ ਦੇ ਵਿੱਚ ਲੇਟਰ ਔਨ 60s ਦੇ ਦੌਰ 'ਚ ਕਹਿੰਦੇ ਨੇ ਕਿ ਨਹੀਂ, ਸਾਡਾ ਨਾਇਕ ਊਧਮ ਸਿੰਘ। ਇਹੀ ਊਧਮ ਸਿੰਘ ਨੇ ਜਿਨ੍ਹਾਂ ਨੇ ਆਪਣਾ ਇੱਕ ਜੀਵਨ ਬਸਰ ਵੀ ਸ਼ੁਰੂ ਕੀਤਾ ਸੀ ਇੱਕ ਮੈਕਸੀਕਨ ਜਨਾਨੀ ਹਰਨਾਂਡੇਜ਼ ਦੇ ਨਾਲ, ਜਿਵੇਂ ਦੱਸ ਰਹੇ ਸੀ ਪ੍ਰੀਤਮ ਭਾਅ ਜੀ ਕਿ ਉਹਦੇ ਨਾਲ ਗ੍ਰਹਿਸਥੀ ਵੀ ਸ਼ੁਰੂ ਕਰ ਲਈ ਸੀ। ਅਤੇ ਜੇ ਕਿਤੇ ਉਦੋਂ ਜੌਨ ਰੀਡ ਕਾਨੂੰਨ ਨਾ ਬਣਿਆ ਹੁੰਦਾ ਅਮਰੀਕਾ 'ਚ, ਕਿਉਂਕਿ ਅਮਰੀਕਾ ਨੇ ਉਸ ਵਕਤ ਸਾਰੇ ਜਿਹੜੇ ਗੈਰ ਯੂਰੋਪੀਅਨ ਲੋਕ ਸੀ ਉਹਨਾਂ ਨੂੰ ਬਾਹਰ ਕੱਢਤਾ ਸੀਗਾ ਕਿ ਅਮਰੀਕਾ ਦੀ ਹੋਂਦ ਖਤਮ ਨਾ ਹੋ ਜਾਵੇ, ਤਾਂ ਊਧਮ ਸਿੰਘ ਨੂੰ ਵੀ ਉਦੋਂ ਬਾਹਰ ਕੱਢ ਦਿੱਤਾ ਗਿਆ, ਡਿਪੋਰਟੇਸ਼ਨ ਏਸ਼ੀਅਨਸ ਦੀ ਕੀਤੀ ਗਈ। ਅਤੇ ਨਹੀਂ ਤਾਂ ਫਿਰ ਇਹ ਚੱਲਦੀ ਕਹਾਣੀ ਜਿਹੜੀ ਉਹ ਵੱਖਰੇ ਪਾਸੇ ਚੱਲਣੀ ਸੀਗੀ, ਫਿਰ ਕਿਹਨੂੰ ਯਾਦ ਰਹਿਣਾ ਸੀਗਾ ਕੌਣ ਊਧਮ ਸਿੰਘ ਜਾਂ ਜੋ ਵੀ ਉਹਨਾਂ ਦਾ ਉਸ ਵਕਤ ਨਾਮ ਹੋਊਗਾ। ਸੋ ਇਸ ਤਰੀਕੇ ਦੇ ਨਾਲ ਇਤਿਹਾਸ ਕਿਵੇਂ ਕਿਹਦੇ ਨਾਲ ਕਿੰਨਾ ਕੁ ਜਸਟੀਫਾਈ ਕਰਦਾ, ਇਹ ਤੁਹਾਡੀ ਸਮਝ ਦੀ ਗੱਲ ਹੈਗੀ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ ਚਾਹੁੰਦੇ ਹੋ, ਕਿਹੜੀ ਨੂੰ ਨਹੀਂ ਅਪਣਾਉਣਾ ਚਾਹੁੰਦੇ। ਬਾਕੀ ਇਹ ਹੈ ਕਿ ਬਗਦੀ ਦਾ ਬਹਾ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹਾਦਰ ਤੋਂ ਉਲਟ ਗੱਲ ਵੀ ਨਹੀਂ ਕਰਨਾ ਚਾਹੁੰਦੇ ਉਹ ਨਹੀਂ ਨਹੀਂ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਹੈਗਾ ਕਿਉਂਕਿ ਅਸੀਂ ਆਪਣੇ ਆਪ ਨੂੰ ਫਿਰ ਸਾਡੀ ਜਿਹੜੀ ਆਪਣੀ ਇੱਕ ਸੋਚ ਹੈਗੀ ਉਹਨੂੰ ਨਹੀਂ ਨਾ ਫਿਰ ਅਸੀਂ ਜਸਟੀਫਾਈ ਕਰ ਪਾਉਂਦੇ ਅਸੀਂ ਆਪਣੇ ਆਪ ਤੋਂ ਹੀ ਆਪਣੀ ਸੋਚ ਤੋਂ ਉੱਪਰ ਉੱਠ ਕੇ ਜਾਂ ਉਸ ਪ੍ਰਿਜ਼ਮ ਤੋਂ ਬਾਹਰ ਨਿਕਲ ਕੇ ਸੋਚਣਾ ਨਹੀਂ ਚਾਹੁੰਦੇ ਹੈਗੇ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤਾਂ ਧੰਨਵਾਦ ਆਹ ਵੀ ਇੱਕ ਗਾਣਾ ਆਇਆ ਸੀਗਾ ਹੁਣ ਊਧਮ ਸਿੰਘ ਦੀ ਪਰਸਨੈਲਿਟੀ ਨੂੰ ਕਿੰਨਾ ਵਾਇਲੈਂਟ ਪਰਸਨੈਲਿਟੀ ਦਿਖਾਇਆ ਹੋਇਆ ਗੱਲ ਇਹਦੀ ਵੀ ਤਾਂ ਕਰਨੀ ਪੈਣੀ ਹੈ ਇਹ ਵੀ ਗਾਣਾ ਸੁਣ ਲਓ ਤੁਸੀਂ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤ ਮਾਰਨ ਦਾ। ਅੱਜ 31 ਤਰੀਕ ਜੁਲਾਈ ਦਾ ਮਹੀਨਾ ਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ। ਸਾਡੇ ਨਾਲ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ, ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਦੇ ਦਿਨ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਵਿੱਚ ਕੁਝ ਇੱਕ ਖਾਸ ਜਾਣਕਾਰੀਆਂ ਤੁਹਾਨੂੰ ਦੇਣੀਆਂ ਨੇ। ਸੈਂਸਸ ਦੇ ਨਾਲ ਜੁੜੀਆਂ ਹੋਈਆਂ ਤੇ ਵਿਕਟੋਰੀਆ ਵਾਸੀਆਂ ਦੇ ਲਈ ਇੱਕ ਚੰਗੀ ਖਬਰ ਵੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਤੱਕ ਸਾਡੇ ਨਾਲ ਜੁੜੇ ਰਹੇ ਹੋ ਤੇ ਖੇਡ ਜਗਤ ਦੇ ਵਿੱਚ ਬਹੁਤ ਕੁਝ ਹੋ ਰਿਹਾ। ਭਾਰਤ ਦੇ ਵਿੱਚ ਜਿਹੜੀ ਹਾਕੀ ਦੀ ਟੀਮ ਹੈ ਉਹਦੀ ਜਰਸੀ ਨੀਲੀ ਦੀ ਬਜਾਏ ਕੇਸਰੀ ਕਰਨ ਦੇ ਉੱਤੇ ਹੁਣ ਵਿਵਾਦ ਹੋ ਰਿਹਾ। ਖੈਰ ਉਹ ਵੀ ਖਬਰ ਕੀ ਹੈ ਅੱਗੇ ਚੱਲ ਕੇ ਖੇਡ ਜਗਤ ਦੇ ਵਿੱਚ, ਨਾਲੇ ਕਾਮਨਵੈਲਥ ਦੇ ਖੇਡਾਂ ਦੇ ਅੰਦਰ ਆਸਟ੍ਰੇਲੀਆ ਦੇ ਦਬਦਬੇ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਭਾਰਤ ਦੀਆਂ ਵਿਸਾਰ ਖਬਰਾਂ ਅੱਗੇ ਚੱਲ ਕੇ ਹਾਂਜੀ ਮੈਲਬਨ ਪ੍ਰੋਗਰਾਮ ਤੋਂ ਬਾਅਦ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੇ ਕਰਦੇ ਨੇ, ਪਰ ਕੁਝ ਇੱਕ ਖਬਰਾਂ ਦੇ ਉੱਤੇ ਝਾਤ ਜ਼ਰੂਰ ਮਾਰਦੇ ਚੱਲਾਂਗੇ। ਪਰ ਆਓ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਕੌਮਾਂਤਰੀ ਖਿੱਤੇ ਦੇ ਵਿੱਚ ਬਹੁਤ ਕੁਝ ਹੋ ਵਾਪਰ ਰਿਹਾ ਹੈ, ਪਰ ਮੱਧ ਪੂਰਬ ਤੋਂ ਹੀ ਸਾਰੀ ਗੱਲ ਇਸ ਵਕਤ ਚੱਲ ਰਹੀ ਹੈ। ਇਰਾਨ, ਅਮਰੀਕਾ ਇਹਨਾਂ ਦੇ ਆਲੇ ਦੁਆਲੇ ਦੋ ਤਿੰਨ ਖਬਰਾਂ ਹੈਗੀਆਂ ਨੇ, ਉਹ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਪਹਿਲੀ ਖਬਰ ਇਰਾਨ ਦੇ ਹਵਾਲੇ ਦੇ ਨਾਲ, ਜਿੱਥੇ ਇਰਾਨ ਦੀ ਰੈਵੋਲਿਊਸ਼ਨਰੀ ਗਾਰਡਸ ਨੇ ਜਾਰਡਨ ਦੇ ਅਲ ਅਜ਼ਰਾਕ ਅੱਡੇ ਦੇ ਉੱਤੇ 3 ਅਮਰੀਕੀ F-35 ਲੜਾਕੂ ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਹ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੋ ਸਕਦੀ ਹੈ, ਕਿਉਂਕਿ F-35 ਉਹ ਲੜਾਕੂ ਜਹਾਜ਼ ਹੈ ਜਿਸਦੇ ਦਮ ਦੇ ਉੱਤੇ ਅਮਰੀਕਾ ਪੂਰੀ ਦੁਨੀਆਂ ਦੇ ਵਿੱਚ ਚੌਧਰਾਹਟ ਦਿਖਾਉਂਦਾ ਹੈ, ਔਰ ਇਹ ਕਾਫੀ ਮਹਿੰਗੇ ਫਾਈਟਰ ਜੈਟਸ ਨੇ। ਵੈਸੇ BBC ਦੀ ਖਬਰ ਦੇ ਮੁਤਾਬਕ IRGC ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਜਾਰਡਨ ਦੇ ਅਲ ਅਜ਼ਰਾਕ ਹਵਾਈ ਅੱਡੇ ਦੇ ਉੱਤੇ ਮਿਜ਼ਾਈਲ ਹਮਲੇ ਦੇ ਵਿੱਚ ਇਹਨਾਂ ਤਿੰਨਾਂ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕੀਤਾ, 3 ਹੋਰ ਜਹਾਜ਼ ਨੁਕਸਾਨੇ ਵੀ ਗਏ ਨੇ। ਇਸ ਦਾਅਵੇ ਦੀ ਪੁਸ਼ਟੀ ਹਾਲੇ ਤੱਕ ਅਮਰੀਕਾ ਜਾਂ ਜਾਰਡਨ ਦੇ ਅਧਿਕਾਰੀਆਂ ਦੀ ਤਰਫ ਤੋਂ ਸੁਤੰਤਰ ਸਰੋਤਾਂ ਦੇ ਹਵਾਲੇ ਦੇ ਨਾਲ ਨਹੀਂ ਸੀ ਹੋਈ, ਪਰ IRGC ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਇਹ ਗੱਲ ਜ਼ਰੂਰ ਦੱਸੀ ਹੈ ਕਿ ਇਸ ਹਮਲੇ ਨੂੰ ਕੇਸ਼ਮ ਟਾਪੂ ਦੇ ਉੱਤੇ 2 ਰਿਹਾਇਸ਼ੀ ਇਮਾਰਤਾਂ ਦੇ ਕੋਲੋਂ ਗੁਜ਼ਰਦਿਆਂ ਹੋਇਆਂ ਅਮਰੀਕੀ ਹਵਾਈ ਜਹਾਜ਼ ਦੀ ਜਵਾਬੀ ਕਾਰਵਾਈ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ। ਇਹਨਾਂ ਹਮਲਿਆਂ ਦੇ ਵਿੱਚ ਇੱਕ ਬੱਚੇ ਸਣੇ ਇੱਕ ਹੀ ਪਰਿਵਾਰ ਦੇ 3 ਮੈਂਬਰ ਵੀ ਮਾਰੇ ਗਏ ਨੇ, ਜਦਕਿ 2 ਹੋਰ ਲੋਕ ਜ਼ਖਮੀ ਹੋਏ ਨੇ। IRGC ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਲ ਅਜ਼ਰਾਕ ਅੱਡੇ ਦੇ ਉੱਤੇ ਲੜਾਕੂ ਜਹਾਜ਼ਾਂ ਦੇ ਮੁਰੰਮਤ ਸ਼ੈੱਡ ਦੇ ਉੱਤੇ ਵੀ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਕੁਝ ਅਮਰੀਕੀ ਅਧਿਕਾਰੀ ਤੇ ਤਕਨੀਕੀ ਕਰਮਚਾਰੀ ਜਿਹੜੇ ਨੇ ਉਹ ਮਾਰੇ ਗਏ ਨੇ, ਹਾਲਾਂਕਿ ਗਿਣਤੀ ਨਹੀਂ ਦੱਸੀ ਗਈ ਹੈ। ਜਾਰਡਨ ਦੀ ਫੌਜ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹਨਾਂ ਦੇ ਡਿਫੈਂਸ ਸਿਸਟਮ ਨੇ ਇਰਾਨ ਦੇ ਵੱਲੋਂ ਦਾਗੀਆਂ ਗਈਆਂ 5 ਮਿਜ਼ਾਈਲਾਂ ਨੂੰ ਖਤਮ ਕਰ ਦਿੱਤਾ ਸੀ, ਪਰ ਇਸ ਹਮਲੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਸੀ ਹੋਇਆ। ਅਮਰੀਕਾ ਨੇ ਹੁਣ ਤੱਕ F-35 ਲੜਾਕੂ ਜਹਾਜ਼ਾਂ ਦੇ ਖਤਮ ਹੋਣ ਦੇ ਬਾਰੇ ਜਾਂ ਆਪਣੇ ਫੌਜੀਆਂ ਦੇ ਨੁਕਸਾਨੇ ਜਾਣ ਦੇ ਬਾਰੇ ਕੋਈ ਵੀ ਰਿਪੋਰਟ ਜਨਤਕ ਤੌਰ ਤੇ ਜਾਰੀ ਨਹੀਂ ਕੀਤੀ ਹੈ, ਪਰ IRGC ਦਾ ਇਹ ਦਾਅਵਾ ਕਿ ਉਹਨਾਂ ਨੇ ਅਲ ਅਲੀ ਸਲੇਮ ਅੱਡੇ ਦੇ ਉੱਤੇ ਵੀ ਡਰੋਨ ਗਿਰਾਏ ਨੇ, ਇਹਦੇ ਬਾਰੇ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਰਾਨ ਦਾ ਕਹਿਣਾ ਹੈ ਕਿ ਵੀਰਵਾਰ ਦੀ ਸਵੇਰ ਕੁਵੈਤ ਦੇ ਅਲੀ ਅਲ ਸਲੇਮ ਹਵਾਈ ਅੱਡੇ ਦੇ ਉੱਤੇ 2 ਡਰੋਨ ਹੈਂਗਰ ਤੇ ਫੌਜੀ ਜਹਾਜ਼ਾਂ ਤੇ ਹੈਲੀਕਾਪਟਰਸ ਦੇ ਉੱਤੇ ਜਿਹੜੇ ਇਹ ਬਰਸਾਏ ਗਏ ਸੀ ਜਾਂ ਸੁੱਟੇ ਗਏ ਸੀ, ਔਰ ਇਸ ਦੇ ਨਾਲ ਇਹਨਾਂ ਫੌਜੀ ਜਹਾਜ਼ਾਂ ਤੇ ਹੈਲੀਕਾਪਟਰਸ ਨੂੰ ਉਹਨਾਂ ਦੇ ਇੰਜਨ ਨੂੰ ਨੁਕਸਾਨ ਪਹੁੰਚਿਆ। ਇਸ ਦਾਅਵੇ ਦੀ ਪੁਸ਼ਟੀ ਕੁਵੈਤ ਦੀ ਤਰਫ ਤੋਂ ਵੀ ਨਹੀਂ ਕੀਤੀ ਗਈ ਹੈ, ਪਰ ਇਰਾਨ ਆਪਣੀ ਤਰਫ ਤੋਂ ਵੱਡੇ ਹਮਲਿਆਂ ਦੇ ਦਾਅਵੇ ਪਿਛਲੇ ਕੁਝ ਘੰਟਿਆਂ ਦੇ ਵਿੱਚ ਕਰ ਰਿਹਾ ਹੈ। ਉਧਰ ਅਮਰੀਕਾ ਦੇ ਅਧਿਕਾਰਕ ਅੰਕੜਿਆਂ ਦੇ ਮੁਤਾਬਕ ਇਸ ਸਾਲ ਦੀ ਦੂਸਰੀ ਤਿਮਾਹੀ ਯਾਨੀ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਦੇ ਦਰਮਿਆਨ ਦੇਸ਼ ਦੀ ਆਰਥਿਕ ਜਿਹੜੀ ਗਰੋਥ ਹੈ, ਇਕਨੋਮਿਕ ਗਰੋਥ ਯਾਨੀ ਆਰਥਿਕ ਵਿਕਾਸ ਦਰ, ਉਹਦੇ ਵਿੱਚ ਉਮੀਦ ਦੇ ਨਾਲੋਂ ਘੱਟ ਹੀ ਹੋ ਰਹੀ ਹੈ। ਅਮਰੀਕੀ ਵਣਜ ਮਹਿਕਮੇ ਦੇ ਮੁਤਾਬਕ ਦੂਸਰੀ ਤਿਮਾਹੀ ਦੇ ਵਿੱਚ ਅਮਰੀਕੀ ਅਰਥ ਵਿਵਸਥਾ ਦੇ ਅੰਦਰ ਸਾਲਾਨਾ ਵਾਧਾ ਦਰ 1.5% ਰਹੀ। ਪਹਿਲੀ ਤਿਮਾਹੀ ਦੇ ਵਿੱਚ 2.1% ਸੀ ਜਦੋਂ ਤੱਕ ਅਮਰੀਕਾ ਨੇ ਇਰਾਨ ਦੇ ਉੱਤੇ ਜੰਗ ਨਹੀਂ ਸੀ ਛੇੜੀ। ਇਹ ਅੰਕੜੇ ਐਸੇ ਸਮੇਂ 'ਚ ਸਾਹਮਣੇ ਆਏ ਨੇ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਇਜ਼ਰਾਈਲ ਤੇ ਇਰਾਨ ਦੀ ਜੰਗ ਦੇ ਵਿੱਚ ਆਪ ਹੀ ਆ ਕੇ ਸ਼ਾਮਿਲ ਹੋ ਗਈ। ਅਮਰੀਕੀ ਕਾਰੋਬਾਰ ਦੇ ਉੱਤੇ ਵੀ ਅਸਰ ਹੋਇਆ ਔਰ ਦੁਨੀਆ ਭਰ ਦੇ ਬਾਜ਼ਾਰ ਵੀ ਪ੍ਰਭਾਵਿਤ ਹੋਏ। ਅਮਰੀਕੀ ਕਾਰੋਬਾਰ ਵੈਸੇ ਟੈਰਿਫ ਦੇ ਨਾਲ ਜੁੜੇ ਹੋਏ ਦਬਾਅ ਦੇ ਵਿੱਚੋਂ ਵੀ ਗੁਜ਼ਰ ਰਿਹਾ ਹੈ, ਉਹ ਟੈਰਿਫ ਜਿਹੜੇ ਅਮਰੀਕੀ ਸਦਰ ਨੇ ਹੀ ਲਗਾਏ ਨੇ। ਇਹ ਅੰਕੜੇ ਦੱਸਦੇ ਨੇ ਕਿ ਇਸ ਦੀ ਵਜ੍ਹਾ ਦੇ ਚੱਲਦਿਆਂ ਅਮਰੀਕਾ ਦੇ ਵਿੱਚ ਸਰਕਾਰੀ ਖਰਚ ਤਾਂ ਘਟਿਆ ਹੀ ਹੈ ਪਰ ਨਿਵੇਸ਼ ਤੇ ਇੰਪੋਰਟ ਵੀ ਘਟਿਆ ਹੈ। ਹਾਲਾਂਕਿ ਗ੍ਰਾਹਕਾਂ ਦੇ ਖਰਚਿਆਂ ਦੇ ਵਿੱਚ ਵਾਧਾ ਹੋਇਆ, ਜਿਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੀ ਅੰਦਰੂਨੀ ਆਰਥਿਕਤਾ ਦੇ ਵਿੱਚ ਕਾਫੀ ਵੱਡੀ ਸੱਟ ਵੱਜੀ ਹੈ। ਅਮਰੀਕਾ ਦੀ ਆਰਥਿਕ ਗਤੀਵਿਧੀਆਂ ਦੇ ਉੱਤੇ ਨਿਗਾਹ ਰੱਖਣ ਵਾਲੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ 2/3 ਤੋਂ ਜ਼ਿਆਦਾ ਹਿੱਸਾ ਰੱਖਣ ਵਾਲੇ ਜਿਹੜੇ ਕੰਜ਼ਿਊਮਰ ਐਕਸਪੈਂਸ ਨੇ, ਉਪਭੋਗਤਾ ਖਰਚ ਨੇ, ਉਹ ਪਿਛਲੀ ਤਿਮਾਹੀ ਦੇ ਵਿੱਚ 3.2% ਦੀ ਦਰ ਦੇ ਨਾਲ ਵਧੇ ਸੀ, ਜਦਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਉਹ ਮਹਿਜ਼ 0.5% ਹੀ ਵਧੇ। ਇਹ ਅੰਕੜੇ ਅਜਿਹੇ ਸਮੇਂ ਚ ਵੀ ਆਏ ਨੇ ਜਦੋਂ ਅਮਰੀਕੀ ਫੈਡਰਲ ਰਿਜ਼ਰਵ ਨੇ ਲਗਾਤਾਰ 5ਵੀਂ ਵਾਰ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ। ਬੁੱਧਵਾਰ ਦੇ ਦਿਨ ਅਮਰੀਕਾ ਦੇ ਫੈਡਰਲ ਰਿਜ਼ਰਵ ਦੇ ਨਵੇਂ ਚੇਅਰਮੈਨ ਕੈਵਿਨ ਵਾਸ਼ ਨੇ ਕਿਹਾ ਕਿ ਵਧਦੀਆਂ ਹੋਈਆਂ ਕੀਮਤਾਂ ਤੇ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਦੇ ਕੋਲ ਕੋਈ ਜਾਦੂਈ ਹੱਲ ਤਾਂ ਨਹੀਂ ਹੈ, ਬਸ ਇਹੀ ਕਰ ਸਕਦੇ ਨੇ ਕਿ ਵਿਆਜ ਦਰਾਂ ਦੇ ਵਿੱਚ ਹੋਰ ਇਜ਼ਾਫਾ ਨਾ ਕਰਨ। ਖੈਰ, ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੇ ਬੋਰਡ ਮੈਂਬਰ ਵੀ ਸ਼ਾਇਦ ਅਮਰੀਕਾ ਤੋਂ ਐਸਾ ਕੋਈ ਸਬਕ ਸਿੱਖ ਲੈਣ। ਵੈਸੇ ਅੰਦਾਜ਼ੇ ਤਾਂ ਲਗਾਏ ਜਾ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਅਗਸਤ ਮਹੀਨੇ ਦੀ 10 ਤੇ 11 ਤਰੀਕ ਨੂੰ ਜਦੋਂ ਬੈਠਕ ਹੋਣੀ ਹੈ ਤਾਂ ਫਿਰ ਵਿਆਜ ਦਰਾਂ ਦੇ ਵਿੱਚ ਸਥਿਰਤਾ ਰੱਖੀ ਜਾਏਗੀ। ਉਹ ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਸਾਂਝ ਪਾਨੇ। ਪਰ ਦੂਸਰੀਆਂ ਖਬਰਾਂ ਇੰਟਰਨੈਸ਼ਨਲ ਖੇਮੇ ਦੇ ਵਿੱਚੋਂ, ਜਿੱਥੇ ਚੀਨ ਦੇ ਸਰਕਾਰੀ ਮੀਡੀਆ ਨੇ ਆਪਣੇ ਸਭ ਤੋਂ ਚਰਚਿਤ ਹਥਿਆਰਾਂ ਦੇ ਵਿੱਚੋਂ ਇੱਕ YJ-20, ਇਹ ਹਾਈਪਰਸੋਨਿਕ ਐਂਟੀਸ਼ਿਪ ਮਿਜ਼ਾਈਲ ਹੈ, ਔਰ ਇਸ ਦੀ ਵੱਡੇ ਪੈਮਾਨੇ ਦੇ ਉੱਤੇ ਤੈਨਾਤੀ ਕਰਨ ਦਾ ਸੰਕੇਤ ਦਿੱਤਾ ਹੈ। CCTV ਦੇ ਮਿਲਟਰੀ ਚੈਨਲ ਅਤੇ ਸਰਕਾਰੀ ਹਮਾਇਤ ਵਾਲੇ ਅਖਬਾਰ ਗਲੋਬਲ ਟਾਈਮਸ ਨੇ ਬੁੱਧਵਾਰ ਦੇ ਦਿਨ ਆਪਣੇ ਵੈਬ ਪੋਰਟਲ ਤੋਂ ਇੱਕ ਵੀਡੀਓ ਫੁਟੇਜ ਵੀ ਦਿਖਾਈ ਸੀ, ਜਿਸ ਦੇ ਵਿੱਚ ਟਾਈਪ 52D ਡਿਸਟਰੋਇਰ ਤੇ YJ-20 ਮਿਜ਼ਾਈਲ ਇਹ ਦਾਗੀ ਜਾ ਰਹੀ ਸੀ। ਇਸ ਹਥਿਆਰ ਨੂੰ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਚੀਨ ਨੇ ਪਹਿਲੀ ਵਾਰ ਬੀਜਿੰਗ ਦੇ ਅੰਦਰ ਹੋਈ ਇੱਕ ਮਿਲਟਰੀ ਪਰੇਡ ਦੇ ਵਿੱਚ ਦਿਖਾਇਆ ਸੀ। YJ-20 ਹਾਈਪਰਸੋਨਿਕ ਮਿਜ਼ਾਈਲ ਨੂੰ ਟਾਈਪ 5D ਡਿਸਟਰੋਇਰ ਦੇ ਅਗਲੇ ਡੈਕ ਦੇ ਵਿੱਚ ਲਗਾ ਕੇ ਵਰਟੀਕਲ ਲਾਂਚ ਸਿਸਟਮ ਦੇ ਜ਼ਰੀਏ ਲਾਂਚ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਇੰਜਨ ਚਾਲੂ ਹੋਣ ਤੋਂ ਪਹਿਲਾਂ ਇਸ ਨੂੰ ਵਰਟੀਕਲ ਲਾਂਚ ਸਿਸਟਮ ਤੋਂ ਬਾਹਰ ਕੱਢ ਲਿਆ ਜਾਂਦਾ ਹੈ, ਔਰ ਇਹ ਐਂਟੀ ਸ਼ਿਪ ਮਿਜ਼ਾਈਲ ਹੈ। ਦੱਸ ਦਈਏ ਕਿ ਹਾਈਪਰਸੋਨਿਕ ਮਿਜ਼ਾਈਲ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਕਾਫੀ ਤਬਾਹਕੁਨ ਹੈ। ਵੈਸੇ ਚੀਨ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਆਪਣੇ ਹਥਿਆਰਾਂ ਦੀ ਨੁਮਾਇਸ਼ ਸਿਰਫ ਪਰੇਡ ਦੇ ਵਿੱਚ ਹੀ ਨਹੀਂ ਬਲਕਿ ਕੌਮਾਂਤਰੀ ਪਾਣੀਆਂ ਦੇ ਵਿੱਚ ਵੀ ਕਰ ਚੁੱਕਿਆ ਹੈ, ਜਿਸ ਦੇ ਚੱਲਦਿਆਂ ਆਸਟ੍ਰੇਲੀਆ ਵੀ ਚੀਨ ਤੋਂ ਨਾਰਾਜ਼ ਹੈ। ਵੈਸੇ ਚੀਨ ਦੇ ਮਿਲਟਰੀ ਦੇ ਇੱਕ ਬੁਲਾਰੇ ਦੇ ਮੁਤਾਬਕ YJ-20 ਬਲਾਸਟਿਕ ਮਿਜ਼ਾਈਲ ਲਗਭਗ ਸਿੱਧੇ ਵਰਟੀਕਲ ਐਂਗਲ ਦੇ ਨਾਲ ਸਮੁੰਦਰੀ ਜਹਾਜ਼ਾਂ ਦੇ ਉੱਤੇ ਹਮਲਾ ਕਰਦੀ ਹੈ, ਔਰ ਹਾਈਪਰਸੋਨਿਕ ਸਪੀਡ ਦੀ ਵਜ੍ਹਾ ਦੇ ਚੱਲਦਿਆਂ ਇਸ ਨੂੰ ਰੋਕਣਾ ਵੀ ਮੁਸ਼ਕਲ ਹੋ ਜਾਂਦਾ ਹੈ। YJ-20 ਕਾਫੀ ਹੱਦ ਤੱਕ ਸਟੈਂਡਰਡਾਈਜੇਸ਼ਨ ਹਾਸਲ ਕਰ ਚੁੱਕੀ ਹੈ ਮੌਜੂਦਾ ਨਜ਼ਰੀਏ ਦੇ ਨਾਲ ਦੇਖੀਏ, ਕਿਉਂਕਿ ਚੀਨੀ ਫੌਜ ਦੇ ਫੌਜੀ ਮਾਮਲਿਆਂ ਦੇ ਨਾਲ ਜੁੜੇ ਹੋਏ ਇੱਕ ਮਾਹਰ ਨੇ ਗਲੋਬਲ ਟਾਈਮਸ ਅਖਬਾਰ ਨੂੰ ਇਹ ਵੀ ਦੱਸਿਆ ਹੈ ਕਿ ਭਵਿੱਖ ਦੇ ਵਿੱਚ ਚੀਨ ਬਹੁਤ ਸਾਰੀਆਂ ਐਡਵਾਂਸਡ ਨੈਵਲ ਮਿਜ਼ਾਈਲਾਂ ਜਿਹੜੀਆਂ ਨੇ ਉਹ ਆਪਣੇ ਸਮੁੰਦਰੀ ਜਹਾਜ਼ਾਂ ਦੇ ਉੱਤੇ ਤੈਨਾਤ ਕਰਨ ਜਾ ਰਿਹਾ ਹੈ। ਇਹਨਾਂ ਦੇ ਵਿੱਚੋਂ ਇੱਕ YJ-20 ਵੀ ਹੋ ਸਕਦੀ ਹੈ। ਇਹ ਨਵੀਂ ਪੀੜ੍ਹੀ ਦੀ ਯਾਨੀ ਨੈਕਸਟ ਜਨਰੇਸ਼ਨ ਦੀ ਮਿਜ਼ਾਈਲ ਦੱਸੀ ਜਾ ਰਹੀ ਹੈ। ਉੱਥੇ ਹੀ ਹਥਿਆਰਾਂ ਦੀ ਗੱਲ ਤੁਰੀ ਹੈ ਤੇ ਵੈਸੇ ਤਾਂ ਅਗਲੀਆਂ ਕੁਝ ਖਬਰਾਂ ਆਲੇ ਦੁਆਲੇ ਦੇ ਭਾਰਤ ਦੇ ਗੁਆਂਢ ਦੇ ਦੇਸ਼ਾਂ ਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਤੁਰਕੀ ਤੋਂ ਖਬਰ, ਜਿੱਥੇ ਰਾਜਧਾਨੀ ਅੰਕਾਰਾ ਦੇ ਵਿੱਚ ਐਟੇਸਮੁਕ ਜ਼ਿਲ੍ਹੇ ਦੇ ਮੇਅਰ ਐਡਾਲ ਬੋਸਕਿਉਲੋ ਨੂੰ ਇਸ ਕੌਂਸਲ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਵੈਸੇ ਤੁਰਕੀ ਦੇ ਅੰਕਾਰਾ ਦੇ ਮੇਅਰ ਤੋਂ ਇਲਾਵਾ 52 ਹੋਰਨਾਂ ਨੂੰ ਹਿਰਾਸਤ 'ਚ ਲਿਆ ਗਿਆ। ਇਹ ਖਬਰ ਇਸ ਕਰਕੇ ਕੌਮਾਂਤਰੀ ਪੱਧਰ ਦੇ ਉੱਤੇ ਮਾਇਨੇ ਰੱਖਦੀ ਹੈ ਕਿਉਂਕਿ ਇਹ ਮਹਿਜ਼ ਇੱਕ ਸ਼ਹਿਰ ਦੇ ਮੇਅਰ ਨੂੰ ਹਿਰਾਸਤ 'ਚ ਲੈਣ ਦੀ ਖਬਰ ਨਹੀਂ ਹੈ ਬਲਕਿ ਇਹ ਕਿਹਾ ਜਾ ਰਿਹਾ ਹੈ ਕਿ ਤੁਰਕੀ ਦੀ ਸਰਕਾਰ ਅਪਰਾਧਕ ਨੈਟਵਰਕ ਚਲਾਨ, ਰਿਸ਼ਵਤਖੋਰੀ ਜਾਂ ਗਬਨ ਦੇ ਇਲਜ਼ਾਮ ਲਗਾ ਕੇ ਸਰਕਾਰ ਵਿਰੋਧੀ ਤਾਕਤਾਂ ਨੂੰ ਇਸ ਵਕਤ ਜੇਲ੍ਹਾਂ ਦੇ ਵਿੱਚ ਡੱਕ ਰਹੀ ਹੈ। ਵੈਸੇ ਦੱਸ ਦਈਏ ਕਿ 56 ਸਾਲਾ ਮੇਅਰ ਬਸਕੁਲੋ ਇੱਕ ਮਸ਼ਹੂਰ ਅਦਾਕਾਰ ਵੀ ਸੀ। ਉਹਨਾਂ ਨੇ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਟਰਕੀ ਦੇ ਵਿੱਚ ਚੱਲਦੇ ਇੱਕ ਮਸ਼ਹੂਰ ਟੀਵੀ ਸੀਰੀਅਲ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੇ ਇੱਕ ਪੁਲਿਸ ਅਧਿਕਾਰੀ ਵਜੋਂ ਆਪਣੀ ਕਿਰਦਾਰ ਨਿਭਾਇਆ ਸੀ, ਆਪਣੀ ਭੂਮਿਕਾ ਨਿਭਾਈ ਸੀ। ਵੈਸੇ ਉਹ ਮੁੱਖ ਵਿਰੋਧੀ ਧਿਰ ਰਿਪਬਲਿਕਨ ਪੀਪਲਸ ਪਾਰਟੀ ਨੇ ਉਹਨਾਂ ਨੂੰ ਸਾਲ 2024 ਦੀਆਂ ਨਗਰਪਾਲਿਕਾ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਵਜੋਂ ਨਿਯੁਕਤ ਕੀਤਾ ਸੀ ਜਦੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਦੱਸ ਦਈਏ ਕਿ ਹਾਲੀਆ ਸਾਲਾਂ ਦੇ ਵਿੱਚ ਜਿਹੜੀ ਇਹ ਵਿਰੋਧੀ ਪਾਰਟੀ ਹੈ CHP, ਇਸ ਦੇ ਬਹੁਤ ਸਾਰੇ ਮੇਅਰ ਭ੍ਰਿਸ਼ਟਾਚਾਰ ਦੇ ਜਾਂਚ ਦੀ ਘੇਰੇ ਦੇ ਵਿੱਚ ਨੇ, ਜਾਂ ਕੁਝ ਇੱਕ ਜਿਹੜੇ ਲੀਡਰ ਨੇ ਸਿਖਰਲੇ ਨੇਤਾ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਅਪਰਾਧਕ ਮਾਮਲੇ ਉਹਨਾਂ ਦੇ ਉੱਤੇ ਰਿਸ਼ਵਤਖੋਰੀ, ਗਬਨ ਦੇ ਮਾਮਲੇ ਜਾਂ ਸਰਕਾਰੀ ਟੈਂਡਰਾਂ 'ਚ ਹੇਰਾਫੇਰੀ ਦੇ ਦੋਸ਼ ਲਗਾ ਕੇ ਜਾਂ ਆਪਣੀ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਲਗਾ ਕੇ ਜੇਲ੍ਹਾਂ 'ਚ ਭੇਜਿਆ ਜਾ ਰਿਹਾ। ਵੈਸੇ ਅਮਰੀਕਾ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਨੇਤਨਯਾਹੂ ਦੇ ਅੱਗੇ ਤੁਰਕੀ ਦਾ ਸਟੈਂਡ ਲੈ ਗਿਆ ਸੀ ਤੇ ਇਰਾਨ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਏਗਾ ਕਹਿ ਕੇ ਲੜਾਈ ਕਰ ਦਿੰਦਾ, ਫਿਲਹਾਲ ਤੁਰਕੀ ਦੇ ਮਾਮਲੇ ਦੇ ਉੱਤੇ ਚੁੱਪ ਹੈ। ਉੱਥੇ ਭ੍ਰਿਸ਼ਟਾਚਾਰ ਦੀ ਖਬਰਾਂ ਦੀ ਸਾਂਝ ਪਾਈਏ ਤੇ ਪਹਿਲਾਂ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰਾਂ ਨੇ। ਪਹਿਲੀ ਖਬਰ ਬੰਗਲਾਦੇਸ਼ ਦੀ, ਜਿੱਥੇ ਬੰਗਲਾਦੇਸ਼ ਦੀ ਤਾਰਿਕ ਰਹਿਮਾਨ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਨੂੰ ਲੈ ਕੇ ਸਖ਼ਤ ਰੁਖ ਅਖਤਿਆਰ ਕਰ ਲਿਆ। ਬੰਗਲਾਦੇਸ਼ ਦੇ ਕਾਨੂੰਨ ਦੇ ਮੁਤਾਬਕ ਬੰਗਲਾਦੇਸ਼ ਸਰਕਾਰ ਦੇ ਇੱਕ ਮੰਤਰੀ ਐਮ ਅਜ਼ਬੂਦੁਜ਼ਾਨ ਨੇ ਵੀਰਵਾਰ ਦੇ ਦਿਨ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੇਖ ਹਸੀਨਾ ਤੋਂ ਜਦੋਂ ਵੀ ਉਹ ਭਾਰਤ ਤੋਂ ਬੰਗਲਾਦੇਸ਼ ਪਰਤਣਗੇ ਉਹਨਾਂ ਨੂੰ ਢਾਕਾ ਉਤਰਦਿਆਂ ਸਾਰ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸ਼ੇਖ ਹਸੀਨਾ ਨੂੰ ਅਦਾਲਤ ਦੇ ਵਿੱਚ ਜਾ ਕੇ ਸਰੈਂਡਰ ਕਰਨ ਦਾ, ਯਾਨੀ ਆਤਮ ਸਮਰਪਣ ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾਏਗਾ, ਕਿਉਂਕਿ ਜੇਕਰ ਉਹ ਸਿੱਧੇ ਅਦਾਲਤ ਦੇ ਵਿੱਚ ਜਾਂਦੇ ਨੇ ਤਾਂ ਉਹ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਕੇ ਆਪਣੇ ਲਈ ਰਸਤੇ ਖੋਲ ਲੈਣਗੇ, ਜਿਸ ਨੂੰ ਸਰਕਾਰ ਰੋਕਣਾ ਚਾਹੁੰਦੀ ਹੈ। ਦੱਸ ਦਈਏ ਕਿ ਅਜ਼ਬੂਦੁਜ਼ਮਾਨ ਵੈਸੇ ਕਾਨੂੰਨ ਮੰਤਰੀ ਨੇ। ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸ਼ੇਖ ਹਸੀਨਾ, ਜਿਨ੍ਹਾਂ ਦੀ ਉਮਰ 70 ਸਾਲ ਹੈ ਇਸ ਵਕਤ, ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਪਰਤਣ ਦਾ ਹੱਕ ਹੈ, ਪਰ ਕਾਨੂੰਨ ਵੀ ਉਵੇਂ ਹੀ ਕੰਮ ਕਰੇਗਾ ਜਿਵੇਂ ਕਾਨੂੰਨ ਨੂੰ ਕਰਨਾ ਚਾਹੀਦਾ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਜਦੋਂ ਇਹ ਉਹਨਾਂ ਤੋਂ ਪੁੱਛਿਆ ਗਿਆ ਕਿ ਸ਼ੇਖ ਹਸੀਨਾ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਤਾਂ ਸ਼ੇਖ ਹਸੀਨਾ ਦੀ ਸਮੱਸਿਆ ਹੈ। ਦੂਸਰੇ ਪਾਸੇ ਸ਼ੇਖ ਹਸੀਨਾ ਨੇ ਭਾਰਤ ਦੇ ਵਿੱਚੋਂ ਹੀ ਇੱਕ ਇੰਟਰਵਿਊ ਦੇ ਦਰਮਿਆਨ ਇਹ ਦਾਅਵਾ ਕੀਤਾ ਸੀ ਕਿ ਉਹ ਦਸੰਬਰ ਮਹੀਨੇ ਤੱਕ ਬੰਗਲਾਦੇਸ਼ ਵਾਪਸ ਜਾਣ ਦੇ ਲਈ ਦ੍ਰਿੜ ਨੇ। ਉਹਨਾਂ ਇਹ ਵੀ ਕਹਿ ਦਿੱਤਾ ਸੀ ਇੰਟਰਵਿਊ ਚ ਕਿ ਹੋ ਸਕਦਾ ਹੈ ਕਿ ਮੇਰੀ ਹੱਤਿਆ ਕਰ ਦਿੱਤੀ ਜਾਵੇ ਜਾਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ, ਪਰ ਮੈਂ ਵਾਪਸ ਆਪਣੇ ਦੇਸ਼ ਜਾਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਲੋਕ ਮੈਨੂੰ ਬੁਲਾ ਰਹੇ ਨੇ। ਜ਼ਿਕਰਯੋਗ ਹੈ ਕਿ ਅਗਸਤ 2024 ਚ ਵਿਦਿਆਰਥੀਆਂ ਦੇ ਇੱਕ ਪ੍ਰਦਰਸ਼ਨ ਤੋਂ ਬਾਅਦ ਸ਼ੇਖ ਹਸੀਨਾ ਦੀ ਸਰਕਾਰ ਡਿੱਗ ਗਈ ਸੀ ਤੇ ਉਹ ਭਾਰਤ ਫਰਾਰ ਹੋ ਕੇ ਆ ਗਏ ਸੀ। ਨਵੰਬਰ 2025 ਦੇ ਵਿੱਚ ਬੰਗਲਾਦੇਸ਼ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਪ੍ਰਦਰਸ਼ਨਾਂ ਦੇ ਦਰਮਿਆਨ ਹੋਈ ਹਿੰਸਾ ਤੇ ਮਨੁੱਖਤਾ ਦੇ ਵਿਰੁੱਧ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਉਂਦਿਆਂ ਹੋਇਆਂ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਹੀ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਮੌਜੂਦਾ ਬੰਗਲਾਦੇਸ਼ ਸਰਕਾਰ ਕਾਫੀ ਸਮੇਂ ਤੋਂ ਭਾਰਤ ਤੋਂ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ। ਭਾਰਤ ਦੇ ਗੁਆਂਢ ਪਾਕਿਸਤਾਨ ਤੋਂ ਵੀ ਖਬਰ, ਜਿੱਥੇ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਦੇ ਵਿੱਚ ਬੀਤੀ ਕੱਲ ਇੱਕ ਕੋਲਾ ਖਦਾਨ ਦੇ ਵਿੱਚ ਹੋਏ ਜ਼ੋਰਦਾਰ ਧਮਾਕੇ ਦੇ ਚਲਦਿਆਂ ਘੱਟੋ ਘੱਟ 11 ਮਜ਼ਦੂਰਾਂ ਦੀ ਮੌਤ ਹੋ ਗਈ ਹੈ। 31 ਹੋਰ ਮਜ਼ਦੂਰ ਹਾਲੇ ਵੀ ਮਲਬੇ ਦੇ ਹੇਠ ਦਬੇ ਹੋਏ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਰਕਾਰੀ ਨਿਰੀਖਕਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਧਮਾਕਾ ਬਲੂਚਿਸਤਾਨ ਦੇ ਰਾਜਧਾਨੀ ਕੋਇਟਾ ਦੇ ਬਾਹਰੀ ਇਲਾਕੇ ਦੇ ਵਿੱਚ ਹੋਇਆ ਹੈ, ਜਿੱਥੇ ਮਿਥੇਨ ਗੈਸ ਜਮ੍ਹਾਂ ਹੋਣ ਕਰਕੇ ਖਦਾਨ ਦੇ ਵਿੱਚ ਇਹ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ। ਪਹਿਲਾਂ 7 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਬਾਅਦ ਚ 4 ਹੋਰ ਲਾਸ਼ਾਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਕਿ ਮ੍ਰਿਤਕਾਂ ਦੀ ਗਿਣਤੀ ਹਲੇ ਹੋਰ ਵੱਧ ਸਕਦੀ ਹੈ। ਮਿਥੇਨ ਗੈਸ ਦੇ ਧਮਾਕੇ ਤੋਂ ਬਾਅਦ ਇਸ ਖਦਾਨ ਦੇ ਅੰਦਰ ਆਕਸੀਜਨ ਦਾ ਪੱਧਰ 0 ਹੋ ਗਿਆ ਸੀ, ਜਿਸਦੇ ਕਾਰਨ ਮਜ਼ਦੂਰ ਜਿਹੜੇ ਫਸੇ ਹੋਏ ਸੀ ਉਹਨਾਂ ਦੇ ਹਾਲੇ ਵੀ ਜਿਹੜੇ ਫਸੇ ਹੋਏ ਨੇ ਉਹਨਾਂ ਦੇ ਵੀ ਜ਼ਿੰਦਾ ਬਚਣ ਦੀ ਉਮੀਦ ਬਹੁਤ ਘੱਟ ਹੀ ਨੇ। ਇਹੀ ਕਾਰਨ ਹੈ ਕਿ ਬਚਾਅ ਟੀਮਾਂ ਵੀ ਅੰਦਰ ਬੇਹੱਦ ਸਾਵਧਾਨੀ ਦੇ ਨਾਲ ਜਾ ਰਹੀਆਂ ਨੇ। ਭਾਰਤ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਚੱਲਦੇ ਹਾਂ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਨਾਲ ਜੁੜੀ ਖਬਰ, ਜਿੱਥੇ ਕੋਰਟ ਨੇ ਮੌਜੂਦਾ ਐਡਵਾਈਜ਼ਰੀ ਤੇ ਪੁਲਿਸ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੈਲੇਟ ਗਨਸ ਦੀ ਵਰਤੋਂ ਦੇ ਉੱਤੇ ਮੁਕੰਮਲ ਪਾਬੰਦੀ ਨਹੀਂ ਲਗਾਈ ਜਾ ਸਕਦੀ। ਪਹਿਲਾਂ ਕੁਝ ਪਟੀਸ਼ਨਾਂ ਇਸ ਕਿਸਮ ਦੀਆਂ ਦਾਖਲ ਕੀਤੀਆਂ ਗਈਆਂ ਸੀ ਕਿ ਦਿੱਲੀ ਸਰਕਾਰ ਨੂੰ ਪੈਲੇਟ ਗਨਸ ਦੀ ਪਾਬੰਦੀ ਤੋਂ ਜਿਹੜਾ ਇਸਤੇਮਾਲ ਆ ਉਸ ਤੋਂ ਪਾਬੰਦ ਕੀਤਾ ਜਾਵੇ, ਪਰ ਬੈਂਚ ਨੇ ਕਿਹਾ ਹੈ ਕਿ ਸ਼ਾਂਤਮਈ ਮੁਜ਼ਾਰੇ ਕਈ ਵਾਰ ਹਿੰਸਕ ਹੋ ਜਾਂਦੇ ਨੇ, ਜਿਸ ਕਰਕੇ ਸੁਰੱਖਿਆ ਬਲਾਂ ਨੂੰ ਮੌਕੇ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਨੇ। ਉਂਜ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਦੁਰਵਰਤੋਂ ਦੇ ਖਾਸ ਦੋਸ਼ਾਂ ਦੀ ਮਾਮਲੇ ਦਰ ਮਾਮਲੇ ਪੜਤਾਲ ਕੀਤੀ ਜਾ ਸਕਦੀ ਹੈ। ਬੈਂਚ ਨੇ ਸਾਬਕਾ ਕੇਂਦਰੀ ਸੂਚਨਾ ਕਮਿਸ਼ਨ ਯਸ਼ਵਰਧਨ ਆਜ਼ਾਦ ਤੇ 2 ਪੀੜਤਾਂ ਦੀ ਅਰਜ਼ੀ ਦੇ ਉੱਤੇ ਕੇਂਦਰ ਤੇ ਰੈਪਿਡ ਐਕਸ਼ਨ ਫੋਰਸ ਦੇ IG ਨੂੰ ਨੋਟਿਸ ਜਾਰੀ ਕੀਤੇ ਨੇ। ਦੱਸਦੀ ਹੈ ਕਿ ਰੈਪਿਡ ਐਕਸ਼ਨ ਫੋਰਸ ਦੀ ਤਰਫ ਤੋਂ ਪੈਲੇਟ ਗਨਸ ਤੇ ਇਲੈਕਟ੍ਰਿਕ ਸ਼ੀਲਡ ਦੀ ਵਰਤੋਂ ਦੀ ਪਹਿਲਾਂ ਹੀ ਇਨਕਾਰ ਕੀਤਾ ਜਾ ਚੁੱਕਿਆ ਹੈ। ਉਧਰ ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਸਰਕਾਰ ਵੱਲੋਂ ਅੰਦੋਲਨ ਦੇ ਨਾਲ ਸੰਬੰਧਿਤ FIR ਦੇ ਵਿੱਚ ਅਗਲੀ ਕਾਰਵਾਈ ਨਾ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਕਿਹਾ ਹੈ ਕਿ ਕੇਸਾਂ ਨੂੰ ਸਿਰਫ ਬੰਦ ਕਰਨ ਦੀ ਥਾਂ ਰਸਮੀ ਤੌਰ ਦੇ ਉੱਤੇ ਵਾਪਸ ਲਿਆ ਜਾਣਾ ਚਾਹੀਦਾ ਸੀ। CJP ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ 25 ਜੁਲਾਈ ਦੇ ਜੰਤਰ ਮੰਤਰ ਸਮਝੌਤੇ ਦੇ ਦਰਮਿਆਨ ਸਰਕਾਰ ਨੇ FIR ਵਾਪਸ ਲੈਣ ਦਾ ਭਰੋਸਾ ਦਿੱਤਾ ਸੀ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਗਲਤ ਵਿਆਖਿਆ ਕਰ ਰਹੀ ਹੈ। ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਜੰਤਰ ਮੰਤਰ ਨੂੰ ਧਰਨਿਆਂ ਤੇ ਮੁਜ਼ਾਹਰਿਆਂ ਤੋਂ ਬੰਦ ਕੀਤੇ ਜਾਣ ਦੀਆਂ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਹੋ ਰਹੀਆਂ ਨੇ, ਦਿੱਲੀ ਪੁਲਿਸ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਝੂਠੀਆਂ ਤੇ ਗੁੰਮਰਾਹਕੁਨ ਖਬਰਾਂ ਨੇ। ਕੁਝ ਇੱਕ ਵੀਡੀਓਜ਼ ਐਸੀਆਂ ਸਾਹਮਣੇ ਆ ਰਹੀਆਂ ਸੀ ਕਿ ਦਿੱਲੀ ਪੁਲਿਸ ਬੈਰੀਕੇਡਿੰਗ ਦੀ ਉੱਤੇ ਵੈਲਡਿੰਗ ਕਰ ਰਹੀ ਹੈ ਤੇ ਪੱਕੇ ਤੌਰ ਦੇ ਉੱਤੇ ਇੱਕ ਲੋਹੇ ਦੀ ਕੰਧ ਖੜੀ ਕਰ ਰਹੀ ਹੈ ਜੰਤਰ ਮੰਤਰ ਦੇ ਆਲੇ ਦੁਆਲੇ ਤਾਂ ਕਿ ਭਵਿੱਖ 'ਚ ਕੋਈ ਵੀ ਪ੍ਰਦਰਸ਼ਨ ਇੱਥੇ ਨਾ ਹੋ ਸਕੇ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਜੰਤਰ ਮੰਤਰ ਹਾਲੇ ਵੀ ਸ਼ਾਂਤਮਈ ਤੇ ਅਧਿਕਾਰਕ ਪ੍ਰਦਰਸ਼ਨਾਂ ਦੇ ਲਈ ਮਨਜ਼ੂਰਸ਼ੁਦਾ ਸਥਾਨ ਹੈ। ਇਹ ਮਹਿਜ਼ ਕੁਝ ਅਫਵਾਹਾਂ ਸਾਹਮਣੇ ਆਈਆਂ ਨੇ ਕਿ ਬੈਰੀਕੇਡਿੰਗ ਨੂੰ ਪੱਕਾ ਕੀਤਾ ਜਾ ਰਿਹਾ। ਦਿੱਲੀ ਪੁਲਿਸ ਦੇ ਮੁਤਾਬਕ ਮੌਜੂਦਾ ਮਾਪਦੰਡਾਂ ਦੇ ਤਹਿਤ ਯੋਗ ਅਥਾਰਟੀ ਦੀ ਮਨਜ਼ੂਰੀ ਦੇ ਨਾਲ ਹੀ ਜੰਤਰ ਮੰਤਰ ਦੇ ਵਿੱਚ ਇੱਕੋ ਸਮੇਂ 1000 ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉੱਥੇ ਹੀ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਵੀਰਵਾਰ ਦੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦਿਆਂ ਹੋਇਆਂ ਕੁਝ ਗੰਭੀਰ ਦੋਸ਼ ਮੜੇ। ਉਹਨਾਂ ਦੋਸ਼ ਲਗਾਇਆ ਕਿ 20 ਜੁਲਾਈ ਦੀ ਪ੍ਰੀਖਿਆ ਦੇ ਵਿੱਚ ਜਿਹੜੀ ਨੀਟ ਪ੍ਰੀਖਿਆ ਹੋਈ ਸੀ ਉਸਦੇ ਖਿਲਾਫ ਜਿਹੜੇ ਧਰਨੇ ਦਿੱਤੇ ਜਾ ਰਹੇ ਸੀ ਉਹਨਾਂ ਧਰਨਿਆਂ ਦੇ ਵਿੱਚ 20 ਜੁਲਾਈ ਦੇ ਦਿਨ ਜਿਹੜੀ ਸੰਸਦ ਮਾਰਚ ਦੇ ਦਰਮਿਆਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀ ਕਾਰਵਾਈ ਹੋਈ ਹੈ ਉਸ ਦੇ ਨਿਰਦੇਸ਼ ਗ੍ਰਹਿ ਮੰਤਰੀ ਨੇ ਹੀ ਦਿੱਤੇ ਸੀ। ਵੈਸੇ ਇਸ ਕਿਸਮ ਦਾ ਦਾਅਵਾ ਬੀਤੀ ਕੱਲ ਜਿਹੜੇ ਰਾਹੁਲ ਗਾਂਧੀ ਵੀ ਲੋਕ ਸਭਾ ਦੇ ਵਿੱਚ ਕਰ ਚੁੱਕੇ ਨੇ ਜਿਸ ਦੇ ਉੱਤੇ ਇੱਕ ਚੰਗਾ ਹੰਗਾਮਾ ਹੋਇਆ। ਪਰ ਅਭਿਜੀਤ ਦੀਪਕੇ ਨੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਵੱਡੀ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਮੈਨੂੰ ਇਹ ਤਾਂ ਲੱਗਦਾ ਹੀ ਹੈ ਕਿ ਅਮਿਤ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਨੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਵੋ, ਇਹੀ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਲਈ ਚੰਗਾ ਰਹੇਗਾ। ਉਹਨਾਂ ਕਿਹਾ ਕਿ ਮੈਨੂੰ ਸ਼ਰਮ ਆਉਂਦੀ ਹੈ ਕਿ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਕਿਵੇਂ ਬੱਚਿਆਂ ਦੀ ਤਰ੍ਹਾਂ ਬਿਹੇਵ ਕਰ ਰਹੇ ਨੇ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦੇ ਪੋਤੇ ਦੀ ਉਮਰ ਦਾ ਉਹਨਾਂ ਦੇ ਪੋਤੇ ਦੀ ਉਮਰ ਦੇ ਬੱਚਿਆਂ ਨੂੰ ਧਮਕੀਆਂ ਜਦੋਂ ਮਿਲਦੀਆਂ ਨੇ ਤਾਂ ਇਸ ਦਾ ਕੀ ਮਤਲਬ ਕੱਢਿਆ ਜਾਣਾ ਚਾਹੀਦਾ। ਹਾਲਾਂਕਿ ਭਾਜਪਾ ਨੇ ਦੀਪਕੇ ਤੇ ਉਹਨਾਂ ਦੇ ਪਰਿਵਾਰ ਨੂੰ ਧਮਕੀ ਦਿੱਤੇ ਜਾਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਭਾਜਪਾ ਨੇਤਾ ਕੇਸ਼ਵ ਉਪਾਧਿਆ ਨੇ ਕਿਹਾ ਹੈ ਕਿ ਜੇਕਰ ਉਹ ਰਾਹੁਲ ਗਾਂਧੀ ਦੀ ਲਾਈਨ ਦੇ ਉੱਤੇ ਚੱਲਣਾ ਚਾਹੁੰਦੇ ਨੇ ਤਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ। ਉਹਨਾਂ ਕਿਹਾ ਕਿ ਉਹ ਅੰਦੋਲਨ ਦਾ ਚਿਹਰਾ ਸੀ, ਪੇਪਰ ਲੀਕ ਦੇ ਖਿਲਾਫ ਬਿੱਲ ਲਿਆ ਦਿੱਤਾ ਗਿਆ, ਕੇਂਦਰੀ ਸਿੱਖਿਆ ਮੰਤਰੀ ਅਸਤੀਫਾ ਦੇ ਚੁੱਕੇ ਨੇ, ਇਸ ਕਰਕੇ ਭਾਜਪਾ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਨੇ। ਉਹਨਾਂ ਨੂੰ ਹੁਣ ਸਰਕਾਰ ਦੀ ਇੱਜ਼ਤ ਰੱਖਣੀ ਚਾਹੀਦੀ ਹੈ, ਪਰ ਉਹ ਹੁਣ ਸਿਆਸਤ ਕਰ ਰਹੇ ਨੇ। ਜੇਕਰ ਉਹਨਾਂ ਨੂੰ ਰਾਹੁਲ ਗਾਂਧੀ ਦੀ ਲਾਈਨ ਤੇ ਚੱਲਣਾ ਤਾਂ ਉਹ ਕਾਂਗਰਸ ਦੇ ਵਿੱਚ ਚਲੇ ਜਾਣ। ਉਧਰ ਦਿੱਲੀ ਪੁਲਿਸ ਦੀ ਤਰਫ ਤੋਂ 29 ਜੁਲਾਈ 2026 ਨੂੰ ਸ਼ਾਮ 6 ਵਜੇ ਤੱਕ ਨੀਟ ਪ੍ਰੀਖਿਆ ਦੇ ਵਿੱਚ ਕਥਿਤ ਗੜਬੜੀਆਂ ਦੇ ਵਿਰੋਧ ਦੇ ਵਿੱਚ ਹੋਏ ਪ੍ਰਦਰਸ਼ਨ ਦੇ ਨਾਲ ਜੁੜੇ 13 ਮਾਮਲੇ ਦਰਜ ਕੀਤੇ ਗਏ ਨੇ। ਇਹ ਤਾਜ਼ਾ ਮਾਮਲੇ ਦਰਜ ਕੀਤੇ ਗਏ ਐਸੇ ਸਮੇਂ ਦੇ ਵਿੱਚ ਜਦੋਂ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀ ਤੇ ਨੌਜਵਾਨਾਂ ਨੂੰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕੋਈ ਵੀ ਨਵਾਂ ਕੇਸ ਦਰਜ ਨਹੀਂ ਕੀਤਾ ਜਾਏਗਾ। ਦਿੱਲੀ ਸਰਕਾਰ ਦੇ ਮੁਤਾਬਕ ਕੌਮੀ ਰਾਜਧਾਨੀ ਖੇਤਰ ਦਿੱਲੀ ਦੇ ਕਿਸੇ ਵੀ ਪੁਲਿਸ ਜ਼ਿਲ੍ਹੇ ਦੀ ਤਰਫ ਤੋਂ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਉਹਨਾਂ ਨੂੰ ਪੂਰਾ ਹੱਕ ਹੈ। ਹਾਲਾਂਕਿ ਕੁਝ ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਏਗਾ, ਪਰ ਜਿਨ੍ਹਾਂ ਦੇ ਅਪਰਾਧਕ ਰਿਕਾਰਡ ਨੇ ਉਹਨਾਂ ਦੇ ਖਿਲਾਫ ਦਿੱਲੀ ਪੁਲਿਸ ਕਾਰਵਾਈ ਜ਼ਰੂਰ ਕਰੇਗੀ। ਦਿੱਲੀ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਹੈ ਕਿ ਅਪਰਾਧਕ ਮਾਮਲਿਆਂ ਦੇ ਪਿਛੋਕੜ ਵਾਲੇ ਨੌਜਵਾਨਾਂ ਨੂੰ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਉਹਨਾਂ ਦੇ ਉੱਤੇ ਹੀ ਨਵੇਂ ਕੇਸ ਦਰਜ ਕੀਤੇ ਜਾ ਰਹੇ ਨੇ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਫੈਡਰਲ ਸਰਕਾਰ ਦੇ ਨਾਲ ਜੁੜੇ ਹੋਏ ਕੁਝ ਫੈਸਲਿਆਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਨੇ ਸਰਕਾਰ ਦੇ ਇਸ ਪ੍ਰਪੋਜ਼ਲ ਤੇ ਕਿ ਜਿਹੜੇ ਟਰੱਸਟ ਨੇ ਉਹਨਾਂ ਦੇ ਉੱਤੇ, ਜਿਹੜੇ ਡਿਸਕ੍ਰਿਸ਼ਨਰੀ ਟਰੱਸਟ ਨੇ ਉਹਨਾਂ ਦੇ ਉੱਤੇ 30% ਦਾ ਟੈਕਸ ਲਗਾਇਆ ਜਾਏਗਾ, ਇਸ ਦਾ ਵਿਰੋਧ ਕੀਤਾ ਹੈ। ਬਹਿਰਾਲ ਸਰਕਾਰ ਦੀ ਤਰਫ ਤੋਂ ਡਿਸਕ੍ਰਿਸ਼ਨਰੀ ਟਰੱਸਟ ਦੇ ਮਾਮਲੇ ਦੇ ਵਿੱਚ ਹਾਲੇ ਕੋਈ ਬਿੱਲ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਕਿਸਮ ਦਾ ਕੋਈ ਐਲਾਨ ਕੀਤਾ ਗਿਆ। ਪਰ ਕਿਹਾ ਗਿਆ ਹੈ ਕਿ ਕਿਉਂਕਿ ਆਸਟ੍ਰੇਲੀਆ ਇੱਕ ਪ੍ਰੋਗਰੈਸਿਵ ਟੈਕਸ ਸਿਸਟਮ ਹੈ, ਇੱਥੇ ਇਸ ਦੇ ਲਈ ਟੋਟਲ ਟੈਕਸ ਸਿਸਟਮ ਦੇ ਵਿੱਚ ਟਰੱਸਟ ਦੇ ਉੱਤੇ ਜਿਹੜੀ ਲੱਗਣ ਵਾਲਾ ਜਿਹੜਾ ਟੈਕਸ ਹੈ ਉਸ ਦੇ ਵਿੱਚ ਸੁਧਾਰ ਜਾਂ ਬਦਲਾਅ ਹੋਣੇ ਚਾਹੀਦੇ ਨੇ। ਉਧਰ ਕੱਲ ਦੇ ਦਿਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਟੈਲੀਗ੍ਰਾਮ ਅਦਾਰਾ ਹੈ, ਇੱਕ ਸੋਸ਼ਲ ਮੀਡੀਆ ਅਦਾਰਾ ਹੈ, ਉਸ ਦੇ ਉੱਤੇ ਜੁਰਮਾਨਾ ਲਗਾਇਆ ਜਾ ਸਕਦਾ। ਪਰ ਕਿਹਾ ਜਾ ਰਿਹਾ ਹੈ ਕਿ ਲਗਭਗ 1.5 ਮਿਲੀਅਨ ਆਸਟ੍ਰੇਲੀਅਨ ਲੋਕ ਟੈਲੀਗ੍ਰਾਮ ਵਰਤ ਰਹੇ ਨੇ। ਹਾਲਾਂਕਿ ਈ ਸੇਫਟੀ ਕਮਿਸ਼ਨਰ ਜੁਲੀ ਨੈਮ ਗ੍ਰਾਂਟ ਨੇ ਇਹ ਦੱਸਿਆ ਕਿ ਟੈਲੀਗ੍ਰਾਮ ਦੇ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਰਹੀ, ਬਲਕਿ ਕੁਝ ਨਿਯਮਾਂ ਦੀ ਅਣਦੇਖੀ ਕਰਨ ਦੇ ਚੱਲਦਿਆਂ ਟੈਲੀਗ੍ਰਾਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇੱਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫੈਡਰਲ ਕੋਰਟ ਜੇਕਰ ਇਹ ਪਾ ਲੈਂਦੀ ਹੈ ਕਿ ਟੈਲੀਗ੍ਰਾਮ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਨਲਾਈਨ ਸੇਫਟੀ ਐਕਟ ਹੈ ਉਸ ਦੀ ਉਲੰਘਣਾ ਕਰ ਰਹੀ ਹੈ ਤਾਂ $54 million ਦੀਆਂ ਪੈਨਲਟੀਜ਼ ਟੈਲੀਗ੍ਰਾਮ ਦੇ ਉੱਤੇ ਲੱਗ ਸਕਦੀਆਂ ਨੇ। ਵੈਸੇ ਭਾਰਤ, ਰੂਸ ਤੇ ਤੁਰਕੀ ਤੋਂ ਇਲਾਵਾ ਦੂਸਰਿਆਂ ਦੇਸ਼ਾਂ ਦੇ ਵਿੱਚ ਟੈਲੀਗ੍ਰਾਮ ਨੂੰ ਲੈ ਕੇ ਇਸ ਵਕਤ ਚੰਗਾ ਬਵਾਲ ਚੱਲ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਕਾਰਪੋਰੇਟ ਜਗਤ ਦੇ ਨਾਲ ਜੁੜੀ ਇਹ ਇੱਕ ਸਾਜਿਸ਼ ਵੀ ਹੋ ਸਕਦੀ ਹੈ। UAE ਦੇ ਵਿੱਚ ਓਪਰੇਟ ਹੋ ਰਹੀ ਕੰਪਨੀ ਟੈਲੀਗ੍ਰਾਮ ਦੇ ਲਈ ਇਸ ਵਕਤ ਕੁਝ ਇੱਕ ਦੇਸ਼ਾਂ ਦੇ ਵਿੱਚ ਖਾਸ ਕਿਸਮ ਦੀ ਮੁਸੀਬਤ ਜਿਹੜੀ ਉਹ ਪੈਦਾ ਕੀਤੀ ਜਾ ਰਹੀ ਹੈ। ਵੈਸੇ ਜਦੋਂ ਜੁਰਮਾਨਿਆਂ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਓਪਟਸ ਦੇ ਨਾਲ ਜੁੜੀ ਹੋਈ, ਜਿੱਥੇ ਓਪਟਸ ਦੇ ਉੱਤੇ $502 million ਦੀ ਪੈਨਲਟੀ ਲੱਗ ਸਕਦੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਕਾਰਪੋਰੇਟ ਹਿਸਟਰੀ ਦੇ ਅੰਦਰ ਇਹ ਅੱਜ ਤੱਕ ਦੀ ਸਭ ਤੋਂ ਵੱਡੀ ਪੈਨਲਟੀ ਹੋਏਗੀ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਅਨ ਕਮਿਊਨੀਕੇਸ਼ਨ ਤੇ ਮੀਡੀਆ ਅਥਾਰਟੀ ਦੀ ਤਰਫ ਤੋਂ ਫੈਡਰਲ ਕੋਰਟ ਦੇ ਵਿੱਚ ਵੀਰਵਾਰ ਦੇ ਦਿਨ ਜਿਹੜਾ ਓਪਟਸ ਦੇ ਦੁਆਰਾ ਨੈਟਵਰਕ ਆਊਟੇਜ ਹੋਇਆ ਸੀ ਉਸ ਦੇ ਖਿਲਾਫ ਇੱਕ ਸ਼ਿਕਾਇਤ ਜਿਹੜੀ ਲਿਜਾਈ ਗਈ ਹੈ, ਔਰ ਇਸ ਮਾਮਲੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਬਾਅਦ ਵਿੱਚ ਇਸ ਨੂੰ ਰਿਵਾਈਜ਼ ਕਰਕੇ 2 ਦੀ ਮੌਤ ਦੀ ਪੁਸ਼ਟੀ ਕੀਤਾ ਗਿਆ, ਪਰ ਐਕਮਾ ਯਾਨੀ ਕਿ ਆਸਟ੍ਰੇਲੀਅਨ ਕਮਿਊਨੀਕੇਸ਼ਨ ਤੇ ਮੀਡੀਆ ਅਥਾਰਟੀ ਦਾ ਕਹਿਣਾ ਹੈ ਕਿ ਓਪਟਸ ਦੇ ਖਿਲਾਫ ਉਹਨਾਂ ਦੇ ਕੋਲ 1005 ਮੌਕਿਆਂ ਦੇ ਉੱਤੇ ਬਾਰ ਬਾਰ ਕਾਨੂੰਨ ਤੋੜਨ ਦੀਆਂ, ਕਾਨੂੰਨ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ 000 ਜਿਹੜਾ ਐਮਰਜੈਂਸੀ ਨੰਬਰ ਹੈ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਸ ਸੇਵਾ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ ਕਿਸੇ ਵੀ ਟੈਲੀਕਾਮ ਕੰਪਨੀ ਦੀ ਤਰਫ ਤੋਂ। ਉਸ ਕਾਨੂੰਨ ਨੂੰ ਤੋੜਨ ਦਾ ਇਲਜ਼ਾਮ ਓਪਟਸ ਦੇ ਉੱਤੇ 1000 ਤੋਂ ਵੱਧ ਮੌਕਿਆਂ ਦੇ ਉੱਤੇ ਲੱਗਿਆ। ਵੈਸੇ ਇਸ ਤੋਂ ਇਲਾਵਾ ਕੁਝ ਹੋਰ ਬ੍ਰੀਚ ਵੀ ਹੋਏ ਸੀ ਉਹਨਾਂ ਕੁਝ ਘੰਟਿਆਂ ਦੇ ਦਰਮਿਆਨ ਜਦੋਂ ਓਪਟਸ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਕੇ ਰਹਿ ਗਈਆਂ ਸੀ। 000 ਤੇ ਵੀ ਕਾਲ ਮੁਹੱਈਆ ਨਹੀਂ ਸੀ ਹੋ ਪਾ ਰਹੀ। ਅਜਿਹੇ ਦੇ ਵਿੱਚ ਓਪਟਸ ਦੇ ਉੱਤੇ $2.5 lakh ਪਰ ਬ੍ਰੀਚ, ਯਾਨੀ ਕਿ ਜੇਕਰ ਕੁੱਲ ਰਕਮ ਇਹ ਜੋੜ ਲਈ ਜਾਵੇ ਤਾਂ $502 million ਤੋਂ ਜ਼ਿਆਦਾ ਬਣਦੀ ਹੈ ਜਿੰਨੇ ਵੀ ਸ਼ਿਕਾਇਤਾਂ ਜਿਹੜੀਆਂ ਨੇ ਓਪਟਸ ਦੇ ਕੋਲ ਹਾਸਲ ਹੋਈਆਂ ਨੇ। ਓਪਟਸ ਵੈਸੇ ਆਸਟ੍ਰੇਲੀਆ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਆ। ਆਸਟ੍ਰੇਲੀਆ ਦੀ ਨਿਰੋਲ ਕੰਪਨੀ ਟੈਲਸਟਰਾ ਤੋਂ ਬਾਅਦ, ਟੈਲਸਟਰਾ ਵੀ ਪਿਛਲੇ ਦਿਨਾਂ ਦੇ ਵਿੱਚ 2 ਘੰਟਿਆਂ ਦੇ ਲਈ ਨੈਟਵਰਕ ਆਊਟੇਜ ਦੇ ਵਿੱਚੋਂ ਜੂਝ ਚੁੱਕੀ ਹੈ। ਪਰ ਓਪਟਸ ਦੇ ਉੱਤੇ ਜਿਹੜਾ ਜੁਰਮਾਨਾ ਲੱਗ ਰਿਹਾ ਹੈ ਜਾਂ ਲੱਗ ਸਕਦਾ ਉਹ ਕਾਫੀ ਭਾਰੀ ਹੈ, ਕਿਉਂਕਿ ਓਪਟਸ ਟੈਲਸਟਰਾ ਤੋਂ ਬਾਅਦ ਦੂਜੀ ਵੱਡੀ ਕੰਪਨੀ ਜ਼ਰੂਰ ਹੈ, ਪਰ ਇਹ ਸਿੰਗਾਪੁਰ ਦੀ ਆਧਾਰਿਤ ਕੰਪਨੀ ਸਿੰਗਟੈਲ ਦੇ ਦੁਆਰਾ ਆਸਟ੍ਰੇਲੀਆ 'ਚ ਚਲਾਈ ਜਾਂਦੀ ਹੈ, ਆਪਰੇਟ ਕੀਤੀ ਜਾਂਦੀ ਹੈ। ਔਰ ਓਪਟਸ ਦਾ ਦਾਅਵਾ ਹੈ ਕਿ ਜਿਹੜੀ ਉਹਨਾਂ ਦੀ ਤਰਫ ਤੋਂ 000 ਆਊਟੇਜ ਦੀ ਸਮੱਸਿਆ ਨੂੰ ਸੁਧਾਰਨ ਤੇ ਉਸ ਤੋਂ ਬਾਅਦ ਕਿਸੇ ਵੀ ਕਿਸਮ ਦੀ ਤਕਨੀਕੀ ਖਾਮੀ ਦੇ ਨਾਲ ਜੂਝਣ ਦੇ ਲਈ ਇੱਕ ਮੁਕੰਮਲ ਸਿਸਟਮ ਤਿਆਰ ਕਰ ਲਿਆ ਗਿਆ। ਪਰ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਸ ਦਾ ਕਹਿਣਾ ਹੈ ਕਿ ਓਪਟਸ ਨੇ ਪਿਛੋਕੜ ਦੇ ਵਿੱਚ ਜੋ ਵੀ ਕੁਝ ਕੀਤਾ ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਓਪਟਸ ਨੇ ਉਸ ਸਮੱਸਿਆ ਦੇ ਆਉਣ ਤੋਂ ਬਾਅਦ ਸਾਬਕਾ ਸਿਡਨੀ ਵਾਟਰ ਦੇ ਚੀਫ ਕੈਰੀ ਸਕੌਟ ਦੀ ਅਗਵਾਈ ਹੇਠ ਬਣਾਏ ਇੱਕ ਕਮਿਸ਼ਨ ਦੀਆਂ ਸੁਝਾਈਆਂ ਗਈਆਂ 21 ਮਸ਼ਵਰਿਆਂ ਨੂੰ, ਸਲਾਹਾਂ ਨੂੰ ਤੁਰੰਤ ਅਪਣਾ ਵੀ ਲਿਆ ਸੀ, ਔਰ ਲਗਭਗ $1.5 billion ਤੋਂ ਜ਼ਿਆਦਾ ਇਨਵੈਸਟ ਵੀ ਕੀਤਾ ਜਾ ਰਿਹਾ ਹੈ। ਖਾਸ ਤੌਰ ਦੇ ਉੱਤੇ 1500 ਦੇ ਕਰੀਬ ਰੀਜਨਲ 5G ਸਾਈਟਸ ਜਿਹੜੀਆਂ ਨੇ ਓਪਟਸ ਦੀ ਤਰਫ ਤੋਂ ਤਿਆਰ ਕਰ ਲਈਆਂ ਜਾਣਗੀਆਂ ਸਾਲ 2028 ਤੱਕ, ਇਹ ਵੀ ਵਾਅਦਾ ਕੀਤਾ ਗਿਆ ਸੀ। ਪਰ ਇਹ ਸਾਰੇ ਵਾਅਦੇ ਓਪਟਸ ਨੂੰ ਆਪਣੇ ਪਿਛਲੇ ਸਮਿਆਂ ਦੇ ਦਰਮਿਆਨ ਕਿਤੇ ਮਾੜੇ ਕੰਮਾਂ ਤੋਂ ਨਹੀਂ ਬਚਾ ਸਕਦੇ, ਅਦਾਲਤੀ ਕਾਰਵਾਈ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਹੀ ਹੋਏਗਾ। ਉੱਥੇ ਹੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਅਗਲੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਡੇਲੀ ਟੈਲੀਗ੍ਰਾਫ ਅਖਬਾਰ ਇਹ ਖਬਰ ਅੱਜ ਦੇ ਦਿਨ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਕਾਸ਼ਿਤ ਕਰਦਾ ਹੈ ਕਿ ਜੇਕਰ ਇਮੀਗ੍ਰੇਸ਼ਨ ਨੂੰ ਛੇਤੀ ਤੋਂ ਛੇਤੀ ਨੱਪਿਆ ਨਾ ਗਿਆ ਤਾਂ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਸਮੱਸਿਆ ਹੋਰ ਵੀ ਜ਼ਿਆਦਾ ਗਹਿਰਾ ਸਕਦੀ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਅਖਬਾਰ ਨੇ ਕਿਹਾ ਹੈ ਕਿ ਐਸਾ ਨਹੀਂ ਹੈ ਕਿ ਆਸਟ੍ਰੇਲੀਆ 'ਚ ਘਰ ਨਹੀਂ ਬਣ ਰਹੇ, ਪਰ ਮਾਈਗ੍ਰੇਸ਼ਨ ਇੰਨੀ ਵੱਡੀ ਪੱਧਰ ਦੇ ਉੱਤੇ ਹੋ ਰਿਹਾ ਹੈ ਕਿ ਨਵੇਂ ਬਣੇ ਘਰ ਵੀ ਆਸਟ੍ਰੇਲੀਆ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਪਾ ਰਹੇ। ਕਿਹਾ ਗਿਆ ਹੈ ਕਿ ਪਿਛਲੇ 1 ਫਾਈਨੈਂਸ਼ੀਅਲ ਈਅਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ 2,05,000 ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਸਰਕਾਰ ਦਾ ਇਹ ਟੀਚਾ ਹੈ ਕਿ ਸਾਲ 2029 ਤੱਕ 12 lakh ਘਰ ਉਸਾਰੇ ਜਾਣ ਤੇ ਉਸ ਦੇ ਤਹਿਤ ਹਰ ਫਾਈਨੈਂਸ਼ੀਅਲ ਈਅਰ 'ਚ 2.5 lakh ਤੋਂ ਜ਼ਿਆਦਾ ਘਰ ਬਣਨੇ ਨੇ। ਇਸ ਦਾ ਮਤਲਬ ਇਹ ਹੈ ਕਿ ਇਸ ਸਾਲ ਦੇ ਵਿੱਚ 47,000 ਗਿਣਤੀ ਜਿਹੜੀ ਉਹ ਘੱਟ ਜ਼ਰੂਰ ਰਹੀ ਹੈ, ਪਰ ਮੋਟੇ ਤੌਰ ਦੇ ਉੱਤੇ ਨਵਿਆਂ ਘਰਾਂ ਨੂੰ ਮਨਜ਼ੂਰੀ ਦੇਣਾ ਔਰ ਉਹਨਾਂ ਦੀ ਉਸਾਰੀ ਦਾ ਕੰਮ ਆਪਣੀ ਰਫਤਾਰ ਦੇ ਨਾਲ ਚੱਲ ਰਿਹਾ। ਇੰਸਟੀਚਿਊਟ ਆਫ ਪਬਲਿਕ ਅਫੇਅਰਸ ਦੇ ਹਵਾਲੇ ਦੇ ਨਾਲ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। IPA ਨਾਮ ਦੇ ਇਸ ਅਦਾਰੇ ਨੇ ਜੂਨ ਮਹੀਨੇ ਦੇ ਨਾਲ ਤੇ ਪਿਛਲੇ ਸਾਲ ਦੇ ਜੂਨ ਮਹੀਨੇ ਦੇ ਨਾਲ ਇੱਕ ਤੁਲਨਾਤਮਕ ਅਧਿਐਨ ਕੀਤਾ ਸੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਹਰ ਇੱਕ ਮਹੀਨੇ ਜਿਹੜੇ ਘਰ ਅਪਰੂਵ ਹੋ ਰਹੇ ਨੇ, ਜਿਵੇਂ ਲੰਘੇ ਮਹੀਨੇ ਦੇ ਵਿੱਚ 18,328 ਘਰ ਅਪਰੂਵ ਹੋਏ ਨੇ, 50 ਕੁ ਘਰ ਹੋਰ ਲੋੜੀਂਦੇ ਚਾਹੀਦੇ ਸੀ, ਪਰ ਔਰ ਇਹ ਸਾਲ 2016 ਦੀ ਗੱਲ ਹੈ, ਮਾਫ ਕਰਨਾ, ਪਰ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ 205,249 ਘਰ ਅਪਰੂਵ ਹੋ ਗਏ, ਯਾਨੀ ਕਿ ਘਰਾਂ ਦੀ ਜਿਹੜੀ ਅਪਰੂਵਲ ਹੈ ਉਹਨਾਂ ਦੀ ਉਸਾਰੀ ਨੂੰ ਲੈ ਕੇ ਜਾਂ ਉਹਨਾਂ ਦੀ ਉਸਾਰੀ ਦਾ ਕੰਮ ਹੈ ਉਹ ਪਿਛਲੇ ਇੱਕ ਦਹਾਕੇ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਵਧੇ ਹੈ, ਪਰ ਜਿਹੜਾ ਮਾਈਗ੍ਰੇਸ਼ਨ ਹੈ ਉਹ ਇਸ ਤੋਂ ਵੀ ਤੇਜ਼ੀ ਦੇ ਨਾਲ ਵਧਿਆ। ABC ਦੇ ਹੀ ਅੰਕੜੇ ਅਖਬਾਰ ਨੇ ਸਾਂਝੇ ਕੀਤੇ ਨੇ ਤੇ ਦੱਸਿਆ ਕਿ ਸਾਲ 2025 ਚ ਓਵਰਸੀਜ਼ ਮਾਈਗ੍ਰੇਸ਼ਨ 300,000 ਤੋਂ ਵਧੇਰੇ ਅਰਾਈਵਲ ਆਸਟ੍ਰੇਲੀਆ ਦੇ ਵਿੱਚ ਕਰ ਚੁੱਕੇ ਆ, ਯਾਨੀ ਕਿ ਜਿੰਨੇ ਲੋਕਾਂ ਦੀ ਉਮੀਦ 2,30,000 2,25,000 ਦੇ ਕਰੀਬ ਲੋਕਾਂ ਦੀ ਉਮੀਦ ਕੀਤੀ ਜਾ ਰਹੀ ਹੈ, ਉਸ ਤੋਂ ਕਿਤੇ ਵਧੇਰੇ ਜਿਹੜੇ ਮਾਈਗ੍ਰੈਂਟਸ ਦੇਸ਼ ਦੇ ਵਿੱਚ ਦਾਖਲ ਹੋ ਰਹੇ ਨੇ। ਘਰਾਂ ਦੀ ਉਸਾਰੀ ਦੀ ਗੱਲ ਜਦੋਂ ਹੁੰਦੀ ਹੈ ਤਾਂ ਸਾਲ 2029 ਤੱਕ ਨਿਊ ਸਾਊਥ ਵੇਲਜ਼ ਨੇ ਵਾਅਦਾ ਕੀਤਾ ਹੈ ਕਿ 370,000 ਘਰ ਉਹ ਬਣਾ ਲਏਗਾ। ਜੁਲਾਈ 2024 ਤੋਂ ਇਹ ਵਾਅਦੇ ਦੇ ਉੱਤੇ ਅਮਲ ਕਰਨਾ ਸ਼ੁਰੂ ਵੀ ਹੋ ਗਿਆ ਸੀ, ਹਾਲਾਂਕਿ NSW ਸਰਕਾਰ ਦੇ ਵਿੱਚ ਜਿਹੜੀ ਘਰਾਂ ਦੀ ਮਨਜ਼ੂਰੀ ਹੈ ਉਹ ਥੋੜੀ ਸੁਸਤ ਰਫਤਾਰ ਦੇ ਨਾਲ ਜ਼ਰੂਰ ਚੱਲ ਰਹੀ ਹੈ। ਇਲਜ਼ਾਮ ਸਰਕਾਰ ਤੇ ਵੀ ਲੱਗ ਰਹੇ ਨੇ ਕਿ ਇਨਫਰਾਸਟ੍ਰਕਚਰ ਢਾਂਚਾ ਆਸਟ੍ਰੇਲੀਆ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਮੁਹੱਈਆ ਸਰਕਾਰ ਨਹੀਂ ਕਰਵਾ ਪਾ ਰਹੀ। ਉਧਰ ਵਿਕਟੋਰੀਆ ਦੇ ਨਾਲ ਜੁੜੀਆਂ ਦੋ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ। ਪਹਿਲਾਂ ਅਧਿਆਪਕਾਂ ਦੀ ਹੜਤਾਲ, ਜਿੱਥੇ ਵਿਕਟੋਰੀਆ ਦੇ ਵਿੱਚ ਇੱਕ ਨਹੀਂ ਬਲਕਿ ਦੋ ਵਾਰ ਅਗਸਤ ਮਹੀਨੇ ਦੇ ਵਿੱਚ 24-24 ਘੰਟੇ ਦੀ ਹੜਤਾਲ ਹੋਏਗੀ, ਯਾਨੀ 48 ਘੰਟਿਆਂ ਦੀਆਂ ਹੜਤਾਲਾਂ ਜਿਹੜੀਆਂ ਨੇ ਉਹ ਹੋਣਗੀਆਂ, ਤੇ ਉਸ ਤੋਂ ਬਾਅਦ ਫਿਰ ਤੋਂ 48 ਘੰਟੇ ਦੀਆਂ ਹੜਤਾਲਾਂ ਸਪਤੰਬਰ ਮਹੀਨੇ ਦੇ ਵਿੱਚ ਵੀ ਹੋਣੀਆਂ ਤੈਅ ਨੇ, ਜੇਕਰ ਸਰਕਾਰ ਅਗਲਿਆਂ ਕੁਝ ਦਿਨਾਂ ਦੇ ਦਰਮਿਆਨ ਜਿਹੜੀ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਹੈ ਉਸ ਦੇ ਨਾਲ ਕਿਸੇ ਸਮਝੌਤੇ ਦੇ ਉੱਤੇ ਨਹੀਂ ਪਹੁੰਚ ਜਾਂਦੀ। ਦੱਸ ਦਈਏ ਕਿ ਸਿੱਖਿਆ ਮਹਿਕਮੇ ਦੇ ਨਾਲ ਜੁੜੇ ਹੋਏ ਅਧਿਆਪਕ, ਪ੍ਰਿੰਸੀਪਲ ਤੇ ਹੋਰ ਵੀ ਸਾਰੇ ਅਲੱਗ ਅਲੱਗ ਕਿਸਮ ਦੇ ਐਜੂਕੇਟਰ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਹੜਤਾਲ ਕਰਨ ਜਾ ਰਹੇ ਨੇ। ਔਰ ਵਿਕਟੋਰੀਆ ਦੇ ਵਿੱਚ ਹੜਤਾਲ ਦਾ ਇਹ ਮਕਸਦ ਜਿਹੜਾ ਪਹਿਲਾਂ ਵੀ ਸਪਸ਼ਟ ਕਰ ਦਿੱਤਾ ਗਿਆ ਸੀ। ਇਸ ਵਕਤ ਤਾਂ ਸੂਬੇ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹ ਸੂਬੇ ਦੇ ਪ੍ਰੀਮੀਅਰ ਵੀ ਬਣ ਚੁੱਕੇ ਨੇ, ਬੈਨ ਕੈਰੋਲ ਨੇ ਆਪਣੇ ਪ੍ਰੀਮੀਅਰ ਬਣਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਉਹ ਸਿੱਖਿਆ ਨੀਤੀ ਦੇ ਵਿੱਚ ਬਦਲਾਅ ਕਰਨ ਦੇ ਲਈ ਤੇ ਅਧਿਆਪਕਾਂ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਕਰਨ ਦੇ ਲਈ ਹਰ ਸੰਭਵ ਕਦਮ ਚੁੱਕਣ ਦੇ ਲਈ ਤਿਆਰ ਨੇ। ਪਰ ਪਿਛਲੇ ਮਹੀਨੇ ਜਿਹੜੇ 20,000 ਦੇ ਕਰੀਬ ਅਧਿਆਪਕਾਂ ਨੇ ਪ੍ਰਦਰਸ਼ਨ ਕੀਤੇ ਸੀ ਉਸ ਦੇ ਮੁਕਾਬਲੇ ਹੁਣ 35,000 ਅਧਿਆਪਕ ਜਿਹੜੇ ਨੇ ਵਿਕਟੋਰੀਆ ਸੂਬੇ ਦੇ ਅੰਦਰ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈ ਸਕਦੇ। ਬੈਨ ਕੈਰੋਲ ਦਾ ਕਹਿਣਾ ਹੈ ਕਿ ਉਹਨਾਂ ਦੀ ਓਪਨ ਡੋਰ ਇੱਕ ਪਾਲਿਸੀ ਹੈ, ਤੇ ਹਾਲਾਂਕਿ ਉਹ ਵੱਖਰੀ ਗੱਲ ਹੈ ਕਿ 17 ਜੁਲਾਈ ਤੋਂ ਬਾਅਦ ਬੈਨ ਕੈਰੋਲ ਇੱਕ ਵੀ ਵਾਰ ਯੂਨੀਅਨ ਦੇ ਨਾਲ ਕਿਸੇ ਵੀ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੋਏ। ਪ੍ਰੀਮੀਅਰ ਬਣਨ ਦੇ ਲਈ ਉਹ ਹਰ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਜ਼ਰੂਰ ਹੋਏ ਸੀ, ਪਰ ਇਸ ਵਕਤ ਯੂਨੀਅਨ ਮੌਜੂਦਾ ਪ੍ਰੀਮੀਅਰ ਤੋਂ ਵੀ ਖਫਾ ਨਜ਼ਰ ਆ ਰਹੀ। ਉੱਥੇ ਵਿਕਟੋਰੀਆ ਦੇ ਨਾਲ ਜੁੜੀ ਅਗਲੀ ਚੰਗੀ ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਅਨ ਵਸਨੀਕਾਂ ਦੇ ਲਈ ਨਵੇਂ ਪ੍ਰੀਮੀਅਰ ਬੈਨ ਕੈਰੋਲ ਨੇ ਆਪਣੀ ਛਾਪ ਵੀ ਛੱਡਣੀ ਸੀ, ਇਸ ਕਰਕੇ ਜਿਹੜਾ ਰੈਜੋ ਦੇ ਵਿੱਚ ਜਿਹੜੀ ਕੁਝ ਰਕਮ ਵਾਪਸ ਮੋੜਨ ਦਾ ਇੱਕ ਪਲਾਨ ਹੈ ਵਿਕਟੋਰੀਆ ਸਰਕਾਰ ਦਾ ਐਕਸਟਰਾ, ਉਹਦੇ ਲਈ ਇੱਕ ਮਹੀਨਾ ਦਿੱਤਾ ਗਿਆ, ਯਾਨੀ ਕਿ ਹੁਣ 31 ਅਗਸਤ ਤੱਕ ਤੁਸੀਂ ਆਪਣੀ ਰੈਜੋ ਦੇ ਉੱਤੇ ਜਿਹੜਾ ਇਹ ਵਾਪਸੀ ਰਕਮ ਦੀ ਕੁਛ ਵਾਪਸ ਲੈ ਸਕਦੇ ਹੋ, ਕਿੰਨੀ ਉਹ ਦੱਸ ਦਿੰਦੇ ਹਾਂ ਤੁਹਾਨੂੰ। ਪਰ ਦੱਸ ਦਈਏ ਕਿ ਹੁਣ ਤੱਕ 3.5 ਮਿਲੀਅਨ ਜਿਹੜੇ ਵਿਕਟੋਰੀਅਨ ਲੋਕ ਨੇ ਉਹਨਾਂ ਨੇ ਇਸ ਸਕੀਮ ਦਾ ਫਾਇਦਾ ਚੱਕਿਆ, ਤੇ ਸਰਕਾਰ ਨੇ ਵੈਸੇ ਵੀ $600 ਮਿਲੀਅਨ ਇਸ ਦੇ ਖਾਤਰ ਰੱਖਿਆ ਹੋਇਆ। ਦੱਸ ਦਈਏ ਕਿ $186 ਲਗਭਗ ਇੱਕ ਸਾਲ ਦੇ ਇੱਕ ਕਾਰ ਦੇ ਉੱਤੇ ਤੁਹਾਨੂੰ ਮੈਟਰੋਪੋਲੀਟਨ ਏਰੀਆ ਦੇ ਵਿੱਚ ਵਾਪਸ ਮੁੜਨਗੇ ਜੇਕਰ ਤੁਸੀਂ ਰੈਜੋ ਕਰਵਾਉਂਦੇ ਹੋ 31 ਅਗਸਤ ਤੋਂ ਪਹਿਲਾਂ। ਇਸ ਦਰਮਿਆਨ ਜਿਹੜੇ ਮੈਟਰੋ ਸਿਟੀਜ਼ ਦੇ ਡਰਾਈਵਰ ਨੇ ਉਹਨਾਂ ਨੂੰ ਆਊਟਰ ਮੈਟਰੋ ਦੇ ਡਰਾਈਵਰ ਨੇ ਉਹਨਾਂ ਨੂੰ $174 ਤੇ ਰੂਰਲ ਡਰਾਈਵਰਸ ਨੂੰ $160 ਜਿਹੜੇ ਨੇ ਉਹ ਰੈਜੋ ਦੇ ਉੱਤੇ ਵਾਪਸ ਹੋਣਗੇ। ਇੱਕ ਪਰਿਵਾਰ ਜਿਹਦੇ ਵਿੱਚ ਦੋ ਕਾਰਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ $372 ਹੀ ਵਾਪਸ ਹੋਣਗੇ। ਵਿਕਟੋਰੀਆ ਨੇ ਲੋਕਾਂ ਨੂੰ ਅਪਲਾਈ ਕਰਨ ਦੇ ਲਈ ਸਰਵਿਸ ਵਿਕਟੋਰੀਆ ਦੀ ਐਪ ਦੇ ਥਰੂ ਜਾਂ ਵੈਬਸਾਈਟ ਦੇ ਥਰੂ ਜਾਂ ਉਹਨਾਂ ਦੇ ਸੈਂਟਰਸ ਦੇ ਥਰੂ ਜਾ ਕੇ ਇਹ ਜਿਹੜੀ ਰਿਬੇਟ ਹੈ ਇਹ ਹਾਸਲ ਕਰਨੀ ਹੋਏਗੀ। ਵਿਕਟੋਰੀਆ ਸਰਕਾਰ ਦਾ ਕਹਿਣਾ ਹੈ ਕਿ ਇਸ ਰਿਬੇਟ ਦੇ ਜ਼ਰੀਏ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਨਹੀਂ ਪਏਗਾ ਬਲਕਿ ਲੋਕਾਂ ਦਾ ਜੀਵਨ ਜਿਹੜਾ ਉਹ ਆਸਾਨ ਹੋ ਸਕੇਗਾ। ਜਦਕਿ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਿਕਟੋਰੀਆ ਦੀ ਇਕਾਨਮੀ ਦੇ ਉੱਤੇ $40 ਬਿਲੀਅਨ ਦਾ ਵਾਧੂ ਬੋਝ ਪੈਣਾ ਹੈ। ਸੈਂਸਸ ਦੇ ਨਾਲ ਜੁੜੀ ਹੋਈ ਅਗਲੀ ਖਬਰ ਦੀ ਸਾਂਝ ਪਾ ਲੈਂਦੇ ਹਾਂ, ਜਿੱਥੇ ਹੁਣ ਇਹ ਵੀ ਪਤਾ ਚੱਲ ਰਿਹਾ ਹੈ ਕਿ ਮਰਦਮਸ਼ੁਮਾਰੀ ਦੀ ਰਾਤ ਯਾਨੀ 11 ਅਗਸਤ ਦੀ ਰਾਤ ਉਹਨਾਂ ਲੋਕਾਂ ਨੂੰ ਵੀ ਸੈਂਸਸ ਫਾਰਮ ਦੇ ਉੱਤੇ ਹਾਮੀ ਭਰਨੀ ਹੋਏਗੀ, ਟਿੱਕ ਕਰਨੀ ਹੋਏਗੀ ਕਿ ਉਹ ਆਸਟ੍ਰੇਲੀਆ ਦੇ ਕਿਸ ਇਲਾਕੇ ਦੇ ਵਿੱਚ ਮੌਜੂਦ ਨੇ, ਭਾਵੇਂ ਕਿ ਉਹ ਆਸਟ੍ਰੇਲੀਅਨ ਨਾਗਰਿਕ ਨਹੀਂ ਵੀ ਨੇ ਜਾਂ ਫਿਰ ਉਹ ਮਹਿਜ਼ ਟੂਰਿਸਟ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਚ ਆਏ ਨੇ। ਕਿਹਾ ਜਾ ਰਿਹਾ ਹੈ ਕਿ ਕਈ ਸੈਲੀਬ੍ਰਿਟੀਜ਼ 11 ਅਗਸਤ ਦੀ ਰਾਤ ਆਪਣੇ ਆਪ ਨੂੰ ਆਸਟ੍ਰੇਲੀਆ ਦੇ ਵਿੱਚ ਦੱਸਣਗੇ, ਯਾਨੀ ਕਿ ਉਹਨਾਂ ਦੀ ਗਿਣਤੀ ਵੀ ਆਸਟ੍ਰੇਲੀਆ ਦੇ ਵਿੱਚ ਹੀ ਹੋਏਗੀ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕੁੱਲ ਆਬਾਦੀ ਦਾ ਹਿੱਸਾ ਹੋਣਗੇ, ਬਸ ਉਹ ਟੂਰਿਸਟ ਦੇ ਖਾਨੇ ਦੇ ਉੱਤੇ ਟਿੱਕ ਕਰਕੇ ਇਹਦਾ ਇੱਕ ਅੰਦਾਜ਼ਾ ਲੱਗ ਜਾਏਗਾ ਕਿ ਆਸਟ੍ਰੇਲੀਆ ਦੇ ਵਿੱਚ ਟੂਰਿਜ਼ਮ ਕਿਸ ਹੱਦ ਤੱਕ ਕਿੰਨਾ ਕਿੱਥੇ ਚੱਲਦਾ ਹੈ। ਉਦਾਹਰਣ ਦੇ ਤੌਰ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੁਝ ਖਾਸ ਕਿਸਮ ਦੇ ਲੋਕ ਸੈਲੀਬ੍ਰਿਟੀਜ਼ ਮੌਜੂਦ ਹੋਣਗੇ। ਵੈਸਟਰਨ ਆਸਟ੍ਰੇਲੀਆ ਜਾਂ ਪਰਥ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਅੱਗੇ ਚੱਲ ਕੇ ਵੀ ਸੁਣਦੇ ਰਹੇ ਹੋ, ਲਗਾਤਾਰ ਜਾਰੀ ਨੇ। 11 ਅਗਸਤ ਦੀ ਰਾਤ ਇਟੈਲੀਅਨ ਫੁੱਟਬਾਲ ਇੱਕ ਟੂਰਨਾਮੈਂਟ ਜਿਹੜਾ ਕੈਲਸੀਓ ਇਟੈਲੀਨੋ ਉਹ ਪਰਥ ਦੇ ਵਿੱਚ ਚੱਲ ਰਿਹਾ ਹੋਏਗਾ। ਵੈਸੇ ਉਸ ਤੋਂ ਪਹਿਲਾਂ ਦਾ ਹੀ ਉਹ ਸ਼ੁਰੂ ਹੋ ਜਾਣਾ, ਉਹਦੇ ਵੇਰਵੇ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਕਿ ਪਰਥ 'ਚ ਕਿਹੜੇ ਕਿਹੜੇ ਮੈਚ ਹੋਣੇ ਨੇ। ਪਰ ਸੌਕਰ ਦੇ ਸਟਾਰ ਖਿਡਾਰੀ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ 'ਚ ਮੌਜੂਦ ਹੋਣਗੇ। ABS ਹਰ 5 ਸਾਲਾਂ ਦੇ ਵਿੱਚ ਆਸਟ੍ਰੇਲੀਆ ਦਾ ਇਹ ਸਰਵੇਖਣ ਕਰਦਾ, ਮਰਦਮਸ਼ੁਮਾਰੀ ਕਰਦਾ। ਦੱਸ ਦਈਏ ਕਿ ਜਿਹੜੇ ਇੰਟਰਨੈਸ਼ਨਲ ਵਿਜ਼ਿਟਰ ਨੇ ਉਸ ਦੇ ਵਿੱਚ ਜ਼ੂਐਂਟਸ ਜਿਹੜਾ ਸੌਕਰ ਕਲੱਬ ਹੈ, ਤੇ ਉਸ ਤੋਂ ਇਲਾਵਾ ਜਿਹੜਾ ਪਲਰੈਮੋ ਫੁੱਟਬਾਲ ਦੀਆਂ ਟੀਮਾਂ ਨੇ, ਉਹ ਦੋਵੇਂ ਆਹਮੋ ਸਾਹਮਣੇ ਹੋਣਗੀਆਂ 11 ਤਰੀਕ ਨੂੰ। ਇਸ ਕਰਕੇ ਉਹਨਾਂ ਦੇ ਸਟਾਰ ਖਿਡਾਰੀ ਜਿਹੜੇ ਨੇ ਯੂਰਪ ਤੋਂ ਉਹ ਆਸਟ੍ਰੇਲੀਆ 'ਚ ਮੌਜੂਦ ਹੋਣਗੇ। ਇਸ ਤੋਂ ਇਲਾਵਾ ਚੈਲਸੀਆ FC ਦੀ ਜਿਹੜੀ ਮਹਿਲਾਵਾਂ ਦੀ ਟੀਮ ਹੈ ਉਹ ਵੀ ਆਸਟ੍ਰੇਲੀਆ 'ਚ ਪਹੁੰਚ ਰਹੀ ਹੈ, ਕਿਉਂਕਿ ਸਿਡਨੀ ਸੁਪਰ ਕੱਪ ਹੋਣਾ ਹੈ ਤੇ 12 ਅਗਸਤ ਨੂੰ ਉਹ ਨਿਊ ਸਾਊਥ ਵੇਲ 'ਚ ਹੋਣਗੇ। ਜਦਕਿ ਇਸ ਤੋਂ ਇਲਾਵਾ ਜਰਮਨ ਫ੍ਰੈਂਚ ਸੈਲਿਸਟ ਨਿਕੋਲਸ ਐਲਟਸਟ, ਫ੍ਰੈਂਚ ਲਿਊਟੇਨਿਸਟ ਥੋਮਸ ਡਨਫਰਡ ਵੀ ਆਸਟ੍ਰੇਲੀਆ 'ਚ ਮੌਜੂਦ ਹੋਣਗੇ ਇੱਕ ਮਾਸਟਰ ਕਲਾਸ ਦੇ ਲਈ। ਹੋਰ ਤਾਂ ਹੋਰ ਹਾਲੀਵੁੱਡ ਦੇ ਕਈ ਚਰਚਿਤ ਸਿਤਾਰੇ ਜਿਵੇਂ ਕਿ ਜ਼ੈਕ ਐਫਰਨ, ਕੇਟ ਵਾਲਸ਼ ਤੇ ਸੁਪਰ ਮਾਡਲ ਟਾਇਰਾ ਬੈਂਕਸ ਵੀ ਆਪਣੇ ਆਸਟ੍ਰੇਲੀਅਨ ਦੌਰੇ ਦੇ ਦਰਮਿਆਨ ਆਸਟ੍ਰੇਲੀਆ 'ਚ ਹੋਣਗੇ। ਪੰਜਾਬੀ ਰੈਪਰ ਤੇ ਗਾਇਕ ਕਰਨ ਔਜਲਾ ਵੀ 13 ਅਗਸਤ ਨੂੰ ਪਰਥ ਦੇ ਵਿੱਚ ਪਰਫਾਰਮ ਕਰ ਰਹੇ ਨੇ, ਸੋ ਉਹ ਵੀ ਸੈਂਸਸ ਦੀ ਰਾਤ ਆਸਟ੍ਰੇਲੀਆ ਦੇ ਵਿੱਚ ਹੀ ਮੌਜੂਦ ਹੋਣਗੇ। ਉੱਥੇ ਚੀਨ ਦੇ ਵਿੱਚ ਕਹਿੰਦੇ ਨੇ ਸਭ ਕੁਝ ਵਿਕਦਾ ਹੈ, ਪਰ ਚੀਨ ਤੁਹਾਡੇ ਦੇਸ਼ ਦੇ ਵਿੱਚ ਵੀ ਸਭ ਕੁਝ ਵੇਚ ਸਕਦਾ ਹੈ। ਆਸਟ੍ਰੇਲੀਅਨ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਵਰਦੀਆਂ, ਬੈਜ ਤੇ ਕੁਝ ਗੈਜਟਸ ਜਿਹੜੇ ਆਸਟ੍ਰੇਲੀਅਨ ਅਲੱਗ ਅਲੱਗ ਸੂਬਿਆਂ ਦੀ ਪੁਲਿਸ ਦੀ ਤਰਫ ਤੋਂ ਰੱਖੇ ਜਾਂਦੇ ਨੇ, ਹੂਬ ਹੂ ਵੈਸੇ ਹੀ ਇਹ ਗੈਜਟਸ ਤੇ ਵਰਦੀਆਂ ਤੇ ਬੈਜਸ ਜਿਹੜੇ ਨੇ ਇਹ ਚੀਨ ਦੀ ਇੱਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਵੈਬਸਾਈਟ ਦੇ ਜ਼ਰੀਏ ਆਸਟ੍ਰੇਲੀਆ 'ਚ ਵੇਚੇ ਜਾ ਰਹੇ ਨੇ। ABC ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖ਼ਬਰ ਦੇ ਮੁਤਾਬਕ ਦੱਸਿਆ ਗਿਆ ਕਿ ਚਾਈਨੀਜ਼ ਈ ਕਮਰਸ ਪਲੇਟਫਾਰਮ ਤੇ ਕੁਝ ਇੱਕ ਚਾਈਨੀਜ਼ ਵੈਬਸਾਈਟਸ ਨੇ ਜਿਹੜੀਆਂ ਆਸਟ੍ਰੇਲੀਅਨ ਅਲੱਗ ਅਲੱਗ ਸੂਬਿਆਂ ਦੀਆਂ ਪੁਲਿਸ, ਜਿਸ 'ਚ ਵੈਸਟਰਨ ਆਸਟ੍ਰੇਲੀਆ, ਵਿਕਟੋਰੀਆ, ਸਾਊਥ ਆਸਟ੍ਰੇਲੀਆ, ਕੁਇਨਜ਼ਲੈਂਡ ਦੀ ਪੁਲਿਸ ਹੈ, ਉਹਨਾਂ ਦੀਆਂ ਵਰਦੀਆਂ ਦੀਆਂ ਰੈਪਲੀਕਾਜ਼ ਆਪਣੇ ਐਪ ਦੇ ਜ਼ਰੀਏ ਜਾਂ ਵੈਬਸਾਈਟ ਦੇ ਜ਼ਰੀਏ ਵੇਚ ਰਹੀਆਂ ਨੇ। ਔਰ ਇਸ ਦੇ ਵਿੱਚ $4 ਤੋਂ ਲੈ ਕੇ $50 ਤੱਕ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ। ਅਦਾਰੇ ABC ਨੇ ਪਾਇਆ ਹੈ ਕਿ ਵਿਕਟੋਰੀਆ ਪੁਲਿਸ ਦੀ ਜਿਹੜੀ ਲੌਂਗ ਸਲੀਵ ਟੌਪ ਹੈ ਉਹ ਵੀ ਹੂਬ ਹੂ ਇਸੇ ਤਰੀਕੇ ਦੇ ਨਾਲ ਇਹਨਾਂ ਚਾਈਨੀਜ਼ ਪਲੇਟਫਾਰਮ ਤੋਂ ਵਿਕ ਰਹੀ ਹੈ। ਕੁਇਨਜ਼ਲੈਂਡ ਪੁਲਿਸ ਸਰਵਿਸ ਯਾਨੀ QPS ਦੀਆਂ ਟੀ ਸ਼ਰਟਾਂ ਵੀ 2 ਰਿਟੇਲਰਸ ਜਿਹੜੇ ਨੇ ਚਾਈਨਾ ਦੇ ਵਿੱਚ ਬੈਠੇ ਉਹ ਆਸਟ੍ਰੇਲੀਆ ਦੇ ਵਿੱਚ ਵੇਚ ਰਹੇ ਨੇ। ਵਿਕਟੋਰੀਆ ਪੁਲਿਸ ਤੇ ਕੁਇਨਜ਼ਲੈਂਡ ਪੁਲਿਸ ਤੋਂ ਇਸ ਮਾਮਲੇ ਦੇ ਵਿੱਚ ਟਿੱਪਣੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹਨਾਂ ਨੇ ਕੋਈ ਵੀ ਕਥਨ ABC ਨੂੰ ਨਹੀਂ ਦਿੱਤਾ। ਉਧਰ ਇਹ ਵੀ ਪਤਾ ਚੱਲਿਆ ਕਿ ਵਿਕਟੋਰੀਆ ਪੁਲਿਸ ਦੀਆਂ ਟੋਪੀਆਂ, ਕੁਇਨਜ਼ਲੈਂਡ ਪੁਲਿਸ ਦੀਆਂ ਟੀ ਸ਼ਰਟਾਂ ਤੋਂ ਇਲਾਵਾ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਨਾਲ ਜੁੜੀਆਂ ਹੋਈਆਂ ਵਰਦੀਆਂ ਵੀ ਚਾਈਨੀਜ਼ ਪਲੇਟਫਾਰਮ ਦੇ ਉੱਤੇ ਵੇਚੀਆਂ ਜਾ ਰਹੀਆਂ ਨੇ। ਹੋਰ ਤਾਂ ਹੋਰ ਨਿਊ ਸਾਊਥ ਵੇਲਸ ਵਰਗਾ ਸੂਬਾ ਜਿੱਥੇ ਇਸ ਕਿਸਮ ਦੇ ਨਾਲ ਨਕਲੀ ਜਿਹੜਾ ਫੌਜ ਦਾ ਜਾਂ ਪੁਲਿਸ ਦਾ ਵਰਦੀਆਂ ਨੇ ਜਾਂ ਗੈਜਟਸ ਨੇ ਉਹ ਰੱਖਣ, ਪਹਿਨਣ ਜਾਂ ਵੇਚਣ ਦੇ ਇਲਜ਼ਾਮ ਦੇ ਤਹਿਤ ਅਜਿਹਾ ਕਰਨ ਵਾਲੇ ਨੂੰ 7 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਨਿਯਮ ਦੇ ਬਾਵਜੂਦ ਨਿਊ ਸਾਊਥ ਵੇਲਸ ਦੇ ਵਰਦੀਆਂ ਦੇ ਕੁਝ ਗੈਜਟਸ ਵੀ ਇਹਨਾਂ ਵੈਬਸਾਈਟਸ ਦੇ ਉੱਤੇ ਵੇਚੇ ਜਾ ਰਹੇ ਨੇ। ਅਸੀਂ ਬਾਰ ਬਾਰ ਇਹਨਾਂ ਵੈਬਸਾਈਟਸ ਜਾਂ ਐਪ ਦਾ ਨਾਮ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਇਹ ਗੈਰ ਕਾਨੂੰਨੀ ਹੋ ਸਕਦਾ, ਪਰ ਵਿਕਟੋਰੀਆ ਤੇ ਕੁਇਨਜ਼ਲੈਂਡ ਦੀਆਂ ਪੁਲਿਸ ਦੀ ਇਹਨਾਂ ਵਰਦੀਆਂ ਦੇ ਬਾਰੇ ਜਿਹੜਾ ਲੇਬਲ ਹੈ ਅੰਦਰ, ਉਹਨਾਂ ਦੇ ਉੱਤੇ ਤੁਸੀਂ ਪੜ੍ਹ ਸਕਦੇ ਹੋ, ਉਹਨਾਂ ਤੇ ਮੇਡ ਇਨ ਚਾਈਨਾ ਹੀ ਲਿਖਿਆ ਹੋਇਆ ਹੈ।

ਪੁਲਿਸ ਮਹਿਕਮੇ ਦੇ ਨਾਲ ਹੀ ਜੁੜ ਕੇ ਕੰਮ ਕਰਦੇ ਨੇ। ਵਿਕਟੋਰੀਆ ਹੁਣ ਉਸ ਸੂਚੀ ਚ ਨਵਾਂ ਸਟੇਟ ਬਣ ਗਿਆ ਹੈ ਜਿੱਥੇ H5 ਬਰਡ ਫਲੂ ਦਾ ਇੱਕ ਕੇਸ ਆਇਆ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਜਿੱਥੋਂ ਕੇਸ ਸ਼ੁਰੂ ਹੋਏ ਸੀ ਵੈਸਟਰਨ ਆਸਟ੍ਰੇਲੀਆ, ਉਸ ਤੋਂ ਬਾਅਦ ਫਿਰ ਕੁਇਨਜ਼ਲੈਂਡ, ਸਾਊਥ ਆਸਟ੍ਰੇਲੀਆ, ਨਿਊ ਸਾਊਥ ਵੇਲਸ ਤੇ ਹੁਣ ਵਿਕਟੋਰੀਆ ਵੀ ਇਸ ਫਹਿਰਿਸਤ ਚ ਜੁੜ ਗਿਆ। ਕੇਵਲ ਇੱਕ ਸੂਬਾ ਯਾਨੀ ਤਸਮੇਨੀਆ ਤੇ ਦੋ ਟੈਰੀਟਰੀਜ਼ ਯਾਨੀ ਨਾਰਦਰਨ ਟੈਰੀਟਰੀ ਤੇ ACT ਕੈਨਬਰਾ, ਇਹੀ ਤਿੰਨ ਸਟੇਟ ਜਿਹੜੀਆਂ ਨੇ ਫਿਲਹਾਲ ਬਰਡ ਫਲੂ ਦੇ ਖਤਰੇ ਤੋਂ ਬਚੀਆਂ ਹੋਈਆਂ ਨੇ। ਸਭ ਤੋਂ ਵਧੇਰੇ ਕੇਸ ਸਾਊਥ ਆਸਟ੍ਰੇਲੀਆ ਚੋਂ 15 ਕੇਸ ਸਾਹਮਣੇ ਆਏ ਨੇ ਜਿੱਥੇ ਕੁਝ ਨੇਟਿਵ ਬਰਡਸ ਦੇ ਅੰਦਰ ਬਰਡ ਫਲੂ ਦੇ ਕੇਸ ਜਿਹੜੇ ਨੇ ਰਿਕਾਰਡ ਕੀਤੇ ਗਏ ਨੇ। 10 ਪੰਛੀ ਜਨੌਰ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਚ ਰਿਕਾਰਡ ਕੀਤੇ ਗਏ ਨੇ। ਕਿਹਾ ਗਿਆ ਹੈ ਕਿ ਮਾਈਗ੍ਰੇਟਰੀ ਬਰਡ ਸੀ, ਇੱਥੋਂ ਹੀ ਇਹ ਬਰਡ ਫਲੂ ਦਾ ਖਤਰਾ ਸਭ ਤੋਂ ਪਹਿਲਾਂ ਸ਼ੁਰੂ ਹੋਇਆ। ਇਸ ਤੋਂ ਇਲਾਵਾ ਨਿਊ ਸਾਊਥ ਵੇਲਸ 2 ਕੇਸ, ਕੁਇਨਜ਼ਲੈਂਡ ਦੇ ਵਿੱਚ 1 ਕੇਸ ਤੇ ਹੁਣ ਇੱਕ ਨਵਾਂ ਕੇਸ ਵਿਕਟੋਰੀਆ ਦੇ ਵਿੱਚ ਵੀ ਆਣ ਕੇ ਇਸ ਫਹਿਰਿਸਤ ਦੇ ਵਿੱਚ ਜੁੜ ਗਿਆ ਹੈ। ਪਰਥ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹੋਏ, ਪਰਥ ਦੇ ਇੱਕ ਵੱਡੀ ਨਗਰ ਕੌਂਸਲ ਸਿਟੀ ਆਫ ਵਨੀਰੂ ਦੀ ਤਰਫ ਤੋਂ ਹੁਣ ਫੈਸਲਾ ਲਿਆ ਗਿਆ ਕਿ ਕੁੱਤਿਆਂ ਦੇ ਮਾਲਕਾਂ ਨੂੰ ਹੁਣ ਕੁਝ ਇੱਕ ਪਬਲਿਕ ਪਾਰਕਸ ਦੇ ਵਿੱਚ ਲੀਸ਼ ਯਾਨੀ ਕਿ ਕੁੱਤੇ ਦੇ ਗਲ ਦੇ ਵਿੱਚ ਪਹਿਨਾਇਆ ਜਾਣ ਵਾਲਾ ਪਟਾ ਜਿਹੜਾ ਉਹ ਪਹਿਨਾ ਕੇ ਰੱਖਣਾ ਹੋਏਗਾ। ਦੱਸ ਦਈਏ ਕਿ ਇਸੇ ਹਫਤੇ ਦੇ ਦਰਮਿਆਨ ਸਿਟੀ ਆਫ ਵਨੀਰੂ ਦੀ ਕੌਂਸਲ ਦੀ ਤਰਫ ਤੋਂ ਇਹ ਮਤਾ ਪ੍ਰਸਤਾਵ ਕੀਤਾ ਗਿਆ ਜਿੱਥੇ ਕਿਹਾ ਗਿਆ ਕਿ ਬਹੁਤ ਸਾਰੇ ਲੋਕ ਕੌਂਸਲ ਦੇ ਅਲੱਗ ਅਲੱਗ ਪਾਰਕਾਂ ਦੇ ਵਿੱਚ ਸੈਰ ਕਰਨ ਵੇਲੇ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਦੱਸ ਦਈਏ ਕਿ ਵਨੀਰੂ ਸਿਟੀ ਕੌਂਸਲ ਦੀ ਤਰਫ ਤੋਂ ਜ਼ਿਆਦਾਤਰ ਜਿੰਨੇ ਵੀ ਰਿਜ਼ਰਵਸ ਨੇ ਉਹਨਾਂ ਦੇ ਵਿੱਚ 18 ਦੇ ਕਰੀਬ ਨੇਚਰ ਰਿਜ਼ਰਵਸ ਨੇ ਤੇ ਜਿੰਨੇ ਵੀ ਪਾਰਕ ਨੇ ਉਹਨਾਂ ਦੇ ਵਿੱਚ ਕੁੱਤਿਆਂ ਨੂੰ ਬਗੈਰ ਲੀਸ਼ ਤੋਂ ਹੀ ਘੁਮਾਉਣ ਦੀ ਇਜਾਜ਼ਤ ਹੈ। ਅੰਟਿਲ ਔਰ ਅਨਲੈਸ ਯਾਨੀ ਕਿ ਕਿਸੇ ਕਿਸਮ ਦੀ ਸੂਰਤ ਦੇ ਵਿੱਚ ਜੇਕਰ ਕੌਂਸਲ ਨੇ ਕਿਸੇ ਖਾਸ ਪਾਰਕ ਦੇ ਵਿੱਚ ਪਾਬੰਦੀ ਨਾ ਲਗਾਈ ਹੋਵੇ। ਦੱਸ ਦਈਏ ਕਿ ਹਾਲ ਫਿਲਹਾਲ ਕੌਂਸਲ ਨੇ 18 ਦੇ ਕਰੀਬ ਨੇਚਰ ਰਿਜ਼ਰਵ ਜਿਨ੍ਹਾਂ ਦੇ ਵਿੱਚ ਵੱਡੇ ਪਾਰਕ ਜਿਵੇਂ ਲੇਕ ਗੰਗਾਰਾ ਪਾਰਕ, ਕੁਇਨਸ ਫੋਰਸ਼ੋਰ ਰਿਜ਼ਰਵ, ਕੰਡੂਲਾ ਓਪਨ ਸਪੇਸ, ਡੋਨਲੀ ਪਾਰਕ ਤੇ ਰੋਟਰੀ ਪਾਰਕ ਆਦਿ ਸ਼ਾਮਲ ਨੇ। ਇਹਨਾਂ ਦੇ ਵਿੱਚ ਲੀਸ਼ ਤੋਂ ਬਗੈਰ ਹੀ ਕੁੱਤੇ ਘੁਮਾਉਣ ਦੀ ਇਜਾਜ਼ਤ ਹੈ। ਵੈਸੇ ਜਦੋਂ ਖੇਡਾਂ ਦੀ ਗੱਲ ਤੋੜਦੇ ਹਾਂ ਤੇ ਅਗਲੇ ਸੈਗਮੈਂਟ ਦੇ ਵਿੱਚ ਹੁਣ ਖੇਡਾਂ ਦੀਆਂ ਹੀ ਖਬਰਾਂ, ਪਹਿਲਾਂ ਵੈਸਟਰਨ ਆਸਟ੍ਰੇਲੀਆ ਤੋਂ ਖਬਰ ਜਿੱਥੇ ਪਰਥ ਦੇ ਵਿੱਚ ਕਾਰਾਂ ਦੇ ਦੀਵਾਨਿਆਂ ਦੇ ਲਈ ਬੋਸ਼ ਪਾਵਰ ਟੂਲ ਪਰਥ ਸੁਪਰ 440 ਹੋ ਰਹੀ ਹੈ। ਸੋਕਰ ਦੀ ਖਬਰ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਪਰ ਰੈਪਕੋ ਸੁਪਰ ਕਾਰ ਚੈਂਪੀਅਨਸ਼ਿਪ ਜਿਹੜੀ ਉਹ ਅੱਜ ਦੇ ਦਿਨ ਤੋਂ ਸ਼ੁਰੂ ਹੋ ਚੁੱਕੀ ਹੈ ਤੇ 2 ਅਗਸਤ ਤੱਕ ਇਹ ਚੱਲੇਗੀ ਯਾਨੀ ਇਸ ਵੀਕਐਂਡ ਦੇ ਦਰਮਿਆਨ ਤੁਸੀਂ ਤੇਜ਼ ਰਫਤਾਰ ਜਿਹੜੀਆਂ ਕਾਰਾਂ ਨੇ ਉਹ ਟਰੈਕ ਦੇ ਉੱਤੇ ਭੱਜਦੀਆਂ ਦੇਖ ਸਕਦੇ ਹੋ। ਦੱਸ ਦਈਏ ਕਿ ਇਹ ਨੀੜਾਬੱਬ ਦੇ ਵਿੱਚ ਇਹ ਸਾਰਾ ਮੋਟਰ ਟਰੈਕ ਜਿਹੜਾ ਬਣਿਆ ਹੋਇਆ ਮੋਟਰ ਮਾਲ ਵਨੀਰੂ ਰੇਸਵੇ, ਉੱਥੇ ਇਹ ਮੁਕਾਬਲੇ ਸ਼ੁਰੂ ਹੋਣਗੇ। ਜ਼ਾਹਰ ਜੀ ਗੱਲ ਹੈ ਕਿ ਇਹ ਇੱਕ ਟਿਕਟਾਂ ਵਾਲਾ ਮੁਕਾਬਲਾ ਹੈ, ਪਰ ਜੇਕਰ 12 ਸਾਲ ਦੇ ਬੱਚੇ ਨੇ ਜਾਂ ਉਸ ਤੋਂ ਘੱਟ ਉਮਰ ਦੇ ਨੇ ਤਾਂ ਉਹਨਾਂ ਨੂੰ ਜਨਰਲ ਐਡਮਿਸ਼ਨ ਹੀ ਮਿਲੇਗੀ, ਉਹਨਾਂ ਦੀ ਕੋਈ ਟਿਕਟ ਲੈਣ ਦੀ ਲੋੜ ਨਹੀਂ ਹੈ। ਪਰ ਬਾਕੀਆਂ ਦੇ ਲਈ ਜਿਹੜਾ ਇਹ ਟਿਕਟਿਡ ਇਵੈਂਟ ਹੈ, ਸੋ ਇਸ ਗੱਲ ਦਾ ਖਾਸ ਧਿਆਨ ਰੱਖਿਓ। ਉਂਝ ਵੀ ਇਹ ਜਿਹੜਾ ਖੇਤਰੀ ਇਲਾਕਾ ਹੈ ਪਰਥ ਤੋਂ ਥੋੜਾ ਦੂਰ ਪੈ ਜਾਂਦਾ ਹੈ ਇਹ ਇਲਾਕਾ। ਉਧਰ ਖੇਡਾਂ ਦੀ ਜੇ ਗੱਲ ਕਰੀਏ ਤਾਂ ਜਿਵੇਂ ਇੱਕ ਖਬਰ ਸਾਂਝੀ ਕੀਤੀ ਹੋ ਹੈ ਕਿ ਇਟਾਲੀਅਨ ਜਿਹੜੀ ਇੱਕ ਸੋਕਰ ਚੈਂਪੀਅਨਸ਼ਿਪ ਹੈ ਉਹ ਇੱਥੇ ਹੋਣ ਜਾ ਰਹੀ ਹੈ। ਦੱਸ ਦਈਏ ਕਿ ਸਭ ਤੋਂ ਪਹਿਲਾ ਮੈਚ 5 ਅਗਸਤ ਦੇ ਦਿਨ ਏਸੀ ਮਿਲਾਨ ਤੇ ਇੰਟਰ ਦੀਆਂ ਟੀਮਾਂ ਦੇ ਵਿੱਚ ਹੋਏਗਾ। ਇਟਲੀ ਦੇ 2 ਵੱਡੇ ਫੁੱਟਬਾਲ ਕਲੱਬ, 2 ਛੱਡੋ ਬਲਕਿ ਸਾਰੇ ਵੱਡੇ, ਜਿਨ੍ਹਾਂ ਚ ਏਸੀ ਮਿਲਾਨ, ਇੰਟਰ, ਜੁਵੈਂਟਸ, ਪਲੈਮੋ ਤੇ ਹੋਰ ਬਹੁਤ ਸਾਰੇ ਇਹ ਪਰਥ ਪਹੁੰਚ ਰਹੇ ਨੇ। ਪਰਥ ਪਹਿਲਾ ਐਸਾ ਸ਼ਹਿਰ ਬਣਿਆ ਜਿੱਥੇ ਇਸ ਕਿਸਮ ਦੇ ਨਾਲ ਇਸ ਕਿਸਮ ਦਾ ਇੱਕ ਕੌਮਾਂਤਰੀ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ। ਵੈਸੇ ਅੱਜ ਕੱਲ ਇਹ ਚੱਲਣ ਬਣਦਾ ਜਾ ਰਿਹਾ ਕਿਸੇ ਇੱਕ ਦੇਸ਼ ਦੀ ਲੀਗ ਨੂੰ ਕਿਸੇ ਦੂਸਰੇ ਦੇਸ਼ ਦੇ ਵਿੱਚ ਖੇਡਣਾ। ਉਦਾਹਰਣ ਦੇ ਤੌਰ ਦੇ ਉੱਤੇ ਜਿਵੇਂ ਆਸਟ੍ਰੇਲੀਆ ਨੇ ਪਿੱਛੇ ਜੇ ਭਾਰਤ ਦੇ ਨਾਲ ਸਾਂਝ ਪਾਈ ਹੈ, ਜਿਵੇਂ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦਾ ਪਹਿਲਾ ਉਦਘਾਟਨੀ ਮੈਚ ਚੇਨਈ ਦੇ ਵਿੱਚ ਖਿਡਾਇਆ ਜਾਣਾ ਹੈ। ਉਧਰ ਹਾਕੀ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਨੈਦਰਲੈਂਡਸ ਤੇ ਬੈਲਜੀਅਮ ਦੇ ਵਿੱਚ ਹੋਣ ਜਾ ਰਹੇ FIH ਵਰਲਡ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਦੀਆਂ ਟੀਮਾਂ ਦੇ ਜਰਸੀ ਦੇ ਰੰਗ ਬਦਲਣ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਹਾਕੀ ਇੰਡੀਆ ਦੀ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੋਹਾਂ ਟੀਮਾਂ ਦੇ ਲਈ ਆਮ ਤੌਰ ਦੇ ਉੱਤੇ ਨੀਲੇ ਰੰਗ ਦੀ ਜਰਸੀ ਹੁੰਦੀ ਹੈ, ਪਰ ਇਸ ਵਾਰ ਕੇਸਰੀਆ ਜਰਸੀ ਪਹਿਨ ਕੇ ਭਾਰਤੀ ਟੀਮ ਨੂੰ ਜਿਹੜਾ ਇੱਥੇ ਪਹੁੰਚਿਆ ਭੇਜਿਆ ਜਾਏਗਾ ਯੂਰਪੀ ਮੁਲਕਾਂ ਦੇ ਵਿੱਚ
ਹਾਕੀ ਦੇ ਵਰਲਡ ਕੱਪ ਦੇ ਲਈ ਨੀਲੇ ਤੋਂ ਕੇਸਰੀ ਰੰਗ ਦੇ ਵਿੱਚ ਅਚਾਨਕ ਹੋਇਆ ਬਦਲਾਅ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਦਾ ਵਿਸ਼ਾ ਬਣ ਗਿਆ।

0: ਇੰਡੀਆ ਨੇ ਇਹ ਨਵੀਂ ਜਰਸੀ ਜਿਹੜੀ ਹੈ ਪੇਸ਼ ਕੀਤੀ ਹੈ। ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਭਗਵਾਂ ਰੰਗ ਜਿਹੜਾ ਹੈ ਉਸ ਨੂੰ ਹੁਣ ਖੇਡਾਂ ਦੇ ਵਿੱਚ ਵੀ ਭਾਰੀ ਕੀਤਾ ਜਾ ਰਿਹਾ ਹੈ। ਪਰ ਇਸ ਦਰਮਿਆਨ ਹਾਕੀ ਦੇ ਸਾਬਕਾ ਕਪਤਾਨਾਂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮਾਨ ਰਹੇ ਪ੍ਰਗਟ ਸਿੰਘ ਦੀ ਤਰਫ ਤੋਂ ਵੀ ਇਤਰਾਜ਼ ਜਤਾਇਆ ਗਿਆ। ਇਸ ਤੋਂ ਇਲਾਵਾ ਹਾਕੀ ਦੇ ਸਾਬਕਾ ਭਾਰਤੀ ਟੀਮ ਦੇ ਕੈਪਟਨ ਵੀਰੇਨ ਰਨਸੀਕਾ ਨੇ ਵੀ ਇਸ ਫੈਸਲੇ ਨੂੰ ਸ਼ਰਮਨਾਕ ਫੈਸਲਾ ਦੱਸਿਆ ਹੈ। ਉੱਥੇ ਗਲਾਸਗੋ ਖੇਡਾਂ ਦੇ ਨਾਲ ਜੁੜੀਆਂ ਖਬਰਾਂ, ਪਹਿਲਾਂ ਭਾਰਤ ਦੇ ਨਾਲ ਜੁੜੀ ਖਬਰ ਸਾਂਝੀ ਕਰ ਲਈਏ, ਜਿੱਥੇ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਜਿਹੜਾ ਜੈਵਲਿਨ ਥਰੋ ਦੀ ਜਿਹੜਾ ਕੰਪੀਟੀਸ਼ਨ ਹੋਇਆ ਉਸ ਦੇ ਵਿੱਚ ਕੁਆਲੀਫਾਈਂਗ ਰਾਊਂਡ ਕੱਲ ਦੇ ਦਿਨ ਖੇਡੇ ਗਏ। ਭਾਰਤ ਨੂੰ ਨੀਰਜ ਚੋਪੜਾ ਤੋਂ ਉਮੀਦ ਸੀ, ਜਦਕਿ ਪਾਕਿਸਤਾਨ ਨੂੰ ਅਰਸ਼ਦ ਨਦੀਮ ਤੋਂ। ਪਰ ਕੁਆਲੀਫਾਈਂਗ ਰਾਊਂਡ ਦੇ ਵਿੱਚ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਦੀ ਬਜਾਏ ਸ਼੍ਰੀਲੰਕਾ ਦਾ ਇੱਕ ਖਿਡਾਰੀ ਕਿਤੇ ਅੱਗੇ ਥਰੋ ਸਿੱਟ ਗਿਆ। ਦੱਸ ਦਈਏ ਕਿ ਸ਼੍ਰੀਲੰਕਾ ਦੇ ਰਮੇਸ਼ ਥਰੰਗਾ ਨੇ 82.84 ਮੀਟਰ ਦਾ ਥਰੋ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ, ਜਦਕਿ ਅਰਸ਼ਦ ਨਦੀਮ 78.63 ਮੀਟਰ ਦਾ ਥਰੋ ਸਿੱਟ ਕੇ 12 ਅਥਲੀਟਾਂ ਚ 7ਵੇਂ ਸਥਾਨ ਤੇ ਰਹੇ। ਔਰ ਭਾਰਤ ਦਾ ਨੀਰਜ ਚੋਪੜਾ ਜਿਹੜੇ ਸੀ ਉਹ 79.61 ਮੀਟਰ ਸਿੱਟ ਕੇ 5ਵੇਂ ਨੰਬਰ ਤੇ ਰਹੇ, ਜਦਕਿ ਪਹਿਲੇ 3 ਨੰਬਰਾਂ ਦੇ ਉੱਤੇ ਭਾਰਤ ਤੇ ਪਾਕਿਸਤਾਨ ਦਾ ਅਕਸਰ ਦਬਦਬਾ ਰਹਿੰਦਾ। ਇਹ ਦੋਵੇਂ ਖਿਡਾਰੀ ਬਾਹਰ ਰਹੇ। ਸ਼੍ਰੀਲੰਕਾ ਦੇ ਰਮੇਸ਼ ਥਰੰਗਾ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 81.29 ਮੀਟਰ ਦੀ ਦੂਰੀ ਤੇ ਜੈਵਲਿਨ ਥਰੋ ਸੁੱਟ ਕੇ ਜਿਹੜਾ ਇਸ ਕੁਆਲੀਫਾਈਂਗ ਰਾਊਂਡ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਦੱਸ ਦਈਏ ਦੁਬਾਰਾ ਤੋਂ ਕਿ ਸਿਰਫ ਕੁਆਲੀਫਾਈਂਗ ਮੁਕਾਬਲੇ ਨੇ, ਜਿਹੜਾ ਮੈਡਲ ਪ੍ਰਤੀਯੋਗਤਾ ਨਹੀਂ ਹੈ ਉਹ ਹਾਲੇ ਹੋਣੀ ਹੈ। ਸਾਊਥ ਅਫਰੀਕਾ ਦੇ ਡੂਸਮਿਟ ਤੀਸਰੇ ਨੰਬਰ ਦੇ ਉੱਤੇ ਰਹੇ ਨੇ। ਵੈਸੇ ਭਾਰਤ ਦੇ ਦੋ ਹੋਰ ਖਿਡਾਰੀ ਜਿਹੜੇ ਸੀ ਉਹ ਕੁਆਲੀਫਾਈਂਗ ਰਾਊਂਡ ਦੇ ਵਿੱਚ ਅੱਗੇ ਪਹੁੰਚਣ ਚ ਕਾਮਯਾਬ ਰਹੇ। ਪਰ ਜਦੋਂ ਦੋ ਖਿਡਾਰੀਆਂ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਦੀਆਂ ਦੋ ਦੌੜਾਕਾਂ ਰੋਜ਼ ਡੈਵਿਸ ਤੇ ਜੈਸਿਕਾ ਹਲ ਨੇ ਕੱਲ ਦੇ ਦਿਨ ਕਮਾਲ ਹੀ ਕਰ ਦਿੱਤਾ। ਗਲਾਸਗੋ ਦੇ ਵਿੱਚ ਚੱਲ ਰਹੀਆਂ ਨਾ ਕਾਮਨਵੈਲਥ ਖੇਡਾਂ ਦੇ ਵਿੱਚ ਜਿਹੜੀ ਰੋਜ਼ ਡੈਵਿਸ ਸੀ ਉਹਨਾਂ ਨੇ ਤਾਂ ਇੱਕ ਰਿਕਾਰਡ ਬਣਾਇਆ। ਪਹਿਲੀ ਮਹਿਲਾ ਬਣੇ ਨੇ ਉਹ ਜਿਨ੍ਹਾਂ ਨੇ 5,000 ਮੀਟਰ ਤੇ 10,000 ਮੀਟਰ ਦੋਹਾਂ ਖੇਡਾਂ ਦੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਦੱਸ ਦਈਏ ਕਿ NSW ਦੇ ਨਿਊ ਕਾਸਲ ਦੀ ਪੈਦਾ ਹੋਈ ਤੇ ਇੱਥੇ ਪਲੀਵਦੀ 26 ਸਾਲ ਦੀ ਰੋਜ਼ ਡੈਵਿਸ ਨੇ ਇਹਨਾਂ ਖੇਡਾਂ ਦੇ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ। ਪਰ ਆਸਟ੍ਰੇਲੀਆ ਦੇ ਲਈ ਮਾਨਮੱਤਾ ਪਲ ਇਸ ਕਰਕੇ ਰਿਹਾ ਕਿਉਂਕਿ ਰੋਜ਼ ਡੈਵਿਸ ਨੇ ਜਿੱਥੇ ਆਸਟ੍ਰੇਲੀਆ ਦੇ ਲਈ 5,000 ਮੀਟਰ ਦੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ, ਉੱਥੇ ਹੀ ਦੂਸਰੇ ਨੰਬਰ ਦੇ ਉੱਤੇ ਸਿਲਵਰ ਤਮਗਾ ਜਿਹੜਾ ਉਹ ਵੀ ਆਸਟ੍ਰੇਲੀਅਨ ਖਿਡਾਰਨ ਜੈਸਿਕਾ ਹਲ ਨੇ ਹਾਸਲ ਕੀਤਾ। ਇਸ ਤੋਂ ਪਹਿਲਾਂ ਪੁਰਸ਼ਾਂ ਦੀ ਖੇਡ ਦੇ ਵਿੱਚ ਲੈਕੀ ਕੈਨੇਡੀ ਨਵੇਂ ਤੋਂ ਨਵੇਂ ਰਿਕਾਰਡ ਸਥਾਪਿਤ ਕਰ ਰਹੇ ਨੇ। 1962 ਤੋਂ ਬਾਅਦ ਪਹਿਲੀ ਵਾਰ ਉਹਨਾਂ ਨੇ ਸੋਕਾ ਤੋੜਿਆ ਆਸਟ੍ਰੇਲੀਆ ਦਾ ਕਿਸੇ ਵੀ ਸਪ੍ਰਿੰਟ ਪ੍ਰਤੀਯੋਗਤਾ ਦੇ ਵਿੱਚ ਮੈਡਲ ਹਾਸਲ ਕਰਕੇ। 100 ਮੀਟਰ ਤੋਂ ਬਾਅਦ ਲੈਕੀ ਨੇ 200 ਮੀਟਰ ਦੇ ਵਿੱਚ ਵੀ ਆਸਟ੍ਰੇਲੀਆ ਦੇ ਲਈ ਮਾਨ ਹਾਸਲ ਕੀਤਾ। ਵੈਸੇ ਆਸਟ੍ਰੇਲੀਆ ਨੇ ਕੱਲ ਦੇ ਦਿਨ ਸਾਈਕਲਿਸਟ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ 3 ਯਾਨੀ 30 ਗੋਲਡ ਜਿਹੜੇ ਨੇ ਉਹ ਹਾਸਲ ਕੀਤੇ ਨੇ। ਆਸਟ੍ਰੇਲੀਆ ਕਾਮਨਵੈਲਥ ਖੇਡਾਂ ਚ ਹੁਣ 51 ਗੋਲਡ 24 ਸਿਲਵਰ ਤੇ 35 ਬ੍ਰੋਂਜ਼ ਦੇ ਨਾਲ 110 ਟੋਟਲ ਮੈਡਲ ਹਾਸਲ ਕਰਕੇ ਐਸੇ ਸਥਾਨ ਦੇ ਉੱਤੇ ਹੈ ਜਿੱਥੇ ਕੋਈ ਵੀ ਦੂਸਰੀ ਟੀਮ ਹੁਣ ਵੈਸੇ ਤਾਂ ਦੇਣੀ ਕੀ ਬਚੇ ਨੇ ਇਹਨੂੰ ਛੂ ਨਹੀਂ ਸਕਦੀ। ਆਸਟ੍ਰੇਲੀਆ ਦਾ ਕਾਮਨਵੈਲਥ ਖੇਡਾਂ ਦਾ ਇਹ ਰਿਕਾਰਡ ਬਣ ਚੁੱਕਿਆ ਬਣ ਰਿਹਾ ਹੈ। ਇੰਗਲੈਂਡ ਦੀ ਟੀਮ ਹੁਣ ਦੂਜੇ ਨੰਬਰ ਤੇ ਹੈ। ਕੈਨੇਡਾ ਦੇ ਮੁਕਾਬਲੇ ਇੰਗਲੈਂਡ ਦੋਵਾਂ ਟੀਮਾਂ ਦੇ ਕੋਲ 15-15 ਗੋਲਡ ਨੇ, ਪਰ ਇੰਗਲੈਂਡ ਦੇ ਕੋਲ ਕੈਨੇਡਾ ਦੇ ਮੁਕਾਬਲੇ ਜ਼ਿਆਦਾ ਸਿਲਵਰ ਨੇ, 30 ਸਿਲਵਰ ਨੇ। ਕੈਨੇਡਾ ਦੇ ਕੋਲ 13 ਸਿਲਵਰ ਨੇ। ਕੁੱਲ ਮੈਡਲਸ ਦੀ ਸੂਚੀ ਚ ਇੰਗਲੈਂਡ 65 ਤੇ ਕੁੱਲ ਮੈਡਲਸ ਦੀ ਸੂਚੀ ਚ ਕੈਨੇਡਾ ਤੀਸਰੇ ਨੰਬਰ ਦੇ 45 ਮੈਡਲਾਂ ਦੇ ਨਾਲ ਬਣੀ ਹੋਈ ਹੈ। ਹੋਸਟ ਕੰਟਰੀ ਸਕਾਟਲੈਂਡ ਦੇ ਕੋਲ ਕੁੱਲ 25 ਮੈਡਲ ਨੇ, ਜਿਨ੍ਹਾਂ ਚ 9 ਸੋਨੇ ਦੇ ਤਮਗੇ ਨੇ। ਭਾਰਤ ਦੇ ਕੋਲ ਕੁੱਲ 17 ਹੀ ਮੈਡਲ ਨੇ, ਜਿਸ ਚ 3 ਸੋਨੇ ਦੇ ਤਮਗੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
2: इश्क कदे धर्म जात जां सरहद्दां वेख के नहीं हुंदा।
3: चढ़दे पंजाब बॉर्डर कबूतर नहीं टप सकदा, ते तू किस तरह टप आया।
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
2: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
1: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo, business fleet lai gal karo, vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set. Ford.
6: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Tuhade ghar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton.
7: Sona chahida?
8: Parosa chahida?
7: Quality te buyback vi chahida? Chale aao Delhi Jewelers, Stockland, Point Cook Vikhe, jithe buy carat gold, classy silver, dazzling diamonds, ate gemstones, custom jewelry thwade order te ready. Purana sona buyback and exchange turant. Cash chahida? Gold loan easy and safe. Repair, bullion buying, selling, sab ek hi jaga. Te ovi wajab rate te. Delhi Jewelers, 310/2 Main Street, Point Cook. Call 0493-536-042.
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। आओ थोड़ा कोई हल करिए।
10: बलजीत ब्याह वास्ते ज्वेलरी देखन तुन्ना ज्वेलर्स चलिए।
11: यार उना दा डैंडीनोंग वाला स्टोर ना बड़ा ही दूर है।
10: ओ हुन टेंशन नहीं, हुन डैंडीनोंग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपां बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडीनोंग। फॉर मोर इनफो कॉल 0400 25-35-45 ਤੇ।

0: ਸਟੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 04 3 2 0 2 5 2 3 ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
3: Attention travelers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
4: Wow! Teri sabji di khushbu ate taste vich kuch ta kamal hai. Mainu vi dass de secret.
5: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
4: Tusi vi ajj hi buy karo Gold Leaf da pure New Zealand tea apne nede de Indian grocery store ton. Visit goldleafdairy.com.
0: बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
6: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਅੱਜ 31 ਤਰੀਕ ਆ ਅਤੇ ਜੁਲਾਈ ਦਾ ਮਹੀਨਾ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਅੱਜ ਦੀਆਂ ਖਾਸ ਖਬਰਾਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਪੈਲਟ ਗੰਨਾਂ ਤੇ ਜਿਹੜੀ ਹੈ ਉਹ ਪਾਬੰਦੀ ਨਹੀਂ ਲਾਈ ਜਾ ਸਕਦੀ ਤੇ ਇਹਦੇ ਤੇ ਕੇਂਦਰ ਤੇ RAF ਨੋਟਿਸ ਜਾਰੀ ਕੀਤੇ ਗਏ ਨੇ ਤੇ ਉਹਨੇ ਕਿਹਾ ਕਿ ਜਿਹੜਾ ਰੈਪਿਡ ਐਕਸ਼ਨ ਫੋਰਸ ਹੈ RAF ਉਹ ਅਸਲਾ ਰਿਕਾਰਡ ਜਿਹੜਾ ਹੈਗਾ ਉਹ ਸੰਭਾਲ ਕੇ ਰੱਖੇ ਤੇ ਉਧਰੋਂ ਦੂਜੀ ਖਬਰ ਇਹ ਕਿ ਜਿਹੜਾ ਹੈਗਾ ਬੇਅਦਬੀ ਬਾਰੇ ਜਿਹੜਾ ਕਾਨੂੰਨ ਪੰਜਾਬ ਵਿਧਾਨ ਸਭਾ ਨੇ ਜਿਹੜਾ ਪਾਸ ਕੀਤਾ ਸੀ ਜਿਹੜਾ ਕਾਨੂੰਨ ਵੀ ਬਾਅਦ ਚ ਬਣ ਗਿਆ ਉਹਦੇ ਤੇ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਹੈ ਜਵਾਬ ਤਲਬ ਵੀ ਕੀਤੀ ਸੀ ਤੇ ਸਰਕਾਰ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਸੀ ਉਹ ਅਕਾਲ ਤਖ਼ਤ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਇਹਦੇ ਨਾਲ ਹੀ ਅਕਾਲ ਤਖ਼ਤ ਨੇ ਇੱਕ ਜਿਹੜੀ ਹੈਗੀ ਮਹਾਰਾਣ ਦੀ ਕਮੇਟੀ ਬਣਾਈ ਹੈ ਕਿ ਉਹ ਕਮੇਟੀ ਜਿਹੜੀ ਜੋ ਆਪਣੀਆਂ ਤਜਵੀਜ਼ਾਂ ਦੇਗੀ ਉਹਦੇ ਆਧਾਰ ਤੇ ਜਿਹੜੀਆਂ ਇਹਦੇ ਚ ਸੋਧਾਂ ਕੀਤੀਆਂ ਜਾਣ ਤੇ ਇਹਦੇ ਨਾਲ ਹੀ ਇੱਕ ਜਿਹੜੀ ਕੱਲ ਦਾ ਇੱਕ ਹੋਰ ਖਬਰ ਦੀ ਜਿਹੜੀ ਆ ਕਾਫੀ ਚਰਚਾ ਉਹ ਇਹ ਕਿ ਜਿਹੜੀ ਸਾਡੀ ਹਾਕੀ ਦੀ ਟੀਮ ਹੈ ਤੇ ਹਾਕੀ ਇੰਡੀਆ ਉਹਦੀ ਜਿਹੜੀ ਹੈ ਯੂਨੀਫਾਰਮ ਹੈ ਉਹ ਬਦਲ ਦਿੱਤੀ ਗਈ ਹੈ ਜਰਸੀਆਂ ਤੇ ਜਿਹੜੀਆਂ ਨਿੱਕਰਾਂ ਵਗੈਰਾ ਉਹ ਬਦਲ ਕੇ ਉਹਦਾ ਰੰਗ ਜਿਹੜਾ ਹੈਗਾ ਭਗਵਾਂ ਰੰਗ ਕੇਸਰੀ ਰੰਗ ਕਰ ਦਿੱਤਾ ਗਿਆ ਸੈਫਰਨ ਕਲਰ ਪਹਿਲਾਂ ਨੀਲੇ ਰੰਗ ਦੀਆਂ ਸੀ ਬੜੇ ਮੁੱਦਤ ਤੋਂ ਜਿਹੜਾ ਹੈ ਉਹ ਨੀਲਾ ਰੰਗ ਇੱਕ ਰਜਿਸਟਰਡ ਹੋਇਆ ਸੀ ਤੇ ਇਹਦੀ ਕਾਫੀ ਜਿਹੜੀ ਹੈ ਇਸ ਚਰਚਾ ਤੇ ਉਧਰ ਜਿਹੜਾ ਪੇਪਰ ਲੀਕ ਬਾਰੇ ਪਹਿਲਾਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਸੀ ਕੱਲ ਰਾਜ ਸਭਾ ਦੇ ਵਿੱਚ ਵੀ ਜਿਹੜਾ ਹੈਗਾ ਉਹ ਬਿੱਲ ਪਾਸ ਹੋ ਗਿਆ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦੀ ਤੁਸੀਂ ਗੱਲ ਕੀਤੀ ਆ ਪੈਲਟ ਗੰਨਾਂ ਦੇ ਉੱਤੇ ਪਾਬੰਦੀ ਕਹਿੰਦੇ ਨੇ ਨਹੀਂ ਲਾਈ ਜਾ ਸਕਦੀ ਸੋ ਫਿਰ ਜਿਹੜਾ ਇਹ ਕਮੇਟੀ ਦੀ ਜਿਹੜਾ ਪਿਛਲੀ ਵਾਰ ਜਾਂਦੀ ਰਹੀ ਅਤੇ ਹੋਰ ਪਤਾ ਨਹੀਂ ਕਿਹਦਾ ਕੀ ਕੀ ਨੁਕਸਾਨ ਹੋਇਆ ਸੋ ਇਹ ਸਭ ਕੁਛ ਵੇਖਦਿਆਂ ਵੀ ਮਤਲਬ ਇਹਦਾ ਕੀ ਆਧਾਰ ਦਿੱਤਾ ਫਿਰ ਸੁਪਰੀਮ ਕੋਰਟ ਨੇ
1: ਦੇਖੋ ਇਹਦੇ ਤੇ ਆਧਾਰ ਤਾਂ ਅਜੇ ਕੋਈ ਨੀ ਅਜੇ ਤਾਂ ਨੋਟਿਸ ਹੋਇਆ ਤੇ ਪਰ ਇਹ ਵੀ ਪਹਿਲੀ ਨਜ਼ਰ ਸੁਪਰੀਮ ਕੋਰਟ ਨੇ ਇਹ ਕਹਿਤਾ ਇਹ ਜਿਹੜਾ ਹੈ ਸੁਪਰੀਮ ਕੋਰਟ ਨੇ ਕਿਹਾ ਵੀ ਉਸ ਪਟੀਸ਼ਨ ਦੇ ਉੱਪਰ ਹੈ ਜਿਹੜੀ ਇਹਦੇ ਜਿਹੜੀ ਆ ਪੀੜਤਾਂ ਵੱਲੋਂ ਜਿਹੜੀ ਦਾਇਰ ਕੀਤੀ ਗਈ ਸੀ ਤੇ ਇੱਕ ਸਾਬਕਾ ਜਿਹੜੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਜਿਹੜੇ ਮੈਂਬਰ ਨੇ ਤੇ ਉਹਦੇ ਵੱਲੋਂ ਜਿਹੜੀ ਸੀ ਇਹ ਪਟੀਸ਼ਨ ਪਾਈ ਗਈ ਸੀ ਜਿਹਦੇ ਤੇ ਇਹ ਗੱਲ ਇਹ ਕੀਤੀ ਹੈ ਇੱਕ ਹੁਣ ਥੋੜੀ ਜਿਹੀ ਇਹ ਗੱਲ ਸਮਝ ਤੋਂ ਰਣਜੋਤ ਜੀ ਬਾਹਰ ਹੈ ਕਿ ਸੁਪਰੀਮ ਕੋਰਟ ਠੀਕ ਆ ਉਹਦੇ ਤੇ ਨੋਟਿਸ ਕਰ ਸਕਦੀ ਪਰ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ ਇਹ ਇਹ ਜਿਹੜੀ ਹੈ ਇਹਦੀ ਸਮਝ ਜਿਹੜੀ ਨਹੀਂ ਪੈ ਰਹੀ ਛੇਤੀ ਕੀਤਿਆਂ ਕਿ ਸੁਪਰੀਮ ਕੋਰਟ ਕਿਸ ਤਰ੍ਹਾਂ ਆਪਣੇ ਤੌਰ ਤੇ ਇਹ ਗੱਲ ਜਿਹੜਾ ਚਲਾਉਣਾ ਚਾਹੁੰਦੀ ਹੈ ਕਿ ਕਈ ਵਾਰੀ ਜਿਹੜੀ ਹੈ ਉਹ ਪ੍ਰਦਰਸ਼ਨ ਹਿੰਸਕ ਹੋ ਜਾਂਦੇ ਆ ਫਿਰ ਉਹਨਾਂ ਨੂੰ ਕਾਬੂ ਕਰਨ ਵਾਸਤੇ ਪੈਲਟ ਗੰਨਾਂ ਦੀ ਲੋੜ ਪੈ ਸਕਦੀ ਹੈ ਜਾਂ ਹੋਰ ਤੇ ਦੇਖੋ ਜਿਹੜੇ ਕਾਨੂੰਨ ਦੇ ਜਿਹੜੇ ਮਾਹਰ ਨੇ ਜਿਹੜੇ ਜੱਜ ਨੇ ਜਾਂ ਚੀਫ ਜਸਟਿਸ ਹੈ ਜਾਂ ਉਹਨਾਂ ਨੂੰ ਜਿਹੜਾ ਇੱਕ ਰਿਟਨ ਜਿਹੜੇ ਕਾਨੂੰਨ ਨੇ ਦੇਸ਼ ਦੇ ਇਸ ਜਿਹਨੂੰ ਲਾਅ ਆਫ ਲੈਂਡ ਕਹਿੰਦੇ ਆ ਤੇ ਉਹਦੇ ਅਕੋਰਡਿੰਗ ਹੀ ਜਿਹੜਾ ਹੈ ਉਹਨਾਂ ਨੇ ਫੈਸਲੇ ਕਰਨੇ ਹੁੰਦੇ ਉਹਦੇ ਅਕੋਰਡਿੰਗ ਹੀ ਆਪਣੀ ਜਿਹੜੀ ਗੱਲ ਕਰਨੀ ਹੁੰਦੀ ਹੈ ਤੇ ਪਰ ਇਹ ਇੱਕ ਜਿਸ ਤਰ੍ਹਾਂ ਪੋਲੀਟੀਕਲ ਬੰਦੇ ਹਵਾ ਚੋਂ ਫੜ ਕੇ ਗੱਲਾਂ ਕਰ ਲੈਂਦੇ ਆ ਇੱਦਾਂ ਦੀ ਸੁਪਰੀਮ ਕੋਰਟ ਵੱਲੋਂ ਇਹ ਗੱਲ ਜਿਹੜੀ ਆ ਉਹ ਕੀਤੀ ਜਾਣੀ ਤੇ ਇਹ ਕਿਸ ਪਾਸੇ ਜਿਹੜੀ ਆ ਇਹ ਤੋੜਦੀ ਹੈ ਕਿ ਹੁਣ ਸੁਪਰੀਮ ਕੋਰਟ ਨੇ ਜਿਹੜਾ ਐਗਜ਼ੈਕਟਿਵ ਦਾ ਵੀ ਸਾਰਾ ਕੰਮ ਆਪਣੇ ਹੱਥ ਚ ਲੈ ਲਿਆ ਤੇ ਇਹਦੇ ਤੋਂ ਇਹ ਅੰਦਾਜ਼ਾ ਜਿਹੜਾ ਇਹ ਲਾਇਆ ਜਾ ਸਕਦਾ ਤੇ ਕੀ ਜਿਹੜੇ ਕੋਈ ਵੀ ਪ੍ਰਦਰਸ਼ਨਕਾਰੀ ਨੇ ਤੇ ਕੀ ਉਹਨਾਂ ਨੂੰ ਖਦੇੜਨ ਵਾਸਤੇ ਜਾਂ ਉਹਨਾਂ ਨੂੰ ਖੰਡਾਉਣ ਵਾਸਤੇ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਪੈਲਟ ਕਰਨਾ ਜ਼ਰੂਰੀ ਹੈ ਜਾਂ ਹੋਰ ਤਰੀਕੇ ਢੰਗ ਤਰੀਕੇ ਵੀ ਜਿਹੜੇ ਵਰਤੇ ਜਾ ਸਕਦੇ ਆ ਹਾਲਾਂਕਿ ਜਿਹੜੇ ਸੁਪਰੀਮ ਕੋਰਟ ਆ ਜਾਂ ਜਿਹੜੇ ਜੱਜਿਸ ਨੇ ਤੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਤੁਸੀਂ ਹੋਰ ਢੰਗ ਤਰੀਕੇ ਸੋਚੋ ਤੇ ਜਿਹੜਾ ਹੈ ਇਹ ਕੋਈ ਗੱਲਬਾਤ ਵਾਲੇ ਪਾਸੇ ਤੋਰੋ ਗੱਲ ਜਾਂ ਇਸ ਤਰ੍ਹਾਂ ਦੀ ਤੇ ਪਰ ਤੁਸੀਂ ਇਹ ਜਿਹੜੀ ਗੱਲ ਹੈ ਕਿ ਨਹੀਂ ਉਹ ਗੰਨਾਂ ਬਹੁਤ ਹੋਣਗੀਆਂ ਜ਼ਰੂਰੀ ਨੇ ਕਿਤੇ ਵੀ ਉਹਨਾਂ ਦੀ ਜਿਹੜੀਆਂ ਉਹ ਲੋੜ ਪੈ ਸਕਦੀ ਹੈ ਕਿਉਂਕਿ ਆਲਰੇਡੀ ਪੁਲਿਸ ਫੋਰਸ ਕੋਲੇ ਜਿਸ ਤਰ੍ਹਾਂ ਬੈਟਨ ਲਾਠੀਆਂ ਖੈਰ ਹੁਣ ਤਾਂ ਉਹਨਾਂ ਕੋਲੇ ਬੈਟਨ ਵੀ ਬੜੇ ਆਧੁਨਿਕ ਕਿਸਮ ਦੇ ਆ ਗਏ ਤੇ ਫਿਰ ਉਹਨਾਂ ਕੋਲੇ ਜਿਹੜੀਆਂ ਸ਼ੀਲਡ ਜਿਹੜੀਆਂ ਢਾਲਾਂ ਵਗੈਰਾ ਆਪਣੇ ਬਚਾਅ ਵਾਸਤੇ ਉਹ ਸਾਰਾ ਕੁਛ ਜਿਹੜਾ ਹੈਗਾ ਫਿਰ ਪੁਲਿਸ ਨੂੰ ਇੱਕ ਖਾਸ ਕਿਸਮ ਦੀ ਟ੍ਰੇਨਿੰਗ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਕਾਬੂ ਕਰਨਾ ਭੀੜ ਨੂੰ ਤੇ ਇਹ ਸਾਰੀਆਂ ਗੱਲਾਂ ਦੇ ਵਿੱਚ ਫਿਰ ਪੁਲਿਸ ਦੀ ਸਪੋਰਟ ਵਾਸਤੇ ਤੇ ਜਿਹੜੀ ਜਿਹਨੂੰ ਆਪਾਂ ਟੀਅਰ ਗੈਸ ਕਹਿੰਦੇ ਹਾਂ, ਟੀਅਰ ਗੈਸ ਸ਼ੈੱਲ ਵਗੈਰਾ ਉਹ ਛੱਡੇ ਜਾਂਦੇ ਨੇ ਤਾਂ ਕਿ

0: ਲੋਕਾਂ ਦੀਆਂ ਅੱਖਾਂ ਜਿਹੜਾ ਉਹਨਾਂ ਨੂੰ ਨਜ਼ਰ ਪ੍ਰੋਪਰ ਨਾ ਆਵੇ ਜਾਂ ਅੱਖਾਂ ਮਚਣ ਲੱਗ ਜਾਣ, ਤਾਂ ਕਿ ਉਹ ਉਹਨਾਂ ਦਾ ਧਿਆਨ ਜਿਹੜਾ ਸੀ ਉਹ ਵੰਡਿਆ ਜਾਵੇ ਉਸ ਪਾਸੋਂ, ਜੇ ਕਿਤੇ ਉਹ ਹਿੰਸਕ ਰੂਪ ਧਾਰਨ ਕਰਦੇ ਇਸ ਤਰੀਕੇ ਦੀਆਂ ਗੱਲਾਂ, ਤੇ ਹੋਰ ਵੀ ਜਿਹੜੇ ਢੰਗ ਤਰੀਕੇ ਅਪਣਾਏ ਜਾ ਸਕਦੇ ਆ, ਪਰ ਜਿਹੜੀਆਂ ਚੀਜ਼ਾਂ ਦਾ ਇੱਕ ਰਿਕਾਰਡ ਤੇ ਨੁਕਸਾਨ ਹੈ। ਜਦੋਂ ਇਹ ਦੁਬਾਰਾ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੇ ਜਦੋਂ ਸ਼ੰਭੂ ਬਾਰਡਰ ਤੇ ਕਾਫੀ ਲੰਬਾ ਸਮਾਂ ਬੈਠੇ ਰਹੇ ਸੀਗੇ, ਤੇ ਡੱਲੇਵਾਲ ਨੇ ਜਦੋਂ ਮੋਰਚਾ ਲਾਇਆ ਸੀ ਤੇ ਉਦੋਂ ਇੱਥੇ ਵੀ ਜਿਹੜੀ ਝੜਪ ਹੋ ਗਈ ਸੀ, ਇੱਥੇ ਵੀ ਇੱਕ ਨੌਜਵਾਨ ਜਿਹੜਾ ਪੰਜਾਬ ਦਾ ਉਹਦੇ ਅੱਖ ਦੇ ਵਿੱਚ ਲੱਗੀ ਸੀ ਤੇ ਉਹਦੀ ਅੱਖ ਜਾਂਦੀ ਰਹੀ, ਅੱਖ ਦੀ ਰੋਸ਼ਨੀ ਜਾਂਦੀ ਰਹੀ। ਤੇ ਇਸੇ ਤਰ੍ਹਾਂ ਹੁਣ ਇੱਥੇ ਜਿਹੜਾ ਪਾਰਲੀਮੈਂਟ ਸਟਰੀਟ ਤੇ ਹੋਇਆ, ਇੱਥੇ ਵੀ ਇਹੀ ਘਟਨਾ ਹੋਈ, ਤੇ ਇਹਦਾ ਇਹਦਾ ਫਿਰ ਅੱਗੋਂ ਇਹਦੀ ਰੈਮਡੀ ਕੀ ਹੈ? ਇਹ ਇਹੀ ਹੈ ਕਿ ਜਿਹੜੀਆਂ ਪੈਲਟ ਗੰਨਾਂ ਤੁਸੀਂ ਯੂਜ ਕਰੋ ਤੇ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਦੀਆਂ ਅੱਖਾਂ ਭੰਨੋ, ਤੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਫਿਰ ਲੋਕ ਅਦਾਲਤਾਂ ਨੂੰ ਫਿਰ ਤੁਰਨਗੇ, ਉਹਦਾ ਮੁਆਵਜ਼ਾ ਮੰਗਣਗੇ ਹੋਰ। ਤੇ ਇਹ ਜਿਹੜੀਆਂ ਗੱਲਾਂ ਥੋੜੀਆਂ ਇਹ ਸਮਝ ਤੋਂ ਬਾਹਰ ਨੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਇਹ ਘੱਟੋ ਘੱਟ ਕਿਸੇ ਜੱਜ ਵੱਲੋਂ, ਜਿਹੜਾ ਸੁਪਰੀਮ ਕੋਰਟ ਦੀ ਜੱਜ ਦੀ ਜਿਹੜਾ ਬੰਦਾ ਕੁਰਸੀ ਦੇ ਉੱਤੇ ਬੈਠਾ ਹੈ ਤੇ ਉੱਥੋਂ ਜਿਹੜੀ ਇਹ ਗੱਲ ਕੀਤੀ ਜਾਂਦੀ ਹੈ, ਇਹ ਇਹ ਤੋਂ ਇਹ ਲੱਗਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਹੈ ਉਹ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੁਰ ਰਹੀ ਹੈ। ਦੇਖੋ ਰਾਜਨੀਤੀ ਤੇ ਜਿਹੜਾ ਬਿਊਰੋਕਰੇਸੀ ਦੇ ਜਿਹੜੇ ਜਾਂ ਰਾਜਨੀਤੀ ਬਾਣ ਨੇ ਉਹ ਤਾਂ ਮਿਲ ਕੇ ਇਹ ਚੱਲਦੇ ਹੀ ਨੇ ਸਾਰੇ ਮਾਮਲਿਆਂ ਦੇ ਵਿੱਚ, ਇੰਜੈਕਟਰ ਦੇ ਵਿੱਚ। ਲੋਕਾਂ ਨੂੰ ਜੇ ਕਿਤੇ ਆਸ ਹੁੰਦੀ ਹੈ ਇਨਸਾਫ਼ ਦੀ, ਉਦੋਂ ਬਾਅਦ ਫਿਰ ਅਦਾਲਤਾਂ ਰਹਿ ਜਾਂਦੀਆਂ ਨੇ। ਤੇ ਜੇ ਹੁਣ ਅਦਾਲਤਾਂ ਵੀ ਇੱਦਾਂ ਦੇ ਫੈਸਲੇ, ਇੰਜੈਕਟਰ ਵਾਲੇ ਫੈਸਲੇ ਅਦਾਲਤਾਂ ਵੀ ਕਰਨ ਲੱਗ ਜਾਣ, ਤੇ ਇਹ ਤਾਂ ਕਿਸੇ ਨੇ ਕਿਹਾ ਹੀ ਨੀ। ਜਾਂ ਤਾਂ ਕੋਈ ਇਹ ਕਹਿੰਦਾ ਕਿ ਨਹੀਂ ਜੀ ਪੈਲਟ ਗੰਨਾਂ ਦੀ ਵਰਤੋਂ ਜ਼ਰੂਰੀ ਹੈ, ਇਹ ਡਿਮਾਂਡ ਕਰਦਾ, ਉਹ ਤੇ ਤਾਂ ਇਹ ਗੱਲ ਹੋ ਸਕਦੀ ਸੀ। ਤੇ ਪਰ ਉਹ ਤਾਂ ਉਲਟਾ ਜਿਹੜੇ ਵਿਕਟਮ ਨੇ ਉਹ ਜਾ ਰਹੇ ਨੇ ਤੇ ਸੁਪਰੀਮ ਕੋਰਟ ਉਹਦੇ ਤੇ ਇਹ ਦੇ ਰਿਹਾ ਹੈਗਾ ਪਲੀ ਕਿ ਨਹੀਂ ਉਹਨਾਂ ਤੇ ਪਾਬੰਦੀ ਨਹੀਂ ਲਾਈ ਜਾ ਸਕਦੀ। ਨਾ ਹੀ ਸੁਪਰੀਮ ਕੋਰਟ ਨੇ ਪਾਬੰਦੀ ਲਾਈ ਹੈ, ਨਾ ਹੀ ਜਿਹੜਾ ਕਿਸੇ ਹੋਰ ਇਹ ਹੇਠਲੇ ਹੋਰ ਕੋਰਟ ਨੇ ਪਾਬੰਦੀ ਲਾਈ। ਉਹ ਤਾਂ ਆਪਣੇ ਲੈਵਲ ਤੇ ਜਿਹੜੀ ਉਸ ਫੋਰਸ ਨੇ ਫੈਸਲਾ ਕੀਤਾ ਵੀ ਜੇ ਇਹਦੇ ਦੰਦ ਰਿਜ਼ਲਟ ਆਉਂਦੇ ਤਾਂ ਇਹਦੀ ਵਰਤੋਂ ਜਿਹੜੀ ਉਹ ਬੰਦ ਕਰ ਦਿਓ। ਤੇ ਉਹ ਹੋਰ ਤਰੀਕੇ ਦੱਸਣੇ, ਹੁਣ ਇਹ ਵੀ ਸੁਪਰੀਮ ਕੋਰਟ ਦੱਸੂਗੀ ਕਿ ਪ੍ਰਦਰਸ਼ਨ ਨੂੰ ਤੁਸੀਂ ਕਿਵੇਂ ਰੋਕਣਾ ਹੈ ਜਾਂ ਡੰਡੇ ਕਿੰਨੇ ਮਾਰਨੇ ਆ ਜਾਂ ਇਹ ਜਿਹੜੀਆਂ ਗੱਲਾਂ ਨੇ, ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕਿਸ ਤਰ੍ਹਾਂ ਇਸ ਪਾਸੇ ਜਾਂ ਮੀਡੀਆ ਚ ਇੱਦਾਂ ਦੀਆਂ ਗੱਲਾਂ ਆ ਜਾਂਦੀਆਂ। ਹਾਲਾਂਕਿ ਪਹਿਲਾਂ ਕਈ ਵਾਰੀ ਬਹੁਤ ਇੱਕ ਲਾਈਨ ਦੀ ਦੋ ਲਾਈਨ ਦੀ ਗੱਲ ਸੁਪਰੀਮ ਕੋਰਟ ਵੱਲੋਂ ਜਾਂ ਵੱਡੀਆਂ ਅਦਾਲਤਾਂ ਵੱਲੋਂ ਚੀਫ ਜਸਟਿਸ ਵੱਲੋਂ ਆਉਂਦੀ ਸੀ ਜਿਹੜੀ ਬਿਲਕੁਲ ਉਹ ਕਾਨੂੰਨ ਦੇ ਜਿਹੜੀ ਦਾਇਰੇ ਦੇ ਵਿੱਚ ਗੱਲ ਹੁੰਦੀ ਸੀ ਤੇ ਕਾਨੂੰਨ ਦੇ ਵਿੱਚ ਜਿਹੜਾ ਜਿਹੜਾ ਲਾਅ ਹੈ ਉਹਦੇ ਮੁਤਾਬਕ ਹੀ ਉਹ ਗੱਲ ਕਹੀ ਹੁੰਦੀ ਸੀ। ਹੁਣ ਇਸ ਤਰ੍ਹਾਂ ਦੇ ਇੱਕ ਪੋਲੀਟੀਕਲ ਜਾਂ ਇੱਦਾਂ ਦੇ ਜਦੋਂ ਬਿਆਨ ਆਉਂਦੇ ਹੈ ਤੇ ਫਿਰ ਇਹ ਗੱਲ ਜਿਹੜੀ ਹੈ ਉਹ ਸਮਝ ਨਹੀਂ ਪੈਂਦੀ, ਤੇ ਥੋੜੀ ਥੋੜੀ ਸਮਝ ਤਾਂ ਪੈਂਦੀ ਹੈ ਕਿ ਜਦੋਂ ਇਹ ਸੁਪਰੀਮ ਕੋਰਟ ਦੇ ਤੋਂ ਰਿਟਾਇਰ ਹੋ ਜਾਂਦੇ ਹੈ ਤੇ ਫਿਰ ਇਹਨਾਂ ਨੂੰ ਜਿਹੜੀਆਂ ਸਰਕਾਰਾਂ ਵੱਡੇ ਅਹੁਦਿਆਂ ਨਾਲ ਨਵਾਜਦੀਆਂ ਨੇ, ਕਿਸੇ ਨੂੰ ਰਾਜ ਸਭਾ ਚ ਲੈ ਲਿਆ ਜਾਂਦਾ ਹੈ, ਕਿਸੇ ਨੂੰ ਕਿਤੇ ਹੋਰ ਕਮਿਸ਼ਨ ਦਾ ਜਿਹੜਾ ਹੈਗਾ ਉਹ ਬਣਾ ਦਿੱਤਾ ਜਾਂਦਾ ਹੈ। ਪਿਛਲੇ ਆਪਾਂ ਜਿਹੜਾ ਹੈਗਾ ਉਹ ਦੇਖ ਹੀ ਰਹੇ ਹਾਂ ਪਿੱਛੇ ਜੋ ਕੁਛ ਹੁੰਦਾ ਰਿਹਾ ਹੈਗਾ, ਤੇ ਜਾਂ ਫਿਰ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਆ ਜਾਂਦਾ ਕਿ ਜਿਹੜੀ ਪੋਲੀਟੀਕਲ ਪਾਰਟੀ ਹੈ ਸੱਤਾ ਵਾਲੀ ਉਹਨੂੰ ਖੁਸ਼ ਰੱਖਿਆ ਜਾਵੇ ਤੇ ਰਿਟਾਇਰਮੈਂਟ ਤੋਂ ਬਾਅਦ ਫਿਰ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਹੋਰ ਇਨਾਮ ਇੱਦਾਂ ਦਾ ਕਿਸੇ ਰੂਪ ਦੇ ਵਿੱਚ ਜਿਹੜਾ ਹੈ ਉਹ ਮਿਲ ਜੇ, ਤੇ ਇਸ ਤੋਂ ਵੱਧ ਮੈਨੂੰ ਲੱਗਦੀ ਕੋਈ ਗੱਲ ਇਹ ਹੋ ਨਹੀਂ ਸਕਦੀ ਹੋਰ ਕੋਈ।
1: ਬਿਲਕੁਲ, ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਹੁਣ ਆਪਾਂ ਵੇਖਦੇ ਹਾਂ ਕਿ ਬਾਕੀ ਵੀ ਫਿਰ ਜ਼ਿਆਦਾ ਹਾਈਲਾਈਟ ਹੁੰਦੀਆਂ, ਬਾਕੀ ਵੀ ਫਿਰ ਨਿੱਕੇ ਨਿੱਕੇ ਵਧੇਰੇ ਚੁੱਭਦੀਆਂ। ਸੋ ਉਹਨਾਂ ਦੇ ਵਿੱਚੋਂ ਅੱਜ ਸੁਰਖੀ ਜਿਹੜੀ ਆ ਇਹ ਹਾਕੀ ਦੇ ਟੀਮ ਦੇ ਜਿਹੜੇ ਜਰਸੀਆਂ ਦੇ ਰੰਗ ਬਦਲਣ ਦੇ ਉੱਤੇ ਵੀ ਹੋਈ ਹੈ। ਸੋ ਇਹਦੇ ਉੱਤੇ ਕੀ ਪ੍ਰਤੀਕਿਰਿਆ ਅਤੇ ਕੀ ਪਿੱਛੇ ਇਹਦੇ ਸੋਚ ਲੱਗ ਰਹੀ ਹੈ ਸਰਕਾਰ ਦੀ? ਸੋ ਕੀ ਵਾਕਈ ਜ਼ਰੂਰਤ ਹੁੰਦੀ ਆ ਇਹਨਾਂ ਚੀਜ਼ਾਂ ਦੀ, ਇਹਨਾਂ ਪੰਗਿਆਂ ਦੀ? ਵੀ ਪਤਾ ਤਾਂ ਹੁੰਦਾ ਹੀ ਆ ਵੀ ਲੋਕਾਂ ਨੇ ਇਹਦੇ ਉੱਤੇ ਰਿਐਕਟ ਕਰਨਾ ਜਾਂ ਫਿਰ ਇਹ ਕਹਿ ਲਓ ਵੀ ਰਿਐਕਟ ਕਰਵਾਉਣ ਦੇ ਲਈ ਕੀਤਾ ਜਾਂਦਾ?
0: ਦੇਖੋ ਦੋ ਗੱਲਾਂ ਇਹ ਅੱਜ ਨਾਲ ਨਾਲ ਸਾਹਮਣੇ ਆਈਆਂ ਨੇ ਰਣਜੋਤ ਜੀ। ਇੱਕ ਤਾਂ ਜਿਹੜਾ ਇਹ ਸਪੋਰਟਸ ਮਿਨਿਸਟਰੀ ਨੇ ਇਹ ਫੈਸਲਾ ਲਿਆ ਕਿ ਜਿਹੜਾ ਹੈਗਾ ਇਹਦਾ ਰੰਗ ਬਦਲਿਆ ਜਾਵੇ, ਹਾਲਾਂਕਿ ਮੁੱਦਤ ਤੋਂ ਜਦੋਂ ਤੋਂ ਟੀਮਾਂ ਦੇਸ਼ਾਂ ਦੀਆਂ ਖੇਡਦੀਆਂ ਆਈਆਂ ਨੇ ਜਾਂ ਓਲੰਪਿਕ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਇੱਕ ਥੋ ਕਿਉਂਕਿ ਇੱਕ ਤੁਹਾਡਾ ਇੱਕ ਰਜਿਸਟਰਡ ਹੋ ਜਾਂਦਾ ਕਿ ਹਾਂ ਆਹ ਸਾਡਾ ਜਿਹੜਾ ਉਹ ਇੱਦਾਂ ਦਾ ਰੰਗ ਹੈ, ਤੇ ਉਹ ਲੋਕਾਂ ਚ ਵੀ ਪਤਾ ਲੱਗ ਜਾਂਦਾ ਦੂਰੋਂ ਦੇਖ ਕੇ ਵੀ ਇਹ ਟੀਮ ਕਿਹੜੇ ਕੰਟਰੀ ਦੀ ਹੈ। ਤੇ ਹੁਣ ਤੁਹਾਨੂੰ ਇਹ ਪਤਾ ਨੀ ਕਿਉਂ ਫੁਰਨਾ ਫੁਰ ਗਿਆ ਕਿ ਨਹੀਂ ਇਹ ਬਦਲ ਕੇ ਇਹ ਸੈਫਰਨ ਹੋਣੀ ਚਾਹੀਦੀ ਹੈ। ਹੁਣ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਇੱਕ ਵਧੀਆ ਮੌਕਾ ਮਿਲ ਗਿਆ ਗੱਲ ਉਠਾਉਣ ਦਾ ਕਿ ਹੁਣ ਦੇਖੋ ਜੀ ਸਪੋਰਟਸ ਦਾ ਵੀ ਇਹ ਭਗਵਾਨਕਰਨ ਕੀਤਾ ਜਾ ਰਿਹਾ, ਤੇ ਇਹਦੀ ਗੱਲ ਇਹ ਸਮਝ ਨਹੀਂ ਆਉਂਦੀ ਕਿ ਇਹਦੀ ਲੋੜ ਕੀ ਸੀ ਜਾਂ ਇਹ ਕਿਉਂ ਚੇਂਜ ਕੀਤਾ ਗਿਆ ਜਾਂ ਕਿਹਦੇ ਕਹਿਣ ਤੇ ਚੇਂਜ ਕੀਤਾ ਗਿਆ। ਤੇ ਦੂਜੀ ਗੱਲ ਜਿਹੜਾ ਕੱਲ ਇੱਕ ਬਿੱਲ ਪਾਸ ਕਰਵਾਇਆ ਗਿਆ ਬੰਦੇ ਮਾਤਰਮ ਨੂੰ ਲੈ ਕੇ, ਤੇ ਜਦੋਂ ਜਿਹੜਾ ਬੰਦੇ ਮਾਤਰਮ ਜਿਹੜਾ ਵੈਂਕਮ ਚੰਦਰ ਚੈਟਰਜੀ ਦਾ ਜਿਹੜਾ ਗੀਤ ਹੈ ਇਹਨੂੰ ਉਦੋਂ ਪਹਿਲਾਂ ਹੀ ਸ਼ੁਰੂ ਚ ਅਡੋਪਟ ਕਰ ਲਿਆ ਗਿਆ ਸੀ ਰਾਸ਼ਟਰੀ ਗੀਤ ਦੇ ਤੌਰ ਤੇ, ਤੇ ਪਰ ਜਿਹੜਾ ਰਾਸ਼ਟਰੀ ਤਰਾਨਾ ਸਾਡਾ ਜਨ ਗਨ ਮਨ ਉਹ ਹਰ ਇੱਕ ਥਾਂ ਤੇ ਉਹੀ ਵੱਜਦਾ ਸੀ। ਠੀਕ ਹੈ ਕਿ ਇਹ ਇੱਕ ਮਾਨਤਾ ਇਹਨੂੰ ਦੇ ਦਿੱਤੀ ਗਈ ਸੀ ਕਿ ਸੰਵਿਧਾਨ ਦੇ ਵਿੱਚ ਵੀ ਦੇ ਦਿੱਤੀ ਗਈ ਸੀ ਕਿ ਇਹਨੂੰ ਜਿਹੜਾ ਹੈਗਾ ਉਹ ਤੁਸੀਂ ਇਹਨੂੰ ਚਲਾ ਸਕਦੇ ਹੋ ਕਿਉਂਕਿ ਇਹ ਵੀ ਇੱਕ ਉਹਦੇ ਰਾਸ਼ਟਰੀ ਗੀਤ ਹੈ ਬਰਾਬਰ ਦਾ। ਤੇ ਪਰ ਹੁਣ ਉਸ ਨੂੰ ਲੈ ਕੇ ਜਦੋਂ ਤੋਂ ਇਹ ਸਰਕਾਰ ਬਣੀ ਹੈ ਤੇ ਜਦੋਂ ਪਹਿਲਾਂ ਵੀ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਬਣੀ ਸੀ ਉਦੋਂ ਵੀ ਸਪੈਸ਼ਲ ਜਿਹੜੇ ਸਾਡੇ ਜਿਹੜੇ ਬੰਬੇ ਫਿਲਮ ਇੰਡਸਟਰੀ ਦੇ ਵੱਡੇ ਸਿੰਗਰ ਨੇ ਵੱਡੇ ਮਿਊਜੀਸ਼ੀਅਨ ਨੇ ਉਹਨਾਂ ਤੋਂ ਗਵਾਇਆ ਗਿਆ, ਫਿਰ ਇਹਦੀ ਪਰਫਾਰਮੈਂਸ ਪਾਰਲੀਮੈਂਟ ਹਾਊਸ ਚ ਕਰਵਾਈ ਗਈ, ਤੇ ਫਿਰ ਉਸ ਤੋਂ ਬਾਅਦ ਹੁਣ ਇਹਨੂੰ ਬਕਾਇਦਾ ਇਹ ਕਹਿ ਦਿੱਤਾ ਗਿਆ ਕਿ ਜੇ ਜਨਗਨ ਮਨ ਹੈ ਤਾਂ ਨਾਲ ਇਹ ਵੀ ਗਾਇਆ ਜਾਣਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਹਾਲਾਂਕਿ ਗੀਤ ਕਾਫੀ ਲੰਬਾ ਹੈ ਤੇ ਗੀਤ ਜਿਹੜਾ ਸਾਡਾ ਜਨਗਨ ਮਨ ਹੈ ਉਹ ਵੀ ਕਾਫੀ ਲੰਬਾ ਹੈ, ਜਿਹਦੇ ਚੋਂ ਜਿਹੜਾ ਹੈਗਾ ਉਹ ਇੱਕ ਸਟੈਂਜਾ ਜਿਹੜਾ ਹੈਗਾ ਉਹ ਕੱਢਿਆ ਗਿਆ। ਇਸੇ ਤਰ੍ਹਾਂ ਇਹ ਬੰਦੇ ਮਾਤਰਮ ਦਾ ਹੀ ਹੈ, ਤੇ ਪਰ ਹੁਣ ਇਹਦੇ ਤੇ ਕਾਨੂੰਨ ਬਣਾਤਾ ਕਿ ਜੇ ਇਹਦੀ ਕਿਤੇ ਕੋਈ ਕਰੇਗਾ ਇਹਦੇ ਖਿਲਾਫ਼ ਬੋਲੂਗਾ ਜਾਂ ਏਦਾਂ ਦੀਆਂ ਗੱਲਾਂ ਕਰੂਗਾ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਸਜ਼ਾ ਦਾ ਉਹ ਪ੍ਰਬੰਧ ਹੈ। ਤੇ ਹੁਣ ਮੈਨੂੰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਹਦੇ ਖਿਲਾਫ਼ ਕਿਉਂ ਬੋਲੂਗਾ ਕੋਈ, ਕਿਸੇ ਨੂੰ ਕੀ ਜ਼ਰੂਰਤ ਹੈ, ਇੰਨੇ ਗੀਤ ਇੰਨੀਆਂ ਕਵਿਤਾਵਾਂ ਇੰਨਾ ਕੁਛ ਇੱਥੇ ਲਿਖਿਆ ਪਿਆ, ਜੰਗੇ ਆਜ਼ਾਦੀ ਦੇ ਵੇਲੇ ਦਾ ਬਹੁਤ ਕੁਛ ਜਿਹੜਾ ਹੈਗਾ ਉਹ ਸਾਹਿਤ ਲਿਖਿਆ ਪਿਆ, ਤੇ ਫਿਰ ਉਸ ਤੋਂ ਬਾਅਦ ਲੋਕਾਂ ਦੀਆਂ ਜਿਹੜੀਆਂ ਲੋਕ ਲਹਿਰਾਂ ਚੱਲੀਆਂ ਨੇ ਉਹਨਾਂ ਦਾ ਕੁਛ ਬਹੁਤ ਕੁਛ ਲਿਖਿਆ ਪਿਆ ਜੋ ਲੋਕ ਅਜੇ ਤੱਕ ਆਪਣੇ ਸਮਾਗਮਾਂ ਜਿਹੜੇ ਗਾਉਂਦੇ ਆ। ਚਲੋ ਹੁਣ ਜਿਹੜੀ ਇਹਨੂੰ ਮਾਨਤਾ ਮਿਲ ਗਈ ਤੇ ਉਸ ਤੋਂ ਬਾਅਦ ਇਹ ਚੱਲੇਗਾ, ਤੇ ਇਹਦੀ ਜ਼ਰੂਰਤ ਕੀ ਹੈ? ਇਹ ਸਿਰਫ ਤੇ ਸਿਰਫ ਇਸ ਕਰਕੇ ਕਿ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਨੇ ਤੇ ਜਿਹੜੀਆਂ ਇੱਕ ਖਾਸ ਜਿਹੜੀ ਡਾਇਟੀ ਦੀ ਪੂਜਾ ਨਹੀਂ ਕਰਦੇ ਜਿਵੇਂ ਮੁਸਲਮਾਨ ਨੇ, ਉਹ ਦੇਵੀ ਦੇਵੀਆਂ ਨੂੰ ਦੇਵਤਿਆਂ ਨੂੰ ਉਸ ਤਰ੍ਹਾਂ ਨਹੀਂ ਮੰਨਦੇ, ਤੇ ਈਵਨ ਜਿਹੜਾ ਹੈਗਾ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਚ ਵੀ ਬੜਾ ਸਪਸ਼ਟ ਹੈ ਕਿ ਜਿਹੜਾ ਹੈਗਾ ਜੇ ਮੰਨਣਾ ਤੇ ਮੰਨਣਾ, ਜੇ ਸਿਰਫ ਤਾਂ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਜਿਹੜਾ ਹੈ ਮੰਨਣਾ ਜਿਹੜਾ ਮੰਨਣਾ, ਤੇ ਇਹ ਬੜਾ ਸਪਸ਼ਟ ਆਉਂਦਾ ਲਿਖਿਆ ਕਿ ਪੂਜਾ ਜਿਹੜੀ ਅਕਾਲ ਦੀ ਕਰਨੀ ਹੈ ਤੇ ਪਰਚਾ ਜਿਹੜਾ ਉਹ ਸ਼ਬਦ ਦਾ ਹੈ ਤੇ ਦਰਾਰ ਖਾਲਸੇ ਦਾ। ਤੇ ਹੁਣ ਜੇ ਕੱਲ ਨੂੰ ਕੋਈ ਉਹ ਕਹਿੰਦੇ ਆ ਕਿ ਫਰਜ਼ ਕੀਤਾ ਏਦਾਂ ਦੇ ਸਕੂਲ ਵੀ ਨੇ ਜਿਹੜੀਆਂ ਮਾਇਨੋਰਟੀ ਦੇ ਸਕੂਲ ਕਾਲਜ ਨੇ, ਤੇ ਉਹ ਕਹਿੰਦੇ ਵੀ ਅਸੀਂ ਤਾਂ ਆਪਣਾ ਜਿਹੜਾ ਹੈਗਾ ਉਹ ਇਹ ਚਲਾਉਣਾ, ਤੇ ਉੱਥੇ ਉਹ ਕਹਿੰਦੇ ਕਿ ਵੀ ਨਹੀਂ ਸਾਡੀ ਸਾਡੀ ਜਿਹੜੀ ਸਾਡਾ ਧਰਮ ਹੈ ਜਾਂ ਸਾਡਾ ਜਿਹੜਾ ਅਕੀਦਾ ਸਾਡਾ ਵਿਸ਼ਵਾਸ ਹੈ ਤੇ ਉਹ ਇਹਦੀ ਸਾਨੂੰ ਇਜਾਜ਼ਤ ਜਿਹੜਾ ਉਹ ਨਹੀਂ ਦਿੰਦਾ। ਤੇ ਹੁਣ ਤੁਸੀਂ ਉਹਦੇ ਨੂੰ ਉਹਨੂੰ ਧੱਕੇ ਨਾਲ ਲਾਗੂ ਕਰਨਾ ਜਿਹੜਾ ਹੈਗਾ ਇਹ ਜਿਹੜਾ ਸਮਝ ਤੋਂ ਬਾਹਰ ਹੈ। ਮੈਨੂੰ ਯਾਦ ਹੈ ਇੱਕ ਵਾਰੀ ਸਾਊਥ ਦੇ ਵਿੱਚ ਇੱਕ ਥਾਂ ਤੇ ਬਹੁਤ ਪੁਰਾਣੀ ਗੱਲ ਹੈ ਇਹ, ਇੱਕ ਬੱਚੇ ਨੇ ਜਿਹੜਾ ਹੈ ਪ੍ਰੇਅਰ ਚ ਜਿਹੜੀ ਜਨਗਨ ਮਨ ਉਹਨੂੰ ਗਾਉਣ ਤੋਂ ਮਨਾ ਕਰਤਾ ਸੀ, ਬੱਚੇ ਨੂੰ ਸਸਪੈਂਡ ਕਰਤਾ ਸੀ ਤੇ ਸਕੂਲ ਚੋਂ ਕੱਢਤਾ ਸੀ, ਫਿਰ ਉਹਦੇ ਪੇਰੈਂਟਸ ਉਹ ਕੇਸ ਕਾਫੀ ਅੱਗੇ ਤੱਕ ਸੁਪਰੀਮ ਕੋਰਟ ਤੱਕ ਜਿਹੜਾ ਉਹ ਕੇਸ ਗਿਆ, ਤੇ ਅਖੀਰ ਚ ਫੈਸਲਾ ਹੋਇਆ ਕਿ ਕੋਈ ਜ਼ਰੂਰ ਨੀ ਇੱਛਾ ਹੈ ਤੁਹਾਡੀ ਜੇ ਤੁਸੀਂ ਜਿਹੜੀ ਤੁਹਾਡਾ ਨੈਸ਼ਨਲ ਐਂਥਮ ਆ ਉਹ ਗਾਉਣੀ ਹੈ ਜਾਂ ਨਹੀਂ ਗਾਉਣੀ ਹੈ, ਕੋਸੀ ਨੀ ਜਾ ਸਕਦੀ। ਤੇ ਹੁਣ ਜਿਹੜਾ ਹੈਗਾ ਇਹ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਾ ਲਿਆ ਕਿ ਇੱਕ ਤਰੀਕੇ ਦਾ ਠੋਸਾ ਹੀ ਗਿਆ ਇਹ ਕਿ ਜਿਹੜਾ ਇਹ ਕਰੂਗਾ ਜੇ ਨਹੀਂ ਕਰੂਗਾ ਤਾਂ ਫਿਰ ਉਹਨੂੰ ਸਜ਼ਾ ਮਿਲੇਗੀ, ਕਿਉਂਕਿ ਉਹ ਤਾਂ ਮੌਕੇ ਤੇ ਦੇਖਣਾ ਨਾ ਕਿ ਤੁਹਾਡੇ ਮੌਕੇ ਦੇ ਥਾਣੇ ਦਾ ਜਿਹੜੇ ਮੁਨਸ਼ੀ ਨੇ ਐਫ ਆਈ ਆਰ ਦਰਜ ਕਰਨੀ ਉਹਨੇ ਦੇਖਣਾ ਕਿ ਉਹਦਾ ਮਨਾ ਕਰਨਾ ਇਹਦੇ ਜਿਹੜੀ ਹੈ ਉਹਦੇ ਚ ਇੱਕ ਤਰੀਕੇ ਦੀ ਇਹਦੀ ਬੇਅਦਬੀ ਦੇ ਵਿੱਚ ਸ਼ਾਮਿਲ ਹੈ ਜਾਂ ਨਹੀਂ ਸ਼ਾਮਿਲ, ਇਹਨੂੰ ਕਿਸ ਰੂਪ ਚ ਦੇਖਣਾ ਹੈਗਾ। ਸੋ ਜਿਹੜਾ ਹੈਗਾ ਉਹ ਇਸ ਪਾਸੇ ਨੂੰ ਜਿਹੜੀ ਹੁਣ ਜਿਹੜੀ ਗੱਲ ਤੋਰੀ ਜਾ ਰਹੀ ਹੈ, ਇਹ ਜੱਸੀਆਂ ਵਾਲਾ ਮਾਮਲਾ, ਇਹ ਦੂਜਾ ਮਾਮਲਾ, ਇਹਦੇ ਤੇ ਸਾਨੂੰ ਪਤਾ ਕਿ ਦੂਜੇ ਪਾਸੋਂ ਰਿਐਕਸ਼ਨ ਵੀ ਹੁੰਦਾ ਕਿਉਂਕਿ ਉਹ ਤਾਂ ਕੱਲ ਹੀ ਰਿਐਕਸ਼ਨ ਹੋ ਗਿਆ ਸੀ ਜੱਸੀਆਂ ਵਾਲੀ ਗੱਲ ਤੇ, ਤਾਂ ਤੇ ਜਿਹੜੇ ਪੁਰਾਣੇ ਕੁਛ ਓਲੰਪੀਅਨ ਨੇ ਉਹਨਾਂ ਨੇ ਵੀ ਕਿਹਾ ਕਿ ਇਹਦੀ ਕਿਉਂ ਲੋੜ, ਤੇ ਪੋਲੀਟੀਕਲ ਲੋਕਾਂ ਨੇ ਤਾਂ ਕਹਿਤਾ ਕਿ ਜਾਣ ਬੁੱਝ ਕੇ ਭਗਵਾਂ ਕਰਨ ਕੀਤਾ ਜਾ ਰਿਹਾ, ਜਿਹੜੀ ਇਹ ਗੱਲ ਵੀ ਕੀਤੀ। ਜਿਹੜੀ ਮੈਨੂੰ ਲੱਗਦੀ ਹੈ ਰਣਜੋਤ ਜੀ ਗੱਲ ਉਹ ਹੈ ਕਿ ਜਿਹੜਾ ਅਯੁੱਧਿਆ ਚ ਰਾਮ ਮੰਦਿਰ ਦੇ ਚੜਾਵੇ ਵਾਲਾ ਮੁੱਦਾ ਉਹ ਵੱਡਾ ਇਸ਼ੂ ਸੀਗਾ, ਤੇ ਉਸ ਇਸ਼ੂ ਨੂੰ ਉਹ ਇਸ਼ੂ ਨਾ ਉੱਠੇ ਉਦੋਂ ਬਾਅਦ ਇਹ ਛੋਟੇ ਜਿਹੜੇ ਇਸ਼ੂ ਨੇ ਜਾਣ ਬੁੱਝ ਕੇ ਇੱਦਾਂ ਦੇ ਉਠਾਏ ਜਿਹੜੇ ਉਹ ਜਾ ਰਹੇ ਨੇ, ਕਿ ਹੁਣ ਇਸ ਇੱਧਰ ਬਿਆਨਬਾਜ਼ੀ ਸ਼ੁਰੂ ਹੋ ਜਾਏ ਜਾਂ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਉਹ ਇਸ ਪਾਸੇ ਨੂੰ ਜਿਹੜੀਆਂ ਉਹ ਤੁਰਨ ਤਾਂ ਕਿ ਜਿਹੜਾ ਉਹ ਜਿਹੜਾ ਮੁੱਦਾ ਜਿਹੜਾ ਸੀ ਉਹ ਉਦਾਂ ਹੀ ਲੁਕਿਆ ਛਿਪਿਆ ਰਹੇ। ਉਹਦੇ ਤੇ ਹੁਣ SIT ਬਣਾ ਦਿੱਤੀ ਹੈ, ਹਾਲਾਂਕਿ ਲੋਕ ਕਹਿ ਰਹੇ ਸੀ ਇਹਦੀ CBI ਤੋਂ ਜਾਂਚ ਕਰਾਓ ਤੇ ਇਸ ਤਰੀਕੇ ਦੀਆਂ ਉਹ ਮੰਗਾਂ ਉੱਠ ਰਹੀਆਂ ਸੀ, ਕਿਉਂਕਿ ਹੁਣ ਉਦੋਂ ਬਾਅਦ ਆ ਦੋ ਤਿੰਨ ਘਟਨਾਵਾਂ ਭਰੋਸੇ ਵਾਲੀ ਹੋ ਗਈਆਂ, ਭਾਵੇਂ ਉਹ ਜੰਤਰ ਮੰਤਰ ਵਾਲੀ ਹੋਵੇ, ਪਾਰਲੀਮੈਂਟ ਸਟਰੀਟ ਤੇ ਬੱਚਿਆਂ ਦੀ ਸਟ੍ਰਾਈਕ ਮੁਜ਼ਾਹਰੇ ਵਾਲੀ ਗੱਲ ਹੋਵੇ, ਤੇ ਹੁਣ ਨਾਲ ਇਹ ਜਿਹੜਾ ਹੈਗਾ ਇੱਧਰ ਜਰਸੀਆਂ ਵਾਲਾ ਇਸ਼ੂ ਤੇ ਉਧਰੋਂ ਜਿਹੜਾ ਸੀ ਇਹ ਲੈ ਕੇ ਆਉਣਾ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਲੈ ਕੇ ਆਉਣੇ, ਤੇ ਇਹ ਇਹ ਸਾਰਾ ਉਹ ਕਿਉਂਕਿ ਜਿਹੜਾ ਉਹ ਇਸ਼ੂ ਹੈ ਉਹ ਰਾਮ ਮੰਦਰ ਚੜਾਵੇ ਵਾਲਾ ਉਹ ਰਣਜੋਤ ਜੀ ਵੱਡਾ ਇਸ਼ੂ ਹੈ। ਵੱਡਾ ਇਸ਼ੂ ਉਹ ਤਾਂ ਹੈ ਕਿਉਂਕਿ ਸਰਕਾਰ ਹੁਣ ਤੱਕ ਜੇ ਸੱਤਾ ਦੇ ਵਿੱਚ ਆਈ ਹੈ ਉਹਦੇ ਤੇ ਸਭ ਤੋਂ ਵੱਡਾ ਮਾਮਲਾ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ, ਰਾਮ ਮੰਦਰ ਸ਼ਿਲਾਨਿਆਸ ਨੂੰ ਲੈ ਕੇ, ਕਿਉਂਕਿ ਹਰ ਵਾਰੀ ਜਿਹੜਾ ਸੀ ਉਹ ਇਹਨਾਂ ਕੋਲ ਇੱਕ ਨਵਾਂ ਇੱਕ ਫੰਡਾ ਹੁੰਦਾ ਸੀ ਕਿ ਹੁਣ ਆਪਾਂ ਆਹ ਕਰਾਂਗੇ, ਇਦੋਂ ਬਾਅਦ ਹੁਣ ਸਾਡੀ ਸਰਕਾਰ ਜਦੋਂ ਬਣੂਗੀ ਉਹ ਆਹ ਕਰੂਗੀ, ਅਯੋਧਿਆ ਦੇ ਵਿੱਚ ਇਹ ਕਰੂਗੀ, ਤੇ ਇਹਦਾ ਬਾਬਰੀ ਮਸਜਿਦ ਢਾਏ ਜਾਣ ਤੋਂ ਬਾਅਦ ਜਿਹੜਾ ਸੀ ਇਹ ਸ਼ੁਰੂ ਹੋ ਗਿਆ ਸੀ ਕੰਮ। ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜੀ ਬਹੁਤ ਵੱਡੀ ਜਿਹੜੀ ਪੱਧਰ ਤੇ ਜਿੱਤ ਮਿਲੀ ਹੈ BJP ਨੂੰ ਜਾਂ ਇਹਨਾਂ ਦੀਆਂ ਸਾਥੀ ਪਾਰਟੀਆਂ ਨੂੰ ਇਹ ਇਸ ਮੁੱਦੇ ਤੇ ਜਿਹੜੀ ਉਹ ਜ਼ਿਆਦਾ ਇਹਨਾਂ ਨੂੰ ਇਹ ਮਿਲੀ ਹੈ। ਤੇ ਹੁਣ ਜੇ ਜਿੱਥੇ ਦੇਖੋ ਤੁਹਾਡੀ ਸਾਰਾ ਹੀ ਤੁਹਾਡਾ ਸਟੇਕ ਪੋਲੀਟੀਕਲ ਉੱਥੇ ਹੋਵੇ ਤੇ ਉੱਥੇ ਹੀ ਇੱਦਾਂ ਦੀਆਂ ਗੱਲਾਂ ਲੂਪ ਹੋਲ ਜਿਹੜੇ ਹੈਗੇ ਉਹ ਰਹਿ ਜਾਣ ਕਿ ਤੁਹਾਡੇ ਜਿਹੜੇ ਵੱਡੇ ਉਸ ਵੇਲੇ ਦੇ ਆਪਣੇ ਆਪ ਨੂੰ ਆਗੂ ਕਹਾਉਂਦੇ ਜਾਂ ਸਾਧ ਸੰਤ ਕਹਾਉਂਦੇ ਤੇ ਜਾਂ ਇੱਕ ਆਪਣੇ ਆਪ ਨੂੰ ਵੱਡੇ ਹਿੰਦੂ ਆਈਡੀਓਲੋਗ ਕਹਾਉਂਦੇ ਉਹ ਬੰਦੇ ਹੀ ਇਹਦੇ ਚ ਸ਼ਾਮਿਲ ਹੋਣ ਤੇ ਉਹਨਾਂ ਵੱਲ ਹੀ ਉਂਗਲ ਉੱਠਣੀ ਸ਼ੁਰੂ ਹੋ ਜਾਏ ਕਿ ਇਹ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਉੱਥੇ ਗਬਨ ਹੋ ਜਾਏ ਤੇ ਸੋਨਾ ਚਾਂਦੀ ਦੀ ਚੋਰੀ ਦਾ ਮਾਮਲਾ ਏਦਾਂ ਦੇ ਬਹੁਤ ਸਾਰੇ ਮਾਮਲੇ ਤੇ ਕਿਉਂਕਿ ਇਹ ਦੂਜੇ ਪਾਸੇ ਵੀ ਫਿਰ ਉਵੇਂ ਓਨਾ ਹੀ ਜਿਹੜਾ ਹੈਗਾ ਉਹ ਰਿਐਕਸ਼ਨ ਹੁੰਦਾ ਨਾ ਇਸ ਗੱਲ ਦਾ ਜਿੰਨਾ ਜਿਹੜੀ ਤੁਸੀਂ ਗੱਲ ਨੂੰ ਖੁਦ ਇੱਕੋ ਬਣਾ ਕੇ ਦੇਖੋ ਜੀ ਇਹ ਬਹੁਤ ਵੱਡਾ ਸਾਡੇ ਗਰਵ ਵਾਲੀ ਗੱਲ ਹੈ ਇੰਨੇ ਸਾਲਾਂ ਬਾਅਦ ਖੁਦ ਕਹਿੰਦੇ ਰਹੇ ਨੇ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਰਿਹਾ ਕਿ 5000 ਸਾਲ ਬਾਅਦ ਭਗਵਾਨ ਰਾਮ ਨੂੰ ਆਪਣਾ ਘਰ ਮਿਲਿਆ ਤੇ ਜੇ ਹੁਣ 5000 ਸਾਲ ਬਾਅਦ ਭਗਵਾਨ ਰਾਮ ਨੂੰ ਘਰ ਦੇ ਕੇ ਤੇ ਤੁਸੀਂ ਭਗਵਾਨ ਰਾਮ ਦਾ ਜਿਹੜਾ ਸਾਰਾ ਉਹ ਉੱਥੋਂ ਤੁਸੀਂ ਚੋਰੀ ਕਰੀ ਜਾਂਦੇ ਹੋ ਹੋਰ ਉਹਦੇ ਲਈ ਫਿਰ ਜ਼ਿੰਮੇਵਾਰ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜਾਂ ਇਹ ਅੱਗੇ ਲਿਆਂਦਾ ਨਹੀਂ ਜਾਂਦਾ ਏਦਾਂ ਉਹਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਕੁਦਰਤੀ ਹੈ ਕਿ ਉਹਦਾ ਜਿਹੜਾ ਹੈਗਾ ਆਮ ਲੋਕਾਂ 'ਚ ਜਿਹੜਾ ਹੈ ਉਵੇਂ ਦਾ ਹੀ ਰਿਐਕਸ਼ਨ ਹੋਏਗਾ ਕਿ ਤੁਸੀਂ ਜਿਹੜੇ ਆ ਕਿੰਨੇ ਕੁ ਜ਼ਿੰਮੇਵਾਰ ਹੈ ਜਾਂ ਸਾਰੀ ਇਹ ਗੱਲ। ਹੁਣ ਉਹਨੂੰ ਲਾਂਭੇ ਕਰਨ ਵਾਸਤੇ ਇਹ ਜਿਹੜੇ ਹੈਗੇ ਹੋਰ ਨਿੱਕੇ ਨਿੱਕੇ ਮੁੱਦੇ ਤਾਂ ਕਿ ਮੀਡੀਆ ਦੇ ਵਿੱਚ ਇਹ ਖਬਰ ਬਣ ਜਾਣ ਇਹ ਛਾਏ ਰਹਿਣ ਇਹ ਜਿਹੜਾ ਹੈਗਾ ਇਹ ਵੀ ਖਾਸ ਇੱਕ ਜਿਹੜਾ ਏਜੰਡਾ BJP ਦਾ ਚੱਲ ਰਿਹਾ।
1: ਜੀ ਬਿਲਕੁਲ ਇਹ ਮੁੱਦਾ ਜਿਹੜਾ ਹੁਣ ਚਿਰਾਂ ਤੋਂ ਅਤੇ ਇੱਕ ਮੁੱਦਾ ਆਉਂਦਾ ਅਤੇ ਉਹਦੇ ਲਾਗੇ ਇਹ ਚੀਜ਼ ਜ਼ਰੂਰ ਧਾਰੀ ਦਿੱਤੀ ਜਾਂਦੀ ਹੈ ਕਿ ਹੁਣ ਪਹਿਲਾ ਜਿਹੜਾ ਜ਼ਿਆਦਾ ਵੱਡਾ ਸੀ ਉਹਨੂੰ ਭੁਲਾਉਣ ਦੇ ਲਈ ਹੁਣ ਦੂਸਰਾ ਲਾਗੇ ਧਰ ਦਿੱਤਾ ਗਿਆ, ਪਰ ਇਹ ਹੈ ਕਿ ਚਾਰਸ਼ ਫੇਰਿਓਂ ਕੁਛ ਨਾ ਕੁਛ ਆਪਾਂ ਵੇਖਦੇ ਹਾਂ ਕਿ ਧਰਮ ਦੇ ਆਲੇ ਦੁਆਲੇ ਜਾਂ ਫਿਰ ਨਫ਼ਰਤ ਦੇ ਆਲੇ ਦੁਆਲੇ ਵੰਡੀਆਂ ਦੇ ਆਲੇ ਦੁਆਲੇ ਜ਼ਰੂਰ ਸਾਡੇ ਭਾਰਤ ਦੇ ਵਿੱਚ ਘੁੰਮਦਾ ਰਹਿੰਦਾ। ਇਹ ਇੱਕ ਜ਼ਰੂਰ ਦਿਨ ਬ ਦਿਨ ਚਿੰਤਾ ਦਾ ਵਿਸ਼ਾ ਅਤੇ ਹੋਰ ਵੱਡਾ ਵਿਸ਼ਾ ਬਣਦਾ ਜਾ ਰਿਹਾ। ਇੱਧਰ ਜੇ ਆਪਾਂ ਪੰਜਾਬ ਵੱਲ ਆਈਏ ਤਾਂ ਬੇਅਦਬੀ ਬਾਰੇ ਜਿਹੜਾ ਕੇਸ ਆ ਉਹਦੇ ਉੱਤੇ ਕੁਛ ਨਵੀਆਂ ਅਪਡੇਟਸ ਨੇ, ਕੀ ਲੱਗ ਰਿਹਾ ਹੁਣ ਕਿਹੜੀ ਖਾਸ ਚੀਜ਼ ਕੋਈ ਦੱਸੀ ਆ ਸਿੰਘ ਸਾਹਿਬਾਨਾਂ ਨੇ ਕਿ ਕਿਹੜੀ ਚੀਜ਼ ਦੇ ਉੱਤੇ ਹੁਣ ਇਤਰਾਜ਼ ਆ ਗੜਗੜ ਸਾਹਿਬ ਹੁਣ ਕਿਹੜੀ, ਇਹ ਤਾਂ ਕਹਿ ਰਹੇ ਨੇ ਕਿ ਨਹੀਂ ਇਹਦੇ ਉੱਤੇ ਸਹਿਮਤ ਨਹੀਂ ਇਸ ਨਵੇਂ ਖਰੜੇ ਦੇ ਉੱਤੇ, ਪਰ ਇੱਕ ਹੁੰਦਾ ਕਿ ਸਹਿਮਤ ਆ ਨਹੀਂ ਪਰ ਇਹਦੀ ਜਗ੍ਹਾ ਦੇ ਉੱਤੇ ਆ ਤੇ ਇੱਦਾਂ ਹੋਣਾ ਚਾਹੀਦਾ, ਕੀ ਉਹ ਵੀ ਕੁਛ ਹੈ?
0: ਨਹੀਂ ਅਸਲ ਚ ਰਣਜੋਤ ਜੀ ਗੱਲ ਇਹ ਹੈ ਕਿ ਅਕਾਲੀ ਦਲ ਬਾਦਲ ਪੋਲੀਟੀਕਲੀ ਬਹੁਤ ਹੇਠਾਂ ਚਲਾ ਗਿਆ ਉਹਦਾ ਗਰਾਫ ਤੇ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨੂੰ ਉਭਾਰਨ ਦੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਿਤੇ ਨਾ ਕਿਤੇ ਥੋੜਾ ਮੋਟਾ ਕੋਈ ਠੁਮਣਾ ਲੈ ਕੇ ਖੜਾ ਹੋ ਸਕੇ ਤੇ ਉਹ ਹੁਣ ਉਹਨਾਂ ਨੇ SGPC ਫਿਰ SGPC ਅਕਾਲ ਤਖ਼ਤ ਸਾਹਿਬ ਹੋਰ ਸਾਰੀ ਗੱਲ ਇਹ ਜਿਹੜੀ ਉਹ ਕੀਤੀ ਤੇ ਹੁਣ ਉਹ ਆਊਟਰਾਈਟਲੀ ਉਹਨਾਂ ਨੇ ਜਿਹੜਾ ਹੈ ਉਹ ਰੱਦ ਕਰਤਾ ਕਿਉਂਕਿ ਇਹ ਵੀ ਚਾਹੁੰਦੇ ਆ ਕਿ ਇਹ ਸਾਰੀ ਗੱਲ ਇਲੈਕਸ਼ਨਾਂ ਤੱਕ ਜਿਹੜੀ ਆ ਐਂ ਚੱਲਦੀ ਰਹੇ ਰਿੜਕਾ ਤੇ ਤਾਂ ਕਿ ਇਹ ਮੌਕਾ ਮਿਲ ਜੇ ਇੱਕ ਕਿ ਦੇਖੋ ਜੀ ਇਹ ਜਿਹੜੀ ਪਾਰਟੀ ਹੈ ਇਹ ਇਹਨੇ ਕਾਨੂੰਨ ਜਾਣ ਬੁੱਝ ਕੇ ਬਣਾਇਆ, ਜਾਣ ਬੁੱਝ ਕੇ ਆਹ ਸ਼ਬਦ ਵਰਤੇ ਤੇ ਹੁਣ ਇੱਥੇ ਵਾਰ ਵਾਰ ਜਿਹੜੀ ਹੈ ਉਹ ਗੱਲ ਉਹੀ ਦੁਹਰਾਈ ਜਾਂਦੀ ਹੈ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਨਹੀਂ ਇਹਦੇ ਚ ਇੱਕੋ ਹੀ ਗੱਲ ਮੰਨੀ ਗਈ ਹੈ, ਬਾਕੀ ਤਾਂ ਕੋਈ ਮੰਨੀ ਨਹੀਂ ਗਈਆਂ, ਬਾਕੀ ਉਹੀ ਗੱਲਾਂ ਜਿਹੜੀਆਂ ਅਕਾਲੀ ਦਲ ਬਾਦਲ ਚਾਹੁੰਦਾ ਕਿ ਇਹ ਨਾ ਆਉਣ ਵਿੱਚ ਕਿਸੇ ਤਰੀਕੇ ਨਾਲ ਤੇ ਹੁਣ ਉਹਨਾਂ ਨੇ ਇੱਕ ਕਮੇਟੀ ਬਣਾ ਤੀ ਕਿ ਜਿਹੜੀ ਇਹ ਕਮੇਟੀ ਹੈ ਮਾਹਰਾਂ ਦੀ ਜਿਹੜੀ ਕਮੇਟੀ ਬਣਾਈ ਹੈ ਸੋਧਾਂ ਵਾਸਤੇ, ਇਹ ਜਿਵੇਂ ਪ੍ਰਪੋਜ਼ ਕਰੇਗੀ ਉਸ ਹਿਸਾਬ ਨਾਲ ਬਣਾਇਓ। ਤੁਹਾਨੂੰ ਹੋਰ 2 ਮਹੀਨਿਆਂ ਦਾ ਟਾਈਮ ਦੇ ਦੇਣੇ, 1 ਮਹੀਨੇ ਦਾ ਪਹਿਲਾਂ ਦਿੱਤਾ ਸੀ, 2 ਮਹੀਨਿਆਂ ਦਾ ਹੋਰ ਦੇ ਤਾ। ਉਧਰੋਂ ਜਿਹੜਾ ਹੈਗਾ ਇਹ ਸੈਸ਼ਨ ਪਾਰਲੀਮੈਂਟ ਦਾ ਮੌਨਸੂਨ ਜਿਹੜਾ ਹੈਗਾ ਇਹ ਭਾਵੇਂ ਠੀਕ ਹੈ, ਇਹਨੂੰ ਮੌਨਸੂਨ ਓਦਾਂ ਨਹੀਂ ਕਹਿੰਦੇ ਪਾਰਲੀਮੈਂਟ ਵਾਂਗੂ, ਅਸੈਂਬਲੀ ਦੇ ਪੰਜਾਬ ਵਿਧਾਨ ਸਭਾ ਦਾ, ਉਹ 3 ਤਰੀਕ ਨੂੰ ਸ਼ੁਰੂ ਹੋਣਾ। ਤੇ ਉਹਨਾਂ ਦੀ ਇਹ ਸੀ ਕਿ 3 ਤਰੀਕ ਨੂੰ ਜਿਹੜਾ ਇਹ ਲਿਆ ਕੇ ਇਹਦੇ ਚ ਅਮੈਂਡਮੈਂਟ ਕਰ ਲਈ ਜਾਂਦੀ, ਤੇ ਜੇ ਇਹਦੇ ਚ ਜੇ 2 ਮਹੀਨੇ ਦਾ ਸਮਾਂ ਅਕਾਲ ਤਖ਼ਤ ਸਾਹਿਬ ਵੱਲੋਂ ਖੁਦ ਦਿੱਤਾ ਜਾਂਦਾ ਹੈ ਤਾਂ ਇਹ, ਕਿਉਂਕਿ ਥੋੜੇ ਜਿਹੇ ਦਿਨਾਂ ਦਾ 10 ਕੁ ਦਿਨ ਦਾ ਇਹ ਸਾਰਾ ਇਹ ਸੈਸ਼ਨ ਹੈਗਾ, ਤੇ ਇਹਦੇ ਚ ਫਿਰ ਜ਼ਰੂਰੀ ਨਹੀਂ ਕਿ ਉਹ ਅਮੈਂਡਮੈਂਟ ਹੋ ਸਕੇ, ਤੇ ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਇਲੈਕਸ਼ਨ ਦਾ ਐਲਾਨ ਛੇਤੀ ਹੋਣ ਦੀ ਸੰਭਾਵਨਾ, ਹੁਣ ਅਗਸਤ ਚੜ੍ਹ ਜਾਣਾ ਤੇ ਅਕਤੂਬਰ ਨਵੰਬਰ ਤੱਕ ਮੈਨੂੰ ਲੱਗਦਾ ਹੈ ਕਿ, ਕਿਉਂਕਿ 6 ਮਹੀਨੇ ਪਹਿਲਾਂ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਡਿਕਲੇਅਰ ਕਰ ਸਕਦਾ ਟਰਨਓਵਰ ਪੂਰਾ ਹੋਣ ਤੋਂ, ਤੇ ਫਿਰ ਇਹ ਗੱਲ ਆਈ ਗਈ ਹੋ ਜਾਏਗੀ। ਮੇਰਾ ਖਿਆਲ ਹੈ ਕਿ ਉੱਥੋਂ ਵੀ ਹੁਣ ਇਹੀ ਲੱਗਦਾ ਉਹਨਾਂ ਨੂੰ ਵੀ ਕਹਿਣ ਦਾ ਕਿ ਇਹ ਗੱਲ ਨੂੰ ਕੋਈ ਤਣ ਪੱਤਣ ਇਹ ਨਾ ਲੱਗੇ ਤਾਂ ਠੀਕ ਹੈ, ਤਾਂ ਕਿ ਆਉਣ ਵਾਲੀਆਂ ਇਲੈਕਸ਼ਨ ਚ ਅਸੀਂ ਕਹਿਣ ਜੋਗੇ ਹੋਈਏ ਕਿ ਦੇਖੋ ਆਹ ਇਸ ਸਰਕਾਰ ਨੇ ਕੀਤਾ, ਆ ਜਾਣ ਬੁੱਝ ਕੇ ਕੀਤਾ, ਜਾਣ ਬੁੱਝ ਕੇ ਗ੍ਰੰਥੀਆਂ ਨੂੰ ਰਾਗੀਆਂ ਨੂੰ ਵਿੱਚ ਘਸੀਟਣ ਦੀ ਗੱਲ ਕੀਤੀ ਇਸ ਕਾਨੂੰਨ ਦੇ ਵਿੱਚ, ਇਹ ਕਾਨੂੰਨ ਤਾਂ ਸਿੱਖਾਂ ਨੂੰ ਪਸੰਦ ਹੀ ਨਹੀਂ, ਇਹ ਕਾਨੂੰਨ ਤਾਂ ਲਾਗੂ ਕਰਨਾ ਜਿਹੜਾ ਹੈਗਾ ਇਹ ਉਚਿਤ ਹੀ ਨਹੀਂ, ਇੱਦਾਂ ਦੀਆਂ ਗੱਲਾਂ ਜਿਹੜੀਆਂ ਲਿਆਂਦੀਆਂ ਜਾਣ, ਤੇ ਇੱਥੋਂ ਇਹ ਜਿਹੜੇ ਆ ਇਹ ਗੱਲ ਸਾਰੀ ਮਹਿਸੂਸ ਹੁੰਦੀ ਹੈ। ਪਰ ਇੱਕ ਇਹਦੇ ਨਾਲ ਜਿਸ ਤਰ੍ਹਾਂ ਦੀ ਇੱਕ ਪੈਰਲਲ ਜਿਹੜੀ ਗੱਲ ਰਣਜੋਤ ਜੀ ਚੱਲ ਰਹੀ ਹੈ ਨਾ ਪੰਜਾਬ ਦੇ ਵਿੱਚ, ਉਹਦੇ ਨਾਲ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਅਕਾਲ ਤਖ਼ਤ ਸਾਹਿਬ ਦੀ ਆਪਣੀ ਵੀ ਜਿਹੜੀ ਆਬਾ ਹੈ ਉਹ ਘੱਟ ਰਹੀ ਹੈ ਇਹਦੇ ਨਾਲ, ਤੇ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਬੈਠੇ ਨੇ ਚੋਟੀ ਤੇ ਜਥੇਦਾਰ ਸਾਹਿਬ, ਤੇ ਉਹਨਾਂ ਨੇ ਉਹਦਾ ਇੱਕ ਰੁਤਬਾ ਬਣਾਉਣਾ ਹੁੰਦਾ, ਬਹਾਲ ਕਰਨਾ ਹੁੰਦਾ, ਤੇ ਉਹ ਹੁਣ ਕਿਸ ਤਰੀਕੇ ਦੇ ਨਾਲ ਚੱਲਦੇ ਆ, ਕਿਹਦੇ ਇਸ਼ਾਰੇ ਤੇ ਚੱਲਦੇ ਆ, ਜਾਂ ਕਿੱਦਾਂ ਇੱਕ ਆਡਾ ਲਾਉਂਦੇ ਇੱਕ ਸਟੇਟ ਗਵਰਨਮੈਂਟ ਦੇ ਨਾਲ, ਤੇ ਇੱਦਾਂ ਦਾ ਫਿਰ ਕਿੱਦਾਂ ਦੇ ਉਹ ਫੈਸਲੇ ਦਿੰਦੇ ਆ, ਕਿਉਂਕਿ ਉਹਦੀ ਤਾਂ ਫੂਕ ਨਿਕਲ ਹੀ ਗਈ ਨਾ ਜਿਹੜਾ ਫੈਸਲਾ ਇਹਨਾਂ ਨੇ ਕਿਹਾ ਸੀ ਕਿ ਏਦਾਂ ਦੇ ਪੋਸਟਰ ਲਾਓ ਜੀ, ਏਦਾਂ ਦੇ ਗੁਰਦੁਆਰਿਆਂ ਤੇ ਪ੍ਰਚਾਰ ਕਰੋ ਜਾ ਕੇ ਕਿ ਜਿਹੜਾ ਭਗਵੰਤ ਮਾਨ ਹੈ ਉਹ ਦੁਖੀ ਹੈ, ਉਹ ਇਹ ਹੈ, ਉਹ ਕਿੱਥੇ ਗਈ ਗੱਲ, ਉਹ ਕਿਤੇ ਹੈ ਹੀ ਨਹੀਂ। ਉਵੇਂ ਸਮਾਗਮ ਸਰਕਾਰ ਕਰ ਰਹੀ ਹੈ, ਸਰਕਾਰ ਦੀਆਂ ਯੋਜਨਾਵਾਂ ਚੱਲ ਰਹੀਆਂ, ਕਦੇ ਨਹਿਰੀ ਪਾਣੀ ਦੀਆਂ, ਕਦੇ ਆ ਮਾਵਾਂ ਧੀਆਂ ਯੋਜਨਾ ਲੇਡੀਜ਼ ਨੂੰ ਉਹ ਦੇਣ ਵਾਲੀਆਂ, ਇਹ ਜਿਹੜੀਆਂ ਨਾਲ ਨਾਲ ਜਿਹੜੀਆਂ ਸਾਰਾ ਕੁਛ ਉਵੇਂ ਚੱਲੀ ਜਾਂਦਾ, ਉਹ ਸਾਰੀ ਹੋ ਗਈ। ਤੇ ਫਿਰ ਉਹ ਪਿੱਛੇ ਉਹਨਾਂ ਨੇ ਇੱਕ ਬਿਆਨ ਯੋਗਾ ਨੂੰ ਲੈ ਕੇ ਦਿੱਤਾ ਕਿ ਗੁਰਦੁਆਰਿਆਂ ਦੇ ਵਿੱਚ ਬਿਲਕੁਲ ਯੋਗਾ ਨਹੀਂ ਕੀਤੀ ਜਾ ਸਕਦੀ, ਇਹ ਮਨਮਤ ਹੈ, ਇਹ ਸਿੱਖੀ ਅਸੂਲਾਂ ਦੇ ਮੁਤਾਬਕ ਜਿਹੜਾ ਉਹ ਹੈ ਹੀ ਨਹੀਂ। ਉਹ ਇੱਕ ਹੁਣ ਨਵਾਂ ਪੰਡੋਰਾ ਬੋਕਸ ਜਿਹੜਾ ਹੈਗਾ ਉਹ ਖੋਲਣ ਨੂੰ ਜਿਹੜਾ ਫਿਰਦੇ ਆ, ਤੇ ਸੋ ਇੱਕ ਤਰੀਕੇ ਦਾ ਨਾ ਸਾਰਾ ਜਿਹਨੂੰ ਜਿਵੇਂ ਆਪਾਂ ਕਹਿੰਦੇ ਕਿ ਪੰਥ ਹੀ ਜਿਹੜਾ ਹੈਗਾ ਉਹ ਭੰਬਲ ਭੂਸੇ ਚ ਪਿਆ ਹੋਇਆ ਕਿ ਉਹ ਕਿੱਧਰ ਨੂੰ ਜਾਵੇ ਜਾਂ ਕਿਸ ਪਾਸੇ ਨੂੰ ਕਿੱਦਾਂ ਦੀ ਉਹ ਗੱਲ ਕਰੇ। ਤੇ ਹੁਣ ਯੋਗਾ ਨੂੰ ਲੈ ਕੇ ਤੁਹਾਨੂੰ ਵੀ ਪਤਾ ਹੋਣਾ ਹੈ ਕਿ ਜਿਹੜਾ ਜੋਗੀ ਭਜਨ ਸੀ ਜਿਹੜਾ ਇੱਥੋਂ ਹੀ ਗਿਆ ਸੀ, ਜਿਹਨੇ ਅਮਰੀਕਾ ਦੇ ਵਿੱਚ ਜਾ ਕੇ ਆਪਣਾ ਬਹੁਤ ਵੱਡੀ ਇੱਕ ਸਟੇਟ ਸਥਾਪਿਤ ਕੀਤੀ ਸੀ ਯੋਗ, ਕੁੰਡਲਨੀ ਯੋਗ ਨੂੰ ਲੈ ਕੇ, ਹਾਲਾਂਕਿ ਉਹ ਕਦੇ ਨੀ ਕਦੇ ਕਿਸੇ ਨੇ ਨਾ ਜਹੇਦਾਰ ਨੇ ਨਾ ਇਹਨਾਂ ਨੇ ਵੀ ਨੀ, ਹੁਣ ਇਹ ਤਾਂ ਕਹਿਤਾ ਕਿ ਕਿਉਂਕਿ ਇੱਕ ਯੋਗਸ਼ਾਲਾ ਵਗੈਰਾ ਇੱਥੇ ਸ਼ੁਰੂ ਕੀਤੀ ਗਈ, ਹਾਲਾਂਕਿ ਕੋਈ ਬਹੁਤੀ ਵੱਡੀ ਐਕਟੀਵਿਟੀ ਕੋਈ ਹੈ ਨੀ। ਤੇ ਪਰ ਜੋਗੀ ਭਜਨ ਨੂੰ ਜਿਹੜਾ ਉੱਥੇ ਐਡੀ ਵੱਡੀ ਸਟੇਟ ਕੁੰਡਲਨੀ ਯੋਗ ਦੇ ਸਿਰ ਤੇ, ਜਿਹੜੀ ਕੁੰਡਲਨੀ ਯੋਗ ਨੂੰ ਤਾਂ ਬਿਲਕੁਲ ਹੀ ਕਿਉਂਕਿ ਉਹ ਤਾਂ ਜਾਦੂ ਟੂਣਿਆਂ ਵਾਲੇ ਪਾਸੇ ਆਉਂਦਾ ਹੈ, ਅਲਾਓ ਹੀ ਨੀ ਕਰਦੀ ਬਾਣੀ, ਨਾ ਸਿੱਖ ਸਿਧਾਂਤ, ਕਦੇ ਨੀ ਕਿਹਾ ਕਿ ਉਹ ਗਲਤ ਹੈਗਾ, ਤੇ ਇਹ ਹੁਣ ਇਹ ਨਵੀਂ ਗੱਲ ਇਹਦੇ ਤੇ ਕਹਿਤਾ ਕਿ ਇਹ ਮਨਮਤ ਹੈ, ਤੇ ਚਲੋ ਠੀਕ ਹੈ ਕਿਉਂਕਿ ਸਿੱਖ ਸਿਧਾਂਤ ਦੇ ਮੁਤਾਬਕ ਯੋਗ ਦਾ ਕੋਈ ਕਨਸੈਪਟ ਹੈ ਨਹੀਂ, ਉਹ ਸਿੱਖੀ ਦੇ ਵਿੱਚ ਸਹਿਜ ਯੋਗ ਦੀ ਗੱਲ ਹੈ, ਰਾਜ ਯੋਗ ਦੀ ਗੱਲ ਹੈ, ਤੇ ਜਿਵੇਂ ਸਾਨੂੰ ਬਾਣੀ ਕਹਿੰਦੀ ਹੈ ਇਹ ਜਿਹੜਾ ਹੱਠ ਯੋਗ ਹੈ ਇਹ ਤਾਂ ਹੈ ਹੀ ਨਹੀਂ ਕਿਤੇ, ਤੇ ਉਸ ਐਂਗਲ ਤੋਂ ਠੀਕ ਹੈ, ਪਰ ਇਹ ਵੀ ਉਹ ਸਾਰਿਆਂ ਵਾਸਤੇ ਗੱਲ ਜਿਹੜੀ ਹੋਣੀ ਚਾਹੀਦੀ ਹੈ। ਤੇ ਸੋ ਹੁਣ ਇਹ ਜਿਹੜਾ ਜ਼ਿਆਦਾ ਇਹਦਾ ਸਾਰੀ ਗੱਲ ਇਹਨੂੰ ਇੱਕ ਪੋਲੀਟਿਕਸ ਦੇ ਐਂਗਲ ਤੋਂ ਦੇਖਿਆ ਜਾ ਰਿਹਾ, ਨਾ ਕਿ ਬੇਅਦਬੀ ਦੇ ਐਂਗਲ ਤੋਂ, ਨਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਐਂਗਲ ਤੋਂ। ਹੁਣ ਜਿਹੜੇ ਮਾਹਰਾਂ ਦੀ ਜਿਹੜੀ ਕਮੇਟੀ ਬਣਾਈ ਹੈ, ਜਿਹੜੇ ਸਿੱਖ ਵਿਦਵਾਨਾਂ ਦੀ ਜਿਹੜੀ ਕਮੇਟੀ ਇਹਦੇ ਚ ਬਣਾਈ ਹੈ, 2 ਉਹਦੇ ਚ ਜਿਹੜੇ ਨੇ ਰਿਟਾਇਰਡ ਜਿਹੜੇ ਉਹ ਜੱਜ ਨੇ, ਤੇ ਰਿਟਾਇਰਡ ਜੱਜ ਤਾਂ ਸਿਰਫ ਜਿਹੜਾ ਕਾਨੂੰਨ ਦਾ ਐਂਗਲ ਦੇਖ ਸਕਦੇ ਆ, ਉਹਨਾਂ ਨੂੰ ਮਰਿਆਦਾ ਜਾਂ ਸਿੱਖ ਸਿਧਾਂਤ ਕੀ ਆ ਹੋਰ ਉਹਨਾਂ ਨੂੰ ਉਹਦੇ ਬਾਰੇ ਕਿੰਨਾ ਕੁ ਗਿਆਨ ਹੋ ਸਕਦਾ। ਹਾਂ ਉਹਦੇ ਠੀਕ ਹੈ ਵੀ ਜਿਵੇਂ ਡਾਕਟਰ ਕੇਹਰ ਸਿੰਘ ਨੇ, ਡਾਕਟਰ ਕੇਹਰ ਸਿੰਘ ਵੀ ਪੋਲੀਟੀਕਲ ਸਾਇੰਸ ਦੇ ਬੰਦੇ ਨੇ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਰਿਲੀਜੀਅਸ ਐਕਟੀਵਿਟੀ ਤੋਂ ਕੋਈ ਨਹੀਂ, ਜਾਂ ਹੋਰ ਏਦਾਂ ਦੇ ਜਿਹੜੇ ਉਹਨਾਂ ਨੇ 1-2 ਬੰਦੇ ਵਿੱਚ ਉਹ ਪਾਏ ਨੇ, ਤੇ ਸੋ ਉਹ ਇਹ ਹੈ ਕਿ ਇਹਦੇ ਤੇ ਤਾਂ ਜਿਹੜੀ ਜੇ ਕੋਈ ਗੱਲ ਬਣਦੀ ਸੀ ਤਾਂ ਜਿਹੜੇ ਸਿੱਖ ਵਿਦਵਾਨ ਉਹ ਨੇ ਜਿਹੜੇ ਸਿੱਖੀ ਨੂੰ ਗੁਰੂ ਸਿਧਾਂਤ ਨੂੰ ਜਾਣਦੇ ਆ, ਬਾਣੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਬਾਣੀ ਦੇ ਅਰਥਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਉਦਾਂ ਦੇ ਬੰਦੇ ਜਿਹੜੇ ਮਹਾਰਾਜ ਵਿੱਚ ਹੋਣੇ ਚਾਹੀਦੇ ਸੀ। ਚਲੋ ਜਿਹੜੇ ਸੂਟ ਕਰਤ ਕੀਤੇ ਉਹਨਾਂ ਨੇ ਉਹ ਬਣਾਤਾ, ਹੁਣ ਉਹ 2 ਮਹੀਨੇ ਇੱਦਾਂ ਗੱਲ ਚੱਲੀ ਜਾਊਗੀ ਤੇ ਹੌਲੀ ਹੌਲੀ ਇਹ ਜਿਹੜੀ ਹੈ ਲਿੰਗਰ ਆਉਣ ਹੋਜੂਗੀ। ਤੇ ਜਿਸ ਤਰ੍ਹਾਂ ਅਕਾਲੀ ਦਲ ਚਾਹੁੰਦਾ ਹੈ ਜਾਂ ਬਾਦਲ ਦਲ ਚਾਹੁੰਦਾ ਹੈ SGPC ਚਾਹੁੰਦੀ ਹੈ, ਉਸ ਤਰ੍ਹਾਂ ਇਹ ਹੈ ਕਿ ਚਲੋ ਇਹ ਉਦੋਂ ਤੱਕ ਏਦਾਂ ਹੀ ਜਿਹੜੀ ਗੱਲ ਇਹ ਰਿੜਤੀ ਜਾਵੇ, ਤੇ ਤਾਂ ਕਿ ਫਿਰ ਅੱਗੇ ਅਸੀਂ ਕਹਿਣ ਜੋਗੇ ਹੋਈਏ ਕਿ ਦੇਖੋ ਆ ਗਲਤ ਕੀਤਾ ਇਸਨੇ ਆਮ ਆਦਮੀ ਪਾਰਟੀ ਨੇ, ਇੰਨੀ ਕੁ ਗੱਲ ਹੈ, ਇਸ ਤੋਂ ਅੱਗੇ ਮੈਨੂੰ ਨਹੀਂ ਲੱਗਦੀ ਕੋਈ ਗੱਲ।
1: ਜੀ ਬਿਲਕੁਲ, ਬਾਕੀ ਆਉਣ ਵਾਲਾ ਸਮਾਂ ਦੱਸ ਦੂਗਾ ਕਿ ਕਿਹੜੇ ਪਾਸੇ ਨੂੰ ਹੱਲੇ ਜਾਂਦੀਆਂ ਨੇ ਗੱਲਾਂ ਬਾਤਾਂ। ਫਿਲਹਾਲ ਜੋ ਵੀ ਅਪਡੇਟਸ ਹੋਣਗੀਆਂ ਇਸੇ ਤਰ੍ਹਾਂ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝ ਬਣਾਈ ਰੱਖਣ ਦੀ, ਲਗਾਤਾਰ ਜੋ ਵੀ ਅਪਡੇਟਸ ਆਉਂਦੀਆਂ ਨੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾ ਦੇਦੀਆਂ। ਸੋ ਇਹ ਆਵਾਜ਼ ਤੁਸੀਂ ਸੁਣ ਰਹੇ ਸੀ ਪ੍ਰੀਤਮ ਰੁਪਾਲ ਜੀ ਦੀ, ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ।
1: ਸੋ ਦੱਸੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

ਟਾਣੀਆਂ ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ ਛੇਤੀ।

0: ਚੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕੌਮ।
5: ਟੈਨਸ਼ਨ ਨਿਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
4: ਪ੍ਰੋਡਕਸ਼ਨਜ਼ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ

0: ਕਹਾਣੀਆਂ, ਕਿਸ਼ਤੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
0: ਰਿਲੀਜ਼ਿੰਗ ਔਨ 31 ਜੁਲਾਈ।
1: ਦੱਸੋ
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: This station is now the ultimate power in the universe.
5: Radio Haji 1674 AM.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ ਪ੍ਰੋਗਰਾਮ ਨਿਊਜ਼ ਰੂਮ ਲੈ ਕੇ ਹੋਏ ਆ ਹਾਜ਼ਰ ਸਿਡਨੀ ਸਟੂਡੀਓ ਤੋਂ। ਔਰ ਸ਼ੁੱਕਰਵਾਰ ਦੀ ਸ਼ਾਮ ਹੈ, 31 ਜੁਲਾਈ 2026। ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਤੁਸੀਂ ਸਿਡਨੀ ਤੇ ਮੈਲਬਰਨ ਸਟੂਡੀਓ ਤੋਂ ਇਸ ਵਕਤ ਇਕੱਠਿਆਂ ਸੁਣ ਰਹੇ ਹੋ। ਰਿਪੀਟ ਬ੍ਰੌਡਕਾਸਟ ਦੇ ਵਿੱਚ ਵੀ ਇਹ ਖਬਰਾਂ ਕੋਸ਼ਿਸ਼ ਕਰਦੇ ਹਾਂ ਕਿ ਕਾਫੀ ਤਾਜ਼ਾ ਤਰੀਨ ਹੋਣ। ਪਰ ਅੱਜ ਦੇ ਦਿਨ ਸਭ ਤੋਂ ਵੱਡੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚ ਯੂਰਪ ਤੋਂ ਹਾਸਲ ਹੁੰਦੀ ਹੈ। ਅਸਲ 'ਚ ਅਫਰੀਕਾ ਦੇ ਹੁੰਦੇ ਹੋਏ ਯੂਰਪ ਤੱਕ ਇਹ ਖਬਰ ਪਹੁੰਚਦੀ ਹੈ। ਮੋਰੋਕੋ ਤੋਂ ਸਪੇਨ ਦੇ ਉੱਤਰੀ ਅਫਰੀਕੀ ਐਨਕਲੇਵ ਸੁਏਟਾ ਦੇ ਵਿੱਚ ਪਿਛਲੇ ਇੱਕ ਹਫ਼ਤੇ ਦੇ ਅੰਦਰ ਹਜ਼ਾਰਾਂ ਪ੍ਰਵਾਸੀ ਪਹੁੰਚ ਗਏ ਨੇ। ਇਹ ਗੱਲ ਉਸ ਖੇਤਰ ਦੇ ਵਿੱਚ ਇੱਕ ਨੇਤਾ ਨੇ ਦੱਸੀ ਹੈ, ਜੁਆਨ ਜੀਸਸ ਵਿਜ਼ਾਸ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਆਉਣ ਦੇ ਚੱਲਦਿਆਂ ਇਸ ਵਕਤ ਜਿਹੜਾ ਪ੍ਰਸ਼ਾਸਨ ਆ ਉਹ ਵੀ ਲਾਚਾਰ ਦਿਖਾਈ ਦੇ ਰਿਹਾ। ਉਹਨਾਂ ਨੇ ਸਪੇਨ ਸਰਕਾਰ ਤੋਂ ਤੁਰੰਤ ਦਖਲ ਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਖ਼ਬਰ ਏਜੰਸੀ ਰਿਊਟਰਸ ਦੇ ਮੁਤਾਬਕ ਸਪੇਨ ਦੇ ਗ੍ਰਹਿ ਮੰਤਰੀ ਫਰਨਾਂਡੋ ਗ੍ਰਾਂਡਾ ਨੇ ਸ਼ੁੱਕਰਵਾਰ ਦੇ ਦਿਨ ਇਸ ਇਲਾਕੇ ਦਾ ਦੌਰਾ ਵੀ ਕਰਨਾ ਹੈ, ਯਾਨੀ ਅੱਜ ਦੇ ਦਿਨ। ਹਾਲੇ ਸਪੇਨ ਦੇ ਮੁਤਾਬਕ ਸਵੇਰ ਹੋਣੀ ਹੈ, ਪਰ ਵੀਡੀਓ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵੀਰਵਾਰ ਦੇ ਦਿਨ ਪ੍ਰਵਾਸੀ ਹਵਾ ਦੇ ਨਾਲ ਭਰੇ ਹੋਏ ਛੱਲਿਆਂ ਤੇ ਦੂਸਰੇ ਤੈਰਨ ਵਾਲੇ ਉਪਕਰਨਾਂ ਦਾ ਇਸਤੇਮਾਲ ਕਰਦਿਆਂ ਹੋਇਆਂ ਸਿਉਟਾ ਰਹੇ ਨੇ। ਦੂਸਰੇ ਪਾਸੇ ਕੁਝ ਹੋਰ ਲੋਕ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਬਾੜ ਤੋੜ ਕੇ ਭੱਜ ਰਹੇ ਨੇ। ਮੋਰੋਕੋ ਦੇ ਉੱਤਰੀ ਤੱਟ ਦੇ ਉੱਤੇ ਸਥਿਤ ਸਿਉਟਾ ਜ਼ਿਬਰਾਲਟਰ ਸਟ੍ਰੇਟ ਤੋਂ ਪਾਰ ਸਪੇਨ ਦੇ ਨਾਲ ਜਾ ਲੱਗਦਾ, ਔਰ ਲੰਮੇ ਸਮੇਂ ਤੋਂ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਇਹ ਪ੍ਰਮੁੱਖ ਐਂਟਰੀ ਪੁਆਇੰਟ ਵੀ ਰਿਹਾ। ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਦੇਸ਼ ਦੀ ਸਿਖਰਲੀ ਅਦਾਲਤ ਨੇ ਫੈਸਲਾ ਲਿਆ ਸੀ ਕਿ ਸਮੁੰਦਰ ਦੇ ਰਸਤੇ ਸਿਉਟਾ ਜਾਂ ਫਿਰ ਮੈਲੀਲਾ ਪਹੁੰਚਣ ਵਾਲਿਆਂ ਦੀ ਤੁਰੰਤ ਫੜ ਕੇ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਸਿੱਧਾ ਵਾਪਸ ਮੋਰੋਕੋ ਨਹੀਂ ਭੇਜਿਆ ਜਾ ਸਕਦਾ। ਸਪੇਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਮਨੁੱਖੀ ਤਸਕਰੀ 'ਚ ਸ਼ਾਮਲ ਨੈਟਵਰਕ ਇਸ ਫੈਸਲੇ ਦਾ ਹੁਣ ਫਾਇਦਾ ਚੁੱਕ ਕੇ ਬਗੈਰ ਦਸਤਾਵੇਜ਼ਾਂ ਦੇ ਪ੍ਰਵਾਸੀਆਂ, ਖਾਸ ਤੌਰ ਦੇ ਉੱਤੇ ਨੌਜਵਾਨਾਂ ਨੂੰ ਇਸ ਰਸਤੇ ਤੋਂ ਆਉਣ ਦੇ ਲਈ ਉਤਸ਼ਾਹਿਤ ਕਰ ਰਹੇ ਨੇ। ਦੋਹਾਂ ਦੇਸ਼ਾਂ ਨੇ ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਸਹਿਮਤੀ ਵੀ ਜਤਾ ਦਿੱਤੀ ਹੈ, ਪਰ ਬਾਵਜੂਦ ਇਸ ਦੇ ਪ੍ਰਵਾਸੀ ਵੱਡੀ ਗਿਣਤੀ ਦੇ ਵਿੱਚ ਬਾੜਾਂ ਤੋੜ ਕੇ ਸਮੁੰਦਰ ਪਾਰ ਕਰਕੇ ਯੂਰਪੀ ਰਸਤੇ ਦੇ ਵਿੱਚ ਦਾਖਲ ਹੋ ਰਹੇ ਨੇ। ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਸਿਆ ਕਿ ਬੋਰਡ ਆਫ ਪੀਸ ਦੇ ਪ੍ਰਸਤਾਵ ਨੂੰ ਕਿਵੇਂ ਲਾਗੂ ਕੀਤਾ ਜਾਏਗਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੋਂ ਹਮਾਸ ਦੇ ਹਥਿਆਰ ਛੱਡਣ ਦੇ ਉੱਤੇ ਸਹਿਮਤੀ ਦੇ ਬਾਰੇ ਲਿਖਿਆ, ਕਿਹਾ ਹੈ ਕਿ ਟਰੰਪ ਦੀ 20 ਨੁਕਾਤੀ ਯੋਜਨਾ ਨੂੰ ਲਾਗੂ ਕਰਨ ਦੀ ਦਿਸ਼ਾ ਦੇ ਵਿੱਚ ਇਹ ਇੱਕ ਅਹਿਮ ਉਪਲਬਧੀ ਹੈ। ਇਸ ਸਮਝੌਤੇ ਨੂੰ ਸਾਵਧਾਨੀ ਦੇ ਨਾਲ ਅਲੱਗ ਅਲੱਗ ਗੇੜ ਦੇ ਵਿੱਚ ਲਾਗੂ ਕੀਤਾ ਜਾਏਗਾ। ਉਹਨਾਂ ਲਿਖਿਆ ਹੈ ਕਿ ਜਿਵੇਂ ਜਿਵੇਂ ਜਿਹੜੇ ਹਥਿਆਰ ਸੁੱਟਣ ਦੀ ਪ੍ਰਕਿਰਿਆ ਹਮਾਸ ਦੀ ਤਰਫ ਤੋਂ ਪੂਰੀ ਕਰ ਲਈ ਜਾਏਗੀ, ਅਮਰੀਕੀ ਫੌਜ ਵੀ ਇਜ਼ਰਾਈਲੀ ਫੌਜ ਵੀ ਗਜ਼ਾ ਦੇ ਵਿੱਚੋਂ ਪਿੱਛੇ ਹਟਦੀ ਜਾਏਗੀ। ਇਸ ਤੋਂ ਬਾਅਦ ਇੰਟਰਨੈਸ਼ਨਲ ਸਟੇਬਲਾਈਜੇਸ਼ਨ ਫੋਰਸ ਇੱਕ ਨਵੀਂ ਫਲਸਤੀਨੀ ਪੁਲਿਸ ਦੇ ਨਾਲ ਰਲ ਕੇ ਇਹ ਤੈਅ ਕਰੇਗੀ ਕਿ ਗਜ਼ਾ ਦੇ ਵਿੱਚ ਉਹਨਾਂ ਦੇ ਨਿਵਾਸੀਆਂ ਤੇ ਗੁਆਂਢੀ ਦੇਸ਼ ਦੇ ਵਿੱਚ ਇਜ਼ਰਾਈਲ ਦੇ ਵਸਨੀਕ ਸੁਰੱਖਿਅਤ ਰਹਿਣ। ਟਰੰਪ ਦੀ ਵਿਚੋਲਗੀ ਦੇ ਲਈ ਭੂਮਿਕਾ ਨਿਭਾਉਣ ਵਾਲੇ ਮਿਸਰ, ਕਤਰ ਤੇ ਤੁਰਕੀ ਨੂੰ ਵੀ ਉਹਨਾਂ ਨੇ ਧੰਨਵਾਦ ਕੀਤਾ। AFP ਦੀ ਰਿਪੋਰਟ ਦੇ ਮੁਤਾਬਕ ਮਿਸਰ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਸੀਜ਼ ਫਾਇਰ ਯੋਜਨਾ ਦੇ ਦੂਸਰੇ ਗੇੜ ਦੇ ਉੱਤੇ ਚਰਚਾ ਕਰਨ ਦੇ ਲਈ ਗਜ਼ਾ ਦੇ ਵੱਲੋਂ ਵੀ ਜਿਹੜਾ ਵਫਦ ਇੱਕ ਆ ਰਿਹਾ ਤੇ ਬੈਠਕ ਕਾਹਰਾ ਦੇ ਵਿੱਚ ਹੋਣ ਜਾ ਰਹੀ ਹੈ। ਉਧਰ ਟਰੰਪ ਨੇ ਕਿਹਾ ਕਿ ਉਹਨਾਂ ਦੇ ਬੋਰਡ ਆਫ ਪੀਸ ਨੇ ਗਜ਼ਾ ਦੇ ਵਿੱਚ ਹਮਾਸ ਤੇ ਦੂਸਰੇ ਜਿਹੜੇ ਵੀ ਹਥਿਆਰ ਬਲ ਬੰਦ ਬਲ ਨੇ ਉਹਨਾਂ ਦੇ ਨਾਲ ਇੱਕ ਸਮਝੌਤਾ ਇਹ ਸਿਰੇ ਚੜਾ ਲਿਆ ਤੇ ਉਹ ਹਥਿਆਰ ਛੱਡ। ਟਰੰਪ ਨੇ ਕਿਹਾ ਕਿ ਉਹਨਾਂ ਦੇ ਬੋਰਡ ਆਫ ਪੀਸ ਨੇ ਗਜ਼ਾ ਦੇ ਵਿੱਚ ਹਮਾਸ ਤੇ ਦੂਸਰੇ ਜਿਹੜੇ ਵੀ ਹਥਿਆਰ ਬਲ ਬੰਦ ਬਲ ਨੇ ਉਹਨਾਂ ਦੇ ਨਾਲ ਇੱਕ ਸਮਝੌਤਾ ਇਹ ਸਿਰੇ ਚੜਾ ਲਿਆ ਤੇ ਉਹ ਹਥਿਆਰ ਛੱਡਣ ਦੇ ਲਈ ਸਹਿਮਤ ਹੋ ਗਏ ਨੇ। ਹਾਲਾਂਕਿ ਹਮਾਸ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੀ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਇਜ਼ਰਾਈਲ ਦੀ ਤਰਫ ਤੋਂ ਇੱਕ ਟਿੱਪਣੀ ਜ਼ਰੂਰ ਸਾਹਮਣੇ ਆ ਰਹੀ ਹੈ। ਖ਼ਬਰ ਏਜੰਸੀ ਰਿਊਟਰਸ ਨੇ ਅਣਜਾਣ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਹੈ ਕਿ ਅਮਰੀਕਾ ਦੀ ਵਿਚੋਲਗੀ ਵਾਲੀ ਗਜ਼ਾ ਸ਼ਾਂਤੀ ਯੋਜਨਾ ਨੂੰ ਲਾਗੂ ਕਰਨ ਨੂੰ ਲੈ ਕੇ ਕਾਹਰਾ ਦੇ ਵਿੱਚ ਜਿਹੜੇ ਵਿਚੋਲਗੀ ਧਿਰਾਂ ਤੇ ਹਮਾਸ ਦੇ ਨੇਤਾਵਾਂ ਦੀ ਗੱਲਬਾਤ ਹੋਣੀ ਹੈ ਜਾਂ ਹੋਈ ਹੈ, ਉਸ ਦੇ ਵਿੱਚ ਕਾਫੀ ਅਰਸੇ ਤੋਂ ਜਿਹੜੀ ਰੁਕਾਵਟ ਲੱਗੀ ਹੋਈ ਸੀ, ਪਰ ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਉਹ ਇਜ਼ਰਾਈਲ ਦੇ ਮੁਤਾਬਕ ਨਹੀਂ ਨੇ। ਟਰੰਪ ਦੀ ਤਰਫ ਤੋਂ ਹਮਾਸ ਨੂੰ ਹਥਿਆਰ ਛੱਡਣ ਦੇ ਲਈ ਰਾਜ਼ੀ ਕਰਵਾਉਣ ਦੀ ਜਿਹੜੀ ਘੋਸ਼ਣਾ ਕੀਤੀ ਗਈ ਸੀ। ਟਾਈਮਜ਼ ਆਫ ਇਜ਼ਰਾਈਲ ਨੇ ਇਸ ਮਾਮਲੇ ਦੇ ਵਿੱਚ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਹਮਾਸ ਦੇ ਵੱਲੋਂ ਕੌਣ ਗੱਲਬਾਤ ਕਰ ਰਿਹਾ, ਕਿਹੜੇ ਵਿਚੋਲਗੀ ਦੇਸ਼ ਦੇ ਜਿਹੜੇ ਪ੍ਰਤੀਨਿਧੀ ਨੇ ਉਹ ਕੌਣ ਪਹੁੰਚ ਰਹੇ ਨੇ, ਇਹਨਾਂ

ਸਾਰਿਆਂ ਦੇ ਬਾਰੇ ਇਜ਼ਰਾਈਲੀ ਆਫਿਸ ਤੱਕ ਵਧੇਰੇ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ। ਹਾਲਾਂਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਜ਼ਰਾਈਲੀ ਆਫਿਸ ਦੀ ਤਰਫ ਤੋਂ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਹਥਿਆਰ ਛੱਡਣ ਦਾ ਇਹ ਪ੍ਰਸਤਾਵ ਇਜ਼ਰਾਈਲ ਦੀ ਸਿਰਫ ਇੱਕ ਮੰਗ ਦੇ ਉੱਤੇ ਪੂਰਾ ਨਹੀਂ ਉਤਰਦਾ। ਇਜ਼ਰਾਈਲ ਦੀਆਂ ਹੋਰਨਾਂ ਵੀ ਮੰਗਾਂ ਨੇ ਜਿਨ੍ਹਾਂ ਦੇ ਬਾਰੇ ਇਜ਼ਰਾਈਲੀ ਮੀਡੀਆ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਚੰਗਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਕੌਮਾਂਤਰੀ ਖਿੱਤੇ ਦੀ ਅਗਲੀ ਖਬਰ ਪਾਕਿਸਤਾਨ ਤੋਂ ਅੱਜ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ। ਪਾਕਿਸਤਾਨ ਦੇ ਕੁਐਟਾ ਜ਼ਿਲ੍ਹੇ ਦੇ ਸਿਰੌਂਜ ਇਲਾਕੇ ਦੇ ਵਿੱਚ ਕੋਲੇ ਦੀ ਖਦਾਨ ਦੇ ਅੰਦਰ ਹਾਦਸੇ ਦੇ ਵਿੱਚ 11 ਮ੍ਰਿਤਕਾਂ ਦੀ ਖਬਰ ਸਾਹਮਣੇ ਆ ਰਹੀ ਸੀ। ਹੁਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 34 ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ। ਕੱਲ੍ਹ ਇਸ ਖੇਤਰ ਦੇ ਵਿੱਚ ਇਹ ਦੁਰਘਟਨਾ ਵਾਪਰੀ ਸੀ ਔਰ ਦੁਰਘਟਨਾ ਦੇ ਲਿਹਾਜ਼ ਦੇ ਨਾਲ ਬਲੂਚਿਸਤਾਨ ਦੇ ਵਿੱਚ ਕੋਲੇ ਦੀ ਖਦਾਨਾਂ ਦੇ ਅੰਦਰ ਹੋਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਘਟਨਾ ਹੈ। PDAM ਦੇ ਆਪਰੇਸ਼ਨ ਮੈਨੇਜਰ ਦੀ ਤਰਫ ਤੋਂ ਦਫ਼ਤਰ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਹਾਲੇ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ। ਬਲੂਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਖਤੀ ਨੇ ਖਾਣ ਤੇ ਖਣਿਜ ਵਿਭਾਗ ਦੇ ਨਾਲ ਤੁਰੰਤ ਇੱਕ ਮੀਟਿੰਗ ਕਰਕੇ ਰਿਪੋਰਟ ਮੰਗੀ ਵੀ ਹੈ ਤੇ ਕਿਹਾ ਹੈ ਕਿ ਜ਼ਿੰਮੇਦਾਰ ਲੋਕਾਂ ਦਾ ਪਤਾ ਕਰਵਾਉਣ ਦੇ ਲਈ ਇੱਕ ਪਾਰਦਰਸ਼ੀ ਤਰੀਕੇ ਦੀ ਜਾਂਚ ਕਰਵਾਈ ਜਾਵੇ। ਸੌਰੇਂਜ ਬਲੂਚਿਸਤਾਨ ਦੇ ਰਾਜਧਾਨੀ ਕੁਐਟਾ ਤੋਂ ਲਗਭਗ 40 ਕਿਲੋਮੀਟਰ ਦੂਰ ਪੂਰਬ ਦੇ ਵੱਲ ਸਥਿਤ ਹੈ। ਇੱਕ ਪਹਾੜੀ ਖੇਤਰ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕੋਲੇ ਦੀਆਂ ਖਦਾਨਾਂ ਨੇ। ਬਹਿਰਾਲ ਬਲੂਚਿਸਤਾਨ ਦੇ ਖਣਿਜ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਪਾਕਿਸਤਾਨੀ ਕਰੰਸੀ ਤੇ ਜ਼ਖਮੀਆਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸੌਰੇਂਜ ਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਕੋਲੇ ਦੀਆਂ ਖਦਾਨਾਂ ਦੇ ਅੰਦਰ ਐਸੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਦੁਨੀਆਂ ਦੇ ਮਸ਼ਹੂਰ ਪਰਬਤ ਅਰੋਹੀ ਨਿਰਮਲ ਪੂਰਜਾ ਸਣੇ 10 ਜਿਹੜੇ ਮਾਊਂਟੇਨੀਅਰ ਨੇ ਪਾਕਿਸਤਾਨ ਦੇ ਬਰਾਡ ਪੀਕ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਤੇ ਬਰਫ਼ਬਾਰੀ ਤੋਂ ਬਾਅਦ ਗਾਇਬ ਦੱਸੇ ਜਾ ਰਹੇ ਨੇ। ਬਰਾਡ ਪੀਕ ਦੁਨੀਆਂ ਦੇ ਸਭ ਤੋਂ ਉੱਚੇ ਪਹਾੜਾਂ ਦੇ ਵਿੱਚੋਂ ਇੱਕ ਹੈ। ਮੌਸਮ ਦੀ ਸਥਿਤੀ ਦੇ ਮੁਤਾਬਕ ਖੋਜ ਦੇ ਕੰਮ ਅੱਜ ਦੇ ਦਿਨ ਫਿਰ ਤੋਂ ਸ਼ੁਰੂ ਕੀਤੇ ਜਾਣਗੇ। ਨੇਪਾਲ 'ਚ ਪੈਦਾ ਹੋਏ ਤੇ ਸਾਬਕਾ ਰਾਇਲ ਮਰੀਨ ਨਿਰਮਲ ਪੂਰਜਾ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸੀ। ਉਹਨਾਂ ਦੇ ਦਲ ਦੇ ਵਿੱਚ ਇੱਕ ਅਮਰੀਕੀ, ਇੱਕ ਚੀਨੀ ਨਾਗਰਿਕ, ਇੱਕ ਓਮਾਨੀ ਨਾਗਰਿਕ ਤੇ 5 ਨੇਪਾਲੀ ਮਾਊਂਟੇਨੀਅਰ ਸ਼ਾਮਲ ਸੀ। ਪੂਰਜਾ 2019 ਦੇ ਵਿੱਚ ਦੁਨੀਆ ਭਰ 'ਚ ਉਸ ਵਕਤ ਚਰਚਾ 'ਚ ਆਏ ਸੀ ਜਦੋਂ ਉਹਨਾਂ ਨੇ ਮਹਿਜ਼ 6 ਮਹੀਨੇ ਤੋਂ ਕੁਝ ਘੱਟ ਸਮੇਂ ਦੇ ਵਿੱਚ 8,000 ਮੀਟਰ ਤੋਂ ਵੀ ਵੱਧ ਸਾਰੀਆਂ 14 ਚੋਟੀਆਂ ਦੇ ਉੱਤੇ ਚੜ੍ਹਾਈ ਪੂਰੀ ਕਰ ਲਈ ਸੀ। ਵੀਰਵਾਰ ਦੁਪਹਿਰ 12:00 ਦੇ ਆਸ ਪਾਸ ਕਾਰਾਕੋਰਮ ਪਰਬਤ ਲੜੀ ਦੇ ਵਿੱਚ 8,047 ਮੀਟਰ ਦੀ ਉਚਾਈ ਦੇ ਉੱਤੇ ਬਰਾਡ ਪੀਕ ਦੇ ਵਿੱਚ ਇਹ ਕੁਦਰਤੀ ਘਟਨਾ ਵਾਪਰਦੀ ਹੈ, ਜਿਸ ਤੋਂ ਬਾਅਦ ਪੂਰਜਾ ਤੇ ਉਹਨਾਂ ਦੀ ਟੀਮ ਦੇ ਨਾਲ ਕੋਈ ਵੀ ਸੰਪਰਕ ਮੁੜ ਕੇ ਨਹੀਂ ਹੋ ਸਕਿਆ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਇੱਕ ਹਾਦਸੇ ਦੇ ਨਾਲ ਹੀ ਜੁੜੀ ਖਬਰ ਸਾਂਝੀ ਕਰ ਲੈਂਦੇ, ਜਿੱਥੇ ਮਹਾਰਾਸ਼ਟਰ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਚੱਲਦਿਆਂ ਭਿਵਿੰਡੀ ਦੇ ਵਿੱਚ ਇੱਕ 4-ਮੰਜ਼ਿਲਾ ਇਮਾਰਤ ਢਹਿਣ ਦੇ ਨਾਲ 7 ਲੋਕਾਂ ਦੀ ਮੌਤ ਹੋ ਗਈ। ਇਮਾਰਤ ਦੇ ਮਲਬੇ 'ਚ 2 ਹੋਰ ਲੋਕ ਫਸੇ ਹੋਏ ਦੱਸੇ ਗਏ ਨੇ। ਇਮਾਰਤ ਪੂਰੀ ਤਰ੍ਹਾਂ ਦੇ ਨਾਲ ਪੁਰਾਣੀ ਤੇ ਜਰਜਰ ਹਾਲਤ ਦੇ ਵਿੱਚ ਹੋ ਚੁੱਕੀ ਸੀ। ਇਸ ਇਮਾਰਤ ਨੂੰ ਸਥਾਨਕ ਵਿਧਾਇਕ ਦੇ ਮੁਤਾਬਕ ਖਤਰਨਾਕ ਐਲਾਨ ਦਿੱਤਾ ਗਿਆ ਸੀ। ਹਾਲਾਂਕਿ ਹੁਣ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ। ਅੰਦਾਜ਼ਾ ਹੈ ਕਿ ਇਹਨਾਂ ਦੇ ਵਿੱਚ ਮ੍ਰਿਤਕਾਂ 'ਚ ਕੁਝ ਮਜ਼ਦੂਰ ਸ਼ਾਮਲ ਸੀ ਤੇ ਇੱਕੋ ਹੀ ਪਰਿਵਾਰ ਦੇ ਮੈਂਬਰ ਇਸ ਘਟਨਾ ਦੇ ਵਿੱਚ ਫਸ ਗਏ। ਦੱਸ ਦਈਏ ਕਿ ਇਮਾਰਤ ਮੀਂਹ ਦੀ ਵਜ੍ਹਾ ਦੇ ਚੱਲਦਿਆਂ ਡਿੱਗੀ ਦੱਸੀ ਗਈ ਹੈ। ਹਾਲੇ ਵੀ ਇਸ ਦੀ ਪੁਸ਼ਟੀ ਅਧਿਕਾਰਕ ਤੌਰ ਦੇ ਉੱਤੇ ਨਹੀਂ ਕੀਤੀ ਗਈ ਹੈ। ਉੱਥੇ ਸਿਆਸਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਯਾਨੀ ਸ਼ੁੱਕਰਵਾਰ ਦੇ ਦਿਨ ਮਾਨਸੂਨ ਸੈਸ਼ਨ ਦੇ ਵਿੱਚ ਜਨਮ ਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ 2026 ਨੂੰ ਪੇਸ਼ ਕਰਨਗੇ, ਜਿਸ ਦੇ ਵਿੱਚ ਦੇਰੀ ਦੇ ਨਾਲ ਜਨਮ ਮੌਤ ਰਜਿਸਟ੍ਰੇਸ਼ਨ ਦੇ ਨਿਯਮ ਹੋਰ ਵੀ ਜ਼ਿਆਦਾ ਸਖ਼ਤ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਇੱਕ ਬੈਠਕ ਵੀ ਹੋ ਰਹੀ ਹੈ। ਇਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਸੀ। ਲੋਕ ਸਭਾ ਤੇ ਰਾਜ ਸਭਾ ਦੇ ਦੋਵਾਂ ਸਦਨਾਂ ਦੇ ਵਿੱਚ ਅੱਜ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਦਰਮਿਆਨ ਗਹਿਮਾ ਗਹਿਮੀ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਹੁਣ ਤੱਕ ਜਿਹੜਾ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਨਹੀਂ ਪਹੁੰਚੇ ਨੇ ਔਰ ਖਾਸ ਤੌਰ ਦੇ ਉੱਤੇ ਦਿੱਲੀ ਦੇ ਜੰਤਰ ਮੰਤਰ ਦੇ ਮੁੱਕੇ ਧਰਨੇ ਤੇ ਸਿੱਖਿਆ ਮੰਤਰੀ ਦੇ ਅਸਤੀਫੇ ਤੋਂ ਬਾਅਦ ਉਹਨਾਂ ਨੇ ਵਿਰੋਧੀ ਧਿਰ ਦਾ ਸਾਹਮਣਾ ਵੀ ਨਹੀਂ ਕੀਤਾ ਹੈ। ਉੱਥੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਦੇ ਵਿੱਚ ਕੰਮ ਰੋਕੂ ਪ੍ਰਸਤਾਵ ਦਾ ਨੋਟਿਸ ਦਿੱਤਾ। ਉਹਨਾਂ ਨੇ ਦਲ ਬਦਲ ਵਿਰੋਧੀ ਨਵੇਂ ਕਾਨੂੰਨ ਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਵੱਡੇ ਪੈਮਾਨੇ ਦੇ ਉੱਤੇ
ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਜਿਹੜੇ ਐਮ ਪੀਜ਼ ਨੇ ਜਾਂ ਸਿਆਸਤਦਾਨ ਨੇ ਉਹ ਸਮੱਸਿਆ ਦੇ ਨਾਲ ਨਜਿੱਠਿਆ ਜਾ ਸਕੇ। ਵੈਸੇ ਇੱਧਰ ਕਾਂਗਰਸ ਦੇ ਹੀ ਕੌਮੀ ਪ੍ਰਮੁੱਖ ਮਲਿਕਾਰਜਨ ਖੜਗੇ ਨੇ ਜੰਤਰ ਮੰਤਰ ਦੇ ਉੱਤੇ ਸਟੂਡੈਂਟ ਪ੍ਰੋਟੈਸਟ ਨੂੰ ਲੈ ਕੇ ਮੋਦੀ ਸਰਕਾਰ ਦੇ ਰਵੱਈਏ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ 10 ਦਿਨ ਪਹਿਲਾਂ ਤੁਹਾਡੀ ਸਰਕਾਰ ਨੇ ਨੌਜਵਾਨਾਂ ਦੇ ਉੱਤੇ ਲਾਠੀਆਂ ਡੰਡੇ ਬਰਸਾਏ, ਪੈਲੇਟ ਗਨ ਦੇ ਨਾਲ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਦਿਆਰਥੀਆਂ ਨੇ ਆਪਣਾ ਅੰਦੋਲਨ ਹੁਣ ਵਾਪਸ ਲੈ ਲਿਆ ਤਾਂ ਬਦਲੇ ਦੀ ਭਾਵਨਾ ਦੇ ਨਾਲ ਉਹਨਾਂ ਦੇ ਉੱਤੇ FIRs ਕਿਉਂ ਕੀਤੀਆਂ ਜਾ ਰਹੀਆਂ, ਉਹਨਾਂ ਨੂੰ ਜ਼ਬਰਦਸਤੀ ਹਿਰਾਸਤ ਦੇ ਵਿੱਚ ਕਿਉਂ ਲਿਆ ਜਾ ਰਿਹਾ। ਨੌਜਵਾਨਾਂ ਨੇ ਅੰਦੋਲਨ ਇਸ ਸ਼ਰਤ ਤੇ ਵਾਪਸ ਲਿਆ ਸੀ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਏਗੀ, ਪਰ ਤੁਹਾਡੀ ਸਰਕਾਰ ਤਾਂ ਜ਼ਬਾਨ ਤੋਂ ਹੀ ਪਲਟ ਗਈ ਹੈ। ਮਲਿਕਾਰਜਨ ਖੜਗੇ ਨੇ ਇਹ ਵੀ ਲਿਖਿਆ ਹੈ ਕਿ ਨੌਜਵਾਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕਰਵਾਏ ਜਾ ਰਹੇ ਨੇ, ਬੱਚਿਆਂ ਤੋਂ ਡੌਕਸ ਕਰਵਾਏ ਜਾ ਰਹੇ ਨੇ। ਘਮੰਡ ਇੰਨਾ ਵੱਧ ਗਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਕਦਮ ਤੱਕ ਨਹੀਂ ਰੱਖਿਆ ਤੇ ਜ਼ਿੰਮੇਵਾਰੀ ਲੈਣ ਵਾਲਾ ਬਿਆਨ ਦੇਣ ਤੋਂ ਲਗਾਤਾਰ ਬਚ ਰਹੇ ਨੇ। ਹੁਣ ਇਹ ਸਭ ਫੇਸ ਸੇਵਿੰਗ ਤੇ ਇਮੇਜ ਪ੍ਰੋਟੈਕਸ਼ਨ ਦੇ ਹੱਥਕੰਡੇ ਨਹੀਂ ਚੱਲਣਗੇ। ਨੌਜਵਾਨ ਤੁਹਾਡਾ ਸੱਚ ਜਾਣ ਚੁੱਕੇ ਨੇ, ਥੋੜੀ ਵੀ ਸ਼ਰਮ ਬਚੀ ਹੈ ਤਾਂ ਅਮਿਤ ਸ਼ਾਹ ਦਾ ਅਸਤੀਫਾ ਲੈ ਲਵੋ। ਅਸਲ ਚ ਵਿਰੋਧੀ ਧਿਰ ਪਿਛਲੇ ਇੱਕ ਹਫ਼ਤੇ ਦੋ ਵੀ ਵੱਧ ਸਮੇਂ ਤੋਂ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਮੰਗ ਦੇ ਉੱਤੇ ਡਟੀ ਹੋਈ ਹੈ। ਉਦੋਂ ਸ਼੍ਰੀ ਰਾਮ ਜਨਮ ਭੂਮੀ ਮੰਦਰ ਚੜਾਵੇ ਦੇ ਵਿੱਚ ਕਥਿਤ ਚੋਰੀ ਦੇ ਮਾਮਲੇ ਦੀ ਜਾਂਚ ਹੁਣ ਨਵੇਂ ਸਿਰੇ ਤੋਂ ਕੀਤੀ ਜਾਏਗੀ। ਸੁਪਰੀਮ ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਗਠਿਤ ਹੋਈ ਨਵੀਂ ਵਿਸ਼ੇਸ਼ ਜਾਂਚ ਟੀਮ ਯਾਨੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਨੇ ਵੀਰਵਾਰ ਨੂੰ ਅਧਿਕਾਰੀਆਂ ਦੇ ਨਾਲ ਵਰਚੁਅਲ ਬੈਠਕ ਕਰ ਲਈ ਤੇ ਜਾਂਚ ਦੀ ਰਣਨੀਤੀ ਵੀ ਤੈਅ ਕਰ ਲਈ ਹੈ। ਹੁਣ ਅਗਲੀ ਸਮੀਖਿਆ ਬੈਠਕ ਅੱਜ ਦੇ ਦਿਨ ਕੀਤੀ ਜਾਏਗੀ। ਬੈਠਕ 'ਚ ਪੁਲਿਸ ਜਾਂਚ ਦੀ ਪ੍ਰਗਤੀ, ਹੁਣ ਤੱਕ ਜਿੰਨੇ ਵੀ ਦਸਤਾਵੇਜ਼ ਇਕੱਠੇ ਕੀਤੇ ਗਏ ਨੇ, ਡਿਜੀਟਲ ਸਬੂਤ ਇਕੱਠੇ ਕੀਤੇ ਗਏ ਨੇ, ਬੈਂਕ ਮੁਲਾਜ਼ਮਾਂ ਦੀ ਕੀ ਭੂਮਿਕਾ ਰਹੀ ਹੈ ਅਤੇ ਸਾਰਿਆਂ ਮਾਮਲਿਆਂ ਦੇ ਉੱਤੇ ਫੀਡਬੈਕ ਇਕੱਠੀ ਕੀਤੀ ਜਾ ਰਹੀ ਹੈ। SIT ਨੇ ਜੇਲ੍ਹ ਦੇ ਵਿੱਚ ਬੰਦ 8 ਮੁਲਜ਼ਮਾਂ ਦੀ ਸਥਿਤੀ ਦੇ ਨਾਲ ਨਾਲ ਉਹਨਾਂ ਲੋਕਾਂ ਦੀ ਵੀ ਜਾਣਕਾਰੀ ਇਕੱਠੀ ਕੀਤੀ ਹੈ ਜੋ ਹਾਲੇ ਜਾਂਚ ਏਜੰਸੀ ਦੀ ਰਡਾਰ ਦੇ ਉੱਤੇ ਨਹੀਂ ਸੀ। ਉੱਥੇ ਭਾਰਤ ਦੀਆਂ ਖ਼ਬਰਾਂ ਦੀ ਸਾਂਝ ਨੂੰ ਅਖੀਰ ਦੇ ਵਿੱਚ ਲੈ ਕੇ ਜਾਈਏ ਤੇ ਸੁਪਰੀਮ ਕੋਰਟ ਨੇ ਧਾਰ ਦੇ ਵਿੱਚ ਸਥਿਤ ਵਿਵਾਦਤ ਭੋਜਸ਼ਾਲਾ ਕੰਪਲੈਕਸ ਦੇ ਨਾਲ ਲੱਗਦੀ ਦਰਗਾਹ ਦੀ ਜ਼ਮੀਨ ਦੇ ਉੱਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਸਥਾਈ ਤੌਰ ਦੇ ਉੱਤੇ ਜੁਮੇ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਵੀਰਵਾਰ ਦੇ ਦਿਨ ਹੋਈ ਕਾਰਵਾਈ ਦੇ ਦਰਮਿਆਨ ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਰੂਰੀ ਪ੍ਰਬੰਧ ਕਰਨ ਲਈ ਕਿਹਾ। ਸਿਖਰਲੀ ਅਦਾਲਤ ਨੇ ਮੁਸਲਿਮ ਭਾਈਚਾਰੇ ਦੇ ਲਈ ਇਸ ਜ਼ਮੀਨ ਨੂੰ ਚੁਣਿਆ। ਉਹ ਖਸਰਾ ਨੰਬਰ 596 ਹੈ ਤੇ ਇਹ ਵਿਵਾਦਤ ਥਾਂ ਭੋਜਸ਼ਾਲਾ ਦੇ ਨਾਲ ਲੱਗਦੀ ਦਰਗਾਹ ਦੀ ਜ਼ਮੀਨ ਹੈ। ਸੁਪਰੀਮ ਕੋਰਟ ਵੱਲੋਂ ਇਹ ਹੁਕਮ ਮੁਸਲਿਮ ਧਿਰ ਵੱਲੋਂ ਦਾਇਰ ਇੱਕ ਪਟੀਸ਼ਨ ਦੇ ਮਾਮਲੇ ਦੇ ਵਿੱਚ ਆਇਆ ਜਿਸ ਵੱਲੋਂ ਉਹਨਾਂ ਵੱਲੋਂ ਨਮਾਜ਼ ਪੜ੍ਹਨ ਦੇ ਲਈ ਨੇੜੇ ਹੀ ਜਗ੍ਹਾ ਅਲਾਟ ਕਰਨ ਦੀ ਮੰਗ ਕੀਤੀ ਗਈ ਸੀ। ਅਰਜ਼ੀ 'ਚ ਕਿਹਾ ਗਿਆ ਸੀ ਕਿ ਪ੍ਰਸ਼ਾਸਨ ਨੇ ਫਿਲਹਾਲ ਜਿਸ ਜ਼ਮੀਨ ਦੀ ਵਿਵਸਥਾ ਕੀਤੀ ਹੈ ਉਹ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਉਲਟ ਵਿਵਾਦਤ ਧਾਰਮਿਕ ਸਮਾਰਕ ਤੋਂ ਲਗਭਗ 1 ਕਿਲੋਮੀਟਰ ਦੂਰ ਹੈ। ਉੱਥੇ ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਚੱਲੀਏ। ਆਸਟ੍ਰੇਲੀਆ ਦੇ ਵਿੱਚ ਬਰਡ ਫਲੂ H5 ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਨੇ। ਵੀਰਵਾਰ ਦੇ ਦਿਨ ਇੱਕ ਹੋਰ ਕੇਸ ਜਿਹੜਾ ਸੀ ਪੋਰਟਲੈਂਡ ਨਾਮ ਦੀ ਜਿਹੜੀ ਪੋਲਟਰੀ ਸੀ ਉਹਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਹੋਰ ਕੇਸ ਅੱਜ ਦੇ ਦਿਨ ਵਿਕਟੋਰੀਆ ਸੂਬੇ ਦੇ ਵਿੱਚ ਸਾਹਮਣੇ ਆਇਆ। ਵਿਕਟੋਰੀਆ ਦਾ ਇਹ ਦੂਸਰਾ ਕੇਸ ਦੱਸਿਆ ਜਾ ਰਿਹਾ। ਕਮਿਊਨਿਟੀ ਮੈਂਬਰਸ ਨੂੰ ਇਸ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ। ਵਿਕਟੋਰੀਆ ਦੇ ਵਿੱਚ CSIRO ਦੇ ਆਸਟ੍ਰੇਲੀਅਨ ਸੈਂਟਰ ਨੇ ਡਿਜ਼ੀਜ਼ ਪ੍ਰੈਪਰੇਡਨੈਸ ਯਾਨੀ ਕਿ ਬਿਮਾਰੀ ਦੇ ਨਾਲ ਜੁੜੀਆਂ ਹੋਈਆਂ ਤਿਆਰੀਆਂ ਦੇ ਬਾਰੇ ਰਿਪੋਰਟ ਦਿੰਦਿਆਂ ਹੋਇਆ ਮੀਡੀਆ ਨੂੰ ਦੱਸਿਆ ਹੈ ਕਿ ਵਿਕਟੋਰੀਆ ਸੂਬੇ ਦੇ ਵਿੱਚ H5 ਬਰਡ ਫਲੂ ਦੇ ਕੇਸ ਤੇਜ਼ੀ ਦੇ ਨਾਲ ਵਧਣ ਦੀ ਅੱਗੇ ਸ਼ੰਕਾ ਹੈ। ਹੁਣ ਤੱਕ 15 ਕੇਸ ਸਾਊਥ ਆਸਟ੍ਰੇਲੀਆ ਤੇ 10 ਕੇਸ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਰਿਕਾਰਡ ਕੀਤੇ ਜਾ ਚੁੱਕੇ ਨੇ। ਉੱਥੇ ਓਪਲ ਦੀ ਤਰਫ ਤੋਂ ਗਿਪਸਲੈਂਡ ਇਲਾਕੇ ਦੇ ਵਿੱਚ ਜਿਹੜੀ ਕਾਗਜ਼ ਦੀ ਫੈਕਟਰੀ ਹੈ ਉਸ ਦੇ ਵਿੱਚ ਆਪਣੀ ਯੂਨਿਟ ਨੂੰ ਬੰਦ ਕੀਤਾ ਜਾ ਰਿਹਾ। ਮੰਨਿਆ ਜਾ ਰਿਹਾ ਹੈ ਕਿ 80 ਤੋਂ ਵਧੇਰੇ ਨੌਕਰੀਆਂ ਖੁੱਸ ਜਾਣਗੀਆਂ ਔਰ ਉਹ ਪਰਿਵਾਰਕ ਮੈਂਬਰ ਬਿਲਕੁਲ ਨੌਕਰੀਆਂ ਸੱਖਣੇ ਹੋ ਜਾਣਗੇ। ਓਪਲ ਨਾਮ ਦੀ ਇਹ ਪੇਪਰ ਮਿਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਮੋਰਵਿਲ ਨਾਮ ਦੇ ਖੇਤਰੀ ਇਲਾਕੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਪੈਂਦੀ ਇਸ ਮਿਲ ਦੇ ਬੰਦ ਹੋ ਜਾਣ ਦੇ ਚੱਲਦਿਆਂ 84 ਪੋਜੀਸ਼ਨਸ ਤੁਰੰਤ ਪ੍ਰਭਾਵ ਦੇ ਨਾਲ ਖਤਮ ਹੋ ਜਾਣਗੀਆਂ। ਹਾਲਾਂਕਿ ਪਿਛਲੇ ਸਾਲ ਓਪਲ ਦੀ ਤਰਫ ਤੋਂ ਸੂਬਾਈ ਸਰਕਾਰ ਤੋਂ $402 million ਦੇ ਜਿਹੜੇ ਡੈਮੇਜ ਸੀ ਉਸ ਮਾਮਲੇ ਦੇ ਵਿੱਚ ਹਾਰ ਮਹਿਸੂਸ ਕੀਤੀ ਜਾ ਰਹੀ ਸੀ ਤੇ ਹੁਣ
ਉਹ ਪੁਲ ਦੇ ਉੱਤੇ ਇਸੇ ਦਾ ਅਸਰ ਪਿਆ ਦੱਸਿਆ ਗਿਆ। ਦੇਸ਼ ਦੀਆਂ ਸਭ ਤੋਂ ਵੱਡੀਆਂ ਕਾਗਜ਼ ਫੈਕਟਰੀਆਂ ਦੇ ਵਿੱਚੋਂ ਇੱਕ ਇਹ ਪੇਪਰ ਮਿਲ ਇਹ ਮੰਨੀ ਜਾਂਦੀ ਹੈ। ਯੂਨੀਅਨ ਦੀ ਤਰਫ ਤੋਂ ਨੌਕਰੀਆਂ ਦੇ ਅਚਾਨਕ ਖੁੱਸ ਜਾਣ ਦੇ ਚਲਦਿਆਂ ਜਿਹੜਾ ਇਸ ਮਾਮਲੇ ਦੇ ਵਿੱਚ ਚਿੰਤਾ ਜ਼ਾਹਰ ਕੀਤੀ ਗਈ ਹੈ, ਕਿਉਂਕਿ ਇਹ ਪਹਿਲਾ ਕੇਸ ਨਹੀਂ ਹੈ ਜਦੋਂ ਆਸਟ੍ਰੇਲੀਆ ਦੇ ਵਿੱਚ ਪੇਪਰ ਮਿਲ ਬੰਦ ਹੋ ਰਹੀ ਹੋਵੇ। ਇਸ ਤੋਂ ਪਹਿਲਾਂ ਲੈਕਟਲਿਸ ਆਸਟ੍ਰੇਲੀਆ ਨਾਮ ਦੇ ਅਦਾਰੇ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਸੀ ਕਿ ਲੌਂਗਵੇ ਦੇ ਵਿੱਚ ਉਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਸਾਈਟ ਹੈ ਸਾਲ 2027 ਦੇ ਸ਼ੁਰੂਆਤੀ ਮਹੀਨੇ ਦੇ ਵਿੱਚ ਬੰਦ ਕਰ ਦਿੱਤੀ ਜਾਏਗੀ। ਤੇ ਉਸ ਤੋਂ ਥੋੜੇ ਚਿਰ ਬਾਅਦ ਸਵਿਫਟ ਕ੍ਰੀਕ ਟਿੰਬਰ ਮਿੱਲ ਵੀ ਜਿਹੜੀ ਆ ਉਸਦੇ ਬੰਦ ਹੋਣ ਦਾ ਐਲਾਨ ਸਾਹਮਣੇ ਆਇਆ ਸੀ। ਦੱਸ ਦਈਏ ਕਿ 73 ਨੌਕਰੀਆਂ ਯਾਰਮ ਸੋਫਟ ਫੂਡ ਮਿੱਲ ਦੇ ਵੀ ਪਿਛਲੇ ਸਾਲ ਬੰਦ ਹੋ ਜਾਣ ਦੇ ਚਲਦਿਆਂ ਖਤਮ ਹੋ ਗਈਆਂ ਸੀ। ਉੱਥੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ ਜਿਹੜੇ ਪ੍ਰੀਮੀਅਰ ਤੇ ਕੈਬਨਿਟ ਦੇ ਹੈੱਡ ਨੇ ਜੈਰੇਮੀ ਮੋਲ, ਪ੍ਰੀਮੀਅਰ ਡਿਪਾਰਟਮੈਂਟ ਦੇ ਹੈੱਡ ਤੇ ਕੈਬਨਿਟ ਮਾਮਲਿਆਂ ਦੇ ਹੈੱਡ ਜਿਹੜੇ ਨੇ, ਇਹ ਇੱਕ ਕਿਸਮ ਦੀ ਪਬਲਿਕ ਆਫਿਸ ਨਿਯੁਕਤੀ ਹੈ, ਯਾਨੀ ਕਿ ਇੱਕ ਕਿਸਮ ਦੇ ਇਹ ਅਫਸਰ ਸ਼ਾਹੀ ਦੇ ਨਾਲ ਜੁੜਿਆ ਹੋਇਆ ਅਹੁਦਾ। ਤੇ ਬੈਨ ਕੈਰਲ ਨੇ ਪ੍ਰੀਮੀਅਰ ਬਣਦੇ ਹੀ ਸਭ ਤੋਂ ਪਹਿਲਾਂ ਅਫਸਰ ਸ਼ਾਹੀ ਦੇ ਉੱਤੇ ਆਪਣੀ ਗਾਜ ਸਿੱਟਣੀ ਸ਼ੁਰੂ ਕਰ ਦਿੱਤੀ ਹੈ। ਜੈਰੇਮੀ ਮੋਲ ਨੂੰ ਫਿਲਹਾਲ ਉਹਨਾਂ ਦੇ ਮਹਿਕਮੇ ਦੇ ਵਿੱਚੋਂ ਕੱਢ ਕੇ ਇੱਕ ਹੋਰ ਮਹਿਕਮੇ 'ਚ ਭੇਜਿਆ ਗਿਆ, ਜਦਕਿ ਉਹਨਾਂ ਦੀ ਥਾਂ ਦੇ ਉੱਤੇ ਕ੍ਰਿਸ ਬੈਰਟ, ਜਿਹੜੇ ਕਿ ਡਿਪਾਰਟਮੈਂਟ ਆਫ ਟ੍ਰੈਜਰੀ ਅਤੇ ਫਾਈਨੈਂਸ ਸੈਕਟਰੀ ਨੇ, ਉਹਨਾਂ ਦੀ ਥਾਂ ਦੇ ਉੱਤੇ ਨਿਯੁਕਤ ਕੀਤੇ ਗਏ ਨੇ। ਕਿਹਾ ਗਿਆ ਹੈ ਕਿ ਡੈਨੀਅਲ ਐਂਡਰਿਊਜ਼ ਦੇ ਕਾਰਜਕਾਲ ਤੋਂ ਹੀ ਜਿਹੜੀ ਸਬਅਰਬਨ ਰੇਲ ਲੂਪ ਜਾਂ ਹੋਰ ਦੂਸਰੇ ਖਰਚਿਆਂ ਦੇ ਨਾਲ ਜੁੜੀਆਂ ਹੋਈਆਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀਆਂ ਤਿਆਰੀਆਂ ਸੀ, ਉਹ ਜੈਰੇਮੀ ਮੂਲ ਨੇ ਹੀ ਕਰਵਾਈਆਂ ਸੀ। ਅਜਿਹੇ ਦੇ ਵਿੱਚ $800,000 ਸਾਲਾਨਾ ਤੋਂ ਵੀ ਵੱਧ ਦੀ ਤਨਖਾਹ ਲੈ ਰਹੇ ਇਹਨਾਂ ਅਫਸਰਾਂ ਨੂੰ ਫਿਲਹਾਲ ਤਬਾਦਲੇ ਕੀਤੇ ਜਾ ਰਹੇ ਨੇ। ਇਹੀ ਬੈਨ ਕੈਰਲ ਦੀ ਫਿਲਹਾਲ ਤਰਜੀਹ ਹੈਗੀ ਹੈ ਤੇ ਅੱਗੇ ਵੀ ਰਹੇਗੀ। ਉੱਥੇ ਮਨੁੱਖਾਂ ਦੀ ਸਿਹਤ ਦੇ ਨਾਲ ਜੁੜੀ ਇੱਕ ਹੋਰ ਖਬਰ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਲਗਭਗ 500,000 ਲੋਕਾਂ ਨੇ GLP-1 ਮੈਡੀਸਨ ਦਾ ਇਸਤੇਮਾਲ ਕੀਤਾ। $200 ਤੋਂ ਲੈ ਕੇ $700 ਤੱਕ ਹਰ ਮਹੀਨੇ ਜਾਂ ਤਿਮਾਹੀ ਦੇ ਵਿੱਚ ਖਰਚੇ ਨੇ। GLP-1 ਅਸਲ ਦੇ ਵਿੱਚ ਡਾਇਬਟੀਜ਼ ਨੂੰ ਕੰਟਰੋਲ ਕਰਨ ਦੀ ਇੱਕ ਇੰਜੈਕਸ਼ਨ ਜਾਂ ਦਵਾਈ ਕਹੀ ਜਾ ਸਕਦੀ ਹੈ, ਪਰ ਮੋਟੇ ਤੌਰ ਦੇ ਉੱਤੇ ਅਜ਼ੈਂਪਿਕ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਦਵਾਈਆਂ ਜਿਹੜੀਆਂ GLP-1 ਕੈਟਾਗਰੀ 'ਚ ਆ ਜਾਂਦੀਆਂ ਨੇ। ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮੋਟਾਪੇ ਦੇ ਹੱਲ ਦੇ ਤੌਰ ਦੇ ਉੱਤੇ ਵੀ ਵਰਤੀਆਂ ਜਾ ਰਹੀਆਂ ਨੇ। ਹਾਲਾਂਕਿ ਰਿਸਰਚ ਦੇ ਵਿੱਚ GLP-1 ਇੰਜੈਕਸ਼ਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਟੱਡੀਜ਼ ਸਾਹਮਣੇ ਆਈਆਂ ਨੇ। ਪੁਖਤਾ ਤੌਰ ਦੇ ਉੱਤੇ ਕਿਸੇ ਵੀ ਸਟੱਡੀ ਦੇ ਵਿੱਚ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ, ਪਰ ਟਾਈਪ 2 ਡਾਇਬਟੀਜ਼ ਦਾ ਹੱਲ ਕਰਨ ਦੇ ਨਾਲ ਨਾਲ ਇਹ ਜਿਹੜੇ GLP-1 ਦਵਾਈਆਂ ਨੇ ਜਾਂ ਇੰਜੈਕਸ਼ਨ ਨੇ, ਇਹ ਬੜੇ ਤਰੀਕੇ ਦੇ ਨਾਲ ਇਨਸਾਨੀ ਸਿਹਤ ਦੇ ਉੱਤੇ ਅਸਰ ਪਾਉਂਦੇ ਨੇ। ਰੇਡੀਓ ਜਗਤ ਦੀ ਮਸ਼ਹੂਰ ਹਸਤੀ ਰਹਿ ਚੁੱਕੇ ਕਾਇਲੀ ਸੈਂਡਲੈਂਡ ਦੀ ਤਰਫ ਤੋਂ ਹੁਣ ਆਸਟ੍ਰੇਲੀਅਨ ਆਈਡਲ ਦੀ ਆਪਣੀ ਕੁਰਸੀ ਤੋਂ ਵੀ ਜਿਹੜਾ ਰੋਲ ਉਹਨਾਂ ਦਾ ਖਤਮ ਕਰ ਦਿੱਤਾ ਗਿਆ, ਜਾਂ ਉਹਨਾਂ ਨੇ ਖਤਮ ਕੀਤਾ ਹੈ ਜਾਂ 7 ਨੈਟਵਰਕ ਨੇ ਖਤਮ ਕੀਤਾ, ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਦੱਸ ਦਈਏ ਕਿ ਇਸ ਰਿਐਲਿਟੀ ਸ਼ੋਅ ਦਾ ਇਹ 11ਵਾਂ ਸੀਜ਼ਨ ਜਿਹੜਾ ਇਹ ਅਪ੍ਰੈਲ ਮਹੀਨੇ ਦੇ ਵਿੱਚ ਹੀ ਹੋ ਕੇ ਹਟਿਆ ਸੀ। ਤੇ ਹੁਣ ਇਸਦਾ ਅਗਲੇ ਸਾਲ ਵਾਲਾ ਜਿਹੜਾ ਸੀਜ਼ਨ ਸੀ ਉਸ ਦੇ ਖਾਤਰ ਵੀ ਕਾਇਲੀ ਸੈਂਡਲਰ ਦੇ ਨਾਲ ਨੈਟਵਰਕ 7 ਦਾ ਜਿਹੜਾ ਇੱਕ ਕੰਟਰੈਕਟ ਹੋ ਹਟਿਆ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਤੇ ਉਹਨਾਂ ਦੇ ਨਾਲ ਰੇਡੀਓ ਦੇ ਉੱਤੇ ਸਾਥਣ ਬ੍ਰੌਡਕਾਸਟਰ ਰਹੀ ਜੈਕੀ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਕਈ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ। ਉਹਨਾਂ ਦਾ ਮੀਡੀਆ ਕਰੀਅਰ ਲਗਭਗ ਖਤਮ ਹੀ ਹੋ ਚੁੱਕਿਆ ਹੈ। ਆਸਟ੍ਰੇਲੀਆ ਦੇ ਵਿੱਚ ਐਵਾਕਾਡੋਸ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਨੇ, ਚਾਹੇ ਇਸ ਦੇ ਪਿੱਛੇ ਮੌਸਮ ਇੱਕ ਸਾਂਝ ਪਾ ਲਵੋ ਮੰਨ ਲਵੋ, ਚਾਹੇ ਇਸ ਦੇ ਪਿੱਛੇ ਵਧੀ ਹੋਈ ਮਹਿੰਗਾਈ ਇੱਕ ਕਾਰਨ ਮੰਨ ਲਵੋ। ਦੱਸਿਆ ਜਾ ਰਿਹਾ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਐਵਾਕਾਡੋ ਦੀ ਮੰਗ ਅਕਸਰ ਵੱਧ ਹੁੰਦੀ ਹੈ। ਸਰਦੀਆਂ ਦੇ ਨਾਲ ਨਾਲ ਗਰਮੀਆਂ ਦੇ ਵਿੱਚ ਵੀ ਹੁੰਦੀ ਹੈ, ਪਰ ਬ੍ਰੇਕਫਾਸਟ ਤੋਂ ਲੈ ਕੇ ਦੁਪਹਿਰ ਦੇ ਲੰਚ ਦੇ ਸਲਾਦ ਤੱਕ ਦੇ ਵਿੱਚ ਪੈਣ ਵਾਲੇ ਐਵਾਕਾਡੋ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਇੱਕ ਇੱਕ ਐਵਾਕਾਡੋ $2.5 ਤੱਕ ਦਾ ਵਿਕ ਰਿਹਾ, ਜੋ ਕਿ ਇਰਾਨ ਦੇ ਉੱਤੇ ਅਮਰੀਕਾ ਦੇ ਦੁਆਰਾ ਛੇੜੀ ਜੰਗ ਤੋਂ ਪਹਿਲਾਂ 0.5 ਸੈਂਟ ਦੇ ਵੀ ਮਿਲ ਰਹੇ ਸੀ, ਯਾਨੀ 75 ਸੈਂਟ ਦਾ ਵੀ ਇੱਕ ਐਵਾਕਾਡੋ ਮਿਲ ਰਿਹਾ ਸੀ। ਅਜਿਹੇ ਦੇ ਵਿੱਚ ਹੁਣ ਐਵਾਕਾਡੋ ਜ਼ਿਆਦਾ ਮਹਿੰਗੇ ਹੋ ਗਏ ਨੇ, ਅਤੇ ਜੇਕਰ ਤੁਹਾਡੇ ਖਾਣੇ ਦੇ ਵਿੱਚ ਇਹ ਬਿਹਤਰੀਨ ਡਾਇਟ ਗਾਇਬ ਹੈ ਤਾਂ ਕੁਝ ਸੋਚੋ। ਬਹਰਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਅਤੇ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

ਹਾਂਜੀ 1674 ਏਐਮ ਤੇ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਔਰ ਸ਼ੁੱਕਰਵਾਰ ਦਾ ਦਿਨ ਹੈ, ਸੋ ਅੱਜ ਦੇ ਦਿਨ ਦੋ ਤਿੰਨ ਪ੍ਰੋਗਰਾਮ ਹੋਣੇ ਨੇ। ਹੁਣ ਤੋਂ ਥੋੜ੍ਹੀ ਦੇਰ ਦੇ ਬਾਅਦ ਇੱਕ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਉਂਦੇ, ਅਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਬੋਇਜ਼ ਮੀਟਅਪ ਤੁਸੀਂ ਸੁਣੋਗੇ, ਪਰ ਉਦੋਂ ਤੱਕ ਸਿਡਨੀ ਅਤੇ ਮੈਲਬਰਨ ਦੀਆਂ ਫ੍ਰੀਕੁਐਂਸੀਜ਼ ਅੱਡ ਅੱਡ ਹੋ ਗਈਆਂ ਹੋਣਗੀਆਂ। ਹਾਲ ਫਿਲਹਾਲ ਸ਼ਿਵਜੋਤ ਦਾ ਇਹ ਨਵਾਂ ਗਾਣਾ ਸੁਣ ਲਓ ਤੁਸੀਂ, ਅਤੇ ਫਿਰ ਤੁਹਾਡੇ ਤੱਕ ਤਾਨੀਆ ਦੇ ਨਾਲ ਜਿਹੜੀ ਇੱਕ ਇੰਟਰਵਿਊ ਪਿਛਲੇ ਦਿਨਾਂ 'ਚ ਰਿਕਾਰਡ ਕੀਤੀ ਉਹ ਸੁਣਾਵਾਂਗੇ। ਪੰਜਾਬੀ ਫਿਲਮ ਜਿਹੜੀ ਕਣਕਾਂ ਦੇ ਓਹਲੇ ਆ ਰਹੀ ਹੈ ਉਹਦੇ ਨਾਲ ਜੁੜੀ ਹੋਈ ਉਹ ਇੰਟਰਵਿਊ ਹੈ। ਸੋਸ਼ਲ ਮੀਡੀਆ ਤੋਂ ਜਾ ਕੇ ਵੀ ਸੁਣ ਸਕਦੇ ਵੈਸੇ।

0: 31st July.
1: Dasso?
2: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ। ਮੈਂ ਗੌਤਮ ਕਪਿਲ, ਔਰ ਪੰਜਾਬੀ ਫਿਲਮ ਕਣਕਾਂ ਦੇ ਓਲੇ ਆ ਰਹੀ ਹੈ, ਉਸ ਨੂੰ ਲੈ ਕੇ ਜੁੜੀਆਂ ਹੋਈਆਂ ਅਲੱਗ ਅਲੱਗ ਪ੍ਰਮੋਸ਼ਨਲ ਐਕਟੀਵਿਟੀਜ਼ 'ਚ ਅਸੀਂ ਤੁਹਾਡੇ ਤੱਕ ਸੌਂਗਸ ਲੈ ਕੇ ਆ ਰਹੇ ਹਾਂ, ਸਟਾਰ ਇੰਟਰਵਿਊਜ਼ ਲੈ ਕੇ ਆ ਰਹੇ ਹੈਗੇ ਹਾਂ। ਔਰ ਉਸੇ ਸਿਲਸਿਲੇ ਦੇ ਵਿੱਚ ਇਸ ਮੂਵੀ ਦੀ ਐਕਟਰੈਸ ਤਾਨਿਆ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਆਲ ਦੀ ਵੇ ਫਰੋਮ ਇੰਡੀਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਲਮ ਦੇ ਐਕਸਪੀਰੀਅੰਸ ਸ਼ੇਅਰ ਕਰਦੇ ਹੈਗੇ ਹਾਂ। ਤਾਨੀਆ, ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੋ? ਸਿਹਤਾਂ ਸੁਹਤਾਂ ਠੀਕ ਨੇ, ਕਿਉਂਕਿ ਪ੍ਰਮੋਸ਼ਨ ਦੇ ਵਿੱਚ ਥਕਾਵਟ ਬਹੁਤ ਹੋ ਜਾਂਦੀ ਹੈ। ਮੈਂ ਸੁਣਿਆ
3: ਬਹੁਤ ਹੋ ਜਾਂਦੀ ਹੈ, ਐਂਡ ਦੱਸ ਨੀ ਸਕਦੀ, ਜਿੱਥੇ ਰਾਤੀ ਬਸ ਐਵੇਂ ਅੱਖ ਲੱਗਦੀ ਹੈ, ਸਵੇਰੇ ਉਸੇ ਪੋਸਟ ਉੱਠੀ ਦਾ ਵੀ ਸੋ ਟਾਇਰਡ ਆਲਵੇਸ।
2: ਫਿਲਮ ਕਰਨੀ, ਫਿਲਮ ਸ਼ੂਟ ਕਰਨੀ ਮੁਸ਼ਕਿਲ ਹੈ ਕਿ ਪ੍ਰਮੋਸ਼ਨ ਕਰਨੀ ਮੁਸ਼ਕਿਲ ਹੈ?
3: ਸ਼ੂਟ ਦਾ ਫਿਰ ਵੀ ਇੱਕ ਸਕੈਡਿਊਲ ਹੁੰਦਾ, ਪ੍ਰਮੋਸ਼ਨ ਦਾ ਕੋਈ ਸਕੈਡਿਊਲ ਨਹੀਂ, ਤੇ ਉਹ ਬਹੁਤ ਹੀ ਟਰੈਵਲ ਹੈ ਆਲ ਦਾ ਵੇ ਇਨ ਡਿਫਰੈਂਟ ਸਿਟੀਜ਼, ਐਂਡ ਦੇਰ ਇਸ ਨੋ ਟਾਈਮ ਟੂ ਈਟ, ਨੋ ਟਾਈਮ ਟੂ ਸਲੀਪ।
2: ਰਾਈਟ,
3: ਪ੍ਰਮੋਸ਼ਨ ਜ਼ਿਆਦਾ ਓਕੇ?
2: ਨਾ, ਡੈਫੀਨੇਟਲੀ,
3: ਗੁੱਡ ਕੁਐਸਚਨ। ਪ੍ਰਮੋਸ਼ਨ ਦੇ ਐਕਸਟਰਾ ਪੈਸੇ ਦੇਣੇ ਚਾਹੀਦੇ ਬਿਲਕੁਲ।
2: ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਪ੍ਰਮੋਸ਼ਨ ਦੇ ਐਕਸਟਰਾ, ਬਟ ਫਿਰ ਮੈਨੂੰ ਕਿਸੇ ਨੇ ਦੱਸਿਆ, ਇਨਸਾਈਡਰ ਨੇ, ਉਹ ਕਹਿੰਦੇ ਕਿ ਨਹੀਂ, ਪਹਿਲਾਂ ਹੀ ਗੱਲ ਹੋ ਜਾਂਦੀ ਹੈ ਐਕਟਰਸ ਦੇ ਨਾਲ ਕਿ ਪ੍ਰਮੋਸ਼ਨ ਤਾਂ ਅੰਡਰਸਟੂਡ ਹੀ ਹੈ, ਬਟ ਫਿਲਮ ਦੇ ਇੰਨੀ ਫੀਸ ਹੈਗੀ ਹੈ। ਸੋ ਅੱਜ ਕੱਲ੍ਹ ਐਕਟਰਸ ਨੇ ਫੀਸ ਉਸ ਅਕੋਰਡਿੰਗ ਚੱਕਤੀ ਹੈ ਕਿ ਦੇਖੋ ਜੀ, ਵਿੱਚ ਤਾਂ ਪ੍ਰਮੋਸ਼ਨ ਵੀ ਹੈਗੀ ਹੈ। ਸੈਡਲੀ ਤੁਹਾਡੇ ਐਕਸਪ੍ਰੈਸ਼ਨ ਤੋਂ ਲੱਗ ਰਿਹਾ ਦਿਸ ਇਜ਼ ਨੋਟ ਟਰੂ, ਮੇਰੇ ਤੱਕ ਰੋਂਗ ਇਨਫੋਰਮੇਸ਼ਨ ਆਈ ਹੈ। ਮੈਂ ਤੁਹਾਡੇ ਇੰਸਟਾ ਤੇ ਦੇਖਿਆ, ਤੁਸੀਂ ਯੂ ਜਸਟ ਮੈਂਸ਼ਨ ਵੈਨ ਇਟ ਵਾਜ ਫਸਟ ਅਨਾਊਂਸ ਕਿ 3 ਸਾਲ ਪਹਿਲਾਂ ਅਨਾਊਂਸਮੈਂਟ ਹੋਈ ਸੀ, ਔਰ ਉਸ ਵੇਲੇ ਦੀ ਐਕਸਾਈਟਮੈਂਟ ਹੁਣ ਤੱਕ ਦੀ ਐਕਸਾਈਟਮੈਂਟ ਇੱਕ ਬਰਕਰਾਰ ਹੈਗੀ ਹੈ। ਵਾਈ ਇਜ਼ ਦਿਸ ਪਰਟੀਕੁਲਰ ਅਨਾਊਂਸਮੈਂਟ ਬਿਹਾਈਂਡ ਦਿਸ ਮੂਵੀ? ਇਹ ਇਸ ਮੂਵੀ ਦੇ ਨਾਲ ਇੰਨਾ ਲਗਾਓ ਕਿਉਂ? ਕੁਛ ਤੁਹਾਡੇ ਦਿਲ ਦੇ ਕਰੀਬ ਹੈ ਕੋਈ ਸਬਜੈਕਟ? ਕਿਆ, ਮੈਂ ਕਹਾਣੀ ਨਹੀਂ ਪੁੱਛਣ ਲੱਗਿਆ, ਵਾ ਵਾਜ਼ ਦੀ ਰੀਜ਼ਨ?
3: ਸੋ ਦਾ ਫਿਲਮ ਕਣਕਾਂ ਦੇ ਓਲੇ ਦਾ ਜਿਹੜਾ ਕੋਨਸੈਪਟ ਹੈ ਨਾ, ਬਹੁਤ ਸਿੰਪਲ ਤੇ ਐਵੇਂ ਨੀ ਕਿ ਹਰ ਘਰ ਚ ਹੁੰਦਾ, ਬਟ ਹਰ ਕਿਸੇ ਨੂੰ ਲੱਗੇਗਾ ਕਿ ਯਾਰ ਅਸੀਂ ਕਿੰਨਾ ਜੁੜੇ ਹਾਂ ਇਸ ਕੋਨਸੈਪਟ ਦੇ ਨਾਲ। ਸੋ ਦੈਟਸ ਦੀ ਥਿੰਗ, ਤੁਹਾਡੀ ਆਡੀਅੰਸ ਤੁਹਾਡੇ ਨਾਲ ਜੁੜਨੀ ਚਾਹੀਦੀ ਹੈ, ਕਨੈਕਟ ਕਰਨੀ ਚਾਹੀਦੀ ਹੈ। ਜਿਵੇਂ ਮੈਂ ਸੁਪਨਾ ਕੀਤੀ ਸੀ, ਜਦੋਂ ਉਹ ਰਿਲੇਟੇਬਲ ਲੱਗਦਾ ਕਿ ਜਦੋਂ ਕੋਈ ਰਿਲੇਟ ਕਰ ਸਕੇ ਕਿਸੇ ਕਿਰਦਾਰ ਨਾਲ ਜਾਂ ਉਹਨਾਂ ਦੀ ਕਹਾਣੀਆਂ ਨਾਲ, ਤੇ ਇਹ ਨਾ ਰਿਲੇਟੇਬਲ ਕੋਨਸੈਪਟ ਹੈ, ਸਿੰਪਲ ਜੀ ਪਿਆਰੀ ਜੀ ਫਿਲਮ ਹੈ। ਕੁਛ ਵੀ ਕੰਟੈਂਟ ਇਜ਼ ਆਊਟ ਆਫ ਦਾ ਬਾਕਸ,
2: ਓਕੇ,
3: ਬਟ ਸਮਵੇਅਰ ਵੈਰੀ ਸੂਦਿੰਗ, ਵੈਰੀ ਹੀਲਿੰਗ।
2: ਓਕੇ, ਟ੍ਰੇਲਰ ਤੋਂ ਕਾਫੀ ਆਈਡੀਆ ਵੀ ਮੈਨੂੰ ਹੋ ਗਿਆ, ਬਟ ਮੈਂ ਰਿਵੀਲ ਨਹੀਂ ਕਰਵਾਉਂਗਾ, ਬਟ ਲੈਟਸ ਸੀ ਮੈਂ ਕਿੰਨਾ ਕੁ ਉਹਨੂੰ ਗੈਸ ਕਰ ਸਕਦਾ। ਤੁਸੀਂ ਇੱਕ ਜਗ੍ਹਾ ਇਹ ਮੈਂਸ਼ਨ ਕੀਤਾ ਕਿ ਕਹਾਣੀ ਫਿਲਮ ਦੀ ਯਾਦ ਰਹਿ ਜਾਏਗੀ, ਮੇਰਾ ਸੀਰੀਅਸ ਕੁਐਸਚਨ ਹੈ ਕਿ ਕਹਾਣੀ ਯਾਦ ਰਹਿ ਜਾਏਗੀ ਜਾਂ ਤਾਨੀਆ ਦਾ ਕਰੈਕਟਰ ਯਾਦ ਰਹਿ ਜਾਏਗਾ, ਜਾਂ ਸਿਰਫ ਓਨਲੀ ਕਹਾਣੀ ਜਦੋਂ ਥੀਏਟਰਸ ਦੇ ਵਿੱਚੋਂ ਬਾਹਰ ਆਵਾਂਗੇ ਤਾਂ ਤਾਨੀਆ ਨੂੰ ਨਾਲ ਲੈ ਕੇ ਆਵਾਂਗੇ, ਜਾਂ ਸਿਰਫ ਫਿਲਮ ਦੀ ਸਟੋਰੀ ਬਾਹਰ ਲੈ ਕੇ ਆਵਾਂਗੇ?
3: ਦੇਖੋ, ਮੈਂ ਐਜ਼ ਐਨ ਐਕਟਰ ਬਹੁਤ ਸੈਲਫਿਸ਼ ਇਨਸਾਨ, ਮੈਨੂੰ ਹਮੇਸ਼ਾ ਲੱਗਦਾ ਮੇਰਾ ਕਿਰਦਾਰ ਯਾਦ ਰੱਖਣਾ ਚਾਹੀਦਾ।
2: ਮੈਂ ਪਹਿਲਾਂ ਗਿਆ ਸੀ ਸੀਰੀਅਸ ਕੁਐਸਚਨ,
3: ਕਹਾਣੀ ਦਿਲ ਚ ਐਸਾ ਘਰ ਕਰ ਜਾਣੀ ਚਾਹੀਦੀ ਹੈ ਨਾ, ਕਿ ਤੁਸੀਂ ਕਹਾਣੀ ਭੁੱਲ ਨਾ ਪਾਓ, ਕਿ ਕਿਰਦਾਰਾਂ ਨੇ ਐਸੀ ਨਿਭਾਈ ਹੋਏ ਕਿ ਤੁਹਾਨੂੰ ਲੱਗੇ ਵੀ ਤੁਹਾਨੂੰ ਮੈਂ ਨੀ ਵਿਖਾ ਉੱਥੇ। ਸੋ ਯੈਸ, ਐਵਰੀ ਐਕਟਰ ਵਾਂਟਸ ਕਿ ਮੈਂ ਯਾਦ ਰਹਿ ਜਾ, ਪਰ ਮੈਨੂੰ ਲੱਗਦਾ ਮੇਰਾ ਕਿਰਦਾਰ ਯਾਦ ਰਹਿ ਜਾਏ, ਤਾਨਿਆ ਨਹੀਂ ਕਰਮੋ ਯਾਦ ਰਹਿ ਜਾਏ। ਸੋ ਆਈ ਬਿਲੀਵ ਕਿ ਕਹਾਣੀ ਯਾਦ ਰਹੇ, ਮੇਰਾ ਕਿਰਦਾਰ ਯਾਦ ਰਹੇ,
2: ਰਾਈਟ ਰਾਈਟ,
3: ਤੇ ਨਾਟ ਐਜ਼ ਕਿ ਮੈਂ ਐਜ਼ ਤਾਨਿਆ ਇੱਥੇ ਆ ਤੇ ਉੱਥੇ ਵੀ ਮੈਂ ਉਹੀ ਪਰਫਾਰਮ ਕਰਦਾ, ਐਵੇਂ ਨਹੀਂ।
2: ਚੰਗੀ ਕਹਾਣੀ ਉਦੋਂ ਯਾਦ ਰਹਿੰਦੀ ਹੈ ਜਦੋਂ ਚੰਗੇ ਤਰੀਕੇ ਦੇ ਨਾਲ ਫਿਲਮਾਈ ਹੁੰਦੀ ਹੈ, ਔਰ ਟ੍ਰੇਲਰ ਤੋਂ ਅੰਦਾਜ਼ਾ ਹੋ ਰਿਹਾ, ਪਰ ਤੁਹਾਡਾ ਜਿਹੜਾ ਕੈਮਰਾਮੈਨ ਹੈ ਉਹ ਤੁਹਾਡੇ ਨਾਲ ਇਨਜਸਟਿਸ ਨਹੀਂ ਕਰ ਰਿਹਾ, ਉਹ ਬਹੁਤ ਹਿਲਾ ਰਹੇ ਨੇ ਫੋਨ ਨੂੰ, ਉਹਨਾਂ ਨੂੰ ਕਿਹੋ ਕਿ ਜ਼ਿਆਦਾ ਨਾ ਹਿਲਾਣ, ਬਟ
3: ਮੈਂ ਟ੍ਰਾਈਪੋਡ ਮੰਗਵਾਇਆ, ਐਕਚੁਅਲੀ ਵੀ ਵਰ ਟ੍ਰੈਵਲਿੰਗ ਤੇ ਅਸੀਂ, ਸਾਨੂੰ ਸੀ ਵੀ ਆਡੀਓ ਕਾਲ ਹੋਏਗਾ,
2: ਆਈ ਨੋ ਆਈ ਨੋ,
3: ਤੋ ਵੀ ਦੇ ਲਾਈਕ ਨੋ ਨੋ ਦਿਸ ਇਜ਼ ਅ ਵੀਡੀਓ ਕਾਲ ਫॉर ਰੇਡੀਓ, ਦੈਨ ਵੀ ਟੁਕ ਅ ਬ੍ਰੇਕ, ਦੈਨ ਅਸੀਂ ਫਟਾਫਟ ਇੱਥੇ ਰੁਕੇ ਜਸਟ ਡੂ ਦਾ ਵੀਡੀਓ ਕਾਲ, ਕਿਉਂਕਿ ਗੱਡੀ 'ਚ ਤੇ ਸ਼ੇਕਿੰਗ ਬਹੁਤ ਹੋਣੀ ਸੀ, ਫਿਰ ਗੱਲ ਨਹੀਂ ਹੋ ਪਾਣੀ ਸੀ।
2: ਦੇਖੋ ਮੇਕਰਸ ਨੂੰ ਵੀ ਇਹ ਯਕੀਨ ਹੁੰਦਾ, ਮੇਰੇ ਵਰਗਾ ਕੋਈ ਬੰਦਾ ਹੁੰਦਾ ਕਹਿੰਦੇ ਕੋਈ ਨਹੀਂ ਯਾਰ ਆਡੀਓ 'ਚ ਲੰਘਾ ਦਿਓ, ਇਹਦਾ ਤਾਂ ਕੀ ਹੈ। ਹੁਣ ਜੇ ਤਾਨੀਆ ਹੈਗੀ ਹੈ ਤਾਂ ਵੀਡੀਓ ਇੰਟਰਵਿਊ ਹੋਣੀ ਤਾਂ ਕਰਨੀ ਪੈਣੀ ਹੈ, ਉਹ ਫਿਰ ਫਰਕ ਹੁੰਦਾ ਨਾ ਕਿ ਕਿਹਦੀ ਆਡੀਓ ਕਰਨੀ ਹੈ ਕਿਹਦੀ ਵੀਡੀਓ ਕਰਨੀ। ਮੈਂ ਨਾ ਉਹ ਇਹਦੇ ਤੋਂ, ਚਲੋ ਕੈਮਰਾ ਸ਼ੇਕੀ ਤੋਂ ਯਾਦ ਆਇਆ ਇੱਕ ਤੁਹਾਡਾ ਰੀਲ
3: ਟ੍ਰਾਈਪੋਡ ਆ ਗਿਆ, ਹੁਣ ਤੁਹਾਡੀ ਇੰਟਰਵਿਊ ਬਿਲਕੁਲ ਵੀ ਨਹੀਂ ਹਿੱਲਦੀ।
2: ਓ ਵਾਹ ਨਾਈਸ, ਮੈਂ ਵੇਟ ਕਰਾਂ ਟ੍ਰਾਈਪੋਡ ਤੱਕ ਦੀ।
3: ਯੈਸ ਬਸ ਇੱਕ ਸੈਕਿੰਡ, ਜੋ ਸਾਨੂੰ ਖੋਲੀ ਗਿਆ ਫੋਨ ਲਗਾ ਦਿੰਦੇ ਫਿਰ ਯੂ ਵੀ ਐਵੀ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਸਕਦੇ ਹਾਂ ਵੀ ਰੀਲੀ ਡੂ ਐਫੋਰਟ ਟੂ ਬੀ ਦੇਅਰ in good frame and good interview.
2: Yeah, definitely, you put lots of efforts behind promotion. Hai hun pata lag gaya te producers nu dass diye agli var to ke taniya vadh mehnat kardi hai promotion.
3: Main ki mainu lagda mere sari film di promotion te main puri jaan lagayi hundi hai. I just want people to go in cinemas and watch the film. No front camera alone. Yes, hi guys, welcome back.
2: Okay. ਥੋੜਾ ਜਿਹਾ ਫਰੇਮ ਚੇਂਜ ਹੋ ਗਿਆ, ਜਿਹੜੇ ਹੁਣ ਇੰਟਰਵਿਊ ਦੇਖ ਰਹੇ ਹੋਣਗੇ ਉਹ ਥੋੜਾ ਜਿਹਾ ਹੈਰਾਨ ਪਰੇਸ਼ਾਨ ਨਾ ਹੋਣ, ਕਿਉਂਕਿ ਅਸੀਂ ਐਡੀਟਿੰਗ ਦੇ ਵਿੱਚੋਂ ਕੱਟਤਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਤਾਨੀਆਂ ਦੀਆਂ ਫਿਲਮਾਂ ਦੇ ਵਿੱਚੋਂ ਐਡੀਟਿੰਗ ਕੀਤੀ ਜਾਂਦੀ ਹੈਗੀ। ਜਾਂ ਤੁਹਾਡੇ ਵੀਲੌਗਸ ਬਹੁਤ ਸੱਚੇ ਹੁੰਦੇ ਨੇ, ਤੁਹਾਡੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਹੁੰਦੀਆਂ ਨੇ, ਅਤੇ ਮੈਂ ਇੱਕ ਕਿਤੇ ਸਟੋਰੀ ਦੇਖ ਰਿਹਾ ਸੀ, ਜਾਂ ਇਹ ਵੈਸੇ ਹੀ ਸੀਗੀ ਕਿ ਤੁਸੀਂ ਅਲਾਰਮ ਕਲੋਕ ਇਕੱਠੇ ਕਰਨ ਦਾ ਕੋਈ ਸ਼ੌਂਕ ਬਣਿਆ ਹੋਇਆ, ਜਾਂ ਇਟ ਵਾਜ਼ ਫਾਰ ਅ ਫਨ ਕਿ, ਔਰ ਵਾਕਈ ਇਹ ਜੀ
3: ਨਹੀਂ ਇਹ ਸੱਚ ਹੈ। ਮਤਲਬ ਮੈਂ 5-6 ਅਲਾਰਮ ਕਲੋਕਸ ਡਿਜੀ

0: 12 baje so ke bhi main the, but if it is not going to work and I try to get up early in the morning, वो ही नहीं पांदा यार, वो पता नहीं क्या है, पता नहीं कि मैं कुड़ियां सवेरे उठ के बच्चियां नो स्कूल पे ही लेती हूँ, मैंने तो दोपहर वाले स्कूल जी पाने पहने अपने बच्चे
1: मैंने ये इधर जो बच्चे वाली काफी एक स्टोरी है, मैंने बच्चे तो याद आया स्कूल तो यू वर बॉर्न इन बिहार एंड देन रेज अप इन पंजाब, ऐदा दी स्टोरी सी, क्योंकि तुहाडी बहुत ही स्टोरीज पता नहीं चलदियां हैगियां, सीधी तानिया दी सक्सेस स्टोरीज तो गल शुरू हो जांदी है। एज अ किड वाज इट स्ट्रगलिंग और स्मूथ सीगी लाइफ?
0: I was born in Jamshedpur, and then we belonged to Amritsar. We were there for some time being, and then I was born there. And pata nahi hai, and
1: socha nahi.
0: It's nice, haan, mera travel kafi gaya. Te but main Punjabi jadon humne shift hui Amritsar odon ethe schoolan ch Punjabi shuru ho chuki si.
1: पंजाबी फिल्मां दे हुण तुसीं लीड एक्ट्रेस हैगे, पर बचपन दी गल उत्थों तुरी ते अलार्म क्लॉक तो इलावा होर केड़े ऐसे शौक ने तानिया दे जिहड़े बच्चे वाले ने जिहड़े ਜਿਹੜੇ ਤੁਹਾਨੂੰ ਲੱਗਦਾ ਕਿ ਹਲੇ ਵੀ ਮੈਂ ਉਹ ਰੱਖਣੇ ਹੈਗੇ ਨੇ ਡੀਪ ਇਨਸਾਈਡ ਕਿ ਉਹ ਜੇ ਸ਼ੌਂਕ ਹੁੰਦੇ ਹੁੰਦੇ ਨਾ?
0: ਮੈਂ ਆਪਦੇ ਕੋਈ ਸ਼ੌਂਕ ਨਹੀਂ ਮਾਰਦੀ, ਮੈਂ ਨਹੀਂ ਮਾਰਦੀ ਸ਼ੌਂਕ, ਕਰੀ ਮਿਹਨਤ ਕਿਉਂ ਕਰ ਰਿਹਾ? ਸੋ ਮੈਨੂੰ ਸੋਫਟ ਟੋਇਜ਼ ਦੇ ਬਹੁਤ ਸ਼ੌਂਕ ਹੈ, ਉਹ ਹਜੇ ਵੀ ਮੇਰੇ ਬੈਡ ਤੇ ਪਾਏ
1: ਲਾਬੂਬੂ ਐਂਡ ਆਲ ਦੈਟ।
0: ਮੈਂ ਬਾਹਰੋਂ ਜਿੰਨੀ ਮਰਜ਼ੀ ਬੋਸੀ ਹੋ ਜਾ, ਅੰਦਰੋਂ ਆਈ ਹੈਵ ਯੂ ਨੋ ਪ੍ਰੀਜ਼ਰਵਡ ਮਾਈ ਚਾਈਲਡ ਇਨਸਾਈਡ। ਵੀ ਆਈ ਥਿੰਕ ਐਂਡ ਆਈ ਬਿਲੀਵ ਕੁੜੀ ਨੂੰ ਆਪਦਾ, ਕੁੜੀ ਨੂੰ ਵੀ ਕੀ ਮੁੰਡਿਆਂ ਨੂੰ ਵੀ, ਕਿਸੇ ਨੂੰ ਆਪਦਾ ਬਚਪਨ ਨਹੀਂ ਅੰਦਰੋਂ ਖਤਮ ਕਰਨਾ ਚਾਹੀਦਾ। ਸਮਵੇਅਰ ਆਈ ਨੋ ਟਾਈਮਸ ਆਰ ਨੋਟ ਗੁੱਡ ਆਲਵੇਜ਼, ਦੇਰ ਆਰ ਹਾਰਡ ਟਾਈਮਸ ਆਲਸੋ, ਪਰ ਜਦੋਂ ਟਾਈਮ ਜਦੋਂ ਔਖਾ ਵੇਲਾ ਜਦੋਂ ਚੰਗਾ ਵੇਲਾ ਨਿਕਲ ਗਿਆ ਤੇ ਉਸ ਤੋਂ ਬਾਅਦ ਔਖੇ ਵੇਲੇ ਚ ਚੰਗਾ ਵੇਲਾ ਜਿਹੜੇ ਨਹੀਂ ਯਾਦ ਰੱਖਦੇ, ਤੇ ਫਿਰ ਜਦੋਂ ਔਖੇ ਤੋਂ ਬਾਅਦ ਚੰਗਾ ਵੇਲਾ ਆਇਆ ਉਦੋਂ ਫਿਰ ਔਖੇ ਵੇਲੇ ਦੇ ਗੀਤ ਕਿਉਂ ਵਜਾਣੇ? ਉਹ ਵੀ ਕੱਢ ਦੋ ਨਾ ਫਿਰ।
1: ਇਹ ਵੀ ਠੀਕ ਹੈ।
0: ਮੈਂ ਜੈਨੂਇਨਲੀ ਲੋਕ ਵੇਖਿਆ ਜਿਨ੍ਹਾਂ ਦਾ ਔਖਾ ਵੇਲਾ ਖਤਮ ਹੋ ਚੁੱਕਾ ਹੈ, ਦੇ ਆਰ ਇਨ ਟੂ ਵੈਰੀ ਗੁੱਡ ਟਾਈਮਸ ਨਾਉ, ਬਟ ਇਨਸਟੈਡ ਆਫ ਬੀਇੰਗ ਇਨ ਗੁੱਡ ਟਾਈਮਸ ਦੇ ਥਿੰਕ ਅਬਾਊਟ ਅਸੀਂ ਬਹੁਤ ਮਾੜੇ ਵੇਲੇ ਵੇਖੇ।
1: ਹਾਂ, ਉਹ ਚੀਜ਼ ਨੂੰ ਫੜ ਕੇ ਰੱਖਣਾ ਉਹਨੂੰ,
0: ਹੈ ਨਾ, ਫਿਰ ਉਹਨੂੰ ਵੀ ਕਿਉਂ ਯਾਦ ਕਰੀ ਜਾਣਾ?
1: ਉਹ ਥੈਂਕਲੈਸ, ਮਤਲਬ ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਸਿਆਣੇ ਕਹਿੰਦੇ ਕਿ ਜਦੋਂ ਤੁਸੀਂ ਇੰਨੇ ਨਾ ਸ਼ੁਕਰੇ ਹੋ ਫਿਰ ਰੱਬ ਵੀ ਕਹਿੰਦਾ ਠੀਕ ਹੈ ਚੱਲ, ਜੇ ਤੈਨੂੰ ਕਦਰ ਹੀ ਨਹੀਂ ਹੈਗੀ ਚੰਗੇ ਵੇਲੇ ਦੀ ਫਿਰ ਲਈ ਜਾਂਦੇ ਆ ਉਹੋ ਜਿਹਾ ਟਾਈਮ, ਹੈ ਨਾ। ਤੇ ਅੱਛਾ ਟਾਕਿੰਗ,
0: ਉਹ ਵੀ ਮੇਰਾ ਉਹਦਾ ਮੇਰਾ ਸੌਫਟ ਟੋਇਜ਼ ਨਾਲ ਕੀ ਕਨੈਕਸ਼ਨ ਹੈ?
1: ਉਹਦਾ ਕੀ ਕਨੈਕਸ਼ਨ? ਹਾਂ,
0: ਮੈਂਸ਼ਨਡ ਦਿਸ ਸਟੇਟਮੈਂਟ, ਦਾ ਕਨੈਕਸ਼ਨ ਹੈ ਕਿ ਜਦੋਂ ਵੈਨ ਵੀ ਹੈਵ ਟੂ ਟੇਕ ਮੈਚੁਰ ਡਿਸੀਜਨਸ, ਵੀ ਡੂ ਟੇਕ ਡਿਸੀਜਨਸ, ਵੀ ਡੂ ਵਰਕ ਹਾਰਡ, ਵੀ ਡੂ ਫੋਕਸ ਓਨ ਅ ਕਰੀਅਰ, ਬਟ ਸਮਵੇਅਰ ਵੈਨ ਹਾਰਡ ਟਾਈਮਸ ਆਰ ਗੋਨ, ਯੂ ਕੈਨ ਕੀਪ ਯੋਰ ਇਨਰ ਚਾਈਲਡ ਅਲਾਈਵ, ਯੂ ਸ਼ੁਡ ਬੀ ਹੈਪੀ ਸਮਾਈਲਿੰਗ ਐਂਡ ਸਰਾਊਂਡ ਯੋਰਸੈਲਫ ਵਿਦ ਦਾ ਥਿੰਗਸ ਐਂਡ ਪੀਪਲ ਦੈਟ ਯੂ ਲਵ। ਐਂਡ ਉਹਦੇ ਚ ਮੈਨੂੰ ਕੋਈ ਐਸੀ ਉਹ ਤੇ ਹੈ ਨੀ, ਸੋਫਟ ਟੋਇਜ਼ ਮੇਰੇ ਪੈਰ ਤੇ ਪਏ ਹੋਣਗੇ, ਖਿਡੌਣੇ ਖਿਡੌਣੇ, ਐਵਰੀ ਸ਼ੋਪ ਆਏ ਗੋ, ਮੇਰੇ ਘਰ ਕੋਈ ਬੱਚਾ ਹੈ ਨੀ ਛੋਟਾ, ਬਟ ਜਿੰਨੇ ਮੈਂ ਖਿਲੌਣੇ ਖਰੀਦ ਕੇ ਲੈਣੀ ਐਵੀ ਖਿਲੌਣੇ, ਉਹ ਟੈਂਪਟੇਸ਼ਨ ਹੀ ਬਹੁਤ ਹੁੰਦੀ ਮੈਨੂੰ। ਉਹ ਇੱਕ ਪਿੱਛੇ ਜਿਹਾ ਖਿਲੌਣਾ ਆਇਆ ਸੀ, ਉਹ ਗ੍ਰੀਨ ਜਿਹਾ ਗਰਾਸ ਵਾਲਾ ਹਿਲਦਾ ਰਹਿੰਦਾ ਸੀ, ਯੂ ਰਿਮੈਂਬਰ, ਦੇਰ ਵਾਸ ਅ ਟੋਏ ਐਵੇਂ ਹਿਲਦਾ ਰਹਿੰਦਾ, ਮੈਂ ਉਹ ਵੀ ਖਰੀਦ ਕੇ ਆਪਦੇ ਘਰ ਰੱਖਿਆ, ਮੈਂ ਕਿਹਾ ਬਹੁਤ ਪਿਆਰਾ ਟੋਏ।
1: ਅੱਜ ਕੱਲ ਉਹ ਜਿਹੜਾ ਮੈਂ ਲਬੂਬੂ ਦੀ ਗੱਲ ਕਰ ਰਿਹਾ ਸੀ, ਉਹ ਤਾਂ ਬੜਾ ਡਰਾਵਨਾ ਹੈ, ਉਹ ਤਾਂ ਨਹੀਂ ਹੈ ਤੁਹਾਡੇ ਕੋਲ? ਉਹ ਇੱਕ ਟ੍ਰੈਂਡ ਦੇ ਨਾਲ
0: ਜਿਹੜਾ ਡਰਾਵਨਾ ਸੀ ਥੋੜਾ, ਉਹ ਨਹੀਂ ਖਰੀਦਿਆ, ਪਿਆਰੀਆਂ ਪਿਆਰੀਆਂ ਚੀਜ਼ਾਂ ਖਰੀਦੀਆਂ।
1: ਬਟ ਡੂ ਯੂ ਕੈਰੀ ਵਿਦ ਯੋਰਸੈਲਫ ਜਦੋਂ ਜਾਂਦੇ ਆਉਂਦੇ ਹੋ, ਕਿ ਉਹ ਵਾਲਾ ਕੰਮ ਤਾਂ ਨਹੀਂ ਹੈਗਾ ਕਿ ਨਹੀਂ ਨਹੀਂ ਮੇਰਾ ਟੈਡੀ ਮੇਰੀ ਸੀਟ ਦੇ ਨਾਲ ਹੋਣਾ ਚਾਹੀਦਾ, ਜਾਂ ਫਿਰ ਉਹ ਸਿਰਫ ਘਰ ਤੱਕ? ਓ ਰੀਲੀ? ਓਕੇ।
0: ਜੋ ਸੂਟ ਮਾਈ ਵਨ ਆਫ ਮਾਈ ਸੌਫਟਵੇਅਰ ਟਰੈਵਲ ਵਿਦ ਮੀ ਐਵਰੀਵੇਅਰ।
1: ਛੋਟੇ ਜੇ ਬਰੀਫ ਕੇਸ ਦੇ ਵਿੱਚ ਉਹ ਵਾਲਾ ਸੀਨ ਹੈ ਤੁਹਾਡਾ ਵੀ? ਇਹ ਫਿਲਮ ਦੇ ਵਿੱਚ ਇੱਕ ਨਿੱਕੀ ਬੱਚੀ ਦਾ ਕਿਰਦਾਰ, ਔਰ ਜਿੰਨਾ ਕਿ ਟ੍ਰੇਲਰ ਤੋਂ ਆਈਡੀਆ ਹੁੰਦਾ ਹੈਗਾ, ਬੱਚਿਆਂ ਦੇ ਸ਼ੌਂਕ ਜਿਵੇਂ ਮਰ ਜਾਂਦੇ ਹੈਗੇ ਨੇ, ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ, ਬਾਲ ਵਿਆਹ ਜਾਂ ਧੱਕੇ ਨਾਲ ਵਿਆਹ, ਮੈਂ ਫਿਲਮ ਦੀ ਸਟੋਰੀ ਨਹੀਂ ਰਿਵੀਲ ਕਰਨਾ ਚਾਹੁੰਦਾ, ਜੋ ਵੀ ਹੈ ਵਿਧਵਾ ਵਿਆਹ ਜੋ ਵੀ ਉਹਦੇ ਵਿੱਚ ਸਟੋਰੀ ਹੈਗੀ ਹੈ,

0: ਮੇਰਾ ਕੁਐਸਚਨ ਥੋੜਾ ਜਿਹਾ ਡਿਫਰੈਂਟ ਹੈਗਾ। ਮੈਂ ਇਹ ਪੁੱਛਣਾ ਚਾਹੁੰਦਾ ਕਿ ਵਿਆਹ ਐਟ ਸਰਟਨ ਏਜ ਜ਼ਰੂਰੀ ਹੈ ਜਾਂ ਮਜਬੂਰੀ ਹੈ? ਓ ਖੋ ਗਏ ਤੁਸੀਂ।
1: ਨਹੀਂ ਨਹੀਂ ਵੇਖੋ, ਦੀਸ ਆਰ ਨਾ ਪਰਸਨਲ ਚੋਇਸਿਸ ਐਂਡ ਡਿਪੈਂਡ ਅਪੋਨ ਇੰਡੀਵਿਜੁਅਲ ਦੀ ਲਾਈਫ ਕਿੱਥੇ ਹੈ। ਹੋ ਸਕਦਾ ਕਿਸੇ ਇੰਡੀਵਿਜੁਅਲ ਦੀ ਫੈਮਿਲੀ ਹੋਏ ਹੀ ਨਾ, ਉਹ ਕੱਲੇ ਹੀ ਨੇ ਬਿਲਕੁਲ, ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਨਾ, ਕਿਉਂਕਿ ਪਰਿਵਾਰ ਤਾਂ ਹੋਣਾ
0: ਬਣਾਉਣਾ ਪਏਗਾ।
1: ਯੂ ਕੈਨ ਨਾਟ ਸਰਵਾਈਵ ਵਿਦਆਊਟ ਅ ਫੈਮਿਲੀ, ਰਾਈਟ? ਤੇ ਉਹ ਮੇਰਾ, ਮੈਂ ਜਨਰਲਾਈਜ਼ ਨਹੀਂ ਕਰ ਸਕਦੀ ਕਿਹਦੀਆਂ ਕੀ ਰਿਕੁਆਇਰਮੈਂਟਸ ਨੇ ਲਾਈਫ 'ਚ, ਕਿਹਦੀ ਲਾਈਫ ਕਿਵੇਂ ਚੱਲ ਰਹੀ ਹੈ। ਪਰ ਜੇ ਇਹ ਪੁੱਛਿਆ ਜਾਏ ਤੇ ਮੈਨੂੰ ਲੱਗਦਾ ਵੀ ਯੂ ਬੋਥ ਸ਼ੁੱਡ ਬੀ ਮੈਚੋਰ ਇਨਫ ਟੂ ਚੂਜ਼ ਈਚ ਅਦਰ ਐਂਡ ਦੈਨ ਪ੍ਰੋਸੀਡ, ਕਿਉਂਕਿ ਬਾਅਦ 'ਚ ਇਹ ਕਹਿਣਾ ਕਿ ਤੂੰ ਮੇਰੇ ਤੋਂ ਟਾਈਮ ਮੰਗਿਆ ਜਾਂ ਤੂੰ ਮੈਨੂੰ ਟਾਈਮ ਨਹੀਂ ਦਿੱਤਾ, ਦੈਟਸ ਦ ਮੇਨ ਰੀਜ਼ਨ ਆਫ ਫਾਈਟ। ਇਫ ਯੂ ਫੀਲ ਕਿ ਯੂ ਹੈਵ ਡ੍ਰੀਮਸ, ਇਫ ਸਮਵਨ ਫੀਲ ਕਿ ਦੇ ਸਟਿਲ ਵਾਂਟ ਟੂ ਬੀ ਬੈਟਰ ਹਿਊਮਨ ਔਨ ਸਮਥਿੰਗ ਮੋਰ ਐਂਡ ਦੇ ਨਾਟ ਰੈਡੀ, ਇਫ ਐਨੀ ਆਫ ਦੈਮ ਇਜ ਨਾਟ ਰੈਡੀ, ਕਲੀਅਰਲੀ ਐਂਡ ਪੋਲਾਈਟਲੀ ਡਿਨਾਈ, ਦੈਨ ਇਟਸ ਅ ਕਮਿਟਮੈਂਟ ਆਫ ਗਿਵਿੰਗ ਮੋਰ, ਗਿਵਿੰਗ ਐਸ ਇਫ ਕਿ ਦੋਨੋਂ ਪਾਸਿਓਂ ਫਰਜ਼ ਬਣਦਾ ਹੈ ਵੀ ਮੈਂ ਇਹਦਾ ਪਹਿਲੇ ਜ਼ਿਆਦਾ ਖਿਆਲ ਰੱਖਣਾ, ਦੂਜੇ ਨੂੰ ਲੱਗੇ ਮੈਂ ਇਹਦਾ ਪਹਿਲੇ ਜ਼ਿਆਦਾ ਖਿਆਲ ਰੱਖਣਾ, ਐਂਡ ਆਫਕੋਰਸ ਟਾਈਮ ਦੇਣਾ ਪੈਂਦਾ ਹੈ। ਦੇਰ ਆਰ ਇਨਵੈਸਟਮੈਂਟਸ ਇਨ ਯੂ ਨੋ ਮਿਊਚੁਅਲ ਅਸਾਈਨਮੈਂਟ ਹੈ ਇੱਕ ਬੇਸਿਕਲੀ, ਜੇ ਅਸੀਂ ਇਹਨੂੰ ਪ੍ਰੈਕਟੀਕਲੀ ਵੇਖੀਏ ਤੇ ਕਿ ਦੋਨਾਂ ਦਾ ਇਕੁਅਲ ਐਫਰਟ ਹੈ, ਐਂਡ ਇਫ ਐਨੀ ਵਨ ਆਫ ਦੈਮ ਇਜ਼ ਨਾਟ ਰੈਡੀ, ਪਲੀਜ਼ ਡੂ ਨਾਟ ਸਪੋਇਲ ਅਦਰ ਵਨਸ ਲਾਈਫ। ਸੋ ਬਿਫੋਰ ਵੈਡਿੰਗ, ਸੂਨਰ ਔਰ ਲੇਟਰ, ਚੂਜ਼ ਅ ਪਾਰਟਨਰ ਜਿਹਦੇ ਨਾਲ ਤੁਸੀਂ ਰਹਿ ਸਕੋ, ਜਿਹੜਾ ਇਨਸਾਨ ਵਧੀਆ ਹੋਏ। ਇਨਸਾਨ ਐਸ ਇਫ ਕਿ ਛੋਟੀਆਂ ਮੋਟੀਆਂ ਚੀਜ਼ਾਂ ਤੇ ਫਸ ਨਹੀਂ ਕ੍ਰੀਏਟ ਕਰਨਾ, ਹਰ ਚੀਜ਼ ਨੂੰ ਲੈ ਕੇ ਯੂ ਨੋ ਨਾ ਗ੍ਰਾਂਟਿਡ ਲੈਣਾ ਤੇ ਨਾ ਰਿਜਿਡ ਹੋ ਜਾਣਾ। ਸੋ ਲੈਟ ਗੋ ਵਾਲਾ, ਬਿਕੋਜ਼ ਇਫ ਯੂ ਆਰ ਨਾਟ ਰਿਲੈਕਸਡ ਇਨ ਯੂਰ ਓਨ ਰੂਮ ਐਂਡ ਹਾਊਸ, ਫਿਰ ਤਾਂ ਬਾਹਰ ਵੀ ਅਸੀਂ ਫੇਕ ਕਰ ਰਹੇ ਹਾਂ, ਫਿਰ ਘਰ ਦੇ ਅੰਦਰ ਫੇਕ ਕਰ ਰਹੇ ਹਾਂ, ਤੇ ਵਾਈ ਡੂ ਯੂ ਨੀਡ ਇਟ?
0: ਕਰੈਕਟ। ਉਹ ਅੱਜ ਕੱਲ੍ਹ ਦੇ ਨਾ ਜੈਨਜ਼ੀ ਜਿਹੜੇ ਹੈਗੇ ਨੇ, ਐਲਫਾ ਜਨਰੇਸ਼ਨ, ਉਹ ਮੇਰੇ ਖਿਆਲ ਦੇ ਨਾਲ ਮੈਰਿਜ ਦਾ ਕਨਸੈਪਟ ਵੀ ਨਹੀਂ ਸਮਝ ਪਾ ਰਹੇ ਹੈਗੇ। ਇੱਕ ਉਹ ਕਹਿ ਦਿੰਦੇ ਨੇ ਕਿ ਇਹ ਟੂ ਵੇ ਪਾਥ ਹੁੰਦਾ ਮੇਰੇ ਖਿਆਲ ਦੇ ਨਾਲ, ਕਿਉਂਕਿ ਤੁਸੀਂ ਕੰਪਰੋਮਾਈਜ਼ ਵੀ ਨਹੀਂ ਕਰਨਾ ਹੁੰਦਾ, ਬਟ ਐਟ ਦੀ ਸੇਮ ਟਾਈਮ ਤੁਸੀਂ ਸਾਰੀਆਂ ਚੀਜ਼ਾਂ ਨੂੰ ਲੈਟ ਗੋ, ਜਿਹੜੀ ਤੁਸੀਂ ਗੱਲ ਕਹੀ ਉਹ ਵੀ ਕਰਨਾ ਹੁੰਦਾ ਹੈਗਾ। ਉਹ ਥੋੜ੍ਹੀ ਉਹ ਬਹੁਤ ਬਰੀਕ ਅੰਡਰਸਟੈਂਡਿੰਗ ਹੈ, ਉਹ ਸਮਝਣੀ ਮੁਸ਼ਕਿਲ ਹੈਗੀ। ਬਟ ਟਾਕਿੰਗ ਅਬਾਊਟ ਦੀ,
1: ਜਿੱਥੇ ਜੇ ਪਿਆਰ ਹੋ ਜਾਏ ਨਾ ਤੇ ਫੇਰ
0: ਛੱਡ ਦੋ ਕਈ ਗੱਲਾਂ ਨੂੰ, ਆਏ ਹਾਏ ਫੇਰ ਕਾਹਦਾ ਹਿਸਾਬ,
1: ਫੇਰ ਤੇ ਹਾਂ। ਐਂਡ ਬਲੈਸਡ ਆਰ ਦੋਜ਼ ਜਿੱਥੇ ਦੋਵੇਂ ਪਾਸਿਓਂ ਪਿਆਰ ਹੁੰਦਾ,
0: ਵਾਹ,
1: ਫਿਰ ਹਰ ਗਲਤੀ ਦੀ ਮਾਫੀ ਹੁੰਦੀ, ਕਿਉਂਕਿ ਜਿੱਥੇ ਜੇ ਰਹਿਣਾ ਹੈ, ਜੇ ਪਿਆਰ ਹੈ, ਤਾਂ ਫੇਰ ਤੁਸੀਂ ਬਟ ਆਂਦਾ ਹੀ ਨਹੀਂ ਕਿਸੇ ਦੇ ਮਨ ਚੋਂ, ਕਹਿੰਦਾ ਯਾਰ ਆਪਣਾ ਹੀ ਹੈ।
0: ਪਿਆਰ ਦੀਆਂ ਬੜੀਆਂ ਗੱਲਾਂ ਨੇ, ਮੈਂ ਆਫ ਦੀ ਇੰਟਰਵਿਊ ਪੁੱਛੂਗਾ ਤਾਨੀਆ ਤੋਂ ਜਿਹੜਾ ਅੱਜ ਕੱਲ ਕੀ ਚੱਲ ਰਿਹਾ, ਮੈਨੂੰ ਕੁਛ ਲੱਗ ਰਿਹਾ ਕੁਛ ਸੁਗ ਬੁਗਾਹਟ ਜੀ ਹੋ ਰਹੀ ਹੈ।
1: ਮੈਂ ਤੁਹਾਨੂੰ ਦੱਸ ਦਿਆਂ, ਮੇਰੇ ਚੱਲ ਰਿਹਾ ਹਾਈਲਾਈਟ ਪੂਰਾ, ਬਲਸ਼ਰ ਪੂਰਾ, ਜੇ ਮੈਂ ਚਮਕ ਰਹੀ ਹਾਂ ਤਾਂ ਮਤਲਬ ਇਹ ਨਹੀਂ ਵੀ ਮੇਰੀ ਜ਼ਿੰਦਗੀ ਚ ਬਹੁਤ ਕੁਛ ਚੱਲ ਰਿਹਾ।
0: ਅੱਗੇ ਹੁੰਦਾ ਸੀ ਨਾ ਹਾਲੀਵੁੱਡ ਬਾਲੀਵੁੱਡ ਮੂਵੀਜ਼ ਦੇ ਵਿੱਚ ਉਹ ਰਿਲੇਸ਼ਨ
1: ਕੰਮ ਕੀਤਾ, ਦੈਟਸ ਅ ਡਿਫਰੈਂਟ ਸਿਨੈਰੀਓ, ਬਟ ਡਸਨਟ ਮੀਨ ਦੈਟ ਇਟਸ ਕਮਿੰਗ ਆਊਟ ਆਫ ਲਵ ਸਮਵੇਅਰ।
0: ਹਾਂ ਠੀਕ ਹੈ, ਉਹ ਪਿਆਰ ਦੇ ਬਾਰੇ ਸ਼ਾਇਰੀ ਲਿਖਣ ਦੇ ਲਈ ਜਾਂ ਪਿਆਰ ਦੀਆਂ ਗੱਲਾਂ ਕਰਨ ਦੇ ਲਈ ਪਿਆਰ ਕਰਨਾ ਜ਼ਰੂਰੀ ਨਹੀਂ ਨਾ ਹੁੰਦਾ, ਇਹ ਵੀ ਠੀਕ ਹੈ ਗੱਲ। ਤੇ ਅੱਛਾ ਇਹ ਨਾ ਜਿਹੜੀ ਕਣਕਾਂ ਦੇ ਓਹਲੇ ਦਾ ਜਦੋਂ ਟ੍ਰੇਲਰ ਮੈਂ ਦੇਖਿਆ ਉਹਦੇ ਤੋਂ ਕੋਇੰਸੀਡੈਂਟ ਸਿਡਨੀ ਇੱਕ ਫਿਲਮ ਫੈਸਟੀਵਲ ਦੇ ਵਿੱਚ ਥੋੜ੍ਹੇ ਦਿਨ ਹਫ਼ਤੇ ਪਹਿਲਾਂ ਮੈਂ ਇੱਕ ਮੂਵੀ ਦੇਖ ਕੇ ਆਇਆ ਸੀ, ਇਟਸ ਅ ਕੀਨੀਅਨ ਮੂਵੀ, ਕੀਨੀਆ ਦੀ ਮੂਵੀ ਹੈ ਤਾਨੀਆ, ਨਾਵੀ NAWI, ਕਿੱਦਾਂ ਇੱਕ ਛੋਟੀ ਮੂਵੀ ਹੈ ਅਤੇ ਕਿੱਦਾਂ ਇੱਕ 12 ਸਾਲ ਦੀ ਬੱਚੀ ਦਾ ਉਹਦਾ ਪਿਓ ਜਿਹੜਾ ਹੈਗਾ ਉਹ ਕੁਛ ਬੱਕਰੀਆਂ ਦੇ ਬਦਲੇ ਵਿਆਹ ਕਰ ਦਿੰਦਾ, ਸੋ ਕੀਨੀਆ ਦੀ ਉਸ ਦੀ ਸੋਸਾਇਟੀ ਦੇ ਉੱਤੇ ਹੈ। ਬਟ ਜਦੋਂ ਮੂਵੀ ਦੇਖੀ ਅਤੇ ਜਦੋਂ ਬਾਹਰ ਆਏ ਉਸ ਸਿਨੇਮਾ ਦੇ ਵਿੱਚੋਂ ਤਾਂ ਮੈਨੂੰ ਲੱਗਿਆ ਹੀ ਨਹੀਂ ਕਿ ਕੋਈ ਮੂਵੀ ਚੱਲ ਰਹੀ ਸੀਗੀ, ਉਹ ਕੋਈ ਇੱਦਾਂ ਲੱਗ ਰਿਹਾ ਸੀ ਕਿ ਬਿਲਕੁਲ ਰੀਅਲ ਰਿਐਲਿਟੀ ਦੇ ਵਿੱਚ ਇਹ ਚੱਲ ਰਿਹਾ ਹੈਗਾ। ਇਸ ਕਿਸਮ ਦੇ ਜਿਹੜੇ ਸਬਜੈਕਟਸ ਹੁੰਦੇ ਨੇ ਨਾ ਉਹਦੇ ਵਿੱਚ ਜੇ ਥੋੜ੍ਹੀ ਬਹੁਤ ਵੀ ਤੁਸੀਂ ਐਕਟਿੰਗ ਕਰਤੀ ਤਾਂ ਐਜ਼ ਐਨ ਆਡੀਅੰਸ ਡਿਸਕਨੈਕਟ ਹੋ ਜਾਂਦੇ ਹੋ। ਇਹ ਚੀਜ਼ਾਂ ਦੀ, ਇਹਨਾਂ ਬਾਰੀਕੀਆਂ ਦੀ ਸਮਝ ਲੈ ਕੇ ਕੀ ਪੰਜਾਬੀ ਸਿਨੇਮਾ ਤਿਆਰ ਹੋ ਰਿਹਾ ਹੈ, ਸਪੈਸ਼ਲੀ ਕਣਕਾਂ ਦੇ ਓਹਲੇ ਦੀ ਉਹ ਗੱਲ ਕਰੀਏ ਕਿ ਇਹੋ ਜਿਹੀਆਂ ਬਾਰੀਕ ਬਹੁਤ ਛੋਟੇ ਛੋਟੇ ਐਲੀਮੈਂਟਸ ਕੀ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ?
1: ਹਾਂਜੀ, ਮੈਂ ਆਪਦੀ ਫਿਲਮ ਦੀ ਗੱਲ ਕਰੂੰਗੀ। ਕਣਕਾਂ ਦੇ ਓਹਲੇ 'ਚ ਤੇ ਇਹ ਚੀਜ਼ ਦਾ ਧਿਆਨ ਰੱਖਿਆ ਗਿਆ, ਐਂਡ ਸਾਡੀ ਇਹੀ ਕੋਸ਼ਿਸ਼ ਹੈ ਕਿ ਵੇਖਣ ਵਾਲਿਆਂ ਨੂੰ ਐਂ ਨਾ ਲੱਗੇ ਵੀ ਇੱਕ ਫਿਲਮ ਚੱਲ ਰਹੀ ਹੈ, ਉਹਨਾਂ ਨੂੰ ਬਸ ਇਹੀ ਫੀਲ ਆਏ ਕਿ ਉਹ ਇੱਕ ਜ਼ਿੰਦਗੀ ਜੀ ਕੇ ਆਏ ਨੇ। ਬਹੁਤ ਕੋਲੋਂ ਕੋਈ ਚੀਜ਼ ਉਹਨਾਂ ਦੇ ਦਿਲ ਦੇ ਛੂ ਕੇ ਗਈ ਐਜ਼ ਇਫ ਕਿ ਉਹਨਾਂ ਦੀ ਡੇ ਟੂ ਡੇ ਲਾਈਫ ਦਾ ਇੱਕ ਪਾਰਟ ਸੀ। ਸੋ ਦਾ ਬੈਸਟ ਪਾਰਟ ਇਜ਼ ਕਿ ਜਿਵੇਂ ਹੁਣ ਤੁਸੀਂ ਇਹ ਫਿਲਮ ਦਾ ਜ਼ਿਕਰ ਕੀਤਾ, ਇਹ ਫਿਲਮ ਫੈਸਟੀਵਲ ਤੇ ਹੁੰਦੀਆਂ ਇਹਦੀਆਂ ਫਿਲਮਾਂ, ਹਰ ਕਿਸੇ ਨੂੰ ਈਜ਼ੀਲੀ ਵੇਖਣ ਨੂੰ ਨਹੀਂ ਮਿਲਦਾ।
0: ਰਾਈਟ ਰਾਈਟ।
1: ਕਨਕਾਂ ਦੇ ਓਲੇ ਨਾਲ ਕੀ ਐਡਵਾਂਟੇਜ ਹੈ ਕਿ ਦਿਸ ਇਜ਼ ਰਿਲੀਜ਼ਿੰਗ ਕਮਰਸ਼ੀਅਲੀ,
0: ਮੇਨਸਟ੍ਰੀਮ ਮੂਵੀ, ਸਿਨੇਮਾ ਦੀ ਮੂਵੀ
1: ਤੇ ਇਹ ਹਰ ਕੋਈ ਵੇਖ ਸਕਦਾ ਹੈ। ਹਾਂਜੀ, ਤੇ ਇਹ ਮੇਨਸਟ੍ਰੀਮ ਚ ਰਿਲੀਜ਼ ਹੋ ਰਹੀ ਹੈ, ਸਿਨੇਮਾਸ ਚ ਰਿਲੀਜ਼ ਹੋ ਰਹੀ ਹੈ, ਇਹ ਹਰ ਕੋਈ ਵੇਖ ਸਕਦਾ ਤੇ ਇਹ ਫਿਲਮਾਂ ਵੇਖਣੀਆਂ ਚਾਹੀਦੀਆਂ ਜੋ ਤੁਹਾਨੂੰ ਸਪੈਸ਼ਲੀ ਤੁਹਾਡੇ ਕਲਚਰ ਨੂੰ ਹਾਈਲਾਈਟ ਕਰਕੇ ਬਣੀਆਂ ਹੋਣ। ਕਲਚਰ ਸਿਰਫ ਉਹ ਨਹੀਂ ਹੁੰਦਾ ਫੋਕ ਡਾਂਸ, ਫੋਕ ਮਿਊਜ਼ਿਕ, ਕਲਚਰ ਹੁੰਦਾ ਤੁਹਾਡਾ ਸਮਾਜ ਕਿਵੇਂ ਚੱਲਦਾ ਹੈ। ਹਰ ਸਮਾਜ ਕੁਛ ਆਪਣੇ ਰੂਲਸ ਤੇ ਨੋਰਮਸ ਤੇ ਚੱਲਦਾ ਹੈ, ਹਰ ਕਮਿਊਨਿਟੀ ਦਾ ਕੁਛ ਨਾ ਕੁਛ ਅਸੂਲ ਹੁੰਦੇ ਆ, ਉਹ ਸਾਡੇ ਲਈ ਕਿਵੇਂ ਚੱਲਦੇ ਨੇ ਵੈਨ ਦੈਟ ਇਜ਼ ਇਨਵੋਲਵਡ ਇਨ ਦ ਸਿਨੇਮਾ। ਐਂਡ ਉਹ ਤਾਂ ਫਿਰ ਮੈਨੂੰ ਲੱਗਦਾ ਸਾਰਿਆਂ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ, ਬਿਕੋਜ਼ ਉਹ ਆਪਣਿਆਂ ਨਾਲ ਜੁੜੀ ਹੈ, ਉਹ ਆਪਣੀਆਂ ਚੀਜ਼ਾਂ ਨਾਲ, ਆਪਦੀ ਧਰਤੀ ਨਾਲ, ਆਪਦੇ ਲੋਕਾਂ ਦੀ ਸੋਚ ਨਾਲ, ਉਹ ਸਭ ਚੀਜ਼ਾਂ ਨਾਲ ਜੁੜੀ ਹੈ।
0: ਰਾਈਟ, ਆਈ ਨੋ ਤਾਨੀਆ ਯੂ ਬੀਨ ਬਿਜ਼ੀ, ਮੈਂ ਇੱਕ ਕੁਇਕਲੀ ਜਿਹਾ ਲਾਸਟ ਇੱਕ ਕੁਐਸਚਨ ਰੈਪ ਅਪ ਕਰਨਾ ਚਾਹੂੰਗਾ, ਮੈਨੂੰ ਪਰਸਨਲ ਮੈਂ ਪੁੱਛਣਾ ਚਾਹੁੰਦਾ, ਨਹੀਂ ਦੇਣਾ ਹੋਇਆ ਆਂਸਰ ਦੈਟਸ ਓਕੇ, ਆਪਾਂ ਐਡੀਟਿੰਗ ਚੋਂ ਵੀ ਹਟਾ ਦਾਂਗੇ। ਆਈ ਨੋ ਕਿ ਇਹਨਾਂ ਦਿਨਾਂ 'ਚ ਤੁਹਾਡੀ ਪ੍ਰਮੋਸ਼ਨ ਚੱਲ ਰਹੀ ਹੈਗੀ ਹੈ ਕਣਕਾਂ ਦੇ ਓਲੇ ਦੀ, ਬਟ ਫੋਰ ਅ ਰੀਜ਼ਨ ਜਿਹੜਾ ਸੌਂਗ ਆਇਆ ਸੀਗਾ ਉਹਦੇ ਨਾਲ ਫੈਨ ਫੋਲੋਇੰਗ ਜਿਹੜੀ ਹੈਗੀ ਹੈ ਤੁਹਾਡੀ, ਉਹ ਇੱਕ ਬੜੀ ਡਿਫਰੈਂਸ ਲੈਵਲ 'ਤੇ ਕ੍ਰੀਏਟ ਹੋ ਗਈ ਹੈਗੀ ਹੈ। ਮੈਂ ਦੇਖ ਰਿਹਾ ਕਿ ਜਦੋਂ ਫਿਲਮ ਦੀ, ਇੰਨੀ ਸੰਜੀਦਾ ਫਿਲਮ ਦੀ ਵੀ ਪ੍ਰਮੋਸ਼ਨ ਲਈ ਜਾਂਦੇ ਹੋ ਅਤੇ ਅਲੱਗ ਅਲੱਗ ਕਾਲਜਿਸ, ਯੂਨੀਵਰਸਿਟੀਜ਼, ਉੱਥੇ ਬੱਚੇ ਜਿਹੜੇ ਨੇ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਜੰਤਰ ਮੰਤਰ 'ਤੇ ਧਰਨੇ ਵੀ ਦੇ ਰਹੀ ਹੈ, ਬਟ ਐਟ ਦੀ ਸੇਮ ਟਾਈਮ ਐਸੀ ਮੂਵੀ ਦੀ ਪ੍ਰਮੋਸ਼ਨ ਦੇ ਵੇਲੇ ਉਸ ਕਿਸਮ ਦੇ ਕੰਸੈਪਟ ਦੀ ਗੱਲ ਕਰਨ ਦੀ ਬਜਾਏ ਫੋਰ ਅ ਰੀਜ਼ਨ 'ਤੇ ਡਾਂਸ ਕਰਨਾ ਮੰਗਦੀ ਹੈ ਕਿ ਤਾਨੀਆ ਉਹਦੇ 'ਤੇ ਡਾਂਸ ਕਰਦੇ, ਤੁਹਾਡੀ ਵੀ ਇੱਕ ਮਜਬੂਰੀ ਬਣ ਜਾਂਦੀ ਹੈਗੀ ਹੈ। ਇਹ ਮਤਲਬ ਮੁਸ਼ਕਿਲ ਹੋ ਜਾਂਦਾ ਹੈ ਕਿ ਹਾਊ ਆਡ ਇਟ ਇਜ਼, ਮਤਲਬ ਇੱਕ ਕਿ ਮੇਰਾ ਕੰਸੈਪਟ ਕੀ ਹੈਗਾ ਅਤੇ ਉਹਨੂੰ ਸਮਝ ਨਹੀਂ ਰਹੇ ਹੈਗੇ ਇੱਕ ਵਾਈਡਰ ਆਡੀਅੰਸ, ਬਟ ਇੱਕ ਜਿਹੜਾ ਪਾਪੂਲਰ ਚੀਜ਼ ਹੈਗੀ ਹੈ ਜਿਹੜੀ ਬਿਲਕੁਲ ਰਿਲੇਟੇਬਲ ਨਹੀਂ ਹੈਗੀ ਉਹਦੇ 'ਤੇ ਗੱਲ ਜ਼ਿਆਦਾ ਹੋ ਰਹੀ ਹੈ। ਤੁਹਾਨੂੰ ਇਹ ਹੁੰਦਾ ਕਿ ਮੈਂ ਇਹਦੇ 'ਤੇ ਕੰਮ ਕਰ ਰਹੀ ਹਾਂ, ਹੁਣ ਪਹਿਲਾਂ ਇਹਦੇ ਬਾਰੇ ਗੱਲ ਕਰੋ?
1: ਨਹੀਂ, ਦੇਖੋ ਦੋਨੋਂ ਪ੍ਰੋਜੈਕਟਸ ਮੇਰੇ, ਉਹਦੇ ਚ ਵੀ ਮੈਂ ਪਰਫੋਰਮ ਕੀਤਾ, ਉਹ ਮੇਰੀ ਇੱਕ ਅਲੱਗ ਸਾਈਡ ਹੈ, ਇਹਦੇ ਚ ਵੀ ਮੈਂ ਪਰਫੋਰਮ ਕੀਤਾ, ਮੇਰੀ ਅਲੱਗ ਸਾਈਡ ਹੈ। ਆਡੀਅੰਸ ਕੀ ਵੇਖਣਾ ਚਾਹ ਰਹੀ ਹੈ, ਮੈਂ ਉਹਨਾਂ ਨਾਲ ਵੀ ਖੜੀ ਹਾਂ, ਮੈਂ ਆਡੀਅੰਸ ਨੂੰ ਇੱਕ ਨੈਰੇਟਿਵ ਵੀ ਵਿਖਾਉਣਾ ਚਾਹ ਰਹੀ ਹਾਂ ਵੀ ਦਿਸ ਇਜ਼ ਆਲਸੋ ਵਨ ਆਫ ਦੀ ਸਾਈਡ ਆਫ ਦ ਸੋਸਾਇਟੀ, ਤੇ ਮੈਂ ਉਹ ਵੀ ਲੈ ਕੇ ਆ ਰਹੀ ਹਾਂ। ਸੋ ਏਦਾਂ ਦਾ ਮੈਨੂੰ ਕਦੀ ਵੀ ਨਹੀਂ ਲੱਗਾ ਕਿ ਇੱਕ ਪ੍ਰੋਜੈਕਟ ਤੇ ਜਾਂ ਦੂਸਰੇ ਪ੍ਰੋਜੈਕਟ ਦੀ ਗੱਲ ਹੋਈ ਹੈ ਜਾਂ ਇੱਥੇ ਇਹਦੀ ਨਹੀਂ ਗੱਲ ਹੋਣੀ ਚਾਹੀਦੀ, ਉਹ ਮੈਂ ਹੀ ਹਾਂ, ਮਤਲਬ ਇਨ ਹੈਪੀ ਨੋਟ ਵੀ ਮੈਂ ਆ, ਇਨ ਸੈਡ ਨੋਟ ਵੀ ਮੈਂ ਆ, ਬਟ ਵਟ ਐਵਰ ਆਡੀਅੰਸ ਵਾਂਟਸ ਟੂ ਸੀ, ਜੇ ਉਹ 2 ਮਿੰਟ ਉੱਥੇ ਖੁਸ਼ ਹੁੰਦੇ ਉਹ ਗਾਣੇ ਨਾਲ, ਤੇ ਆਈ ਮੇਕ ਦਮ ਹੈਪੀ, ਵਾਈ ਨਾਟ, ਐਂਡ ਦੈਨ ਆਈ ਲੈਟ ਦੈਮ ਨੋ ਕਿ ਦੇਅਰ ਇਜ਼ ਅਨਦਰ ਸਾਈਡ ਆਲਸੋ, ਦਿਸ ਇਜ਼ ਦ ਫਿਲਮ, ਇਹ ਆਪਣੇ ਬਹੁਤ ਜ਼ਿਆਦਾ ਜੁੜੀ ਹੈ ਸਿਨੇਮਾ ਲਈ, ਬਹੁਤ ਵੱਡੀ ਚੀਜ਼ ਹੈ, ਇਹ ਸਾਡੀ ਰੂਟਸ ਨਾਲ ਬਹੁਤ ਜੁੜੀ ਹੈ, ਤੁਸੀਂ ਇਹ ਵੀ ਵੇਖਣਾ, ਐਂਡ ਦੈਨ ਦੇ ਹੈਵ ਮਾਈ ਟਰਸਟ ਆਲਸੋ ਕਿ ਯੈਸ ਇਫ ਸ਼ੀ ਇਜ਼ ਸੇਇੰਗ ਕਿ ਵਧੀਆ ਤੇ ਵਧੀਆ ਹੋਏਗੀ, ਐਂਡ ਦੈਨ ਦੇ ਵਾਚ ਦੈਟ ਟੂ, ਦੇਅਰ ਇਜ਼ ਨਥਿੰਗ ਟੂ ਫੀਲ ਬੈਡ ਔਨ ਐਨੀਥਿੰਗ। ਇਹ ਤੇ ਨਹੀਂ ਕਿ ਮੇਰਾ ਇਹ ਪ੍ਰੋਜੈਕਟ ਪਿੱਛੇ ਪਾ ਕੇ ਦੂਜੇ ਪ੍ਰੋਜੈਕਟ ਦੀ ਗੱਲ ਕਰਤੀ, ਸੋ ਫਿਲਮਾਂ ਮੈਨੂੰ ਮੇਰੇ ਜਵਾਕਾਂ ਵਾਂਗ ਹੈ, ਮੇਰਾ ਹਰ ਪ੍ਰੋਜੈਕਟ ਮੈਨੂੰ ਮੇਰੇ ਜਵਾਕ ਵਾਂਗ ਹੈ, ਆਈ ਕੈਨ ਨੋਟ ਚੂਜ਼ ਵਿਚ ਵਨ ਇਜ਼ ਵਿਚ ਕਿਡ ਆਈ ਲਵ ਦ ਮੋਸਟ ਔਰ ਵਿਚ ਆਈ ਐਮ ਕਲੋਜ਼ਰ ਟੂ, ਸੋ ਰੀਅਲੀ ਸਾਰੇ ਪ੍ਰੋਜੈਕਟ ਇੱਕ ਵਾਰੀ।
0: ਉਹ ਮੇਰਾ ਕੁਐਸਚਨ ਇਸ ਕਰਕੇ ਸੀ,
1: ਆਡੀਅੰਸ ਫੋਰ ਵਟ ਐਵਰ ਦੇ ਲਵ,
0: ਮੇਰਾ ਕੁਐਸਚਨ ਇਸ ਕਰਕੇ ਸੀ ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਲਾਸਟ ਟਾਈਮ ਜਦੋਂ ਆਪਾਂ ਗੱਲ ਕੀਤੀ ਸੀ ਕਿ ਇੱਕ ਕਿਸਮ ਦਾ ਪਰਟੀਕੁਲਰ ਜਿਹਾ ਸਿਨੇਮਾ ਜਿਹੜਾ ਉਹਦੇ 'ਚ ਤਾਨੀਆ ਨੂੰ ਟਾਈਪਕਾਸਟ ਕੀਤਾ ਜਾ ਰਿਹਾ, ਸੁਫਨਾ ਹੋ ਗਈ ਜਾਂ ਇੱਦਾਂ ਦੀ, ਹੈ ਨਾ, ਕਣਕਾਂ ਦੇ ਉੱਲੇ ਇੱਕ ਬੜੀ ਪਿਆਰੀ ਜੀ, ਕੋਮਲ ਜੀ ਕੁੜੀ ਵਿਚਾਰੀ ਜੀ, ਅਤੇ ਉਸ ਇਮੇਜ ਨੂੰ ਬ੍ਰੇਕਡਾਊਨ ਕਰਨ ਦੇ ਲਈ, ਉਸ ਬਾਕਸ ਦੇ ਵਿੱਚੋਂ ਬਾਹਰ ਆਉਣ ਦੇ ਲਈ ਤਾਨੀਆ ਫੋਰ ਅ ਰੀਜ਼ਨ ਕਰਦੀ ਹੈ ਜਾਂ ਫੱਫੇ ਕੁੱਟਣੀਆਂ ਕਰਦੀ ਹੈ, ਇਸ ਕਿਸਮ ਦਾ ਸਿਨੇਮਾ ਜਾਂ ਉਸ ਕਿਸਮ ਦੇ ਪ੍ਰੋਜੈਕਟ ਕਰਦੀ ਹੈ, ਇਜ਼ ਇਟ ਟਰੂ ਜਾਂ ਮੇਰੀ ਅਸੈਸਮੈਂਟ ਗਲਤ ਹੈਗੀ?
1: No, I love acting and I love doing different roles. ਮੈਂ ਤਾਂ ਕਰਕੇ ਕਰਦੀ ਹਾਂ ਕਿਉਂਕਿ ਤੁਸੀਂ ਫੱਫੇ ਕੁੱਟਣੀਆਂ ਵੇਖਣਾ ਬਿਲਕੁਲ ਵੀ ਤੁਹਾਨੂੰ ਇਨੋਸੈਂਟ ਵਾਲਾ ਕੁਛ ਨਹੀਂ ਵਿਖੇਗਾ ਉਹਦੇ 'ਚ। That's actor. I think Gurpreet sir ਵੀ ਤੁਸੀਂ ਵੇਖੋ, when he's doing a comic role, he's doing totally comedy. And he's the same person if he's doing a film like Ardaas, if he's doing a film like Son of Manjeet Singh, yeah, a film like Kanka de Olle. ਤੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਇਹ ਸੇਮ ਇਨਸਾਨ ਹੈ ਜਿਹੜਾ ਇੰਨੀ ਵਰਸਟੈਲਿਟੀ ਨਾਲ ਇੰਨੇ ਮੈਚਿਓਰ ਰੋਲ ਕਰ ਰਿਹਾ ਹੈ ਤੇ ਸੇਮ ਇਨਸਾਨ ਇੰਨੀ ਜ਼ਿਆਦਾ ਕਾਮੇਡੀ ਕਰ ਰਿਹਾ। ਸੋ ਐਜ਼ ਐਨ ਐਕਟਰ, ਆਈ ਥਿੰਕ ਮੈਂ ਆਈ ਐਮ ਐਨ ਐਕਟਰ, ਮੈਂ ਥੀਏਟਰ ਕੀਤਾ, ਮੈਂ ਥੀਏਟਰ ਬੈਕਗਰਾਊਂਡ ਤੋਂ ਆਈ। ਸੋ ਇੱਦਾਂ ਦਾ ਕੁਝ ਨਹੀਂ ਹੈ ਕਿ ਟੈਗ ਕੀਤਾ ਜਾਏ ਕਿ ਦਿਸ ਇਜ਼ ਕਿਊਟ ਔਰ ਸਵੀਟ, ਬਟ ਹਾਂ ਜਦੋਂ ਜਦੋਂ ਜਿਵੇਂ ਦੀਆਂ ਫਿਲਮਾਂ ਅਨਫੋਲਡ ਹੁੰਦੀਆਂ, ਜਿਵੇਂ ਦੀਆਂ ਸਟੋਰੀਜ਼ ਮਿਲਦੀਆਂ, ਹੌਲੀ ਹੌਲੀ ਫਿਰ ਇਵੋਲਵ ਹੁੰਦਾ ਐਕਟਰ, ਉਹਦੇ ਹਰ ਸ਼ੇਡ, ਉਹਦਾ ਹਰ ਕਲਰ, ਉਹਦੀ ਪਰਫੋਰਮੈਂਸ ਦਾ ਲੈਵਲ ਲੋਕਾਂ ਅੱਗੇ ਹੌਲੀ ਹੌਲੀ ਖੁੱਲਦਾ ਹੈ ਕਿ ਅੱਛਾ ਇਹ ਵੀ ਕਰ ਸਕਦੇ. ਹੁਣ ਤੱਕ ਫਿਲਮਾਂ ਕੀਤੀਆਂ ਉਵੇਂ ਦੀ ਸੀ ਤਾਂ ਕਰਕੇ ਉਹ ਕਿਊਟ ਸਵੀਟ ਲੱਗਦਾ ਸੀ, ਫਿਰ ਫੱਫੇ ਕੁੱਟਣੀ ਆਈ, ਫਿਰ ਥੋੜਾ ਹੋਰ ਵੇਰੀਏਸ਼ਨ ਪਤਾ ਲੱਗਾ, ਦੈਨ ਕੇਮ ਇਹ ਫੋਰ ਅ ਰੀਜ਼ਨ, ਉਹ ਅਲੱਗ ਵੇਰੀਏਸ਼ਨ ਸੀ, ਹੁਣ ਇਹ ਆ ਰਹੀ ਹੈ, ਦਿਸ ਇਜ਼ ਡਿਫਰੈਂਟ ਵੇਰੀਏਸ਼ਨ. ਸੋ ਜਿੰਨੇ ਪ੍ਰੋਜੈਕਟ ਕਰੂੰਗੀ ਉਵੇਂ ਉਵੇਂ ਵੇਰੀਏਸ਼ਨ ਪਤਾ ਲੱਗੇਗਾ.
0: ਇੱਕ ਹੋਰ ਸਰਪ੍ਰਾਈਜ਼ ਹੈ ਲਾਸਟ, ਮੈਨੂੰ ਪਤਾ ਲੱਗਿਆ ਬਾਲੀਵੁੱਡ ਵੀ ਸ਼ਾਇਦ ਕੁਝ ਜੁਗਾੜੂ. Is it true or?
1: ਹਾਂਜੀ ਉਹ
0: ਵੀ ਰਿਵੀਲਿੰਗ ਕਰਨ ਵਾਲੇ
1: ਤੁਹਾਡੇ ਨਾਲ ਸ਼ੇਅਰ ਜਲਦੀ. ਨਹੀਂ ਰਵੀਲ ਨਹੀਂ, ਸ਼ੂਟ ਹੋ ਚੁੱਕਾ ਹੈ, ਬਸ ਵੀ ਆਰ ਵੇਟਿੰਗ ਫੋਰ ਦ ਰਿਲੀਜ਼ ਡੇਟ, ਐਂਡ ਆਲ ਬੀ ਮੋਰ ਦੈਨ ਹੈਪੀ ਟੂ ਸ਼ੇਅਰ ਦੈਟ ਵਿਦ ਮਾਈ ਆਡੀਅੰਸ, ਬਿਕਾਜ਼ ਮੈਂ ਜਿਸ ਦਿਨ ਸੈੱਟ ਤੇ ਗਈ ਸੀ, ਆਈ ਸਵੇਅਰ ਔਨ ਐਨੀਥਿੰਗ, ਮੈਨੂੰ ਇਹ ਨਹੀਂ ਸੀ ਲੱਗਾ ਮੈਂ ਕੱਲੀ ਗਈ ਆ, ਮੈਨੂੰ ਇਹ ਲੱਗਾ ਵੀ ਮੇਰਾ ਪੂਰਾ ਪੰਜਾਬ ਮੇਰੇ ਨਾਲ ਆਇਆ. ਆਈ ਐਮ ਨੋਟ, ਆਈ ਕੇਮ ਵਿਦ ਮਾਈ
0: ਸੈੱਟ ਤੇ ਜਾ ਕੇ ਕਿਹਾ ਪੰਜਾਬੀ ਆ ਗਏ ਓਏ. ਮਾਫ਼ੀ ਚਾਹੁੰਦੇ ਹਾਂ ਜੀ ਇਹ ਇੰਟਰਵਿਊ ਇੱਥੇ ਹੀ ਰੋਕਣ ਦੇ ਲਈ, ਕਿਉਂਕਿ ਤਾਨਿਆਂ ਦੇ ਨਾਲ ਚੱਲਦੇ ਇੰਟਰਵਿਊ ਦੇ ਵਿੱਚ ਇੱਕ ਨੈਟਵਰਕ ਦੀ ਸਮੱਸਿਆ ਆ ਗਈ ਸੀ. ਸੋ ਫਿਲਹਾਲ ਕਣਕਾਂ ਦੇ ਓਹਲੇ ਫਿਲਮ ਜਿਹੜੀ 31 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ, ਜੇਕਰ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਇੰਟਰਵਿਊ ਦੇਖ ਲਈ ਤਾਂ ਵਧੀਆ, ਜਾਂ ਸੁਣ ਲਈ ਸਾਡੇ ਰੇਡੀਓ ਤੋਂ ਧੰਨਵਾਦ. ਅਤੇ ਨਹੀਂ ਤਾਂ ਫਿਰ ਇਸ ਇੰਟਰਵਿਊ ਦੇ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਦੇ ਦਿਓ 0472-64-1674 ਜਾਂ facebook.com/ਹਾਂਜੀ Sydney ਜਾਂ facebook.com/radio ਹਾਂਜੀ ਦੇ ਉੱਤੇ. ਫਿਲਹਾਲ ਇਸ ਇੰਟਰਵਿਊ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ.
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ.
3: ਉਹ ਜੋ ਹੁਕਮ ਮੇਰੀ ਸਰਕਾਰ.
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ.
2: ਬੈਸਟੀ ਲਈ ਕਾਲ ਕਰੋ 0431-466 ਤੇ 212-216 Old G Long Road, Hoppers Crossing, Very B Toyota, the smart choice.
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
7: This station is now the ultimate power in the universe.
8: Radio Haji 1674.

0: ਕਹਿਣਾ ਕੀ ਚਾਹੁੰਦੇ ਆ?
1: ਪੈਗ ਨੀ ਸਸਤਾ ਪੀਤਾ ਦਿਲ ਦੇ ਰਾਜੇ ਨੇ,
0: ਪੀਤੀ ਤੇ ਮਹਿੰਗੀ ਪੀਤੀ ਹੈ,
1: ਹੋਣਾ ਵੀ ਏਦਾਂ ਹੀ ਚਾਹੀਦਾ,
0: ਇਹ ਵੀ ਹੈ ਨਾ, ਜਦੋਂ ਕੀਤੀ ਅੱਤ ਹੀ ਕੀਤੀ,
1: ਜਦੋਂ ਕਰੋ ਅੱਤ ਕਰੋ ਤੇ ਅੱਤ ਕਰਾਉਣ ਲਈ ਆ ਗਏ ਹਾਂ ਜੀ ਅਸੀਂ ਦੁਬਾਰਾ, ਮੈਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਬੋਇਜ਼ ਮੀਟ।

0: ਯਾਰ ਜੀ ਟੀ ਆਰ ਵੇਖ ਲਓ ਨਾ ਮੁਸਟੈਂਗ
1: ਹਾਏ
0: ਜੀ ਟੀ ਆਰ ਵਿੱਚ ਗੇੜੇ ਨੀ ਦੋਵੇਂ ਲਾਵਾਂਗੇ ਮੈਨੂੰ ਬਾਅਦ ਚ ਪਤਾ ਲੱਗਾ ਤੁਹਾਨੂੰ ਪਤਾ ਵੀ ਜੀ ਟੀ ਆਰ ਮੁਸਟੈਂਗ ਨੂੰ ਕਿਹਾ ਨੇ ਇੱਥੇ ਮੈਂ ਲੱਭਦਾ ਰਿਹਾ ਯਾਰ ਜੀ ਟੀ ਆਰ ਕਿਹਨੂੰ ਕਹਿਤਾ
1: ਆਈ ਗੈਸ ਜੀ ਟੀ ਆਰ ਇੱਕ ਟਾਈਪ ਆਫ ਮਾਡਲ ਵੀ ਹੁੰਦਾ ਪੋਰਸ਼ ਵੀ ਆਉਂਦੀ ਨਾ ਜੀ ਟੀ ਆਰ ਮੇਰੇ ਖਿਆਲ ਨਾਲ ਸਪੋਰਟਸ ਵਾਲੀਆਂ ਨੂੰ ਜੀ ਟੀ ਆਰ
0: ਹਾਂ ਜਿਹੜੀਆਂ ਨੀਵੀਆਂ ਹੁੰਦੀਆਂ
1: ਕੂਪ ਕਹਿ ਦਿੰਦੇ ਇਹਨਾਂ ਨੂੰ
0: ਕੂਪ ਸ਼ੇਪ ਯਸ ਕੂਪ ਵੀ ਨਹੀਂ ਕੂਪ ਦੀ ਵੀ ਥੋੜੀ ਹੋਰ ਸ਼ੇਪ ਹੁੰਦੀ ਹੈ ਇਹਨਾਂ ਦਾ ਜਿਹੜੇ ਪਿੱਛਾ ਆ ਨਾ ਬੈਕ ਸਾਈਡ ਉਹ ਥੋੜੀ ਲੰਮੀ ਹੁੰਦੀ ਕੂਪ ਦੀ ਨਿੱਕੀ ਹੋ ਜਾਂਦੀ
1: ਚਲੋ ਖੈਰ ਬਾਈ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਨੂੰ ਦੱਸ ਦਿਓ ਬਾਈ ਕਿ ਅਸੀਂ ਸਹੀ ਦੱਸਿਆ ਜੀ ਟੀ ਆਰ ਹੋਰ ਵੀ ਤਰ੍ਹਾਂ ਦੀਆਂ ਹੁੰਦੀਆਂ ਤੇ ਕਿਉਂ ਜੀ ਟੀ ਆਰ
0: ਕਹਾਣੀਆਂ ਨੇ
1: ਪਲੀਜ਼ ਹਾਂ ਸੋਸ਼ਲ ਮੀਡੀਆ ਤੇ ਕਦੇ ਵੀ ਉਹ ਜਿਹੜਾ ਆਪਣਾ ਲਾਈਵ ਸ਼ੋਅ ਨਹੀਂ ਹੁੰਦਾ ਸਵੇਰੇ ਉਹ ਚ ਮੈਸੇਜ ਭੇਜ ਦਿਓ ਕਰਨਾ ਚਾਹੀਦਾ ਵੈਸੇ ਜੋ ਵੀ ਸੁਣ ਰਿਹਾ ਨਾ ਰੇਡੀਓ ਫੈਮਿਲੀ ਤੋਂ ਇੱਕ ਵਾਰੀ ਪ੍ਰੈਂਕ ਕਰਨਾ ਚਾਹੀਦਾ
0: ਕੁਛ ਹੈਪਨਿੰਗ ਜੀ ਕਰੋ ਯਾਰ ਪਤਾ ਲੱਗੇ
1: ਗੱਲ ਕਰਦੇ ਪਏ ਕਿ
0: ਸਾਨੂੰ ਵੀ ਪਤਾ ਲੱਗੇ ਸਾਡਾ ਕਦੀ ਲਾਈਵ ਹੀ ਜਾਂਦਾ
1: ਸਾਨੂੰ
0: ਪਤਾ ਲੱਗਦਾ ਕਰ ਕੁਰ ਕੇ ਚਲ ਜਾਈਦਾ
1: ਹੋਰ
0: ਨਹੀਂ ਕਿਵੇਂ ਯਾਰ
1: ਠੀਕ ਠਾਕ
0: ਹਾਂਜੀ ਗੁੱਡ ਇਟਸ ਓਕੇ ਲਾਈਫ ਇਟਸ ਓਕੇ
1: ਹਾਊਜ਼ ਯੋਰ ਲਾਈਫ
0: ਇਟਸ ਗੁੱਡ ਨਾਈਸ ਬਿਊਟੀਫੁਲ
1: ਯੂ ਇੰਜੋਇੰਗ ਯੋਰ ਲਾਈਫ
0: ਯਾ ਮਾਈ ਇਟ ਇਜ਼ ਮਾਈ ਓ ਯੂ ਆਲਵੇਜ਼ ਹੈਵ ਟੂ ਇੰਜੋਏ ਯੋਰ ਲਾਈਫ ਯੂ ਨੋ
1: ਲਾਈਫ ਇੰਜੋਏ ਕਰਨੀ ਬੜੀ ਜ਼ਰੂਰੀ ਹੈ
0: ਲਾਈਫ ਇਜ਼ ਆਲ ਅਬਾਊਟ ਇੰਜੋਏ ਇਫ ਯੂ ਡੋਨਟ ਇੰਜੋਏ ਯੂ ਡੋਨਟ ਇੰਜੋਏ ਬਿਕੋਜ਼ ਲਾਈਫ ਡੋਨਟ ਟੈਲ ਐਨੀਵਨ ਟੂ ਇੰਜੋਏ ਉਹ
1: ਫਿਰ ਫਾਇਦਾ ਨਹੀਂ ਜੀ ਇੰਜੋਇਮੈਂਟ ਫੁੱਲ ਹੋਣੀ ਚਾਹੀਦੀ ਹੈ ਜੋ ਕਰੋ ਉਹੀ ਨਾ ਅੱਤ ਤੱਕ ਚੱਕੋ ਮਤਲਬ ਕਿਸੇ ਨੂੰ ਤੰਗੀ ਦੁੱਖ ਤਕਲੀਫ ਇਨਕਨਵੀਨੀਅੰਸ ਲੋਸ ਆਫ ਕੰਫਰਟ
0: ਐਕਸੈਸ ਨਹੀਂ ਕਰਨਾ ਨਾ
1: ਕੋਈ ਇਦਾਂ ਦਾ ਕੁਛ ਨਾ ਹੋਵੇ ਆਪਣੀ ਮੌਜ ਚ ਰਹਿਣਾ ਚਾਹੀਦਾ ਤੇ ਬੰਦਾ ਮੌਜ ਚ ਰਹਿ
0: ਮੌਜ ਫਕੀਰਾਂ ਦੀ
1: ਫਕੀਰੀ ਮੌਜ ਹੋਵੇ ਜਾਂ ਫਿਰ ਦੂਸਰੇ ਤਸੀਰ ਦੀ ਮੌਜ ਹੋਵੇ ਮੌਜ ਹੁੰਦੀ ਯਾਰਾਂ ਦੋਸਤ
0: ਆਏ ਹੋਏ ਮਾਹੌਲ ਹੁੰਦਾ
1: ਮਾਹੌਲ ਬਣਦਾ
0: ਸਰਕਲ ਦੇ ਨਾਲ ਉਹ ਯਾਰਾਂ ਦੋਸਤਾਂ ਤੋਂ ਚੇਤਾ ਆ ਤੁਹਾਨੂੰ ਪਤਾ ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਨਾ ਤੇ ਪੜ੍ਹਦੇ ਤੇ ਚਲੋ ਹੁਣ ਵੀ ਆ ਕੁਛ ਨਾ ਕੁਛ ਪੜ੍ਹਦੇ ਹੀ ਰਹੀਦਾ ਵਾ
1: ਫੋਨ
0: ਦੇ ਉੱਤੇ ਕਿਉਂਕਿ ਲੱਗੇ ਰਹੀਦਾ ਤੇ ਕੁਛ ਨਾ ਕੁਛ ਪੜ੍ਹਿਆ ਹੀ ਜਾਂਦਾ
1: ਅੱਜ ਕੱਲ੍ਹ ਸਗੋਂ ਜ਼ਿਆਦਾ ਪੜ੍ਹਦੇ
0: ਮਤਲਬ ਪ੍ਰੋਫੈਸ਼ਨਲੀ ਪੜ੍ਹਦੇ ਕਹਿ ਲਓ ਤੁਸੀਂ ਹੁਣ ਤੇ ਅੰਤ ਪ੍ਰੋਫੈਸ਼ਨਲੀ ਪੜ੍ਹੀਦਾ ਵਾ ਵੀ ਚਲੋ ਉਦੋਂ ਕਹਿ ਲਓ ਕਿ ਮਜਬੂਰੀ ਲਈ ਪੜ੍ਹਦੇ ਹਾਂ ਜਦੋਂ ਉਦੋਂ ਇਹ ਹੀ ਆ ਕਿ ਸਾਡੀ ਨਾ ਕੰਪਨੀ ਬਣ ਜਾਂਦੀ ਹੁੰਦੀ ਸੀ ਕਿ ਜਿੱਦਾਂ ਕਈ ਸਰਕਲ ਵਰਡ ਯੂਜ਼ ਕਰ ਲੈਂਦੇ ਆ ਕਈ ਕਹਿ ਦਿੰਦੇ ਆ ਵੀ ਯਾਰ ਦੋਸਤ
1: ਯਾਰਾਂ ਦਾ ਇਕੱਠ
0: ਯਾਰ ਬੇਲੀ ਹਾਂ ਮਤਲਬ ਕੋਈ ਕੋਈ ਕਹਿ ਦਿੰਦਾ ਵੀ ਸਾਡਾ ਆਪਣਾ ਹੋਰ ਕੀ ਕਹਿੰਦੇ ਯਾਰ ਇਹਨੂੰ ਇੰਗਲਿਸ਼ ਦੇ ਵਿੱਚ
1: ਹਾਂ ਮਤਲਬ ਫਰੈਂਡ ਸਰਕਲ ਹੋ ਗਿਆ
0: ਕੁਝ ਕਹਿ ਲਓ ਫਰੈਂਡਸ ਕਹਿ ਲਓ ਹਨਾ
1: ਯਾਰੀ ਦੋਸਤੀ
0: ਸਾਡੇ ਕਹਿੰਦੇ ਹੁੰਦੇ ਸੀ ਕੰਪਨੀ
1: ਕੰਪਨੀ
0: ਵੀ ਆਹ ਕੰਪਨੀ ਵੀ ਨੀ ਕੰਪਨੀ ਦੇ ਹੁਣ ਪਤਾ ਲੱਗਾ ਕੰਪਨੀ ਕੰਪਨੀ ਪੰਜਾਬੀ ਵਾਲੀ ਕੰਪਨੀ
1: ਬਿਲਕੁਲ
0: ਤੇ ਆਉਂਦੇ ਤੇਰੀ ਕੰਪਨੀ ਬੜੀ ਮਾੜੀ ਹਨਾ ਜਾਂ ਤੇਰੀ ਕੰਪਨੀ ਵਧੀਆ ਹੀ ਤੇਰੇ ਚ ਪੜ੍ਹੇ ਲਿਖੇ ਯਾਰ ਚੰਗੀ ਕੰਪਨੀ ਤੇ ਉਹ ਕੰਪਨੀ ਉਦੋਂ ਇਹ ਨੀ ਪਤਾ ਵੀ ਕੰਪਨੀ ਜਾ ਕੇ ਤੇ ਕੰਪਨੀ ਇੱਕ ਆਰਗੇਨਾਈਜੇਸ਼ਨ ਨੂੰ ਵੀ ਕਹਿੰਦੇ ਆ ਉਹ ਹੁਣ ਪਤਾ ਲੱਗਾ ਵੀ ਯਾਰ ਕੰਪਨੀ
1: ਉਲਟ ਬੰਦੇ ਨੂੰ ਇਹੀ ਹੁੰਦਾ ਕਿ ਯਾਰ ਇਹ ਕਿਉਂ ਕਹੀ ਜਾਂਦੇ ਪਏ ਕੰਪਨੀ ਬਾਰੇ ਸਾਨੂੰ
0: ਹਾਂ ਵੀ ਸਾਡੀ ਤੇ ਕੰਪਨੀਆਂ ਲਿਖੀ
1: ਸਾਡੀ ਕੰਪਨੀਆਂ ਨੇ ਮਸਲੇ ਪੜਨਾ ਹੈ ਭਰਾਵਾ
0: ਸਾਡੇ ਕੋਲ ECN ਹੈਗਾ ਹੀ ਨਹੀਂ ਹਾਲੇ ਸਾਡੀ ਕੰਪਨੀ ਕਿੱਥੋਂ ਖੁੱਲ ਜੂਗੀ
1: ਸਾਡੀ ਕੰਪਨੀ ਕਿੱਦਾਂ
0: ਤੇ ਉਹੀ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਮੈਨੇ ਚੇਂਜ ਹੋਈ ਜਾਂਦੇ ਚਲੋ ਪਰ ਉਦੋਂ ਕੰਪਨੀ ਹੀ ਕੰਪਨੀ ਕਿਉਂ ਹੀ ਕਿਉਂਕਿ ਸਾਡਾ ਨਾ ਇੱਕ ਯਾਰ ਹੀ ਉਹ ਹੁਣ ਅਮਰੀਕਾ ਆ
1: ਓਕੇ
0: ਓਹਨੂੰ ਜਿਆਦਾ ਨੀ ਹੋਏ ਪਰ ਹਾਲੇ ਓਹਨੂੰ 3 ਸਾਲ ਹੋਏ ਗਏ ਰੀਸੈਂਟ ਡੋਂਕੀ ਲਾਈ
1: ਰੀਸੈਂਟਲੀ ਡੋਂਕੀ ਮੈਨ
0: ਹਾਂਜੀ ਡੋਂਕੀ ਮੈਨ
1: ਓਕੇ
0: ਤੇ ਉਹ ਕਹਿੰਦਾ ਵੀ ਉਹਦਾ ਨਾ ਬੜਾ ਮਤਲਬ ਵਧੀਆ ਜਜ਼ਬਾ ਹੁੰਦਾ ਸੀ ਹਾਸੇ ਠੱਠੇ ਵਾਲਾ ਤੇ ਉਹਨੇ ਕਹਿਣਾ ਜਦੋਂ ਵੀ ਕੋਈ ਮੰਨ ਲਓ ਕੋਈ ਗਲਤ ਕੰਮ ਹੋਏ ਨਾ ਗਲਤ ਕੰਮ ਤੇ ਕੀ ਗਲਤੀ ਹੋ ਜਾਣੀ ਭਾਵੇਂ ਨਿੱਕੀ ਮੋਟੀ ਕੋਈ ਵੀ ਤੇ ਉਹਨੇ ਕਹਿਣਾ ਯਾਰ ਤੇਰੀ ਕੰਪਨੀ ਬੈਡ ਆ ਕਹਿਣਾ ਬੈਡ ਕੰਪਨੀ ਤੇ ਉਹਨੇ ਨਾ ਇੱਕ ਜਿੱਦਾਂ ਸਾਡੇ ਟੋਲੇ ਦਾ ਨਾ ਹੀ ਇਹ ਪਾਤਾ ਸੀ ਵੀ ਬੈਡ ਕੰਪਨੀ
1: ਬੈਡ ਕੰਪਨੀ
0: ਉਹਨੇ ਕਹਿਣਾ ਤੁਸੀਂ ਬੈਡ ਕੰਪਨੀ ਜੇ ਹਨਾ
1: ਬੀਸੀ ਬੋਇਜ਼
0: ਉਹ ਬੜਾ ਮਸ਼ਹੂਰ ਜਿਹਾ ਹੋ ਗਿਆ ਵੀ ਬੈਡ ਕੰਪਨੀ ਬੈਡ ਕੰਪਨੀ
1: ਈਗਲ ਗੈਂਗ
0: ਮਤਲਬ ਐਵੇਂ ਹੀ ਨਜਾਇਜ਼ ਸੀਗੇ ਮਤਲਬ ਕੀ ਗੁੱਡ ਬੈਡ ਦਾ ਤੇ ਚੰਗੀ ਤਰ੍ਹਾਂ ਪਤਾ ਵੀ ਨਹੀਂ ਮਤਲਬ ਐਵੇਂ ਬੈਡ ਕੰਪਨੀ ਤੇ ਉਦੋਂ ਦਾ ਸਾਡੇ ਕੰਪਨੀ ਚ ਲੰਦੇ ਆ ਅਸੀਂ ਕੰਪਨੀਆਂ ਹੀ ਕਹਿੰਦੇ ਆ ਤੇ ਉਹ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਨਾ ਉਹ ਕੰਪਨੀ ਤੇ ਕਰਨੀ ਆ
1: ਕਿੱਦਾਂ ਦੀ ਸੰਗਤ ਹੋਣੀ ਚਾਹੀਦੀ
0: ਬਸ ਹੁਣ ਇਹ ਨਾ ਸਮਝ ਲਿਓ ਵੀ ਕੰਪਨੀ ਚ ਫਰਕ ਪਤਾ ਲੱਗ ਗਿਆ ਨਾ ਵੀ ਕਿਹੜੀ
1: ਨਹੀਂ ਮੈਂ ਸਮਝ ਗਿਆ ਜੀ
0: ਤੁਸੀਂ ਇਹ ਨਹੀਂ ਕੰਪਨੀ ਨਾ ਸਮਝ ਲਿਓ
1: ਨਹੀਂ ਤੁਸੀਂ ਘੈਂਟ ਹੋ ਭਾਈ ਤੁਸੀਂ ਜੋ ਕਹਿਤਾ ਉਹ ਸਹੀ ਹੈ ਸਿਰ ਮੱਥੇ ਹੈ ਮੇਰਾ ਛੋਟੇ ਭਾਈ
0: ਸਹੀ ਕਰਦੀ ਤੂੰ ਜੋ ਕਹਿਤਾ ਜੇ ਨਹੀਂ ਵੀ ਸਹੀ ਸਹੀ ਕਰ ਦੇਣਾ
1: ਮੈਂ ਕਰ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਹਾਂ ਸਿਮਿਲਰ ਕੇਸ ਤਾਂ ਮੇਰੇ ਨਾਲ ਵੀ ਹੈ ਮੈਨੂੰ ਖਿਆਲ ਜਿਹੜੇ ਬੀ ਸੈਕਸ਼ਨ ਵਾਲੇ ਸੀਗੇ ਨਾ ਉਹਨਾਂ ਚ ਬਹੁਤ ਜ਼ਿਆਦਾ ਸਟਾਰਕ ਡਿਫਰੈਂਸ ਸੀਗਾ ਕਿ ਜ਼ਿਆਦਾ ਥੋੜੇ ਪੜ੍ਹਨ ਵਾਲੇ ਜਾਂ ਫਿਰ ਥੋੜਾ ਮਤਲਬ ਰਿਜ਼ਰਵਡ ਰਹਿਣ ਵਾਲੇ ਮੁੰਡੇ ਹੈ ਨਾ ਤੇ ਦੂਸਰੇ ਪਾਸੇ ਕਿ ਇਹਨਾਂ ਦਾ ਤਾਂ ਕੋਈ ਹਾਲ ਨਹੀਂ, ਸਾਡਾ ਸਾਰੀ ਕਲਾਸ ਦਾ ਹੀ ਕੋਈ ਹਾਲ ਨਹੀਂ ਸੀਗਾ। ਕਲਾਸ 'ਚ ਸਿਰਫ ਚੁਣ ਕੇ ਵਿਚਾਰੀਆਂ 8 ਜਾਂ 9 ਕੁੜੀਆਂ ਸੀਗੀਆਂ।
0: ਅੱਛਾ ਜੀ।
1: ਤੇ ਬਾਕੀ ਸਾਰੇ ਆਪਾਂ ਕੁਛ 28-29 ਮੁੰਡੇ ਸੀਗੇ ਤੇ ਸਾਰਿਆਂ ਦਾ ਬਹੁਤ ਪ੍ਰੇਮ ਪਿਆਰ,
0: ਬੜਾ ਫਰਕ ਹੀ
1: ਐਂਡ ਸਾਰਿਆਂ ਬਹੁਤ ਪ੍ਰੇਮ ਪਿਆਰ ਤੇ ਪਰ ਇਹ ਹੈ ਉਹ ਹਰ ਕੋਈ ਆਪਣੇ ਲੈਵਲ ਦਾ ਕਰੈਕਟਰ ਹੁੰਦਾ ਸੀਗਾ ਹਨਾ ਕਿ ਇੱਕ ਕਦੀ ਕਲਾਸ ਅੰਦਰ ਬਾਅਦ ਚੋਂ ਆਉਂਦਾ ਸੀ ਪਹਿਲਾਂ ਸਰ ਬਾਹਰ ਕੱਢਦਾ ਸੀ ਕਿ ਤੇਰੀ ਤਾਂ ਸ਼ਕਲ ਹੀ ਨਹੀਂ ਦੇਖਣੀ ਤੂੰ ਬਾਹਰ ਖੜਾ ਹੋ। ਪਰ ਆਈ ਗੈਟ ਯੂਅਰ ਪੁਆਇੰਟ ਜੋ ਤੂੰ ਕਹਿੰਦਾ ਪਿਆ ਕਿ ਅਲਟੀਮੇਟਲੀ ਉਹਦੇ ਅੰਦਰ ਵੀ ਤੁਹਾਡੇ ਛੋਟੇ ਛੋਟੇ ਜਿਹੇ ਗੁੱਟ ਬਣੇ ਹੁੰਦੇ ਤੇ ਅਲਟੀਮੇਟਲੀ ਯੂ ਫਾਈਂਡ ਯੋਰ ਪੀਪਲ
0: ਹਾਂ ਮਤਲਬ ਆਪਾਂ ਤੇ ਗੱਲਬਾਤ ਇਹੀ ਕਰ ਰਹੀ ਹੈ ਕਿ ਜਦੋਂ ਆਪਾਂ ਮੰਨ ਲਓ ਜਿਹੜੇ ਪੀਪਲ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਪੀਪਲਸ ਨਾ ਕਹਿਣ ਆਪਾਂ ਕਿਤੇ ਕਹਿ ਦਈਏ ਕਿਉਂਕਿ ਪਹਿਲਾਂ ਪੀਪਲ ਚ ਕਹਿ ਦਈਦਾ ਭਰਾਵਾ
1: ਇਹ ਵੀ ਬੜੀ
0: ਇਹ ਵੀ ਬੜੀ ਪ੍ਰੋਬਲਮ ਇੱਕ ਥੋੜਾ ਹੀ ਆ
1: ਰਿਹਾ ਇਸ਼ੂ ਦਾ ਇਸ਼ੂ ਇਜ਼ ਵਿਦ ਇੰਗਲਿਸ਼ ਲੈਂਗੁਏਜ ਕਿਉਂਕਿ ਅੰਗਰੇਜ਼ੀ ਲੈਂਗੁਏਜ ਦਾ ਕੋਈ ਸਿੱਧਾ ਸਿਧਾਂਤ ਨਹੀਂ ਚੱਲਦਾ ਆਪਣੀ ਇੱਛਾ ਨਾਲ ਸਾਇਲੈਂਟ ਵਰਡ ਹੈ ਨਾ ਆਪਣੀ ਇੱਛਾ ਨਾਲ ਇੱਥੇ ਸੱਸਾ ਹੀ ਲੱਗਣੇ ਆ ਤੇ ਇੱਥੇ ਨਹੀਂ ਲੱਗਣੇ
0: ਜੈਡ ਨੂੰ ਜੀ ਬਣਾਤਾ
1: ਹੈ ਨਾ ਇਹਨਾਂ ਦੀ ਪ੍ਰੋਬਲਮ
0: ਜੀ ਤੇ ਆਲਰੇਡੀ ਹੈਗੀ ਆ ਜੈਡ ਨੂੰ ਜੀ ਬਣਾਉਣ ਦੀ ਕੀ ਲੋੜ ਹੈ
1: ਉਹੀ ਨਾ ਮਨ ਹੁਣ ਸੀ ਸੀ ਨੇ ਕੱਕੇ ਦੀ ਆਵਾਜ਼ ਵੀ ਦੇਣੀ ਹੈ ਸੀ ਨੇ ਚੱਚੇ ਦੀ ਆਵਾਜ਼ ਵੀ ਦੇਣੀ ਸੀ ਨੇ ਸੱਸੇ ਦੀ ਆਵਾਜ਼ ਵੀ ਦੇਣੀ ਹੈ ਉਹ ਫਿਰ ਇਹ ਇਹਨਾਂ ਦੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਨਹੀਂ ਹੈ ਬਈ ਇਹ ਨਹੀਂ ਸਿੱਖ ਪਾਏ ਪੰਜਾਬੀ ਜਾਂ ਹਿੰਦੀ ਜਾਂ ਫਿਰ ਕੋਈ ਵੀ ਇੱਦਾਂ ਦੀ ਭਾਸ਼ਾ ਜਿਹ 'ਚ ਮਾਤਰਾ ਹੋਵੇ ਹੈ ਨਾ ਸਾਊਥ ਇੰਡੀਅਨ ਭਾਸ਼ਾ ਬਾਰੇ ਮੈਨੂੰ ਬਹੁਤ ਨੌਲੇਜ ਨਹੀਂ ਪਰ ਜੇ ਤੁਸੀਂ ਇਨਫੈਕਟ ਫਾਰਸੀ ਲਿਪੀ ਅਤੇ ਉਰਦੂ ਦੀ ਲਿਪੀ ਵੀ ਜਿਹੜੀ ਹੈ ਜੇ ਤੁਸੀਂ ਉਹ ਵੀ ਚੰਗੇ ਤਰੀਕੇ ਪੜ੍ਹੀ ਹੋਵੇ ਨਾ ਤਾਂ ਉਹਦੇ ਅੰਦਰ ਵੀ ਉਹੀ ਹੈ ਕਿ ਜੋ ਲਿਖਿਆ ਉਹੀ ਜੇ ਤੁਹਾਨੂੰ ਵਰਡ ਪਤਾ ਜੇ ਤੁਹਾਨੂੰ ਐਲਫਾਬੈਟ ਆਉਂਦਾ ਜੋ ਪੜ੍ਹਿਆ ਤੁਸੀਂ ਪੜ੍ਹ ਸਕਦੇ ਹੋ। ਇੰਗਲਿਸ਼ ਇਹ ਕਿਸ ਤਰ੍ਹਾਂ ਦਾ ਕਿ ਯੂ ਡੋਂਟ ਨੋ ਹਾਊ ਟੂ ਖਾਸ ਕਰ ਜਿਹੜੇ ਨਾਮ ਆਪਾਂ ਬੋਲਦੇ ਹਾਂ ਜਦੋਂ ਤਾਂ
0: ਮਤਲਬ ਵੈਸੇ ਜਿੰਨੀ ਸੌਖੀ ਆ ਦੂਜੀਆਂ ਲੈਂਗੁਏਜ ਲੱਗਦੀਆਂ ਵੀ ਬਹੁਤ ਜ਼ਿਆਦਾ ਹਾਰਡ ਆ ਅਤੇ ਉਹਦੇ ਕੰਪੈਟੀਟਿਵ ਵੀ ਲੱਗਦਾ ਵਾ ਕਿ ਜਿਹੜੀ ਇੰਗਲਿਸ਼ ਆ ਉਹ ਈਜ਼ੀ ਅੰਡਰਸਟੈਂਡਿੰਗਲੀ ਪਰ ਜਦੋਂ ਤੁਸੀਂ ਕਰਨ ਜਾਓ ਉਹਨੂੰ ਕਰੋ ਵੇਖੋ ਕਰਕੇ ਫਿਰ ਉਹ ਦੋਵਾਂ ਚ ਡਿਫਰੈਂਸ ਆ ਫਿਰ ਉਹ ਜ਼ਿਆਦੀਆਂ ਸੌਖੀਆਂ ਸਗੋਂ ਅੰਡਰਸਟੈਂਡ ਹੋ ਜਾਣੀਆਂ ਇਹਨੂੰ ਥੋੜਾ ਜਿਹਾ ਟਾਈਮ ਲੱਗਣਾ।
1: ਉਦਾਂ ਕਹਿੰਦੇ ਗੱਲ ਥੋੜੀ ਡਿਰੇਲ ਹੋ ਗਈ ਪਰ ਚਲੋ ਇੱਕ ਛੋਟਾ ਜਿਹਾ ਫੈਕਟ ਵੀ ਦੱਸ ਦਿੰਦੇ ਜਾਂਦੇ ਸੋਰੀ ਸੋਰੀ ਸੋਰੀ ਸਭ ਤੋਂ ਜ਼ਿਆਦਾ ਐਲਫਾਬੈਟ ਵਾਈਜ਼ ਸਭ ਤੋਂ ਔਖੀ ਭਾਸ਼ਾ ਪਤਾ ਕਿਹੜੀ ਹੈ ਚਾਈਨੀਜ਼ ਜਿਸ ਤਰ੍ਹਾਂ ਆਪਣੀ ਕੀ ਇੰਗਲਿਸ਼ ਚ ਜਿਸ ਤਰ੍ਹਾਂ 26 ਐਲਫਾਬੈਟ ਹੈ ਨਾ ਆਪਾਂ ਬਾਕੀ ਭਾਸ਼ਾ ਦੀ ਗੱਲ ਨਹੀਂ ਕਰਦੇ 26 ਹੈ ਇਹਦੇ ਅੰਦਰ 4000 ਜਿਹੜੀ ਸੰਗਤ ਹੈ ਜਿਹੜਾ ਫਰੈਂਡ ਸਰਕਲ ਹੈ ਤੁਸੀਂ ਵੀ ਜੇ ਗੱਲਬਾਤ ਸੁਣਦੇ ਪਏ ਹੋ ਤੁਸੀਂ ਯਾਦ ਕਰੋਗੇ ਇੱਕ ਤਾਂ ਨਾ ਮੇਰੇ ਹਿਸਾਬ ਨਾਲ ਇਹ ਵੀ ਕਿ ਜੋ ਅਸੀਂ ਖੁਦ ਹੁੰਦੇ ਨਾ ਪਰਸਨੈਲਿਟੀ ਵਾਈਜ਼ ਉਹ ਸਾਡੇ ਗਰੁੱਪ ਚ ਮਿਰਰ ਹੋ ਜਾਂਦਾ ਉਹ ਦਿਸ ਜਾਂਦਾ ਕਿ ਸਕੂਲ ਤੁਹਾਡੀ ਪਰਸਨੈਲਿਟੀ ਥੋੜ੍ਹੀ ਗਰੋ ਹੋ ਰਹੀ ਹੈ ਸਕੂਲ ਟਾਈਮ 'ਚ ਮੇਰੇ ਖਿਆਲ ਨਾਲ ਹਰ ਬੰਦਾ ਥੋੜ੍ਹਾ ਅਗਰੈਸਿਵ ਹੁੰਦਾ ਹੀ ਹੈ ਹੈ ਨਾ ਖਾਸ ਕਰ ਜਦੋਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਵਾਲੀ ਜਿਹੜੀ ਏਜ ਹੈ ਹਰ ਕਿਸੇ ਦੇ ਅੰਦਰ ਥੋੜ੍ਹੀ ਜਿਹੀ ਕ੍ਰਾਂਤੀ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ
0: ਕਿਉਂਕਿ ਉਮਰ ਦਾ ਹੈ ਨਾ ਫਰਕ
1: ਉਮਰ
0: ਦੇ ਹਿਸਾਬ ਨਾਲ ਤੁਹਾਡੇ ਜਿਹੜੇ ਉਹ ਕੀ ਹੁੰਦੇ ਆ ਅੰਦਰ ਉਹ ਯਾਰ ਇੰਗਲਿਸ਼ 'ਚ ਉਹਨਾਂ ਨੂੰ ਕੀ ਕਹਿੰਦੇ ਆ
1: ਕੀ ਹੁੰਦੇ ਆ ਹਾਰਮੋਨਸ
0: ਹਾਰਮੋਨਸ ਹੱਦ ਹੋ ਗਈ ਯਾਰ
1: ਬੋਨਸ ਮਸਲ
0: ਇਹ ਜਿੱਦਾਂ ਜਿੱਦਾਂ ਚੇਂਜ ਹੁੰਦੇ ਰਹਿੰਦੇ ਉੱਦਾਂ
1: ਫਿਰ ਜਦੋਂ ਬੰਦਾ ਥੋੜ੍ਹਾ ਕਾਲਜ ਆ ਜਾਂਦਾ ਤਾਂ ਉੱਪਰੋਂ ਜੇ ਕਾਲਜ ਹੋਵੇ ਕੋਵੈਜ ਹਨਾ ਫਿਰ ਐਵਰੀਬਡੀ ਵਾਂਟਸ ਕਿ ਯਾਰ ਥੋੜ੍ਹਾ ਸਰਕਲ ਨਾ ਹੁਣ ਡਿਵਰਸ ਜਿਹਾ ਹੋਵੇ ਹਨਾ ਦੋ ਚਾਰ ਬੀਬੀਆਂ ਵੀ ਹੋਣ ਸਰਕਲ ਦੇ ਅੰਦਰ ਕਿ ਇੱਕ ਤਾਂ ਚਲੋ ਜੋ ਮਾਇੰਡ 'ਚ ਆਉਂਦਾ ਸਾਰਿਆਂ ਦੇ ਪਹਿਲੇ ਹੀ ਆ ਮੇਰੇ ਕਹਿੰਦੇ ਉਹ ਤਾਂ ਹੈ ਹੀ ਆ ਕਈ ਇੱਕ ਇਹ ਵੀ ਹੁੰਦਾ ਕਿ ਯਾਰ ਪਰਸਨੈਲਿਟੀ ਡਿਵੈਲਪਮੈਂਟ ਵੀ ਹੁੰਦੀ ਕਿ ਮਤਲਬ ਜਾਨਵਰ ਥੋੜ੍ਹੀ ਦੂਸਰਾ ਜੈਂਡਰ
0: ਅਗਲਾਉਂਦੀ ਆ ਰਹਿਣ ਸਹਿਣ ਦੀ ਅਗਲਾਉਂਦੀ ਆ
1: ਸਾਡੇ ਕਾ ਸਮਾਜ 'ਚ ਬੜੀ ਪ੍ਰੋਬਲਮ ਇਹ ਨਾ ਕਿ ਔਰਤ ਨੂੰ ਇੱਕ ਜਿਸ ਤਰ੍ਹਾਂ ਬੰਦਾ ਜ਼ੂ 'ਚ ਦੇਖਦਾ ਨਾ ਸ਼ੇਰ ਕਿ ਹਾਏ ਕੀ ਕਰਨਾ ਔਰਤ ਵੀ ਇਸ ਤਰ੍ਹਾਂ ਹੀ ਬਣਾ ਕੇ ਰੱਖੀ ਜਦਕਿ ਸਮਝੋ ਜਿਨ੍ਹਾਂ ਦੇ ਥੋੜ੍ਹੇ ਗੁੱਡ ਫਰੈਂਡਲੀ ਰਿਲੇਸ਼ਨ ਰਹੇ ਹੋਣਗੇ ਹੁਣ ਆਪਾਂ ਬਾਹਰਲੇ ਮੁਲਕਾਂ 'ਚ ਆ ਗਏ ਵੀ ਵਰਕ ਵਿਦ ਵਿਮੈਨ ਹੈ ਨਾ ਐਂਡ ਚਲੋ ਸਾਡੇ ਫਿਰ ਵੀ ਇੱਕ ਤਰ੍ਹਾਂ ਦੇ ਸੰਸਕਾਰ ਨੇ ਆਪਾਂ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਰਿਲੇਸ਼ਨ ਦੇ ਅੰਦਰ ਢਾਲ ਦਿੰਦੇ ਹਾਂ ਹੈ ਨਾ ਕਿ ਉਹਨੂੰ ਫਿਰ ਕੋਈ ਵੀ ਤੁਹਾਡੇ ਤੋਂ ਵੱਡਾ ਦੀਦੀ ਹੋ ਗਈ ਭੈਣ ਜੀ ਹੋ ਗਈ ਹੈ ਨਾ ਉਸ ਤਰੀਕੇ
0: ਨਾਲ ਬਹਾਨੇ ਵਾਵਾ ਬਣਾ ਲੈਂਦੇ
1: ਮਾਰਾਂ ਤੇਰੇ ਮੁੱਕੇ ਗੱਲ ਹੈ ਕਿ ਫਿਰ ਨਾ ਤੁਸੀਂ ਜਦੋਂ ਕਾਲਜ ਵਗੈਰਾ ਆ ਜਾਂਦੇ ਹੋ ਤੁਸੀਂ ਥੋੜੇ ਮੈਲੋ ਡਾਊਨ ਹੋ ਜਾਂਦੇ ਹੋ ਤੁਹਾਡਾ ਸਰਕਲ ਫਿਰ ਉਸ ਹਿਸਾਬ ਨਾਲ ਡਾਈਵਰਸੀਫਾਈ ਹੁੰਦਾ ਫਿਰ ਜਦੋਂ ਤੁਸੀਂ ਕੰਮ 'ਚ ਪੈ ਗਏ ਉਹ ਤੁਹਾਡੇ ਤੇ ਉਹ ਮੈਨੂੰ ਫੀਲ ਹੁੰਦਾ ਉਹ ਤੁਹਾਡੇ ਤੇ ਥੋਪਿਆ ਹੋਇਆ ਸਰਕਲ ਹੁੰਦਾ ਬਹੁਤ ਘੱਟ ਲੋਕ ਨੇ ਜੋ ਇੰਨੇ ਕੁ ਕਹਿ ਸਕਦੇ ਹੋ ਖੁਸ਼ਕਿਸਮਤ ਨੇ ਕਿ ਉਹਨਾਂ ਦਾ ਆਫਿਸ ਦਾ ਕਲਚਰ ਜਾਂ ਉਹਨਾਂ ਦਾ ਕੰਮ ਦਾ ਕਲਚਰ ਉਹਨਾਂ ਨੂੰ ਬੰਦੇ ਇੰਨੇ ਵਧੀਆ ਮਿਲੇ ਹੋਏ ਕਿ ਉਹ ਦੇ ਕਹਿਣ ਹਨਾ ਗੋ ਆਊਟ ਵਿਦ ਦੈਮ
0: ਕਹਿਣ ਨੂੰ ਨਾ ਉਧਾਰ ਇੱਕ ਕੰਮ
1: ਖਾਸ ਕਰ ਇੱਧਰ
0: ਜਿਹੜਾ ਇੱਥੇ ਆ ਨਾ ਖਾਸ ਕਰਕੇ ਜਿਹੜਾ ਪੰਜਾਬੀਆਂ ਦਾ ਕੰਮ ਆ ਗੋਰਿਆਂ ਦਾ ਨਹੀਂ ਆ ਉਹਦੇ ਵਿੱਚ ਤੇ ਹਰ ਕੋਈ ਇੱਦਾਂ ਕਹਿੰਦਾ ਵੀ ਸਾਡੇ ਇੱਥੇ ਫੈਮਿਲੀ ਵਾਲਾ ਹਿਸਾਬ ਕਿਤਾਬ ਆ ਵੀ ਅਸੀਂ ਫੈਮਿਲੀ ਆ ਅਸੀਂ ਇੱਕ ਆਰਗੇਨਾਈਜੇਸ਼ਨ ਵਾਂਗੂ ਕੰਮ ਨਹੀਂ ਕਰਦੇ ਅਸੀਂ ਫੈਮਿਲੀ ਵਾਂਗੂ ਕਰਦੇ ਪਰ ਅਸਲੀਅਤ ਇਹ ਆ ਕਿ ਉਹ ਸਿਰਫ ਕਹਿੰਦੀਆਂ ਹੀ ਗੱਲਾਂ
1: ਕਹਿੰਦੀਆਂ ਗੱਲਾਂ
0: ਕਿਉਂਕਿ ਆਰਗੇਨਾਈਜੇਸ਼ਨ ਇੱਕ ਆਰਗੇਨਾਈਜੇਸ਼ਨ ਹੈ ਕੰਮ ਕਰਨਾ ਮਤਲਬ ਕੰਮ ਕਰਨਾ ਫੈਮਿਲੀ ਮਤਲਬ ਫੈਮਿਲੀ ਜਿਹੜਾ ਉਹ 100% ਕੰਪਲੀਟਲੀ ਕਰ ਹੀ ਨਹੀਂ ਸਕਦੇ ਜੋ ਮਰਜ਼ੀ ਹੋ
1: ਮੈਨੂੰ ਤਾਂ ਅੱਵਲ ਇਹ ਲੱਗਦਾ ਕਿ ਇਹ ਏਦਾਂ ਦੀ ਚੀਜ਼ ਕਹਿਣੀ ਹੀ ਨਹੀਂ ਚਾਹੀਦੀ
0: ਹਾਂ
1: ਮਤਲਬ ਅਗੇਨ ਉਹੀ ਵਾਲੀ ਗੱਲ ਕਿ ਜੋ ਗੋਰਿਆਂ ਦੇ ਕਲਚਰ ਆਪਾਂ ਕਹਿ ਲਈਏ ਵਰਕ ਪਲੇਸ ਇਜ਼ ਵਰਕ ਪਲੇਸ ਉਹ ਕੀ ਹੁੰਦਾ ਜਦੋਂ ਮੈਨੂੰ ਪਤਾ ਨਾ ਤੂੰ ਮੇਰਾ ਕੁਲੀਗ ਹੈ ਮੈਂ ਤੇਰਾ ਕੁਲੀਗ ਹੈ ਅਸੀਂ ਜ਼ਿਆਦਾ ਬੈਟਰ ਵਰਤਦੇ ਹਾਂ ਇੱਕ ਦੂਜੇ ਨਾਲ ਅਸੀਂ ਕਿਤੇ ਬਾਹਰ ਵੀ ਮਿਲਦੇ ਹਾਂ ਜ਼ਿਆਦਾ ਬੈਟਰ ਵਰਤਦੇ ਹਾਂ ਪਰ ਜਦੋਂ ਆਪਾਂ ਕਿਸੇ ਨੂੰ ਜਚਾ ਦਈਏ ਨਾ ਕਿ ਨਹੀਂ ਤੂੰ ਤਾਂ ਭਰਾ ਹੈ ਤੂੰ ਤਾਂ ਇਹ
0: ਈਜ਼ੀ ਜ਼ਿਆਦਾ ਹੋ ਜਾਂਦਾ ਨਾ ਫਿਰ
1: ਬੰਦਾ ਇੱਕ ਤਾਂ ਈਜ਼ੀ ਹੋ ਜਾਂਦੇ ਹੋ ਫਿਰ ਇੱਕ ਦੂਸਰੇ ਨੂੰ ਕੰਮ ਕਹਿਣ ਨੂੰ ਥੋੜ੍ਹਾ ਔਖਾ ਲੱਗਦਾ ਫਿਰ ਜਦੋਂ ਆਫਿਸ ਪੋਲੀਟਿਕਸ ਹੋਵੇ ਫਿਰ ਉਹ ਪਤਾ ਲੱਗੇ ਯਾਰ ਹਾਂ ਮੈਨੂੰ ਤਾਂ ਆ ਕੇ ਭਾਜੀ ਭਾਜੀ ਕਰਦਾ ਮਗਰੋਂ ਮੇਰੀ ਕਰਦਾ ਚੁਗਲੀ
0: ਹਨਾ ਉਹ ਜਾਂ ਮਗਰੋਂ ਮੰਨ ਲਓ ਕਿਸੇ ਨਾਲ ਲਾ ਕੇ ਨਹੀਂ ਖਾਂਦੇ
1: ਹਾਂ
0: ਓਦਾਂ ਹੀ ਵੀ ਹੈ ਹੀ ਨਹੀਂ ਓਦਾਂ ਪਿਆਰ ਹੀ ਨਹੀਂ ਹੈਗਾ ਕਿਸੇ ਨਾਲ
1: ਸੋ ਮਾਹੌਲ ਜਿਹਾ ਖਰਾਬ ਕਰਦਾ ਗਾ
0: ਇੱਦਾਂ ਹੀ ਨਾਲੇ ਜਿਹੜੀਆਂ ਚਲੋ ਆਪਾਂ ਫਿਰ ਗੱਲ ਕਿਸੇ ਹੋਰ ਪਾਸੇ ਨਿਕਲ ਜਾਂਦੀ ਆ
1: ਪਰ ਸਾਡੇ ਨਾਲ ਪ੍ਰੋਬਲਮ ਬੜੀ ਆ ਯਾਰ
0: ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਗੱਲ ਹੋਰ ਪਾਸੇ ਨਿਕਲ ਗਈ ਜਿਹੜੇ ਪਾਸੇ ਵੀ ਨਿਕਲੀ ਆ ਤੁਸੀਂ ਉਹ ਪਾਸਾ ਸੋਚਣਾ ਆ ਤੇ ਰਿਲੇਟ ਕਰਨਾ ਬਸ ਕਿਉਂਕਿ ਚੀਜ਼ਾਂ ਵੇਖੋ ਇਹ ਆਪਾਂ ਕੋਈ ਇਦਾਂ ਦਾ ਤੇ ਹੈ ਨਹੀਂ ਆ ਵੀ ਆਹ ਗੱਲ ਕਰਨੀ ਜਾਂ ਉਹ ਗੱਲ ਕਰਨੀ ਆਪਾਂ ਇੱਕ ਹਾਂ ਟੌਪਿਕ ਜ਼ਰੂਰ ਰੱਖੀਦਾ
1: ਨਹੀਂ ਨਾਲੇ ਨਾਲੇ ਸਾਡੀ ਗੱਲ ਹੈ ਨਾ ਉਹ ਬੀਜ ਦੀ ਤਰ੍ਹਾਂ ਉਹ ਫੁੱਟ ਕੇ ਬਾਹਰ ਨਿਕਲਦੀ ਹੈ ਨਾ ਗੱਲਾਂ ਚੋਂ ਗੱਲ
0: ਵੇਖੋ ਹੁਣ ਉਹਦੇ ਕਿਸੇ ਵੇਲੇ ਬੀਜ ਇੱਧਰ ਨੂੰ ਹੋ ਸਕਦਾ ਫਿਰ ਉਹਨੂੰ ਆਪਾਂ ਬੰਨ ਕੇ ਸਿੱਧਾ ਕਰਨਾ ਹੁੰਦਾ ਕਿਸੇ ਵੇਲੇ ਹੁਣ ਬੂਟਾ ਜਦੋਂ ਮੰਨ ਲਓ ਵੱਡਾ ਹੁੰਦਾ ਵਾ ਤੇ ਉਹ ਜ਼ਰੂਰੀ ਨਹੀਂ ਵੀ ਸਟ੍ਰੇਟ ਹੀ ਹੋਵੇ
1: ਸਟ੍ਰੇਟ ਹੀ ਹੋਵੇ
0: ਉਹ
1: ਹੌਲੀ ਹੌਲੀ ਟਾਣੀਆਂ ਨਿਕਲਣੀਆਂ ਸਭ ਹੋ ਨਾ ਸੋ ਸਾਡੀ ਗੱਲਾਂ ਬਸ
0: ਕਿਸੇ ਪਾਸੇ ਟਾਣੀ ਵੱਡੀ ਭਾਰੀ ਹੋ ਸਕਦੀ ਆ ਉਹ ਟਾਣੀ ਹਲਕੀ ਵੀ ਕਰਨੀ ਪੈ ਸਕਦੀ ਆ ਉਹਨੂੰ ਡੰਡੇ ਨਾਲ ਬੰਨ ਕੇ
1: ਸਾਡੀਆਂ ਗੱਲਾਂ ਜਿਵੇਂ ਗੁਲਾਬ ਦਾ ਬੂਟਾ
0: ਮੈਂ ਵੇਲ ਨਾ ਕਹਿ ਦਿਓ ਕਿਤੇ
1: ਨਹੀਂ ਨਹੀਂ ਠੀਕ
0: ਕੱਦੂ ਦੀ ਵੇਲ ਜਿਹੜੀ ਪਤਾ ਹੀ ਨਹੀਂ ਕਹਿਣ ਨੂੰ ਚੜ ਜਾਣੀ ਜਾਂ ਉਹਨੂੰ ਡੰਡਾ ਬੰਨ ਕੇ ਲੈ ਜਾਓ ਉਹਨੂੰ ਚੜ ਜਾਣੀ ਸਾਡੀ ਤੇ ਗੱਲ ਜਿਹੜੀ ਫਿਰ ਆਪਾਂ ਕੰਪਨੀ ਤੇ ਲੈ ਕੇ ਆਉਂਦੇ ਹਾਂ ਮੈਨੂੰ ਲੱਗਦਾ ਜਦੋਂ ਸਕੂਲ ਦੇ ਵਿੱਚ ਆਪਣੀਆਂ ਚਲੋ ਵੈਸੇ ਜਿਨ੍ਹਾਂ ਦੇ ਸਕੂਲ ਦੇ ਯਾਰ ਨੇ ਅੱਜ ਤੱਕ ਨਾਲ ਨੇ ਉਹ ਕਹਿੰਦੇ ਨੇ ਕਿ ਲੱਕੀ ਨੇ ਬੰਦੇ
1: ਹਾਂ
0: ਵੱਡੇ ਹੋ ਕੇ ਜਿੰਨੀਆਂ ਯਾਰੀਆਂ ਕਹਿੰਦੇ ਨੇ ਕਿ ਬੰਦੇ ਦੀ ਜਿਹੜੀ
1: ਸ਼ੁਕਰ
0: ਕਿੱਦਾਂ ਦਾ ਵਾ ਬੰਦਾ ਇਹ ਚੀਜ਼ ਪਛਾਣਨੀ ਹੋਵੇ ਤੇ ਤੁਸੀਂ ਇਹ ਵੇਖ ਲਓ ਵੀ ਉਹਦੇ ਯਾਰ ਕਿੰਨੇ ਪੁਰਾਣੇ ਨੇ ਜਾਂ ਉਹਦੀਆਂ ਯਾਰੀਆਂ ਜਿਹੜੀਆਂ ਨੇ ਉਹ ਕਦੋਂ ਦੀਆਂ ਲੱਗੀਆਂ ਨੇ ਤੇ ਅੱਜ ਤੱਕ ਨਿਭਰੀਆਂ ਨੇ ਤੇ ਬੜੇ ਬੜੀ ਵਧੀਆ ਨਿਭਰੀਆਂ ਨੇ
1: ਬਿਲਕੁਲ ਠੀਕ
0: ਜਦੋਂ ਤੁਸੀਂ ਸਕੂਲ ਦੇ ਵਿੱਚ ਹੁੰਦੇ ਹੋ ਨਾ ਮੈਨੂੰ ਲੱਗਦਾ ਜੇ ਹੁਣ ਮੈਂ ਪੜ੍ਹਨ ਵਾਲਾ ਬੱਚਾ ਫੋਰ ਐਗਜ਼ਾਮਪਲ ਵੈਸੇ ਝੂਠ ਆ ਇਹ ਗੱਲ ਪਰ ਮੰਨ ਲਓ ਮੰਨਣ ਚ ਕੀ
1: ਮੰਨਣ ਚ ਕੀ
0: ਮੰਨ ਲਓ ਉਦੋਂ ਮੈਂ ਕੀ ਵੇਖਣਾ ਵਾ ਕਿ ਯਾਰ ਜਿਹੜਾ ਮੈਂ ਦੋਸਤ ਬਣਾਉਣਾ ਵਾ ਉਹ ਵੀ ਪੜ੍ਹਦਾ ਹੋਵੇ ਕਿਉਂ ਕਿਉਂਕਿ ਜੇ ਮੈਂ ਪੜ੍ਹਾਈ ਦੀਆਂ ਗੱਲਾਂ ਕਰਨੀਆਂ ਨੇ ਤੇ ਮੈਨੂੰ ਬੰਦਾ ਵੀ ਅੱਗੋਂ ਉਹ ਚਾਹੀਦਾ ਵਾ ਵੀ ਜਿਹੜੀਆਂ ਪੜ੍ਹਾਈ ਦੀਆਂ ਗੱਲਾਂ ਮੇਰੀਆਂ ਸਮਝੇ ਤੇ ਅੱਗੋਂ ਮੈਨੂੰ ਦੱਸੇ ਵੀ ਕਿ ਕੋਈ ਨਾ ਕੁਛ ਮੈਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਵੀ ਮੈਂ ਜੋ ਕਰਨ ਡਿਆ ਜਾਂ ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਅਗਲੇ ਕੋ ਹੈਗਾ ਆ ਉਹ ਮੈਨੂੰ ਸਹੀ ਦੱਸੂਗਾ ਜੇ ਮੰਨ ਲਓ ਮੈਨੂੰ ਮੈਂ ਕਿਤੇ ਅੜ ਗਿਆ ਵਾ ਮੈਂ ਪੁੱਛਣਾ ਹੀ ਪੜ੍ਹਾਈ ਬਾਰੇ ਆ ਤੇ ਮੈਨੂੰ ਦੱਸ ਵੀ ਕੌਣ ਸਕਦਾ ਉਹੀ
1: ਖੁਦ ਪੜ੍ਹ ਰਿਹਾ ਆਪ ਨੂੰ 10 ਚੀਜ਼ਾਂ ਪਤਾ ਤਾਂ ਹੀ 4 ਦੱਸੂਗਾ
0: ਜਿਹਨੇ ਖੁਦ ਨੇ ਸੁਣਿਆ ਵਾ ਕਲਾਸ ਦੇ ਵਿੱਚ ਕੀ ਮੈਡਮ ਨੇ ਕਿਹਾ ਉਹੀ ਦੱਸੂਗਾ ਹੁਣ ਜਿਹਨੇ ਮੰਨ ਲਓ ਸੁਣਿਆ ਹੀ ਨਹੀਂ ਕੁਝ ਕਲਾਸ ਦੇ ਵਿੱਚ ਕੀ ਚੱਲਦਾ ਰਿਹਾ ਸਾਰੀ ਦਿਹਾੜੀ ਕੀ ਹੋ ਗਿਆ ਉਹ ਮੈਨੂੰ ਕੀ ਦੱਸ ਦੂਗਾ ਉਹਨੂੰ ਤੇ ਉਹੀ ਨਹੀਂ ਪਤਾ ਹੋਣਾ ਵੀ ਕਿਹਦੇ ਬਾਰੇ ਗੱਲ ਚੱਲਦੀ
1: ਇਹਦੇ ਅੰਦਰ ਇੱਕ ਮੇਨ ਗੱਲ ਇਹ ਹੋ ਜਾਂਦੀ ਹੈ ਹਨਾ ਅਗੇਨ ਦੋਸਤੀ ਯਾਰੀ ਇਹ ਇਕੱਲਾ ਇੱਦਾਂ ਦਾ ਰਿਸ਼ਤਾ ਹੁੰਦਾ ਜਿਹੜਾ ਅਸੀਂ ਆਪ ਚੁਣਦੇ ਹਾਂ ਨਾ ਬਾਕੀ ਸਾਰੇ ਸਾਡੇ
0: ਬਾਕੀ ਸਾਰੇ ਬਣੇ ਬਣੇ
1: ਜਦੋਂ ਆਪਾਂ ਨੇ ਸਾਨੂੰ ਅਸੀਂ ਡਿਸਕਵਰ ਕਰਦੇ
0: ਹਾਂ ਬਾਕੀ ਸਾਰੇ ਦਾ ਬਣਿਆ ਹੁੰਦਾ ਜਾਂ ਇੱਕ ਹੋਰ ਆਪਸ਼ਨ ਹੈਗੀ ਹੈ ਕਿ ਤੁਸੀਂ ਯਾਰ ਦੋਸਤ ਤੇ ਵਾਈਫ
1: ਹਾਂ ਵਾਈਫ ਵੀ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਉਹ ਵੀ ਐਬਸੋਲੂਟਲੀ ਰਾਈਟ
0: ਯਾਰ ਵਾਈਫ ਦਾ ਤੁਸੀਂ ਕਿਤੇ ਇਨਕਲੂਡ ਹੀ ਨਹੀਂ ਨਾ ਕਰਦੇ
1: ਸੌਰੀ
0: ਮੈਨੂੰ ਲੱਗਦਾ ਭਾਬੀ ਨੂੰ ਫੋਨ ਕਰਨਾ ਪੈਣਾ ਜੋ ਤੋਂ ਬਾਅਦ ਜਿੱਦਾਂ
1: ਨਹੀਂ ਨਹੀਂ ਨਹੀਂ
0: ਕਹਿਣਾ ਪੈਣਾ
1: ਉਹ ਹੋ ਯਾਰ ਮੈਂ ਬਚਪਨ ਦੇ ਹਿਸਾਬ ਨਾਲ ਕਹਿ ਰਿਹਾ ਨਾ ਯਾਰ ਬੰਦਾ ਅਡਲਟ ਹੋ ਕੇ ਵਿਆਹ ਕਰਾਂਦਾ ਤੂੰ ਕਲੇਸ਼ ਪੁਆ ਮੇਰੇ ਪੱਲੇ ਹੈ ਗੱਲ ਇਹ ਨਹੀਂ ਆ ਗੱਲ ਇਹ ਆ ਕਿ ਬਹੁਤ ਜ਼ਰੂਰੀ ਹੈ ਮੇਨ ਪੁਆਇੰਟ ਜਿਹੜਾ ਹੁੰਦਾ ਨਾ ਸਰਕਲ ਦਾ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇੱਕ ਬੰਦੇ ਯੈਸ ਮੈਨ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਕੁਛ ਵੀ ਕਰ ਰਹੇ ਹੋ ਤੇ ਹੁਣ ਕਹਿੰਦਾ ਯਾਰ ਤੂੰ ਸਹੀ ਕਰਦਾ ਯਾਰ ਤੂੰ ਬੈਸਟ ਹੈ ਵੈਰੀ ਗੁੱਡ ਕੀ ਪਤਾ ਲੱਗਦਾ ਮੁੜ ਕੇ ਹਨਾ ਜਾਂ ਤਾਂ ਬੰਦੇ ਨੂੰ ਝਿਜਕ ਹੁੰਦੀ ਹੈ ਕਿ ਜਾਂ ਫਿਰ ਕੀ ਇਹਨੂੰ ਕਵਾਂ ਕਿ ਨਾ ਕਰ ਜਾਂ ਦੂਸਰੇ ਪਾਸੇ ਹੁੰਦਾ ਬੰਦਾ ਕਹਿੰਦਾ ਬੋਦਰ ਹੀ ਨਹੀਂ ਕਰਦਾ ਠੀਕ ਹੈ ਕਰਦਾ ਕਰੀ ਜਾਵੇ ਤੇ ਸਭ ਤੋਂ ਮਾੜਾ ਹੁੰਦਾ ਮੌਜੂ ਲੈਣਾ ਕਿ ਲੈ ਬਈ ਇਹ ਕਰੇ ਅਸੀਂ ਫਿਰ ਹੱਸਾਂਗੇ ਮੇਰੇ ਹਿਸਾਬ ਨਾਲ ਇੱਕ ਯੈਸ ਮੈਨ ਨਹੀਂ ਹੋਣਾ ਚਾਹੀਦਾ ਬੰਦਾ ਦੂਜਾ ਤੁਹਾਡੇ ਹਿਤੈਸ਼ੀ ਹੋਣੇ ਚਾਹੀਦੇ ਆ ਤੁਹਾਡੇ ਯਾਰ ਦੋਸਤ ਤੁਹਾਡਾ ਸਰਕਲ ਦੇ ਸ਼ੁੱਡ ਬੀ ਥਿੰਕਿੰਗ ਗੁੱਡ ਅਬਾਊਟ ਯੂ ਐਂਡ ਵਾਈਸ ਵਰਸਾ ਜੇ ਤੁਸੀਂ ਵੀ ਮਤਲਬ ਇਹ ਦੋਨੋਂ ਚੀਜ਼ਾਂ ਤੁਹਾਡੇ ਅੰਦਰ ਵੀ ਹੈ ਨਾ ਉਸ ਹਿਸਾਬ ਦੀ ਹੋਣੀਆਂ ਚਾਹੀਦੀਆਂ ਕਿ ਜੇ ਤੁਸੀਂ ਵੀ ਯੈਸ ਮੈਨ ਨਹੀਂ ਹੋਣੇ ਚਾਹੀਦੇ ਹੋ ਆਪਣੇ ਗਾਂਹ ਕਿਸੇ ਦੋਸਤ ਵਾਸਤੇ ਹੈ ਨਾ ਅਤੇ ਤੁਸੀਂ ਵੀ ਹਿਤੈਸ਼ੀ ਹੀ ਹੋਣੇ ਚਾਹੀਦੇ ਹੋ ਤੁਹਾਡੇ ਵੀ ਮਾਇੰਡ 'ਚ ਇਹੀ ਹੋਣਾ ਚਾਹੀਦਾ ਕਿ ਯਾਰ ਜੋ ਮੈਂ ਸਲਾਹ ਦੇਵਾਂ ਜੋ ਮੈਂ ਜਿਸ ਤਰ੍ਹਾਂ ਦੀ ਵੀ ਹੈਲਪ ਕਰਾਂ ਆਪਣੇ ਵੱਲੋਂ ਜਿੰਨੀ ਕੁ ਮੇਰੀ ਸਮਰੱਥਾ ਉਹਦੇ ਆਸੇ ਪਾਸੇ ਮੈਂ ਇਹਦੀ ਹੈਲਪ ਕਰ ਦੇਵਾਂ।
0: ਵੇਖੋ ਜਦੋਂ ਜਦੋਂ ਤੁਸੀਂ ਸਕੂਲ ਲਾਈਫ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਪਿੱਛੇ ਚੱਲ ਜਾਂਦੇ ਕਿਉਂਕਿ ਉਦੋਂ ਹੀ ਸਿਲਸਿਲਾ ਹੀ ਸ਼ੁਰੂ ਹੁੰਦਾ ਉੱਥੋਂ ਹੀ ਹੁੰਦਾ ਸਾਰਾ ਉਹੀ ਇੱਕ ਥਾਂ ਆ ਜਿੱਥੋਂ ਕਿ ਇਹ ਸ਼ੁਰੂਆਤ ਹੁੰਦੀ ਹੈ ਦੋਸਤੀ ਦੀ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹਦੇ ਨਾਲ ਤੁਹਾਡੀ ਮਾੜੀ ਜਿਹੀ ਵਾਈਬ ਮੈਚ ਕਰਦੀ ਆ ਤੁਸੀਂ ਉਹਦੇ ਨਾਲ ਹੈਲੋ ਹਾਏ ਗੱਲਬਾਤ ਵਧਾ ਲੈਂਦੇ ਹੋ। ਮੰਨ ਲਓ ਕਲਾਸ ਦੇ ਵਿੱਚ ਨਾਲ ਬਹਿਣਾ ਸ਼ੁਰੂ ਕਰ ਦਿੰਦੇ ਹੋ ਜਾਂ ਰਿਸੈਸ ਟਾਈਮ ਇਕੱਠੇ ਥੱਲੇ ਜਾਣਾ ਥੱਲੇ ਮਾੜਾ ਮੋਟਾ ਖੇਡਣਾ ਕੰਟੀਨ ਜਾਣਾ ਜਾਂ ਮੰਨ ਲਓ ਬੁੱਕ ਸ਼ੋਪ ਦੇ ਉੱਤੇ ਕੋਈ ਪੈਨ ਪੈਨਸਲ ਲੈਣ ਜਾਣੀ ਕੁਝ ਵੀ ਮਾੜਾ ਮੋਟਾ ਇੱਦਾਂ ਦਾ ਕਰਨਾ ਤੇ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਜਾਂ ਉਹਨੂੰ ਕਹਿਣਾ ਕਿ ਆ ਜਾ ਥੱਲੇ ਹਨਾ ਜਾਂ ਮਾੜੀ ਮੋਟੀ ਗੱਲ ਸ਼ੁਰੂ ਕਰਨੀ
1: ਬਾਥਰੂਮ ਕਿੱਟੇ
0: ਮਾਂ
1: ਨੀ ਹੁੰਦਾ
0: ਭਰਾਵਾਂ
1: ਮੈਨੂੰ ਦੱਸਦਾ ਪਏ ਮੈਂ ਕਿ ਬੋਲਿਆ ਨਹੀਂ ਕਹਿਣਾ ਚਾਹੁੰਦਾ ਸੀ ਪਰ ਇਹ ਹੁੰਦਾ
0: ਕਿ ਮੈਂ ਯਾਰ ਥੋੜਾ ਅਵੋਇਡ ਕਰਦਾ ਮੈਂ ਸਿਆਣਾ ਬਣ ਡਿਆ ਹੁਣ
1: ਪਰ ਇਹ ਤੇਰੀ ਕਿੰਨੀ ਸੱਚੀ ਗੱਲ ਹੈ ਨਾ ਬਣੀ ਬੰਦਾ ਖਾਸ ਕਰ ਸਕੂਲ ਕਾਲਜ ਚ ਤੁਸੀਂ ਐਵੇਂ ਉੱਠ ਪੈਂਦੇ
0: ਹਾਂ
1: ਐਵੇਂ ਚੱਲ ਜਾਂਦੇ ਸ਼ਾਮ ਨੂੰ ਤੁਸੀਂ ਫ੍ਰੀ ਬੈਠੇ ਹੋ ਤੇ ਯਾਰ ਦੋਸਤ ਦਾ ਫੋਨ ਆ ਗਿਆ ਉਹਨੇ ਆਪਣੇ ਘਰ ਦਾ ਸਮਾਨ ਸਮੂਨ ਲੈਣ ਜਾਣਾ ਉਹਨੇ ਪਹਿਲੇ ਤੁਹਾਨੂੰ ਚੱਕਣਾ ਨਾ ਉਹਨੇ ਭਾਵੇਂ ਪੁੱਠਾ ਰਸਤਾ ਪੈਂਦਾ ਹੋਵੇ ਪਹਿਲੇ ਉੱਧਰ ਆਏਗਾ ਫੇਰ ਜਾਊਗਾ
0: ਉਹ ਭਾਵੇਂ ਈਸਟ ਤੋਂ ਪਹਿਲਾਂ ਵੈਸਟ ਤੋਂ ਤੁਹਾਨੂੰ ਚੋਕੇ ਤੇ ਜਾਣਾ ਈਸਟ ਚ ਹੀ ਹੋਵੇ
1: ਘਰੇ ਉਹਦੇ ਪਰਾਉਣੇ ਆਏ ਹੋਣ ਕਿ ਚੀਜ਼ ਚਾਹ ਪੱਤੀ ਮੁੱਕੀ ਹੈ ਚਾਹ ਬਣਾਉਣੀ ਹੈ ਆਰਾਮ ਨਾਲ ਆਊਗਾ ਪਹਿਲੇ ਹੈ ਨਾ ਫਿਰ ਪੁੱਛੋ ਹਾਂ ਕੀ ਮਾਹੌਲ ਚਾਲ ਆ ਫਿਰ ਆਪਸ ਚ ਗੱਲ ਹੋਊਗੀ ਤੂੰ ਚਲਾਏਗਾ ਕਿ ਮੈਂ ਚਲਾਵਾਂ
0: ਫਿਰ ਅਗਲਾ ਕਹੂ ਨਹੀਂ ਨਹੀਂ ਮੈਂ ਚਲਾਉਂਦਾ
1: ਮੈਂ ਚਲਾਉਂਗਾ ਚੱਲ ਬਹਿ ਜਾ ਫਿਰ ਆਰਾਮ ਨਾਲ ਹੌਲੀ ਹੌਲੀ ਮੱਠੇ ਮੱਠੇ ਜ਼ਿਗ-ਜ਼ੈਗ ਕਰਕੇ ਸਕੂਟਰ ਬਾਈਕ ਜੋ ਵੀ ਆ ਪਹੁੰਚਣਾ
0: ਰਾਜ ਕੁਛ ਹੋ ਵੀ ਸਕਦਾ ਵਾ 15 ਮਿੰਟ ਉੱਥੇ ਵੀ ਆ ਸਕਦਾ
1: ਰਾਜ ਵੀ ਹੋ ਸਕਦਾ ਯਾਰ ਆ ਮਾੜੇ ਇਧਰੋਂ ਚੱਲਦੇ ਆ ਇਧਰੋਂ ਥੋੜੀ ਬੈਟਰ ਹੁੰਦੀ ਹੈ ਰੋਡ
0: ਜਾਂ ਉੱਥੇ ਇਹ ਵੀ ਨਹੀਂ ਕਿ ਪਤਾ ਕੋਈ ਚੀਜ਼ ਹੀ ਵੇਖਣੀ ਪੈ ਜੇ ਰਾਜ ਇੱਧਰ ਦੀ ਲੰਘਣ ਦੇ
1: ਬਿਲਕੁਲ ਬਿਲਕੁਲ ਹਾਂਜੀ ਨਹੀਂ ਨਹੀਂ ਜ਼ਰੂਰੀ ਹਾਂਜੀ ਹਾਂਜੀ ਕੋਈ ਵੀ ਚੀਜ਼ ਹੋ ਸਕਦੀ ਫਿਰ ਉੱਥੇ ਜਦੋਂ ਪਹੁੰਚ ਗਏ ਹਨਾ ਉਸ ਦੁਕਾਨ ਤੇ ਹੁਣ ਲੈਣੀ ਸਿਰਫ ਚਾਹ ਪੱਤੀ ਹੈ ਪਰ ਹੁਣ ਦੋ ਮੁੰਡੇ ਜਾਂ ਤਿੰਨ ਮੁੰਡੇ ਹਨਾ ਟ੍ਰਿਪਲੀ ਚਲੋ ਮਾਰਨੀ ਨਹੀਂ ਚਾਹੀਦੀ ਟ੍ਰਿਪਲੀ ਪਰ ਚਲੋ ਖੈਰ ਜਿੰਨੇ
0: ਸੋਰੀ ਤੁਹਾਡੀ ਗੱਲ ਵਿੱਚ ਕੱਟਣ ਡਿਆ ਮੈਨੂੰ ਗੱਲ ਯਾਦ ਆ ਗਈ ਇੱਕ ਤੁਹਾਡੀ ਵਰਗਾ ਇੱਕ ਮੇਰਾ ਵੀਰ ਭਰਾ ਸੀ ਤੇ ਉਹ ਵੀ ਬਾਵਾ ਚਿਰ ਦਾ ਆਸਟ੍ਰੇਲੀਆ ਆ
1: ਅੱਛਾ
0: ਮੈਨੂੰ ਗੱਲ ਪਤਾ ਕਿੱਥੋਂ ਚੇਤਾ ਆਈ ਆਹ ਜਿਹੜਾ ਵੀ ਜਾਂਦੇ ਜਾਂਦੇ ਕਿਤੇ ਰਾਹ 'ਚ ਗੇੜਾ ਮਾਰ ਕੇ ਜਾਣ ਤੋਂ ਉਹ ਜਦੋਂ ਹੁਣ ਇੰਡੀਆ ਗਿਆ 5 ਸਾਲਾਂ ਬਾਅਦ ਗਿਆ ਹੋਣਾ ਤੇ ਉਹ ਸਭ ਤੋਂ ਪਹਿਲਾਂ ਕਿੱਥੇ ਗਿਆ ਹੋਊਗਾ ਦੱਸੋ ਏਅਰਪੋਰਟ ਤੋਂ ਉਤਰ ਕੇ ਸਿੱਧਾ
1: ਯਾਰ ਦੋਸਤ ਦੇ ਘਰ ਆਪਣੇ ਕਿਸੇ
0: ਦੂਜਾ ਗੈਸ
1: ਬੰਦਾ ਘਰ ਹੀ ਜਾਂਦਾ ਵੈਸੇ ਮੱਥਾ ਮੁੱਥਾ ਟੇਕਣ ਚਲ ਗਿਆ ਮੰਦਰ ਗੁਰਦੁਆਰੇ ਜਿਹੜੀ ਵੀ ਹਨਾ
0: ਮੱਥਾ ਹੀ ਟੇਕਣਾ ਕਹਿ ਲਓ ਪਰ ਮੱਥਾ ਪਤਾ
1: ਚਾਹ ਪੱਤੀ ਲੈਣ ਲਈ ਜੇ ਪਹੁੰਚ ਗਏ ਅੰਕਲ ਜੀ ਦੀ ਦੁਕਾਨ ਤੇ ਹੁਣ ਦੇਖੋ ਕੱਲਾ ਬੰਦਾ ਜਾਂਦਾ ਅੰਕਲ ਆ ਚਾਹ ਪੱਤੀ ਕਿਹੜੀ ਆ ਵਾਲੀ ਜੀ ਹਾਂ ਲਿੱਤੇ ਪੈਸੇ ਦਿੱਤੇ ਆ ਗਏ ਪਰ ਹੁਣ 2 ਯਾਰ ਦੋਸਤ ਗਏ ਹੋਏ ਨਾ ਅੰਕਲ ਕੰਮ ਕਾਰ ਕਿੱਦਾਂ ਠੀਕ ਹੈ ਮੁੰਡਾ ਤੁਹਾਡਾ ਕਿਸ ਤਰ੍ਹਾਂ ਠੀਕ ਹੈ ਗਰਮੀ ਬਹੁਤ ਹੋਈ ਪਈ ਹੈ ਨਾ ਉਹ ਵੀ ਕਹਿ ਰਿਹਾ ਕਿ ਖੇੜਾ ਛੱਡੋ ਮੇਰਾ ਜਾਓ ਐਵੇਂ ਬਿਨਾਂ ਗੱਲੋਂ ਸਿਰ ਖਪਾਈ ਕਰੀ ਜਾਣੀ ਅੰਕਲ ਨਾਲ ਅੰਕਲ ਇਹ ਵਿਚਾਰਾ ਸੋਚ ਰਿਹਾ ਕਿ
0: ਅੰਕਲ ਆ ਟੋਫੀਆਂ ਨਵੀਆਂ ਰੱਖ ਲਈਆਂ
1: ਨਾਲ ਇੱਕ ਦੂਜੇ ਨੇ ਨਾ ਕੱਢ ਚੱਕ ਲੈਣਾ ਉਹ ਵਾਲਾ ਕੰਟੇਨਰ ਚੱਕ ਲੈਣਾ ਨਾਲ ਖੋਲਣਾ ਸ਼ੁਰੂ ਕਰ ਦੇਣਾ ਆਹ ਸੈਂਟਰ ਫਰੈਸ਼ ਨਵੀਂ ਆਈ ਹੈ ਫਲੇਵਰ ਆ ਸਟ੍ਰੋਬਰੀ ਆ ਤੂੰ ਖਾਧਾ ਉਹ ਦੂਜਾ ਕਹਿੰਦਾ ਨਹੀਂ ਨਹੀਂ ਮੈਂ ਨੀ ਖਾਧਾ ਮਾੜਾ ਟਰਾਈ ਕਰ ਅੰਕਲ ਦੇਖੀ ਜਾਂਦਾ ਇਹਨਾਂ ਨੇ ਪਤਾ ਨੀ
0: ਹੁੰਦਾ ਕੋਈ ਨੀ
1: ਹਾਂ ਕੋਈ ਗੱਲ ਨੀ ਅੰਕਲ ਆ ਮਟਰੀਆਂ ਨੀ ਆਈਆਂ ਬੜਾ ਟਾਈਮ ਹੋ ਗਿਆ ਤੁਹਾਡੇ ਕੋਲ ਹੈ ਉਹ ਕਹਿੰਦਾ ਹਾਂ ਨਹੀਂ ਹਜੇ ਅੱਜ ਕੱਲ੍ਹ ਗਰਮੀਆਂ 'ਚ ਗਾਕੀ ਗੁਕੀ ਇੰਨੀ ਨਹੀਂ ਹੁੰਦੀ ਬਈ ਹਨਾ ਸਰਦੀਆਂ 'ਚ
0: ਆਉਣ ਵਾਲੇ ਸੀਜ਼ਨ 'ਚ ਲਿਆਵਾਂਗੇ
1: ਇੱਦਾਂ ਚਲੋ ਫਿਰ ਮਾੜੀ ਇੱਦਾਂ ਕਰੋ ਚਾਹ ਪੱਤੀ ਕਹੋ ਹਾਂ ਮੁੰਡੇ ਨੂੰ ਆਇਆ ਨੀ ਕਿ ਮੁੰਡਾ ਅੱਜ ਕੰਮ ਕਰਨਾ ਚਲੋ ਤੁਸੀਂ ਫੜ ਲਓ ਹਨਾ ਜਦ ਤੱਕ ਅੰਕਲ ਮੁੜ ਕੇ ਆਇਆ ਤਦ ਤੱਕ ਚੋਕਲੇਟ ਫੜੀ ਹੋਈ ਹੈ ਉਹ ਖਾਈ ਹਾਂਜੀ ਅੰਕਲ ਕਿੰਨੇ ਹੋਏ ਤੇ ਉਹ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਕਹਿੰਦੇ ਹੋ ਉਹ ਅੰਕਲ ਦੇ ਅੰਦਰ ਦਾ ਬੋਏ ਵੀ ਜਾਗ ਜਾਂਦਾ ਉਸ ਟਾਈਮ ਉਹ ਵੀ ਕਹਿੰਦਾ ਯਾਰ ਮੈਂ ਵੀ ਇਸ ਉਮਰੇ ਆਹੀ ਸਭ ਕੀਤਾ ਉਹ ਉਹਦਾ ਹੀ ਪੈਸਾ ਲੈਂਦਾ ਗਿਆ ਜਾਓ
0: ਕੋਈ
1: ਪਰ ਅੱਗੋਂ ਇਹ ਕਹਿੰਦਾ ਕਾਕਾ ਘੱਟ ਆਇਆ ਕਰੋ ਘਰ ਦਿਆ ਕਰੋ
0: ਤੁਸੀਂ ਖਬਰੂ ਬੜਾ ਹੁੰਦੇ ਲੱਲੀ ਉੜੀ ਕਰਾਉਂਦੇ ਨਹੀਂ ਦਹੀਂ
1: ਐਵਰੀ ਅੰਕਲ ਸ਼ਾਰਟ ਆਊਟ ਐਵਰੀ ਅੰਕਲ ਜਿਨ੍ਹਾਂ ਨੇ ਸਭ ਹਨਾ ਹਰਕਤਾਂ ਚੱਲੀਆਂ ਥੈਂਕ ਯੂ ਅੰਕਲ ਜੀ ਆਲ ਅੰਕਲਸ
0: ਸਾਡੇ ਵੀ ਹੁੰਦਾ ਸੀ ਗੰਜਾ ਅੰਕਲ ਮਤਲਬ ਗੰਜਾ ਉਹਦਾ ਨਾਂ ਨੀ ਸੀ ਉਹ ਥੋੜਾ ਮੇਰੇ ਵਰਗਾ ਵਿਚਾਰਾ ਵਾਲ ਮੇਰੇ ਵਰਗਾ ਨੀ ਮੇਰੇ ਤੇ ਚਲੋ ਥੋੜੇ ਜਿਹੇ
1: ਹੈਗੇ
0: ਪਰ ਹੁਣ ਡੇ ਯਾਰ ਮੈਂ ਬੜਾ ਸਟ੍ਰੈਸ ਆ ਚਲੋ ਇਹ ਫੇਰ ਕਿਸੇ ਦਿਨ
1: ਤੈਨੂੰ ਕਿਹਾ ਸੀ ਮੀਨੋਕਸੀਡਿਲ ਲਿਆ ਤੇ
0: ਉਹ ਨਹੀਂ ਯਾਰ ਮੈਂ ਤੁਹਾਨੂੰ ਉਹ ਵੀ ਬਾਅਦ ਚ ਆਪਾਂ ਕਰਦੇ ਗੱਲ ਤੇ ਗੱਲ ਇਹ ਕਿ ਉਹ ਗੰਜਾ ਅੰਕਲ ਸੀ ਮਤਲਬ ਉਹਦੇ ਵਾਲ ਨੀ ਹੈਗੇ ਸਿਰ ਤੇ
1: ਸੈਡ
0: ਇਹ ਉਹ ਗੰਜੇ ਅੰਕਲ ਨੇ ਬੜੀ ਆਚ ਕਰਾਈ ਹੈ ਅਜੇ ਤੱਕ ਗੰਜੇ ਅੰਕਲ ਕੋਲ ਜਾਈਏ ਤੇ ਹੁਣ ਤੇ ਚਲੋ ਹੈਗਾ ਸਾਰਾ ਕੁਝ ਨਾਲੇ ਹੁਣ ਸਮਝ ਆ ਗਈ ਆ ਹੁਣ ਤੇ ਗੰਜੇ ਅੰਕਲ ਕੋਲ ਮੰਨ ਲਓ ਸਮਾਨ ਕੋਈ ਪੰਜਾਵਾਂ ਦਾ ਲਈਏ ਤੇ ਗੰਜੇ ਅੰਕਲ ਨੂੰ 200 ਦੇ ਕਹੀਦਾ ਵੀ ਗੰਜੇ ਅੰਕਲ ਯਾਰ ਤੂੰ ਉਹ ਟਾਈਮ ਦੇ ਵਿੱਚ ਸਾਥ ਦਿੱਤਾ ਸੀ ਤੇ ਅੱਜ ਭਰਾ ਨਾਲ ਖੜੇ ਤੇਰੇ
1: ਐਕਚੁਅਲੀ ਚੱਕਰ ਪਤਾ ਕੀ ਹੈ ਭਰਾ ਨਾਲ ਖੜੇ ਗੰਜੇ ਅੰਕਲ ਤੁਹਾਡੇ ਕੀ ਬਾਤ ਸੈਂਟੈਂਸ ਹੀ ਆਪਣੇ ਆਪ ਚ ਕਿੰਨਾ ਕ੍ਰਾਂਤੀਕਾਰੀ ਆ ਪਰ ਇੱਕ ਗੱਲ ਦੇਖੋ ਇਹ ਨਾ ਇਹ ਗੱਲ ਸਹੀ ਆ ਜਦੋਂ ਹੁਣ ਤੂੰ ਵੀ ਕਦੀ ਇੱਦਾਂ ਕੀਤਾ ਹੋਣਾ ਜਾਂ ਮੈਂ ਵੀ ਆਪਣੀ ਲਾਈਫ 'ਚ ਇਸ ਤਰ੍ਹਾਂ ਕੀਤਾ ਹੋਣਾ ਮਾਇੰਡ ਸੈਟ ਇਹ ਨਹੀਂ ਹੁੰਦਾ ਕਿ ਪੈਸੇ ਨਹੀਂ ਦੇਣੇ ਮਾਇੰਡ ਸੈਟ ਹੁੰਦਾ ਆਪਣਾਪਨ ਹਨਾ ਪਰ ਉਹ ਤੁਸੀਂ ਭੋਲੇ ਇੰਨੇ ਖੁੰਨੇ ਹੋ ਉਸ ਉਮਰ 'ਚ ਤੁਹਾਨੂੰ ਇਹ ਜਾਂਚ ਨਹੀਂ ਹੁੰਦੀ ਕਿ ਅਗਲੇ ਨੇ ਕੋਈ ਚੀਜ਼ ਹੈ ਨਾ ਖਰੀਦ ਕੇ ਰੱਖੀ ਆ ਕਿ ਅਗਲੇ ਦੇ ਪੈਸੇ ਲੱਗਦੇ ਹਨਾ ਰੋਜੀ ਆ ਰੋਟੀ ਆ ਕੁਛ ਹੋਰ
0: ਸਾਰੇ ਅੰਕਲ ਨਹੀਂ ਇੱਦਾਂ ਦੇ ਹੁੰਦੇ
1: ਹਾਂ ਨਹੀਂ ਸਾਰੇ ਤਾਂ ਇੱਦਾਂ ਦੇ ਹੁੰਦੇ ਨੇ ਉਹਨਾਂ ਕੋਲ ਜਾਣਾ ਨਹੀਂ
0: ਇੱਕ ਹੋਰ ਅੰਕਲ ਹੈਗਾ ਇੱਕ ਹੋਰ ਅੰਕਲ ਹੈਗਾ
1: ਉਹਦੇ ਕੋਲ ਜਾਣਾ
0: ਲੱਭੇ ਮੁੜ ਕੇ ਉਹਨੂੰ ਗਲੀਆਂ ਚ
1: ਪਰ ਹਾਂ
0: ਗੱਲਬਾਤ ਚੱਲ ਰਹੀ ਸੀ ਜੀ ਕੰਪਨੀ ਦੀ ਤੇ ਸਾਰਾ ਕੁਛ ਵੇਖੋ ਜੋ ਗਲਤ ਆ ਜੋ
1: ਪਰ ਆਪਾਂ ਜਦੋਂ ਹੁਣ ਆਪਾਂ ਸਕੂਲ ਤੋਂ ਆ ਜਾਂਦੇ ਹਾਂ ਨਾ ਫਿਰ ਆਪਾਂ ਜਦੋਂ ਬਾਹਰ ਆਉਂਦੇ ਹਾਂ ਤਾਂ ਉੱਥੇ ਸਰਕਲ ਥੋੜਾ ਸੋਚ ਸਮਝ ਕੇ ਬਣਾਉਣਾ ਪੈਂਦਾ ਇਹ ਉਹ ਚੀਜ਼ ਹੁੰਦੀ ਆ
0: ਮੈਨੂੰ ਲੱਗਦਾ ਸੋਚ ਸਮਝ ਕੇ ਆਪਾਂ ਜਾਣ ਕੇ ਨਹੀਂ ਬਣਾਈਦਾ ਸਾਨੂੰ ਉਦੋਂ ਤੱਕ ਆਲਰੇਡੀ ਸਮਝ ਆ ਚੁੱਕੀ ਹੁੰਦੀ ਆ ਕਿਉਂਕਿ ਆਪਾਂ ਹਰ ਇੱਕ ਨਾਲ ਥੋੜਾ ਜਿਹਾ ਐਕਸਪੀਰੀਅੰਸ ਕਰ ਲਿਆ ਹੁੰਦਾ ਜ਼ਿਆਦਾ ਪੜਾਕੂ ਦੇ ਨਾਲ ਵੀ ਕਰ ਲਿਆ ਹੁੰਦਾ ਤੇ ਥੋੜਾ ਜਿਹੜਾ ਮੇਰੇ ਵਰਗਾ ਕੋਈ ਵਿਹਲਾ ਜਾਂ ਜਿਹੜਾ ਟਾਈਮ ਪਾਸ ਕਰਦਾ ਸੀ ਉਹਦੇ ਨਾਲ ਵੀ ਕਰ ਲਿਆ ਹੁੰਦਾ ਐਕਸਪੀਰੀਅੰਸ ਵੀ ਇਹਦਾ ਕੀ ਲਾਈਫ ਸਟਾਈਲ ਆ ਪਰ ਕਈ ਵਿੱਚ ਹੁੰਦੇ ਸੀ ਜਿਹੜੇ ਦਰਮਿਆਨੇ ਜੇ ਵੀ ਜਿਨ੍ਹਾਂ ਨੇ ਪੜ੍ਹਾਈ ਵੀ ਕਰ ਲੈਣੀ ਆ ਸਰਦੀ ਬਣਦੀ ਤੇ ਸਰਦਾ ਬਣਦਾ ਥੋੜਾ ਜਿਹਾ ਇੰਜੋਏ ਵੀ ਕਰ ਲੈਣਾ ਘੁੰਮ ਫਿਰ ਵੀ ਲੈਣਾ
1: ਬੈਸਟ
0: ਉਹ ਵੀ ਵਿੱਚ ਆਉਂਦੇ ਆ ਬੈਸਟ ਉਹੀ ਹੁੰਦਾ ਵਾ ਪਰ
1: ਬੈਸਟ ਆਫ ਐਵਰੀ ਵਰਲਡ
0: ਉਹਦੇ ਵਿੱਚੋਂ ਤੁਸੀਂ ਤਿੰਨਾਂ ਚੋਵਾਂ ਕੈਟਾਗਰੀਜ਼ 'ਚ ਤੁਸੀਂ ਕੀ ਪਸੰਦ ਆਉਂਦਾ ਤੁਹਾਨੂੰ ਜਾਂ ਕਿਹੜੀ ਤੁਸੀਂ ਕਿੱਦਾਂ ਦੇ ਬਣਨਾ ਵਾ ਫਿਰ ਬੰਦਾ ਆਪਣੇ ਆਪ ਨੂੰ ਉੱਦਾਂ ਦਾ ਬਣਾਉਂਦਾ
1: ਕਿਹਾ ਨਾ ਕਿ
0: ਉਹ ਤੁਸੀਂ ਕੀ ਨਾਲ ਲੈ ਕੇ ਜਾਣਾ ਜਦੋਂ ਜਦੋਂ ਤੁਸੀਂ ਕਾਲਜ ਆਉਂਦੇ ਫਿਰ ਸਮਝ ਆ ਜਾਂਦੀ
1: ਇੱਕ ਵੀ ਉਹ ਅਖਾਣ ਇਸ ਤਰ੍ਹਾਂ ਹੀ ਹੈ ਨਾ ਕੁਛ ਇੱਦਾਂ ਇੱਦਾਂ ਕਹਿੰਦੇ ਕਿ ਦ ਪੈਕ ਡਜ਼ਨਟ ਯੂ ਡੋਂਟ ਚੂਜ਼ ਦ ਪੈਕ ਆਫ ਵੁਲਵਸ ਦ ਵੁਲਵਸ ਚੂਜ਼ ਦੈਟ ਯੂ ਵਾਂਟ ਟੂ ਬੀ ਦੈਟ ਯੂ ਸ਼ੁੱਡ ਬੀ ਦੇਅਰ ਇਨ ਦੇਅਰ ਪੈਕ ਔਰ ਨਾਟ ਇੱਦਾਂ
0: ਕਰਕੇ ਹਾਂ ਇਸ
1: ਹਾਂ ਸੋ ਇਹਦਾ ਮਤਲਬ
0: ਵੀ ਆਰ ਇਨ ਦ ਪੈਕ ਔਰ ਨਾਟ
1: ਵੀ ਆਰ ਇਨ ਦ ਪੈਕ
0: ਓ ਦੈਟਸ ਗੁੱਡ
1: ਦੈਟਸ ਸੋ ਉਹਦੇ ਅੰਦਰ ਪੁਆਇੰਟ ਹੈ ਦੈਟਸ ਗ੍ਰੇਟ ਤੇ ਉਹ ਆਪਾਂ ਸੱਚ ਮੈਂ ਤੁਹਾਨੂੰ ਦੱਸਣਾ ਆਪਾਂ ਕਾਫੀ ਟਰਾਈ ਕਰਕੇ ਆਣੀ ਆ
0: ਕਿੱਥੋਂ ਦੀ
1: ਪਿਛਲਾ ਸ਼ੋਅ ਕੀਤਾ ਸੀ ਚਾਚਾ ਜੀ ਨਾਲ ਕੁਲਵਿੰਦਰ ਢਿੱਲੋਂ ਦਾ ਗਾਣਾ ਚਲਾਇਆ ਕਹਿੰਦੇ ਤੈਨੂੰ ਆਉਂਦਾ ਨੀ ਹੋਣਾ ਮੈਨੂੰ ਕਸਮ ਹੈ ਯਾਰ ਕਿੱਦਾਂ ਬਦਲੇ ਸੱਜਣ ਰਾਤੋ ਰਾਤ ਨੀ
0: ਜਿਵੇਂ ਕਿਸੇ ਦੇ ਸਿਖਾਏ ਹੁੰਦੇ
1: ਕਿਸੇ ਦੇ ਸਿਖਾਏ ਹੋਏ ਨੇ ਤੇ ਮੈਂ ਨਾ ਮੈਂ ਸੋਹਾ ਪਾਉਂਦਾ ਰਿਹਾ ਮੈਂ ਕਿਹਾ ਉਹਨਾਂ ਨੇ ਨਾ ਇੱਧਰ ਦਾ ਪ੍ਰੈਸ਼ਰ ਪਾ ਤਾ ਦੱਸ ਦੱਸ ਮੈਂ ਭੁੱਲ ਗਿਆ ਮੌਕੇ ਤੇ ਤੇ ਮੈਂ ਫਿਰ ਕਾਫੀ
0: ਸੁਣਾ ਦੇਣਾ ਉਹਦੇ ਮੁੰਡੇ ਦਾ ਕੋਈ
1: ਉਹ ਮੈਨੂੰ ਯਾਰ ਆਪਰੇਸ਼ਨ ਨੀ ਦਿੱਤਾ ਨਾ ਬੋਸ ਨੇ ਬੋਸ ਕਹਿੰਦੇ ਬੈਠੇ ਹੀ ਬਹੁਤ ਹੈ ਚਲੋ ਠੀਕ ਹੈ ਬਾਈ ਓਕੇ ਆ ਤੇ ਖੈਰ ਮਾਹੌਲ ਜਿਹੜਾ ਨਾ ਉਹ ਵੇਵੀ ਕਰਾਂਗੇ ਆਪਾਂ
0: ਨਹੀਂ ਕਾਫੀ ਦੇ ਕਿੱਥੇ ਦੇ ਕਹਿੰਦੇ
1: ਕਾਫੀ ਆਪਾਂ ਪੀ ਕੇ ਆਣੀ ਆ ਮੌਂਟ ਬਲੈਂਕ ਬੜੀ ਘੈਂਟ ਹੈ ਮੇਰੀ ਫੇਵਰੇਟ ਹੋ ਗਈ ਦੋ ਤਿੰਨ ਹਫ਼ਤਿਆਂ ਤੋਂ ਮੈਂ ਉਹੀ ਪੀ ਰਿਹਾ
0: ਹਾਂ ਯਾਰ ਸੁਣਿਆ ਤੇ ਮੈਂ
1: ਸਿੰਘ ਸਾਹਿਬ ਨੂੰ ਵੀ ਮੈਂ ਕਿਹਾ ਕਿ ਉਹੀ ਪੀਵਾਂਗੇ ਇਟਸ ਕੋਲਡ ਕਾਫੀ
0: ਹਾਂ
1: ਪਰ ਬਲੈਕ ਬਿਲਕੁਲ ਬਹੁਤ ਨਾ ਮਾਤਰ ਦੁੱਧ
0: ਠੀਕ ਹੈ
1: ਮਤਲਬ ਕਹਿ ਲਾ ਕਿ
0: ਮੌਂਟ ਬਲੈਂਕ
1: ਮਤਲਬ ਕਹਿ ਲਾ
0: ਮੈਂ ਸੁਣਿਆ ਵੱਡੇ ਲੋਕਾਂ
1: ਦਾ ਅਮਰੀਕਨ ਨੂੰ ਨਹੀਂ ਹੁੰਦਾ ਕਹਿ ਲਾ ਉਹ ਠੰਡਾ ਹਨਾ ਤੇ ਉਹਦੇ ਅੰਦਰ ਪਰ ਸਵੀਟਨਰ ਪਤਾ ਕਿਹੜਾ ਪਾਉਂਦੇ ਆ ਉਹ ਔਰੇਂਜ ਦਾ
0: ਅੱਛਾ ਜੀ
1: ਔਰੇਂਜ ਦਾ ਜ਼ੈਸਟ ਬੰਦੋ
0: ਠੀਕ
1: ਹੈ ਉਹ ਗੁੱਡ
0: ਉਹ ਜਦੋਂ ਆਪਾਂ ਉੱਥੇ ਨਹੀਂ ਜਾਣਾ ਮਾਊਂਟ ਆਥਮ
1: ਹਾਏ
0: ਕੀ ਕਿਹੜਾ ਹੀ ਮਾਊਂਟ ਬੁੱਲਰ ਹੀ ਗਾ
1: ਬਾਉ ਬਾਉ ਮਾਊਂਟ ਬਾਉ ਬਾਉ
0: ਹਾਏ ਯਾਰ ਤੁਸੀਂ ਗਲਤ ਨਹੀਂ ਚੁਣ ਲਿਆ
1: ਨਹੀਂ ਬਾਉ ਬਾਉ ਤੂੰ ਮੈਨੂੰ ਬਾਉ ਬਾਉ ਹੈ ਤੂੰ ਮੈਨੂੰ ਬਾਉ ਬਾਉ ਗਿਆ ਹੈ
0: ਬਾਉ ਬਾਉ ਚੱਲਾਂਗੇ ਯਾਰ ਆਡੀ ਮਰਜ਼ੀ ਭਾਵੇਂ ਬਾਉ ਬਾਉ
1: ਸਾਡੀ ਮਰਜ਼ੀ ਆ ਸਾਡੀ ਮਰਜ਼ੀ ਆ ਹੌਲ ਆ ਕਿ ਛੋਟ

ਉਹ ਬਹਿ ਜਾ ਬਹਿ ਜਾ ਹੁੰਦੀ ਸੁਣ ਖੜ ਕੇ ਕੁੜੇ ਬੈਂਦੇ ਜੜਾਂ ਚ ਜਾਂ ਦਿਲਾਂ ਵਿੱਚ ਵੜ ਕੇ ਕੁੜੇ ਜੜਾਂ ਚ ਜਾਂ ਦਿਲਾਂ ਵਿੱਚ ਵੜ ਕੇ ਕੁੜੇ ਮਰਸੀ

0: अर्जेंट लोदी वैश्यत सिसरे सी महल कने मित्र ने महल मित्र नखरो सॉरी तुरगे मड़के चेकेंगी गल सही है इदा हुंदा है ना जेड़ा ब्याह शादियां ते है ना ग्रुप लगे हुंदे ओ इसलिए करदे
1: सही है ਪਿੱਛੇ ਐਵੇਂ ਚੁੱਕੀ ਜਾਣੀ ਕੇ ਨਹੀਂ ਮੈਂ ਲੋੜ ਆਵਾਜ਼ ਚੁੱਕਣ ਦੀ ਚੁੱਕ ਦੇਣੀ ਉਹਨਾਂ ਨੇ ਕਿਉਂਕਿ ਉਹਨਾਂ ਦਾ ਕੰਮ ਹੀ ਆਵਾਜ਼ ਚੁੱਕਣ
0: ਕਈ ਵਾਰੀ ਸਿੰਗਰ ਸੋਚੀ ਪਿਆ ਹੁੰਦਾ ਕਿ ਯਾਰ ਇੰਨੀ ਤਾਂ ਐਨਰਜੀ ਮੈਂ ਨਹੀਂ ਲਿਆ ਰਿਹਾ ਇਹਨੂੰ ਕੀ ਹੋਇਆ
1: ਨਹੀਂ ਇਹ ਕਰਦੇ ਹੁੰਦੇ ਹੁਣ ਥੋੜੇ ਸਿਆਣੇ ਹੋ ਗਏ
0: ਆਪਾਂ ਆਪਾਂ ਸਿਆਣੇ ਤਾਂ ਅਸੀਂ ਵੀ ਹੋ ਗਏ ਜੀ ਤੇ ਸਿਆਣੇ ਬਿਆਣੇ ਹੋਣ ਤੋਂ ਬਾਅਦ ਫਿਰ ਆਪਾਂ ਇਸ ਗੱਲ ਤੇ ਆ ਜਾਂਦੇ ਕਿ ਜਦੋਂ ਆਪਾਂ ਇੱਥੇ ਆਉਂਦੇ ਹਾਂ ਐਂਡ ਇੱਥੇ ਸਾਡੇ ਕੋਈ ਔਰਗੈਨਿਕ ਰਿਲੇਸ਼ਨ ਨਹੀਂ ਹੁੰਦੇ ਔਰਗੈਨਿਕ ਸਰਕਲ ਨਹੀਂ ਹੁੰਦੇ ਖੁਦ ਸਰਕਲ ਬਣਾਉਣਾ ਪੈਂਦਾ ਸੋਚ ਕੇ ਜਾਂਚ ਕੇ ਪਰਖ ਕੇ अच्छा बहुत ही साड़ी कम्यूनिटी है जिहड़ी बलकीरत ये भी एक नोट करने वाली गल कि इदां दे कम्मां च आपां ज्यादा काफी मतलब सारे तो नहीं ओबियसली पर काफी आपां जैसा ब्लू कॉलर काम दे अंदर हैगे ते ब्लू कॉलर दे अंदर हुंदा है कि तुसी यूजुअली यू आर बाय योरसेल्फ आल्सो लोनलीनेस भी बहुत आ जांदी है ना
1: एग्जैक्टली
0: ट्रक ड्राइव कर रहे हैं प्रीटी मच शोर जे इंटरस्टेट जा रहे किन्ने दिन लग जांदे होणगे
1: तीन चार कोई हां मैक्सिमम पांच दिन ला लो पांच दिन जान दी जे विच पा लिए
0: जे तुसी सिक्योरिटी करदे हो आठ घंटे दस घंटे कल्ले खलोते हो ना किसी रिटेल रेस्टोरेंट दे अंदर यू हैव नथिंग टू डू सेम इज द केस विद ऊबर सेम इज द केस विद टैक्सी कि बहुते लोकां दा समा कल्ले निकलदा तां सानूं पता नहीं लगदा कदों इह कल्लापन ना साडा हिस्सा बन जांदा है ना ते उदों यू नीड टू नो कि सर्कल बनाना बहुत जरूरी है देखो फैमिली सब कुछ है ये सच है पर उही गल है कि तुसी मतलब की कहिए कि आपां एक चीज तो सारी सारी चीजा का है ना मुफात नहीं लै सकते दिस इज वॉट आई बिलीव है ना सिर्फ एक फोन ही है इस तरह का जिसके अंदर वखरे इन्होंने कैमरा भी पाता थानू टैक्सटिंग भी करने को कहता वैबसाइट भी खोल सकते हो अदरवाइज ये सेम चीज तुसी इंसाना तो नहीं एक्सपैक्ट कर सकते मे बी मेरा बहुत वधिया रिलेशन होवे मेरे पेरेंट्स नाल मेरे पेरेंट्स नाल रहिंदे हुण मेरी पार्टनर या मेरा पार्टनर है ना मेरे नाल रहिंदे आ सेम गोज विद है ना फॉर हाउस वाइफ ऑल्सो है ना जो सुनदियां पईयां कि किन्ना दिन कल्ले ही निकल जांदा है ना कि कई बार यही होंगी है कि यार मेरी कम्यूनीकेशन जो होंगी पई है वह समझ नहीं आ रही पर आपां कई ये चीज़ निगेट कर दें सोचन नू कि शायद दायरा नहीं है अगले बंदे दा उदी गलती नहीं है ना सो इदां दे मौके दे अंदर थोड़ा एक सर्कल होना बहुत जरूरी
1: है पता है की चक्कर है कृष्णा जी जदों सर्कल दी गल आउंदी है ना फिर कईयां दे मन दे विच है कि सर्कल जिहड़ा उह छोटा होना चाहीदा वा पर कईयां दे मन दे विच उल्टा आ कई कहिंदे भी सर्कल तुहाडा जिन्ना वड्डा आ उन्ना ही चंगा वा
0: हां एक्सट्रोवर्ट लोक हुंदे आ काफी
1: पर उहदे विच जिन्ना क मतलब मैनूं लगदा वा जो कित हूँ तक की जिंदगी जो आप एक्सपीरियंस किया वा मैं ऐ लगता भी सर्कल छोटा होना ज वड्डा होना ज किन्ना क होना यह नहीं मैटर करता तुहाडा जिन्ना भी सर्कल आ जो तुम मान लो अपने न रख्या वा वो तुम कि मैनेज करते हो ठीक है किनू केड़ी स्पेस किनू कि रखते हो वह चीज़ा ज्यादा मैटर कर दियाँ उ डिसाइड कर दें कि सर्कल किड्डा होगा जे तो तू नहीं मैनेज करना बार ਆਉਣ ਡਿਆ ਨਹੀਂ ਤੁਹਾਨੂੰ ਪਤਾ ਲੱਗਣ ਡਿਆ ਵੀ ਕਿਹਨੂੰ ਕਿੰਨੀ ਸਪੇਸ ਦੇਣੀ ਕਿਹਦੇ ਨਾਲ ਕਿੱਥੇ ਜਾਣਾ ਕਿਹਦੇ ਨਾਲ ਕਿੱਥੇ ਆਉਣਾ ਮਤਲਬ ਕਿਹਦੀ ਕਿਹੜੀ ਗੱਲ ਮੰਨਣੀ ਆ ਕਿਹੜੀ ਕਿਹਦੀ ਗੱਲ ਨਹੀਂ ਮੰਨਣੀ ਫਿਰ ਤਾਂ ਵੇਖੋ ਤੁਹਾਡਾ ਛੋਟਾ ਹੀ ਹੋਊਗਾ ਅਤੇ ਉਹ ਛੋਟਾ ਵੀ ਤੁਹਾਡਾ ਜਿਹੜਾ ਹੋਊਗਾ ਉਹ ਬਹੁਤਾ ਹੀ ਛੋਟਾ ਹੋਊਗਾ ਉਹ ਕੋਈ ਇੱਕ ਦੋ ਬੰਦਾ ਜਿਹਦੇ ਤੁਹਾਡੀ ਵਾਈਬ ਮੈਚ ਕਰਦੀ ਹੋਊਗੀ ਉਹੀ ਬੰਦਾ ਹੋਊ ਤੁਸੀਂ ਵੱਡਾ ਰੱਖ ਹੀ ਨਹੀਂ ਸਕਦੇ ਕਿਉਂਕਿ ਹਰ ਇੱਕ ਬੰਦੇ ਦੀ ਜਿਹੜੀ ਉਹ ਸੋਚਣੀ ਡਿਫਰੈਂਟ ਆ ਹਰ ਇੱਕ ਬੰਦੇ ਦਾ ਰਿਐਕਸ਼ਨ ਡਿਫਰੈਂਟ ਆ ਮਤਲਬ ਸਾਰਾ ਕੁਝ ਡਿਫਰੈਂਟ ਹੁੰਦਾ ਕੋਈ ਵੀ ਬੰਦਾ ਐਗਜੈਕਟਲੀ ਸੇਮ ਨਹੀਂ ਆ
0: ਲੋਕੀ ਤੁਹਾਨੂੰ ਇੱਕ ਅਲੱਗ ਨਜ਼ਰੀਏ ਨਾਲ ਵੀ ਵੇਖਦੇ ਆ ਏਜ ਗਰੁੱਪ ਦਾ ਵੀ ਇੱਕ ਇਸ਼ੂ ਆ ਜਾਂਦਾ
1: ਜਦੋਂ ਤੁਸੀਂ ਮੰਨ ਲਓ ਵੱਡਾ ਹੋ ਜਾਂਦਾ ਜੇ ਤੁਹਾਡਾ ਵੱਡਾ ਆ ਸਰਕਲ ਇਹਦਾ ਮਤਲਬ ਵੀ ਤੁਹਾਨੂੰ ਪਤਾ ਆ ਵੀ ਤੁਸੀਂ ਕਿਹਨੂੰ ਕਿੱਥੇ ਸਪੇਸ ਦੇਣੀ ਆ ਹੁਣ ਵੱਡੇ ਸਰਕਲ ਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਸਾਰੇ ਸਰਕਲ ਨਾਲ ਰੋਜ਼ ਗੱਲਾਂ ਕਰਦੇ ਹੋ ਜਾਂ ਵੀਕਲੀ ਗੱਲਾਂ ਕਰਦੇ ਹੋ ਪੰਜਾਂ ਦਿਨਾਂ ਬਾਅਦ ਗੱਲਾਂ ਕਰਦੇ ਹੋ ਕਈਆਂ ਨਾਲ ਪੰਜ ਪੰਜ ਸਾਲ ਨਹੀਂ ਤੁਸੀਂ ਗੱਲ ਕਰਦੇ ਪਰ ਸਟਿਲ ਉਹ ਤੁਹਾਡੇ ਸਰਕਲ ਆ ਜਦੋਂ ਤੁਸੀਂ ਪੰਜਾਂ ਸਾਲਾਂ ਬਾਅਦ ਕਰਲ ਕਰਦੇ ਹੋ ਇਟਸ ਸੇਮ
0: ਹਾਂ
1: ਪੰਜ ਸਾਲ ਪਹਿਲਾਂ ਵਾਂਗੂ
0: ਖਾਸ ਕਰ ਉਹੀ ਉਹ ਸਕੂਲ ਵਾਲੀਆਂ ਯਾਰੀਆਂ ਹਨ ਉਹ ਤਾਂ ਜਿੱਥੇ ਗੱਲ ਲਾਸਟ ਮੁੱਕੀ ਹੁੰਦੀ ਆ ਉਹ ਭਾਵੇਂ 6 ਮਹੀਨੇ ਆ ਫਿਰ ਦੋ ਸਾਲ
1: ਸਰਕਲ ਵੱਡਾ ਛੋਟਾ ਦੀ ਨਹੀਂ ਗੱਲ ਸਰਕਲ ਇਹ ਆ ਕਿ ਜਿਹੜਾ ਸਰਕਲ ਤੁਸੀਂ ਬਣਾਓ ਉਹ ਇੱਦਾਂ ਦਾ ਬਣਾਓ ਵੀ ਕੋਈ ਨਿੱਕੀ ਮੋਟੀ ਗੱਲ ਕਰਕੇ ਟੁੱਟੇ ਨਾ ਤੇ ਉਹ ਲੌਂਗ ਟਰਮ ਤੁਹਾਡੇ ਨਾਲ ਚੱਲੇ ਹੁਣ ਇਹ ਤੁਸੀਂ ਇਹ ਕੋਈ ਲਿਖਿਆ ਨਹੀਂ ਆ ਕਿਤੇ ਜਾਂ ਇਹਦੇ ਕੋਈ ਚੈੱਕ ਲਿਸਟ ਨਹੀਂ ਹੈਗੀ ਵੀ ਆਹ ਚੀਜ਼ਾਂ ਆ ਇਹ ਸਾਰਾ ਕੁਝ ਐਕਸਪੀਰੀਅੰਸ ਆ ਤੇ ਜਿੱਦਾਂ ਤੁਸੀਂ ਕਿਸੇ ਨਾਲ ਬਿਹੇਵ ਕਰਦੇ ਹੋ ਤੁਹਾਡੇ ਨਾਲ ਕੋਈ ਕਿੱਦਾਂ ਬਿਹੇਵ ਕਰਦਾ ਇਹ ਚੀਜ਼ਾਂ ਦਾ ਡਿਪੈਂਡ ਕਰਦਾ ਕਿਉਂਕਿ ਇਨਸਾਨ ਆ ਜਿਹੜਾ ਉਹ ਹਰ ਜਿੱਦਾਂ ਮੰਨ ਲਓ ਹਰ ਜ਼ਿੰਦਗੀ ਦੇ ਪੜਾਅ ਦੇ ਉੱਤੇ ਚੇਂਜ ਹੁੰਦਾ ਵਾ। ਹੁਣ ਜੇ ਆਪਾਂ ਪਹਿਲਾਂ ਸਕੂਲ ਦੀ ਗੱਲ ਕਰਦੇ ਹਾਂ, ਉੱਥੇ ਆਪਣਾ ਸੁਭਾਅ ਹੋ ਰਹੀ ਠੀਕ ਹੈ, ਉੱਥੇ ਆਪਣੀਆਂ ਮਜਬੂਰੀਆਂ ਰਿਸਪੋਂਸੀਬਿਲਟੀਜ਼ ਜਾਂ ਮਤਲਬ ਇੱਕ ਵੱਖਰੇ ਥਾਂ ਤੇ ਹਾਂ, ਫਿਰ ਵੱਡੇ ਹੋਏ ਹਾਂ ਇਨਵਾਇਰਮੈਂਟ ਵੱਖਰਾ ਲਾ ਲਓ,
2: ਬਿਲਕੁਲ।
1: ਫਿਰ ਜੇ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਮੰਨ ਲਓ ਉੱਤੇ ਗਏ ਹਾਂ, ਕਾਲਜ ਗਏ ਹਾਂ ਜਾਂ ਕਾਲਜ ਤੋਂ ਬਾਅਦ ਇੱਥੇ ਆਏ ਹਾਂ ਕਹਿ ਲਓ, ਜਿਹੜੇ ਮੇਨ ਮੇਨ ਪੜਾਅ ਆਪਾਂ ਜ਼ਿੰਦਗੀ ਦੇ ਚੜ੍ਹੇ ਨੇ, ਉਹ ਹਰ ਇੱਕ ਪੜਾਅ ਦੇ ਉੱਤੇ ਸਾਨੂੰ ਡਿਫਰੈਂਟ ਲੋਕ ਮਿਲਦੇ ਨੇ, ਸੇਮ ਨਹੀਂ ਰਹਿੰਦੇ। ਸਕੂਲ ਵਾਲੇ ਹੋ ਸਕਦਾ ਕਈ ਦਸਵੀਂ 'ਚ ਛੱਡ ਗਏ, ਕਈ ਮੁੜ ਕੇ ਬਾਰ੍ਹਵੀਂ ਤੋਂ ਬਾਅਦ ਕਾਲਜ ਨਹੀਂ ਤੁਹਾਡੇ ਨਾਲ ਇਕੱਠੇ ਰਹੇ, ਕਾਲਜ ਤੁਹਾਡੇ ਦੀ ਬਦਲ ਗਏ, ਕਾਲਜ ਤੋਂ ਬਾਅਦ ਤੁਹਾਡੇ ਨਾਲ ਕਈ ਕੈਨੇਡਾ ਚਲ ਗਏ, ਅਮੈਰੀਕਾ ਚਲ ਗਏ ਜਾਂ ਆਸਟ੍ਰੇਲੀਆ ਨਹੀਂ ਆਏ, ਜਾਂ ਤੁਸੀਂ ਹੋਰ ਕਿਸੇ ਕੰਟਰੀ ਚਲ ਗਏ ਹੋਰ ਕਿਸੇ, ਮਤਲਬ ਤੁਸੀਂ ਜਦੋਂ ਇੱਥੇ ਆਏ ਤੁਹਾਡੇ ਨਵੇਂ ਬੰਦੇ ਮਿਲ ਗਏ ਤੁਹਾਨੂੰ, ਹਰ ਇੱਕ ਪੜਾਅ ਦੇ ਉੱਤੇ ਤੁਹਾਨੂੰ ਨਵੀਂ ਜਿਹੜੀ ਇੱਕ ਸੰਗਤ ਕਹਿ ਲਓ ਜਾਂ ਕੰਪਨੀ ਕਹਿ ਲਓ ਜਾਂ ਲੋਕ ਜਿਹੜੇ ਤੁਹਾਨੂੰ ਮਿਲਦੇ ਆ, ਉਹ ਤੁਸੀਂ ਹਰ ਵਾਰੀ ਜੱਜ ਕਰਨੇ ਪੈਂਦੇ ਆ, ਤੁਹਾਨੂੰ ਵੇਖਣਾ ਪੈਂਦਾ ਵਾ, ਕਿਉਂਕਿ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਮੈਂ ਜੱਜ ਕਰਕੇ ਨਹੀਂ ਦੋਸਤੀ ਬਣਾਉਂਦਾ ਜਾਂ ਮੈਂ ਇੱਦਾਂ ਨਹੀਂ ਬਣਾਉਂਦਾ, ਹਰ ਕੋਈ ਜੱਜ ਕਰਦਾ ਆ ਕਿ ਉਹ ਤੁਹਾਨੂੰ ਕਿੱਦਾਂ ਬਿਹੇਵ ਕਰਦਾ ਤੁਹਾਡੇ ਨਾਲ, ਨਿੱਕੀ ਨਿੱਕੀ ਗੱਲ ਦੇ ਉੱਤੇ
2: ਤੁਹਾਨੂੰ ਮੁਫਾਦ ਕੀ ਆ, ਉਸ ਤੋਂ ਕੀ ਫਾਇਦਾ,
1: ਮੇਲ ਵਰਤਨ ਕਿੱਦਾਂ ਆ ਤੁਹਾਡਾ, ਕਿ ਹਾਂ ਜੇ ਤੁਸੀਂ
2: ਐਂਡ ਇਹ ਚ ਕੋਈ ਬੁਰੀ ਗੱਲ ਨਹੀਂ, ਮੈਂ
1: ਕਰਨਾ ਚਾਹੀਦਾ ਯਾਰ,
2: ਆਪਾਂ ਨਾ ਬਹੁਤੀਆਂ ਖਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਟੈਬੂ ਕਰ ਦਿੱਤਾ, ਇਸ ਤਰੀਕੇ ਨਾਲ ਉਹਨਾਂ ਨੂੰ ਉਸ ਬਸਤੇ ਚ ਪਾ ਦਿੱਤਾ ਜਿਹਨੂੰ ਆਪਾਂ ਖੁਦ ਹੀ ਜੱਜ ਕਰਦੇ ਹਾਂ, ਕਿ ਬਹੁਤੀਆਂ ਚੀਜ਼ਾਂ ਰਹਿ ਜਾਂਦੀਆਂ। ਇਫ ਯੂ ਆਰ ਸ਼ਾਏ ਤੇ ਤੁਹਾਡੇ ਕੋਈ ਪੁਰਾਣੇ ਯਾਰ ਮਿੱਤਰ ਨੇ ਤਾਂ ਉਹਨਾਂ ਨਾਲ ਬਣੇ ਰਹੋ, ਹੋ ਸਕਦਾ ਯਾਰ ਅਗਲਾ ਬੰਦਾ ਤੁਹਾਡੇ ਲਈ ਉਨਾ ਹੀ ਪ੍ਰੇਮ ਪਿਆਰ ਕੁਛ ਰੱਖਦਾ ਹੋਵੇ,
1: ਪਤਾ
2: ਪਰ ਉਹਨੂੰ ਵਿਹਲ ਨਾ ਲੱਗਦਾ ਹੋਵੇ ਬਹੁਤਾ, ਤੁਸੀਂ ਕਰ ਲਓ ਮੈਸੇਜ।
1: ਹਾਂ ਆਪਣੇ ਨਾ ਇੱਥੇ ਮਤਲਬ ਮੈਂ ਬੜੇ ਜਣਿਆਂ ਨੂੰ ਵੇਹਨਾ, ਉਹ ਸਾਰੇ ਉਹ ਕਹਿੰਦੇ ਰਹਿੰਦੇ ਆ ਕਿ ਤੁਸੀਂ ਨਾ ਆਪਣਾ ਅਸੀਂ ਬੜਾ ਵਰਤਦੇ ਹਾਂ ਅਤੇ ਉਹ ਅੱਗੋਂ ਨਹੀਂ ਵਰਤਦੇ, ਹੈ ਨਾ, ਵੀ ਉਹ ਮੰਨ ਲਓ ਅਸੀਂ ਹਰ ਪ੍ਰੋਗਰਾਮ 'ਤੇ ਜਾਂਦੇ ਹਾਂ, ਅਸੀਂ ਫੋਰ ਰੋਜ਼ ਫੋਨ ਕਰਦੇ ਹਾਂ, ਉਹ ਸਾਡਾ ਫੋਨ ਵੀ ਘੱਟ ਚੁੱਕਦੇ ਆ ਜੀ, ਉਹ ਸਾਡਾ ਯਾਰ ਦੋਸਤ ਮੰਨ ਲਓ ਆਉਂਦੇ ਵੀ ਸਾਡੇ ਪ੍ਰੋਗਰਾਮਾਂ ਦੇ ਉੱਤੇ ਘੱਟ ਆ, ਜਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ, ਅਤੇ ਉਹਦੇ ਵਿੱਚ ਵੀ ਮੈਨੂੰ ਜੋ ਲੱਗਦਾ, ਵੈਸੇ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੈ, ਵੀ ਤੁਸੀਂ ਇੱਦਾਂ ਕਰਨ ਨਾਲੋਂ ਚੰਗਾ ਆ ਕਿ ਤੁਸੀਂ ਇਹ ਗੱਲ ਕਰੋ ਕਿ ਤੁਸੀਂ ਜਿੱਦਾਂ ਹੋ ਉੱਦਾਂ ਤੁਸੀਂ ਕਰੋ, ਕਿ ਸੇਮ ਬਣੋ। ਮੰਨ ਲਓ ਜੇ ਕੋਈ ਤੁਹਾਡੇ ਪਰਿਵਾਰ ਨਾਲ ਵਰਤਣ ਡਿਆ ਵਾ, ਜੇ ਕੋਈ ਆਉਣ ਡਿਆ ਤੁਹਾਡੇ ਪ੍ਰੋਗਰਾਮ ਦੇ ਉੱਤੇ, ਤਾਂ ਹਾਂ ਤੁਹਾਨੂੰ ਵੀ ਟਾਈਮ ਕੱਢ ਕੇ ਜਾਣਾ ਚਾਹੀਦਾ, ਡਜ਼ਨਟ ਮੈਟਰ ਵੀ ਕੰਮ ਕਾਰ ਚਲੋ ਚੱਲਦੇ ਆ ਚੱਲਦੇ ਆ, ਪਰ ਜੇ ਕੋਈ ਮੰਨ ਲਓ ਤੁਹਾਨੂੰ ਫੋਨ ਕਰਦਾ ਤਾਂ ਤੁਹਾਨੂੰ ਵੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਉਹਨੂੰ ਦੇਣਾ ਚਾਹੀਦਾ ਵਾ।
2: ਹਾਂ
1: ਠੀਕ ਹੈ, ਇੱਦਾਂ ਨਹੀਂ ਹੈ ਕਿ ਤੁਸੀਂ ਮੰਨ ਲਓ ਇੱਕ ਜਣਾ ਕਰੀ ਜਾਵੇ ਦੂਜਾ ਨਾ ਕਰੇ, ਫਿਰ ਤੇ
2: ਓਬਵੀਅਸਲੀ
1: ਕੱਲ੍ਹ ਚੱਲੂ ਪਰਸੋਂ ਚੱਲੂ ਕਿਤੇ ਨਾ ਕਿਤੇ ਰੁਕਣਾ,
2: ਪਰ ਆਪਣੇ ਯਾਰਾਂ ਦੋਸਤਾਂ ਨੂੰ ਸਮਾਂ ਦਿਓ।
1: ਹਾਂ ਜ਼ਰੂਰੀ ਹੈ ਸਰ,
2: ਆਪਣੇ ਆਪ ਨੂੰ ਸਮਾਂ ਦਿਓ, ਅਤੇ ਜੇ ਸਮਝੋ ਇੱਕ ਸਮੇਂ ਦੀ ਦਰਕਾਰ ਇਹ ਹੈ ਕਿ ਨੀਡ ਟੂ ਫਾਈਂਡ ਅ ਬੈਟਰ ਗਰੁੱਪ ਆਫ ਪੀਪਲ, ਤੇ ਬਹੁਤ ਤਰੀਕੇ ਹੁੰਦੇ ਆ ਨਵੇਂ ਲੋਕਾਂ ਨਾਲ ਜੁੜਨਾ, ਆਂਢ ਗੁਆਂਢ ਕੋਈ ਕਿਸੇ ਦੇ ਥਰੂ ਕੋਈ ਕਿਸੇ ਨੂੰ ਜਾਣਦਾ, ਤੇ ਯੂ ਸ਼ੁੱਡ ਨਾਟ ਐਵਰ ਫੀਲ ਸ਼ਾਏ ਟੂ ਰੀਚ ਆਊਟ,
1: ਹਨਾ।
2: ਖਾਸ ਕਰ ਜਦੋਂ ਆਪਾਂ ਇੱਧਰ ਹੀ ਗੱਲਾਂ ਕਰਦੇ ਹਾਂ, ਖਾਸ ਕਰ ਜਦੋਂ ਆਪਾਂ ਗੱਲਾਂ ਕਰਦੇ ਹਾਂ ਮੈਂਟਲ ਹੈਲਥ ਬਾਰੇ, ਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਮੈਨਸ ਮੈਂਟਲ ਹੈਲਥ ਬਾਰੇ ਖਾਸ ਕਰ, ਹਨਾ, ਕਿਉਂਕਿ ਇਹ ਇੱਕ ਸ਼ਫਾ ਹੈ ਔਰਤ ਕੋਲ ਬਹੁਤ ਵੱਡੀ, ਕਿ ਦੇ ਆਰ ਵੈਰੀ ਸੈਂਸਿਟਿਵ, ਇੱਕ ਸੈਂਸਿਟਿਵ ਤਾਂ ਹੁੰਦੀਆਂ, ਅਤੇ ਉਹਨਾਂ ਕੋਲ ਇਮੋਸ਼ਨਲ ਇੰਟੈਲੀਜੈਂਸ ਮਰਦਾਂ ਨਾਲੋਂ ਲੱਖ ਗੁਣਾ ਬਿਹਤਰ ਹੈ, ਹਨਾ। ਬਹੁਤੇ ਲੋਕ ਹੁੰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਇਹ ਜਿਹੜਾ ਫੀਲਿੰਗ ਫਿਲਹਾਲ ਇੰਟਰਨਲੀ ਉਹ ਫੀਲ ਕਰਦੇ ਪਏ ਆ, ਜੋ ਉਹਨਾਂ ਦੇ ਮਨ 'ਚ ਚੱਲਦਾ ਪਿਆ, ਉਹਨੂੰ ਚੈਨਲਾਈਜ਼ ਕਿੱਦਾਂ ਕਰਨਾ, ਹਨਾ, ਉਹ ਹੈ ਕੀ ਹੈ, ਹਨਾ। ਆਪਾਂ ਫਿਰ ਤੋਂ ਉਹੀ, ਹਨਾ, ਆਪਾਂ ਫਿਰ ਤੋਂ ਉਹੀ ਫੀਲਿੰਗਸ ਜਿੰਨਾਂ ਬਾਰੇ ਸਾਡੇ ਕੋਲ ਜਵਾਬ ਨਹੀਂ ਹੈ, ਉਹਨਾਂ ਨੂੰ ਇੱਕ ਬਸਤੇ 'ਚ ਪਾ ਕੇ ਸਾਈਡ 'ਤੇ ਬੰਦ ਕਰ ਦਿੰਦੇ ਇੱਕ ਅਲਮਾਰੀ ਦੇ ਅੰਦਰ ਚੁੱਪਚਾਪ, ਹਨਾ। ਪਰ ਉਹ ਚੀਜ਼ਾਂ ਕੁਰੇਦਦੀਆਂ ਰਹਿੰਦੀਆਂ ਤੁਹਾਨੂੰ, ਹਨਾ। ਹੁੰਦਾ ਕਈ ਵਾਰੀ ਕੁਛ ਨਹੀਂ ਹੈ, ਹੁੰਦਾ ਇਹ ਹੈ ਕਿ ਇਟਸ ਮੋਰ ਆਫ ਲੋਨਲੀਨੈਸ, ਹੁੰਦਾ ਹੈ ਕਿ ਇਟਸ ਮੋਰ ਆਫ ਬੋਰਡਮ। ਸੋ ਬਹੁਤ ਸਾਰੇ, ਖਾਸ ਕਰ ਜੇ ਆਪਾਂ ਮੈਲਬਨ ਦੀ ਗੱਲ ਕਰੀਏ,

0: ਕੁਛ ਹੈ ਕਿ ਇੰਨੇ ਪੈਸੇ ਦੇ ਕੇ ਅੰਦਰ ਵੜਨਾ ਹੈ, ਕੁਛ ਹੈ ਨਵੇਂ ਲੋਕਾਂ ਨੂੰ ਮਿਲੋ, ਵਧੀਆ ਲੱਗਦੇ ਨਹੀਂ ਲੱਗਦੇ ਗੱਲਬਾਤ ਦੀ ਹੈ, ਕਈ ਵਾਰੀ ਤੁਹਾਨੂੰ ਕੁਛ ਕਲਿੱਕ ਹੋ ਜਾਂਦਾ, ਕਈ ਵਾਰੀ ਕੋਈ ਤੁਹਾਨੂੰ ਕਈ ਲੋਕਾਂ ਦੇ ਬਿਜ਼ਨਸ ਦੇ ਸਾਥ ਬਣ ਜਾਂਦੇ ਆ, ਹੈ ਨਾ, ਕਈਆਂ ਲਈ ਜੋਬਸ ਲਈ ਰਾਹ ਬਣ ਜਾਂਦੇ ਅਤੇ ਹੋਰ ਕੁਛ ਨਹੀਂ, ਕਈਆਂ ਲਈ ਇੱਕ ਇੱਦਾਂ ਦਾ ਇੱਕ ਬੰਦਾ ਮਿਲ ਜਾਂਦਾ ਕਿ ਜਿਹਦੀ ਸਪੋਰਟਸ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ, ਫਿਲਮਾਂ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ,
1: ਉਹ ਇੱਕ ਵਾਈਬ
0: ਜਿੱਦਾਂ ਤੁਸੀਂ ਹੋ ਉੱਦਾਂ ਦੀ ਕਿ ਹੋਰ ਕੁਛ ਨਹੀਂ, ਅਤੇ 2 ਮਹੀਨੇ ਬਾਅਦ ਜੇ ਕਿਤੇ ਕਿਸੇ ਨਾਲ ਬੈਠ ਕੇ ਡਰਿੰਕ ਹੀ ਸ਼ੇਅਰ ਕਰਨੀ ਹੈ ਅਤੇ ਤੁਹਾਨੂੰ ਕੋਈ ਇੱਦਾਂ ਦਾ ਸਾਥੀ ਮਿਲ ਜਾਂਦਾ।
1: ਨਾਲੇ ਜਿਹੜੇ ਇੱਕ ਹੋਰ ਚੀਜ਼ ਜਿਹੜੀ ਆਪਾਂ ਜਾਂਦੇ ਜਾਂਦੇ ਐਡ ਔਨ ਕਰ ਦਿੰਦੇ ਹਾਂ ਕਿ ਜਦੋਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਕਿ ਯਾਰ ਸਾਡੇ ਨਾਲ ਕੋਈ ਯਾਰ ਨਹੀਂ ਬਣਦਾ, ਜੇ ਦੋਸਤ ਬਣਦਾ ਆ ਤਾਂ ਉਹ ਥੋੜ੍ਹਾ ਟਾਈਮ ਰਹਿੰਦਾ ਫਿਰ ਟੁੱਟ ਜਾਂਦਾ ਵਾ, ਅਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਵੇਖਣਾ ਪਊਗਾ ਕਿ ਹੋ ਸਕਦਾ ਤੁਹਾਡੇ 'ਚ ਕੋਈ ਪ੍ਰੋਬਲਮ ਹੋਵੇ, ਕਿਉਂਕਿ ਜਦੋਂ ਜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਸਰਕਲ ਆ ਜਾਂ ਯਾਰੀ ਦੋਸਤੀ ਇਹ ਵੀ ਰੱਬ ਵੱਲੋਂ ਗਿਫਟਿਡ ਹੁੰਦੀਆਂ ਨੇ, ਅਤੇ ਹਾਂਜੀ ਠੀਕ ਆ ਹੋ ਸਕਦਾ ਆ ਇੱਥੇ ਵੀ ਇੱਦਾਂ ਹੋਵੇ, ਪਰ ਰੱਬ ਤੁਹਾਨੂੰ ਹਰ ਇੱਕ ਇਨਸਾਨ ਨੂੰ ਜਿੱਥੇ ਵੀ ਕੋਈ ਜਾਂਦਾ ਉੱਥੇ ਤੁਹਾਨੂੰ ਉਹ ਲੋਕ ਮਿਲਾਉਂਦਾ ਹੀ ਮਿਲਾਉਂਦਾ ਆ, ਇੱਦਾਂ ਤਾਂ ਹੁੰਦਾ ਨਹੀਂ ਆ ਕਿ ਤੁਸੀਂ ਕਿਤੇ ਜਾਂਦੇ ਉੱਥੇ ਤੁਹਾਨੂੰ ਕੋਈ ਨਹੀਂ ਮਿਲਦਾ, ਤੁਸੀਂ ਅੱਜ ਮੇਰੇ ਨਾਲ ਮੰਨ ਲਓ ਕਿਤੇ ਘੁੰਮਣ ਹੀ ਤੁਰ ਪਓ ਉੱਥੇ ਤੁਹਾਨੂੰ 50 ਲੋਕ ਮਿਲ ਜਾਣਗੇ, 100 ਲੋਕ ਮਿਲ ਜਾਣਗੇ, ਅਤੇ ਹਰ ਮੋੜ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਮਿਲ ਹੀ ਜਾਣਾ ਵਾ, ਤੁਸੀਂ ਗਰੋਸਰੀ ਲੈਣ ਚਲ ਜਾਓ ਤੁਹਾਨੂੰ ਉੱਥੇ ਕਿੰਨੇ ਜਾਣੇ ਮਿਲ ਜਾਣਗੇ, ਤੁਸੀਂ ਮੰਨ ਲਓ ਖਾਣ ਚਲ ਜਾਓ ਰੈਸਟੋਰੈਂਟ ਤੁਹਾਨੂੰ ਭਰਿਆ ਮਿਲੂਗਾ, ਉੱਥੇ ਸਟਾਫ ਮਿਲੂਗਾ, ਸਾਰਾ ਹਰ ਕਿਤੇ ਸਾਰਿਆਂ ਨੂੰ ਸਾਰੇ ਲੋਕ ਮਿਲਦੇ ਨੇ। ਹਾਂ ਉਹਦੇ ਵਿੱਚੋਂ ਤੁਸੀਂ ਕਿੱਦਾਂ ਕਿਸੇ ਨਾਲ ਗੱਲਬਾਤ ਕਰਦੇ ਹੋ, ਤੁਹਾਡੇ ਨਾਲ ਕੀ ਉਹ ਮੰਨ ਲਓ ਵਾਈਬ ਮੈਚ ਹੁੰਦੀ ਆ, ਤੁਸੀਂ ਉਸ ਤੋਂ ਬਾਅਦ ਗੱਲਬਾਤ ਕਰਦੇ ਹੋ, ਕਿੱਦਾਂ ਉਹਨੂੰ ਗਾਂਹ ਡਰਾਈਵ ਕਰਕੇ ਲੈ ਕੇ ਜਾਂਦੇ ਹੋ, ਕਿੰਨਾ ਤੁਸੀਂ ਉਹ 'ਚ ਐਫਰਟ ਪਾਉਂਦੇ ਹੋ, ਕਿੰਨਾ ਕੋਈ ਐਫਰਟ ਪਾਉਂਦਾ, ਉਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ। ਜੇ ਤੁਹਾਨੂੰ ਲੱਗਦਾ ਇੱਦਾਂ ਦਾ ਕੁਛ ਵੀ ਸਾਡਾ ਮੇਰਾ ਸਰਕਲ ਨਹੀਂ ਆ ਜਾਂ ਮੈਂ ਨਹੀਂ ਯਾਰ ਦੋਸਤ ਬਣਾ ਪਾ ਰਿਹਾ ਜਾਂ ਬਣਾ ਪਾ ਰਹੀ, ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਦੇ ਉੱਤੇ ਵੀ ਥੋੜ੍ਹਾ ਜਿਹਾ ਵਰਕਆਊਟ ਕਰਨਾ ਪਊ, ਹੋ ਸਕਦਾ ਤੁਹਾਡਾ ਥੋੜ੍ਹਾ ਜਿਹਾ ਨੇਚਰ ਜਾਂ ਕੋਈ ਹੋਰ ਵੀ ਹੋ ਚੀਜ਼ ਸਕਦੀ ਚੀਜ਼ ਵੀ ਜਿਹੜੀ ਤੁਹਾਨੂੰ ਥੋੜ੍ਹੀ ਜਿਹੀ ਫਿਕਸ ਕਰਨ ਦੀ ਲੋੜ।
0: ਦੈਟ ਇਜ਼ ਸੋ ਰਾਈਟ, ਐਂਡ ਬਹੁਤ ਜੈਨੂਅਨ ਗੱਲ ਐਂਡ ਬਹੁਤ ਘੱਟ ਲੋਕ ਆਪਣੇ ਆਪ ਨਾਲ ਇਹ ਗੱਲ ਕਰ ਪਾਉਂਦੇ ਆ, ਸ਼ਾਇਦ ਇਸੇ ਕਰਕੇ ਅਸੀਂ ਲਾਈਵ ਨਹੀਂ ਕਰਦੇ ਸ਼ੋਅ, ਹੈ ਨਾ, ਆਪਾਂ ਕਈ ਵਾਰੀ ਗੱਲ ਇੱਦਾਂ ਹੀ ਛੇੜਦੇ ਹਾਂ ਕਿ ਇਹੀ ਕਾਰਨ ਹੈ ਮੇਰੇ ਖਿਆਲ ਨਾਲ, ਪਰ ਗੱਲ ਬਿਲਕੁਲ ਖਰੀ ਹੈ, 16 ਆਨੇ ਸੱਚ 24 ਕੈਰੇਟ ਗੋਲਡ।
1: ਜਿਹੜੀਆਂ ਯਾਰੀਆਂ ਦੋਸਤੀਆਂ ਨੇ ਨਾ ਜਾਂ ਜਿਹੜੇ ਰਿਸ਼ਤੇ ਆਪਾਂ ਆਪ ਨਹੀਂ ਬਣਾਉਂਦੇ, ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਆਪ ਬਣਾਉਂਦੇ ਹਾਂ, ਸੋਰੀ, ਜਿਹੜੇ ਰੱਬ ਵੱਲੋਂ ਨਹੀਂ ਬਣੇ ਹੁੰਦੇ, ਉਹ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਜਦੋਂ ਤੁਸੀਂ ਗੱਲ ਆਉਂਦੀ ਹੈ ਕਿ ਯਾਰ ਮੈਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਮੇਰਾ ਆ ਜਾਂ ਮੇਰੇ ਨਾਲ ਕਿੰਨਾ ਕੁ ਖਲੋਣ ਵਾਲਾ ਜਾਂ ਮੇਰਾ ਕਿੰਨਾ ਕੁ ਵਧੀਆ ਆ, ਤੁਸੀਂ ਕਦੀ ਵੀ ਤੁਹਾਡੇ 'ਤੇ ਮੰਨ ਲਓ ਕੋਈ ਨਿੱਕੀ ਮੋਟੀ ਵੀ ਕੋਈ ਮੁਸੀਬਤ ਪੈਂਦੀ ਆ ਜਾਂ ਕਦੀ ਕੋਈ ਕੰਮ ਪੈਂਦਾ ਵਾ, ਤਾਂ ਤੁਸੀਂ ਉਹਨਾਂ ਨੂੰ ਯਾਦ ਕਰ ਸਕਦੇ ਹੋ,
0: ਬਿਲਕੁਲ
1: ਠੀਕ ਹੈ, ਜੇ ਤਾਂ ਉਹ ਤੁਹਾਡੇ ਕੰਮ ਆਉਂਦੇ ਨੇ ਤਾਂ ਦੈਨ ਯੂ ਟੈਨਸ਼ਨ ਫਰੀ, ਅਤੇ ਜੇ ਮਾੜੀ ਮੋਟੀ ਕੋਈ ਗੱਲ ਹੁੰਦੀ ਵੀ ਆ ਤਾਂ ਉਹ ਭੁੱਲ ਜਾਓ, ਕਿਉਂਕਿ ਦੇ ਆਰ ਓਕੇ ਵੀ ਉਹ ਤੁਹਾਡੇ ਨਾਲ ਖੜ੍ਹੇ ਆ। ਜੇ ਮੰਨ ਲਓ ਕੋਈ ਬੜਾ ਤੁਹਾਡੇ ਨਾਲ ਪਿਆਰ ਆ, ਹਰ ਰੋਜ਼ ਤੁਸੀਂ ਗੱਲਬਾਤ ਕਰਦੇ ਹੋ, ਅਤੇ ਜਦੋਂ ਤੁਹਾਨੂੰ ਕੋਈ ਕੰਮ ਪੈਂਦਾ ਤਾਂ ਅਗਲਾ ਕਹੇ ਵੀ ਯਾਰ ਮੈਂ ਵੀ ਸੋਰੀ ਯਾਰ ਮੇਰਾ ਤੇ ਆਹ ਚੀਜ਼ ਚੱਲਣ ਡੀ, ਹਾਂ ਆਂਟੀ ਨਾਲ ਨਲਨੈਸ ਕੋਈ ਜਾਂ,
0: ਹਾਂ ਮਤਲਬ ਕੋਈ ਜੈਨੂਇਨ ਰੀਜ਼ਨ ਹੋਵੇ ਠੀਕ ਹੈ, ਪਰ ਜਦੋਂ ਪਤਾ ਲੱਗੇ ਕਿ ਵਾਕਈ ਬੰਦਾ ਇਸ ਤਰ੍ਹਾਂ ਦਾ ਕਿ ਮੇਰਾ ਇੰਟਰਸਟ ਨਹੀਂ,
1: ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹ ਚੀਜ਼ ਸਹੀ ਆ ਜਾਂ ਗਲਤ ਆ, ਪਰ ਜੇ ਮੈਂ ਆਪਣਾ ਦੱਸਾਂ ਤਾਂ ਮੇਰਾ ਇੱਦਾਂ ਹੀ ਆ।
0: ਨਹੀਂ ਨਹੀਂ ਬੰਦਾ ਸਗੋਂ ਮੈਂ ਦੱਸਾਂ ਕੀ ਹੈ, ਜੇ ਸਮਝੋ ਬੰਦਾ ਫਿਰ ਅੱਗੋਂ ਇੱਦਾਂ ਨਾ ਕਰਿਆ, ਤੁਹਾਨੂੰ ਪਤਾ ਕਿ ਇਹ ਜਾਣ ਬੁੱਝ ਕੇ ਹੈ ਕਿ ਸ਼ਾਇਦ ਉਹਨੂੰ ਕੋਈ ਫਾਇਦਾ ਹੀ ਪਤਾ ਨਹੀਂ ਭਾਵੇਂ ਹੁੰਦਾ ਪਿਆ ਮੇਰੇ ਨਾਲ, ਫਿਰ ਮੇਰੇ ਮਨ 'ਚੋਂ ਤਾਂ ਇੱਕ ਬੋਝ ਲੱਥ ਜਾਂਦਾ ਕਿ ਚਲੋ, ਕਿਉਂਕਿ ਆਪਾਂ ਤਾਂ ਕਿਸੇ ਨਾਲ ਯਾਰੀ ਦੋਸਤ ਇਸ ਤਰ੍ਹਾਂ ਹੀ ਕਰੀਦੀ ਨੇ ਕਿ ਯਾਰ ਇਹ ਬੰਦਾ ਰਿਸਪੋਂਸੀਬਿਲਟੀ ਆਪਣੀ,
1: ਬਸ
0: ਇੱਕ ਰਿਸਪੋਂਸੀਬਿਲਟੀ ਘਟੀ ਹੈ ਤੁਹਾਡੀ ਲਾਈਫ, ਸਹੀ ਕਿ ਨਹੀਂ,
1: ਬਸ ਇੱਦਾਂ ਹੀ ਆ,
0: ਕਰਤੀਆਂ ਸਿਆਣੀਆਂ ਗੱਲਾਂ ਆਪਾਂ
1: ਯਾਰ ਕਟੂਗੀ ਤੇ ਫੇਰ ਹੀ ਤੁਸੀਂ ਗਾਂ ਕੋਦੇ ਚੰਗੇ ਥਾਂ ਵਧਾਓਗੇ ਰਿਸਪੋਂਸੀਬਿਲਟੀ,
0: ਨਾਲੇ ਮੈਂ ਕਹਿੰਦਾ ਹੋਰ
1: ਦੀਆਂ ਰਿਸਪੋਂਸੀਬਿਲਟੀ,
0: ਨਾਲੇ ਮੈਂ ਕਹਿੰਦਾ ਕਿ ਘਰ ਦੇ ਅੰਦਰ ਖਰਾਬ ਚੀਜ਼ਾਂ ਕਬਾੜ ਰੱਖਣ ਨਾਲੋਂ ਬੈਟਰ ਆ ਘਰ ਖਾਲੀ ਹੋਵੇ,
1: ਹਾਂ ਹਾਂ
0: ਸਫਾਈ ਹੋਵੇ,
1: ਬਿਲਕੁਲ, ਕਿਉਂਕਿ ਚੰਗੀ ਚੀਜ਼ ਜੇ ਕਿਤੇ ਮਿਲੇ ਤਾਂ ਤੁਸੀਂ
0: ਲਿਆ ਕੇ ਰੱਖ ਸਕਦੇ,
1: ਜਗ੍ਹਾ ਬਣਾ,
0: ਨਹੀਂ ਮਿਲੇ ਤਾਂ ਵੀ ਕੋਈ ਨਹੀਂ, ਪਰ ਕਬਾੜ ਗੰਦ ਨਹੀਂ ਹੋਣਾ ਚਾਹੀਦਾ,
1: ਕਿਉਂਕਿ ਇਟਸ ਆਲ ਅਬਾਊਟ ਨੈਗੇਟਿਵਿਟੀ।
0: ਕਿਆ ਓਸ਼ੋ ਨੂੰ ਮੈਂ ਗੱਲਾਂ ਕੀਤੀਆਂ ਮੇਰਾ ਵੀਰ, ਜਿਉਂਦੇ ਰਹੋ
1: ਯਾਰ, ਤੁਹਾਡੇ ਦੇ ਮੈਂ ਕਿੱਸਾ ਲਿਖ ਦੇਣਾ,
0: ਆਏ ਹੋਏ ਕਿੱਸਾ ਤੁਸੀਂ ਮੇਰੇ ਲਈ ਬਾਅਦ ਚੋਂ ਲਿਖਿਓ, ਮੈਂ ਪਲਾਨਾ ਤੁਹਾਨੂੰ ਮੌਂਟ ਬਲੈਂਕ,
1: ਚਲੀਏ ਫਿਰ ਆਪਾਂ ਨਿਕਲੀਏ,
0: ਆਪਾਂ ਚੱਲਦੇ ਹਾਂ ਤੇ ਆਪਣੇ ਇੰਡੀਆ,
1: ਸੀ ਯੂ, ਬਾਏ ਬਾਏ ਟਾਟਾ,
0: ਆਸਟ੍ਰੇਲੀਆ, ਕੈਨੇਡਾ,
1: ਆਏ ਹੋਏ ਵਰਲਡ ਵਾਈਡ ਕਹਿ ਦਿਓ ਵੀਰੇ,
0: ਤੇ ਦਿਲ 'ਚ ਬੈਠੇ ਯਾਰਾਂ ਵਾਸਤੇ ਜਾਂਦੇ ਹੋਏ ਪਿਆਰਾ ਜਿਹਾ ਗਾਣਾ, ਮੈਂ ਸੀ ਕ੍ਰਿਸ਼ਨਾ ਤੇ ਨਾਲ ਸੀ ਮੇਰੇ ਬਲਕੀਰਤ, ਤੁਸੀਂ ਸੁਣ ਰਹੇ ਸੀ ਬੋਇਜ਼ ਮੀਟ ਅਪ ਦਾ ਐਪੀਸੋਡ,
1: ਤੇ ਹੁਣ ਆਪਾਂ ਬਾਏ ਬਾਏ ਸੀ ਯਾ ਟਾਟਾ
0: ਟਾਟਾ ਟੇਕ ਕੇਅਰ ਕਰਦੇ ਆ, ਓਕੇ ਜੀ,
1: ਇਦਾਂ ਨਾ ਕਰੋ, ਓਕੇ ਕਹਿ ਕੇ ਗਾਣਾ ਦੇ।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
3: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਆਇਆ।
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
3: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400545555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮਿਲਟਨ।
7: ਹਾਂਜੀ ਹਾਂਜੀ।

0: ਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
4: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ।
7: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
8: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
7: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
9: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
7: ਰਿਲੀਜ਼ਿੰਗ ਔਨ 31st July।
10: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
11: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
10: ਫਿਰ ਲਵਾਈਏ ਕਿੱਥੋਂ?
11: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇੱਕ ਵਾਰੀ ਫੇਰ ਤੋਂ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ, ਅਤੇ ਆਓ ਫਿਰ ਇਸ ਸਮੇਂ ਦਾ ਆਨੰਦ ਮਾਣਦੇ ਹਾਂ ਆਪਾਂ, ਅਤੇ ਬੱਚਿਆਂ ਦੇ ਚੁਟਕਲੇ ਸੁਣਦੇ ਹਾਂ, ਬੁਝਾਰਤਾਂ ਗਾਣੇ ਸੁਣਦੇ ਹਾਂ ਅਤੇ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਸਵੇਰੇ ਸਵੇਰੇ ਹੱਸ ਲਿਓ। ਅਤੇ ਅੱਜ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਤੁਹਾਡੇ ਸਾਰਿਆਂ ਦੇ ਪਿਆਰੇ ਚਹੇਤੇ ਨੋਨੀਆਂ ਪੀ ਦਿਆ।
1: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰੇ ਜਣਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਲੰਘੂਗਾ ਵੀ, ਡੈਫੀਨੇਟਲੀ ਲੰਘੂਗਾ, ਕਿਉਂਕਿ ਅਸੀਂ ਆਸ ਅਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਦੀ ਕੀਤੀ ਹੈ। ਜਾਂ ਤਾਂ ਦਿਨ ਅੱਜ ਬਹੁਤ ਵਧੀਆ ਲੰਘੂਗਾ ਜਾਂ ਡੈਫੀਨੇਟਲੀ ਵਧੀਆ ਲੰਘੂਗਾ। Am I right, Ajay?
0: ਬਿਲਕੁਲ ਜੀ, ਬਿਲਕੁਲ। ਤੁਸੀਂ ਸੁਣਾਓ, ਕਿੱਦਾਂ ਠੀਕ ਠਾਕ ਹੋ? ਸਭ ਤੋਂ ਪਹਿਲਾਂ ਤੁਹਾਡਾ ਕੀ ਹਾਲ ਚਾਲ ਹੈ ਬਾਹਰ? ਠੰਡ ਠੁੰਡ ਕਿੱਦਾਂ?
1: ਓ ਮਾਈ ਗੋਡ, ਠੰਡ ਨੇ ਤਾਂ ਫੱਟੇ ਚੱਕੇ ਪਏ ਨੇ ਅੱਜ। ਇੰਨੇ ਯੂਨੋ ਆਲਮੋਸਟ ਆਫਟਰ ਕਿੰਨੇ ਮਹੀਨਿਆਂ ਬਾਅਦ ਜਾ ਕੇ
0: ਸਵੇਰੇ ਸਵੇਰੇ ਨਿਕਲੇ,
1: ਸਵੇਰੇ ਸਵੇਰੇ ਨਿਕਲਿਆ ਤਾਂ ਪਤਾ ਲੱਗਿਆ ਠੰਡ। ਮੈਨੂੰ ਲੱਗਦਾ ਸੀ ਐਤਕੀ ਵਾਰੀ ਠੰਡ ਹੀ ਨੀ ਪੈਂਦੀ ਹੈਗੀ, ਪਤਾ ਹੋਣ ਲੱਗਿਆ ਮੈਂ ਸਵੇਰੇ ਉੱਠੀ ਨੀ ਆ।
0: ਸਵੇਰੇ ਸਵੇਰੇ ਹੁੰਦੀ ਆ ਜ਼ਿਆਦੀ। ਹੋਰ ਠੀਕ? ਸਿਹਤਾਂ ਠੀਕ ਆ? ਕਿਵੇਂ
1: ਸਿਹਤਾਂ? ਸ਼ੁਕਰ ਬਾਬਾ ਜੀ ਦਾ, ਕਿਰਪਾ ਚੜ੍ਹਦੀ ਕਲਾ। ਥੈਂਕ ਯੂ ਐਵਰੀਬਡੀ, ਸਾਰਿਆਂ ਦੀਆਂ ਦੁਆਵਾਂ। ਬਹੁਤ ਵਧੀਆ ਸਿਹਤ।
0: ਚਲੋ ਗੁੱਡ ਹੋ ਗਿਆ, ਫਿਰ ਕਰੀਏ ਫਿਰ ਬੱਚਿਆਂ ਨੂੰ ਵੇਲੇ।
1: ਓ ਯੈਸ, ਆਮ ਲੁਕਿੰਗ ਫੋਰਵਰਡ।
0: ਨੌਕ ਨੌਕ ਜੋਕ ਵੀ ਅੱਜ ਚਾਹੀਦੇ ਫਿਰ ਸਾਨੂੰ। ਫਿਰ ਆਪਾਂ ਰੈਡੀ ਫੋਰ ਨੌਕ ਨੌਕ ਜੋਕ, ਕਿਉਂਕਿ ਅੱਜ ਸਾਡੇ ਨਾਲ ਆ ਗਏ ਨੇ ਨੂਨੀਆ ਜੀ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਮੰਨਤ ਫਤਿਹ, ਉਸ ਤੋਂ ਬਾਅਦ ਫਿਰ ਤਾਜ ਐਂਬਰ ਗੁਰਬਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਜੀ
3: ਅੰਕਲ ਜੀ, ਨਾਲੇ ਨੌਨੀਆ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਮੰਨਤ ਜੀ,
1: ਕੀ ਹਾਲ ਚਾਲ ਨੇ ਛੋਣਿਓ ਮੁਣਿਓ?
0: ਮੰਨਤ ਰੋਜ਼ ਪੁੱਛਦੀ ਤੁਹਾਡਾ।
1: ਮੈਂ ਠੀਕ ਠਾਕ ਸੁਣੇ ਪੁੱਤੂ, ਆਈ ਮਿਸ ਯੂ ਐਜ਼ ਵੈਲ। ਅੰਕਲ ਨੇ ਮੈਨੂੰ ਹੁਣੇ ਹੁਣੇ ਦੱਸਿਆ ਮੰਨਤ ਮੈਨੂੰ ਮਿਸ ਕਰਦੀ ਸੀ, ਐਂਡ ਮੈਂ ਮੰਨਤ ਨੂੰ ਮਿਸ ਬਹੁਤ ਕੀਤਾ।
3: ਓਕੇ, ਮੈਂ ਵੀ ਤੁਹਾਨੂੰ ਬਹੁਤ ਕੀਤਾ ਸੀਗਾ।
0: ਮੰਨਤ ਤੁਹਾਨੂੰ ਪਤਾ ਕਿੱਡੀ ਵੱਡੀ ਹੋ ਗਈ ਹੁਣ?
1: ਓ ਮਾਈ ਗੋਡ, ਮੈਨੂੰ ਡਰ ਲੱਗਣ ਲੱਗ ਜਾਂਦਾ ਮੈਨੂੰ। ਮੈਂ ਹੁਣ ਪਹਿਲਾਂ ਹੀ ਮੇਰਾ ਕੱਦ ਛੋਟਾ ਹੈ, ਮੰਨਵਾ ਤਾਂ ਸਾਡੀ ਗਰੋਹ ਹੋ ਰਹੀ ਹੈ, ਪਰਮਾਤਮਾ ਕਰੇ ਲੰਬੀ ਲੰਬੀ ਗਰੋਹ ਹੋਵੇ। ਮੈਨੂੰ ਹੋਰ ਵੀ ਛੋਟਾ ਛੋਟਾ ਲੱਗਣ ਲੱਗਣਾ ਸ਼ੁਰੂ ਹੋ ਜਾਂਦਾ ਆ ਜੋ ਨਿਆਣੇ ਵੱਡੇ ਹੁੰਦੇ ਨੇ।
0: ਜਿਹਦਾ ਕੱਦ ਛੋਟਾ ਨਾ, ਉਹਨੂੰ ਇੱਕ ਫਾਇਦਾ ਜ਼ਰੂਰ ਹੁੰਦਾ, ਉਹਨੂੰ ਦੁਆਵਾਂ ਇੱਕ ਚੀਜ਼ ਦੀਆਂ ਜ਼ਰੂਰ ਮਿਲਦੀਆਂ।
1: ਕਿਸ ਚੀਜ਼ ਦੀਆਂ?
0: ਕਿਉਂਕਿ ਬੱਚੇ ਨੂੰ ਇਹ ਫੀਲਿੰਗ ਸਭ ਤੋਂ ਪਹਿਲਾਂ ਤੁਹਾਡੇ ਚੋਂ ਹੀ ਆਉਂਦੀ ਆ ਵੀ ਅਸੀਂ ਵੱਡਿਆਂ ਜਿੱਡੇ ਹੋ ਗਏ।

0: So true. So true. So true.
1: ਹੈ ਨਾ ਮਨਤ?
0: So true.
1: ਉਹ ਸਾਡੇ ਜਦੋਂ ਇੱਕ ਮਾਸੀ ਜੀ ਵੀ ਛੋਟੇ ਨਾ ਤੇ ਉਹ ਪਰਵਾਨ ਜਦੋਂ ਇੰਡੀਆ ਗਿਆ ਤੇ ਉਹ ਕਹਿੰਦਾ ਬੜਾ ਹੱਸੀ ਜਾਵੇ ਨਾ ਅੰਦਰੋਂ ਦੀ ਹੀ ਹੀ ਹੀ ਉਦੋਂ ਤੇ ਦਸਰ ਸ਼ਾਬਾਈਆਂ ਨੂੰ ਕਹਿੰਦਾ ਕਹਿੰਦਾ ਮੈਂ ਬੜੀ ਵਾਰੀ ਸੋਚਦਾ ਸੀ ਵੀ ਮੈਂ ਵੱਡਿਆਂ ਜਿੱਡਾ ਵੱਡਾ ਕਦੋਂ ਹੋਊਗਾ ਕਹਿੰਦਾ ਅੱਜ ਮੈਂ ਹੋ ਗਿਆ ਮਨਤ ਹੁੰਦਾ ਇੱਦਾਂ
0: ਇੱਦਾਂ ਦੀ ਫੀਲ ਆਉਂਦੀ ਹੁੰਦੀ ਆ ਕਿ ਹੁਣ ਮੈਂ ਵੱਡੀ ਕਿਹਦੇ ਬਰਾਬਰ ਹੋ ਗਈ ਆਂ ਨੋਨੀ ਆਂਟੀ ਦੇ ਬਰਾਬਰ ਹੋ ਗਈ ਆਂ
2: ਹਾਂਜੀ
1: ਓਕੇ ਮੈਨੂੰ ਲੱਗਦਾ ਅੱਜ ਨਾ ਮਨਤ ਤੂੰ ਬਿਜ਼ੀ ਆ ਕਿਸੇ ਕੰਮ 'ਚ ਤੂੰ ਪੁੱਤ ਇੱਧਰ ਉੱਧਰ ਦੇ ਕੰਮ ਛੱਡ ਇਹਦੇ ਹਾਂ ਪਹਿਲਾਂ ਸਾਡੇ ਨਾਲ ਗੱਲ ਕਰ ਲਾ ਹੈ ਕੀ ਕਰਨ ਦੀ ਆ ਇਹੋ ਜਿਹਾ ਕੀ ਇੰਪੋਰਟੈਂਟ ਹੈ ਤੇਰੇ ਕੋਲ
2: ਮੈਂ ਤਾਂ ਗੱਡੀ 'ਚ ਬੈਠੀ ਸੀਗੀ
1: ਓਕੇ ਪਰ ਅੱਜ ਧਿਆਨ ਨਹੀਂ ਆ ਤੇਰਾ ਇੱਧਰ ਹੈ ਨਾ
0: ਚਲੋ ਛੱਡੋ ਬਹਿਸ ਬਾਜੀ ਸੁਣਾਓ ਅੱਜ ਕੀ ਸੁਣਾਣਾ
2: ਤਾਂ ਨਹੀਂ ਹੋਊਗਾ ਕਿਉਂਕਿ ਅੱਜ ਕ੍ਰੇਜ਼ੀ ਹੇਅਰ ਡੇ ਆ ਤੇ ਮੈਂ ਅੱਜ ਵਾਲਾਂ 'ਚ ਧਿਆਨ ਦੇ ਰਹੀ ਸੀ
0: ਸੀ ਅੰਕਲ ਨੂੰ ਪਤਾ ਲੱਗ ਜਾਂਦਾ ਫਟਾਫਟ
1: ਚਲੋ ਕੀ ਸੁਣਾਓਗੇ ਫਿਰ ਕ੍ਰੇਜ਼ੀ ਹੇਅਰ
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ
1: ਓਕੇ
0: ਅੱਜ ਫਰਾਈਡੇ ਆ
2: ਮੁੱਕੀ ਨਹੀਂ ਹੋ ਮਾਰਦਾ ਥੱਪਾ ਨਹੀਂ ਹੋ ਮਾਰਦਾ ਮਾਰਦਾ ਪੰਜਾਲੀ ਵਾਲਾ ਹੱਥਾ ਪੰਜਾਲੀ ਟੁੱਟ ਜਾਊਗੀ
1: ਮੂਰਖਾਂ ਜੱਟਾਂ ਪੰਜਾਲੀ ਟੁੱਟ ਜਾਊਗੀ ਮੂਰਖਾਂ ਵੇ ਜੱਟਾਂ ਆਪ ਬੜੇ ਚਿਰ ਬਾਅਦ ਬੋਲੀ ਸੁਣੀ ਮਨਤ ਥੈਂਕ ਯੂ
0: ਬਲੇ ਬਲੇ ਬਲੇ ਬਲੇ ਬਲੇ ਮਨਤ ਕੌਰ ਜੀ
1: ਥੈਂਕ ਯੂ
2: ਮਨਤ ਪਤੇ ਨਾਲ ਵੀ ਗੱਲ ਕਰ ਲੋ
1: ਹਾਂਜੀ ਲਿਆਓ ਲਿਆਓ ਲਿਆਓ ਸਤਿ ਸ੍ਰੀ ਅਕਾਲ ਫਤਿਹ
0: ਸਤਿ ਸ੍ਰੀ ਅਕਾਲ ਫਤਿਹ ਸਿੰਘ ਸਰਦਾਰ ਜੀ ਮੈਂ ਫੋਟੋਆਂ ਦੇਖ ਕੇ ਨਾ ਇੱਕ ਦਿਨ ਫੋਟੋਆਂ ਦੇਖ ਰਹੀ ਸੀ ਆਪਣੀਆਂ ਦੀਵਾਲੀ ਆਪਣੀਆਂ ਐਨਵਰਸਰੀ ਦੀਆਂ ਨਾ ਸੋ ਮੰਨਤ ਐਂਡ ਫਤਿਹ Oh my God, this little baby was so, so tiny when we started. Na. I said, look who is grown up now.
1: ਵੇਖਾ ਕਿੱਡੇ ਵੱਡੇ ਹੋ ਗਏ
0: Yes.
1: ਹੋਰ ਫਿਰ ਫਤਿਹ ਕਿੱਦਾਂ ਦੀ ਬਣਾਏ ਫਿਰ ਮੰਨਤ ਨੇ ਕ੍ਰੇਜ਼ੀ ਹੇਅਰ
0: ਕਰਕੇ ਚੱਲਿਆ ਫਿਰ ਵਾਲਾਂ ਚ
1: ਫਤਿਹ ਤੇ ਘੈਂਟ ਮਿਲ ਲਿਆ
2: ਬੋਲਦੀ ਹਮੇਸ਼ਾ ਮੂਰੇ ਬੋਲਦੀ ਕਿਹੜੀਆਂ ਗੱਲਾਂ ਤੋਂ ਮੂਰੇ ਬੋਲਦੀ ਕਹਿੰਦੀ ਏ ਖੜੁੰਦਾ ਦੀ ਇਹ ਕਹਿੰਦੀ ਏ ਖਜੂਸਾਂ ਦੇ ਨਾ ਲੱਗੇ ਮੇਰੀ ਅੱਡੀ ਪੰਜਾਲੀ
1: ਇੱਥੇ ਰਾਖਾ ਹੁਣ ਬਣੀ ਗੱਲ
0: ਕਿਆ ਬਾਤ ਆ ਫਤਿਹ ਜੀ
1: ਥੈਂਕ ਯੂ ਫਤਿਹ
0: ਫਟੇ ਹੀ ਚੱਕਤੇ
2: Thank you. Have a nice day.
1: Thank you. ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਨੇ ਐਂਬਰ ਤਾਜ ਗੁਰਬਾਜ ਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਹਾਂਜੀ ਐਂਬਰ ਕੀ ਹਾਲ ਹੈ
3: ਸਤਿ ਸ੍ਰੀ ਅਕਾਲ ਜੀ ਐਂਡ
0: ਨੋਨੀਆ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮਚ ਐਂਬਰ ਜੀ ਆਈ ਮਿਸ ਯੂ ਐਜ਼ ਵੈਲ ਡਿਡ ਯੂ ਮਿਸ ਮੀ
1: I miss you too. Tequila, you brother.
2: lot.
1: Huh?
2: A lot.
1: Lot?
2: A lot.
0: A lot.
1: A lot. Okay, okay, okay.
0: Okay, okay.
1: Okay, okay.
0: Bring it on.
2: Hanji.
1: Hanji. Now, sir.
2: Bari basi katanga si katanyana peen passe ho jo kuriyo jo kuriyo aagi amber get the
1: peen passe ho jo kuriyo aagi amber get the queen
0: bale bale bale
1: oh chava chava chava chava chava amber the queen thank you
2: thank you goodbye dal kal kal lo
1: leo leo leo
0: अपना हाल दसो दुबारा तो
1: अज क्रेजी एयर बना के जाना कि नहीं
2: नो
1: नो ओके ओके ਇਹ ਤੇ ਵਹੀਰ ਤੇ ਬੜੇ ਸੋਹਣੇ ਆ ਤੇ ਗੁਰਬਾਜ ਦੇ ਕੀ ਲਿਆਇਓ ਫਿਰ ਗੁਰਬਾਜ
0: ਅੱਜ ਕੀ ਸੁਣਾਉਂਗੇ
2: ਬੋਲੀ
1: ਬੋਲੀ ਓਕੇ
2: ਬਾੜੀ ਬਰਸੀ ਖਤਮ ਗਿਆ ਸੀ ਖਤਮ ਦੇ ਆਂਦਾ ਸੋਨੀ ਵੈਲਕਮ ਬੈਕ ਆਂਟੀ
1: ਨੋਨੀਆ ਵੈਲਕਮ ਬੈਕ ਵੈਲਕਮ ਬੈਕ ਆਂਟੀ ਨੋਨੀਆ ਵੈਲਕਮ ਬੈਕ
0: ਸੋ ਸਵੀਟ ਸੋ ਸਵੀਟ ਥੈਂਕ ਯੂ ਸੋਨੇ ਪੁੱਤੂ ਗੋਡ ਬਲੈਸ ਯੂ
1: ਹਾਂ ਤੇ ਬੜੀ ਵਧੀਆ ਯਾਰ ਤੁਸੀਂ ਬੋਲੀ ਨਾਲ ਦੀ ਨਾਲ ਹੀ ਬਣਾ ਲਈ ਗੁਰਬਾਜ ਯੈਸ
2: ਹਾਂਜੀ
1: ਤੁਸੀਂ ਤੇ ਮਿਸਤਰੀ ਬਣ ਗਏ ਬੋਲੀਆਂ ਦੇ
2: ਮੈਂ ਬਹੁਤ ਸੁਣਾਤਾ
0: ਓਕੇ
1: ਵੈਰੀ
0: ਬਹੁਤ ਸੁਣਾਤਾ
1: ਤੇ ਤਾਜ ਵੀਰਾ ਵੀ ਹੈਗਾ
2: ਨਹੀਂ
1: ਓ ਲੇਜ਼ੀ ਬॉय
2: ਹਾਂ ਨਹੀਂ ਨਹੀਂ ਕੰਦੇ
1: ਹਾਂ ਹਲੇ ਵੀ ਓਕੇ ਓਕੇ ਓਕੇ ਓਕੇ ਚਲੋ ਠੀਕ ਆ ਫਿਰ ਠੰਡੇ ਠੰਡੇ ਹੱਥ ਲਾ ਜਾਓ ਸਕੂਲ ਜਾਣ ਲੱਗਿਆ ਠੀਕ ਆ ਟੈਪ ਤੋਂ ਥੋੜੇ ਥੋੜੇ ਠੰਡੇ ਠੰਡੇ ਹੱਥ ਧੋ ਕੇ ਤੇ ਕੰਨ ਦੇ ਥੱਲੇ ਲਾ ਜਾਓ ਜਾਂਦੇ ਜਾਂਦੇ
0: ਨਹੀਂ ਗੱਲਾਂ ਤੇ ਗੱਲਾਂ ਤੇ
1: ਹੈ ਨਾ ਜੇ ਪੁੱਛੂਗਾ ਤੇ ਕਹੋ ਵੀ ਅੰਕਲ ਨੇ ਕਿਹਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
2: ਬਾਏ
0: ਬਾਏ
1: ਥੈਂਕ ਯੂ ਬਾਏ ਤੇ ਨੈਕਸਟ ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਤੁਸੀਂ ਅਸੀਸ ਤੁਸੀਂ ਰੈਡੀ ਰਹੋ ਹੈਲੋ
0: ਅੰਬਰ ਦੀ ਹੁੰਦੀ ਆ
1: ਓ ਨਾਲੇ ਪਹਿਲਾਂ ਵਾਰੀ ਲੈ ਲੈਂਦੀ ਹੁਣ
0: ਹਾਂ ਕਨਫਿਊਜ਼ ਕਰ ਦਿੰਦੇ ਤੁਸੀਂ ਸਾਨੂੰ ਟ੍ਰਿਕ ਕਰਦੇ ਹੋ
1: ਆਵਾਜ਼ ਵੱਡੀ ਹੋ ਗਈ ਨਾ ਅੰਬਰ ਦੀ ਅੰਬਰ ਦੀ ਆਵਾਜ਼ ਤੇ ਬਿਗ ਹੋ ਗਈ ਆ
0: ਯੈਸ
1: ਹਾਂਜੀ ਅੱਜ
0: ਕੀ ਸੁਣਾਓਗੇ ਅੰਬਰ ਜੀ ਸਾਨੂੰ
2: ਬੋਲੀ
1: ਬੋਲੀ ਓਕੇ ਓਕੇ
0: ਚੱਕ ਦਿਓ ਫਟੇ ਫਿਰ
1: ਹਾਂਜੀ
2: ਪਾਵੀ ਬਸੀ ਕਿਹੜੀ ਕੈਸੀ ਪਾਵੀ ਬਸੀ ਕਿਹੜੀ ਕੈਸੀ ਕਿਰਕੇ ਲਾਦਾ ਪਰਾ ਪਾਜੇ ਮੇ ਸਾਈਕਲ ਤੇ ਤਲੀਆਂ ਵਜਾਉਂਦਾ
1: ਜਾਉਂ ਬਜ ਮੇ ਸਾਈਕਲ ਤੇ ਤਲੀਆਂ ਵਜਾਉਂਦਾ ਜਾਉਂ ਅੱਜ ਤੇ ਦੀਦੀ ਨੇ ਵੀ ਨੀ ਦੱਸੀ ਬੋਲੀ ਤੇ ਅੱਜ ਤੇ ਆਪੇ ਹੀ ਅੰਬਰ ਨੇ ਸਾਰੀ ਸੁਣਾਤੀ ਆ ਵੈਰੀ ਗੁੱਡ ਤੇ ਕਿੱਥੇ ਤੇ ਕਿੱਥੇ ਮੇਰੇ ਨਾਲ ਓਕੇ ਕਰਾ ਦੋ ਗੱਲ ਫਿਰ ਸਤਿ ਸ਼੍ਰੀ ਅਕਾਲ ਤੇਗ ਜੀ
0: ਕੀ ਹਾਲ ਚਾਲ ਨੇ ਚੋਣੇ ਮੋਣੇ ਦਾ
2: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ
0: ਆ ਅਸੀਂ ਵੀ ਠੀਕ ਹਾਂ ਜੇ ਟੁੱਟੀ ਠੀਕ ਤੁਹਾਡੀ ਵੀ ਠੀਕ ਆ
1: ਤੇਗ ਹੁਣ ਤੇ ਐਂਬਰ ਨੂੰ ਹੈਲਪ ਦੀ ਵੀ ਨਹੀਂ ਲੋੜ ਪੈਂਦੀ ਹੈ ਨਾ
0: ਯੈਸ
2: ਹਾਂਜੀ ਪਰ ਕੀ
0: ਟ੍ਰੇਨ ਕਰਨਾ ਆਪਣੀ ਭੈਣ ਨੂੰ ਯੂ ਆਰ ਟੂ ਗੁੱਡ ਸੋਨੇ ਪੁੱਤੂ ਗੋਡ ਬਲੈਸ ਯੂ ਤੇ ਤੁਸੀਂ ਕੀ ਸੁਣਾਓਗੇ ਅੱਜ
2: ਅੱਜ ਮੈਂ ਸੁਣਾਉਗੀ ਇੱਕ ਬੋਲੀ
1: ਓਕੇ
2: ਨੱਚਣ ਵਾਲੇ ਵਾਲੇ ਦੀ ਅੱਡੀ ਨਾ ਵਾਲੇ ਦਾ ਮੂੰਹ ਬੋਲੀ ਬੋਲੀ ਮੈਂ ਪਾਵਾਂ
0: ਨੱਚ ਗਿੱਧੇ ਵਿੱਚ ਤੂੰ ਨੀ
1: ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ
0: ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਥੈਂਕ ਯੂ ਤੇ
2: ਚਾਜ ਬਾਰੀ ਫੈਕਟ
1: ਓ ਹਾਂ ਸੱਚ ਹਾਂ ਸੱਚ ਹਾਂਜੀ
0: ਓਕੇ
1: ਦੱਸੋ ਫਿਰ ਕਿਹੜਾ ਅੰਗ ਪੈਰ ਅੱਜ
2: ਜਿਹੜੇ ਆਪਣੇ ਡਾਈਜੈਸਟਿਵ ਸਿਸਟਮ ਆ ਉਹਦੇ ਵਿੱਚ ਸਲਾਈਵਾ ਹੈਲਪ ਕਰਦਾ ਤਾਂ ਖਰਸ਼ ਕਰਦਾ ਫੂਡ ਸਲਾਈਵਾ ਵਾ ਵੈਟ ਕਰਦਾ ਤੇ ਟੀਥ ਖਰਸ਼ ਕਰਦੇ ਨੇ
0: ਸਲਾਈਵਾ ਵੈਟ ਕਰਦਾ ਤੇ ਟੀਥ ਖਰਸ਼ ਕਰਦੇ ਨੇ ਵੋ
1: ਵਾਹ
0: ਵੈਰੀ ਨਾਈਸ ਫੈਕਟ ਪੁੱਤੂ
1: ਵੈਰੀ ਨਾਈਸ
2: ਥੈਂਕ
0: ਯੂ ਯੂ ਸੋ ਸਮਾਰਟ
1: ਥੈਂਕ ਯੂ ਦਾਦੀ ਕੀ ਕਹਿੰਦੇ ਦਾਦੀ ਮੈਨੂੰ ਲੱਗਦਾ ਵੀ ਸਵੇਰੇ ਸਵੇਰੇ ਭੂਈ ਨਾਲ ਗੱਲਾਂ ਕਰੀ ਜਾਂਦੇ ਆ ਤੁਹਾਡੀ ਹੈਲਪ ਕਰ ਦਿੰਦੇ ਓਕੇ ਚਲੋ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਕਰ ਦਿਓ ਦਾਦੀ ਨੂੰ ਫਿਰ
0: ਜੀ
1: ਠੀਕ ਆ
0: ਇੱਕ ਘੁੱਟ ਕੇ ਜੱਫੀ ਵੀ ਪਾ ਦਿਓ ਠੀਕ ਆ
2: ਵੇਖਿਆ
0: 6 ਸਾਲ ਦੇ ਹੋ ਗਏ ਮੈਨੂੰ ਹਲ ਤੱਕ ਆਪਣੀ ਫਰਾਕ ਨਹੀਂ ਦਿੱਤੀ ਹੈਗੀ
2: ਤੁਸੀਂ ਤਾਂ ਉੱਥੇ ਸੀ ਜਦੋਂ ਮੈਂ 5 ਸਾਲ ਦੀ
0: ਸੀ ਹਾਂ ਤੇ ਤੁਸੀਂ ਮੈਨੂੰ ਹਲ ਤੱਕ ਫਰਾਕ ਨਹੀਂ ਦਿੱਤੀ ਆਪਣੀ ਪਰਪਲ ਵਾਲੀ
2: ਆਈ ਕਿਉਂ ਨਹੀਂ
1: ਹਾਂ ਤੁਸੀਂ ਪਹਿਲਾਂ ਇਹ ਦੱਸੋ ਵੀ ਆਏ ਕਿਉਂ ਨਹੀਂ ਉਹ ਇੱਕ ਦਿਨ ਤੇ ਉਹ ਲੈ ਕੇ ਵੀ ਆਈ ਸੀ ਅਸੀਂ ਤੁਹਾਡੀ ਕਾਲ ਕੱਟੀ ਤੇ ਨਹੀਂ ਗਈ ਭਲਾ ਸੋਰੀ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਹੋਈ ਆ ਖਰਾਬੀ ਤੇ ਚਲੋ ਅਸੀਂ ਸਤਿ ਸ੍ਰੀ ਅਕਾਲ ਆਵਾਜ਼ ਆਉਂਦੀ ਆ
0: ਹਾਂਜੀ
1: ਹੁਣ 5 ਸਾਲਾਂ ਵਾਲੀ ਨੀ ਰਹੀ ਕੁੜੀ ਹੁਣ ਟੀਚਰ ਬਣ ਗਈ ਆ
0: ਫਰਾਕ ਨੀ ਦਿੱਤੀ ਹੈਗੀ ਮੰਨਤ ਫਤਿਹ ਵੱਡੇ ਹੋ ਗਏ ਨੇ ਓਹੋ ਪਤਾ ਮੈਂ ਕਿੰਨਾ ਸੋਚਦੀ ਸੀਗੀ ਮੈਂ ਕਿੰਨਾ ਮਿਸ ਕੀਤਾ ਤੁਹਾਨੂੰ ਸਾਰੇ ਜਾਣਿਆਂ ਨੂੰ
1: ਮੈਨੂੰ ਤੇ ਵਿੱਚ ਨਾ ਇਹ ਲੱਗਾ ਸੀ ਸੀਸ ਵੀ ਤੁਸੀਂ ਫਰਾਕ ਨੀ ਦਿੱਤੀ ਤੇ ਘਰੇ ਤਾਂ ਕਰਕੇ ਨਾਰਾਜ਼ ਹੋ ਗਏ
0: ਗੁੱਸੇ ਹੋ ਗਈ ਸੀ ਆਫ ਕੋਰਸ ਫਿਰ ਮੈਂ ਸੋਚਿਆ ਫਿਰ ਕੋਈ ਗੱਲ
2: ਨਹੀਂ
1: ਆਹੋ ਭਾਵੇਂ ਫਿੱਟ ਭਾਵੇਂ ਨਾ ਹੀ ਆਉਣ ਪਰ ਫਿਰ ਵੀ ਬੰਦਾ ਦੇ ਦੇ ਤੇ ਭਾਵੇਂ ਨਾ ਵੀ ਆਉਣ ਤੇ ਆਪੇ ਫਿਰ ਗੁੱਸਾ ਤੇ ਨਾ ਹੋਵੇ ਕੋਈ
0: ਹਾਂ ਮੈਨੂੰ ਗੁੱਸਾ
1: ਭਾਵੇਂ ਆਪੇ ਅਗਲੇ ਦੇ ਘਰੇ ਹੀ ਪਈ ਰਵੇ
2: ਤੁਸੀਂ ਇੱਥੋਂ ਵੀ ਵੱਡੇ ਹੋ ਗਏ
0: ਨਹੀਂ ਮੈਂ ਐਡੀ ਹੋਈ ਰਹਿਣਾ ਤੁਸੀਂ ਵੱਡੇ ਹੋਵੋਗੇ ਸੁੱਖ ਨਾਲ ਪੁੱਤ
1: ਚਲ ਅਸੀਂ ਦੇ ਦੋ ਪਰਾਂ ਹੁਣ ਤੇ ਤੁਹਾਨੂੰ ਆਉਂਦੀ ਵੀ ਨਹੀਂ ਹੋਣੀ ਹੁਣ ਤੇ ਨਿੱਕੀ ਹੋ ਗਈ ਹੋਣੀ
2: ਬਾਲੀ ਨਿੱਕੀ ਨਹੀਂ ਮੇਰੇ ਸਿਰ ਥੋੜੀ ਹੋਈ ਕਿਆ ਬੈਗ ਬਾਜੋ ਦੇ ਦੋ ਤੁਸੀਂ ਨਵੀਂ ਲੈ ਲਓ
0: ਨਹੀਂ ਮੈਂ ਤੁਹਾਡੀ ਫਰਾਕ ਹੀ ਲੈਣੀ ਆ ਬਿਕਾਜ਼ ਜਿਹੜੀ ਤੁਸੀਂ ਪਾਉਂਦੇ ਹੋ ਨਾ ਮੈਨੂੰ ਉਹ ਵਧੀਆ ਲੱਗਦੀ ਆ
1: ਉਹ ਵਾਲਾ ਕਲਰ ਨਹੀਂ ਨਾ ਮਿਲਦਾ ਹੁਣ
0: ਯੈਸ
2: ਠੀਕ ਆ
0: ਠੀਕ ਆ
2: ਮੈਂ ਕੋਈ ਹੋਰ ਅਸੀਂ ਵੀ ਸੁਣ ਲੈ ਕੋਈ ਗਿਫਟ ਲੈ ਆਵਾਂਗੇ ਵੱਡੀ ਪਰਪਲ ਜੀ ਡਰੈਸ ਹੋ ਮੇਰੇ ਕੋਲ ਵੀ ਉਹੀ ਹੈਗੀ
0: ਨਹੀਂ ਮੈਂ ਵੱਡੀ ਨਹੀਂ ਲੈਣੀ ਮੈਂ ਤੁਹਾਡੀ ਲੈਣੀ ਆ
2: ਉਹ ਛੋਟੀ ਹੈ
1: ਚਲ ਇੱਦਾਂ ਕਰਿਓ ਤੁਸੀਂ ਆਪਣੀ ਇੱਕ ਦੇ ਦਿਓ ਨੋਨੀਆ ਜੀ
0: ਬੋਲੋ ਯਾਰੀ
1: ਯੈਸ ਨੋ
0: ਓਕੇ ਓਕੇ ਖੜੇ ਨੋ
1: ਅਸੀਸ ਦੀਆਂ ਤੁਹਾਨੂੰ ਪਤਾ
0: ਬੋਲੀਆਂ
1: ਵੱਡੀਆਂ ਹੋ ਗਈਆਂ
0: ਅਸੀਸ ਦੀਆਂ ਤਾਂ ਬੋਲੀਆਂ ਮੈਨੂੰ ਬਹੁਤ ਪਸੰਦ ਆਉਂਦੀਆਂ ਨੇ
1: ਹੋਰ
2: ਵੱਡੀ ਬੋਲੀ ਸੁਣਾ।
1: ਇਹਨਾਂ ਨੂੰ ਪਹਿਲਾਂ ਦੱਸ ਦੋ ਵੀ ਮਗਰੋਂ ਕੀ ਕਰੀਦਾ, ਇਹਨਾਂ ਨੂੰ ਪਤਾ ਨਹੀਂ ਨਾ ਨਾ ਨਾ ਨਾ ਨਾ ਵਾਲਾ, ਇਹਨਾਂ ਨੂੰ ਪਹਿਲਾਂ ਸਮਝਾ ਦੋ ਕੀ ਕਰਨਾ।
2: ਜਦੋਂ ਬੋਲੀ ਤੋਂ ਬਸ ਮੈਂ ਕਹਿ ਰਹੀ ਚੱਕ ਦੋ,
0: ਇਹਨਾਂ
1: ਨੂੰ ਅਸੀਸ ਬੜਾ ਸਮਝਾਉਣਾ ਔਖਾ ਜੀ।
2: ਮਜ਼ਾਕ
1: ਨਾ ਕਰੋ, ਮੈਨੂੰ ਸਮਝ ਆ ਰਹੀ ਹੈ। ਸਭ ਸਮਝ ਆ ਰਹੀ ਹੈ, 6 ਦੀ ਹੋ ਗਈ ਆ ਉਹ।
0: ਯੈਸ
1: 6-7
0: 6-7
1: ਚਲੋ ਸੁਣਾਓ ਬੋਲੀ।
2: ਮਾਮੀ ਮਾਮੀ ਅਭੀ ਨੱਚੀ ਆ ਮਾਸੀ।

0: ਸਾਡੇ ਨਾਲ ਰਹੋਗੇ ਤੇ ਐਸ਼
1: ਕਰੋਗੇ
0: ਜ਼ਿੰਦਗੀ ਦੇ
1: ਸਾਰੇ ਮਜ਼ੇ
0: ਕੈਸ਼ ਕਰੋਗੇ ਸਾਡੇ ਨਾਲ
2: ਮਜ਼ੇ
0: ਲਓਗੇ ਤੇ ਥੈਂਕ ਯੂ ਯੁਵਰਾਜ ਤੁਸੀਂ ਆਉਂਦੇ ਰਹੋ ਤਵਨੀਤ ਉਸ ਤੋਂ ਬਾਅਦ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ
1: ਸਤਿ ਸ਼੍ਰੀ ਅਕਾਲ ਯੁਵਰਾਜ ਜੀ
0: ਸਤਿ ਸ਼੍ਰੀ ਅਕਾਲ ਜੀ ਯੁਵਰਾਜ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਉਹ ਹਾਂਜੀ ਹਾਂਜੀ ਕੀ ਹਾਲ ਚਾਲ ਨੇ ਸਾਡਾ ਵੀ ਠੀਕ ਹੈ
1: ਬਹੁਤ ਵਧੀਆ ਹੁਣ ਤੁਸੀਂ ਆ ਗਏ ਹੋਰ ਵਧੀਆ ਹੋ ਗਿਆ ਬਿਗ ਟਾਈਟ ਹਗੀ ਡਿਡ ਯੂ ਫੈਲਟ ਇਟ ਮਹਿਸੂਸ ਕੀਤੀ ਮੈਂ ਟਾਈਟ ਹਗ ਕੀਤੀ ਹੈ ਤੁਹਾਨੂੰ
0: ਘੁੱਟਤਾ ਹੀ ਤੈਨੂੰ
1: ਅੱਜ ਕੀ ਸੁਣਾਓਗੇ ਯੁਵਰਾਜ ਜੀ
2: ਇੱਕ ਚੁਟਕਲਾ
1: ਓਕੇ
2: ਇੱਕ ਵਾਰੀ ਇੱਕ ਚੋਰ ਚੋਰੀ ਕਰ ਰਿਹਾ ਹੁੰਦਾ ਤੇ ਫਿਰ ਬੱਚੇ ਦੀ ਅੱਖ ਖੁੱਲਦੀ ਆ ਤੇ ਫਿਰ ਚੋਰ ਨੂੰ ਕਹਿੰਦਾ ਮੈਂ ਸਕੂਲ ਭੱਜ ਲੱਗਿਆ ਨਹੀਂ ਤਾਂ ਮੈਂ ਬੋਲਾਂ
1: ਅੱਜ ਅੱਜ ਕੱਲ ਤਾਂ ਜਮਾਨਾ ਨੀ ਹੈ ਜਦੋਂ ਸਾਡਾ ਜਮਾਨਾ ਸੀ ਨਾ ਉਦੋਂ ਹੁੰਦਾ ਸੀ ਵੀ ਚੋਰ ਚੋਰੀ ਕਰਕੇ ਲੈ ਹੀ ਜਾਵੇ ਬੈਗ ਇੱਕ ਦਿਨ ਤਾਂ ਮਿਲੂਗਾ ਬਿਨਾਂ ਪੜ੍ਹਾਈ ਤੋਂ ਵੈਰੀ ਨਾਈਸ ਯੁਵਰਾਜ ਜੀ ਥੈਂਕ ਯੂ ਅੱਛਾ ਯੈਸ ਦੀਦੀ ਨੂੰ ਮੈਂ ਹਮੇਸ਼ਾ ਕੀ ਕਹਿ ਦਿੰਦੀ ਹੁੰਦੀ ਹਾਂ ਯੁਵਿਕਾ ਯਾਰ ਆ ਤਾਂ ਤੁਸੀਂ ਭੇਜ ਸਕਦੇ ਸੀਗੇ ਨਾ ਖਤ ਖੁਤ ਚ ਪਾ ਕੇ ਲੈਟਰ ਚ ਪਾ ਕੇ ਆਪਣੇ ਜੋਕ ਜੁਕ ਤਾਂ ਭੇਜ ਸਕਦੇ ਸੀਗੇ ਪੋਸਟ ਕਰ ਸਕਦੇ ਸੀ
2: ਤੁਸੀਂ ਐਡਰੈਸ ਹੀ ਨਹੀਂ ਡਿਸਕਲੋਜ਼ ਕੀਤਾ
1: ਰੇਡੀਓ ਦਾ ਐਡਰੈਸ
0: ਇਹ ਇਹ ਵੱਡੀ ਹੋ ਗਈ ਹੈ ਇਹਦੇ ਨਾਂ ਨਹੀਂ ਲਾਉਣੀ ਜੀ ਤੁਸੀਂ ਹੁਣ ਕਰ ਸਕਦੇ
1: ਅੱਜ ਫਿਰ ਕਿਹੜਾ ਜੋਕ ਸੁਣਾਓਗੀ ਮੇਰੀ ਸੋਹਣੀ ਰਾਣੋ ਮਾਣੋ ਬਿੱਲੀ
2: ਇੱਕ ਪਤੀ ਪਤਨੀ ਵਾਲਾ
1: ਓਕੇ
2: ਇੱਕ ਵਾਰੀ ਪਤਨੀ ਰਾਤ ਨੂੰ ਪੁੱਛਦੀ ਆ ਵੀ ਅੱਜ ਮੈਂ ਕੀ ਬਣਾਵਾਂ ਡਿਨਰ ਚ ਪਤੀ ਕਹਿੰਦਾ ਜਿਹੜਾ ਕੁਛ ਤੂੰ ਚਾਹਵੇਂ ਪਤਨੀ ਕਹਿੰਦੀ ਨਹੀਂ ਨਹੀਂ ਦੱਸੋ ਕੀ ਬਣਾਵਾ ਪਤੀ ਕਹਿੰਦਾ ਦਾਲ ਚੌਲ ਬਣਾ ਲਾ ਪਤਨੀ ਕਹਿੰਦੀ ਉਹ ਤਾਂ ਕੱਲ ਹੀ ਖਾਧੇ ਸੀਗੇ ਪਤੀ ਕਹਿੰਦਾ ਅੱਛਾ ਚੱਲ ਫਿਰ ਤੂੰ ਐਂ ਕਰ ਰੋਟੀ ਤੇ ਸਬਜ਼ੀ ਬਣਾ ਲਾ ਪਤਨੀ ਕਹਿੰਦੀ ਉਹ ਤਾਂ ਬੱਚੇ ਨੀ ਖਾਂਦੇ ਤੇ ਪਤੀ ਕਹਿੰਦਾ ਤੂੰ ਛੋਲੇ ਪੂਰੀ ਬਣਾ ਲਾ ਪਤਨੀ ਕਹਿੰਦੀ ਰਾਤ ਨੂੰ ਇੰਨਾ ਤਲਿਆ ਨੀ ਖਾਈਦਾ ਪਤੀ ਕਹਿੰਦਾ ਫਿਰ ਜਿਹੜਾ ਕੁਛ ਤੈਨੂੰ ਵਧੀਆ ਲੱਗਦਾ ਤੂੰ ਬਣਾ ਲਾ ਪਤੀ ਕਹਿੰਦੀ ਨਹੀਂ ਨਹੀਂ ਤੁਸੀਂ ਦੱਸੋ ਤੇ ਪਤੀ ਕਹਿੰਦਾ ਮੈਂ ਬਾਹਰੋਂ ਆਰਡਰ ਕਰ ਲੈਣਾ ਪਤੀ ਕਹਿੰਦੀ ਨਹੀਂ ਬਾਹਰਲਾ ਖਾਣਾ ਵਧੀਆ ਨੀ ਹੁੰਦਾ ਤੇ ਪਤੀ ਕਹਿੰਦਾ ਹੁਣ ਦੇਖ ਤੂੰ ਮੈਂ ਇੰਨਾ ਕੁਛ ਤਾਂ ਦੱਸਦਾ ਤੂੰ ਮੰਨਦੀ ਹੈ ਨੀ ਜਿਹੜਾ ਕੁਛ ਤੇਰਾ ਜੀ ਕਰਦਾ ਤੂੰ ਬਣਾ ਲਾ ਪਤਨੀ ਕਹਿੰਦੀ ਨਹੀਂ ਤੁਸੀਂ ਦੱਸੋ ਫੇਰ ਹੀ ਬਣਾਉਂਗੀ
0: ਬਣੂਗਾ ਤੇ ਉਹੀ ਜੋ ਤੁਸੀਂ ਕਹੋਗੇ
1: ਦੈਟਸ ਵੈਰੀ ਨਾਈਸ
0: ਥੈਂਕ ਯੂ ਤਵਨੀਤ ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੇ ਫਿਰ ਜਪਮਨ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਨੌਨੀ ਆਰਤੀ
0: ਸਤਿ ਸ਼੍ਰੀ ਅਕਾਲ
1: ਜੀ ਕੀ ਹਾਲ ਚਾਲ ਛੋਲੇ ਪੁੱਤੂ ਦਾ
3: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
1: ਓਏ ਮੈਂ ਵੀ ਠੀਕ ਆ ਤੁਸੀਂ ਜੋ ਠੀਕ ਕਹਿੰਦੇ ਹੋ ਨਾ ਮਜ਼ਾ ਆ ਜਾਂਦਾ ਆ
0: ਹੋ ਗਏ ਤਿਆਰ
3: ਨਹੀਂ ਸਾਨੂੰ ਛੁੱਟੀ ਆ ਅੱਛਾ ਅਸੀਂ ਲਾਸਟ ਵਾਰੀ ਲੈ ਲੋਗੇ
0: ਚਲੋ ਫਿਰ ਆਪਾਂ ਬਾਕੀਆਂ ਨੂੰ ਪਹਿਲਾਂ ਲੈ ਲਈਏ ਹਨਾ ਥੈਂਕ ਯੂ ਪੁੱਤਰ ਥੈਂਕ ਯੂ ਤੇ ਨੈਕਸਟ ਫਿਰ ਆਪਾਂ ਸ਼੍ਰੇਆ ਨੂੰ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਮਾਣੂ ਬਿੱਲੀ ਹੈਲੋ ਹੈਲੋ
1: ਸ਼੍ਰੇਆ ਜੀ
0: ਹੈਲੋ ਸ਼੍ਰੇਆ ਤੇ ਵੀਰਾ ਦੋਵੇਂ ਗਾਇਬ ਹੈ ਚਲੋ ਫਿਰ ਆਪਾਂ ਜਪਮਨ ਨੂੰ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਜਪਮਨ ਕੀ ਹਾਲ ਹੈ ਤੁਹਾਡੀ ਆਵਾਜ਼ ਨੀ ਪੁੱਤ ਠੀਕ ਆ ਰਹੀ ਥੋੜੀ ਜਿਹੀ ਨਾ ਆਵਾਜ਼ ਕਰਿਓ ਤੁਸੀਂ ਫੋਨ ਨਾ ਬਹੁਤ ਲਾਗੇ ਮੈਨੂੰ ਲੱਗਦਾ ਕੀਤਾ ਵਾ ਮੂੰਹ ਦੇ ਥੋੜਾ ਜਿਹਾ ਹਟਵਾਂ ਰੱਖੋ ਫੋਨ ਤੁਹਾਡੀ ਆਵਾਜ਼ ਫਟਦੀ ਆ
1: ਸੋ ਸਵੀਟ ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ ਹਾਵ ਆਰ ਯੂ ਦੋ ਟਰੱਕ ਭਰ ਗਏ
0: ਤੁਹਾਨੂੰ ਪਤਾ ਉਹਨਾਂ ਨੇ ਬਾਥਰੂਮ ਵੀ ਬਣਾ ਲਿਆ ਤੁਹਾਡੇ ਮਗਰ
3: ਉਹਦੇ ਮੰਮਾ ਨਾ ਫੋਨ ਕਰ ਰਹੇ ਸੀਗੇ ਹਨਾ ਉਹਨਾਂ ਨੂੰ ਨਾ ਏਦਾਂ ਹੀ ਲੱਗਿਆ
1: ਥੈਂਕ ਯੂ ਫੋਰ ਸੋ ਮਚ ਬਲੈਸਿੰਗਸ ਥੈਂਕ ਯੂ
3: ਇਟਸ ਓਕੇ
0: ਕੀ ਸੁਣਾਓਗੇ
1: ਕੈਮਰਾ ਤਾਂ ਦੇਖੋ ਅਸੀਂ ਲਾਇਆ ਹੀ ਹੁੰਦਾ ਹੈ ਨਾ ਅੱਜ ਦੇਖਿਓ ਜਰਾ ਕੈਮਰਾ ਆਨ ਕਰਕੇ ਕੀ ਕਰ ਰਿਹਾ
0: ਇਹ ਕੀ ਕਰ ਰਿਹਾ ਅੱਜ
1: ਮੌਸਮ ਬੱਦਲ ਹੋਣ ਕਰਕੇ ਆਈ ਥਿੰਕ ਕੈਮਰਾ ਸਾਫ ਸਾਫ ਜਿਹਾ ਨੀ ਦਿਖ ਰਿਹਾ
0: ਹਾਂ ਇਹ ਤੰਗ ਹੀ ਕਰ ਰਿਹਾ ਵਾ ਰੋਹਾਨੀ ਜਪਨ ਕੀ ਸੁਣਾਓਗੇ ਪੁੱਤ
4: ਮੈਂ ਕੱਲ ਰੋਹਾਨੀ ਨੂੰ ਪੁੱਛਿਆ ਕਿ ਇਫ ਤੇਰੇ ਇੱਕ ਜੇਬ ਚ ₹10 ਸੀਗੇ $10 ਸੀਗੇ ਤੇ ਦੂਸਰੀ ਜੇਬ ਚ ਵੀ $10 ਸੀਗੇ ਤੇ ਫਿਰ ਤੂੰ ਹੈਗੀ ਹੈ ਤੇ ਫਿਰ ਤੂੰ ਕੀ ਸੋਚੇਂਗੀ ਰੋਹਾਨੀ ਨੇ ਬੋਲੀ ਮੇਰੀ ਤੀਸਰੀ ਜੇਬ ਮੈਂ ਸੋਚਿਆ ਰੋਹਾਨੀ ਸੋਚੇਗੀ
0: ਤੀਸਰੀ ਅੱਖ ਹੋ ਸਕਦੀ ਤੀਸਰੀ ਵੈਰੀ ਗੁਡ ਥੈਂਕ ਯੂ ਜਪਮਨ
1: ਥੈਂਕ ਯੂ ਸੋ ਮਚ
0: ਬਾਏ ਬਾਏ ਥੈਂਕ ਯੂ ਹੋਏ ਹੋਏ ਹਾਏ ਹਾਏ ਥੈਂਕ ਯੂ
1: ਬਦੋ ਬਦੀ ਬਾਏ ਬਾਏ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਨਾਹਤ ਤੇ ਹਰਗੁਣ ਵੀ ਹੋ ਸਕਦੀ ਆ ਸਤਿ ਸ੍ਰੀ ਅਕਾਲ ਨਾਹਤ ਕੀ ਹਾਲ ਹੈ
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ੍ਰੀ ਅਕਾਲ
1: ਨਾਹਦੋਂ ਕੇ ਅਨਹਦੋਂ
0: ਅਨਾਹਤ
1: ਅਨਾਹਤ
0: ਇਹ ਟੀ ਨਾਲ ਆ
1: ਅਨਾਹਤ ਓਕੇ
3: ਵੈਲਕਮ ਬੈਕ ਆਂਟੀ
1: ਸੋ ਸਵੀਟ ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ ਥੈਂਕ ਯੂ
0: ਇਹ ਕੁੜੀ ਇੰਨਾ ਸੋਹਣਾ ਗਾਉਂਦੀ ਆ ਨਾ
1: ਹਾਂ
0: ਓ
1: ਮਾਈ ਗੁੱਡਨੈਸ ਮੈਂ ਤਾਂ ਮਿਸ ਕਰਤਾ
0: ਸੁਣਤੇ ਸੁਣਤੇ ਲਵ ਹੋ ਜਾਏ ਵਾਲਾ ਗਾਉਂਦੀ ਆ
1: ਤੇ ਸੁਣਾ ਦੋ ਅਨਹਤ
0: ਅਨਹਤ ਕੀ ਸੁਣਾਓਗੇ ਅੱਜ
3: ਅੱਜ ਇੱਕ ਗਾਣਾ
0: ਗਾਣਾ ਓਕੇ ਓਕੇ ਗੁੱਡ ਗੁੱਡ ਗੁੱਡ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ ਹਰਗੁਣ ਕੀ ਹਾਲ ਹੈ ਪੁੱਤੋ
5: ਮੈਂ ਵਧੀਆ ਤੁਸੀਂ ਦੱਸੋ
0: ਬਹੁਤ ਵਧੀਆ
5: ਵੈਲਕਮ ਬੈਕ ਆਂਟੀ
1: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ ਯੂ ਗਾਈਜ਼ ਆਰ ਮੇਕਿੰਗ ਮਾਈ ਡੇ ਰੀਲੀ ਰੀਲੀ ਰੀਲੀ ਰੀਲੀ ਗੁੱਡ
0: ਮੈਂ ਤਾਂ ਹਰਗੁਣ ਤੁਹਾਡੀ ਫੋਟੋ ਵੇਖੀ ਤੁਸੀਂ ਤਾਂ ਫੋਟੋ 'ਚ ਹੀ ਬੜੇ ਬੀਬੇ ਲੱਗਦੇ ਹੋ
5: ਥੈਂਕ ਯੂ
0: ਬੜੀ ਬੀਬੀ ਤੀ ਆ ਕੀ ਸੁਣਾਉਂਗੀ ਅੱਜ ਫਿਰ
5: ਅੱਜ ਗਾਣਾ
0: ਓਕੇ
5: ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵਿਆਸਾ ਕੱਲੀ ਤੇ ਮਾਰੋੜਿਆ ਰੁਠੜਾ ਜਾਂਦਾ ਮਾਈਆ ਰੁਠੜਾ ਜਾਂਦਾ ਮਾਈਆ ਵਿਆਸਾ ਗੱਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਹਿ ਕੇ ਤੇਰੇ ਸਾਵੇਂ ਸਜਣਾ ਦਿਲ ਦਾ ਹਾਲ ਸੁਣਾਵਾ ਚਾਲਾ ਕਿਧਰੇ ਦਿਨਿਆ ਜਾਵੇ ਦਰਸ ਤੇਰਾ ਮੈਂ ਪਾਵਾਂ ਕਦੇ ਵੀ ਦੂਰ ਨਾ ਹੋਵਾਂ ਗਮਾਂ ਵਿੱਚ ਚੂਰ ਨਾ ਹੋਵਾਂ।

ਰੁੱਠਣਾ ਜਾਂਦਾ ਮਾਈਆਂ, ਰੁੱਠਣਾ ਜਾਂਦਾ ਮਾਈਆਂ, ਵਿਆਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ, ਪੱਛੋਂ ਖਾਂਦੀ ਪੂਰਾ ਸਤਾਉਂਦਾ ਬੱਦਲ ਅੱਗ ਹੈ ਲਾਉਂਦਾ, ਪੁੱਛਦੀਆਂ ਮੈਨੂੰ ਪਈਆਂ ਕਣੀਆਂ, ਟੋਲਾ ਕਦੋਂ ਹੈ ਆਉਂਦਾ, ਮੈਂ ਤੇਰੇ ਨਾਲ ਹੀ ਜਿਉਣਾ।

0: ਬਾਜਰੇ ਦਾ ਸਿੱਟਾ, ਬਾਜਰੇ ਦਾ ਸਿੱਟਾ ਵੇ ਅਸਾ ਟੱਲੀ ਤੇ ਮਰੋਣਿਆ, ਰੁੱਠੜਾ ਜਾਂਦਾ ਮਾਈਆ, ਰੁੱਠੜਾ ਜਾਂਦਾ ਮਾਈਆ ਵੇ ਅਸਾ ਗਲੀ ਵਿੱਚੋਂ ਮੋੜਿਆ, ਬਾਜਰੇ ਦਾ ਸਿੱਟਾ।
1: ਵਾਹ,
2: ਵੈਰੀ
1: ਵੈਰੀ
2: ਨਾਈਸ,
1: ਨਾਈਸ,
2: ਬਹੁਤ
1: ਵੈਰੀ।
2: ਸੋਹਣਾ, ਬਹੁਤ ਸੋਹਣਾ। ਮੇਰੀ ਤਾਂ ਸੀਟੀ ਨਿਕਲਦੇ ਨਿਕਲਦੇ ਬਚ ਗਈ।
1: ਤੁਸੀਂ ਤੇ ਵਾਟੀ ਕੱਢ ਦਿੰਦੀਆਂ ਕੁੜੀਓ।
2: ਯੈਸ, ਇੱਕ ਨਾ ਪੁਰਾਣੀ ਹੁੰਦੀ ਸੀ ਨਾ ਅਰਜੇ, ਬੈਂਜਮਿਨ ਸਿਸਟਰਸ, ਹੁਣ ਇਹ ਵਾਲੀਆਂ ਅਨਹਤ ਤੇ ਇਹਨਾਂ ਦੇ ਸਿਸਟਰਸ ਦੀ ਆਪਾਂ ਐਲਬਮ ਕੱਢਾਂਗੇ।
1: ਇਹ ਹਰਗੁਣ ਸਿਸਟਰਸ ਹੋ ਗਈਆਂ।
2: ਯੈਸ,
1: ਓਬਰਾਏ ਸਿਸਟਰਸ। ਯੈਸ,
2: ਥੈਂਕ ਯੂ ਵੈਰੀ ਮੱਚ ਕਰੈਕਟਿੰਗ ਅਸ।
1: ਥੈਂਕ ਯੂ ਪੁੱਤ,
2: ਹੈਵ ਅ ਨਾਈਸ ਡੇ ਸੋਹਣੇ ਪੁੱਤ।
1: ਤੁਹਾਡਾ ਰੱਬ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ, ਇਸੇ ਤਰ੍ਹਾਂ ਸੋਹਣਾ ਸੋਹਣਾ ਸਾਥ ਇੱਕ ਦੂਸਰੇ ਦਾ ਬਣਿਆ ਰਹੇ। ਥੈਂਕ ਯੂ। ਅਤੇ ਸਾਡੇ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਦੇ ਲਈ ਤੁਹਾਡਾ ਧੰਨਵਾਦ। ਅਤੇ ਹੁਣ ਸਾਡੇ ਵੀਰੇ ਨੂੰ ਇੱਕ ਵਾਰੀ ਫੇਰ ਟਰਾਈ ਕਰਦੇ ਹਾਂ, ਮਾਨੂ ਬਿੱਲੀ ਵੇਖਦੇ ਹਾਂ ਵੀ ਵਿਹਲੇ ਹੋਇਆ ਕਿ ਨਹੀਂ। ਹੈਲੋ, ਓਏ ਉਹ ਮਾਨੂ ਬਿੱਲੀ,
2: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸੋਹਣੀ ਬੁੱਟੂ?
1: ਆ ਕੀ ਹੀ ਹੈ? ਟਾਈਗਰ ਨੂੰ ਜ਼ੁਕਾਮ ਹੋਇਆ ਹਾਂ। ਓਕੇ,
2: ਮੈਂ ਤਾਂ ਸੋਚਦੀ ਹਾਂ ਕਿ ਟਾਈਗਰ ਦੀਆਂ ਸੌਸੇਜਸ ਕਿੱਦਾਂ ਬਣਨੀਆਂ ਨੇ। ਪਹਿਲਾਂ ਹੀ ਦੇਸ਼ ਚ ਕਾਰ ਪਿਆ ਹੋਇਆ ਟਾਈਗਰ।
1: ਹਾਂ, ਚਾਹ ਪੀ ਕੇ ਆਏ। ਹਾਂਜੀ, ਚਾਹ ਤੁਸੀਂ ਦੱਸੋ, ਚਾਹ ਪੀ ਕੇ ਆਏ? ਚਾਹ ਦੇ ਨਾਲ ਮੈਂ ਤੇ ਮੈਂ ਵੇਸਣ ਖਾਇਆ, ਤੁਸੀਂ ਕੀ ਖਾਇਆ?
2: ਮੈਂ ਹਲੇ ਮੈਂ ਬ੍ਰੇਕਫਾਸਟ ਮੇਰਾ ਲੈ ਕੇ ਆਈ ਹਾਂ, ਮੈਂ ਹੁਣ ਖਾਊਂਗੀ। ਮੈਂ ਸਵੇਰੇ ਸਵੇਰੇ ਦੱਸਣਾ ਨੀ, ਮੈਂ ਸਵੇਰੇ ਸਵੇਰੇ ਛੋਲੇ ਭਟੂਰੇ ਖਾ ਕੇ ਆਈ ਹਾਂ, ਦੱਸਣਾ ਨੀ ਕਿਸੇ ਨੂੰ।
1: ਇਹ ਨਿਆਣਿਆਂ ਦਾ ਸਿਰ ਖਾ ਕੇ ਆਉਂਦੇ ਸਵੇਰੇ
3: ਸਵੇਰੇ।
1: ਉਹ ਨਹੀਂ ਖਾਦਾ ਉਹਨੇ, ਓ ਸਿਰ ਨੀ ਖਾਈਦਾ, ਨਿਆਣੇ ਦੱਸਣਗੇ ਹੁਣ ਤੁਹਾਨੂੰ, ਵੇਖਿਓ।
2: ਓਹੋ, ਚਲੋ ਠੀਕ ਹੈ। ਤੁਸੀਂ ਕਹਿੰਦੇ ਉੱਥੇ ਮੰਨ ਜਾਂਦੇ ਹਾਂ ਅਸੀਂ।
1: ਹੈ ਮਾਨੂ ਬਿੱਲੀ, ਕੀ ਸੁਣਾਓਗੇ ਫਿਰ? ਮਾਨੂ ਬਿੱਲੀ ਯਾਰ,
2: ਇੰਨੀਆਂ ਔਖੀਆਂ ਗੱਲਾਂ ਮੈਨੂੰ ਨਾ ਕਰਿਆ।

0: जी
1: हाँ जी
0: मैं तानू ट्रिक करना सी।
2: हो गए यही ट्रिक का।
1: ओह माय गॉड, यू गाइस आर ट्रिकिंग मी अ लॉट।
2: की सुनाओगे फिर? ट्रिक ट्रिक्सटर, यू ट्रिक्सटर।
0: एक बोली।
2: ओके
1: ओके। I like your bully. cheeky one. ਇਹ ਵੈਨ ਕਿਤੇ ਸਾਡੀ ਤਾਂ ਨਹੀਂ ਲੈ ਗਿਆ ਸੀਗਾ ਚੀਜ਼ਾਂ? ਸਾਡੀ ਵੈਨ ਤਾਂ ਨਹੀਂ ਲੈ ਗਿਆ ਸੀ ਰੇਡੀਓ ਵਾਲੀ?
2: ਨਹੀਂ ਨਹੀਂ ਨਹੀਂ
0: ਲੈ ਰਿਹਾ। ਹਾਂਜੀ ਵਾਲੀ, ਹਾਂਜੀ।
2: ਥੈਂਕ ਯੂ,
1: ਥੈਂਕ ਯੂ ਵੈਰੀ ਮਚ। ਸੋਹਣੇ ਬੁੱਧੂ,
0: ਡੈਡਾ ਨਾਲ ਗੱਲ ਕਰ ਲਓ।
1: ਓਕੇ, ਡੈਡਾ ਨਾਲ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ?
2: ਭਾਜੀ ਅੱਜ ਕੰਮ ਤੇ ਨਹੀਂ ਗਏ? ਅੱਜ ਕੰਮ ਤੇ ਨਹੀਂ ਗਿਆ ਭਾਜੀ? ਅੱਜ
0: ਨਹੀਂ
2: ਯਾਰ, ਅੱਜ ਟ੍ਰੈਫਿਕ ਬੜੀ ਆ।
1: ਚਲੋ ਫਿਰ ਭਾਜੀ, ਅੱਜ ਛੁੱਟੀ ਆ ਤਾਂ ਸ਼ਾਮ ਨੂੰ ਬਹਿਨੇ ਆ ਆਪਾਂ।
2: ਹਾਂ ਯਾਰ, ਅੱਜ ਪਾਰਟੀ ਪੂਰੀ ਕਰੀਏ ਫਿਰ। ਹੈ ਭਾਈ, ਮੁਰਗਾ ਮੁਰਗਾ ਵੱਡੀਏ ਫਿਰ।
0: ਨਹੀਂ ਬਿਲਿਆ, ਮੈਂ ਟੀਵੀ ਦੇਖਦੇ।
1: ਮੈਂ ਭਾਜੀ ਟੀਵੀ ਕੀ ਦੇਖਣਾ, ਆਪਾਂ ਐ ਕਰਦੇ ਆ, ਆਪਾਂ ਚੱਲਦੇ ਆ ਕਿਤੇ ਘੁੰਮਣ ਲਈ, ਬਾਰਬੀਕਿਊ ਕਰਦੇ ਆ, ਫਿਰ ਗ੍ਰੇਟ ਓਸ਼ਨ ਰੋਡ ਚੱਲਦੇ ਆ।
0: ਤੇ ਬੈਲਾ ਮਹਿੰਗਾ ਏ।
2: ਓ ਫੈਮਲੀ, ਓ ਫੈਮਲੀ ਦੇ ਨਾਲ ਹੀ ਮਹਿੰਗਾ ਹੁੰਦਾ, ਇਕੱਲੇ ਜਾਵਾਂਗੇ?
1: ਯੋ ਨੋ ਨੋ ਨੋ ਨੋ ਭਾਜੀ, ਫੈਮਲੀ ਨਾਲ ਚੱਲਾਂਗੇ ਨਹੀਂ ਤਾਂ ਬਾਅਦ ਚ ਕੁੱਟ ਪਊਗੀ।
2: ਓ ਨਹੀਂ, ਖਰਚਾ ਬੜਾ ਹੋ ਜਾਂਦਾ ਭਾਜੀ।
1: ਓ ਨਹੀਂ ਭਾਜੀ,
0: ਹਾਂਜੀ
2: ਓ ਇਕੱਲੇ
0: ਜਾਵਾਂਗੇ,
2: ਇਕੱਲੇ ਜਾਵਾਂਗੇ ਯਾਰ, ਇਕੱਲੇ ਇਕੱਲੇ ਜਾਵਾਂਗੇ ਤੇ ਇੱਕੋ ਗੱਡੀ ਚ ਚੱਲ ਜਾਣਾ ਆਪਾਂ।
0: ਹਾਂਜੀ,
2: ਹੈ ਨਾ, ਸਾਰੀ ਫੈਮਲੀ ਖੜੀ, ਇਕੱਲੀ ਇਕੱਲੀ ਗੱਡੀ, ਤੇਲ ਪਤਾ ਕਿੰਨਾ ਮਹਿੰਗਾ।
0: ਹਾਂਜੀ, ਓਲ ਬਸ ਤੇ ਚੱਲੂਗੇ।
2: ਓ ਡੈਡੀ ਡੈਡੀ, ਤੁਹਾਡੀ ਆਵਾਜ਼ ਕਿੱਦਾਂ ਹੋ ਗਈ?
0: ਡੈਡੀ ਓਲ ਬਸ ਤੇ ਚੱਲੂਗੇ। ਓ
1: ਡੈਡੀ, ਆਵਾਜ਼ ਬਦਲ ਗਈ ਤੁਹਾਡੀ।
2: ਓ ਡੈਡੀ, ਤੁਹਾਡੀ ਆਵਾਜ਼ ਨਿੱਕੀ ਹੋ ਗਈ ਆ।
1: ਨਿੱਕਾ ਡੈਡੀ ਹੋ
0: ਗਿਆ।
2: ਓ ਬਸ ਤੇ
1: ਚੱਲੂਗੇ। ਅੱਛਾ, ਬਸ ਤੇ
2: ਚੱਲੂਗੇ। ਓ ਨਹੀਂ ਭਾਜੀ, ਬਸ ਤੇ ਨਹੀਂ ਯਾਰ, ਬਾਅਦ ਚ ਉਹਨਾਂ ਪੀਤੀ ਖਾਧੀ ਚ ਫਿਰ ਬਸ ਨਹੀਂ ਲੱਭਣੀ, ਲੇਟ ਨਹੀਂ ਮਿਲਦੀ ਬਸ।
1: ਆਹੋ ਭਾਜੀ, ਫਿਰ ਟਿਕਟਾਂ ਵੀ
0: ਨਹੀਂ। ਰੂਬੀਕੌਨ ਤੇ ਚੱਲਦੇ ਆ ਫੇ।
1: ਰੂਬੀਕੌਨ? ਆ ਚਲੋ ਠੀਕ ਹੈ, ਰੂਬੀਕੌਨ ਤੇ ਚੱਲਦੇ ਆ ਫੇ।
2: ਓਕੇ, ਪੁੱਛ ਲੈਨੇ ਹੁਣੇ। ਹੈਲੋ, ਸਤਿ ਸ਼੍ਰੀ ਅਕਾਲ ਰੂਬੀ ਭੈਣ ਜੀ, ਕੀ ਹਾਲ ਚਾਲ? ਉਹ ਵੇਲੇ ਵਾਜ
1: ਕਾਰ ਲੈ ਕੇ ਚੱਲਣੀ ਆ।
0: ਹਾਂਜੀ,
2: ਆ ਠੀਕ ਹੈ। ਕਿੰਨੇ ਵਜੇ ਮਿਲੀਏ ਫਿਰ ਭਾਜੀ? ਕੱਲ ਨੂੰ। ਉਹ ਛੁੱਟੀ ਅੱਜ ਆ ਤੇ ਮਿਲੀਏ ਕੱਲ ਨੂੰ। ਉਹ ਜਾਓ ਭਾਜੀ, ਡਰ ਗਏ ਜੇ ਵੋਟੀ ਤੋਂ? ਡਰਦੇ ਹੋ ਤੁਸੀਂ?
1: ਆ
0: ਅੱਜ ਸ਼ਾਮ ਨੂੰ।
2: ਉਹ ਭਾਜੀ ਭਾਜੀ ਵੋਟੀ ਤੋਂ ਡਰਦੇ ਜੇ?
0: ਵਾਚ
2: ਵੋਟੀ ਤੋਂ ਡਰਦੇ ਹੁੰਦੇ ਭਾਜੀ?
0: ਵੋਟੀ ਬੇਲੇ ਤੋਂ ਡਰਦੂਗੇ।
2: ਭਾਜੀ ਯਾਰ, ਬੜੀ ਗੱਲ, ਤੁਹਾਡੇ ਵਾਲ ਵੇਖ ਕੇ ਹੌਸਲਾ ਹੋ ਜਾਂਦਾ ਜੇ ਸਾਨੂੰ ਵੀ।
1: ਭਾਜੀ ਸਾਨੂੰ ਵੀ ਕਲਾਸਾਂ ਦੋ, ਆਪਣੀ ਘਰ ਦੀ ਨੂੰ ਕਿੱਦਾਂ ਕਾਬੂ ਰੱਖੀਏ ਅਸੀਂ? ਕਿੱਦਾਂ?
0: ਕੋਈ ਕਲਾਸ ਨਹੀਂ ਹੈ।
2: ਭਾਜੀ ਤੁਸੀਂ ਤਾਂ ਕਮਾਲ ਕਰ ਛੱਡੀ ਯਾਰ।
0: ਮਿਲਦੇ
1: ਆ ਫਿਰ 5 ਵਜੇ ਆਪਾਂ। ਭਾਜੀ
2: ਭਾਜੀ ਕੀ ਸੁਣਾਓਗੇ ਫਿਰ?
0: ਇੱਕ ਬੋਲੀ।
2: ਓਕੇ
1: ਓਕੇ
0: ਓਕੇ ਦੀ ਚੀਜ਼ ਹੈ ਐਕਚੁਅਲੀ।
1: ਬਲੇ ਬਲੇ
2: ਬਲ ਬਲ ਬਲ
0: ਬਲ ਬਲ ਸ਼ਾਮ ਸ਼ਾਮ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ
2: ਸਰਦਾਰ ਜੀ ਜਿੰਦਾਬਾਦ ਭਾਜੀ ਇੱਕ ਗੱਲ ਕਵਾਂ
0: ਬੱਲੇ ਬੱਲੇ
2: ਭਾਜੀ ਭਾਜੀ
1: ਭਾਜੀ ਗੇਰ ਚ ਪਏ ਹੋਏ ਨੇ ਹੁਣ
2: ਭਾਜੀ ਤੁਸੀਂ ਨਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਬਿਲਡਰ ਭਾਂਜੋ ਤੁਸੀਂ ਅੰਦਰ ਜੋ ਮਰਜ਼ੀ ਕਰ ਕੁਰ ਕੇ ਬਾਹਰ ਬੜਾ ਵਧੀਆ ਸਾਫ਼ ਜਿਹਾ ਕਰ ਦਿੰਦੇ
1: ਫਸਾੜ ਸੋਹਣਾ ਕਰ ਦਿੰਦੇ ਹੋ ਅੰਦਰ ਜਿਹੜੇ ਲੀਕਾਂ ਹੁੰਦੀਆਂ ਹੁਣ
2: ਹਾਂਜੀ
0: ਮੈਂ ਤੁਹਾਨੂੰ ਟ੍ਰਿਕ ਕੀਤਾ
2: ਓ ਕਿੱਦਾਂ
0: ਤੁਸੀਂ
2: ਆਵਾਜ਼ ਕਿੱਦਾਂ ਏਡੀ ਵੱਡੀ ਕੀਤੀ ਸੀ ਫਿਰ
1: ਡੈਡਾ
2: ਦੀ ਆਵਾਜ਼ ਕਰਿਓ ਯਾਰ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ
1: ਭਾਜੀ ਚਲੋ ਫਿਰ ਆਪਾਂ ਐਂ ਕਰਦੇ ਆ ਖਾ ਕੇ ਆਉਂਦੇ ਆ ਕਿਤੇ ਛੋਲੇ ਭਟੂਰੇ
2: ਥੈਂਕ ਯੂ
1: ਗੁਡ ਅਬਜ਼ਰਵਰ
2: ਥੈਂਕ ਯੂ ਅੱਜ ਤੇ ਤੁਸੀਂ ਕਮਾਲ ਹੀ ਕਰਤੀ ਤੁਸੀਂ ਭਾਜੀ
1: ਵੈਰੀ ਨਾਈਸ ਭਾਜੀ
2: ਸਤਿ ਸ੍ਰੀ ਅਕਾਲ ਥੈਂਕ ਯੂ ਥੈਂਕ ਯੂ ਥੈਂਕ ਯੂ
0: ਬਾਏ
2: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਇਹ ਤੇ ਨਿਆਣੇ ਭਾਈ ਮਤਲਬ ਅਫਲਾ ਤੂੰ ਦੇ ਜਾਂਦੇ ਦਿਨੋਂ ਦਿਨ
1: ਮੈਂ ਕਿਹਾ ਪੁੱਛੋ ਨਾ ਕੁਛ ਵੱਟ ਕੱਢੇ ਪਏ ਨੇ
2: ਥੈਂਕ ਯੂ ਤੇ ਬਿੰਦਰ ਵਿਰਕ ਜੀ ਕਹਿੰਦੇ ਗੁੱਡ ਮਾਰਨਿੰਗ ਕਹਿੰਦੇ ਕਿ ਹੈਪੀ ਤੁਹਾਡੀ ਖੁਸ਼ ਹੋ ਗਏ ਆਵਾਜ਼ ਸੁਣ ਕੇ ਹੈਪੀ ਹੋ ਗਏ ਜਤਿੰਦਰਪਾਲ ਜੀ ਕਹਿੰਦੇ ਕਿ ਵੈਲਕਮ ਬੈਕ ਨੋਨੀਆ ਜੀ
1: ਥੈਂਕ ਯੂ ਵੈਰੀ ਮੱਚ ਆਲ ਆਫ ਯੂ ਜੀ
2: ਵੈਲਕਮ ਨੋਨੀਆ ਜੀ ਆਈ ਇਨ ਦਾ ਵਾਟਰ ਇਹ ਕੀ ਅੱਛਾ ਆਈ ਇਨ ਦਾ ਵਾਟਰ ਓਕੇ ਜਤਿੰਦਰ ਜੀ ਕਹਿੰਦੇ ਕਿ ਥੈਂਕ ਯੂ ਵੈਲਕਮ ਬੈਕ ਕਰਦੇ ਨੇ ਅਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਗੀਤ ਬੜਾ ਵਧੀਆ ਸੀ ਅਤੇ ਵੈਲਕਮ ਬੈਕ ਹੋ ਗਿਆ ਅਤੇ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਕਰਦੇ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਬਖਸ਼ੇ ਤੰਦਰੁਸਤੀ ਰੱਖੇ ਅਤੇ ਵੀਕਐਂਡ ਸਭ ਦਾ ਵਧੀਆ ਵਧੀਆ ਰਹੇ ਦਿਲਬਾਗ ਸਿੰਘ ਗਿੱਲ ਜੀ ਵੀ ਵੈਲਕਮ ਬੈਕ ਕਰਦੇ ਨੇ ਤੁਹਾਨੂੰ
1: ਥੈਂਕ ਯੂ ਜੀ
2: ਕਰਨ ਜੀ ਕਹਿੰਦੇ ਅੱਜ ਸੋਹਣੀਆਂ ਕ੍ਰੇਗੀ ਬੰਦ ਤੋਂ ਸੱਜਣ ਆਏ ਨੇ ਪਿਆਰ ਦੀ ਬਾਣੀ ਸਭ ਤੋਂ ਸਿਆਣੀ ਤਾਂ ਸਰਦਾਰ ਰਣਜੋਤ ਸਿੰਘ ਦੀ ਅਲਫਾਜ਼ ਬਣਾਉਂਦੇ ਖੂਬਸੂਰਤ ਕਹਾਣੀ ਉਹ ਧੰਨਵਾਦ ਬਹੁਤ ਸ਼ੁਕਰੀਆ ਜੀ ਮਨਿੰਦਰ ਕੌਰ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭੇਜਦੇ ਨੇ ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਮਨਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਕਹਾਣੀ ਕਹਿੰਦੇ ਬੜੀ ਵਧੀਆ ਅਤੇ ਨੋਨੀਆ ਜੀ ਵੈਲਕਮ
1: ਥੈਂਕ ਯੂ ਜੀ
2: ਆਈ ਵਾਜ਼ ਦਾ ਆਂਸਰ ਨੋਟ ਵਾਟਰ ਭਾਜੀ ਅੱਛਾ ਹਾਂ ਇਹ ਕਿੱਦਾਂ ਹੋ ਗਿਆ ਇਹ ਮੈਨੂੰ ਕਿਉਂ ਵਾਟਰ ਵਾਟਰ ਦਿਖਿਆ ਓਕੇ ਆਈ ਵਾਜ਼ ਦਾ ਆਂਸਰ ਓਕੇ ਠੀਕ ਹੈ
1: ਆਈ ਆਈ ਜੇ ਕੇ ਐਲ ਐਮ ਐਨ ਵਾਲੀ ਆਈ
2: ਆਈ ਉਹੀ ਆਈ
1: ਕੇ ਈ ਵਾਈ ਈ ਵਾਲੀ ਆਈ
2: ਨਹੀਂ ਨੈਪੀ ਟ੍ਰੇਨਿੰਗ ਵਾਲੀ ਆਈ ਬਲਜੀਤ ਜੀ ਤੁਹਾਨੂੰ ਤੁਹਾਡਾ ਰਾਮ ਭਗਵਿੰਦਰ ਜੀ ਸਤਿ ਸ਼੍ਰੀ ਅਕਾਲ ਅਤੇ ਮਨਰਾਜ ਦੇ ਮੰਮਾ ਕਹਿੰਦੇ ਆਈ ਰੀਅਲੀ ਮਿਸ ਯੂ ਨੋਨੀਆ ਜੀ ਯੈਸਟਰਡੇ ਆਈ ਵਾਜ਼ ਥਿੰਕਿੰਗ ਅਬਾਊਟ ਯੂ ਯੂਅਰ ਹੈਲਥ ਐਂਡ ਟੂਡੇ ਯੂ ਹੇਅਰ ਵਾਓ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ਣ
1: ਥੈਂਕ ਯੂ ਵੈਰੀ ਮੱਚ
2: ਦਿੱਲੀ ਜੂਲਰ ਵਾਲੇ ਕਹਿੰਦੇ ਕਿ ਨੋਨੀਆ ਜੀ ਯੂ ਆਰ ਬੈਕ ਅਤੇ 22 ਕੈਰੇਟ ਦਾ ਰੇਟ ਕਹਿੰਦੇ $180 ਪ੍ਰਤੀ ਗ੍ਰਾਮ ਹੋ ਗਿਆ ਜੇ ਆ ਗਏ ਜੇ ਤੇ ਲੈ ਲਓ
1: 180 ਵਾਹ ਇਹ ਤਾਂ ਥੱਲੇ ਥੱਲੇ ਜਾਈ ਜਾ ਰਿਹਾ
2: ਇਹ 22 ਕੈਰੇਟ ਦਾ ਤੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਪਰਥ ਤੋਂ ਭੇਜਦੇ ਨੇ ਸਾਡੇ ਨਾਲ ਕੌਣ ਭੇਜਦੇ ਨੇ ਜੋਸ਼ੀ ਸਾਹਿਬ ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਵੈਲਕਮ ਬੈਕ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ ਇੱਕ ਹੋਰ ਲਿਖਤ ਇਹਨਾਂ ਨੇ ਭੇਜੀ ਇਹ ਫਿਰ ਆਪਾਂ ਅੱਗੇ ਲਈ ਰੱਖ ਲੈਂਦੇ ਹਾਂ ਹਰਚੰਦ ਸਿੰਘ ਢਿੱਲੋਂ ਜੀ ਦੇ ਬੈਰਿਕ ਦੇ ਪਾਣੀ ਤੋਂ ਸਤਿ ਸ਼੍ਰੀ ਅਕਾਲ ਰਿਚਰਡ ਜੀ ਵੀ ਤੁਹਾਨੂੰ ਵੈਲਕਮ ਬੈਕ ਕਰਦੇ ਨੇ ਕਹਿੰਦੇ ਬਹੁਤ ਮਿਸ ਕੀਤਾ ਤੁਹਾਨੂੰ ਤੇ ਸਟੋਰੀ ਕਹਿੰਦੇ ਨੇ ਕਾਜੀ ਦੀ ਬਹੁਤ ਵਧੀਆ ਸੀ ਅਤੇ ਵੈਲਕਮ ਬੈਕ ਅਤੇ ਆਪਣਾ ਬਚਪਨ ਕਹਿੰਦੇ ਕਿ ਯਾਦ ਆ ਗਿਆ ਬੱਚੇ ਦੀਆਂ ਗੱਲਾਂ ਗੁੱਲਾਂ ਸੁਣ ਕੇ ਵੈਰੀ ਨਾਈਸ ਮਨਦੀਪ ਸਿੰਘ ਜੀ, ਬਹੁਤ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਹੋਰ ਵੀ ਸਾਰੇ ਸੱਜਣ ਜਿਹੜੇ ਵੈਲਕਮ ਬੈਕ ਕਰ ਰਹੇ ਨੇ, ਜਿਹਨਾਂ ਦਾ ਮੈਂ ਨਾਮ ਨਹੀਂ ਲੈ ਪਾ ਰਿਹਾ, ਉਹਨਾਂ ਦਾ ਧੰਨਵਾਦ। ਅਤੇ ਕਹਿੰਦੇ ਕਿ ਮੇਜਰ ਸਰਵਿਸ ਕਰਾ ਕੇ ਆਏ ਨੇ ਨੂਨੀਆ ਜੀ ਜੀ ਆਇਆਂ ਨੂੰ, ਇਹ ਤੁਹਾਨੂੰ ਮੈਸੇਜ ਭੇਜਦੇ ਨੇ ਸੈਮੀ ਸਾਹਿਬ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ,
4: 1674 AM. Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo, business fleet lai gal karo, vehicle experts Tim Forbes ya Kori naal. Radio Hanji re hawale naal pao 3 saal di free service. Chadston Ford, ready, set, Ford. ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au.
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042.
7: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
8: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
7: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
9: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
7: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
10: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
7: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
5: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
11: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
14: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au.
15: ਹਾਂਜੀ ਹਾਂਜੀ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਜੁਲਾਈ ਤੇ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਅਹਿਮ ਹੈ। ਮਹਿੰਗਾਈ ਦੇ ਨਾਲ ਜੁੜੇ ਹੋਏ ਅੰਕੜੇ ਜਾਰੀ ਹੋਣੇ ਸੀ, ਇਸ ਦਾ ਕੀ ਮਤਲਬ ਹੈ ਔਰ ਆਸਟ੍ਰੇਲੀਆ 'ਚ ਅਗਲੇ ਹਫ਼ਤਿਆਂ ਦੇ ਦਰਮਿਆਨ ਜਾਂ ਅਗਲੇ ਮਹੀਨੇ ਅਗਸਤ 'ਤੇ ਜਿਹੜੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਉਸ ਦੇ ਉੱਤੇ ਕੀ ਅਸਰ ਹੋਣਗੇ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ। ਪਹਿਲੀ ਖਬਰ ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦੇ ਉੱਤੇ ਸਾਲ 2022 ਦੇ ਵਿੱਚ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਇੱਕ ਫੈਡਰਲ ਜਿਊਰੀ ਨੇ ਵੱਡਾ ਫੈਸਲਾ ਸੁਣਾਇਆ। 28 ਸਾਲ ਦੇ ਹਾਦੀ ਮਤਾਰ, ਜਿਹੜਾ ਕਿ ਉਹਨਾਂ ਦੇ ਉੱਤੇ ਹੋਏ ਹਮਲੇ ਦਾ ਪ੍ਰਮੁੱਖ ਜ਼ਿੰਮੇਦਾਰ ਕਥਿਤ ਤੌਰ 'ਤੇ ਠਹਿਰਾਇਆ ਜਾ ਰਿਹਾ ਸੀ, ਉਸ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਦੇ ਮੁਤਾਬਕ ਮਤਾਰ ਨੇ ਨਿਊਯਾਰਕ ਦੇ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦਰਮਿਆਨ ਸਲਮਾਨ ਰਸ਼ਦੀ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸਲਮਾਨ ਰਸ਼ਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਤਾਂ ਹੋਈ ਸੀ, ਉਹਨਾਂ ਦੀ ਕੱਖ ਦੀ ਰੋਸ਼ਨੀ ਹਮੇਸ਼ਾ ਦੇ ਲਈ ਚਲੀ ਗਈ ਸੀ। ਡਿਫੈਂਸ ਧਿਰ ਨੇ ਹਾਲਾਂਕਿ ਕਿਹਾ ਕਿ ਦੋਸ਼ੀ ਲੰਮੇ ਸਮੇਂ ਤੋਂ ਹਮਲੇ ਦੀ ਯੋਜਨਾ ਬਣਾਈ ਬੈਠਾ ਸੀ, ਉੱਥੇ ਹੀ ਈਰਾਨ ਦੇ ਹਮਾਇਤੀ ਉਗਰਵਾਦੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਵੀ ਸੀ। ਮਾਮਲੇ 'ਚ ਹੁਣ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਘਟਨਾ ਅਗਸਤ 2022 ਦੀ ਸੀ, ਜਦੋਂ ਨਿਊਯਾਰਕ ਦੇ ਵਿੱਚ ਮੈਵਿਲ ਸਥਿਤ ਚਟਾਉਕਾ ਇੰਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸੀ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਇੰਟਰਨੈਸ਼ਨਲ ਖਬਰਾਂ 'ਚ। ਸਭ ਤੋਂ ਪਹਿਲਾਂ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਹਾਂਗੂ ਦੇ ਖਜ਼ੀਨਾ ਚੈੱਕ ਪੋਸਟ ਦੇ ਉੱਤੇ ਹੋਏ ਹਮਲੇ 'ਚ ਤੇ ਜਵਾਬੀ ਹਮਲੇ ਦੇ ਵਿੱਚ ਇੱਕ DSP ਸਣੇ ਪਾਕਿਸਤਾਨ ਦੇ 9 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਮੀਡੀਆ ਦੇ ਮੁਤਾਬਕ ਇਸ ਮੁੱਠਭੇੜ 'ਚ ਪੁਲਿਸ ਨੇ 15 ਕੱਟੜਪੰਥੀਆਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ। ਖੈਬਰ ਪਖਤੂਨਵਾ ਦੇ ਵਿੱਚ ਪੁਲਿਸ ਦੇ ਬਿਆਨ ਦੇ ਮੁਤਾਬਕ ਬੁੱਧਵਾਰ ਦੇ ਦਿਨ ਹੋਏ ਹਮਲੇ 'ਚ ਉਹਨਾਂ ਦੇ ਜਵਾਬੀ ਕਾਰਵਾਈ ਦੇ ਦਰਮਿਆਨ DSP ਦਿਆਰ ਖਾਨ ਸਣੇ 9 ਪੁਲਿਸ ਕਰਮੀ ਮਾਰੇ ਗਏ ਤੇ DSP ਮੁਜ਼ਾਹਿਦ ਹੁਸੈਨ ਸਣੇ 28 ਪੁਲਿਸ ਕਰਮੀ ਜ਼ਖਮੀ ਹੋਏ। ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਕੱਟੜਪੰਥੀਆਂ ਨੇ ਹਾਂਗੂ ਦੇ ਵਿੱਚ ਖਜ਼ੀਨਾ ਬੰਦਾ ਚੌਂਕੀ ਦੇ ਉੱਤੇ ਭਾਰੀ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ 'ਚ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਵਾ ਤੇ ਬਲੂਚਿਸਤਾਨ ਦੇ ਵਿੱਚ ਚਲਾਈ ਗਈ ਸਾਂਝੀਆਂ ਮੁਹਿੰਮਾਂ ਦੇ ਦਰਮਿਆਨ 32 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਕੋਵਿਡ ਮਹਾਮਾਰੀ ਦੇ ਦਰਮਿਆਨ ਅਮਰੀਕਾ ਦੇ ਚੀਫ ਮੈਡੀਕਲ ਐਡਵਾਈਜ਼ਰ ਰਹੇ ਐਂਥਨੀ ਫਾਉਚੀ ਨੇ ਅਮਰੀਕੀ ਸੈਨੇਟ ਦੀ ਇੱਕ ਕਾਰਵਾਈ ਦੇ ਵਿੱਚ ਸੁਣਵਾਈ ਦੇ ਦਰਮਿਆਨ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਰਿਪਬਲਿਕਨ ਉਨ੍ਹਾਂ ਦੇ ਬਿਆਨ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਖਿਲਾਫ਼ ਝੂਠੀ ਗਵਾਹੀ ਦੇਣ ਦੇ ਦੋਸ਼ ਦੇ ਵਿੱਚ ਮੁਕੱਦਮਾ ਦਾਇਰ ਕਰ ਸਕਦੇ ਨੇ। ਫਾਉਚੀ ਨੇ ਅਮਰੀਕੀ ਸੰਵਿਧਾਨ ਦੇ 5ਵੇਂ ਸੋਧ ਦਾ 100 ਤੋਂ ਵੱਧ ਵਾਰ ਹਵਾਲਾ ਦਿੱਤਾ। 5ਵੇਂ ਸੋਧ ਦੇ ਤਹਿਤ ਜਦੋਂ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਕੋਈ ਵੀ ਵਿਅਕਤੀ ਪੇਸ਼ ਕੀਤਾ ਜਾਂਦਾ ਤਾਂ ਆਪਣੇ ਬੋਲਣ ਦੇ ਅਧਿਕਾਰ ਨੂੰ ਰਾਖਵਾਂ ਰੱਖ ਸਕਦਾ। ਇਸ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਅਪਰਾਧਕ ਮਾਮਲੇ ਦੇ ਵਿੱਚ ਆਪਣੇ ਖਿਲਾਫ਼ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੇ ਲਈ ਫਾਉਚੀ ਨੇ 100 ਤੋਂ ਵੱਧ ਵਾਰ ਆਰਟੀਕਲ 5 ਦੀ ਗੱਲ ਕੀਤੀ। ਫਾਉਚੀ ਨੇ ਇਹ ਵੀ ਕਿਹਾ ਕਿ ਉਹ ਕੋਵਿਡ ਤੇ ਉਹਨਾਂ ਦੇ ਸਰੋਤਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਂਗਰਸ ਦੀ ਕਈ ਸੁਣਵਾਈਆਂ 'ਚ ਗਵਾਹੀ ਦੇ ਚੁੱਕੇ ਨੇ, ਇਸ ਲਈ ਉਹਨਾਂ ਦੇ ਕੋਲ ਕੁਝ ਨਵਾਂ ਨਹੀਂ ਹੈ ਇਸ ਬਾਰੇ ਕਹਿਣ 'ਚ। ਰਿਪਬਲਿਕਨ ਲੰਬੇ ਸਮੇਂ ਤੋਂ ਫਾਉਚੀ ਦੇ ਉੱਤੇ ਦੋਸ਼ ਮਾਰ ਰਹੇ ਨੇ ਕਿ ਉਹਨਾਂ ਨੇ ਮਹਾਮਾਰੀ ਦੇ ਦਰਮਿਆਨ ਜੁੜੀ ਹੋਈ ਜਾਣਕਾਰੀ ਆਮ ਲੋਕਾਂ ਤੋਂ, ਅਮਰੀਕੀ ਲੋਕਾਂ ਤੋਂ ਛੁਪਾਈ ਸੀ ਔਰ ਇਸ ਦੇ ਖਤਰਿਆਂ ਦੇ ਬਾਰੇ ਵੀ ਝੂਠ ਬੋਲਿਆ ਸੀ। ਹਾਲਾਂਕਿ ਫਾਉਚੀ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਰਹੇ ਨੇ। ਅਮਰੀਕੀ ਸੰਵਿਧਾਨ ਦੇ 5ਵੇਂ ਐਕਟ ਦਾ ਇਸਤੇਮਾਲ ਕਰਨ ਦਾ ਕਰਨਾ ਅਪਰਾਧ ਸਵੀਕਾਰ ਕਰਨਾ ਨਹੀਂ ਹੈ, ਇਸ ਕਰਕੇ ਉਹਨਾਂ ਦੇ ਉੱਤੇ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਫਾਉਚੀ ਨੂੰ ਪਹਿਲਾਂ ਹੀ ਮਾਫ਼ੀ ਦੇ ਦਿੱਤੀ ਸੀ, ਜਿਸ ਦੇ ਵਿੱਚ 2014 ਤੋਂ 2025 ਦੇ ਦਰਮਿਆਨ ਉਹਨਾਂ ਦੇ ਕੀਤੇ ਗਏ ਕੰਮਾਂ ਦੇ ਲਈ ਉਹਨਾਂ ਨੂੰ ਫੈਡਰਲ ਪੱਧਰ ਦੇ ਉੱਤੇ ਜਿੰਨੇ ਵੀ ਮੁਕੱਦਮੇ ਸੀ ਉਹਨਾਂ ਤੋਂ ਰਾਹਤ ਦੇ ਦਿੱਤੀ ਗਈ ਸੀ, ਪਰ ਇਸ ਤੋਂ ਬਾਅਦ ਕਿਸੇ ਹੋਰ ਕਾਰਵਾਈ ਦੇ ਲਈ ਉਹਨਾਂ ਦੇ ਉੱਤੇ ਦੋਸ਼ ਮੜੇ ਜਾ ਸਕਦੇ ਨੇ। ਇਸ ਤੋਂ ਉਹਨਾਂ ਨੂੰ ਕੋਈ ਸੁਰੱਖਿਆ ਜਾਂ ਕੋਈ ਵੀਟੋ ਨਹੀਂ ਦਿੱਤੀ ਗਈ, ਯਾਨੀ ਕਿ ਹੁਣ ਜੇਕਰ ਦੁਬਾਰਾ ਪਾਰਲੀਮੈਂਟਰੀ ਕਾਰਵਾਈ ਦੇ ਅੱਗੇ ਫਾਉਚੀ ਦੋਸ਼ੀ ਪਾ ਲਏ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਨਵਾਂ ਮੁਕੱਦਮਾ ਸ਼ੁਰੂ ਕੀਤਾ ਜਾ ਸਕਦਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਦੇ ਦਿਨ ਸਵੇਰੇ ਈਰਾਨ ਦੇ ਖਿਲਾਫ਼ ਬੇਹੱਦ ਹਮਲਾਵਰ ਤੇ ਗਾਲੀ ਗਲੋਚ ਭਰੀ ਭਾਸ਼ਾ ਦੇ ਵਿੱਚ ਧਮਕੀ ਦਿੱਤੀ। ਇਸ ਤੋਂ ਪਹਿਲਾਂ ਈਰਾਨ ਨੇ ਰਾਤ ਦੇ ਵਿੱਚ ਅਚਾਨਕ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਸੀ। ਟਰੰਪ ਨੇ ਫੌਕਸ ਨਿਊਜ਼ ਦੇ ਪ੍ਰਮੁੱਖ ਪੱਤਰਕਾਰ ਟ੍ਰੇ ਸਟਿੰਗਸ ਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਦੇਵਾਂਗੇ, ਉਹਨਾਂ ਤੋਂ ਮਤਲਬ ਈਰਾਨ। ਟਰੰਪ ਨੇ ਕਿਹਾ ਕਿ ਅਸੀਂ ਉਹਨਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ, ਕਰਾਰਾ ਜਵਾਬ ਦਿੱਤਾ ਜਾਏਗਾ।
ਟਰੰਪ ਨੇ ਇਹ ਵੀ ਕਿਹਾ ਕਿ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਫੌਜੀਆਂ ਦੇ ਕੋਲ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ ਬਲੈਸਟਿੰਗ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਤੇ ਮਾਰ ਸੁੱਟਣ ਦੇ ਲਈ ਸਿਰਫ ਕੁਝ ਮਿੰਟ ਬਚੇ ਸੀ। ਉਨ੍ਹਾਂ ਕਿਹਾ ਕਿ ਉਹ ਵੀਡੀਓਜ਼ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਫੌਜੀ ਮਿਜ਼ਾਈਲਾਂ ਨੂੰ ਰੋਕਣ ਦੀ ਕਾਰਵਾਈ ਦੇ ਦਰਮਿਆਨ ਰੀਅਲ ਟਾਈਮ ਦੇ ਵਿੱਚ ਕੋਆਰਡੀਨੇਸ਼ਨ ਕਰ ਰਹੇ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਕਾਮਯਾਬੀ ਦੇ ਨਾਲ ਰੋਕ ਲਿਆ ਗਿਆ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦੱਸਿਆ ਕਿ ਉਨ੍ਹਾਂ ਨੇ ਜਾਰਡਨ ਸਥਿਤ ਮੁਆਫਕ ਅਲ ਸੈਤੀ ਅਲ ਅਲ ਏਅਰਬੇਸ ਦੇ ਉੱਤੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾ ਕੇ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ। IRGC ਯਾਨੀ ਈਰਾਨ ਦੀ ਜਿਹੜੀ ਸਰਕਾਰੀ ਫੌਜ ਹੈ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਦੇ ਉੱਤੇ ਦੱਸਦਿਆਂ ਹੋਇਆਂ ਕਿ ਜਾਰਡਨ ਦੀ ਫੌਜ ਨੇ ਈਰਾਨ ਦੀਆਂ 5 ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਾਰਡਨ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੁੰਡ ਵੀ ਦਿੱਤਾ ਗਿਆ, ਪਰ ਈਰਾਨ ਨੇ ਕੋਈ ਇਸ ਕਿਸਮ ਦੀ ਖ਼ਬਰ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆ ਭਰ ਦੀਆਂ ਹੋਰਨਾਂ ਖ਼ਬਰਾਂ ਦੇ ਵੱਲ ਵੀ ਆਈਏ ਅਤੇ ਇੱਕ ਖ਼ਬਰ ਹੁਣ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ, ਜਿੱਥੇ ਗ੍ਰੀਸ ਦੇ ਕ੍ਰੀਟ ਟਾਪੂ ਦੇ ਉੱਤੇ ਜੰਗਲਾਂ ਝਾੜੀਆਂ ਦੀ ਲੱਗੀ ਅੱਗ ਦੇ ਨਾਲ ਜੂਝਦਿਆਂ ਹੋਇਆਂ 2 ਦਮਕਲ ਕਰਮੀਆਂ ਦੀ ਮੌਤ ਦੀ ਮੰਦਭਾਗੀ ਖ਼ਬਰ ਆਈ ਹੈ। ਦੋਵੇਂ ਅੱਗ ਦੇ ਵਿੱਚ ਫਸ ਕੇ ਰਹਿ ਗਏ ਸੀ। ਤੇਜ਼ ਰਫ਼ਤਾਰ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਭੜਕਾ ਦਿੱਤਾ, ਜਿਸ ਤੋਂ ਬਾਅਦ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ। ਦੱਖਣੀ ਯੂਰਪ ਦੇ ਵਿੱਚ ਗਰਮੀਆਂ ਦੇ ਇਸ ਮੌਸਮ ਦੇ ਦਰਮਿਆਨ ਬੁਸ਼ਫਾਇਰ ਜਾਂ ਜੰਗਲਾਂ ਦੇ ਵਿੱਚ ਲੱਗਣ ਵਾਲੀ ਇਹ ਅੱਗ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਤੱਕ ਸਪੇਨ ਅਤੇ ਫਰਾਂਸ ਦੇ ਨਾਲ ਜੁੜੀ ਹੋਈ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਸੀ, ਹੁਣ ਗ੍ਰੀਸ ਤੁਰਕੀ ਤੱਕ ਵੀ ਇਹ ਅੱਗ ਪਹੁੰਚ ਗਈ ਹੈ। ਤੁਰਕੀ ਦੇ ਦੱਖਣ ਦੇ ਵਿੱਚ ਮੁਗਲਾ ਸੂਬੇ ਦੇ ਅੰਦਰ ਲੱਗੀ ਅੱਗ ਦੇ ਕਾਰਨ ਫੇਥੀਏ ਤੋਂ ਅੰਤਾਲਿਆ ਜਾਣ ਵਾਲਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਨਾ ਪਿਆ। ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਇਸ ਦਰਮਿਆਨ ਸਪੇਨ ਅਤੇ ਫਰਾਂਸ ਨੇ ਵੀ ਇਸ ਗਰਮੀ ਦੀ 4th ਹੀਟ ਵੇਵ ਸ਼ੁਰੂ ਹੋਣ ਦਾ ਦਾਅਵਾ ਕੀਤਾ। ਦਮਕਲ ਕਰਮੀਆਂ ਦਾ ਉਹਨਾਂ ਜੰਗਲਾਂ ਦੇ ਵਿੱਚ ਅੱਗ ਨੂੰ ਦੁਬਾਰਾ ਭੜਕਣ ਤੋਂ ਕੋਸ਼ਿਸ਼ ਦੇ ਵਿੱਚ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਵੀਡੀਓਜ਼ ਕੋਸ਼ਿਸ਼ਾਂ ਸਾਹਮਣੇ ਨੇ ਔਰ ਕਾਬੂ ਵੀ ਕੀਤਾ ਜਾ ਰਿਹਾ, ਪਰ ਇੱਧਰ ਗ੍ਰੀਸ ਦੇ ਵਿੱਚ ਜਿਹੜੀ ਕ੍ਰੀਟ ਦੇ ਅੰਦਰ ਘਟਨਾ ਵਾਪਰੀ ਹੈ ਇਹ ਕਾਫੀ ਦੁਖਦਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਕਿਲੋਮੀਟਰ ਤੱਕ ਅੱਗ ਫੈਲੀ ਦੱਸੀ ਗਈ। ਅੱਗ ਬੁਝਾਊ ਮਹਿਕਮੇ ਦੇ ਮੁਤਾਬਕ ਜਾਨ ਗਵਾ ਦੇਣ ਵਾਲੇ ਕਰਮਚਾਰੀ ਰੋਥੀਮੋ ਸ਼ਹਿਰ ਦੇ ਕੋਲ ਪੱਛਮੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ। ਗ੍ਰੀਸ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਬੁਸ਼ਫਾਇਰ ਲੱਗੀ ਹੈ। ਏਜੀਅਨ ਸਾਗਰ ਦੇ ਕੋਲ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੋਈ ਹੈ। ਵੱਡੇ ਖਿੱਤੇ ਦੇ ਵਿੱਚ ਇੱਥੇ ਅੱਗ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗ੍ਰੀਸ ਦੇ ਕਾਫੀ ਮੱਧ ਦੇ ਵਿੱਚ ਇੱਕ ਤਰ੍ਹਾਂ ਦਾ ਸੈਂਟਰਲ ਜ਼ੋਨ ਬਣ ਜਾਂਦਾ ਟ੍ਰਿਫਲੀਆ, ਇੱਥੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਹੋਈ ਹੈ। ਉਧਰ ਸਪੇਨ ਦੇ ਵਿੱਚ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਰਾਜਧਾਨੀ ਮੈਡਰਿਡ ਦੇ ਕੋਲ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਲਈ ਅਗਲੇ 12 ਘੰਟੇ ਕਾਫੀ ਫੈਸਲਾਕੁਨ ਦੱਸੇ ਨੇ। ਸਪੇਨ ਦੇ ਐਵਿਲਾ ਸੂਬੇ ਦੇ ਵਿੱਚ ਹੁਣ ਤੱਕ 43,000 ਹੈਕਟੇਅਰ ਤੋਂ ਜ਼ਿਆਦਾ ਰਕਬਾ ਸੜ ਕੇ ਜਲ ਕੇ ਰਾਖ ਹੋ ਚੁੱਕਿਆ। ਇਹ ਇਲਾਕਾ ਮੈਡਰਿਡ ਤੋਂ ਮਹਿਜ 150 ਕਿਲੋਮੀਟਰ ਹੀ ਦੂਰ ਪੱਛਮ ਦੇ ਵਿੱਚ ਹੈ। ਸਪੇਨ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੁਸ਼ਫਾਇਰ ਦੱਸੀ ਗਈ ਹੈ। ਸਪੇਨ ਦੇ ਵਿੱਚ ਹੁਣ ਤੱਕ ਬੁਸ਼ਫਾਇਰ ਦੇ ਚੱਲਦਿਆਂ ਇਹਨਾਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਲਗਭਗ 2,07,000 ਹੈਕਟੇਅਰ ਤੋਂ ਵੱਧ ਦਾ ਰਕਬਾ ਜਲ ਚੁੱਕਿਆ ਹੈ। ਉੱਥੇ ਕੁਦਰਤ ਦੀ ਮਾਰ ਦੀਆਂ ਖ਼ਬਰਾਂ ਹੁਣ ਭਾਰਤ ਵਾਲੇ ਪਾਸੇ ਤੋਂ ਵੀ ਸਾਹਮਣੇ ਆ ਰਹੀਆਂ, ਜਿੱਥੇ ਆਸਾਮ ਦੇ ਵਿੱਚ ਬੁੱਧਵਾਰ ਦੇ ਦਿਨ ਹੜ੍ਹਾਂ ਦੇ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਵਿੱਚ ਇਸ ਸੂਬੇ ਦੇ ਅੰਦਰ ਹੁਣ ਤੱਕ ਹੜ੍ਹਾਂ ਦੇ ਚੱਲਦਿਆਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ 78 ਪਹੁੰਚ ਚੁੱਕੀ ਹੈ। ਇੱਕ ਅਧਿਕਾਰਕ ਬੁਲੇਟਿਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਸਾਮ ਦੇ 3,00,000 ਤੋਂ ਵਧੇਰੇ ਲੋਕ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ। ਭਾਰਤ ਦੇ ਮੌਸਮ ਮਹਿਕਮੇ ਨੇ ਦੱਸਿਆ ਕਿ ਅਗਲੇ 3 ਦਿਨ ਆਸਾਮ ਅਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਉੱਤੇ ਵੀ ਭਾਰੀ ਪੈ ਸਕਦੇ ਨੇ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਯਾਨੀ ASDMA ਦੇ ਅਧਿਕਾਰੀਆਂ ਨੇ ਪਿਛਲੇ ਬੁਲੇਟਿਨ ਦੇ ਵਿੱਚ ਦੱਸਿਆ ਹੈ ਕਿ 24 ਘੰਟਿਆਂ ਦੇ ਅੰਦਰ 3 ਮੌਤਾਂ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ, ਉਹਨਾਂ 'ਚ ਸ਼ਿਵਸਾਗਰ ਜ਼ਿਲ੍ਹੇ 'ਚ 2 ਅਤੇ ਗੋਲਾਘਾਟ ਦੇ ਵਿੱਚ 1 ਮੌਤ ਹੋਈ ਹੈ। ਔਰ ਇਸ ਤੋਂ ਇਲਾਵਾ ਸ਼ਿਵਸਾਗਰ, ਚਰਾਈਵੇਟ, ਗੋਲਾਘਾਟ, ਜੁਰਾਟ, ਨਗਾਓਂ, ਵਿਸ਼ਵਨਾਥ ਅਤੇ ਕਾਮਰੂਪ ਵਰਗੇ ਮੈਟਰੋਪੋਲੀਟਨ ਇਲਾਕੇ ਪ੍ਰਭਾਵਿਤ ਹੋਏ ਨੇ, ਜਿੱਥੇ 550 ਤੋਂ ਜ਼ਿਆਦਾ ਪਿੰਡ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ। ਆਸਾਮ ਦੇ 3,00,000 ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਨੇ। ਚਰਾਈਦੇਵ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਹ ਜ਼ਿਲ੍ਹਾ ਆਸਾਮ ਦਾ, ਜਿੱਥੇ 1,37,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾਣਾ ਪਿਆ। ਹੜ੍ਹਾਂ ਤੋਂ ਬੇਘਰ ਹੋਏ 16,500 ਲੋਕਾਂ ਨੂੰ 71,000 ਕੈਂਪਾਂ ਦੇ ਵਿੱਚ ਰਹਿ ਕੇ ਪਨਾਹ ਲੈਣੀ ਪੈ ਰਹੀ ਹੈ, ਯਾਨੀ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ। ਉੱਥੇ ਹੀ ਅਗਲੀਆਂ ਕੁਝ ਖ਼ਬਰਾਂ ਭਾਰਤ ਦੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਉੱਧਰ ਇਥਾਨੋਲ ਵਾਲੇ ਪੈਟਰੋਲ ਦਾ ਮਾਮਲਾ ਹੁਣ ਸ਼ਾਂਤ ਨਹੀਂ ਹੋ ਰਿਹਾ। ਇਸ ਦਰਮਿਆਨ ਕੇਂਦਰ ਸਰਕਾਰ ਨੇ ਪਾਰਲੀਮੈਂਟ 'ਚ ਜਵਾਬ ਦਿੱਤਾ ਕਿ E20 ਤੋਂ ਗੱਡੀਆਂ ਦੇ ਵਿੱਚ ਖਰਾਬੀ ਦੀਆਂ ਆਈਆਂ ਰਿਪੋਰਟਾਂ ਦੇ ਬਾਰੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੜਕ
ਵਾਹਨ ਤੇ ਰਾਜਮਾਰਗ ਮੰਤਰਾਲੇ ਨੇ ਰਾਜ ਸਭਾ ਦੇ ਵਿੱਚ E20 ਫਿਊਲ ਦੇ ਚਲਦਿਆਂ ਗੱਡੀਆਂ ਦੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਆਪਣਾ ਰੁੱਖ ਸਪਸ਼ਟ ਕੀਤਾ। ਹਾਲਾਂਕਿ ਭਾਰਤ ਦੇ ਵਿੱਚ ਹੁਣ ਤੱਕ ਤਾਂ ਇਹੀ ਖਬਰਾਂ ਆ ਰਹੀਆਂ ਸੀ, ਪਰ ਸਰਕਾਰ ਨੂੰ ਅਜਿਹਾ ਨਹੀਂ ਲੱਗਦਾ ਕਿ E20 ਦੇ ਨਾਲ ਵਾਹਨ ਖਰਾਬ ਹੋ ਰਹੇ ਨੇ। ਪਾਰਲੀਮੈਂਟੇਰੀਅਨ AA ਰਹੀਮ ਦੇ ਵੱਲੋਂ ਪੁੱਛੇ ਗਏ ਸਵਾਲ ਦੇ ਉੱਤੇ ਜਵਾਬ ਦਿੰਦਿਆਂ ਹੋਇਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ E20 ਫਿਊਲ ਦਾ ਇਸਤੇਮਾਲ ਵਾਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਖਰਾਬੀ ਜਾਂ ਇੰਜਨ ਫੇਲੀਅਰ ਦੇ ਨਾਲ ਜੁੜੇ ਹੋਣ ਦੇ ਨਾਲ ਸਿੱਧੇ ਤੌਰ ਤੇ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਸ ਦੇ ਕੁਝ ਹੋਰ ਕਾਰਨ ਹੋ ਸਕਦੇ ਨੇ। ਸਰਕਾਰ ਦੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ, ਭਾਰਤੀ ਪੈਟਰੋਲੀਅਮ ਸੰਸਥਾ IIP ਦੇਹਰਾਦੂਨ ਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਦੀ ਤਰਫ ਤੋਂ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਉੱਤੇ E20 ਫਿਊਲ ਦਾ ਮੁਲਾਂਕਣ ਕੀਤਾ ਗਿਆ ਸੀ। ਪਾਇਆ ਗਿਆ ਹੈ ਕਿ BS6 ਜਿਹੜਾ ਫਿਊਲ ਦੇ ਮਾਨਦੰਡ ਨੇ ਉਹ ਇਹ ਫਿਊਲ ਪੂਰਾ ਕਰਦਾ ਹੈ। ਸਿਰਫ 1 ਅਪ੍ਰੈਲ 2005 ਤੋਂ 2016 ਦੇ ਦਰਮਿਆਨ BS3 ਵਾਹਨਾਂ ਦੇ ਰਬੜ ਦੇ ਪੁਰਜੇ ਜਿਹੜੇ ਨੇ, ਰਬੜ ਪਾਸ, ਗਾਸਕੇਟ ਵਗੈਰਾ, ਇਹਨਾਂ ਨੂੰ ਬਦਲਣ ਦੀ ਲੋੜ ਪਈ ਸੀ, ਜੋ ਕਿ ਆਮ ਸਰਵਿਸਿੰਗ ਦੇ ਦਰਮਿਆਨ ਆਸਾਨੀ ਦੇ ਨਾਲ ਬਦਲੇ ਜਾ ਸਕਦੇ ਨੇ। ਸਰਕਾਰ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਸਮੇਂ ਦੇ ਦਰਮਿਆਨ E20 ਫਿਊਲ ਤਾਂ ਵਰਤਿਆ ਵੀ ਨਹੀਂ ਜਾਂਦਾ ਸੀ। ਵੈਸੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੀਮਸ ਨੇ ਨਿਤਿਨ ਗਡਕਰੀ ਦੇ ਨਾਲ ਜੁੜੇ ਹੋਏ ਔਰ E20 ਦੇ ਨਾਲ ਜੁੜੇ ਖਾਸੇ ਵਾਇਰਲ ਹੋ ਰਹੇ ਨੇ। ਪਾਰਲੀਮੈਂਟ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ। ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਮੰਨਿਆ ਹੈ ਕਿ ਦੇਸ਼ ਭਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਦਾਖਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ U+ ਦੇ ਅੰਕੜਿਆਂ ਦੇ ਮੁਤਾਬਕ ਸਾਲ 2023-24 ਦੇ ਵਿੱਚ ਭਾਰਤ ਭਰ ਦੇ ਸਰਕਾਰੀ ਸਕੂਲਾਂ ਦੇ ਅੰਦਰ 12,74,90,199 ਦਾਖਲੇ ਹੋਏ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ 9,36,09,39 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਸਾਲ 2024-25 ਦੇ ਵਿੱਚ ਸਰਕਾਰੀ ਸਕੂਲਾਂ ਦੇ ਦਾਖਲੇ ਘੱਟ ਕੇ 12,74,00,000 ਤੋਂ 12,15,00,000 ਰਹਿ ਗਏ ਸੀ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ 9,36,000 ਤੋਂ ਵੱਧ ਕੇ 9,58,56,000 ਹੋ ਗਏ ਸਨ। ਦੱਸਿਆ ਗਿਆ ਕਿ 2025-26 ਦੇ ਵਿੱਚ ਸਰਕਾਰੀ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਹੋਰ ਘੱਟ ਗਈ, ਇਹ 11,99,00,000 ਰਹਿ ਗਈ, ਤੇ ਪ੍ਰਾਈਵੇਟ ਸਕੂਲਾਂ 'ਚ ਗਿਣਤੀ ਹੋਰ ਵਧੀ ਹੈ, 9,88,00,000 ਤੱਕ ਚਲੀ ਗਈ ਸੀ। ਉੱਥੇ ਹੀ CJP ਦੀ ਬੁਲਾਰਾ ਰਤਨਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਧਮਕੀਆਂ, ਗਾਲੀਆਂ ਭਰੇ ਮੈਸੇਜਸ ਆ ਰਹੇ ਨੇ। ਰਤਨਾ ਸਿੰਘ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਲਿਖਿਆ ਹੈ ਕਿ ਮੇਰੇ DM ਯਾਨੀ ਡਾਇਰੈਕਟ ਮੈਸੇਜ ਦੇ ਵਿੱਚ ਮੌਤ ਦੀਆਂ, ਜਾਨ ਤੋਂ ਮਾਰ ਦੇਣ ਦੀਆਂ ਗਾਲੀ ਗਲੋਚ ਭਰੇ ਸੁਨੇਹਿਆਂ ਦੇ ਨਾਲ ਭਰੇ ਪਏ ਨੇ। ਨਫ਼ਰਤ ਦੇ ਨਾਲ ਭਰੇ ਟਵੀਟਸ ਅਤੇ ਕਮੈਂਟਸ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਈ ਵੀ ਚੀਜ਼ ਮੈਨੂੰ ਪਰੇਸ਼ਾਨ ਨਹੀਂ ਸੀ ਕਰਦੀ, ਪਰ ਕੋਈ ਵੀ ਆਲੋਚਨਾ ਜਾਂ ਉਸ ਉਹਨਾਂ ਦੀ ਤਰਫ ਕਿਸੇ ਵੀ ਵਿਅਕਤੀ ਦੀ ਤਰਫ ਤੋਂ ਕੀਤਾ ਗਿਆ ਫੈਸਲਾ ਜਿਹੜਾ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਕੋਈ ਦੂਜਾ ਵਿਅਕਤੀ ਉਸ ਨੂੰ ਅਜਿਹੀ ਗੱਲਾਂ ਕਹਿ ਦੇਵੇ ਜੋ ਉਹ ਸੁਣਨਾ ਪਸੰਦ ਨਾ ਕਰ ਦੇਵੇ। ਇਸ ਅੰਦੋਲਨ ਨੇ ਮੈਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਬਣਾਇਆ, ਮੈਨੂੰ ਸਿਖਾਇਆ ਕਿ ਅਰਾਜਕਤਾ ਦੇ ਇਸ ਦੌਰ ਦੇ ਵਿੱਚ ਆਪਣੇ ਟੀਚੇ ਦੇ ਉੱਤੇ ਕਿਵੇਂ ਨਿਗਾਹ ਬਣਾਈ ਰੱਖਣੀ ਹੈ। ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 1 ਮਹੀਨੇ ਤੋਂ ਵੀ ਜ਼ਿਆਦਾ ਸਮੇਂ 'ਚ ਪ੍ਰੀਖਿਆ ਦੇ ਅੰਦਰ ਹੋਈਆਂ ਧਾਂਦਲੀਆਂ, ਪੇਪਰ ਲੀਕ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਤਤਕਾਲੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ ਤੇ ਦਵਾਇਆ ਵੀ ਸੀ, ਜਿਸ ਤੋਂ ਬਾਅਦ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਐਸੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਦਾਅਵੇ ਨੇ ਕਿ ਪੁਲਿਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ, ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਉੱਥੇ ਹੀ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਵੋਟਰ ID, ਆਧਾਰ ਕਾਰਡ ਤੇ ਪੈਨ ਕਾਰਡ ਭਾਰਤੀ ਨਾਗਰਿਕਤਾ ਦੇ ਫੈਸਲਾ ਕੁੰਨ ਦਸਤਾਵੇਜ਼ ਨਹੀਂ ਹੋ ਸਕਦੇ। ਅਦਾਲਤ ਦੀ ਇਹ ਟਿੱਪਣੀ ਸੁਮਨ ਮੋਲਾ ਵੱਲੋਂ ਦਾਇਰ ਕੀਤੀ ਹੈਬੀਅਸ ਕੋਰਪਸ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦਰਮਿਆਨ ਹੋਈ ਹੈ। ਇਸ ਸੰਬੰਧ ਦੇ ਵਿੱਚ ਸੁਮਨ ਮੋਲਾ ਨੇ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਨਾਸਿਰ ਨੂੰ ਪੱਛਮ ਬੰਗਾਲ ਦੇ ਵਿੱਚ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਦੀ ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ, ਬਾਅਦ ਦੇ ਵਿੱਚ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ, ਜਦੋਂ ਕਿ ਨਾਂ ਹਟਾਉਣ ਦੇ ਖਿਲਾਫ਼ ਉਹਨਾਂ ਦੀ ਅਪੀਲ ਹਾਲੇ ਵਿਚਾਰ ਅਧੀਨ ਹੈ। ਦੱਸ ਦਈਏ ਕਿ ਐਸੇ ਸੰਬੰਧ 'ਚ ਪਟੀਸ਼ਨਰ ਨੇ ਨਾਸਿਰ ਦੇ ਵੋਟਰ ਪਛਾਣ ਪੱਤਰ, ਆਧਾਰ ਕਾਰਡ ਤੇ ਜਿਹੜਾ ਪੈਨ ਕਾਰਡ ਹੈ ਤੇ ਇੱਕ ਬੈਂਕ ਦੀ ਪਾਸਬੁੱਕ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਭਾਰਤੀ ਨਾਗਰਿਕ ਹੈ, ਵਿਦੇਸ਼ੀ ਨਹੀਂ। ਇਸ ਤੋਂ ਬਾਅਦ ਹੀ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਦਿਬਾਂਸ਼ੂ ਬਸਾਕ ਤੇ ਜਸਟਿਸ ਅਜੇ ਕੁਮਾਰ ਗੁਪਤਾ ਦੀ ਬੈਂਚ ਨੇ ਕਿਹਾ ਕਿ ਵੋਟਰ ID ਕਾਰਡ, ਆਧਾਰ ਕਾਰਡ, ਪੈਨ ਕਾਰਡ ਨੂੰ ਇੱਦਾਂ ਨਹੀਂ ਮੰਨਿਆ ਜਾ ਸਕਦਾ ਕਿ ਕੋਈ ਵਿਅਕਤੀ ਭਾਰਤੀ ਨਾਗਰਿਕ ਹੋ ਗਿਆ, ਇਹ ਪੱਕੇ ਸਬੂਤ ਨਹੀਂ ਨੇ।
अदालत का कहना है कि वोटर पछाण पत्र तो सिर्फ यह साबित करता है कि उस व्यक्ति का नाम उस इलाके च वोटर सूची के अंदर शामिल है या नहीं। बेंच ने यह भी कहा कि नासर का नाम साल 2026 की SIR प्रक्रिया के दरमियान वोटर सूची के विचों हटा दिता गया सी, इस दे बारे अलग तो जानकारी हासिल की जाए। अदालत ने यह भी कहा कि सिर्फ बैंक खाता खुलवाने के नाल भारतीय नागरिकता का सबूत नहीं मिल जाता। उधर आस्ट्रेलिया दी खबरां दी सांझ पाईए ते पहली खबर टैलीग्राम दे नाल जुड़ी। पहला भारत फिर रूस ते हुण आस्ट्रेलिया दे विचों वी ये खबर सामने आ रही है। इंज लग रहा है कि पूरी दुनिया दे सारे बड़े देश टैलीग्राम दे पिछे हाथ धो के पए ने ते इंज वी लग रहा है कि इस दे पिछे शायद किसी होर बड़े अदारे की साजिश हो सकती है। टैलीग्राम दुनिया भर च एक चर्चित सोशल मीडिया प्लेटफॉर्म बनता जा रहा है। आस्ट्रेलिया की अदालत दे एक फैडरल अदालत दे विच एक मामले नूं लिया गया जिथे कहा गया कि टैलीग्राम आईसिस दे नाल जुड़िया होया कंटेंट सर कलम करन दीआं वीडियोज़ ते होर बहुत सारिया ऐसिया वीडियोज़ या ऐसा कंटेंट जिन्हों दहशतगर्दी दे नाल जुड़िया जा सकता है उन्होंने हटाने दे विच असफल रहा है। आस्ट्रेलिया की ई सेफ्टी कमिश्नर जूली इमान ग्रांट ने वीरवार के दिन अज सवेर वेले इस बारे ऐलान किया कि इन्हों के खिलाफ यानी टैलीग्राम के खिलाफ एक लीगल प्रोसीडिंग शुरू की जाएगी, पड़ताल की जाएगी, तो जेकर सच साबित हो जाता है तो टैलीग्राम के उत्ते 54 मिलियन आस्ट्रेलियन डॉलर तक का जुर्माना लगाया जा सकता है। बहरहाल यह गल कही गई है कि टैरर के नाल जुड़े हुए अतवादी घटनावां के नाल जुड़े हुए कुछ एक वीडियोज़ टैलीग्राम हटा नहीं रहा बल्कि इन्हों दियां अलग अलग जिहड़े अकाउंट ने खाता धारक ने उन्होंने फैला रहे हैं, चाहे उस दे विच क्राइस्टचर्च घटना होवे जिहड़ी न्यूजीलैंड दे विच वापरी सी या फिर बफेलो अटैक होवे, आईसिस दे नाल जुड़ियां सिर कलम करन दीयां घटनावां होण, फांसियां दित्ते जाण दीयां वीडियोज़ होण या होर बहुत सारा ऐसा मटीरियल। कहा गया है कि आस्ट्रेलिया दे विच इस किस्म दा नफरती मटीरियल फैलान नहीं दिता जा सकता। टैलीग्राम आस्ट्रेलिया दे साइबर नियमां दी उलंघना कर रहा है। उत्थे आस्ट्रेलिया दे फैडरल ट्रायल जिम चाम्स दी तरफ तो ABS यानी आस्ट्रेलियन ब्यूरो ऑफ स्टैटिस्टिक्स की तरफ तो बुधवार के दिन जारी किए गए महंगाई के आंकड़ों के उत्ते तसली जताई है, पर एक बार फिर तो यही गल की है कि यह तूफान की शांति का संकेत नहीं है। दस दिए कि लंघी कल आस्ट्रेलिया के आंकड़ा विभाग ने यह गल कही सी कि आस्ट्रेलिया च महीनावार महंगाई 4% तो घट के 3.8% आ गई है, यानी कि जंग के दरमियान जड़े अंकड़े जंग शुरू होने तो ठीक पहल आस्ट्रेलिया च महंगाई के जड़े अंकड़े से उस पद्धर के उत्ते आ गई है। जंग आस्ट्रेलिया की नहीं बल्कि इजराइल ते अमरीका की तरफ तो ईरान के उत्ते छिड़ी हुई 28 फरवरी ते उस तो बाद सारे हालात जड़े ने वह गड़बड़ हुए ने। हालांकि जड़े तमाही अंकड़े ने हाले भी आस्ट्रेलिया के मैच नहीं कर पा रहे ने, यह सिर्फ महीनावार अंकड़े सांझे किए गए ने, पर RBA की बैठक के ब्याज दर के अंदर कटौती होएगी या नहीं इस दिन लैके आर्थिक मार रहे मन रहे ने कि यह शायद हाले उन्ना वधिया फैसला नहीं है, वधिया फैसला इस करके नहीं मन वधिया खबर नहीं है इस करके नहीं मनी जा सकती क्योंकि केवल महीनावार महंगाई दे विच कमी आई दसी गई है। नंबर दो, अगस्त महीने दे विच यानी कि 1 अगस्त तो बाद फ्यूल एक्साइज कट जिहड़ा सरकार की तरफ तो दिता जा रहा वह भी खत्म हो जाएगा, यानी लोगों की जेब के उत्ते होर बोझ पैना। फ्यूल कीमत जिहड़ियां पहलां 32 सेंट तक घट सीगियां आम ग्राहकों ते उहदा बोझ सी वह फिर बाद च 16 सेंट कर दी गई जुलाई महीने हुण 1 अगस्त नूं खत्म हो जाएगी, यानी 2 अगस्त तो फ्यूल दीआं कीमतां देश भर च होर बढ़ जाणगियां क्योंकि मध्य पूरब दे विच जंग तां खत्म नहीं हुई है इस करके महंगाई भी खत्म नहीं हुई है। क्वार्टरली अंकड़ों के उत्ते झात मारीए तो वह भी 4% तो घट के 3.9% आ गए हैं, पर जेकर मार्च महीने की पहली तिमाही यानी जनवरी फरवरी मार्च की गल करिए उदों महंगाई दर 3.6% सी ते RBA यानी रिजर्व बैंक ऑफ आस्ट्रेलिया यह 3.5 या उस तो भी घट चाहिए है जो ब्याज दर के कटौती करनी है जेकर तिमाही अंकड़े से नज़र मारीए जो कि अगली तिमाही के सच हों साबित नज़र नहीं आ रहा। हाल फिलहाल ऑक्सफर्ड इकनोमिक्स आस्ट्रेलिया ते होर दूसरे अदारियां दी तरफ तो यह गल कही गई है कि जदों 10 ते 11 अगस्त नूं RBA की बैठक होएगी तो ब्याज दर जिहड़ियां इस वक्त 4.35% ते नगदी दर जिहड़ियां ने वह उत्थे ही बरकरार रखियां जा सकदियां ने, हो सकता है कि वाधा ना भी किया जाए। पर दूसरे पासे आर्थिक मार एक होर खुलासे भी कर रहे हैं, वह यह है कि आस्ट्रेलिया दे विच हाले महंगाई का असर या जिहड़ा जिन है वह चिराग दे विचों बाहर निकलना है। उदाहरण दी गई है ज़िफ्ट फाइनेंस की तरफ तो जिन्होंने यह दावा किया है कि आस्ट्रेलियन घरां दे उत्ते सालाना $4,100 का वाधू बोझ पै सकता है। उदाहरण दी गई है कि अगस्त 2025 जिहड़ी ग्रॉसरी तुसी हफ्तावार $178 दे विच लै लैंदे सी उस च हुण $6 का होर इजाफा हो गया, तो अगले साल के अखीर तक जांदियां जांदियां तां
$305 तक यह ग्रोसरी थोड़ी बन जाया करेगी हफ्ते की, यानी कि भविख में ध्यान दे विच रखदिया होया। हुण जेकर उदाहरण दिती जाए कि $600,000 की कोई व्यक्ति मॉर्टगेज चक्की बैठा तो उसके उत्ते महीनावार $272 का वाधू बोझ पे आए, तो साल का लगभग $3265 बना लो, तो फिर ब्याज दर होर खर्चे भी इस दे विच शामिल हो जाते हैं। इस तरीके दे नाल मध आमदनी वाला व्यक्ति आस्ट्रेलिया च इस वक्त कोई बहुते वधिया दौर दे विच नहीं गुजर रहा। उत्थे देश की सब तो वड्डी टेलीकॉम कंपनी ऑप्टस दे उत्ते फैडरल कोर्ट की तरफ तो जिहड़ा पिछले साल एक मुकदमा चलाया गया सी नैटवर्क आउटेज का, जदों कुछ घंटिया के लिए ऑप्टस दे नैटवर्क जिहड़े ठप्प होकर रह गए सी, उस मामले च हुण ACMA यानी आस्ट्रेलिया दे कम्युनिकेशन एंड मीडिया अथॉरिटी ने ऑप्टस नूं सू किया, अदालत च ले जाया। 000 ਦੇ ਵਿੱਚ 1000 ਤੋਂ ਵਧੇਰੇ ਵਾਰ ਅਲੱਗ ਅਲੱਗ ਸ਼ਿਕਾਇਤਾਂ ਹਾਸਲ ਹੋਣ ਤੋਂ ਬਾਅਦ ਐਕਮਾ ਨੇ ਇਹ ਇੱਕ ਵੱਖਰਾ ਮਾਮਲਾ ਅਦਾਲਤ ਦੇ ਵਿੱਚ ਸ਼ੁਰੂ ਕੀਤਾ ਹੈ। ਦੱਸ ਦਈਏ ਕਿ $2,50,000 ਦੀ ਪਰ ਕੰਟਰਾਵੈਂਸ਼ਨ ਦੀ ਇੱਕ ਪੈਨਲਟੀ ਆਪਟਸ ਨੂੰ ਲੱਗ ਸਕਦੀ ਹੈ। ਮੰਨਿਆ ਗਿਆ ਹੈ ਕਿ ਲਗਭਗ 14 ਘੰਟੇ ਆਪਟਸ ਦਾ 000 ਆਊਟੇਜ ਰਿਹਾ ਸੀ ਔਰ 75% ਜਿਹੜੀਆਂ 000 ਦੀਆਂ ਕਾਲ ਸੀ ਉਹ ਫੇਲ ਹੋ ਗਈਆਂ ਸੀ, ਉਹ ਡਾਇਲ ਨਹੀਂ ਸੀ ਹੋ ਸਕੀਆਂ। ਘੱਟੋ ਘੱਟ 605 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਤਾਂ ਇਹ ਗੱਲ ਐਕਮਾ ਨੂੰ ਹਾਸਲ ਹੋ ਗਈ ਸੀ, ਹਾਲਾਂਕਿ ਸ਼ਿਕਾਇਤਾਂ ਦੀ ਗਿਣਤੀ 1000 ਤੋਂ ਵੱਧ ਸੀ, ਪਰ 605 ਨੇ ਇਹ ਦੱਸਿਆ ਕਿ ਉਹਨਾਂ ਦੀ 000 ਫੇਲ ਹੋਈ ਅਤੇ ਕਿਵੇਂ ਉਹਨਾਂ ਦੀ ਜੀਵਨ ਦੇ ਉੱਤੇ ਜਾਂ ਉਸ ਵਕਤ ਦੇ ਉਹਨਾਂ ਦੇ ਹਾਲਾਤ ਦੇ ਉੱਤੇ ਇਸਨੇ ਅਸਰ ਪਾਇਆ। ਐਕਮਾ ਦੀ ਤਰਫ ਤੋਂ ਇਹ ਜਿਹੜਾ ਮੁਕੱਦਮਾ ਹੁਣ ਅਦਾਲਤ 'ਚ ਲਿਜਾਇਆ ਗਿਆ, ਇਸ ਨੂੰ ਸੁਣਵਾਈ ਦੇ ਦਰਮਿਆਨ ਆਪਟਸ ਨੂੰ ਸਾਬਤ ਕਰਨਾ ਮੁਸ਼ਕਿਲ ਹੋ ਸਕਦਾ ਕਿ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਸੀ, ਕਿਉਂਕਿ ਇਸ ਗੱਲ ਦੀ ਤਾਂ ਖੁਲਾਸੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਨੇ। ਉੱਥੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ ਇਤਿਹਾਸਕ ਮਾਫ਼ੀ ਮੰਗੀ ਗਈ ਹੈ, ਜਿਹੜੇ ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਚਾਈਲਡ ਸੈਕਸ਼ੁਅਲ ਅਬਿਊਜ਼ ਦੀਆਂ ਘਟਨਾਵਾਂ ਵਾਪਰੀਆਂ ਨੇ। ਸਾਬਕਾ ਪ੍ਰੀਮੀਅਰ ਰਹੇ ਨੇ ਜਿਹੜੇ ਵਿਕਟੋਰੀਆ ਦੇ ਜੈਸਿੰਟਾ ਐਲਨ, ਉਹਨਾਂ ਨੇ ਵੀ ਇੱਕ ਫਾਰਮਲ ਐਪੋਲੋਜੀ ਦੀ ਇਹ ਗੱਲ ਇੱਕ ਰੱਖੀ ਸੀ ਪਾਰਲੀਮੈਂਟ ਦੇ ਦਰਮਿਆਨ, ਪਰ ਉਸ ਵਕਤ ਉਹ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਉਸ ਦਿਨ ਉਹ ਅਪੀਅਰ ਹੀ ਨਹੀਂ ਹੋ ਸਕੇ, ਸੋ ਉਹਨਾਂ ਦੀ ਅਧਿਕਾਰਕ ਮਾਫ਼ੀ ਨਹੀਂ ਮੰਨੀ ਜਾ ਸਕਦੀ। ਪਰ ਬੈਨ ਕੈਰਲ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਗੱਲ ਨੂੰ ਮੰਨਿਆ ਕਿ ਵਿਕਟੋਰੀਆ ਸਰਕਾਰ ਪਬਲਿਕ ਸਕੂਲਾਂ ਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਦੇ ਨਾਲ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਜਾਂ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਸੀ, ਇਸ ਕਰਕੇ ਉਸ ਦੇ ਹੱਕਦਾਰ ਦੋਸ਼ੀ ਉਹ ਨੇ, ਉਹ ਮੁਆਫ਼ੀ ਮੰਗਦੇ ਨੇ। ਵੈਸੇ ਇਸ ਕਿਸਮ ਦੀ ਇੱਕ ਰਿਪੋਰਟ ਜਿਹੜੀ ਹੈ ਉਹ ਕਈ ਵਾਰ ਨਸ਼ਰ ਹੋ ਚੁੱਕੀ ਹੈ। ਮਹਿਕਮੇ ਨੂੰ ਚਾਈਲਡ ਸੈਕਸ਼ੂਅਲ ਅਬਿਊਜ਼ ਦੀਆਂ ਸਾਲ 1960 ਤੋਂ ਲੈ ਕੇ 1994 ਦੇ ਦਰਮਿਆਨ ਦੀਆਂ ਕਿਵੇਂ ਸਿਸਟਮ ਫੇਲੀਅਰ ਰਿਹਾ ਉਹ ਸ਼ਿਕਾਇਤਾਂ ਹਾਸਲ ਹੋਈਆਂ ਸੀ। ਫਿਰ ਸਾਲ 2024 ਦੇ ਵਿੱਚ ਡਿਪਾਰਟਮੈਂਟ ਜਿਹੜਾ ਸਿੱਖਿਆ ਮਹਿਕਮਾ ਸੀ ਉਹਨਾਂ ਦੀ ਤਰਫ ਤੋਂ ਕੈਥਲੀਨ ਫੋਲੇ ਜਿਹੜੇ SC ਸੀ ਉਹਨਾਂ ਨੇ ਇੱਕ ਰਿਪੋਰਟ ਵੀ ਦਾਇਰ ਕੀਤੀ ਸੀ, ਅਤੇ ਉਸਦੇ ਬਾਵਜੂਦ ਇਸ ਮਾਮਲੇ ਦੇ ਵਿੱਚ ਕੁਝ ਖਾਸ ਨਹੀਂ ਹੋ ਸਕਿਆ। ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉੱਥੇ ਆਸਟ੍ਰੇਲੀਆ ਨੇ ਇੱਕ ਵੱਡਾ ਮਾਰਕਾ ਮਾਰਿਆ ਹੈ ਅਲਜ਼ਾਈਮਰ ਦੇ ਵਿੱਚ ਬਲੱਡ ਟੈਸਟ ਕਰਕੇ ਇਸ ਬਿਮਾਰੀ ਦਾ ਬੜੀ ਛੇਤੀ ਔਰ ਬੜੀ ਪਹਿਲੀ ਸਟੇਜ ਦੇ ਉੱਤੇ ਪਤਾ ਕੀਤਾ ਜਾ ਸਕਦਾ ਹੈ। ਮਹਿਜ਼ 18 ਮਿੰਟਾਂ ਦੇ ਵਿੱਚ ਇਸ ਦਾ ਰਿਜ਼ਲਟ ਵੀ ਆ ਜਾਂਦਾ ਹੈ। ਸਿਡਨੀ ਦੇ ਵਿੱਚ ਇਸ ਕਿਸਮ ਦਾ ਇੱਕ ਤਜਰਬਾ ਕਰਕੇ ਇਸ ਦੇ ਵਿੱਚ ਮੱਲ ਮਾਰੀ ਗਈ ਹੈ। ਦੱਸ ਦਈਏ ਕਿ ਫੈਡਰਲ ਸਿਹਤ ਮਹਿਕਮੇ ਦੀ ਤਰਫ ਤੋਂ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਆਸਟ੍ਰੇਲੀਆ ਅਲਜ਼ਾਈਮਰ ਦੀ ਬਿਮਾਰੀ ਦੇ ਵਿੱਚ ਬੜੀ ਛੇਤੀ ਸਟੇਜ ਦੇ ਉੱਤੇ ਇਸ ਦੇ ਉੱਤੇ ਰੋਕ ਲਗਾਉਣ ਅਤੇ ਇਸ ਦਾ ਇਲਾਜ ਕਰਨ ਦੇ ਵਿੱਚ ਕਾਮਯਾਬ ਹੋ ਸਕਦਾ ਜੇਕਰ ਇਸ ਕਿਸਮ ਦੇ ਨਾਲ ਜਿਹੜੇ ਬਲੱਡ ਸੈਂਪਲਸ ਪਾਸ ਕਰ ਲਏ ਜਿਹੜੇ ਪਾਸ ਹੋ ਜਾਂਦੇ ਨੇ। ਆਸਟ੍ਰੇਲੀਅਨ ਰਜਿਸਟਰ ਆਫ ਥਰੋਪੈਟਿਕ ਗੁੱਡਸ ਨੇ ਅਲਜ਼ਾਈਮਰ ਦੇ ਬਲੱਡ ਟੈਸਟ ਜਿਸ ਦੇ ਵਿੱਚ PTAU 181 ਜਾਂ PTAU 217 ਜਾਂ APOE4 ਵਰਗੇ ਟੈਸਟ ਸ਼ਾਮਲ ਨੇ ਉਹਨਾਂ ਨੂੰ ਮਾਨਤਾ ਵੀ ਦੇ ਦਿੱਤੀ ਹੈ। ਖ਼ਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਵੈਸੇ ਵੈਸਟਰਨ ਆਸਟ੍ਰੇਲੀਆ ਦਾ ਇੱਕ ਅਲੱਗ ਤੋਂ ਖ਼ਬਰਨਾਮਾ ਜਾਂ ਜਾਣਕਾਰੀ ਹੈ। ਪਰਥ ਡੈਰੀ ਅਸੀਂ ਆਪਣੇ ਸਵੇਰ ਦੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਸ਼ੁਰੂ ਕਰ ਰਹੇ ਹਾਂ। ਵੈਸਟਰਨ ਆਸਟ੍ਰੇਲੀਆ ਦੇ ਵਸਨੀਕ ਸਾਡੇ ਨਾਲ ਉਸ ਪਰਥ ਡੈਰੀ ਦੇ ਵਿੱਚ ਜੁੜਤ ਜ਼ਰੂਰ ਪਾ ਸਕਦੇ ਨੇ। ਬਹਿਰਹਾਲ ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਜਗਿੰਦਰ ਸਿੰਘ ਹਾਲੇ ਕੰਮ ਤੋਂ ਘਰੇ ਪਹੁੰਚਿਆ ਹੀ ਸੀਗਾ। ਘਰੇ ਆ ਕੇ ਬੈਠਾ ਸੀ, ਪਾਣੀ ਤਾਣੀ ਪੀਂਦਾ ਸੀਗਾ। ਉਸਦੀ ਘਰ ਵਾਲੀ ਕੋਲ ਬਹਿ ਕੇ ਪੁੱਛ ਰਹੀ ਹੁੰਦੀ ਆ ਕਿ ਦਿਨ ਕਿਵੇਂ ਦਾ ਲੰਘਿਆ, ਕੀ ਕੁਝ ਕੀਤਾ ਅੱਜ। ਸਵੇਰੇ ਜਾਂਦੇ ਜਾਂਦੇ ਕੰਮ ਤੋਂ ਲੇਟ ਹੋ ਗਏ ਸੀਗੇ, ਆਫਿਸ ਦੇ ਵਿੱਚ ਕੋਈ ਗੱਲ ਤਾਂ ਨਹੀਂ ਹੋਈ। ਜੋ ਉਹਨਾਂ ਦੀਆਂ ਦਿਨ ਪ੍ਰਤੀ ਦਿਨ ਦੀਆਂ ਰੋਜ਼ ਦੀਆਂ ਸ਼ਾਮ ਦੀਆਂ ਗੱਲਾਂ ਹੁੰਦੀਆਂ ਸਨ ਉਹੀ। ਇਹਨੇ ਨੂੰ ਦਰਵਾਜ਼ਾ ਖੜਕਦਾ ਜਿਹੜਾ ਕਿ ਖੁੱਲ੍ਹਾ ਹੀ ਹੁੰਦਾ, ਜਿਵੇਂ ਕੋਈ ਹੱਥ ਮਾਰ ਰਿਹਾ ਹੋਵੇ ਖਲੋਤੇ ਖੁੱਲ੍ਹੇ ਬੂਹੇ ਤੇ। ਤੇ ਜੋਗਿੰਦਰ ਸਿੰਘ ਨੂੰ ਜਿਵੇਂ ਪਤਾ ਹੁੰਦਾ ਵੀ ਬਾਹਰ ਬੂਹੇ ਤੇ ਕੌਣ। ਥੋੜ੍ਹਾ ਮਾਯੂਸ ਜਿਹਾ ਹੋ ਕੇ, ਪਤਾ ਨਹੀਂ ਇਕਦਮ ਦੁਖੀ ਜਿਹਾ ਹੋ ਕੇ ਦਰਵਾਜ਼ੇ ਵੱਲ ਨੂੰ ਵੱਧਦਾ। ਜਿਉਂ ਜਿਉਂ ਦਰਵਾਜ਼ੇ ਵੱਲ ਨੂੰ ਵੱਧ ਰਿਹਾ ਹੁੰਦਾ, ਉਸਨੂੰ ਬਜ਼ੁਰਗ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਹੜੀ ਆਵਾਜ਼ ਤੋਂ ਸ਼ਾਇਦ ਉਹ ਪਹਿਲਾਂ ਹੀ ਜਾਣੂ ਹੁੰਦਾ। ਮੈਂ ਕਿਰਾਏਦਾਰ ਹਾਂ। ਉਹ ਭਾਈ, ਮੇਰੀ ਫੋਟੋ ਪਈ ਹੋਣੀ, ਮੈਂ ਕਿਰਾਏਦਾਰ ਹਾਂ। ਇਹ ਬਜ਼ੁਰਗ ਦੀਆਂ ਆਵਾਜ਼ਾਂ ਜਿਹੜੀਆਂ ਨੂੰ ਹਮੇਸ਼ਾ ਸੁਣਦੀਆਂ ਰਹਿੰਦੀਆਂ ਸਨ। ਜਿਵੇਂ ਸਭ ਕੁਝ ਤੋਂ ਜਾਣੂ ਹੁੰਦਾ ਹੋਇਆ ਵੀ ਅੱਗੇ ਕੀ ਹੋਣਾ, ਦਰਵਾਜ਼ੇ ਅੱਗੇ ਜਾ ਕੇ ਖਲੋ ਜਾਂਦਾ। ਉਹੀ ਬਜ਼ੁਰਗ ਰੋਜ਼ ਵਾਲਾ ਆਖਣ ਲੱਗਾ, ਭਾਈ ਮੇਰੀ ਇੱਥੇ ਫੋਟੋ ਹੋਣੀ ਆਪਣੀ ਘਰ ਵਾਲੀ ਨਾਲ, ਮੈਂ ਇੱਥੇ ਕਿਰਾਏ 'ਤੇ ਰਹਿੰਦਾ ਹੁੰਦਾ ਸੀ। ਇੱਥੋਂ ਪਹਿਲਾਂ ਕਿ ਜੋਗਿੰਦਰ ਸਿੰਘ ਕੁਝ ਬੋਲਦਾ, ਉਸਦੀ ਘਰ ਵਾਲੀ ਉੱਥੇ ਆ ਜਾਂਦੀ। ਉਹ ਵੀ ਜਿੱਦਾਂ ਬਜ਼ੁਰਗ ਨੂੰ ਜਾਣਦੀ ਉਹ ਹੁੰਦੀ, ਅਤੇ ਦੋਵਾਂ ਲਈ ਨਿੱਤ ਦਾ ਵਰਤਾਰਾ ਸੀ। ਉਹ ਅੰਦਰ ਜਾਂਦੀ ਹੈ, ਫੋਟੋ ਲਿਆਉਂਦੀ ਆ ਅਤੇ ਉਸ ਬਜ਼ੁਰਗ ਨੂੰ ਫੜਾ ਦਿੰਦੀ। ਉਹ ਫੋਟੋ ਉਸ ਬਜ਼ੁਰਗ ਦੀ, ਉਸਦੀ ਘਰ ਵਾਲੀ ਦੀ ਹੁੰਦੀ। ਫੋਟੋ ਫੜ ਕੇ ਬਜ਼ੁਰਗ ਉਸ ਫੋਟੋ ਨੂੰ ਥੋੜ੍ਹੀ ਦੇਰ ਦੇਖਦਾ ਅਤੇ ਫਿਰ ਬਾਹਰ ਵੱਲ ਨੂੰ ਉਹ ਤੁਰਦਾ। ਜੋਗਿੰਦਰ ਸਿੰਘ ਹਾਲੇ ਵੀ ਉਹਨਾਂ ਕਿੱਲੀਆਂ ਜਿਹੀਆਂ ਅੱਖਾਂ ਨਾਲ, ਦੁਖੀ ਜਿਹੇ ਚਿਹਰੇ ਨਾਲ ਉਸ ਬਜ਼ੁਰਗ ਵੱਲ ਦੇਖੀ ਜਾਂਦਾ ਸੀ। ਦੁਖੀ ਸ਼ਾਇਦ ਉਹ ਤਾਂ ਵੀ ਸੀਗਾ ਕਿਉਂਕਿ ਉਹ ਬਜ਼ੁਰਗ ਜੋਗਿੰਦਰ ਸਿੰਘ ਦਾ ਪਿਓ ਸੀ। ਉਸਦਾ ਪਿਓ ਜੋ ਹੁਣ ਥੋੜ੍ਹਾ ਪਾਗਲ ਹੋ ਚੁੱਕਿਆ ਸੀ, ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਸੀ। ਰਹਿੰਦਾ ਤਾਂ ਉਸੇ ਘਰ ਦੇ ਵਿੱਚ ਸੀ, ਪਰ ਦੱਸਦੇ ਸਨ ਜਦੋਂ ਬਿਲਕੁਲ ਠੀਕ ਸੀ ਤੇ ਕੋਠੀ ਦੇ ਬਾਹਰ ਵਾਰ ਉਹਨੇ ਇੱਕ ਆਪਣਾ ਵੱਡਾ ਕਮਰਾ ਪਵਾਇਆ ਸੀ ਕਿ ਮੈਂ ਤਾਂ ਇੱਥੇ ਬੈਠਿਆ ਕਰਨਾ, ਲੰਘਦਾ ਆਉਂਦਾ, ਕੋਈ ਮਿਲਣ ਆ ਜਾਂਦਾ, ਕੋਈ ਸਲਾਹ ਲੈਣ ਆ ਜਾਂਦਾ, ਕਿਸੇ ਦੇ ਨਾਲ ਅੰਦਰ ਬਾਹਰ ਅੰਦਰ ਹੀ ਜਾਣਾ ਪੈਂਦਾ। ਤੇ ਉਹ ਬਜ਼ੁਰਗ ਉਸ ਫੋਟੋ ਨਾਲ ਗੱਲਾਂ ਕਰਦਾ ਆਪਣੇ ਉਸੇ ਕਮਰੇ ਵੱਲ ਨੂੰ ਵਧੀ ਜਾਂਦਾ ਸੀ। ਇਹ ਜੋਗਿੰਦਰ ਸਿੰਘ ਦਾ ਬਾਪ ਜਿਹੜਾ ਕਿ ਜੋਗਿੰਦਰ ਦੀ ਮਾਂ ਦੇ ਜਾਣ ਪਿੱਛੋਂ, ਜਿਹੜੀ ਕਿ ਹਾਲੇ ਕੁਝ ਮਹੀਨੇ ਪਹਿਲਾਂ ਹੀ ਗਈ ਸੀ, ਉਸਦੇ ਜਾਣ ਪਿੱਛੋਂ ਪਾਗਲ ਜਿਹਾ ਹੋ ਗਿਆ ਸੀ, ਜਿਹਨੂੰ ਲੱਗਦਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਬੜੀ ਪੈੜੀ ਬਣਾ ਲਈ, ਬੜੇ ਟਰੈਕਟਰ ਟਰਾਲੀਆਂ ਲੈ ਲਏ, ਕੋਠੀ ਬਣਾਤੀ, ਮੁੰਡਾ ਵਿਆਹਤਾ। ਪਰ ਉਹ ਪਤਾ ਨਹੀਂ ਸੀ ਕਿਸੇ ਨੂੰ ਕਿ ਇੱਕ ਰਿਸ਼ਤੇ ਦੇ ਤੁਰ ਜਾਣ ਦੇ ਨਾਲ ਜੋਗਿੰਦਰ ਸਿੰਘ ਦਾ ਪਿਓ ਪਾਗਲ ਹੀ ਹੋਜੂ। ਜੋਗਿੰਦਰ ਸਿੰਘ ਮਨ ਹੀ ਮਨ ਸੋਚੀ ਜਾਂਦਾ ਸੀਗਾ ਕਿ ਜਿਉਂਦੀ ਬੇਬੇ ਦੀ ਤੇ ਬਾਪੂ ਨੇ ਕਦੀ ਬਾਤ ਨਹੀਂ ਪੁੱਛੀ, ਕਦੀ ਢੰਗ ਨਾਲ ਕਦੀ ਗੱਲ ਨਹੀਂ ਕੀਤੀ। ਕੋਈ ਗੱਲ ਹੋਣੀ ਤੇ ਬਾਪੂ ਨੇ ਉੱਚੀ ਉੱਚੀ ਬੋਲਣ ਲੱਗ ਪੈਣਾ ਬੇਬੇ ਨੂੰ, ਦੇਖਣਾ ਵੀ ਨਹੀਂ ਵੀ ਘਰ 'ਚ ਨਹੁੰ ਬੈਠੀ ਆ, ਕੋਈ ਆਲਾ ਦੁਆਲਾ ਦੇਖਦਾ ਹੋਊ, ਆਂਢ ਗੁਆਂਢ ਸੁਣਦਾ ਹੋਊ। ਬੇਬੇ ਨੇ ਅੱਖਾਂ ਜੀਆਂ ਪੂੰਝਦੀ ਨੇ ਆਪਣੇ ਦੁੱਖ ਸੁੱਖ ਨਹੁੰ ਕੋ ਮੁੰਡੇ ਕੋ ਕਰ ਲੈਣੇ, ਤੇ ਫਿਰ ਜ਼ਰੂਰ ਜੋਗਿੰਦਰ ਸਿੰਘ ਦੇ ਪਿਓ ਨੇ ਬਾਹਰੋਂ ਆਉਣਾ, ਫਿਰ ਉਹਦੀ ਆਓ ਭਗਤ 'ਚ ਲੱਗ ਜਾਣਾ, ਉਹਦੀ ਸੇਵਾ 'ਚ ਲੱਗ ਜਾਣਾ। ਜੋਗਿੰਦਰ ਸਿੰਘ ਨੇ ਜਿੱਦਾਂ ਸਾਰਾ ਕੁਝ ਟੇਕਣ ਫੋਰ ਗ੍ਰਾਂਟਡ ਅੰਗਰੇਜ਼ੀ ਦਾ ਸ਼ਬਦ ਆ ਉਹ ਲਿਆ ਸੀ ਵੀ ਸਾਰਾ ਕੁਝ ਇੱਥੇ ਹੀ ਆ, ਚੱਲਦਾ ਰਹਿਣਾ। ਪਰ ਆਪਣੀ ਘਰ ਵਾਲੀ ਦੇ ਜਾਣ ਤੋਂ ਬਾਅਦ
ਇਕੱਲਾ ਪੈ ਗਿਆ ਤੇ ਜਾਂ ਫਿਰ ਉਹਨੂੰ ਸਮਝ ਆ ਗਈ ਵੀ ਇਹ ਧਨ ਦੌਲਤ ਮੁੰਡੇ ਕੁੜੀਆਂ ਵੀ ਵਿਆਹੇ ਜਾਣੇ ਦੋਹਤਿਆਂ ਪੋਤਰਿਆਂ ਵੀ ਆਪਣੇ ਸਮੇਂ ਨਾਲ ਕੰਮ ਕਾਰ ਲੱਗ ਜਾਣਾ ਪਰ ਇਹ ਜਿਹੜਾ ਰਿਸ਼ਤਾ ਵਾਈਫ ਦਾ ਹਸਬੈਂਡ ਦਾ ਪਤੀ ਪਤਨੀ ਦਾ ਇਹੋ ਰਿਸ਼ਤਾ ਜਿਹੜਾ ਬਿਨਾਂ ਕਿਸੇ ਸਵਾਰਥ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਜੇ ਕੋਈ ਸਾਂਭਣ ਨੂੰ ਵਾਤ ਪੁੱਛਣ ਨੂੰ ਗੱਲ ਕਰਨ ਨੂੰ ਚਾਹੇ ਉਹ ਇਸ਼ਾਰਿਆਂ 'ਚ ਹੀ ਕਰੇ ਤੇ ਉਹ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਹੋਊਗਾ ਜੋ ਜੋਗਿੰਦਰ ਸਿੰਘ ਨੂੰ ਸ਼ਾਇਦ ਉਸ ਸਮੇਂ ਸਮਝ ਨਹੀਂ ਆਈ ਉਹਨੂੰ ਲੱਗਦਾ ਰਿਹਾ ਵੀ ਨਹੀਂ ਇਹ ਰਿਸ਼ਤਾ ਤਾਂ ਨਾਲ ਹੀ ਆ ਪਰ ਆਓ ਉਹ ਰਿਸ਼ਤੇ ਜਿਨ੍ਹਾਂ ਨੇ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਤੁਹਾਡੇ ਇਸ਼ਾਰੇ ਤੁਹਾਡੀਆਂ ਗੱਲਾਂ ਤੁਹਾਡੇ ਜਜ਼ਬਾਤਾਂ ਨੂੰ ਸਮਝਣਾ ਉਹਨਾਂ ਰਿਸ਼ਤਿਆਂ ਨੂੰ ਹੋਰ ਪਿਆਰ ਦੇਈਏ ਉਹਨਾਂ ਰਿਸ਼ਤਿਆਂ ਨੂੰ ਹੋਰ ਧੰਨਵਾਦ ਕਹੀਏ ਜਿੱਥੇ ਬਾਕੀ ਸਾਡੀਆਂ ਜ਼ਿੰਮੇਵਾਰੀਆਂ ਨੇ ਘਰ ਦੇ ਵਿੱਚ ਹੋਰਨਾਂ ਰਿਸ਼ਤਿਆਂ ਪ੍ਰਤੀ ਮਾਂ ਬਾਪ ਪ੍ਰਤੀ ਬੱਚਿਆਂ ਪ੍ਰਤੀ ਉੱਥੇ ਤੁਹਾਡਾ ਲਾਈਫ ਪਾਰਟਨਰ ਜਿਹਨੂੰ ਲਾਈਫ ਪਾਰਟਨਰ ਐਵੇਂ ਨਹੀਂ ਕਹਿੰਦੇ ਉਹ ਲਾਈਫ ਭਰ ਤੁਹਾਡੇ ਨਾਲ ਹੀ ਰਹਿਣਾ ਸੋ ਆਪਣੇ ਲਾਈਫ ਪਾਰਟਨਰ ਨੂੰ ਆਪਾਂ ਪਿਆਰ ਕਰਦੇ ਹਾਂ ਆਪਾਂ ਸਮਾਂ ਦਿੰਦੇ ਹਾਂ ਪਰ ਇਹ ਵੀ ਚੀਜ਼ ਸਮਝ ਕੇ ਚੱਲੀਏ ਕਿ ਉਹ ਹੀ ਆ ਜਿਹਨੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਿਣਾ ਸੋ ਇਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਹੋਰ ਪਿਆਰ ਬੰਨੀ ਇਹਨਾਂ ਰਿਸ਼ਤਿਆਂ ਦੇ ਵਿੱਚ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: ਚਿੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
0: ਦੱਸੋ
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Kori Nal. Radio Hanji re hawale nal pao 3 saal di free service. Chadston Ford, ready, set, Ford.

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਹੋ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਅਤੇ ਕਿਉਂਕਿ ਮਹੀਨਾ ਆ ਸਾਉਣ ਦਾ ਅਤੇ ਸਾਉਣ ਦੇ ਮਹੀਨੇ ਦੇ ਵਿੱਚ ਇਹ ਗਾਣਾ ਅਕਸਰ ਹੀ ਵੱਜ ਬੁੱਝ ਜਾਂਦਾ ਵਾ ਅਤੇ ਅੱਜ ਪਰ ਧੁੱਪ ਲੱਗੀ ਹੈ ਸੋਹਣੀ ਲੱਗੀ ਹੈ ਮੈਲਬਨ ਦੇ ਵਿੱਚ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਸ਼ੁੱਕਰਵਾਰ ਦਾ ਦਿਨ ਹੈ ਅਤੇ ਅੱਜ ਮੇਰੇ ਨਾਲ ਨੋਨੀਆਂ ਪੀ ਦਿਆ
1: ਯਾਰ ਇਹਦੀ ਜਾਨ ਕਿਉਂ ਕੱਢਣੀ ਹੁੰਦੀ ਹੈ ਪੀ ਕਹਿ ਕੇ
0: ਮੈਂ ਨੋਟ ਕਰ ਰਿਹਾ ਤੁਸੀਂ ਥੋੜਾ ਜਿਹਾ ਪੇਸ਼ੈਂਸ ਭਰ ਕੇ ਆਏ ਹੋ ਅੱਗੇ ਤੇ ਜੇਰਾ ਹੁੰਦਾ ਹੀ ਨਹੀਂ ਤੁਹਾਡੇ ਕੋਲ ਇੰਨਾ ਵੀ ਅੱਗੇ ਤੇ ਇੰਨਾ ਵੀ ਨਹੀਂ
1: ਹੁੰਦਾ ਹੁਣ ਮੈਂ ਐਕਟਿੰਗ ਦੀਆਂ ਕਲਾਸਾਂ ਲੈ ਗਈ ਵੈਲਕਮ ਬੈਕ ਔਨ ਰੇਡੀਓ ਹਾਂਜੀ 1674 AM ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਸਾਰਿਆਂ ਨੇ ਪੰਪ ਟੱਪ ਹੋ ਗਏ ਹੋਣਗੇ ਗੱਲਾਂ ਬਾਤਾਂ ਮਾਰਨ ਲਈ ਜੋਕ ਸੁਣਾਉਣ ਦੇ ਲਈ ਬੋਲੀਆਂ ਸੁਣਾਉਣ ਦੇ ਲਈ ਆਪਣੀਆਂ ਕਵਿਤਾਵਾਂ ਸੁਣਾਉਣ ਦੇ ਲਈ ਔਰ ਅਸੀਂ ਤਿਆਰ ਬਰ ਤਿਆਰ ਬੈਠੇ ਹਾਂ ਸਾਰਾ ਕੁਛ ਸੁਣ ਕੇ ਅਤੇ ਉਹਦੀ ਦਾਦ ਦੇਣ ਦੇ ਲਈ ਭਰ ਕੇ ਟੀਕਾ ਲਵਾ ਕੇ ਆਏ ਹਾਂ ਦਾਦ ਦਾ ਦਾਦ ਖਾਜ ਖੁਜਲੀ ਦਾ
0: ਦਾਦ ਖਾਜ ਖੁਜਲੀ
1: ਮਿਟਾਏ ਰਿੰਕਟਰ ਸੋ ਅੱਜ ਫਰਾਈਡੇ ਦਾ ਦਿਨ ਸਾਰਿਆਂ ਨੂੰ ਪਤਾ ਹੀ ਹੈ ਮਸਤੀ ਮਸਤੀ ਐਂਡ ਫੁੱਲ ਔਨ ਮਸਤੀ ਔਰ ਜਿਹੜੀ ਕਿ ਅੱਜ ਆਪਾਂ ਕਰਾਂਗੇ ਸ਼ੁਰੂਆਤ ਆਲਰੇਡੀ ਹੋ ਚੁੱਕੀ ਹੈ ਬੱਚਿਆਂ ਦੇ ਨਾਲ ਮਸਤੀ ਕਰਦੇ ਹੁਣ ਨਾ ਮੇਰੇ ਨਾ ਢਿੱਡ ਦੇ ਵਿੱਚੋਂ ਵੱਟ ਪੈ ਰਹੇ ਸੀ ਵੀ ਜਿਹੜੇ ਨਿਊਜ਼ ਆਉਂਦੀਆਂ ਵੀ ਸੀ ਮੈਨੂੰ ਲੱਗਿਆ ਸੀ ਯਾਰ ਗੌਤਮ ਜੀ ਇੰਨੀਆਂ ਨਿਊਜ਼ ਕਿੱਥੋਂ ਲੈ ਕੇ ਆਉਂਦੇ ਨੇ ਕਿਉਂ ਲੈ ਕੇ ਆਉਂਦੇ ਨੇ ਕਾਹਦੇ ਲੈ ਕੇ ਆਉਂਦੇ ਨੇ
0: ਜਿੱਦਾਂ ਸਰਦਾਰ ਜੀ ਕਹਿੰਦੇ ਸੀ ਨਾ ਟਰੱਕ ਕਿਉਂ ਪਲਟਿਆ ਸੀ ਅੱਜ ਤੇ ਖਬਰਾਂ ਦਾ ਉਹਨੇ ਪੋਸਟਮਾਰਟਮ ਨਹੀਂ ਕੀਤਾ ਉਹਦੇ ਮੌਸਮ ਨੂੰ ਵਿਸਥਾਰ ਕਰ ਦੱਸਣ ਲੱਗ ਪੈਂਦਾ
1: ਅੱਛਾ ਅੱਜ ਆਪਾਂ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਮੈਨੂੰ ਉਹ ਚੀਜ਼ ਦਾ ਨਾਂ ਦੱਸੋ ਜਿਹਦੇ ਚਾਰ ਟਾਇਰ ਨੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਫਲਾਈਜ਼ ਹੁੰਦੀਆਂ ਨੇ
0: ਬਹੁਤ ਸਾਰੀਆਂ ਮੱਖੀਆਂ ਹੁੰਦੀਆਂ ਨੇ
1: ਹਾਂ
0: ਹੈਂ
1: ਹਾਂ
0: ਅੱਛਾ ਅੱਛਾ ਚਾਰ ਟਾਇਰ ਹੁੰਦੇ ਤੇ ਬੜੀਆਂ ਸਾਰੀਆਂ ਮੱਖੀਆਂ ਹੁੰਦੀਆਂ ਓਕੇ
1: ਦੇਖੋ ਮੈਨੂੰ ਪੰਜਾਬੀ ਚ ਕਰਕੇ ਨਾ ਸੌਖਾ ਕਰਤਾ ਆ ਹੁਣ ਫਟਾਫਟ ਬੁੱਝ ਕੇ ਦੱਸ ਦੇਣਾ ਵੀ ਕੀ ਹੈ ਕੀ ਇਹ
0: ਇਹ ਨੌਕ ਨੌਕ ਹੀ ਆ ਕੁਛ
1: ਨੌਕ ਨੌਕ ਵੀ ਦੇਖੋ ਫਰਾਈਡੇ ਵਾਲੇ ਦਿਨ ਅਸੀਂ ਸੌਂਗ ਖਾ ਕੇ ਬੈਠੇ ਹੁੰਦੇ ਹਾਂ ਮੈਂ ਸਵੇਰੇ ਸਵੇਰੇ ਪਾਠ ਕਰਕੇ ਅਰਦਾਸ ਇਹੀ ਕੀਤੀ ਸੀ ਵੀ ਬਾਬਾ ਜੀ ਅੱਜ ਕੋਈ ਸੀਰੀਅਸ ਗੱਲ ਨਾ ਮੂੰਹ ਚ ਨਿਕਲੇ ਹਾਸੀ ਮਜ਼ਾਕ ਵਾਲੀ ਨਿਕਲੇ ਤਾਂ ਕਿ ਸਾਰੇ ਜਣੇ ਦਾ ਦਿਲ ਖੁਸ਼ ਹੋਵੇ
0: ਹਾਂ ਕਿਉਂਕਿ ਸ਼ੁੱਕਰਵਾਰ ਆ ਤੇ ਭਾਈ ਮੇਰੇ ਤੇ ਧਿਆਨ ਚ ਨਹੀਂ ਆਉਂਦਾ ਕੁਛ ਏਦਾਂ ਦਾ ਮੈਂ ਬੁਝਾਰਤਾਂ ਚ ਨਾ ਵੈਸੇ ਵੀ ਬੜਾ ਉਹ ਮਤਲਬ ਨਿੱਕਾ ਹੁੰਦਾ ਮੈਂ ਬੁੱਝ ਲੈਂਦਾ ਹੁੰਦਾ ਹਾਂ ਤੇ ਫਿਰ ਮੈਂ ਸੋਚਿਆ ਵੀ ਉਹਦੇ ਨਾਲ ਵੀ ਕੀ ਫਾਇਦਾ ਹੋਇਆ
1: ਫਿਰ ਵੀ ਕਿਹੜਾ ਮੈਨੂੰ ਰਾਸ਼ਟਰਪਤੀ ਪੁਰਸਕਾਰ ਦਿੱਤਾ
0: ਹਾਂ ਨਹੀਂ ਵੱਡੇ ਹੋ ਕੇ ਫਿਰ ਭੁੱਲ ਤੇ ਜਾਂਦੀਆਂ ਹੀ ਆ ਹਨਾ ਅਤੇ ਫਿਰ ਮੈਂ ਸੋਚਿਆ ਵੀ ਮੇਰੇ ਕੋਲ ਜਦੋਂ ਮੰਨ ਲਓ ਫਿਰ ਇੱਕ ਦਿਨ ਮੈਂ ਸੋਚਿਆ ਵੀ ਮੇਰੇ ਕੋਲ ਜਦੋਂ ਮੰਨ ਲਓ ਹੈਗੀਆਂ ਵਾ ਸੁਖਵਿੰਦਰ ਜੀ ਵਰਗੀਆਂ ਭੈਣਾਂ ਹੈਗੀਆਂ ਆਪੇ ਬੁੱਝ ਲੈਂਦੀਆਂ ਤੇ ਫਿਰ ਮੈਨੂੰ ਕੀ ਫਾਇਦਾ ਐਵੇਂ ਦਿਮਾਗ ਆਪਣਾ ਜਦੋਂ ਕਰਕੇ ਕੈਲਕੂਲੇਟਰ ਆ ਫਿਰ ਮੈਂ ਕਿਉਂ ਦੋ ਦੁਣੀ ਚਾਰ ਕਰਦਾ ਫਿਰ ਤੇ ਆਪਾਂ ਚਲੋ ਇਹ ਸਾਰਿਆਂ ਤੇ ਛੱਡਦੇ ਆ ਫਿਰ
1: ਅੱਜ ਸਾਰਿਆਂ ਤੇ ਛੱਡਦੇ ਜਰਾ ਦੱਸੋ
0: ਚਾਰ ਟਾਇਰ ਆ ਤੇ ਮੱਖੀਆਂ ਨਾਲ ਭਰ ਗਈ ਆ
1: ਵਾਟ ਇਜ਼ ਦੈਟ
0: ਹੈ
1: ਵਹੀਕਲ ਹੈਜ਼ 4 ਵੀਲਸ ਐਂਡ ਫਲਾਈਜ਼
0: ਗਾਰਬੇਜ ਟਰੱਕ ਵੇਖਿਆ ਮੇਰੇ ਸੋਰਸ ਵੇਖਿਆ
1: ਕੀ ਬਾਤ
0: ਇਹਨੂੰ ਕਹਿੰਦੇ ਫਿਰ
1: ਇਹਨੂੰ ਕਹਿੰਦੇ ਟੈਕਨੋਲੋਜੀ
0: ਆ
1: ਇਧਰੋਂ ਸੁਣੀ ਉਧਰੋਂ ਮੈਸੇਜ ਕਰਕੇ ਭੇਜੀ ਇਧਰੋਂ ਅਸੀਂ ਬ੍ਰੋਡਕਾਸਟ ਕਰਤੀ ਟੈਕਨੋਲੋਜੀ
0: ਤੇ ਆਸ ਕਰਦੇ ਹਾਂ ਵੀ ਤੁਸੀਂ ਗਾਣੇ ਪਸੰਦ ਕੀਤੇ ਹੋਣਗੇ ਤੇ ਹਰਭਜਨ ਮਾਨ ਦੇ ਗਾਣੇ ਤੁਸੀਂ ਸੁਣੇ ਨੇ ਤੇ ਜਦੋਂ ਵੀ ਆਪਾਂ ਸੁਣਦੇ ਹਾਂ ਤਾਂ ਆਪਾਂ ਇੰਜੋਏ ਕਰਦੇ ਹਾਂ ਤੇ ਜੇ ਤੁਸੀਂ ਲਾਈਵ ਵੇਖਣਾ ਆ ਤੇ ਫਿਰ ਇਸ ਵੀਕਐਂਡ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਜਿਹੜਾ ਆ ਰਿਹਾ ਜਿਹੜਾ ਆ ਨਹੀਂ ਰਿਹਾ ਸੋਰੀ ਜਿਹੜਾ ਅਗਲਾ ਆ ਤੇ ਹੁਣ ਆ ਹੀ ਗਿਆ ਨਾ ਜਿਹੜਾ ਆ ਹੀ ਗਿਆ ਉਹਦਾ ਕੀ ਕਰ ਲੈਣਾ
1: ਕੱਲ ਨੂੰ
0: ਹਾਂ ਤੇ ਜਿਹੜਾ ਅਗਲਾ 8 ਵਾਲਾ ਹੋਣਾ ਨਾ 8 ਅਗਸਤ ਉਦਣ ਉਹਨਾਂ ਨੇ ਮੈਲਬਨ ਕਨਵੈਨਸ਼ਨ ਸੈਂਟਰ 'ਚ ਪਰਫੋਰਮ ਕਰਨਾ ਪਰ ਟਿਕਟਾਂ ਪਹਿਲਾਂ ਕਰਵਾ ਲਿਓ ਤੁਸੀਂ ਉਹਦੇ ਲਈ ਜਾਣਕਾਰੀ ਸਾਡੀ ਵੈਬਸਾਈਟ ਜਾਂ ਫਿਰ ਸੋਸ਼ਲ ਮੀਡੀਆ ਜਾਂ ਫਿਰ ਇਹਨਾਂ ਦੇ ਪੇਜ 'ਤੇ ਚਲੇ ਜਾਓ ਜਾ ਕੇ ਤਾਂ ਤੁਸੀਂ ਲੈ ਸਕਦੇ ਹੋ ਅਤੇ ਹਰਭਜਨ ਮਾਨ ਪਰਫੋਰਮਿੰਗ ਲਾਈਵ 8 ਅਗਸਤ ਅਤੇ 9 ਤਰੀਕ ਨੂੰ ਸ਼ੈਪਟਨ 'ਚ ਨੋਨੀਆਂ ਜੀ ਜੇ ਇੱਥੇ ਤੁਸੀਂ ਮਿਸ ਕਰਤਾ ਨਾ ਅਸੀਂ ਸ਼ੈਪਟਨ ਨੂੰ ਚਾਲੇ ਪਾ ਲਿਓ ਅੱਜ ਕੱਲ੍ਹ ਤਾਂ ਦਿਨ ਵੀ ਬੜੇ ਵਧੀਆ ਲੱਗਣ ਡੇ ਧੁੱਪਾਂ ਬੜੀਆਂ ਸੋਹਣੀਆਂ ਅਤੇ ਨਾਲ ਮਾਵੀ ਸਾਹਿਬ ਹੋਰੀ ਤੁਹਾਨੂੰ ਜਿਹੜੇ ਆ ਇੱਥੇ ਚਾਹ ਪਾਣੀ ਵੀ ਪਾਉਣਗੇ ਗੰਨੇ ਰਾ ਹੋਊਗਾ ਇਹਨਾਂ ਦਿਨਾਂ 'ਚ ਗੰਨੇ ਨਾ ਹੈਂ ਨਹੀਂ ਤਾਂ ਸੰਤਰੇ ਤੇ ਖੋਣਗੇ
1: ਕੁਛ ਨਾ ਕੁਛ ਦੇਖੋ ਸੇਵਾ ਜਿਹੜੀ ਹੈ ਨਾ ਉਹ ਕੁਛ ਨਾ ਕੁਛ ਤਾਂ ਹੋਊਗੀ ਤੁਹਾਡੀ।
0: ਹਾਂ ਨਹੀਂ ਇੰਨਾ ਕੁ ਹੈਗਾ ਵਾ ਉਹ ਖੰਡੇ ਵਾਲਾ ਜੂਸਰ ਜਿਹੜਾ ਗ੍ਰਿਫਤ ਲਾਉਂਦੇ ਹੁੰਦੇ ਆ ਤੇ ਸੰਤਰੇ ਦਾ ਜੂਸ ਤੇ ਪਿਆਉਣਗੇ ਹਨਾ।
1: ਐਗਜ਼ੈਕਟਲੀ
0: ਤੇ ਉੱਥੇ ਫਿਰ ਹੋਣਾ ਵਾ ਸ਼ੋ ਤੇ ਮਤਲਬ ਸ਼ੈਪਟਨ ਵਾਲਿਆਂ ਦੇ ਅੱਗੇ ਵੀ ਬੇਨਤੀ ਹੈ ਵੀ ਤੁਸੀਂ ਵੀ ਕਰਾ ਲਿਓ ਬੁੱਕ ਤੇ ਆਪਣਾ ਮੈਲਬਨ ਵਾਲੇ ਵੀ। ਤੇ ਅੱਛਾ ਜੇਕਰ ਤੁਸੀਂ ਨਹੀਂ ਇਹਦਾ ਪ੍ਰੋਗਰਾਮ ਵੇਖ ਰਹੇ ਜਾਂ ਫਿਰ ਪ੍ਰੋਗਰਾਮ ਤੇ ਚਲੋ ਇੱਕੋ ਦਿਨ ਹੀ ਵੇਖਣਾ ਵਾ, ਬਾਕੀ ਦਿਨਾਂ 'ਚ ਤੁਸੀਂ ਕੀ ਕਰ ਰਹੇ ਹੋ ਆਓ ਆਪਾਂ ਫਿਲਮਾਂ ਦੇ ਉੱਤੇ ਝਾਤੀ ਮਾਰ ਕੇ ਅੱਗੇ ਵੱਧਦੇ ਹਾਂ
1: ਜੀ।
0: ਇੱਕ ਫਿਲਮ ਨੂੰ ਰਿਲੀਜ਼ ਹੋਈ ਆ ਇਸ਼ਕਨਾਮਾ,
1: ਇਸ਼ਕਨਾਮਾ
0: ਇਹ ਪਿਛਲੇ ਹਫ਼ਤੇ ਰਿਲੀਜ਼ ਹੋਈ ਸੀ ਤੇ ਜੇ ਕਿਸੇ ਨੇ ਵੇਖੀ ਆ ਤੇ ਦੱਸਿਓ ਭਾਈ ਕਿੱਦਾਂ ਦੀ ਆ ਤੇ ਇਹ ਤੁਸੀਂ ਲਾਗਲੇ ਸਿਨੇਮਾਘਰਾਂ ਦੇ ਵਿੱਚ ਜਾ ਕੇ ਤੇ ਵੇਖ ਸਕਦੇ ਹੋ। ਅਤੇ ਉਸ ਤੋਂ ਇਲਾਵਾ ਫਿਲਮ ਹੁਣ ਜਿਹੜੀਆਂ ਅੱਛਾ ਹੋਰ ਜਿਹੜੀਆਂ ਆਉਣੀਆਂ ਉਹਦੇ ਵਿੱਚ ਆਪਣੀ ਰਿਲੀਜ਼ ਹੋਣੀ ਆ ਜੀ ਫਿਲਮ ਅੱਜ ਦੇ ਦਿਨ ਕਣਕਾਂ ਦੇ ਓਲੇ,
1: ਕਣਕਾਂ ਦੇ ਓਲੇ,
0: ਕਣਕਾਂ ਦੇ ਓਲੇ ਹਾਂਜੀ। ਸੋ ਇਹ 'ਚ ਗੁਰਪ੍ਰੀਤ ਘੁੱਗੀ ਅਤੇ ਆਪਣੀ ਤਾਨੀਆਂ ਅਤੇ ਇਹ ਇੱਕ ਫੈਮਿਲੀ ਫਿਲਮ ਲੱਗ ਰਹੀ ਆ ਅਤੇ ਸੋਹਣਾ ਕੰਸੈਪਟ ਲੱਗ ਰਿਹਾ ਅਤੇ ਇਹ ਫਿਲਮ ਅੱਜ ਦੇ ਦਿਨ ਰਿਲੀਜ਼ ਹੋਣੀ ਆ, ਇਹ ਵੀ ਤੁਸੀਂ ਜਾ ਕੇ ਲਾਗਲੇ ਸਿਨੇਮਾਘਰਾਂ ਦੇ ਵਿੱਚ ਵੇਖ ਸਕਦੇ ਹੋ। ਇੱਕ ਤੁਸੀਂ ਆਪਣਾ ਸੀਰੀਜ਼ ਵੇਖੀ ਹੋਊਗੀ, ਕਾਫੀ ਚਰਚਾ ਦੇ ਵਿੱਚ ਆਈ ਸੀ ਖਾਸ ਤੌਰ ਦੇ ਉੱਤੇ ਜਦੋਂ ਆਪਣਾ ਸ਼ੈਰੀ ਮਾਨ ਦਾ ਗਾਣਾ ਬੜਾ ਚੱਲਿਆ ਸੀ, ਇਹਦਾ ਟਾਈਟਲ ਟਰੈਕ ਯਾਰ ਜਿਗਰੀ ਕਸੂਤੀ ਡਿਗਰੀ। ਸੋ ਇਹਦੀ ਹੁਣ ਫਿਲਮ ਬਣਾ ਦਿੱਤੀ ਉਹਨਾਂ ਨੇ, ਅੱਜ ਕੱਲ੍ਹ ਇਹ ਵੀ ਬੜਾ ਰਿਵਾਜ ਆ।
1: ਯੈਸ,
0: ਹੈਨਾ,
1: ਜਿਹੜਾ ਟਾਈਟਲ ਕੈਚੀ ਜਿਹਾ ਆ ਜਾਂਦਾ ਨਾ ਉਹਨੂੰ ਫਿਰ ਅਸੀਂ ਛੱਡਣਾ ਨਹੀਂ, ਉਹਦੀ ਐਨ ਚੰਗੀ ਤਰ੍ਹਾਂ ਪਿੰਚ ਕੱਢ ਦੇਣੀ ਹੈ।
0: ਹਾਂ, ਸੋ ਇਹ ਜਿਹੜੀ ਵਧੀਆ ਨਿਕਲ ਆਉਂਦੀ ਨਾ ਸੀਰੀਜ਼, ਜਿੱਦਾਂ ਆਪਣਾ ਉਹ ਵੀ ਆ, ਚਲੋ ਵੀ ਦੱਸਦੇ ਹਾਂ, ਆਪਣੀ 7 ਤਰੀਕ ਨੂੰ ਇਹ ਰਿਲੀਜ਼ ਹੋਣੀ ਆ ਯਾਰ ਜਿਗਰੀ ਅਤੇ ਕਸੂਤੀ ਡਿਗਰੀ, ਹੈ ਨਾ। ਸੋ ਇਹ ਫਿਲਮ ਵੀ ਤੁਸੀਂ ਲਾਗਲੇ ਜਾ ਕੇ ਸਿਨੇਮਾਘਰਾਂ 'ਚ ਵੇਖ ਸਕਦੇ ਹੋ। ਇਹਦੇ 'ਚ ਮੁੱਖ ਭੂਮਿਕਾ ਦੇ ਵਿੱਚ ਨੇ ਆਪਣੇ ਜਸਵਿੰਦਰ ਭੱਲਾ ਸਾਹਿਬ ਦੇ ਬੇਟੇ,
1: ਹਾਂ ਪੁਖਰਾਜ ਭੱਲਾ।
0: ਯੈਸ, ਯਾਦਾਸ਼ਤ ਵੀ ਠੀਕ ਕਰਕੇ ਆ ਗਏ
1: ਯਾਰ, ਲੁਧਿਆਣੇ ਦੇ ਆ, ਭੱਲਾ ਸਾਹਿਬ ਨੂੰ ਡਾਇਰੈਕਟ ਮਿਲੇ ਹੋਏ ਆ, ਫਿਰ ਕਿਉਂ ਨਹੀਂ ਯਾਦ ਰਹੂਗਾ।
0: ਵਾਹ ਵਾਹ ਵਾਹ। ਤੇ ਇਹ ਹੋਣੀ ਆ ਫਿਰ ਆਪਣਾ ਇੱਕ ਫਿਲਮ ਆਉਣੀ ਆ ਬੋਲ ਭਾਵੇਂ ਨਾ ਬੋਲ, ਇਹ 4 ਸਤੰਬਰ ਨੂੰ ਹੋਣੀ ਆ ਰਿਲੀਜ਼, ਹਾਲੇ ਹੈਗਾ ਟਾਈਮ। ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਤੇ ਬਟਵਾਰਾ 1947, ਇਹ ਫਿਲਮ 14 ਅਗਸਤ ਨੂੰ ਰਿਲੀਜ਼ ਹੋ ਜਾਣੀ ਆ, ਆਮਿਰ ਖਾਨ ਦੀ ਪ੍ਰੋਡਕਸ਼ਨ ਅਤੇ ਇਹਦੇ ਵਿੱਚ ਆਪਣਾ ਜੇ ਮੈਂ ਗਲਤ ਨਹੀਂ ਅਤੇ ਸਨੀ ਦਿਓਲ ਤੇ ਆਪਣੇ ਪ੍ਰੀਤੀ ਜਿੰਟਾ।
1: ਪਿਆਰ ਨਾਲ ਕਿਹਾ ਪ੍ਰੀਤੀ ਜਿੰਟਾ,
0: ਪਿਆਰ ਨਹੀਂ ਕਹਿਣਾ ਦੱਸੋ, ਦੁੱਖ ਨਾ ਕਹਿਣਾ,
1: ਭੈਣੋ ਸੁਣ ਲਓ ਸੁਣ ਲਓ, ਮੇਰਾ ਮੇਰਾ ਸਾਥ ਦਿਓ ਆਗੇ।
0: ਅਤੇ ਇਹਦੇ ਵਿੱਚ ਏ ਆਰ ਰਹਿਮਾਨ ਦਾ ਮਿਊਜ਼ਿਕ ਹੈ
1: ਅਤੇ
0: ਜਵੇਦ ਅਖਤਰ ਸਾਹਿਬ ਨੇ ਗਾਣੇ ਲਿਖੇ, ਅਤੇ ਮਤਲਬ ਇਹ ਤਾਂ ਚੀਜ਼ਾਂ ਵਧੀਆ ਹੋਣਗੀਆਂ।
1: ਐਗਜੈਕਟਲੀ, ਦੇਖੋ ਏ ਆਰ ਰਹਿਮਾਨ ਆ ਗਏ, ਜਵੇਦ ਅਖਤਰ ਆ ਗਏ, ਸਮਝੋ ਗਾਣੇ ਗਾਣੇ ਤਾਂ ਹਿੱਟ ਹੀ ਹਿੱਟ ਨੇ ਨਾ।
0: ਤੁਹਾਡੇ ਮਤਲਬ ਦੀ ਵੀ ਗੱਲ ਦੱਸਦੇ ਨੇ ਫਿਰ, ਸ਼ਬਾਨਾ ਆਜ਼ਮੀ ਵੀ ਹੈਗੀ ਹੈ।
1: ਓ ਵਾਹ।
0: ਅਤੇ ਆਪਣਾ ਮਿਰਜ਼ਾਪੁਰ ਵੀ ਆ ਰਹੀ ਹੈ ਜੀ, ਮਿਰਜ਼ਾਪੁਰ ਆ ਰਹੀ ਆ 4 ਸਤੰਬਰ, 4 ਸਤੰਬਰ ਨੂੰ ਵੀ ਕਾਫੀ ਫਿਲਮਾਂ ਆ ਰਹੀਆਂ ਨੇ। ਸੋ ਇਹ ਕੁਛ ਇੱਕ ਪ੍ਰੋਗਰਾਮ ਜੀ, ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ ਅਤੇ ਹੋਰ ਵੀ ਤੁਹਾਡੇ ਨਾਲ ਦੀ ਨਾਲ ਸਾਂਝਾ ਪਾਉਂਦੇ ਹੀ ਰਹਾਂਗੇ। ਜੇਕਰ ਕੋਈ ਮਿਸ ਮੈਂ ਲੱਭਣ ਦੀ ਕੋਸ਼ਿਸ਼ ਤਾਂ ਕਰ ਰਿਹਾ ਮੈਂ ਚਲਦੇ ਚਲਦੇ, ਅਤੇ ਪਰ ਜਿੱਦਾਂ ਹੀ ਕੁਛ ਲੱਭਦਾ ਫਿਰ ਆਪਾਂ ਦੁਬਾਰਾ ਆ ਜਾਵਾਂਗੇ। ਇੱਥੇ ਕਿਹੜੀ ਵੀ ਗੱਲ ਹੈ, ਅੱਜ ਤਾਂ ਖੁੱਲ੍ਹਾ ਅਖਾੜਾ ਵਾ, ਸ਼ੁੱਕਰਵਾਰ ਦਾ ਦਿਨ ਹੈ, ਅੱਜ ਤੁਸੀਂ ਸ਼ੇਰੋ ਸ਼ਾਇਰੀ ਸੁਣਾ ਸਕਦੇ ਹੋ, ਗਾਣੇ ਸੁਣਾ ਸਕਦੇ ਹੋ, ਅਤੇ ਕੁਛ ਆਪਣਾ ਲਿਖਿਆ, ਕੁਛ ਕਿਸੇ ਦਾ ਲਿਖਿਆ, ਕੋ ਬਾਤਾਂ ਬੁਝਾਰਤਾਂ ਚੁਟਕਲੇ, ਅਤੇ ਪਰ ਇੱਕ ਦਾਇਰੇ ਦੇ ਵਿੱਚ ਰਹਿ ਕੇ ਸਮੇਂ ਦੀ ਮਰਿਆਦਾ ਨੂੰ ਸਮਝਦਿਆਂ ਹੋਇਆਂ ਤੇ ਪ੍ਰੋਗਰਾਮ ਦੇ ਪੈਟਰਨ ਨੂੰ ਸਮਝਦਿਆਂ ਹੋਇਆਂ। ਇਹ ਨਹੀਂ ਵੀ ਕੁਛ ਵੀ ਮਤਲਬ ਇੱਧਰੋਂ ਉੱਧਰੋਂ ਲਿਆ ਕੇ ਤੁਸੀਂ ਵਿੱਚ ਪਸਾ ਦਿਓ,
1: ਜਸਟ ਇੱਕ ਕੁਆਲਿਟੀ ਆਪਣਾ ਆਪਣਾ ਆਪਾਂ ਇੱਕ ਸਟੈਂਡਰਡ ਸੈੱਟ ਕਰਨਾ ਸਾਰੇ ਜਣੇ, ਉਹ ਇੱਕ ਕੁਆਲਿਟੀ ਆਪਾਂ ਮੇਨਟੇਨ ਕਰਕੇ ਰੱਖਣੀ ਹੈ ਜਿਹਨੂੰ ਅਸੀਂ ਮਿਸ ਕਰੀਏ ਕਿ ਯਾਰ ਫਰਾਈਡੇ ਆ ਗਿਆ, ਸਾਰੇ ਹਫ਼ਤੇ ਦੇ ਨਾ ਬਸ ਟੈਨਸ਼ਨਾਂ ਵੈਨਸ਼ਨਾਂ ਲਾ ਕੇ ਉਹ ਪਰਾਂ ਜਾਣੀਆਂ ਨੇ, ਕਿਉਂਕਿ ਫਰਾਈਡੇ ਵਾਲੇ ਦਿਨ ਜਿਹੜੀ ਸਾਡੀਆਂ ਗੱਲਾਂ ਬਾਤਾਂ ਹੋਣੀਆਂ ਨੇ ਇਸ ਲੈਵਲ ਦੀਆਂ ਹੋਣੀਆਂ ਨੇ ਕਿ ਦਿਲ ਐਨ ਹਲਕਾ ਫੁੱਲ ਅਰਗਾ ਹੋ ਜਾਣਾ, ਮੇਰੀ ਮੰਮੀ ਕਹਿੰਦੀ ਹੁੰਦੀ ਸੀ।
0: ਬਿਲਕੁਲ,
1: ਆ ਕੰਮ ਕਰਕੇ ਨਾ ਮੇਰਾ ਦਿਲ ਫੁੱਲ ਅਰਗਾ ਹਲਕਾ ਹੋ ਗਿਆ।
0: ਸੋ ਖੁੱਲੇ ਖਾੜੇ ਦਾ ਮਤਲਬ ਇਹ ਵੀ ਆਹ ਜਿਹੜੀਆਂ ਗੱਲਾਂ ਆਪਾਂ ਕਹੀਆਂ ਵਾ ਇਹਨਾਂ ਦੇ ਵਿੱਚ ਖੁੱਲ੍ਹਾ ਖੁੱਲ੍ਹਾ
1: ਜੀ,
0: ਮਤਲਬ ਨੋਟ ਲਾਈਕ ਵੀ ਤੁਸੀਂ ਕਹੋ ਵੀ ਅਸੀਂ ਇੱਕ ਰਿਸ਼ਤੇਦਾਰ ਦੇ ਗਏ ਹਾਂ, ਉਹਨਾਂ ਦਾ ਬਿੰਨ ਚੁੱਕਿਆ ਗਿਆ, ਹਾ ਹਾ ਹਾ ਉਹ ਨਹੀਂ, ਉਹ ਹੈਗੀ ਰਿਪੋਰਟ ਲਿਖਾਉਣ ਵਾਲੀ ਗੱਲ।
1: ਬਿੰਨ ਤੁਹਾਨੂੰ ਕਿਤੇ ਪਤਾ ਸਾਡੀ ਗਲੀ ਦੇ ਬਿੰਨ ਹੀ ਨਹੀਂ ਚੱਕ ਕੇ ਲੈ ਕੇ ਗਏ ਕੱਲ੍ਹ ਉਹ।
0: ਸੋ ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ ਕਿ ਕਿਹੜੀ ਕੈਟੇਗਰੀ 'ਚ ਆਉਂਦੀਆਂ।
1: ਯੈਸ,
0: ਜੇ ਕੋਈ ਅਨਾਊਂਸਮੈਂਟ ਹੈ ਤਾਂ ਉਹਨੂੰ ਅਨਾਊਂਸਮੈਂਟ ਵਾਲੀ ਕੈਟੇਗਰੀ ਦੇ ਵਿੱਚ ਲੈ ਜਾਓ, ਉਹਦਾ ਇੱਕ ਅਲੱਗ ਤਰੀਕਾ ਵਾ, ਅਤੇ ਪਰ ਜੇਕਰ ਕੋਈ ਤੁਹਾਡੀ ਜਾਣਕਾਰੀ ਹੈ ਤਾਂ ਉਹਨੂੰ ਜਾਣਕਾਰੀ ਵਾਲੇ ਖੇਤਰ 'ਚ ਲੈ ਜਾਓ, ਉਹਦਾ ਇੱਕ ਅਲੱਗ ਤਰੀਕਾ ਵਾ। ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਤੱਕ ਸਾਰੇ ਪਰਿਵਾਰ ਨੂੰ ਸਮਝ ਆ ਜਾਣੀਆਂ ਚਾਹੀਦੀਆਂ, ਜਾਂ ਆਪਾਂ ਫਿਰ ਸਾਂਝ ਪਾ ਲੈਂਦੇ ਹਾਂ ਵੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਸਾਨੂੰ ਈਮੇਲ ਦੇ ਉੱਤੇ ਭੇਜਣੀ ਆ, ਕਿਹੜੀ ਸਾਡੇ ਹੱਥ ਵਾਸਤੇ ਚੱਲਦੇ ਚੱਲਦੇ ਭੱਜਦੀ ਭੱਜਦੀ ਗੱਡੀ ਦੇ ਵਿੱਚ ਫੜ ਕੇ ਕਰਨ ਵਾਲੀ, ਸਿਰਫ ਉਨੀ ਕੁ ਸਾਨੂੰ ਤੁਸੀਂ ਦਿਓ। ਅੱਜ ਦੇ ਦਿਨ ਖੁੱਲ੍ਹੇ ਖਾੜੇ ਦਾ ਮਤਲਬ ਇਹ ਆ ਵੀ ਸਾਡੇ 'ਤੇ ਬਹੁਤਾ ਭਾਰ ਨਾ ਪਾਇਓ। ਨੁਨੀ ਜੀ ਆਹ ਕਿਹੜੀ ਚੀਜ਼ ਜਿਹੜੀ ਲਿਆਂਦੀ ਸੀ ਤੁਸੀਂ ਮੈਨੂੰ ਵਧੀਆ ਲੱਗੀ ਤੇ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਦੱਸਦੇ ਰਹੇ ਸੀ ਤੇ ਪਰ ਮੈਨੂੰ ਇਹ ਵੀ ਚੱਲ ਮੈਂ ਉਦੋਂ ਬਿਜ਼ੀ ਵੀ ਹਾਂ ਤੇ ਫਿਰ ਮੈਨੂੰ ਇਹ ਵੀ ਲੱਗਾ ਵੀ ਚੱਲ ਔਨ ਏਅਰ ਪੁੱਛ ਲਾਂਗੇ ਵੀ ਸਾਰਿਆਂ ਨੂੰ ਨਾਲੇ ਪਤਾ ਲੱਗ ਜਾਊਗਾ ਤੇ ਇਹ ਆਪਣਾ ਬ੍ਰੇਕਫਾਸਟ ਲਈ ਬੜੀ ਵਧੀਆ ਚੀਜ਼ ਜੀ ਇਹਨਾਂ ਨੇ ਅੱਜ ਲਿਆਂਦੀ ਸੀ
1: ਬ੍ਰੇਕਫਾਸਟ ਤੇ
0: ਬੜੀ ਲਾਈਟ ਜੀ ਬੜੀ ਨਾਈਸ ਬੜੀ ਰਿਫਰੈਸ਼ਿੰਗ ਜੀ ਲੱਗੀ ਮੈਨੂੰ ਕੁਇਕਲੀ ਜ਼ਿਆਦਾ ਸੀ
1: ਹਾਂਜੀ ਫੁੱਲ ਆਫ ਫਾਈਬਰ ਤੇ ਤੁਹਾਨੂੰ ਯੂ ਨੋ ਸਟਮਕ ਤੇ ਜਿਹਨੂੰ ਤੁਹਾਨੂੰ ਅਫਾਰਾ ਜਾਂ ਬਲੋਟਿੰਗ ਵਗੈਰਾ ਰਹਿੰਦੀ ਹੈ ਉਹਦੇ ਲਈ ਬਹੁਤ ਬੈਸਟ ਆ ਮੈਂ ਜੋ ਆਪਣੇ ਲਈ ਕੁਆਂਟਿਟੀ ਕਰਦੀ ਹੁੰਦੀ ਹਾਂ ਨਾ ਤੁਸੀਂ ਉਹ ਵਾਲੀ ਕੁਆਂਟਿਟੀ ਮੈਂ ਤੁਹਾਨੂੰ ਦੱਸਦੀ ਜਿੱਦਾਂ 2 ਚਮਚ ਪਾ ਲਏ ਓਟਸ ਦੇ ਜਿਹੜੇ ਤੁਹਾਡੇ ਆਮ ਨੋਰਮਲ ਓਟਸ ਹੁੰਦੇ ਨੇ ਨਾ ਨਾਟ ਉਹ ਅੰਕਲ ਟੋਬੀ ਵਾਲੇ ਕੱਟੇ ਹੋਏ ਨਹੀਂ ਜਿਹ ਫਲੇਵਰਡ ਵਾਲੇ ਨਹੀਂ ਰੋਕ ਓਟਸ ਜਿਹੜੇ ਹੁੰਦੇ ਨੇ
0: ਓਰੀਜਨਲ ਜਿਹਦੇ ਥੱਲੇ
1: ਲਿਖਿਆ ਓਰੀਜਨਲ ਯੈਸ ਯੈਸ ਯੈਸ ਥੈਂਕ ਯੂ ਵੈਰੀ ਮੱਚ ਐਂਡ ਦੈਨ ਉਹਦੇ ਚ 2 ਹੀ
0: ਰੋਲਡ
1: ਓਟਸ ਥੈਂਕ ਯੂ ਯੈਸ ਦੈਟ ਇਜ਼ ਦ ਨੇਮ ਰੋਲਡ ਓਟ 2 ਚਮਚ ਉਹਦੇ 2 ਚਮਚ ਪਾਏ ਚੀਆ ਸੀਡਸ ਦੇ ਤੇ 1 ਚਮਚ ਭਰ ਕੇ ਪਾਇਆ ਉਹਦੇ ਚ
0: ਚੀਆ ਸੀਡ ਬਲੈਕ ਵਾਲੇ
1: ਬਲੈਕ ਵਾਲੇ ਤੇ 1 ਚਮਚ ਭਰ ਕੇ ਉਹਦੇ ਚ ਪਾਉਣਾ ਆਪਾਂ ਯੋਗਟ ਦਾ ਗ੍ਰੀਕ ਯੋਗਟ ਦਾ ਪ੍ਰੋਬਾਇਟਿਕਸ ਜ਼ਿਆਦਾ ਹੁੰਦੇ ਨੇ ਗ੍ਰੀਕ ਵਾਲੇ ਚ ਨਾ ਇਹਦੇ ਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਕਿ ਤੁਹਾਨੂੰ ਫਿਰ ਪ੍ਰੋਟੀਨ ਦਾ ਵੀ ਟਾਂਟਾ ਨਹੀਂ ਰਹਿੰਦਾ ਨਾ ਕਿ ਸਵੇਰ ਦਾ ਤੁਹਾਡੀ ਸ਼ੁਰੂਆਤ ਪ੍ਰੋਟੀਨ ਤੋਂ ਨਹੀਂ ਸ਼ੁਰੂ ਹੋਈ ਜਾਂ ਫਾਈਬਰ ਤੋਂ ਨਹੀਂ ਸ਼ੁਰੂ ਹੋਈ ਇਹਦੇ ਚ ਪ੍ਰੋਟੀਨ ਹੁੰਦਾ ਦੈਟਸ ਵਾਈ ਗ੍ਰੀਕ ਯੋਗਟ ਆਲ ਯੂਜ਼
0: ਜੇ ਤੁਸੀਂ ਮਤਲਬ ਉਹਦਾ ਮੈਂ ਕੀਤਾ ਵਾ ਟਰਾਈ ਉਹ ਕੋਕੋਨਟ ਵਾਲਾ
1: ਕੋਕੋਨਟ ਹਾਂ ਮੈਂ ਉਦਾਂ ਮੈਂ ਖਾਧਾ ਆ ਪਰ ਉਹ ਕਦੇ ਕਦੇ ਕਿਸੇ ਨੂੰ ਫਿੱਟ ਹੁੰਦਾ ਜਾਂ ਨਹੀਂ ਪਰ ਆਈ ਥਿੰਕ ਜਿਹੜਾ ਯੋਗਟ ਆ ਨਾ ਉਹ ਤੁਹਾਨੂੰ ਇੱਕ ਵਾਰੀ ਖਾ ਕੇ ਦੇਖ ਲਓ ਨਹੀਂ ਹੁੰਦਾ ਤਾਂ ਡਿਫਰੈਂਟ ਸਟੋਰੀ ਹੈ ਪਰ ਮੈਨੂੰ ਵੀ ਨਹੀਂ ਹੁੰਦਾ ਮੈਂ ਵੀ ਲੈਕਟੋਸ ਮੈਂ ਜ਼ਿਆਦਾ ਖਾ ਕੇ ਖੁਸ਼ ਨਹੀਂ ਹਾਂ ਮੇਰੀ ਬੋਡੀ ਨੂੰ ਵਧੀਆ ਨਹੀਂ ਕਰਦਾ ਪਰ ਦਿਸ ਵਨ ਇਜ਼ ਗੁੱਡ ਫਿਰ 1 ਚਮਚ ਉਹ ਪਾ ਕੇ 1 ਕੱਪ ਉਹਦੇ ਵਿੱਚ ਪਾ ਦੇਣਾ ਆ ਆਲਮੰਡ ਮਿਲਕ ਦਾ ਜਾਂ ਓਟਸ ਮਿਲਕ ਦਾ ਜੋ ਵੀ ਡੇਰੀ ਬੇਸ ਨਹੀਂ ਪਾਉਣਾ
0: ਅੱਜ ਕੱਲ ਬਹੁਤ ਸਾਰਿਆਂ ਨੂੰ ਜਿਹੜਾ ਦੁੱਧ ਤੋਂ ਪ੍ਰੋਬਲਮ ਹੋਣ ਲੱਗ ਪਈ ਦੁੱਧ ਜਾਂ ਦੁੱਧ ਦੇ ਨਾਲ ਰਿਲੇਟਡ ਜਿਹੜੇ ਇਹ ਚੀਜ਼ਾਂ ਨੇ ਜੇ ਕਿਸੇ ਨੂੰ ਨਹੀਂ ਆ ਤਾਂ ਫਿਰ ਐਜ਼ ਇਟ ਇਜ਼ ਨਹੀਂ ਤੇ ਤੁਸੀਂ ਰਿਪਲੇਸਮੈਂਟ ਵੇਖ ਲਓ
1: ਕਿਉਂਕਿ ਮੈਂ ਪਿਛਲੇ 5 ਜਦੋਂ ਆਪਾਂ ਮਿਲਟਸ ਰਿਮੈਂਬਰ ਵੀ ਟ੍ਰਾਈਡ ਮਿਲਟਸ ਅੱਜ ਤੋਂ 4-5 ਸਾਲ ਪਹਿਲਾਂ ਉਦੋਂ ਤੋਂ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਕਿ ਨਹੀਂ ਦੁੱਧ ਨਹੀਂ ਪੀਣਾ ਮੈਂ ਉਦੋਂ ਦਾ ਛੱਡਿਆ ਹੋਇਆ ਆ ਔਰ ਉਹਦੇ ਨਾਲ ਮੈਨੂੰ ਬਹੁਤ ਫਰਕ ਆ ਬਹੁਤ ਜ਼ਿਆਦਾ ਫਰਕ ਆ ਪਰ ਇਹਦੇ ਨਾਲ ਹੋਰ ਵੀ ਹੁੰਦਾ ਇਹਨੂੰ ਕੀ ਕਰਨਾ ਜਿਹੜਾ ਮੇਰੀ ਰੈਸਪੀ ਹੈ ਪਰ ਉਹਦੇ ਨਾਲ ਕਰਦੇ ਹਾਂ ਯੋਗਟ 2 ਰੋਲ ਓਟਸ ਐਂਡ ਦੈਨ ਚੀਆ ਸੀਡਸ 2 ਚਮਚ 1 ਚਮਚ ਵੱਡਾ ਭਰ ਕੇ ਗ੍ਰੀਕ ਯੋਗਟ ਦਾ 1 ਕੱਪ ਆਲਮੰਡ ਮਿਲਕ ਦਾ ਬਿਕੋਜ਼ ਮੈਂ ਆਲਮੰਡ ਮਿਲਕ ਯੂਜ਼ ਕਰਦੀ ਹਾਂ ਤੁਸੀਂ ਦੂਸਰਾ ਮਿਲਕ ਨੋਰਮਲ ਨਾਲ ਯੂਜ਼ ਕਰਕੇ ਕਈ ਨੋਨ ਜਿਹਨੂੰ ਕਹਿੰਦੇ ਨਾ ਕਿ ਨੋਨ ਡੇਰੀ ਬੇਸ ਪ੍ਰੋਡਕਟ ਯੂਜ਼ ਕਰ ਲਓ ਤਾਂ ਜ਼ਿਆਦਾ ਬੈਟਰ ਆ ਦੁੱਧ ਇਹਨਾਂ ਨੂੰ ਮਿਕਸ ਕਰਕੇ ਇਹਦੇ 'ਚ ਫਰੂਟਸ ਜੋ ਵੀ ਪਾਉਣੇ ਨੇ ਤੁਸੀਂ ਸਟ੍ਰੋਬੇਰੀਜ਼ ਪਾ ਸਕਦੇ ਹੋ ਬਨਾਨਾ ਪਾ ਸਕਦੇ ਹੋ ਬਲੂਬੇਰੀਜ਼ ਪਾ ਸਕਦੇ ਹੋ ਇਹ ਪਾ ਕੇ ਇਹਨੂੰ ਮਿਕਸ ਕਰਕੇ ਰਾਤ ਭਰ ਰੱਖ ਦੇਣਾ ਆ ਐਂਡ ਦੈਨ ਸਵੇਰ ਨੂੰ ਜਦੋਂ ਤੁਹਾਡਾ ਟਾਈਮ ਆ ਬ੍ਰੇਕਫਾਸਟ ਕਰਨ ਦਾ ਤੁਸੀਂ ਆਰਾਮ ਨਾਲ ਬਸ ਐਜ਼ ਇਟ ਇਜ਼ ਬ੍ਰੇਕਫਾਸਟ ਕਰ ਲੈਣਾ ਯੂਲ ਸੀ ਕਿ ਤੁਹਾਨੂੰ ਇੱਦਾਂ ਲੱਗੂਗਾ ਕਿ ਤੁਹਾਡਾ ਢਿੱਡ ਨਾ ਜਿੱਦਾਂ ਅੰਦਰ ਚਲੇ ਗਿਆ ਹੁੰਦਾ ਆ ਉਹ ਜਿਹੜੀ ਬਲੋਟਿੰਗ ਨਾਲ ਤੁਹਾਨੂੰ ਅਫਾਰਾ ਜਿਹਾ ਲੱਗਦਾ ਨਾ ਬਲੋਟਿੰਗ ਅਫਾਰਾ ਇੱਕੋ ਹੀ ਚੀਜ਼ ਹੁੰਦੀ ਆ ਉਹ ਜਿਹੜਾ ਤੁਹਾਨੂੰ ਫੁੱਲਿਆ ਫੁੱਲਿਆ ਜਿਹਾ ਲੱਗਦਾ ਨਾ ਉਹ ਤੁਹਾਨੂੰ ਬਹੁਤ ਲੱਗੂਗਾ ਕਿ ਇਟਸ ਗੋਨ ਐਂਡ ਯੂ ਫੀਲ ਹੈਪੀ
0: ਜੀ ਅੰਦਰ ਚਲੇ ਗਏ ਇਹਦਾ ਮਤਲਬ ਇਹ ਆ ਵੀ ਉਹ ਜਿੱਧਰ ਨੂੰ ਡਿੱਗ ਰਿਹਾ ਉੱਧਰ ਨੂੰ ਉਹਨੇ ਡਿੱਗ ਪੈਣਾ ਜੇ ਤੁਹਾਡਾ ਮੰਨ ਲਓ ਆਲਰੇਡੀ ਬਾਹਰ ਆਇਆ ਵਾ ਤੇ ਉਹਨੇ ਬਾਹਰ ਨੂੰ ਡਿੱਗਣਾ ਉਹਨੇ ਗਰੂੜਤਾ ਆਕਰਸ਼ਣ ਮਤਲਬ ਇਹਨਾਂ ਕੋਈ ਸਮਝ ਵੀ ਮੇਰਾ ਏਡਾ ਢੇਡਿਆ ਤੇ ਮੈਂ ਖਾਊਂਗਾ ਤੇ ਮੇਰਾ ਸਾਰਾ ਹੀ ਅੰਦਰ ਫੜ ਜਾਣਾ ਇਦਾਂ ਨਹੀਂ ਹੋਣਾ
1: ਬਿਕਾਜ਼ ਇਟਸ ਅਗਰ ਤੁਸੀਂ ਹਫਤੇ ਦੇ ਵਿੱਚ 2-3 ਵਾਰੀ ਵੀ ਖਾਂਦੇ ਹੋ ਨਾ ਇਹ ਵਾਲਾ ਬ੍ਰੇਕਫਾਸਟ ਯੂਲ ਸੀ ਕਿ ਤੁਹਾਡੀ ਬੋਡੀ 'ਚ ਫਾਈਬਰ ਦੀ ਇਨਟੇਕ ਵੱਧਦੀ ਆ ਤਾਂ ਤੁਹਾਡਾ ਸਟਮਕ ਵੀ ਸੋਹਣੇ ਤਰੀਕੇ ਨਾਲ ਕਲੀਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਐਂਡ ਦਿਸ ਇਜ਼ ਦਾ ਕੀ ਜਦੋਂ ਤੁਹਾਡਾ ਸਟਮਕ ਕਲੀਨ ਹੋਣਾ ਸ਼ੁਰੂ ਹੁੰਦਾ ਸਮਝੋ ਫਿਰ ਤੁਸੀਂ ਵੇਟ ਘਟਣ ਵਾਲੇ ਪਾਸੇ ਵੱਲ ਜਾਣੇ ਸ਼ੁਰੂ ਹੋ ਗਏ
0: ਫਾਈਬਰ ਬਹੁਤ ਜ਼ਰੂਰੀ ਨੋਨੀ ਆ ਜੀ ਜਿੰਨਾ ਆਪਾਂ ਸਾਰਾ ਕੁਝ ਖਾਣ ਡੇ ਮੈਦਾ ਹੀ ਆ ਤੇ ਫਾਈਬਰ ਦੀ ਇਨਟੇਕ ਸਾਡੀ ਜਿਹੜੀ ਬਹੁਤ ਘੱਟ ਗਈ ਆਪਾਂ ਰੋਟੀ ਵੀ ਖਾਂਦੇ ਹਾਂ ਉਹ 'ਚ ਵੀ ਆਟੇ 'ਚ ਕਿੰਨਾ ਕੁ ਕਿਤੇ ਫਾਈਬਰ ਹੈ ਮੇਰਾ ਮੈਂ ਇੱਕ ਵਾਰੀ ਫਿਰ ਅੱਗੇ ਵੀ ਦੱਸਿਆ ਸੀ ਇੱਕ ਵਾਰੀ ਫਿਰ ਦੱਸ ਦਿੰਦਾ ਅਤੇ ਇਹ ਪ੍ਰੋਬਲਮ ਵੱਡੀ ਕਰਦਾ ਇਸ ਕਰਕੇ ਵਾਰ ਵਾਰ ਦੱਸ ਦਿੱਤਾ ਕਿ ਤੁਸੀਂ ਜੇ ਮੰਨ ਲਓ ਆਟਾ ਵੀ ਤੁਸੀਂ ਗੁੰਨ ਰਹੇ ਹੋ ਅਤੇ ਬਰਾਨ ਪਾਊਡਰ ਲਿਆ ਕੇ ਰੱਖੋ ਤੁਸੀਂ ਬਹੁਤ ਸਸਤਾ $1.5 ਦਾ ਪੈਕਟ ਆ ਜਾਂਦਾ
1: ਅਤੇ
0: ਤੁਸੀਂ ਜੋ ਸ਼ੋਪਿੰਗ ਕਰਨ ਜਾਓਗੇ ਉਹ ਜ਼ਰੂਰ ਲਿਆਓ ਅਤੇ ਉਹ ਤੁਸੀਂ ਜਦੋਂ ਆਟਾ ਗੁੰਨਦੇ ਹੋ ਮੁੱਠੀ ਕੋ ਪਾ ਲਿਆ ਕਰੋ ਵਿੱਚ ਹੈ ਨਾ ਅਤੇ ਫਿਰ ਆਪਣਾ ਚੀਆ ਸੀਡ ਜਿੱਦਾਂ ਤੁਸੀਂ ਦੱਸਿਆ ਵਾ ਚੀਆ ਸੀਡ ਦੇ ਵਿੱਚ ਬਹੁਤ ਆ ਫਿਰ ਉਹ ਆਪਣੀ ਤੁਹਾਡੀ ਜਿਹੜੀ ਇਸ ਬਗੋਲ ਨਹੀਂ ਅਤੇ ਤੁਸੀਂ ਵਰਤੋ ਯਾਨੀ ਕਿ ਫਾਈਬਰ ਜਿਹੜਾ ਉਹ ਆਪਣੀ ਇਨਟੇਕ ਪੂਰੀ ਰੱਖੋ ਉਹਦੇ ਤੋਂ ਬਿਨਾਂ ਫਿਰ ਪੇਟ ਸਾਫ਼ ਨਹੀਂ ਹੁੰਦਾ ਹੈ ਨਾ ਫਿਰ ਐਵੇਂ ਬੰਦਾ ਮਤਲਬ ਤੰਗ ਹੁੰਦਾ ਵੀ ਖੱਟਿਆ ਕਮਾਇਆ ਕੇ ਵੇਲੇ ਬੰਦੇ ਨੂੰ ਲੱਗਦਾ ਵੀ
1: Exactly, because that was a you know reality check for me. Ke, you know, jab sehat kharab hundi hai na, phir lagda hunda yaar what for? ਕੀ ਮਤਲਬ ਇੰਨੇ ਸਾਲ ਕੰਮ ਕਰੇ ਦਾ ਕੀ ਫਾਇਦਾ ਇੰਨੀਆਂ ਸਭ ਚੀਜ਼ਾਂ ਬਣਾਈਆਂ ਲਾਈਆਂ ਦਾ ਜਦ ਤੁਸੀਂ ਉਹਨਾਂ ਨੂੰ ਇੰਜੋਏ ਨਹੀਂ ਕਰ ਸਕਦੇ
0: ਬਿਲਕੁਲ ਬਿਲਕੁਲ
1: ਸੋ ਜੇ ਤੁਸੀਂ ਉਹਨਾਂ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਨਾ ਕੰਮ ਕਰੋ ਜੀ ਸੱਦ ਕੇ ਕਰੋ ਪਰਮਾਤਮਾ ਤੁਹਾਨੂੰ ਉੱਦਮ ਦੇਵੇ ਹਿੰਮਤ ਦੇਵੇ ਸਰੀਰ 'ਚ ਇੰਨੀ ਐਨਰਜੀ ਦੇਵੇ ਕਿ ਤੁਸੀਂ ਕਮਾਓ ਪਰ ਉਹਦੇ ਨਾਲ ਨਾਲ ਤੁਹਾਡਾ ਫਰਜ਼ ਕੀ ਬਣਦਾ ਆਪਣੇ ਸਰੀਰ ਨੂੰ ਤੁਸੀਂ ਧਿਆਨ ਰੱਖੋ ਉਹਨੂੰ ਚੰਗੀ ਚੀਜ਼ਾਂ ਖਾਓ ਨੋਟ ਤਲਿਆ ਫਲਿਆ ਮਿੱਠਾ ਨੀ
0: ਯਮ ਯਮ ਕਰਾਓ ਦਾ ਯਾਰ ਯਮ ਯਮ
1: ਯੈਸ ਹਨਾ ਐਗਜ਼ੈਕਟਲੀ ਐਂਡ ਦੈਨ ਅੱਜ ਅੱਜ ਜਾਂਦੇ ਜਾਂਦੇ ਹੁਣ ਤੁਸੀਂ ਗੱਲ ਕੀਤੀ ਹੈ ਹੁਣ ਆਪਾਂ ਲੈਕਟੋਸ ਦੀ ਗੱਲ ਕੀਤੀ ਹੈ ਤਾਂ ਗਲੂਟਨ ਦੀ ਵੀ ਕਰ ਲੈਂਦੇ ਹਾਂ ਅਨਦਰ ਰੈਸਪੀ ਆਈ ਹੈਵ ਟ੍ਰਾਈਡ ਲੇਟਲੀ ਜਿੱਦਾਂ ਤੁਸੀਂ ਬਾਨ ਦੀ ਕਿਹਾ ਨਾ ਦੈਟ ਇਜ਼ ਫੈਂਟੈਸਟਿਕ ਥਿੰਗ ਅਨਦਰ ਵਨ ਜੇ ਕਿਸੇ ਨੂੰ ਕਈ ਵਾਰੀ ਕਿਸੇ ਨੂੰ ਬਾਨ ਤੋਂ ਵੀ ਉਹ ਹੋ ਜਾਂਦੀ ਹੈ ਕਿ ਉਹ ਨਾ ਸਟਮਕ ਦੇ ਵਿੱਚ ਇੰਨੀ ਜ਼ਿਆਦਾ ਡੀਹਾਈਡਰੇਸ਼ਨ ਹੋਈ ਹੁੰਦੀ ਹੈ ਕਿ ਬਾਨ ਹੋਰ ਕਰਕੇ ਨਾ ਵਨ ਦੇ ਸੋਰੀ ਸਵੇਰੇ ਸਵੇਰੇ ਡੋਂਟ ਮਾਇੰਡ ਮਾਈ ਲੈਂਗੁਏਜ ਆਈ ਟ੍ਰਾਈ ਟੂ ਕੀਪ ਇਟ ਐਜ਼ ਪ੍ਰੋਫੈਸ਼ਨਲ ਤੁਹਾਡਾ ਸਟੂਲ ਬਹੁਤ ਟਾਈਟ ਹੋ ਜਾਂਦਾ ਔਰ ਤੁਹਾਨੂੰ ਉਹਨੂੰ
0: ਕਬਜ਼ ਹੋ ਜਾਂਦੀ
1: ਨੋ ਨੋ ਨੋ ਨੋ ਨੋ ਕਬਜ਼ ਨਹੀਂ ਇੱਕ ਕਬਜ਼ ਹੁੰਦੀ ਹੈ ਕਿ ਤੁਸੀਂ ਸਟੂਲ ਪਾਸ ਹੀ ਨਹੀਂ ਕਰਦੇ ਤੁਹਾਨੂੰ ਹਾਜਤ ਹੁੰਦੀ ਹੈ ਪਰ ਸਟੂਲ ਇਜ਼ ਵੈਰੀ ਟਾਈਟ ਯੂ ਸਟਰਗਲ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਆਟਾ ਜਿੱਦਾਂ ਰੋਟੀ ਬਣਾਉਣੀ ਹੈ ਨਾ ਉਹਦੇ 'ਚ ਥੋੜ੍ਹਾ ਜਿਹਾ ਬੇਸਣ ਮਿਕਸ ਕਰਨਾ ਥੋੜ੍ਹੀ ਜਿਹੀ ਅਜਵੈਣ ਅਤੇ ਥੋੜ੍ਹਾ ਜਿਹਾ ਘਿਓ ਜਾਂ ਤੇਲ ਉਹਦੇ ਨਾਲ ਜੇ ਤੁਸੀਂ ਆਟਾ ਬਣਾਉਂਦੇ ਹੋ ਨਾ ਸ਼ੂਗਰ ਜੇ ਤੁਸੀਂ ਇੱਕ ਨੋਰਮਲ ਰੋਟੀ ਖਾਂਦੇ ਹੋ ਤੁਹਾਨੂੰ ਮੈਂ ਇੰਨੀ ਗੱਲ ਕਹਿ ਸਕਦੀ ਹਾਂ ਕਿ ਉਹਨਾਂ ਤੁਹਾਡੀ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦੇ ਨੇ ਵਿਚ ਇਜ਼ ਟ੍ਰਾਈਡ ਐਂਡ ਟੈਸਟਡ ਉਹ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਹਾਂ ਦਿਸ ਇਜ਼ ਦੈਟ ਹੈਜ਼ ਆਈ ਹੈਵ ਯੂਜ਼ਡ ਐਂਡ ਇਟ ਵਰਕਡ
0: ਗੁੱਡ ਇਸੇ ਤੋਂ ਮੈਨੂੰ ਯਾਦ ਆ ਗਿਆ ਕਿ ਸ਼ੇਰ ਤੇ ਜੇ ਆਪਾਂ ਆਪਣੇ ਪ੍ਰੋਗਰਾਮ ਦੇ ਰੰਗ 'ਚ ਵੀ ਫਿਰ ਵਾਪਸ ਆ
1: ਜਾਂਦੇ ਹਾਂ
0: ਕਹਿੰਦਾ ਕੁਛ ਉਂਝ ਵੀ ਰਾਹਾਂ ਔਖੀਆਂ ਸਨ ਕੁਛ ਗਲ ਵਿੱਚ ਗਮ ਦਾ ਤੌਖ ਵੀ ਸੀ ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਛ ਮਰਨ ਦਾ ਸਾਨੂੰ ਚੌਂਕ ਵੀ ਸੀ ਕੁਝ ਇਸ਼ਕ ਜਿਹਾ ਵੀ ਹੋਇਆ ਸੀ ਕੁਝ ਲੱਗ ਗਈ ਦਿਲ ਨੂੰ ਬਿਮਾਰੀ ਸੀ ਕੁਝ ਯਾਰ ਵੀ ਪਿੱਛੇ ਹਟ ਗਏ ਸਨ ਕੁਝ ਮੇਰੀ ਵੀ ਲਾਚਾਰੀ ਸੀ ਕੁਝ ਆਸ ਨਹੀਂ ਸੀ ਬਚਣ ਦੀ ਕੁਝ ਜ਼ਹਿਰ ਦੇ ਅਸਰ ਦਿਖਾਇਆ ਸੀ ਕੁਝ ਕਤਲ ਕਰਨ ਦਾ ਹੁਕਮ ਵੀ ਸੀ ਤੇ ਕੁਝ ਆਪ ਵੀ ਗਲ ਫਾਹਾ ਪਾਇਆ ਸੀ ਇਹ 17 ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਮਨੀਰ ਨਿਆਜ਼ੀ ਸਾਹਿਬ ਦੀਆਂ ਤੇ ਆਓ ਹੁਣ ਇਸੇ ਰੰਗ ਦੇ ਵਿੱਚ ਰੰਗਦੇ ਹੋਏ ਆਪਾਂ ਅੱਗੇ ਵੱਧਦੇ ਹਾਂ ਤੇ ਇਹਦਾ ਦੇ ਕੁਛ ਤੁਸੀਂ ਵੀ ਯਾਦ ਕਰੋ ਤੇ ਆਓ ਫਿਰ ਆਪਾਂ ਇਸ ਹਿੱਸੇ ਦੇ ਵਿੱਚੋਂ ਥੋੜ੍ਹੀ ਜਿਹੀ ਆਪਾਂ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਕਰਕੇ ਤੇ ਫਿਰ ਅਗਲੇ ਹਿੱਸੇ 'ਚ ਫੇਰ ਮਿਲ ਲਾਂਗੇ ਫੇਰ ਕਰ ਲਾਂਗੇ ਇੱਦਾਂ ਦੀਆਂ ਆਪਾਂ ਸੋਢੀ ਸਾਹਿਬ ਨੂੰ ਵਿਹਲਿਆਂ ਕਰ ਜੀ ਹਾਂਜੀ ਹਾਂ ਚਾਹ ਲਿਆਂਦਾ
1: ਸੋਢੀ
0: ਸਾਹਿਬ ਕੋਲੋਂ ਪਹਿਲਾਂ ਆਪਾਂ ਸੁਣੇ ਨੇ ਪੀਲੇ ਯਾਰੀ ਬੜਾ ਵਧੀਆ ਗਾਣਾ ਸੁਣਾ ਕੇ ਗਏ ਸੀ
2: ਸ਼ਾਇਰ ਨੇ ਉਹ ਸ਼ਾਇਰੀ ਕਹਿਣ ਤੋਂ ਪਹਿਲਾਂ ਕਹਿਣਾ ਹੁੰਦਾ ਨਾ ਜੀ ਹਾਲਾਤ ਕੁਛ ਇੱਦਾਂ ਦੇ ਆ ਕਿ ਮੈਂ ਬਿਆਨ ਜੋ ਕਰਨਾ ਚਾਹ ਰਿਹਾ ਕਿ ਪੈਂਟਰੀ ਦੇ ਵਿੱਚ ਲਿਫਾਫੇ ਜ਼ਿਆਦਾ ਇਕੱਠੇ ਹੋ ਰਹੇ ਆ ਮੈਨੂੰ ਲੱਗਦਾ ਕਿ ਮੈਨੂੰ ਮੇਰੀ ਆਵਾਜ਼ ਭਾਜੀ ਵਾਪਸ ਸੁਣ ਰਹੀ ਆ
0: ਚੰਗੀ ਗੱਲ ਹੈ ਵੇਖੋ ਜਾਰੀ ਰੱਖੋਗੇ ਤੇ ਫੇਰ ਪਤਾ ਲੱਗਣਾ
2: ਲਿਫਾਫੇ ਜਾਣੀ ਕਿ ਤ੍ਰਿਫਲਾ ਅਸ਼ਵ ਗੰਧਾ ਪਤਾ ਨੀ ਕੀ ਮੈਨੂੰ ਲੱਗਦਾ ਕਿ ਹੁਣ ਦਿਨੇ ਦਿਨੇ ਸਬਜ਼ੀ ਰੋਟੀ ਦੀ ਮਾਤਰਾ ਘਟਾ ਕੇ ਲਿਫਾਫੇ ਹੀ ਜ਼ਿਆਦਾ ਖਾ ਹੋਇਆ ਕਰਨੇ ਅੱਜ ਤੁਸੀਂ ਇੱਕ ਹੋਰ ਨਵੀਂ ਚੀਜ਼ ਐਡ ਕਰਤੀ ਹੈ
0: ਬਿਲਕੁਲ ਬਿਲਕੁਲ ਇਹ ਤੁਹਾਨੂੰ ਹੌਲੀ ਅੱਜ ਨਹੀਂ ਤੇ ਕੱਲ ਹੌਲੀ ਹੌਲੀ ਤੁਸੀਂ ਇੱਕ ਨਾ ਇੱਕ ਦਿਨ ਪੁੱਛਣਾ ਹੀ ਆ ਤੁਸੀਂ ਉਦੋਂ ਭਲਾ ਕੀ ਕਿਹਾ ਸੀ ਇਹ ਉਮਰ ਉਮਰ ਦੀਆਂ ਗੱਲਾਂ
1: ਕਹਿੰਦੇ ਹੁੰਦੇ ਨਾ
2: ਵੈਲਕਮ ਬੈਕ
1: ਥੈਂਕ ਯੂ
2: ਸੋ ਲੌਂਗ ਵਧੀਆ ਲੱਗਾ ਜੀ ਸਾਡੀ ਆਵਾਜ਼ ਤੇ
1: ਥੈਂਕ ਯੂ ਵੈਰੀ ਮਚ ਸੋ ਸਰ ਬਹੁਤ ਬਿਹਤਰ ਜੀ ਬਹੁਤ ਬਿਹਤਰ ਪ੍ਰਮਾਤਮਾ ਦੀ ਕਿਰਪਾ ਨਾਲ
2: ਠੀਕ
1: ਹੈ ਜੀ ਕਹਿੰਦੇ ਹੁੰਦੇ ਨਾ ਕਿ ਕੌਣ ਕਿਸ ਕੋ ਸਜਾਏ ਦੇਤਾ ਹੈ ਸਭ ਆਪਣੀ ਹੀ ਖਤਾਏ ਉੱਪਰ ਵਾਲਾ ਆਗੇ ਨਿਕਾਲ ਕੇ ਦੇਤਾ ਹੈ ਜੋ ਜ਼ਿੰਦਗੀ ਚ ਸਾਡੇ ਨਾਲ ਹੁੰਦਾ ਹੈ ਸਾਡੀਆਂ ਹੀ ਕੀਤੀਆਂ ਗੱਲਾਂ ਕਰਕੇ ਹੁੰਦਾ ਹੈ ਜਿਹੜਾ ਇਹਦਾ ਸਹੀ ਸ਼ੇਅਰ ਹੈ ਨਾ ਉਹ ਏਦਾਂ ਨਾ कोई नहीं देता किसी को सजाएं, सजाएं बन के आती हैं अपनी खताएं। इनू इनू शेर नू प्रॉपर तरीके
0: ने बब्बू मान की फिल्म आई थी हवाएं।
2: काफी टाइम बाद आए हो, लगदा कोई शहर घोल के पी के आए
0: हो। हां जी तुही की लंदा जी अज?
2: अच्छा लिखिया थी कुछ भाजी मैं ते ए एक्चुअली हैगा वाइफ वालों
1: जी
2: ਹਸਬੈਂਡ ਲਈ ਜਿੱਦਾਂ ਕਿ ਆਪਾਂ ਨੂੰ ਹੋ ਜਾਂਦੇ 10-12 ਸਾਲ ਇੱਕ ਕੰਪਲੇਂਟ ਜੀ ਹੋ ਜਾਂਦੀ ਹੈ ਮੈਂ ਜੀ ਹੁਣ ਪਹਿਲਾਂ ਵਾਂਗ ਨੀ ਇੱਦਾਂ ਹੈਗਾ, ਪਹਿਲਾਂ ਵਾਂਗ ਨੀ ਉੱਦਾਂ ਹੈਗਾ ਨਾ, ਕੁਛ ਉਸ ਚ ਲਿਖਿਆ ਸੀ ਉਹਨਾਂ ਦੇ ਵਿੱਚ
0: ਜੀ।
2: ਤੇ ਅਗੇਨ ਇਹ ਥੋੜਾ ਗਾ ਕੇ ਹੀ ਕਰਨਾ ਪੈਣਾ ਭਾਜੀ, ਔਖੀ ਚੀਜ਼ ਲੱਗਦੀ ਥੋੜੀ ਜਿਹੀ ਮੈਨੂੰ ਇਹ, ਪਰ ਚਲੋ ਟਰਾਈ ਕਰਦੇ।
1: ਮੈਂ ਸਾਥ ਦੇ ਦਿਉ, ਮੁਰਕੀਆਂ ਮੈਂ ਲਾ ਦਿਉ।
0: ਨਹੀਂ ਸੋਹਣਾ ਗਾਇਆ ਸੀ ਤੁਸੀਂ ਲਾਸਟ ਟਾਈਮ।
2: ਲਿਖਿਆ ਕੰਪੋਜ਼ ਕੀਤਾ ਮੈਂ ਆਪੇ ਹੀ ਆ ਜਿੰਨਾ ਕੁ ਵੀ ਮੈਂ ਕਰ ਸਕਿਆ, ਚਲੋ ਟਰਾਈ ਕਰਦੇ ਹਾਂ
1: ਜੀ,
2: ਸ਼ਾਇਦ ਵਧੀਆ ਲੱਗੇ। ਜੀ ਚਲੋ ਕਰਦਾ ਸ਼ੁਰੂ ਜੀ।
1: ਜੀ
2: ਹੱਥ ਜੋੜ ਅੱਖਾਂ ਮਾਇਆ, ਮਨ ਮੇਰੀ ਗੱਲ ਵੇ,

0: ਧੰਨਵਾਦ ਜੀ।
1: ਵਾਹ ਜੀ
2: ਵਾਹ,
1: ਬਹੁਤ ਸੋਹਣਾ ਜੀ, ਬਹੁਤ ਸੋਹਣਾ,
2: ਬਹੁਤ ਪਿਆਰਾ,
1: ਵੈਰੀ ਨਾਈਸ,
2: ਬਹੁਤ ਸੋਹਣੇ ਤਰੀਕੇ ਨਾਲ ਲਿਖਿਆ ਵੀ, ਬਹੁਤ ਸੋਹਣਾ ਗਾਇਆ ਤਾਂ ਸੋਨੇ ਤੇ ਸੁਹਾਗਾ।
0: ਪਿਛਲੀ ਵਾਰ ਜੋ ਸੁਣਾਇਆ ਸੀ ਭਾਜੀ, ਉਹ ਤੋਂ ਬਾਅਦ ਮੈਂ ਉਹੀ ਗਾ ਕੇ ਸੁਣਾਇਆ, ਮੈਂ ਕਦੇ ਨੀ ਮੁੜ ਕੇ ਉਸ ਤੋਂ ਬਾਅਦ ਕਦੇ ਗਾਇਆ ਨੀ ਜਾਂ ਕੁਛ ਨੀ।
1: ਬਹੁਤ ਵਧੀਆ, ਬਹੁਤ ਵਧੀਆ, ਖਿੱਚ ਕੇ ਰੱਖੋ ਤੁਸੀਂ। ਥੈਂਕ ਯੂ, ਥੈਂਕ ਯੂ, ਥੈਂਕ
2: ਯੂ।
1: ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ। ਰੇਡੀਓ ਹਾਂਜੀ 1674 AM
3: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: Wow, teri sabji di khushbu ate taste vich kuch ta kamal hai. Mainu vi dass de secret.
6: Amrit, eh kamal hai gold leaf dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
5: Tusi vi ajj hi buy karo gold leaf da pure New Zealand tea apne nede de Indian grocery store to. Visit goldleafdairy.com.
7: ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ,
8: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
7: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
9: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
7: ਰਿਲੀਜ਼ਿੰਗ ਔਨ 31st ਜੁਲਾਈ।
9: ਦੱਸੋ,
10: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
11: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ।
10: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
12: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
10: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
13: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
10: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
14: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
15: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਆ ਮਨ ਹੁਣੀ ਵਜੋਂ ਕਿਹੜਾ ਗਾਣਾ ਬਲਾ
2: ਟੂੰ ਟੂੰ, ਇਹ ਤਾਂ ਵਿਆਹ ਵਾਲਾ ਗਾਣਾ ਲੱਗਦਾ ਸੀ ਮੈਨੂੰ ਯਾਰ।
1: ਹੈਂ,
2: ਵਿਆਹ ਵਾਲਾ ਗਾਣਾ ਲੱਗਦਾ।
1: ਆਹ ਹੋ ਸਕਦਾ ਵਿਆਹ ਦੇ ਉੱਤੇ ਲੱਗਾ ਹੋਵੇ।
2: ਪੰਜਾਬੀ ਹੈ, ਹਿੰਦੀ ਹੈ,
1: ਇਹ ਤੇ ਨਹੀਂ ਪਤਾ ਹੁਣ ਮੈਨੂੰ। ਖੈਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹਾਂਜੀ ਮੈਲਬਨ। ਅੱਜ ਸ਼ੁੱਕਰਵਾਰ ਖੁੱਲ੍ਹਾ ਅਖਾੜਾ, ਅੱਜ 31 ਤਰੀਕ ਹੈ ਜੁਲਾਈ ਦਾ ਮਹੀਨਾ, ਅਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਕੁਛ ਇੱਕ ਜਾਣਕਾਰੀਆਂ ਇਸ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਾਡੇ ਆਸ ਪਾਸ ਕੀ ਹੋ ਰਿਹਾ, ਕਿੱਥੇ ਕਿੱਥੇ ਜਾ ਸਕਦੇ ਹੋ, ਪਰਿਵਾਰ ਕੀ ਮਨੋਰੰਜਨ ਕਰ ਸਕਦੇ ਨੇ, ਕੁਛ ਮੈਸੇਜ, ਅਤੇ ਕੁਛ ਤੁਹਾਡੇ ਵੱਲੋਂ ਫੋਨ ਦੇ ਉੱਤੇ ਕੋਈ ਸ਼ੇਰੋ ਸ਼ਾਇਰੀਆਂ, ਕੁਛ ਤੁਹਾਡੇ ਵੱਲੋਂ ਕੋਈ ਚੁਟਕਲੇ, ਕੁਛ ਗਾਣੇ ਅਤੇ ਹੋਰ ਬਹੁਤ ਸਾਰਾ ਕੁਛ ਹੋਰ ਨੋਨੀ ਜੀ।
2: Yes.
1: ਕੀ ਲਿਆਓ?
2: ਇੱਕ ਚੁਟਕਲਾ ਭੇਜਿਆ ਕਿਸੇ ਨੇ।
1: ਆਹਾਂ,
2: ਯੈਸ,
1: ਨੋਕ ਨੋਕ ਵਾਲਾ?
2: ਨੋਕ ਨੋਕ ਵਾਲੇ ਮੇਰੇ ਹੁੰਦੇ ਨੇ।
1: ਓਕੇ,
2: ਦੇਖੋ ਦੇਖੋ ਮੇਰਾ ਨਾ ਇੱਕ ਅਸੂਲ ਆ ਵੀ ਜੇ ਤੁਸੀਂ ਆਪਣੀ ਐਨਰਜੀ ਅਪਲਿਫਟ ਰੱਖਣੀ ਆ ਨਾ, ਤਾਂ ਅਪਲਿਫਟਡ ਐਨਰਜੀ ਵਾਲੇ ਬੰਦਿਆਂ ਨਾਲ ਗੱਲਬਾਤ ਕਰੋ, ਉਹਨਾਂ ਨਾਲ ਦੋਸਤੀ ਬਣਾ ਕੇ ਰੱਖੋ। ਔਰ ਸਭ ਤੋਂ ਜ਼ਿਆਦਾ ਅਪਲਿਫਟਡ ਐਨਰਜੀ ਕਿਹ 'ਚ ਹੁੰਦੀ ਹੈ?
1: ਬੱਚਿਆਂ 'ਚ।
2: ਯੈਸ,
1: ਓਕੇ ਓਕੇ,
2: ਐਂਡ ਯੂ ਨੋ ਦੈਟਸ ਵਾਈ ਅਪੋਜ਼ਿਟ ਸਟੈਂਡਰਡ ਤੇ ਖੇਡੀ ਦਾ।
1: ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ।
2: ਅੱਛਾ, ਆਈ ਡੋਨਟ ਨੋ, ਆਮ ਹੈਪੀ ਵਿਦ ਦੈਟ ਵਨ, ਸੋ ਆ ਪਲੇ ਵਿਦ ਦੈਟ ਵਨ।
1: ਕੀ ਕਹਿੰਦੇ ਫਿਰ ਤੁਹਾਡੇ ਅਪਲਿਫਟ?
2: ਇੱਕ ਵਾਰੀ ਨਾ ਦਾਦੀ ਪੋਤਾ ਗੱਲ ਕਰਦੇ ਹੁੰਦੇ, ਦਾਦੀ ਕਹਿੰਦੀ ਸਾਡੇ ਜ਼ਮਾਨੇ 'ਚ ਤਾਂ ਨਾ ਕੁਛ ਵੀ ਲੈ ਲਓ, ਰੋਟੀਆਂ ਲੈ ਲਓ, ਚੌਲ ਲੈ ਲਓ, ਦਾਲਾਂ ਲੈ ਲਓ, ਸਬਜ਼ੀਆਂ ਲੈ ਲਓ, ਭਾਂਡਾ ਟਿੰਡਾ ਲੈ ਲਓ, ਬਸ ਜ਼ਿਆਦਾ ਤੋਂ ਜ਼ਿਆਦਾ ਡਾਲਰ ਦੇ ਵਿੱਚ ਆ ਜਾਂਦਾ ਸੀ ਸਾਰਾ ਕੁਛ। ਡਾਲਰ ਚ ਆ ਜਾਂਦਾ ਸੀਗਾ, ਤੇ ਓਹਦਾ ਇਨੋਸੈਂਟ ਪੋਤਾ ਕਹਿੰਦਾ

0: ਜਦੋਂ ਆ ਸਿੰਗਰ ਕਿਹੜੇ ਜਿਹਨਾਂ ਦਾ ਤੁਸੀਂ ਨਾਮ ਲਿੱਤਾ ਸੀ ਸ਼ਾਇਦ ਪਹਿਲਾਂ ਭਗਵਾਨ ਨਹੀਂ ਜਗ ਜਿਉਂਦੇ ਆਂਦੇ ਮੇਲੇ ਹਰਭਜਨ ਮਾਨ ਜਦੋਂ ਉਹਨਾਂ ਦਾ ਗਾਣਾ ਆਇਆ ਸੀ ਨਾ ਆ ਸੋਹਣਿਆ ਵੇ ਜਗ ਜਿਉਂਦੇ ਆਂਦੇ ਮੇਲੇ ਉਹਦੇ ਚ ਇੱਕ ਲਾਈਨ ਆਉਂਦੀ ਹੈ ਨਾ ਦਾਦਾ ਪਤਾ ਨੀ ਸਮਥਿੰਗ ਕਿ ਜਦੋਂ ਪੋਤਾ ਹੋ ਜਾਂਦਾ ਦਾਦਾ ਆਪਣੀ ਜਾਨ ਦੀ ਤਿਆਰੀ ਕਰ ਲੈਂਦਾ ਹੈ ਨਾ
1: ਨਹੀਂ ਉਹ ਇਹਦੇ ਚ ਆਹ ਟੇਪ ਚ ਆ ਪਰ ਇਸ ਗਾਣੇ ਚ ਨਹੀਂ ਹੈ
0: ਓਕੇ ਸੌਰੀ
1: ਪੋਤੇ ਨੇ ਜਨਮ ਲਿਆ ਦਾਦਾ ਵੱਲ ਸੇ ਵਿਆਂ ਦੇ ਚਲੇ
0: ਹਾਂ ਉਹ ਵਾਲਾ ਆਖ ਨਾ ਉਦੋਂ ਇਹ ਗੁਰਦਾਸ ਮਾਨ ਤੋਂ ਬਾਅਦ ਇਹ ਵਾਲਾ ਸਿੰਗਰ ਸੀਗੇ ਜਿਹੜੇ ਮੇਰੀ ਦਾਦੀ ਦੇ ਫੇਵਰੇਟ ਬਣੇ ਸੀਗੇ ਮੇਰੀ ਦਾਦੀ ਕਹਿੰਦੇ ਦੇਖ ਕਿੰਨੀ ਸੋਹਣੀਆਂ ਗੱਲਾਂ ਕਰਦਾ ਹੈ
1: ਗੱਲਾਂ ਸੋਹਣੀਆਂ ਲਿਖੀਆਂ
0: ਹਾਂ ਜਦੋਂ ਉਹਨਾਂ ਨੇ ਕਹਿੰਦਾ ਨਾ ਦਾਦੇ ਨੇ ਪੋਤੇ ਨੇ ਜਨਮ ਲਿਆ ਮੇਰੇ ਕੋਲ ਕੋਈ ਹੋਰ ਤਾਂ ਬੈਠਾ ਸੀ ਮੈਂ ਬੈਠੀ ਸੀ ਮੇਰੀ ਦਾਦੀ ਨੇ ਆਪਣੀ ਬੁੱਕਲ ਚ ਲੈ ਲਿਆ ਮੈਨੂੰ ਕਿ ਹੁਣ ਮੈਨੂੰ ਤੇ ਦੂਰ ਨਹੀਂ ਜਾਣਾ ਹੈ
1: ਜਗ ਜੰਕਸ਼ਨ ਰੇਲਾਂ ਦਾ
0: ਜਗ ਯੈਸ
1: ਗੱਡੀ ਇੱਕ ਆ ਵੇਖ ਜਾਵੇ
0: ਐਗਜ਼ੈਕਟਲੀ
1: ਸਹੀ ਗੱਲ
0: ਇਸ ਕਰਕੇ ਨਾ ਮੈਨੂੰ ਇਹ ਥੋੜੇ ਜੇ ਹੁਣ ਅੱਜ ਕੱਲ ਆਈ ਐਮ ਪਲੇਇੰਗ ਦਾਦੀ ਦਾ ਰੋਲ ਮੇਰੇ ਪੋਤੇ ਪੋਤੀਆਂ ਲਈ ਨਾ ਤਾਂ ਫਿਰ ਮੈਨੂੰ ਹੁੰਦਾ ਕਿ ਠੀਕ ਹੈ ਯਾਰ ਹੁਣ ਮੈਨੂੰ ਉਸ ਲੈਵਲ ਤੇ ਆਉਣਾ ਪੈਣਾ ਤਾਂ ਕਿ ਮੈਂ ਉਹਨਾਂ ਨਾਲ ਦੋਸਤੀ ਕਰ ਸਕਾਂ
1: ਤਾਂ ਕਿ
0: ਕੱਲ ਨੂੰ ਜਾ ਕੇ ਮੈਨੂੰ ਕਹਿ ਸਕਣ ਵੀ ਸਾਡੀ ਦਾਦੀ ਬੜੀ ਹਿੱਪ ਆ ਹਿਪਸਟਰ ਆ
1: ਨਹੀਂ ਵਧੀਆ ਇਹ ਸਾਂਝ ਬਣੀ ਰਹਿਣੀ ਚਾਹੀਦੀ ਆ ਇਹ ਚੇਨ
0: ਨਹੀਂ ਛੋਟੇ ਛੋਟੇ ਬੱਚਿਆਂ ਨਾਲ ਤਾਂ ਆਲਵੇਜ਼ ਯੂ ਨੋ ਆਈ ਡੋਨਟ ਨੋ ਇੱਕ ਮੇਰੀ ਬਜ਼ੁਰਗਾਂ ਨਾਲ ਬੜੀ ਸੋਹਣੀ ਬਣਦੀ ਸਭ ਨਾਲ ਬਣ ਜਾਂਦੀ ਹੁੰਦੀ ਹੈ ਬਜ਼ੁਰਗਾਂ ਨਾਲ ਹੁੰਦਾ ਕਿ ਤੁਸੀਂ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕਰ ਲੈਂਦੇ ਹੋ ਨਿਆਣਿਆਂ ਤੋਂ ਐਨਰਜੀ ਚੱਕ ਲੈਂਦੇ ਹੋ ਐਗਜ਼ੈਕਟਲੀ ਗੱਲ ਜਿਹੜੇ ਜ਼ਿੰਦਗੀ ਲਾਲਾ ਲਾਲਾ ਹੋ ਜਾਂਦੀ ਹੈ
1: ਗੁੱਡ ਗੁੱਡ ਗੁੱਡ ਚਲੋ ਆਓ ਫਿਰ ਲਾਲਾ ਲਾਲਾ ਕਰਾਈਏ ਆਪਾਂ ਤੇ ਆਪਾਂ ਨਾਲ ਨਾਲ ਕਾਲਰ ਵੀ ਹਲਕੇ ਕਰੀ ਜੀ ਫਿਰ ਮੈਸੇਜ ਵੀ ਹੁੰਦੇ ਹਾਂ ਆਪਾਂ ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਆਉਂਦੇ ਰਹੋ
2: ਸਤਿ
0: ਸ੍ਰੀ ਅਕਾਲ ਬੇਬੋ ਸਾਡੀ ਕਰੀਨਾ ਕਪੂਰ ਕੀ ਹਾਲ ਚਾਲ ਨੇ
2: ਕੁੜੇ ਆਪਾਂ ਤਾਂ ਹੁਣ ਤੀਆਂ ਲੰਘਣ ਵੇਲੇ ਇਕੱਠੀਆਂ ਹੋਈਆਂ ਲੈ ਦੱਸ
1: ਵੇਖਣ ਆ ਜਿਹੜੀਆਂ ਤੁਹਾਡੀਆਂ ਪਈਆਂ ਤੁਹਾਡੇ ਤੀਆਂ ਦੀਆਂ ਤੇ ਉਹਨੇ ਆਹ ਵੇਖੋ ਨੀ ਆਂਟੀ ਦੀਆਂ ਕਹਿੰਦੀਆਂ ਕਿੱਦਾਂ ਗੱਲਾਂ ਲਿਸ਼ਕਦੀਆਂ ਲੱਗਦਾ ਨੀ ਵੀ ਇੰਨੀ ਉਮਰ ਦੇ ਆ ਨਾ ਵੇਖ ਭਾਵੇਂ ਭਾਵੇਂ ਆਂਟੀ ਆ ਪਰ ਵੇਖੋ ਇਹਦੇ ਝੁਰੜੀਆਂ ਨੀ ਹੈਗੀਆਂ ਮੈਂ ਫਿਰ ਇਹ ਸਾਡੀ ਆਂਟੀ ਆਈ ਆ ਮਤਲਬ ਇਹ ਆਂਟੀ ਹੋਈ ਉਹ ਮੈਕ ਲਾਉਣ ਵਾਲੀ ਆਂਟੀ ਥੋੜੀ ਆ ਮੈਂ ਕਿਹਾ ਇਹ ਕੌੜੇ ਤੇਲ ਵਾਲੀ ਆਂਟੀ ਆ
2: ਅਸੀਂ ਤਾਂ ਉਹੀ ਗੱਲ ਹੈ ਨਾ ਵੀ ਖਾ ਕੇ ਅੰਦਰੋਂ ਕਰਨ ਵਾਲੀ ਆਪਦੀ ਸਕਿਨ ਨੂੰ ਗਰੋ
1: ਅੰਦਰੋਂ ਖਾ ਕੇ ਸਹੀ ਗੱਲ
2: ਅਸੀਂ ਉੱਤੇ ਉੱਤੋਂ ਉੱਤੋਂ ਨਹੀਂ ਲਾਉਣ ਵਾਲੇ ਅਸੀਂ
1: ਹਾਂ ਇਹ ਤੇ ਅੰਦਰੋਂ ਡਾਈਟਿੰਗ ਕਰ ਲੈਂਦੀਆਂ ਤੇ ਉੱਤੇ ਪਤਾ ਨੀ ਕੀ ਕੁਛ ਅਕੜਾ ਹੀ ਲੈਂਦੀਆਂ ਮੂੰਹ ਆਂਟੀ
0: ਹੱਸੋ ਹੱਸੋ ਤਾਂ ਪਤਾ ਹੀ ਨੀ ਚੱਲਦਾ ਵੀ ਗੱਲਾਂ ਹਿਲਦੀਆਂ ਨੇ ਕਿ ਨਹੀਂ ਹਿਲਦੀਆਂ
1: ਐ ਲੱਗਦਾ ਵੀ ਜਿੱਦਾਂ ਨਾ ਕਈ ਤੇ ਇਦਾਂ ਹੀ ਲੱਗਦੀਆਂ ਜਿੱਦਾਂ ਨਾ ਜਾਮ ਨੂੰ ਤੇ ਲੂਣ ਲਾ ਕੇ ਬਾਈਆਂ ਹੁੰਦੀਆਂ
2: ਆਪਾਂ ਤਾਂ ਕੌਲੇ ਕੌਲੇ ਸਾਗ ਦੇ ਖਾਣ ਵਾਲੇ ਆ ਹਨਾ
1: ਇਹ ਬੜਾ ਔਖਾ ਤੁਹਾਡੇ ਲਾਗੇ ਕਈ ਬਹਿਣੀਆਂ ਲੱਗਦੀਆਂ ਜਿੱਦਾਂ ਨਾ ਵੀ ਦਵਾ ਦਵਾ ਓਦਾਂ ਹੀ ਠਾ ਲਿਆਂਦੀਆਂ ਹੁੰਦੀਆਂ ਵੀ ਆਓ ਬਾਕੀ ਫਿਨਿਸ਼ਿੰਗ ਬਾਅਦ ਚ ਕਰ ਲਾਂਗੇ
2: ਨਗਾ
0: ਦੇਣੀ ਜੇ ਕੋਈ ਕਹਿੰਦਾ ਵੀ ਹੋਵੇ ਮੈਂ ਤਾਂ ਵੀ ਨਗਾ ਦੇਣੀ ਹੁੰਦੀ ਹਾਂ ਤੈਨੂੰ ਕੀ ਪਤਾ ਮੂਰਖਾ
2: ਆਪਾਂ ਓਹੀ ਜਿਹੇ ਲੋਕ ਹੈਗੇ
1: ਫਾਊਂਡੇਸ਼ਨ
0: ਲਾਇਆ ਸੀ ਨਾ ਇਹ ਮੇਰੀ ਸਕਿਨ ਨੂੰ ਸੂਟ ਨੀ ਕੀਤਾ ਦੇਖੋ ਕਿੰਨਾ ਜਿਆਦਾ ਆਕਸੀਡਾਈਜ਼ਡ ਹੋ ਗਿਆ ਸਾਰਾ ਮੂੰਹ ਚਿੱਟਾ ਚਿੱਟਾ ਲੱਗਦਾ ਆ ਅਗਲੀ ਵਾਰੀ ਡਿਫਰੈਂਟ ਬ੍ਰਾਂਡ ਦਾ
1: ਲੈਣਾ ਆ ਮਤਲਬ ਪਤਾ ਲੱਗ ਜਾਂਦਾ
0: ਫਿਰ ਵੀ ਸਾਡੀ ਗੱਲ ਤੇ ਉਧਰ ਵਾਲੀ ਗਾਰੰਟੀ ਮੈਂ ਦਿੰਦੀ ਹਾਂ ਉਧਰ ਵੀ ਨੈਚੁਰਲ ਬਿਊਟੀ ਹੋਈ ਆ ਉਧਰ ਤਾਂ ਬਿਨਾਂ ਬਿਨਾਂ ਬਿਨਾਂ ਮੇਕਅਪ ਤੋਂ ਲਾਲ ਹੋ ਜਾਂਦੀ ਆ
1: ਆਂਟੀ ਫਿਰ ਕੀ ਕੀ ਸਪੈਸ਼ਲ ਰਿਹਾ ਫਿਰ ਯਾਰ ਕੀ
2: ਸੌਂ ਖਾ ਸਕਦੇ ਆਪਾਂ ਇਹਦੇ ਨਾਲੋਂ ਵੱਧ ਉਹਦੀ ਸੌਂ ਖਾ ਸਕਦੇ
1: ਲੈ ਵਾਹ
0: ਬਈ ਦੇਖੋ ਸਮਝਦਾਰ ਬੀਬੀ ਹੁੰਦੀ ਹੈ ਜਿਹੜੀ ਨੂੰ ਸਵਾਰ ਕੇ ਰੱਖ

0: ਦੀਆਂ ਨੇ
1: ਇਹਨਾਂ ਨੂੰ ਪਤਾ ਵੇਲੇ ਵੇਲੇ ਚਾਹ ਮਿਲ ਜਾਂਦੀ ਹੈ।
0: ਹਾਂ
1: ਆਂਟੀ ਫਿਰ ਕੀ ਕੀ ਹੈ ਇਸ ਵਾਰੀ, ਕੀ ਸਪੈਸ਼ਲ ਰਿਹਾ ਫਿਰ
2: ਕਾਦੇ ਚ, ਮਤਲਬ ਕੀ ਚੱਲਦਾ? ਮੈਂ ਤਾਂ ਅਸਲ ਚ ਨਾ
1: ਤੀਆਂ ਤੀਆਂ ਤੇ ਯਾਰ ਕੀ ਸਪੈਸ਼ਲ ਰਿਹਾ ਫਿਰ?
2: ਸਪੈਸ਼ਲ ਤਾਂ
0: ਕੋਈ ਪ੍ਰਾਈਜ਼ ਪ੍ਰੂਜ਼ ਨਿਕਲੇ
2: ਇੰਨਾ ਵਧੀਆ ਨਹੀਂ ਸੀਗਾ, ਕਿਉਂਕਿ ਅਸੀਂ ਨਾ ਜ਼ਿਆਦਾ ਹੀ ਓਲਡ ਕਰ ਲਿਆ ਵੀ ਬੀਬੀਆਂ ਨੇ ਬੋਲੀਆਂ ਵੀ ਆਪ ਪਾਉਣਾ ਤੇ ਗਿੱਧਾ ਵੀ ਆਪ ਪਾਉਣਾ ਹੈ ਨਾ। ਤੇ ਜਿਹੜੀਆਂ ਉਹ ਗਿੱਧੀਆਂ ਵਾਲੀਆਂ ਸੀਗੀਆਂ ਬੋਲੀਆਂ ਵਾਲੀਆਂ ਸੀ ਤੇ ਉਹ ਗੱਲ ਉਹੋ ਜਿਹੀ ਬਣੀ ਨੀ, ਜੇ ਤਾਂ ਆਪ ਦੇ ਆਪ ਪਾਉਂਦੇ ਤਾਂ ਹੋਰ ਗੱਲ ਸੀ ਹਨਾ।
0: ਹਾਂਜੀ
2: ਉਹ ਭੈਣ ਜੀ ਦੋ ਪਾਉਣ ਲੱਗ ਗਏ ਤੇ ਉਹ ਨਾ ਗਿੱਧਾ ਠੀਕ ਸੀਗਾ ਤੇ ਸਾਡੀਆਂ ਬੋਲੀਆਂ ਨੂੰ ਥੋੜੀ ਜਿਹੀ ਗੱਲ ਖਰਾਬ ਰਹਿ ਗਈ।
0: ਮੈਚ ਨਹੀਂ ਕੋਈ ਗੱਲ ਨਹੀਂ, ਦੇਖੋ ਦੇਖੋ ਟਰਾਈ ਕਰਦੇ ਆ ਤਾਂ ਤਾਂ ਪਤਾ ਲੱਗਦਾ ਵੀ ਆ ਚੀਜ਼ ਬਣੀ ਆ ਗੱਲ, ਆ ਚੀਜ਼ ਨਹੀਂ ਬਣੀ ਆ ਗੱਲ।
2: ਉਹ ਕਮੀ ਆ ਗਿਆ ਉਹਦੇ ਐਂਡ ਤੇ,
0: ਓਹੋ
1: ਉਹ ਤੇ ਫਿਰ ਸ਼ਗਨ ਹੁੰਦਾ ਵਾ ਵੇਖੋ,
2: ਤੀਆਂ ਸੁਰਖੀ ਲੈ ਗਈ ਬੇ ਪੁੱਤ ਆਉਂਦੀ ਦੀ ਮੀਂਹ ਚ ਤੁਰੀ ਦੇ,
0: ਹਾਏ ਹਾਏ ਆ ਵੱਡਾ ਨੁਕਸਾਨ ਬੇਬੋ। ਨੈਕਸਟ ਟਾਈਮ ਨੈਕਸਟ
2: ਜਿਵੇਂ ਤੀਆਂ ਤੇ ਨਹੀਂ ਮੀਂਹ ਆਉਂਦਾ ਮੈਂ ਤਾਂ ਉਵੇਂ ਫੀਲਿੰਗ ਆਉਂਦੀ ਪਈ ਸੀ।
1: ਤੁਸੀਂ ਫਿਰ ਉਹ ਬੋਲੀ ਪਾਉਣੀ ਸੀ ਨਾ, ਜੇ ਮੈਂ ਮੀਂਹ ਵਿੱਚ ਚੱਲਾਂ ਮੇਰੀ ਸੁਰਖੀ ਲੈਂਦੀ, ਸੁਰਖੀ ਲੈਂਦੀ, ਸੁਰਖੀ ਲੈਂਦੀ ਵੇ
2: ਦੇਖੋ
0: ਮੇਰਾ ਹਿਸਾਬ ਤਾਂ ਪਤਾ ਕੀ ਆ ਵੀ ਛੋਟੇ ਛੋਟੇ ਕੰਮ ਆਪਾਂ ਇਧਰੋਂ ਕਰ ਦਿੰਦੇ ਹਾਂ, ਫਿਰ ਵੱਡੇ ਨਾ ਸੁਣੋ ਵੱਡੇ ਵੱਡੇ ਵੱਡੇ ਗੱਡੀਆਂ ਗੁੱਡੀਆਂ ਵਾਲੇ ਘਰਾਂ ਘੁਰਾਂ ਵਾਲੇ ਕੰਮ ਥਾਤੋਂ ਕਰਾ ਲਾਂਗੇ।
2: ਨਿਕਲਣਾ ਨੀ ਗਾ ਜਿਹੜਾ ਕੁਛ ਮੈਂ ਬੋਲਣਾ ਸੀ, ਇੰਨੀ ਹਾਜ਼ਰੀ ਲਵਾ ਦਿਓ।
1: ਚਲੋ ਠੀਕ ਜਸਕੀਰ ਜੀ ਕਹਿੰਦੇ ਚਾਰ ਟਾਇਰਾਂ ਵਾਲੀ ਜਿਹੜੀ ਆ ਉਹ ਹੁੰਦਾ ਵਾ 20 ਟਰੱਕ,
0: 20 ਟਰੱਕ
1: ਮੱਖੀਆਂ ਵਾਲਾ।
0: ਯੈਸ ਮੱਖੀਆਂ ਵਾਲਾ ਟਰੱਕ, ਪਰ ਉਹ ਕਹਿੰਦੇ ਕੀ ਨੇ
1: ਹੈ
0: ਬੰਨੀ? ਆਪ ਤੁਸੀਂ ਦੇ ਦਿੱਤਾ
1: 20 ਟਰੱਕ ਹੀ ਕਹਿੰਦੇ ਆ, ਆ ਇਹ 20 ਟਰੱਕ ਕਹਿੰਦੇ। ਚਲੋ ਆਪਾਂ ਓਕੇ, ਤੇ ਜਸਵਾਲ ਸਾਹਿਬ ਕਹਿੰਦੇ ਨੇ ਵੀ ਗਾਣਾ ਸੀ ਵੀ ਤੇਰਾ ਕੱਲੇ ਕੱਲੇ ਤਾਰੇ ਉੱਤੇ ਨਾਂ ਲਿਖਿਆ। ਓਕੇ ਮੈਂ ਆਪ ਨਹੀਂ ਸੁਣਿਆ, ਵੈਸੇ ਵੇਖ ਕੇ ਤੇ ਫਿਰ ਮੈਂ ਦੱਸੂਗਾ, ਪਰ ਵਾਹਵਾ ਸੁਣਦੇ ਸੁਣਦੇ ਰਹਿੰਦੇ ਨਾ
0: ਇਹਨਾਂ ਦੀਆਂ ਨਾ, ਜਦੋਂ ਜਦੋਂ ਡਰਾਈਵ ਡਰੂਵ ਤੇ ਜਾਂਦੇ ਨੇ ਨਾ ਉਦੋਂ ਇਹਨਾਂ ਦੇ ਸਟੇਟਸ ਦੇਖਣ ਵਾਲੇ ਹੁੰਦੇ ਨੇ, ਕਿਆ ਗਾਣੇ ਲੱਗੇ ਹੁੰਦੇ ਨੇ, ਪੂਰਾ ਮਾਹੌਲ ਬਣਾ ਕੇ ਡਰਾਈਵਿੰਗ ਕਰਦੇ ਨੇ, ਲੰਬੇ ਲੰਬੇ ਰੂਟ ਤੇ ਨਿਕਲੇ ਹੁੰਦੇ ਨੇ।
1: ਇੱਦਾਂ ਹੀ ਚਾਹੀਦਾ,
0: ਜ਼ਿੰਦਗੀ ਇੱਦਾਂ ਹੀ ਮਜ਼ਾ ਇੱਦਾਂ ਹੀ ਕਰ ਲੈਣਾ ਚਾਹੀਦਾ ਆ,
1: ਚਾਹੀਦਾ ਵੀ ਇੱਦਾਂ ਹੀ ਆ। ਸ਼ਾਨੂ ਜੀ ਕਹਿੰਦੇ ਤ੍ਰਿਫਲਾ ਦੇਵੀ ਜਿੰਦਾਬਾਦ, ਤੇ ਸਿਮਰਨ ਜੀ ਕਹਿੰਦੇ ਨੇ ਕਿ ਅਰਜ ਕਿਆ ਹੈ ਕਾਵਾਂ ਨਾਲ ਸਵੇਰੇ ਭਰਿਆ ਪਿਆ ਸੀ, ਕਾਵਾਂ ਨਾਲ ਸਵੇਰੇ ਭਰਿਆ ਪਿਆ ਸੀ, ਕੋਠੇ ਲਗਾ ਸਾਡਾ ਅੰਟੀਨਾ, ਲਓ ਬਈ ਤਸ਼ਰੀਫ ਲੈ ਕੇ ਆਇਆ ਲੰਮੇ ਸਮੇਂ ਬਾਅਦ ਸਾਡਾ ਨਿਕਾ ਜਿੰਨ, ਸਾਡਾ ਨਿਕਾ ਜਿੰਨ। ਵਾਹ ਭਾਈ ਨੋਨੀਆ ਜੀ ਦੀ ਵਾਈਬ ਆ ਡਿਫਰੈਂਟ ਆ, ਲੋਟਸ ਆਫ ਲਵ, ਥੈਂਕ ਯੂ ਜੀ,
0: ਥੈਂਕ ਯੂ,
1: ਤੁਹਾਡਾ ਮਜ਼ੇਦਾਰ ਬੁਝਾਰਤ। ਕਹਿੰਦੇ ਪੰਜ ਜਾਣਿਆਂ ਗਠੜੀ ਚੁੱਕੀ ਜਾ ਸੁੱਟੀ ਦਰਬਾਰ, ਲੁਤਰੋ ਨੇ ਧੱਕਾ ਦਿੱਤਾ ਗਈ ਸਮੁੰਦਰੋਂ ਪਾਰ।
0: ਪੰਜ ਜਾਣਿਆਂ ਨੇ ਬੁਰਕੀ ਚੱਕੀ,
1: ਪੰਜ ਜਾਣਿਆਂ ਨੇ ਗਠੜੀ ਚੁੱਕੀ,
0: ਗਠੜੀ ਚੱਕੀ
1: ਸੁੱਟੀ ਦਰਬਾਰ, ਜਾ ਸੁੱਟੀ ਦਰਬਾਰ, ਲੁਤਰੋ ਨੇ ਧੱਕਾ ਦਿੱਤਾ ਤੇ ਗਈ ਸਮੁੰਦਰੋਂ ਪਾਰ। ਅੱਛਾ ਓਕੇ ਓਕੇ ਥੈਂਕ ਯੂ। ਅੱਛਾ ਬੁਰਕੀ ਖਾਧੀ ਤੇ ਜ਼ਬਾਨ ਅੰਦਰ ਲੈ ਗਈ ਤੇ ਐਂਡ ਬਲਾ ਬਲਾ ਬਲਾ। ਅੱਛਾ ਓਕੇ ਓਕੇ ਥੈਂਕ ਯੂ। ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਸਾਰਿਆਂ ਦਾ ਸੋਹਣਾ ਦਿਨ ਲੱਗੇ। ਬਲਜੀਤ ਜੀ ਕਹਿੰਦੇ ਕਿ ਜਿਉਂਦੇ ਵਾਸਤੇ ਰਹੋ, ਬਹੁਤ ਸੋਹਣਾ ਲਿਖਿਆ ਸੀ ਵੀਰ ਨੇ ਤੇ ਬਹੁਤ ਸੋਹਣਾ ਗਾਇਆ ਵੀਰ ਨੇ ਤੇ ਥੈਂਕ ਯੂ। ਤੇ ਕਹਿੰਦੇ ਨੇ ਕਿ ਇਹਨਾਂ ਦੂਰ ਨਾ ਹੋਈ ਜਾ ਕੇ ਮੁੜ ਕੇ ਮਿਲਿਆ ਨਾ ਜਾਵੇ, ਇਹਨਾਂ ਦੂਰ ਨਾ ਹੋਈ ਜਾ ਕੇ ਮੁੜ ਮਿਲਿਆ ਨਾ ਜਾਵੇ, ਇਹਨਾਂ ਨਾ ਮੁਰਝਾ ਜਜ਼ਬਾਤ ਨੂੰ ਕਿ ਫਿਰ ਲਿਖਿਆ ਨਾ ਜਾਵੇ, ਮੰਨਿਆ ਕਿ ਤੇਰੇ ਕੰਮ ਜ਼ਰੂਰੀ ਨੇ ਪਰ ਸਾਡੇ ਲਈ ਵੀ ਵਿਹਲ ਕੱਢ ਕਿ ਐਡੀ ਕੀ ਮਜਬੂਰੀ, ਸਭ ਕੁਛ ਜਾਰੀ ਏ ਤੇਰਾ ਮੇਰੇ ਨਾਲ ਗੱਲਬਾਤ ਤੋਂ ਬਿਨਾਂ, ਤੂੰ ਹਰ ਪਾਸੇ ਪੂਰਾ ਏ ਬਸ ਮੇਰੇ ਕੋਲੋਂ ਖੁੱਸਦਾ ਜਾ ਰਿਹਾ ਹਰ ਰੋਜ਼ ਥੋੜ੍ਹਾ ਥੋੜ੍ਹਾ ਮਿੰਨੀ ਮਿੰਨੀ।
0: ਓ ਵਾਹ, ਥੋੜਾ ਥੋੜਾ ਮਿੰਨੀ ਮਿੰਨੀ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਬਜੀ ਜੀ, ਬਹੁਤ ਸੋਹਣਾ।
0: ਸੇਮ ਵਾਈਬ ਜੋ ਉਹਨਾਂ ਨੇ ਗਾਇਆ ਤੇ ਜੋ ਇਹਨਾਂ ਨੇ ਕਵਿਤਾ ਜੀ, ਸੇਮ ਵਾਈਬ ਆ,
1: ਸੇਮ ਕਰਤੀ ਇਹਨਾਂ ਨੇ ਵਾਈਬ ਨਾ। ਤੇ ਕਿਹੜਾ ਪਾਊਡਰ ਦੱਸਿਆ ਤੇ ਮਿਕਸ ਕਰਨ ਦੇ ਲਈ ਭਲਾ ਹੈ ਆਸ਼ਾ?
0: ਤੁਸੀਂ ਜਿਹੜਾ ਕਿਹਾ ਸੀ ਨਾ ਕਣਕ ਦੇ ਆਟੇ ਦੇ ਵਿੱਚ ਬਾਨ ਉਹ ਪਾਉਣਾ ਆ
1: ਕੀ
0: ਉਹ ਜਿਹੜਾ?
1: ਅੱਛਾ ਉਹਦੀ ਗੱਲ ਕਰ ਰਹੇ ਹੋ? ਓਕੇ, ਮੈਂ ਖਰਿਆ ਮੂੰਹ ਬੀਬੀਆਂ ਦੇ ਮੂੰਹ ਦੇ ਉੱਤੇ ਲਾਉਣ ਵਾਲਾ। ਮੈਂ ਕਮਾਲ ਹੈ, ਮੈਂ ਨਾਲ ਦੀ ਨਾਲ ਪੁੱਛ ਜਾਂਦੇ ਹਨ ਉਹ ਸਪੈਲਿੰਗ, ਮੈਨੂੰ ਪਤਾ ਨਹੀਂ ਨੰਨੀ ਸਪੈਲਿੰਗ ਦੱਸ ਦੋ। ਬੀ ਆਰ ਏ ਐਨ। ਹਾਂ ਬ੍ਰਾਂਡ, ਹਾਂਜੀ। ਤੇ ਬ੍ਰਾਂਡ ਮਿਕਸ ਤੋਂ ਹੀ ਉੱਥੇ ਜਾ ਕੇ ਪੁੱਛ ਲਿਓ, ਆਪਣੇ ਨੈੱਟ ਤੇ ਸਰਚ ਮਾਰ ਲਓ ਜਾਂ ਫਿਰ ਉੱਥੇ ਵੂਲਵਰਥ ਜਾ ਕੇ ਪੁੱਛ ਲਓ।
0: ਬਹੁਤ ਸਸਤਾ, ਥੱਲੇ ਵਾਲੀਆਂ ਸ਼ੈਲਫਾਂ ਤੇ ਪਿਆ ਹੁੰਦਾ
1: ਵੂਲਵਰਥ, ਜਿੱਥੇ ਦਲੀਆ ਦੁਲੀਆ ਪਿਆ ਹੁੰਦਾ ਨਾ।
0: ਹਾਂ, ਉਹਦੀ ਥੱਲੇ ਵਾਲੀਆਂ ਸ਼ੈਲਫਾਂ ਤੇ ਤੁਹਾਨੂੰ ਆਰਾਮ ਨਾਲ ਮਿਲ ਜਾਣਾ, ਜਿਹਨੂੰ ਆਪਾਂ ਇੰਡੀਆ 'ਚ ਜਦੋਂ ਕਹਿੰਦੇ ਨਾ ਛਾਣ ਬੁਰਾ ਵਾਲੇ ਵੇਚਣ ਵਾਲੇ, ਆ ਦੋ ਛਾਣ ਬੁਰਾ ਵੇਚ ਦੋ।
1: ਹਾਂ ਬਸ
0: ਇਹ ਵਾਲਾ ਛਾਣ ਬੁਰਾ ਹੈ।
1: ਹਾਂਜੀ, ਇਹ ਬੇਸਿਕਲੀ ਆਪਣਾ ਅੰਗਰੇਜ਼ੀ ਆ ਗਈ, ਅਦਰਵਾਈਜ਼ ਇਹ ਹੁੰਦਾ ਵਾ ਦੂਸਰਾ ਤੁਹਾਡਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੂਲਾ। ਵੈਲਕਮ ਬੈਕ ਨੋਨੀਆ ਜੀ, ਆਈ ਮਿਸ ਯੂਅਰ ਬਿਗ ਸਮਾਈਲ ਐਂਡ ਫਨੀ ਹਰਕਤ।
0: ਹਰਕਤ ਤਾਂ ਹਲੇ ਮੈਂ ਕੋਈ ਕੀਤੀ ਨੀ।
1: ਥੈਂਕ ਯੂ ਨੀਤੂ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
3: ਕੱਲ ਨਾ ਮੈਂ ਯਾਦ ਕੀਤਾ, ਮੈਂ ਭੇਜਣੀਆਂ ਸੀ ਪਿੰਨੀਆਂ ਪੇਠੇ ਵਾਲੀਆਂ, ਮਾਝੇ ਵਾਲੀਆਂ ਦਿਖਾਈਆਂ ਸੀਗੀਆਂ।
0: ਹਾਂਜੀ ਹਾਂਜੀ ਹਾਂਜੀ, ਰੁਪਿੰਦਰ ਰੁਪਿੰਦਰ ਜੀ
3: ਜਾਂਦਾ ਨੀ। ਹਾਂ ਰੁਪਿੰਦਰ ਜੀ, ਤੇ ਮੈਂ ਕਿਹਾ ਯਾਰ ਜਾਇਆ ਜਾਂਦਾ ਨੀ, ਤੇ ਯਾਰ ਨੋਨੀਆਂ ਭੈਣ ਵੀ ਨੀ ਆਉਂਦੀ, ਅੱਗੇ ਤਾਂ ਇੱਥੋਂ ਕਰੀਗੀ ਬਣ ਤੋਂ ਲੈ ਜਾਂਦੀ ਸੀ ਸੜਕ ਕੇ, ਤੇ ਮੇਰੀ ਰੱਬ ਨੇ ਨਾ ਪਤਾ ਨੀ ਤੁਸੀਂ ਲੱਗ ਜਾ ਕੇ ਬੈਠੇ ਸੀ ਸ਼ਾਇਦ, ਸਪਲਾਈ ਤੇ ਮੇਰੀ ਸੋਲੀ, ਤੁਸੀਂ ਕੰਮ ਤੇ ਆ ਗਏ ਵੇਖ ਲਓ, ਇੰਨੀ ਖੁਸ਼ੀ ਆ ਤੁਹਾਡੀ ਭੈਣੇ। ਪਹਿਲੀ ਗੱਲ ਤਾਂ ਖੁਸ਼ੀ ਆ ਵੀ ਤੂੰ ਤੰਦਰੁਸਤ ਆ, ਤੇ ਉਵੇਂ ਹੱਸ ਰਹੀ ਆ ਜਿਵੇਂ ਛੱਡ ਕੇ ਗਈ ਸੀ, ਬਸ
0: ਪਹਿਲੀ ਗੱਲ ਤਾਂ ਇਹ ਖੁਸ਼ੀ ਆ।
3: ਸੋਚਦੇ ਰਹਿੰਦੇ ਸੀ ਵੀ ਕਈ ਵਾਰ, ਹਾਂਜੀ ਸੌਂ ਲੱਗੇ, ਬੜੀ ਖੁਸ਼ੀ ਆ ਸਾਡਾ ਰੇਡੀਓ ਸਾਡੀ ਭੈਣ ਹੱਸਿਆ। ਬੱਚੇ ਤਾਂ ਹੈਗਾ, ਤੁਸੀਂ ਉਦੋਂ ਵੱਡੇ ਬੱਚੇ ਆ, ਸਵਾਲ ਆਉਂਦਾ ਜਿਵੇਂ ਅਸੀਂ ਬੁੱਧਵਾਰ ਨੂੰ ਉਡੀਕਦੇ ਆ, ਠੋਕ ਕੇ ਉਹਨਾਂ ਦੀ ਸ਼ੁੱਕਰਵਾਰ ਵੀ ਉਡੀਕਦੇ ਆ, ਸਾਡੀ ਇੱਕ ਵੱਡੀ ਬੱਚੀ ਆ ਗਈ। ਕਿੰਨਾ ਤੁਹਾਨੂੰ ਪਰਮਾਤਮਾ ਨੇ ਅੱਜ ਕੱਲ੍ਹ ਦੇ ਸਮੇਂ ਚ ਭੈਣ ਜੀ ਇੰਨੀ ਇਹੋ ਜਿਹੀਆਂ ਖੁਸ਼ੀਆਂ, ਈਵਨ ਮੇਰੀ ਨਜ਼ਰ ਨਾਲ ਤੁਹਾਨੂੰ ਲੱਗ ਜੇ ਜਿਹੋ ਜਿਹਾ ਸਮਾਂ, ਚਲੋ ਸਮਾਂ ਦਾ ਫਿਰ ਆਪਣੇ ਯੁੱਧ ਵੀਰ ਨੇ ਕਹਿਣਾ ਸਮਾਂ ਤਾਂ ਇੱਦਾਂ ਹੀ ਹੁੰਦਾ, ਜਿਵੇਂ ਅੱਜ ਤੋਂ ਪੁਰਾਣੇ ਬਜ਼ੁਰਗ ਸੀ ਉਦੋਂ ਸਮਾਂ ਕਿੰਨਾ ਮਾੜਾ ਸੀ, ਕਿਵੇਂ ਮਿਹਨਤਾਂ ਕਰਦੇ ਸੀ, ਹਰ ਚੀਜ਼ ਨੂੰ ਤਰਸਦੇ ਸੀਗੇ। ਹੁਣ ਆਪਾਂ ਕਹਿੰਦੇ ਰਹਿੰਦੇ ਹਾਂ ਯਾਰ ਹਜੇ ਵੀ ਸਮਾਂ ਮਾੜਾ ਵਾ, ਨਾਲੇ ਸਭ ਕੁਝ ਆ, ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ, ਬਸ ਅਸੀਂ ਤਾਂ ਇਹੀ ਕਹਿਣਾ ਵੀ ਤੁਸੀਂ ਆ ਗਏ ਆ,
0: ਤੁਹਾਨੂੰ
3: ਬਹੁਤ ਖੁਸ਼ੀ ਆ ਤੁਹਾਡੇ ਆਉਣ ਦੀ, ਤੇ ਮੇਰੇ ਕੋਲ ਓਨਾ ਕੁ ਟਾਈਮ ਸੀ, ਤੁਸੀਂ ਮੈਨੂੰ ਅਗਲੇ ਹਫ਼ਤੇ ਨਾ ਪਿੰਨੀਆਂ ਲੈ ਜਾਓ ਬੀਬੀ ਵਾਸਤੇ, ਬੜੀ ਵਧੀਆ ਬਣਾਈਆਂ ਵਾ ਤੁਸੀਂ ਮੈਨੂੰ, ਤੇ ਸੱਚੀ ਗੱਲ ਆ ਵੀਰ ਜੀ ਮੈਂ ਤੁਹਾਨੂੰ ਟਾਈਮ ਮੇਰੇ ਕੋਲ ਲੱਗਦਾ ਨੀ ਦੇਣ ਦਾ, ਤੇ
1: ਪਹੁੰਚ ਗਈਆਂ ਜੀ ਤੁਹਾਡੀਆਂ, ਤੁਸੀਂ ਵੇਖੋ ਕਹਿਤਾ ਤੇ ਬਸ ਪਹੁੰਚ ਗਈਆਂ ਸਮਝੋ, ਥੈਂਕ ਯੂ ਤੁਹਾਡਾ।
3: ਇਹ ਪੇਠੇ ਵਾਲੀਆਂ ਪਿੰਨੀਆਂ ਭਾਜੀ ਮਾਝੇ ਵਾਲੀਆਂ ਬੀਬੀ ਨੇ ਬਣਾਈਆਂ, ਤੁਹਾਨੂੰ ਖਵਾਉਣੀਆਂ ਵਾ, ਤੁਸੀਂ ਬਾਕੀ ਆਖੋਗੇ ਹਾਂ ਭਾਈ ਠੀਕ ਆ,
0: ਕੋਈ ਨਾ ਆਪਾਂ ਮਿਲਦੇ ਮਿਲਦੇ ਮਿਲਦੇ ਜਿਮ ਚ ਰੁਪਿੰਦਰ ਜੀ,
3: ਨੰਬਰ ਭੇਜ ਦਿਓ। ਹਾਂ ਤੁਸੀਂ ਨਾ ਮੈਨੂੰ ਪਲੀਜ਼ ਭੈਣ ਜੀ ਦਾ ਜਾਂ ਮੇਰਾ ਨੰਬਰ ਇਹਨਾਂ ਭੈਣ ਜੀ ਨੂੰ ਦੇ ਦਿਓ, ਤੇ ਜ਼ਰੂਰ ਨਾ
1: ਆਪਣਾ ਨਾਂ ਨੀਤੂ ਰੱਖ ਲਿਆ ਅੱਜ ਕੱਲ੍ਹ। ਥੈਂਕ ਯੂ ਤੁਹਾਡਾ, ਥੈਂਕ ਯੂ। ਇਹਨਾਂ ਦੀ ਵੀ ਦਲੇਰੀ ਆ,
0: ਇਹਨਾਂ ਨੇ ਨੀਤੂ ਤੋਂ ਵੀ ਮਨਾ ਨੀ ਕੀਤਾ ਵੀ ਨੀਤੂ ਨੀ
1: ਮੈਂ ਨਵੇਂ, ਇਹ ਜਿਹੜਾ ਬੰਦਾ ਨੀਤੂ ਕੋਲੋਂ ਵਾਰੀ ਖੋ ਕੇ ਲੈ ਗਿਆ ਨਾ
0: ਜਿਗਰੇਆਲਾ
1: ਬੰਦਾ ਦਾ, ਤੇ ਮੈਂ ਨਾ ਵੀ ਟਰੰਪ ਵੀ ਕੁਝ ਨਹੀਂ ਕਰ ਸਕਦਾ। ਇੱਥੋਂ ਪਤਾ ਲੱਗਦਾ ਪਿੰਨੀਆਂ ਖਾਧੀਆਂ ਬੰਦੇ ਨੇ। ਨੀਤੂ ਜੀ ਵੇਖ ਲਓ ਤੁਹਾਡੀ ਵਾਰੀ ਖੋ ਕੇ ਲੈ ਗਿਆ ਜੇ ਬੰਦਾ, ਦੱਸ ਵੇਖ ਲਓ।
0: ਸਤਿ ਸ਼੍ਰੀ ਅਕਾਲ ਨੀਤੂ ਜੀ,
1: ਖੋਣੀ ਹੀ
4: ਤੁਮ ਇਤਨੇ ਮਹੀਨੇ ਬਾਅਦ ਆਏ, ਬੋਲੋ ਇਤਨੇ ਮਹੀਨੇ ਕਿਆ ਕੀਆ
0: ਤੇਰਾ ਨਾਮ ਲਿਆ ਤੁਝੇ ਯਾਦ ਕੀਆ।
4: ਯਾਦ ਕਾ ਤੋ ਮੁਝੇ ਪਤਾ ਨਹੀਂ ਦਿੰਦੇ, ਲੇਕਿਨ ਆਪ ਰਮਟਲੀ ਸੇ ਜੋ ਮੁਝੇ ਪੈਸੇ ਭੇਜਤੀ ਰਹੀ, वो मुझे बहुत अच्छा लगा। लास्ट टाइम तो पिछली बार तो हमने कमाल ही कर दिया, इतने पैसे भेज दिए कि हमने अपना बाथरूम भी रेनोवेट करवा लिया। इतनी खुशी हुई।
0: यार मिडली दा ना ना ना ना वो मैंने $500 का चूना लग गया।
1: कौन है
4: आपको हमने देखा कि आपको हमारी तनिक भी चिंता नहीं आ दे दे तनिक
0: ऐसे तो बातें आओ नहीं ना
4: नहीं आपको हमारी तनिक भी चिंता नहीं है। अगर हम आपके मेलबर्न में रहते होते दीदी ना, सच बता रहे हैं, हमने आके तुनक तुनक गादा दा और टन टन टन टन कारा तो कर ही देना था दीदी। सच कह रहे हैं दीदी,
1: पिछली बार जो आपने शर्ट साड़ दी थी ना आप प्रेसर के लिए कोई कपड़ा नहीं देंगे।
4: आपको पता है दीदी, आपको सच बात बता रही है हम, सच बात। जब आज हमने सुबह को कॉल लगाया ना, मैंने तो मेरे को वो अंग्रेजी में क्या बोलते हैं ना, गट फीलिंग, गट्टी बोलते हैं ना उसको, वो मेरे को वो अंदर वाली गट फीलिंग आ रही थी पूरी कि आज आप ही आएंगे।
0: क्या बात, क्या बात।
4: मैं तो इतनी हैरान हुई ना, मैं कहती हूँ मैं बता नहीं सकती आपको।
1: मैं अपने आप नु को मत्था टेका पैरियां थला गए।
0: सबसे पहले अपनी जय करो।
4: दीदी आप ऐसा मत कीजिए, करिए अब आप आ जाया करिए, ऐसा नहीं है आज आ गई फिर आप आओ महीने बाद आओ दो महीने बाद आओ, ऐसा नहीं चलेगा दीदी, नहीं चलेगा। क्योंकि अगर आप नहीं आना, पैसा नहीं देना मेरे को, चाहे मैंने अभी अपना किचन भी करवाना रेनोवेट, मैं करवा लूंगी अपने आप, कोई बात नहीं, जाती इतने साल हो गए और निकल जाएगा, पर आपने आना है। हम लोगों का सोचना हम लोगों के बारे में, आपको नहीं पता के भाव पे बात कर रही हूँ मैं आज,
0: ओके मैडम,
4: के भाव पे हम बहुत मिस करते हैं आपको, आपको पता नहीं कई बात लगे दर्द भी करने लग जाते हैं कभी कभी।
0: ओके मैडम, ओके मैडम।
4: पर ओदा सुनानी सी कि जदों तुसी आ नहीं रहे सी, हुण उल्टा लाइन ना उही है, पर तुसी समझ जियो ना।
0: ठीक,
4: हां जी। इक कुड़ी जीदा नाम नोनी है, आ गई है

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਮੈਂ ਲੌਂਗ ਪਾ ਕੇ ਬਾਹਰ ਨਿਕਲੀ ਧੰਨਵਾਦ ਤੇ ਮੇਰੇ ਨਾਲ ਨੋਨੀਆ ਪੀ ਦਿਆਲ
1: ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਸਾਰਿਆਂ ਨੂੰ ਵਟ ਆਮ ਟਾਕਿੰਗ
0: ਨਹੀਂ ਚੱਲਦਾ ਹੈ ਖੁੱਲ੍ਹਾ ਕੰਮ
1: ਹੋ ਗਈਆਂ ਕਮਾਈਆਂ ਮੈਂ ਅੱਗੇ ਜਿਹੜੀ ਮੇਰੀ ਔਲਾਦ ਪੰਜਾਬੀ ਨਹੀਂ ਬੋਲਦੀ ਮੈਂ ਉਹਨੂੰ ਸਿਖਾਉਣਾ ਕੀ ਹੈ ਜੇ ਮੇਰੀ ਪੰਜਾਬੀ ਆ ਹੋ ਗਈ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਫਰਾਈਡੇ ਦੇ ਵਿੱਚ ਫਰਾਈਡੇ ਦਾ ਮਸਤੀ ਤੁਹਾਨੂੰ ਇੰਜੋਏ ਕਰ ਰਹੇ ਹੋਗੇ ਤੁਸੀਂ ਉਮੀਦ ਕਰਦੇ ਹਾਂ ਅਸੀਂ ਤਾਂ ਬਹੁਤ ਜ਼ਿਆਦਾ ਕਰ ਰਹੇ ਹਾਂ ਤੁਹਾਡਾ ਪਤਾ ਨਹੀਂ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਪਰ ਜਿਹੋ ਜਿਹੀਆਂ ਤੁਹਾਡੇ ਮੈਸੇਜ ਆ ਰਹੇ ਨੇ ਕਾਲਸ ਆ ਰਹੇ ਨੇ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਵੀ ਫੁੱਲ ਮਸਤੀ ਕਰ ਰਹੇ ਹੋ ਅਤੇ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਮਸਤੀ ਮਸਤੀ ਮਸਤੀ ਹੁਣ ਮਸਤੀ 'ਚ ਮੈਨੂੰ ਇੱਕ ਹੋਰ ਮੇਰੀ ਜੋੜੀਦਾਰ ਨਾਲ ਮੈਨੂੰ ਇੱਕ ਫਿਕਰਾ ਲੈਣਾ ਯਾਦ ਆ ਗਿਆ ਫਿਰਕੀ ਫਿਰਕਾ ਨਹੀਂ ਫਿਰਕੀ ਡੈਂਟਿਸਟ ਜਿਹੜਾ ਆ
0: ਹਾਂਜੀ
1: ਉਹ ਐਕਸਰੇ ਨੂੰ ਕੀ ਕਹੂਗਾ
0: ਡੈਂਟਿਸਟ ਐਕਸਰੇ ਨੂੰ ਕੀ ਕਹੂਗਾ
1: ਯੈਸ
0: ਨਹੀਂ
1: ਦੇਖੋ ਜਿਦਾਂ ਆਪਾਂ ਕਹਿੰਦੇ ਨੇ ਘਰ ਚ ਪਰਾਂ ਪਈ ਚੀਜ਼ ਉਹ ਗੋਲ ਜੀ ਲਾਲ ਜੀ ਯੂ ਨੋ ਜਿਹੜੀ ਮੈਂ ਪਰਸੋਂ ਲੈ ਕੇ ਆਇਆ ਸੀ ਉਹ ਫੜਾਂਗੀ ਆ ਉਦਾਂ ਉਦਾਂ ਕਈ ਵੀ ਦਿਮਾਗ ਚੋਂ ਨਿਕਲ ਜਾਂਦਾ ਨਾ ਤਾਂ ਫਿਰ ਸ਼ੋਰਟ ਜਿਹਾ ਨਾਮ ਮਨਾਉਂਦਾ ਅੱਛਾ ਵਾਟਰਮੈਲਨ
0: ਅੱਛਾ
1: ਜਾਂ ਯੂ ਨੋ
0: ਇਹ ਤੋਂ ਸ਼ੋਰਟ ਕੀ ਕਰੂਗਾ ਹੁਣ ਓਕੇ
1: ਐਕਸਰੇ ਐਕਸਰੇ ਨੂੰ ਕੀ ਕਹੂਗਾ
0: ਓਕੇ ਚਲੋ ਨੌਕ ਨੌਕ ਨੌਕ ਨੌਕ ਸੁਖਵਿੰਦਰ ਨੌਕ ਨੌਕ ਨੌਕ ਨੌਕ
1: ਜਸਕੀਰੇ
0: ਜੀ ਦੇ ਰਹੇ ਨਾ ਅੱਜ ਜਵਾਬ ਅੱਜ ਤੁਹਾਡੀ ਫ੍ਰੀਕੁਐਂਸੀ ਰਲੀ ਆ ਜਸਕੀਰੇ ਜੀ ਦੇ ਨਾਲ
1: ਗਾਣੇ ਪਰ ਉਦੋਂ ਤੁਸੀਂ ਲੋਹੜੀ ਵਾਲਾ ਗਾਣਾ ਜਿਹੜਾ ਤੁਸੀਂ ਹਮੇਸ਼ਾ ਸੁਣਾਉਂਦੇ ਹੁੰਦੇ ਹੋ ਤੁਸੀਂ ਨਹੀਂ ਸੁਣਾਇਆ ਮੈਨੂੰ ਲੱਗਿਆ ਨਹੀਂ ਮੈਂ ਇਕੱਲੀ ਨਹੀਂ ਸਾਰੀ ਇਸ ਕੋਈ ਕਿਸ਼ਤੀ 'ਚ ਸਵਾਰ ਨੇ ਮੈਂ ਆਪਣੇ ਆਪ ਨੂੰ ਖੁਸ਼ ਕਰ ਲਿਆ
0: ਚੇਰ ਹੋ ਗਿਆ ਨਾ ਬੋਲ
1: ਹਾਂ ਹਾਂ ਹਾਂ ਨਹੀਂ ਆਮ ਨੋਟ ਪਿਕਿੰਗ ਓਨ ਯੂ ਐਮ ਜਸਟ ਸੇਇੰਗ ਕਿ ਬਹੁਤ ਸਾਰੀਆਂ ਗੱਲਾਂ ਜਦ ਚੱਲਦੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਟਾਈਮ ਰਿਵਾਈਵ ਕਰਨ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ
0: ਜਿਹੜੇ ਆਪਾਂ ਬਚਪਨ 'ਚ ਕੀਤੀਆਂ ਨਾ ਗੱਲਾਂ ਜਾਂ ਬੋਲੀਆਂ ਜਾਂ ਗਾਣੇ
1: ਯੈਸ
0: ਉਹ ਤੁਹਾਨੂੰ ਆ ਜਾਂਦੇ ਚੇਤੇ
1: ਨਹੀਂ ਕਿਉਂਕਿ ਜਿਹੜਾ ਤੁਸੀਂ ਲੋਹੜੀ ਦਾ ਗੀਤ ਗਾਉਂਦੇ ਹੁੰਦੇ ਹੋ ਨਾ ਉਹ ਸਾਡੇ ਇੱਧਰ ਨਹੀਂ ਸੀ ਕਦੇ ਮੈਂ ਸੁਣਿਆ ਇਸ ਕਰਕੇ ਮੈਂ ਹਮੇਸ਼ਾ ਨਾ ਮੇਰਾ ਵੀ ਬੱਚਿਆਂ ਵਾਲਾ ਹਿਸਾਬ ਕਿਤਾਬ ਆ ਜਦੋਂ ਵੀ ਤੁਸੀਂ ਗਾਉਂਦੇ ਮੈਂ ਹਮੇਸ਼ਾ ਤੁਹਾਨੂੰ ਡਿਮਾਂਡ ਕਰ ਦਿੰਦੀ ਹਾਂ ਹਰ ਜੇ ਉਹੀ ਜਿਹੜਾ ਸੁਣਾਓ
0: ਇਲਾਕਿਆਂ ਦੇ ਹਿਸਾਬ ਨਾਲ ਅਲੱਗ ਅਲੱਗ ਮਿਲ ਜਾਂਦੇ
1: ਤੇ ਇਸ ਕਰਕੇ ਉਧਰ ਦੇਖੋ ਬੀਬੀਆਂ ਭੈਣਾਂ ਕਿੰਨੀਆਂ ਸੋਹਣੀਆਂ ਬੋਲੀਆਂ ਗਾਣੇ ਸੁਣਾ ਰਹੀਆਂ ਸੀਗੀਆਂ
0: ਮੈਂ ਨਾ ਤਿਆਰ ਪੂਰਾ ਮੈਂ ਰਿਪੋਰਟ ਥੈਂਕ ਯੂ ਤੇ ਆਪਾਂ ਫਿਰ ਵਧੀਏ ਅੱਗੇ ਨਿਆਣੇ ਮੇਰੇ ਗਲ ਪੈਣ ਨੂੰ ਫਿਰਨ ਡਿਆ ਅਸੀਂ ਕਿਉਂ ਸਾਨੂੰ ਕਹਿੰਦੇ ਕਹਿੰਦੇ ਕਹਿੰਦੇ ਕਿਉਂ ਨੀ ਸਦਿਆਰ ਅਸੀਂ ਕਿਉਂ ਨੀ ਅਸੀਂ ਨੀ ਫੈਮਿਲੀ ਪੂਰਾ ਪੂਰਾ ਝੰਡਾ ਚੁੱਕਿਆ ਨਿਆਣਿਆਂ ਨੇ
1: ਨਹੀਂ ਵੀ ਨਹੀਂ ਆ ਤਾਂ ਬਈ ਆਪਾਂ ਹੁਣ ਚਲੋ ਕੋਈ ਗੱਲ ਨੀ ਹੁਣ ਇੱਕ ਹੋਰ ਕਰਦੇ ਹਾਂ ਕੁਛ ਰੇਡੀਓ ਹਾਂਜੀ ਜਿਹੜੇ ਹਿੰਮਤ ਚੱਕਦੇ ਨੇ ਉਦਮ ਚੱਕਦੇ ਨੇ ਗੋਡ ਬਲੈਸ ਯੂ ਆਲ
0: ਕਹਿੰਦੇ ਸਾਡੇ ਸਾਡੇ ਭਾਈਏ ਦੀ ਬੁਝਾਰਤ ਛੱਡ ਕੇ ਨਾ ਤੇ ਸਾਡੀ ਭੈਣ ਨੂੰ ਸਾਰੀਆਂ ਬੁਝਾਰਤਾਂ ਦੇ ਆਂਸਰ ਆਉਂਦੇ ਆ ਥੈਂਕ ਯੂ ਬਹੁਤ ਵਧੀਆ ਲੱਗਦਾ ਕਹਿੰਦੇ ਕਿ ਨੋਨੀਆ ਜੀ ਦੀਆਂ ਗੱਲਾਂ ਸੁਣ ਕੇ ਇਹ ਸੁਣਦੇ ਨੇ ਕੈਲੀਫੋਰਨੀਆ ਤੋਂ ਤੇ ਕਹਿੰਦੇ ਕਿ ਪ੍ਰੋਗਰਾਮ ਹਮੇਸ਼ਾ ਸੁਣਦੀਆਂ ਪੰਨੋਨੀਆ ਜੀ ਦਾ, ਪਰ ਪ੍ਰੋਗਰਾਮ ਬਹੁਤ ਮੈਂ ਮਿਸ ਕਰਦੀ ਹਾਂ। ਪਰਮਿੰਦਰਜੀਤ ਕੌਰ ਜੀ ਮੈਸੇਜ ਕਰਦੇ ਤੁਹਾਡੇ ਲਈ,
1: ਥੈਂਕ ਯੂ ਵੈਰੀ ਮਚ ਪਰਮਿੰਦਰ ਜੀ। ਮੇਰੇ ਕੋਲ ਨਾ ਮੈਂ ਚਾਬੀ ਲੈ ਕੇ ਆਈ ਸੀ ਏਅਰਪੋਰਟ ਤੋਂ ਕੈਲੀਫੋਰਨੀਆ, ਉਹਦੇ ਚਾਬੀ 'ਤੇ ਲਿਖਿਆ ਹੋਇਆ ਕੈਲੀਫੋਰਨੀਆ। ਮੈਂ ਮਜ਼ਾਕ 'ਚ ਸਾਰਿਆਂ ਨੂੰ ਕਹਿੰਦੀ ਸੀ ਕੋਈ ਵੀ USA ਜਾਂਦਾ ਨਾ ਮੇਰਾ ਅਪਾਰਟਮੈਂਟ ਆ ਲੈ ਜਾਓ ਚਾਬੀ।
0: ਓਕੇ, ਆਸ ਅੱਜ ਤੁਸੀਂ ਹੋ ਕੇ ਆਏ ਹੋ ਤੇ ਗੁੱਡ ਗੁੱਡ ਗੁੱਡ, ਥੈਂਕ ਯੂ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਔਸਮ, ਥੈਂਕ ਯੂ। ਅਤੇ ਕੁਲਦੀਪ ਜੀ ਬਹੁਤ ਬਹੁਤ ਧੰਨਵਾਦ। ਕੁਲਦੀਪ ਕੌਰ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਅੱਜ ਦੇ ਗਾਣੇ ਬੜੇ ਵਧੀਆ ਸੀ। ਇੱਕ ਚੁਟਕਲਾ ਕਹਿੰਦੇ ਕਿ ਡਾਕਟਰ ਮਰੀਜ਼, ਡਾਕਟਰ ਸਾਹਿਬ ਮੇਰੇ ਸਿਰ ਦੇ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਡਾਕਟਰ, ਮੈਂ ਇੱਕ ਦਵਾਈ ਲਿਖ ਕੇ ਦੇਣਾ, ਦਿਨ ਵਿੱਚ 2 ਵਾਰ ਲੈਣੀ ਆ, ਕੋਲ ਖੜ੍ਹਾ ਸੰਤਾ। ਡਾਕਟਰ ਸਾਹਿਬ ਐਵੇਂ ਪੈਸੇ ਨਾ ਯਾਰ ਖਰਚਾਓ, ਇੱਕ ਕੱਪ ਕੜਕ ਅਦਰਕ ਵਾਲੀ ਚਾਹ ਬਣਾ ਕੇ ਪਿਆਓ, ਜੇ ਸਿਰ ਦਰਦ ਠੀਕ ਨਾ ਹੋਇਆ ਤਾਂ ਚਾਹ ਦੇ ਪੈਸੇ ਮੈਂ ਦੇ ਦੂੰ। ਰਮਨਦੀਪ ਸੈਣੀ ਜੀ ਚੂਟਲਾ ਭੇਜ ਦੇਣਾ, ਥੈਂਕ ਯੂ। ਅਤੇ ਰਾਜ ਜੀ ਕਹਿੰਦੇ ਕਿ ਗੁੱਡ ਮਾਰਨਿੰਗ ਨੋਨੀਆ ਜੀ, ਵੈਲਕਮ ਬੈਕ।
1: ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ ਜੀ,
0: ਧੰਨਵਾਦ ਜੀ, ਮਿਹਰਬਾਨੀ। ਵੀਕਐਂਡ ਆ ਗਿਆ ਅਤੇ ਵੀਕਐਂਡ ਦੇ ਉੱਤੇ ਤੁਸੀਂ ਬਹੁਤ ਸਹੀ ਗੱਲ ਬਹੁਤ ਜਗ੍ਹਾ ਤੁਸੀਂ ਘੁੰਮਣ ਫਿਰਨ ਦੇ ਲਈ ਜਾ ਸਕਦੇ ਹੋ। ਕੁਛ ਇੱਕ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ, ਜੇ ਕਿਤੇ ਮਨ ਬਣਦਾ ਵਾ ਤਾਂ ਫਿਰ ਤੁਸੀਂ ਇੱਕ ਨਾ ਆਪਣੇ ਵੀਕਐਂਡ ਦੇ ਉੱਤੇ ਤੁਸੀਂ ਜਾ ਸਕਦੇ ਹੋ ਆਪਣੇ ਚਿੜੀਆ ਘਰ। ਇਸ ਕਰਕੇ ਨਹੀਂ,
1: ਰਿਸ਼ਤੇ ਰਿਸ਼ਤੇਦਾਰਾਂ ਨੂੰ ਮਿਲਣਾ ਹੈ,
0: ਇਸ ਕਰਕੇ ਨਹੀਂ ਕਿ ਉੱਥੇ ਵੈਕੈਂਸੀਆਂ ਖਾਲੀ ਨੇ, ਇਸ ਕਰਕੇ। ਤੁਹਾਡਾ ਕੋਈ ਭਲਾ ਨਹੀਂ, ਤੁਸੀਂ ਹੁਣ ਠੀਕ ਹੋ ਗਏ ਭਲਾ, ਉੱਥੇ ਤੁਰ ਪੋ ਤੁਸੀਂ, ਤੁਸੀਂ ਤੁਸੀਂ ਉੱਥੋਂ ਜਾ ਕੇ ਫੋਨ ਕਰਨਾ ਹੈ। ਅਜੇ ਇਹ ਤਾਂ ਕਹਿ ਰਹੇ ਨਹੀਂ, ਇਹ ਇਸ ਕਰਕੇ ਕਿਉਂਕਿ ਇੱਕ ਜਿਹੜਾ ਆਪਣਾ ਜ਼ੂ ਦੇ ਵਿੱਚ ਨਾ ਆਏ ਆ ਉਹ ਦੂਸਰੇ ਕੀ ਉਹਨੂੰ ਕਹਿੰਦੇ ਆ ਡਾਇਨਾਸੌਰ, ਹਾਂ ਇਹ ਐਨੀਮੈਟ੍ਰੋਨਿਕ ਇੱਦਾਂ ਹੁੰਦਾ ਨਾ, ਬਾਕੀ ਆਪੇ ਹਿਸਾਬ ਲਾ ਲਿਓ। ਇਹ ਉਹ ਹੁੰਦੇ ਆ ਮਤਲਬ ਜਿੱਦਾਂ ਇਹਨਾਂ ਨੇ ਮਤਲਬ ਅਸਲੀ ਅਸਲੀ ਵਰਗੀਆਂ ਹਰਕਤਾਂ ਕਰਦੇ ਆ, ਮੂਵ ਕਰਦੇ ਆ, ਆਵਾਜ਼ਾਂ ਵੂਜ਼ਾਂ ਕੱਢਦੇ ਆ, ਪੂਛਾਂ ਹਿਲਾਉਂਦੇ ਆ ਤੁਹਾਡੇ ਵੱਲ ਵੇਖ ਕੇ ਤੇ ਇਸ਼ਾਰਾ ਸ਼ੁਰਾ ਜਿਹਾ ਕਰਦੇ ਆ, ਹਨਾ ਇੱਕ ਦੂਸਰੇ
1: ਮਾਰ ਦਿੰਦੇ ਨੇ,
0: ਮਤਲਬ ਵੇਖਣ ਨੂੰ ਤੁਹਾਨੂੰ ਅਸਲੀ ਲੱਗਦੇ ਆ। ਤੇ ਇਹ 30 ਅਕਤੂਬਰ ਤੱਕ ਹੁਣ ਰਹਿਣੇ ਆ।
1: ਪਾਕਿਸਤਾਨ ਦੀ ਸ਼ਾਇਦ ਕੋਈ ਸੀਗੀ ਵੀਡੀਓ ਨਾ, ਉਹਦੇ ਜ਼ੂ ਦੇ ਵਿੱਚ ਉਹਨਾਂ ਨੇ ਨਾ ਲਾਏ ਹੋਏ ਡਾਇਨਾਸੌਰ ਵਗੈਰਾ, ਡਾਇਨਾਸੌਰ ਭੰਗੜਾ ਪਾ ਰਹੇ ਨੇ, ਦੇ ਦੇ ਨੀ ਪੰਜਾਬੀ ਟੱਚ ਨੱਚ ਪੰਜਾਬ। ਹੁਣ ਮੈਨੂੰ ਸਮਝ ਆ ਗਿਆ ਆਟੋਮੇਸ਼ਨ ਕੀ ਹੁੰਦਾ ਹੈ।
0: ਪੁਰਾਣੇ ਸਮੇਂ ਕਿੱਦਾਂ ਉਹ ਮਤਲਬ ਪੁੱਟ ਤੇ ਪੜਦੇ ਹੁੰਦੇ ਸੀ ਹਨਾ, ਤੇ ਉਹਨਾਂ ਦੇ ਜਿਹੜੇ ਫੋਸਿਲਸ ਵਗੈਰਾ ਮਿਲੇ ਸੀ ਉਹਦੇ ਬਿਹਾਫ ਦੇ ਉੱਤੇ ਉਹਨਾਂ ਨੇ ਕਹਿੰਦੇ ਹੂ ਬੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਤੁਸੀਂ ਬੱਚਿਆਂ ਨੂੰ ਜਾ ਕੇ ਤੇ ਵਿਖਾ ਸਕਦੇ ਹੋ, ਪਰ ਇਹ ਮਤਲਬ ਕਾਫੀ ਕਹਿੰਦੇ ਕਿ ਮਤਲਬ ਰੀਅਲ ਟਾਈਪ ਲੱਗਦੇ ਆ।
1: ਆਈ ਥਿੰਕ ਜ਼ੂ ਜਿਹੜਾ ਨਾ ਲੈ ਕੇ ਜਾਣਾ ਬੱਚਿਆਂ ਨੂੰ, ਉਹਨਾਂ ਦਾ ਬ੍ਰੇਨ ਨੂੰ ਉਹਨਾਂ ਨੂੰ ਇਵੋਲਵ ਕਰਨ ਲਈ ਬਹੁਤ ਸੋਹਣੀ ਚੀਜ਼ ਆ, ਕਿਉਂਕਿ ਬੱਚੇ ਜਿਹੜੀਆਂ ਚੀਜ਼ਾਂ ਉੱਥੇ ਇੱਕ ਵਾਰੀ ਦੇਖ ਲੈਂਦੇ ਨੇ ਨਾ, ਉਹਨਾਂ ਦੇ ਦਿਮਾਗ 'ਚੋਂ ਚੱਲਦੀਆਂ ਰਹਿੰਦੀਆਂ ਨੇ, ਫਿਰ ਉਹ ਆਪਣੇ ਆਪ ਕਿਤੇ ਨਾ ਕਿਤੇ ਉਹਨੂੰ ਡਿਗ ਇਨ ਡ੍ਰਿਲ ਇਨ ਕਰਦੇ ਰਹਿੰਦੇ ਨੇ ਆਪਣੀ ਸੋਚ 'ਚ। ਆਈ ਥਿੰਕ ਉਹਨਾਂ ਨੂੰ ਨਾ ਅਸੀਂ ਇੱਕ ਰਾਦਰ ਦੈਨ ਫੋਨ ਦੇ ਕੇ, ਜਾਂ ਯੂ ਨੋ ਅਸੀਂ ਕੀ ਕੀਤਾ ਹੋਇਆ ਅੱਜ ਕੱਲ੍ਹ ਕਿ ਅਸੀਂ ਜਿੱਥੇ ਨਾ ਉਹ ਦੇਖ ਲੈਂਦੇ ਹਾਂ ਰੀਲਾਂ, ਆ ਫਲਾਣੀ ਸਪੋਟ ਵਧੀਆ, ਆ ਫਲਾਣਾ ਕੈਫੇ ਵਧੀਆ, ਉੱਥੇ ਚੱਲਦੇ ਹਾਂ, ਯੇ ਵੋ ਨੋ। ਨਿਆਣੇ ਅਗਰ ਤੁਸੀਂ ਬੱਚੇ ਹੈਗੇ ਤੁਹਾਡੇ ਛੋਟੇ ਨਾ, ਤਾਂ ਉਹਨਾਂ ਨੂੰ ਡੈਡੀਕੇਟ ਕਰੋ, ਉਹਨਾਂ ਨੂੰ ਡਿਫਰੈਂਟ ਡਿਫਰੈਂਟ ਥਾਵਾਂ 'ਤੇ ਲਿਜਾਣ ਦਾ ਐਕਸਪੀਰੀਅੰਸ ਜਿਹੜਾ ਨਾ ਉਹ ਜ਼ਿੰਦਗੀ ਭਰ ਉਹਨਾਂ ਕੋਲ ਰਹੂਗਾ, ਔਰ ਉਹ ਜ਼ਿੰਦਗੀ ਭਰ ਉਸ ਐਕਸਪੀਰੀਅੰਸ ਨੂੰ ਤੁਹਾਡੇ ਨਾਲ ਕਨੈਕਟ ਕਰਨਗੇ। ਬਿਕੋਜ਼ ਆਈ ਸਟਿਲ ਰਿਮੈਂਬਰ, ਯੂ ਨੋ ਮਾਈ ਡੈਡ ਟੁੱਕ ਮੀ ਟੂ ਜ਼ੂ, ਦਿੱਲੀ ਜ਼ੂ, ਮਾਈ ਡੈਡ ਟੁੱਕ ਮੀ ਟੂ ਯੂ ਨੋ ਜਿਹੜਾ ਹੁੰਦਾ ਸੀਗਾ ਸਫਾਰੀ, ਉਹ ਸਾਰੇ ਐਕਸਪੀਰੀਅੰਸਿਸ ਮੈਨੂੰ ਹਾਲੇ ਤੱਕ ਯਾਦ ਨੇ, ਔਰ ਹਾਲੇ ਤੱਕ ਯਾਦ ਨੇ ਕਿ ਯੂ ਨੋ ਵਟ ਵੀ ਡਿਡ, ਮੇਰੇ ਭਰਾ ਨੇ ਮੈਨੂੰ ਕਿੱਦਾਂ ਡਰਾਇਆ, ਜਾਂ ਮੈਂ ਮੇਰੇ ਛੋਟੇ ਵਾਲੇ ਭਰਾ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜ਼ੂ ਦੇ ਵਿੱਚ, ਉਹ ਜਿਹੜੀ ਗੱਡੀ 'ਚ ਬਿਠਾ ਕੇ ਸ਼ੇਰ ਜਿਹੇ ਚਲੇ ਜਾਂਦੇ ਹੁੰਦੇ ਆ, ਉਹ ਸਾਰੇ ਐਕਸਪੀਰੀਅੰਸ ਜਿਹੜੇ ਨੇ ਨਾ ਔਰ ਰੈਸਟ ਆਫ ਦਾ ਲਾਈਫ ਤੁਹਾਡੇ ਕੋਲ ਰਹਿੰਦੇ ਨੇ।
0: ਬਿਲਕੁਲ, ਉਹੀ ਉਹੀ ਸ਼ਰਾਰਤਾਂ ਤੇ ਉਹੀ ਤੁਹਾਡਾ ਘੁੰਮਣ ਫਿਰਨ ਹਨਾ। ਯਾਦ ਰਹਿ ਜਾਂਦਾ। ਅੱਛਾ, ਖਾਸ ਗੱਲ ਇਹੀ ਕਿ ਇਹ ਨਾ 12 ਜੁਲਾਈ ਤੱਕ ਹੀ ਰੱਖਿਆ ਸੀ ਇਹਨਾਂ ਨੇ ਪ੍ਰੋਗਰਾਮ, ਅਤੇ ਹੁਣ ਇਹਨੂੰ ਵਧਾ ਕੇ ਅਤੇ ਅਕਤੂਬਰ ਤੱਕ ਕਰਤਾ ਪਈ, ਆਪਣੀਆਂ ਜਿਹੜੀਆਂ ਅਕਤੂਬਰ 'ਚ ਜਿਹੜੀਆਂ ਬੱਚਿਆਂ ਦੀਆਂ ਛੁੱਟੀਆਂ ਆਉਂਦੀਆਂ ਉਦੋਂ ਤੱਕ ਕਰ ਦਿੱਤਾ। ਅਤੇ ਇਸ ਕਰਕੇ ਤੁਸੀਂ ਜਾ ਕੇ ਤਾਂ ਵੇਖ ਸਕਦੇ ਹੋ 9:30 to 4:30 ਦੇ ਦਰਮਿਆਨ। ਬਾਕੀ ਕੋਈ ਵੀ ਜਾਣਕਾਰੀ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਅਤੇ ਹੋਰ ਵਧੇਰੇ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ। ਅਤੇ
1: ਜੀ, ਸਕੂਲ ਹੋਲੀਡੇਜ਼ ਤਾਂ ਵੈਸੇ ਵੀ ਜ਼ੂ ਫ੍ਰੀ ਹੁੰਦਾ ਹੈ ਬੱਚਿਆਂ ਲਈ, ਉਹਨਾਂ ਦਾ ਇੱਕ ਅਟੈਂਡੈਂਟ ਨਾਲ ਫ੍ਰੀ ਹੁੰਦਾ, ਯਾਨੀ ਇੱਕ ਪੇਰੈਂਟ ਫ੍ਰੀ ਹੁੰਦਾ ਹੈ ਅਤੇ ਬੱਚੇ ਫ੍ਰੀ ਹੁੰਦੇ ਨੇ ਅਗਰ ਹਲੇ ਤੱਕ ਚੇਂਜ ਨਹੀਂ ਕੀਤਾ ਉਹਨਾਂ ਨੇ ਕੋਈ ਨਾ, ਨਹੀਂ ਤਾਂ ਇੰਨੇ ਸਾਲ ਤੱਕ ਤਾਂ ਇਟ ਵਾਸ ਲਾਈਕ ਦੈਟ ਕਿ ਤੁਸੀਂ ਵੀਕਐਂਡ 'ਤੇ ਵੀ ਬੱਚੇ ਫ੍ਰੀ ਹੁੰਦੇ ਸੀ, ਤਿੰਨ ਕਿ ਪੰਜ ਸਾਲ ਤੋਂ ਥੱਲੇ ਐਂਡ ਦੈਨ ਸਕੂਲ ਦੀਆਂ ਛੁੱਟੀਆਂ ਤੋਂ ਸਾਰੀ ਫ੍ਰੀ।
0: ਉੱਥੇ ਚੈੱਕ ਮਤਲਬ ਬਿਹਤਰ ਤੁਸੀਂ ਆਪ ਕਰ ਲਿਓ ਹਨਾ,
1: ਟਿਕਟਾਂ ਵੀ ਬਹੁਤ ਮਹਿੰਗੀਆਂ ਨੇ ਨਾ, ਐਵਰੀਵਨ ਕਦੇ ਕਦੇ ਅਸੀਂ
0: ਪਰ ਉਹ ਖਰਚਾ ਵੀ ਲਾਉਂਦੀਆਂ ਜੀ, ਆਪਾਂ ਉੱਥੇ ਜਾ ਕੇ ਵੇਖੀਏ ਨਾ, ਅਤੇ ਉਹਨਾਂ ਨੇ ਜੋ ਸ਼ਹਿਰ ਉੱਥੇ ਜੋ ਜੰਗਲ ਵਸਾਇਆ ਵਾ ਉਹਦੇ 'ਤੇ ਖਰਚਾ ਵੀ ਵੇਖੋ ਕਿੰਨਾ ਆਉਂਦਾ ਹੋਊਗਾ। ਫਿਰ ਆਪਾਂ ਇੰਨਾ ਕੁ ਜੇ ਥੋੜ੍ਹਾ ਥੋੜ੍ਹਾ ਜਿਹਾ ਯੋਗਦਾਨ ਸਾਰਿਆਂ ਦਾ ਪੈ ਕੇ ਅਤੇ ਫਿਰ ਹੀ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ,
1: ਅਤੇ
0: ਕਿਤੇ ਥੋੜ੍ਹਾ ਵਾ ਉਹ ਮੁੱਕਣ 'ਚ ਹੀ ਨਹੀਂ ਆਉਂਦਾ, ਤੁਹਾਡੀਆਂ ਲੱਤਾਂ ਪੀੜ ਹੋਣ ਲੱਗ ਪੈਂਦੀਆਂ।
1: ਐਗਜੈਕਟਲੀ, ਮੈਨੂੰ ਸਭ ਤੋਂ ਵਧੀਆ ਲੱਗਦਾ ਜਿੱਥੇ ਨਹੀਂ ਉਹ ਬਟਰਫਲਾਈ ਇਨਕਲੋਜ਼ ਹੈ ਨਾ, ਸਾਰੇ ਕਿਤੇ ਰੰਗ ਬਿਰੰਗੀਆਂ ਬਟਰਫਲਾਈਜ਼ ਆਹ ਨਜ਼ਾਰਾ ਜਾਂਦਾ, ਇਹ ਲੱਗਦਾ ਹੁੰਦਾ ਤੁਸੀਂ ਨਾ ਕਿਸੇ ਫਿਲਮੀ ਜਿਹੇ ਸੀਨ 'ਚ ਆ ਗਏ ਹੋ, ਜਿੱਥੇ ਨਹੀਂ ਸਾਰੇ ਕਿਤੇ ਕਦੇ ਤੁਹਾਡੇ ਮੂੰਹ 'ਤੇ ਆ ਕੇ ਪੈਂਦੀ ਹੈ ਬਟਰਫਲਾਈ।
0: ਅੱਜ ਕੱਲ੍ਹ ਹੈ ਨਹੀਂ ਨਾ ਤਿਤਲੀਆਂ, ਅੱਜ ਕੱਲ੍ਹ ਆਪਾਂ ਬਾਹਰ 'ਤੇ ਆਪਾਂ ਵੇਂਦੇ ਨਹੀਂ ਆ। ਅਤੇ ਥੈਂਕ ਯੂ ਗੁਰਜੀਤ ਜੀ, ਕਹਿੰਦੇ ਨੇ ਕਿ ਤਵਨੀਤ ਸੁਣ ਰਹੀ ਆ ਤੁਹਾਨੂੰ ਭਾਜੀ, ਸ਼ੀ ਸੈਡ ਅਸੀਂ ਨਹੀਂ ਪਰਿਵਾਰ ਅੰਕਲ ਜੀ।
1: ਨੋ ਨੋ ਛੋੜੇ ਪੁੱਤ, ਤੁਸੀਂ ਵੀ ਹੋ, ਤੁਸੀਂ ਤੁਸੀਂ ਹੋ ਤਾਂ ਅਸੀਂ ਪਰਿਵਾਰ ਬਣਦੇ ਹਾਂ।
0: ਅਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਵੈਲਕਮ ਬੈਕ ਕਾਨੂੰਨੀ ਭੂਆ ਜੀ, ਮਿਸ ਯੂ ਅਲੋਟ ਅਤੇ ਫੈਂਟੈਸਟਿਕ ਹੈਲਥ ਐਂਡ ਹੈਪੀਨੈਸ ਤੁਹਾਡੇ ਲਈ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਰਿਟਾਇਰਮੈਂਟ ਤੋਂ ਬਾਅਦ ਆਹੀ ਕੰਮ ਕਰਨਾ ਮੈਂ, ਬਸ ਜਗ੍ਹਾ ਲੱਭ ਰਹੀ ਹਾਂ। ਕਿਹੜਾ ਕੰਮ ਕਿਹਾ ਸੀ ਆਪਾਂ ਭਲਾ ਇਹਨਾਂ ਨੂੰ?
1: ਬੁਝਾਰਤਾ ਲੱਭਣ ਦਾ
0: ਹੈ,
1: ਬੁਝਾਰਤਾ ਲੱਭਣ ਦਾ।
0: ਕਿਹੜੀ ਕੋਈ ਗੱਲ ਕਹੀ ਸੀ ਆਪਾਂ ਇੱਦਾਂ ਦੀ? ਕੀ ਕਿਹਾ ਸੀ ਇਹਨਾਂ ਨੂੰ ਕਰਨ ਦੇ ਲਈ? ਜ਼ੂ ਜਾਣ ਦੀ ਗੱਲ ਕਹੀ ਸੀ ਭਲਾ?
1: ਨੋ, ਆਈ ਕਾਂਟ ਰੀਕਾਲ। ਜਾਂ ਤਾਂ ਉਹ ਕਨੈਕਟ ਕਰ ਰਹੇ ਨੇ ਜਿਹੜੀ ਗੱਲ ਆਪਾਂ ਕਹਿ ਰਹੇ ਸੀ ਨਾ ਕਿ ਡਾਇਨਾਸੌਰ ਨੱਚ ਪੰਜਾਬਣ ਨੱਚ ਕਰਦੇ ਨੇ।
0: ਨਹੀਂ ਕੁਛ ਕਿਹਾ, ਚਲੋ ਮੈਂ ਕੁਛ ਨਾ ਕੁਛ ਕਿਹਾ ਹੋਊਗਾ ਚਲੋ, ਪਰ ਇਹ ਵੀ ਚਲੋ ਸੋਹਣੀ ਗੱਲ ਹੈ, ਮਤਲਬ ਰਿਟਾਇਰਮੈਂਟ ਤੋਂ ਬਾਅਦ ਕਰਨਾ ਵਾ ਇਹਨਾਂ ਨੇ ਕੁਛ ਨਾ ਕੁਛ। ਰਿਚਰਡ ਜੀ ਤੁਸੀਂ ਆਉਂਦੇ ਹੋ, ਕੀ ਹਾਲ ਚਾਲ ਹੈ?
2: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਸੋਨੀਆ ਜੀ ਨੂੰ
0: ਜੀ ਸਤਿ ਸ਼੍ਰੀ ਅਕਾਲ।
1: ਰਿਚਰਡ ਜੀ ਥੈਂਕ ਯੂ ਵੈਰੀ ਮੱਚ, ਕਿੱਦਾਂ ਆ ਤੁਸੀਂ?
2: ਬਸ ਦਰਦੇ ਦਿਲ ਦਰਦੇ ਜਿਗਰ ਦਿਲ ਮੇ ਜਗਾਇਆ ਆਪਨੇ।
1: ਦਰਦੇ ਦਿਲ ਦਰਦੇ ਜਿਗਰ ਡਾਕਟਰ ਬਣਾਇਆ ਆਪਨੇ, ਇਹ ਜੇ ਡਾਕਟਰ ਬਣ ਗਏ ਤਾਂ ਤਾਂ ਬਿਮਾਰੀ ਠੀਕ ਨਹੀਂ ਹੁੰਦੀ ਹੈਗੀ।
0: ਬਸ ਉਹੀ ਉਸੇ ਭਾਲ ਚ ਨਹੀਂ ਹਾਲੇ ਤੱਕ ਕੇ ਹਾਲੇ ਤੱਕ ਕਿਤੇ ਨੋਂ ਨਹੀਂ ਅੜਿਆ, ਹਾਰ ਕੇ ਰੇਖਾ ਸੱਦ ਲਈ ਨਾ ਯਾਰ। ਰੇਖਾ ਨਾ ਰਿਚਰਡ ਜੀ ਗੱਲ ਕਰਕੇ ਵੇਖਿਓ ਯਾਰ।
1: ਓ ਯੈਸ,
0: ਹੈ
1: ਸ਼ੀ ਇਜ਼ ਅ ਕਲਾਸੀ ਲੇਡੀ।
0: ਰੇਖਾ
1: ਰੇਖਾ ਅਮਿਤਾਬ ਬੱਚਨ ਵਾਲੀ?
0: ਨਹੀਂ ਨਹੀਂ
2: ਨਹੀਂ, ਉਹ ਫਿਰ ਮੁਝਕੋ ਮਿਲ ਕੇ ਬੋਲੇਗੀ ਯੇ ਕਹਾਂ ਆ ਗਏ ਹਮ ਯੂ ਹੀ ਸਾਥ ਸਾਥ ਚਲ ਕੇ।
0: ਉਹ ਹੀ ਕਹਿ ਰਹਾ ਨਾ, ਤੁਸੀਂ ਵੀ ਇਕੱਲੇ ਇਕੱਲੇ, ਅਸੀਂ ਵੀ ਇਕੱਲੇ ਇਕੱਲੇ, ਉਹਨੂੰ ਸੁਣਾਇਓ ਗਾਣਾ ਦਿਲ ਹੀ ਬਟਾ ਲੱਗੇ ਬਟਾਉਣੇ ਛੱਪ ਛੱਲੇ।
1: ਨਹੀਂ ਤੁਸੀਂ ਤੁਸੀਂ ਨਾਲ ਫਿਰ ਗਾ ਕੇ ਉਹਨੂੰ ਕਿਹੋ ਨਾ, ਜੇ ਉਹ ਕਹੂਗੀ ਕਹਾਂ ਆ ਗਏ ਹਮ ਕੇ ਮੈਂ ਸ਼ਾਇਰ ਤੋਂ ਨਹੀਂ।
2: ਲੈਟਸ ਸੀ, ਅਭੀ ਅੱਜ ਕੱਲ ਮੈਂ ਬਹੁਤ ਬਿਜ਼ੀ ਹੂੰ ਇੱਕ ਸੋਸ਼ਲ ਵਰਕ ਕੇ ਸਾਥ।
0: ਚਲੋ ਗੁੱਡ ਹੈ, ਹੁਣ ਤੁਸੀਂ ਇਮੋਸ਼ਨਲ ਪਾਸੇ ਖੜ ਰਹੇ ਹੋ, ਆਪਾਂ ਹੁਣ ਹੋਰ ਪਾਸਿਆਂ ਥੋੜਾ ਜਿਹਾ।
1: ਇਫ ਯੂ ਆਰ ਹੈਪੀ ਵੇਅਰਐਵਰ ਯੂ ਆਰ ਹੈਪੀ ਦੈਟ ਇਜ਼ ਦ ਮੇਨ,
0: ਗੁੱਡ ਕਰਦੇ ਰਹੋ ਲਾਈਫ 'ਚ ਨਾਲ, ਬਾਕੀ ਸਾਰਾ ਕੁਝ ਚੱਲਦਾ ਰਹਿਣਾ। ਥੈਂਕ ਯੂ ਤੁਹਾਡਾ, ਮਿਹਰਬਾਨੀ। ਹੋਰ ਸੁਣਾਓ, ਠੀਕ ਠਾਕ ਹੋ?
2: ਹਾਂ ਹਾਂ, ਮੈਂ ਤਾਂ ਬਸ ਨੋਨੀਆ ਜੀ ਕੋ ਆਪਣਾ ਪਿਆਰ ਦੇਣੇ ਕੋ ਆਇਆ ਔਰ ਵਾਪਸ ਬੈਕ ਟੂ ਵਰਕ।
1: ਥੈਂਕ ਯੂ ਵੈਰੀ ਮਚ,
0: ਗੁੱਡ ਗੁੱਡ
2: ਜੀ, ਨੇ ਲਵ ਰੱਖਾ ਸਭੋ ਚੜ੍ਹਦੀ ਕਲਾ।
0: ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਬਹੁਤ ਮਿਹਰਬਾਨੀ ਜੀ ਤੁਹਾਡੀ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਵੈਰੀ ਨਾਈਸ ਕਹਿੰਦੇ ਕਾਨੂੰਨੀਆ ਜੀ ਆਫਟਰ ਲੌਂਗ ਟਾਈਮ, ਬਹੁਤ ਮਿਹਰਬਾਨੀ ਰਕੇਸ਼ ਕਾਲ ਜੀ, ਗੁੱਡ ਮਾਰਨਿੰਗ ਤੁਹਾਡੀ। ਅਤੇ ਕਹਿੰਦੇ ਕਿ ਵਾਲੀ ਬੁਝਾਰਤ, ਅੱਛਾ ਭਾਜੀ ਵਾਲੀ ਬੁਝਾਰਤ ਬੁੱਝਣ ਦੀ, ਓਕੇ ਅੱਛਾ ਬੁੱਝਣ ਦੀ ਬੁਝਾਰਤ, ਓਕੇ ਓਕੇ ਓਕੇ।
1: ਅੱਛਾ ਤੁਸੀਂ ਬੁਝਾਰਤ ਪਾਉਣੀ ਹੈ ਹੁਣ?
0: ਹਾਂਜੀ
1: ਤੁਸੀਂ ਪਾਉਣੀ ਹੈ ਬੁਝਾਰਤ?
0: ਨਹੀਂ ਉਹ ਮੇਰਾ ਖਲ ਅੱਗੇ ਪਿੱਛੇ ਹੋ ਜਾਂਦੀਆਂ ਨਾ ਚੀਜ਼ਾਂ ਮੇਰੇ ਕੋਲ। ਸੁਖਵਿੰਦਰ ਭੈਣ ਜੀ ਵਾਲੀ ਦੀ ਗੱਲ ਦੀ
1: ਬੁਝਾਰਤ ਹੋਰ ਯਾਦ ਆ ਗਈ। ਮੈਲਨ ਨੇ ਨਹਿਰ ਦੇ ਵਿੱਚ ਛਾਲ ਕਿਉਂ ਮਾਰੀ? ਮੈਲਨ ਨੇ ਨਹਿਰ ਦੇ ਵਿੱਚ ਛਾਲ ਕਿਉਂ ਮਾਰੀ?
0: ਤੁਸੀਂ ਇਹ ਖਬਰ ਹੀ ਕਿਉਂ ਪੜੀ? ਤੁਹਾਨੂੰ ਇਹ ਅਖਬਾਰ ਕੌਣ ਦਿੰਦਾ ਸਵੇਰੇ ਸਵੇਰੇ? ਮੈਨੂੰ ਪਹਿਲਾਂ ਉਹ ਬੰਦੇ ਦਾ ਨਾਮ ਦੱਸੋ, ਕਿਹੜੀ ਕਿਹੜੀ ਅਖਬਾਰ ਚ ਆਉਂਦੀਆਂ ਨੇ ਖਬਰਾਂ?
1: ਮੈਨੂੰ ਪਤਾ ਤਿਆਰੀ ਕਰਕੇ ਜਾਣੀ ਪੈਂਦੀ ਹੈ ਜਦੋਂ ਮੈਂ ਆਪਣੀ ਗ੍ਰੈਂਡ ਡਾਟਰ ਨੂੰ ਮਿਲਦੀ ਹਾਂ,
0: ਲੱਗੀ ਰਵੇ ਵਿਚਾਰੀ। ਵਾਹ ਵਾਹ,
1: ਮੈਲਰ ਨੇ ਨਹਿਰ ਦੇ ਵਿੱਚ ਛਾਲ ਮਾਰੀ, ਕਿਉਂ ਮਾਰੀ ਜਵਾਬ ਦੋ।
0: ਚਲੋ ਆਪਾਂ ਵੇਖੋ, ਇਹ ਤੁਸੀਂ ਦੱਸੋ ਯਾਰ, ਮੈਨੂੰ ਤੇ ਨਹੀਂ ਆਉਂਦਾ ਹੈ ਨਾ, ਆਪਣਾ ਸੁਖਵਿੰਦਰ ਭੈਣ ਜੀ ਦੱਸਣਗੇ ਸ਼ਹਿਰ ਨੇ ਮੈਲਨ ਚ ਛਾਲ ਕਿਉਂ ਮਾਰੀ। ਤੇ ਨਾਲ ਭਾਈ ਤੁਸੀਂ ਕੋਈ ਸ਼ੇਰ ਯਾਦ ਕਰਾ ਦਈਏ, ਕੋਈ ਸ਼ੇਰੋ ਸ਼ਾਇਰੀ ਸੁਣਾਉਣੀ ਹੋਵੇ ਤੁਸੀਂ, ਕੋਈ ਗਾਣਾ ਸੁਣਾਉਣਾ ਹੋਵੇ, ਕੋਈ ਚੁਟਕਲਾ ਸੁਣਾਉਣਾ ਹੋਵੇ, ਤੇ ਤੁਸੀਂ ਨਾਲ ਦੀ ਨਾਲ ਉਹ ਜ਼ਰੂਰ ਚੇਤੇ ਰੱਖਿਓ। ਅਤੇ ਨਾਲ ਨੂੰ ਨਹੀਂ ਜੇ ਆਪਾਂ ਇਹ ਰੱਖਦੇ ਹੁੰਦੇ ਹਾਂ, ਅੱਜ ਚੇਤਾ ਹੀ ਨਹੀਂ ਕੀਤਾ ਅਤੇ ਨਾ ਕਰਾਇਆ ਵੀ ਇਸ ਹਫ਼ਤੇ 'ਚ ਤੁਹਾਡਾ ਕੁਛ ਚੰਗਾ, ਤੁਹਾਡੇ ਨਾਲ ਕੁਛ ਹੋਇਆ ਹੋਵੇ, ਤੁਹਾਡੇ ਚਿਹਰੇ 'ਤੇ ਜਿਹੜੀ ਚੀਜ਼ ਨੇ, ਗੱਲ ਨੇ ਕੋਈ ਮੁਸਕਰਾਹਟ ਲਿਆਂਦੀ ਹੋਵੇ, ਅਤੇ ਉਹ ਚੀਜ਼ਾਂ ਤੁਸੀਂ ਨਾਲ ਦੀ ਨਾਲ ਸਾਨੂੰ ਤੁਸੀਂ ਦੱਸਣੀਆਂ। ਅਤੇ ਹਾਂਜੀ, ਮੈਂ ਦੱਸਦਾ ਜੀ, ਮੈਂ ਭੇਜਦਾ ਵਾਂ ਤੁਹਾਨੂੰ, ਬਹੁਤ ਮਿਹਰਬਾਨੀ, ਮੈਂ ਆਪਾਂ ਪ੍ਰੋਗਰਾਮ ਤੋਂ ਬਾਅਦ ਕਰਦਾ ਜੀ ਮੈਂ ਤੁਹਾਨੂੰ ਰਿਪਲਾਈ। ਅਤੇ ਹਾਂਜੀ,
1: ਇੱਕ ਸ਼ੇਅਰ।
0: ਓਕੇ,
1: ਸੁਬਹੇ ਹੋਤੇ ਹੋਤੇ ਤਾਰੇ ਬਦਲ ਜਾਤੇ ਹੈ,
0: ਸੁਬਹੇ ਹੋਤੇ ਹੋਤੇ ਤਾਰੇ ਬਦਲ ਜਾਤੇ, ਓਕੇ
1: ਨਾ, ਤਾਰੇ ਅਲੋਪ ਹੋ ਜਾਂਦੇ ਨੇ, ਸੋ ਤਾਰੇ ਬਦਲ ਜਾਤੇ ਹੈਂ, ਰਿਤੂ ਬਦਲਤੇ ਹੀ ਨਜ਼ਾਰੇ ਬਦਲ ਜਾਤੇ ਹੈਂ।
0: ਓਕੇ,
1: ਰਿਤੂ ਕਿਸੇ ਕੁੜੀ ਦਾ ਨਾਮ ਨਹੀਂ ਹੈ, ਰਿਤੂ ਮੀਨਸ
0: ਰੁੱਤ ਕਹਿ ਲਓ, ਫਿਰ ਰਿਤੂ ਕਿਉਂ ਕਹਿਣਾ,
1: ਨਹੀਂ ਹਿੰਦੀ ਹੈ, ਹਿੰਦੀ ਚ ਹੈ ਨਾ। ਓਕੇ
0: ਓਕੇ, ਹਾਂ ਠੀਕ,
1: ਰਿਤੂ ਬਦਲਤੇ ਹੀ ਨਜ਼ਾਰੇ ਬਦਲ ਜਾਤੇ ਹੈਂ, ਬਾਤ ਨਾ ਕਰ ਐਤਬਾਰ ਕੀ ਹੈ ਯਾਰ, ਜਬ ਵਕਤ ਆਤਾ ਹੈ ਤੋ ਸਾਰੇ ਬਦਲ ਜਾਤੇ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ।
1: ਇੱਥੇ ਇੱਥੇ ਇੱਥੇ ਮੇਰਾ ਆੜੀ ਨੂੰ ਦੱਸਦਾ ਪਿਆ ਵੀ ਮੈਲਨ ਨੇ ਨਹਿਰ ਛੱਡ ਕੇ ਉਮਰੀ।
0: ਵਾਹ, ਵੈਰੀ ਨਾਈਸ, ਵੈਰੀ ਨਾਈਸ। ਹਰੇ ਪੈਨ ਨਾਲ ਲਿਖਿਆ ਚੁਟਕਲਾ, ਸੋਰੀ ਸ਼ੇਰ ਸ਼ਾਇਰੀ
1: ਚੁਟਕਲਾ ਯਾਰ, ਇਹ ਤੋ ਆਪਨੇ ਬਹੁਤ ਲੰਬੀ ਛੋੜ ਦੀ।
0: ਕਹਿੰਦਾ ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ, ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ, ਜ਼ਰੂਰੀ ਗੱਲ ਕਹਿਣੀ ਹੋਵੇ, ਕੋਈ ਵਾਅਦਾ ਨਿਭਾਉਣਾ ਹੋਵੇ, ਉਸਨੂੰ ਆਵਾਜ਼ ਦੇਣੀ ਹੋਵੇ, ਉਸਨੂੰ ਬੁਲਾਉਣਾ, ਵਾਪਸ ਬੁਲਾਉਣਾ ਹੋਵੇ, ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ, ਮਦਦ ਕਰਨੀ ਹੋਵੇ ਉਸਦੀ, ਯਾਰ ਦੀ ਢਾਰਸ ਬਣਾਉਣੀ ਹੋਵੇ, ਬਹੁਤੇ ਪੁਰਾਣੇ ਰਿਸ਼ਤਿਆਂ 'ਤੇ ਉਸਨੂੰ ਮਿਲਣ ਜਾਣਾ ਹੋਵੇ, ਹਮੇਸ਼ਾ ਦੇਰ ਕਰ ਦਿੰਦਾ ਹਾਂ ਮੈਂ, ਹਮੇਸ਼ਾ ਦੇਰ ਕਰ ਦਿੰਦਾ ਮੈਂ।
1: ਵਾਹ, ਇੱਥੋਂ ਕਿ ਮੈਨੂੰ ਗਾਣਾ ਯਾਦ ਆਇਆ, ਇੱਕ ਪੁਰਾਣੀ ਫਿਲਮ ਸੀਗੀ ਨਾ ਉਹਦੀ, ਰਿਸ਼ੀ ਕਪੂਰ ਦੀ, ਦੇਰ ਨਾ ਹੋ ਜਾਏ ਕਹੀਂ ਦੇ,
0: ਇਹਦੇ ਮਗਰੇ ਹੀ ਆ ਗਾਣਾ ਲਾਦੇ ਹਨਾ,
1: ਹਾਂ ਆ ਜਾ ਰੇ,
0: ਇਹ ਇਹ ਲੱਗਦਾ ਹੁੰਦਾ ਨਾ ਵਿਆਹ ਵਾਲੀਆਂ,
1: ਬਰਾਤ ਦੇ ਆਉਣ ਤੋਂ ਪਹਿਲਾਂ
0: ਮੂਵੀ ਦੇ ਵਿੱਚ ਧੱਕੇ ਦੇ ਨਾਲ ਇਹ ਗਾਣਾ ਪਹਿਲਾਂ ਜ਼ਰੂਰ ਪਸਾਉਂਦੇ ਹੁੰਦੇ।
1: ਯੈਸ,
0: ਥੈਂਕ ਯੂ ਥੈਂਕ ਯੂ ਥੈਂਕ ਯੂ। ਅਤੇ ਜ਼ੂ ਤੋਂ ਕਹਿੰਦੇ ਕਿ ਚੰਗਾ ਯਾਦ ਕਰਾਇਆ, ਟਾਈਗਰ ਕਿੱਥੇ ਯਾਰ ਅੱਜ ਕੱਲ੍ਹ ਬੱਲੇ ਸਿਮਰ ਜੀ, ਹਾਂ ਮੈਨੂੰ ਲੱਗਦਾ ਅੱਜ ਕੱਲ੍ਹ ਉਹ ਡਿਨਰ ਛੱਡਿਆ ਉਹਨਾਂ ਨੇ ਅਤੇ ਹੁਣ ਮੈਸੇਜ ਵੀ ਨਹੀਂ ਕਰਦੇ।
1: ਓਹੋ, ਉਹ ਵੀ ਡਾਇਟ ਕੌਨਸ਼ੀਅਸ ਹੋ ਗਏ ਦੱਸੋ।
0: ਹਾਂਜੀ,
1: ਜੇ ਟਾਈਗਰ ਨੇ ਜੇ ਡਾਇਟ ਖਾਣੀ ਸ਼ੁਰੂ ਕਰਤੀ ਤਾਂ ਫਿਰ ਕੀ ਹਾਲ ਹੋਊਗਾ? ਪਹਿਲਾਂ ਟਾਈਗਰ ਸਾਡੀ ਘੱਟ ਨੇ, ਮੈਪ ਤੇ ਯੂ ਨੋ ਗਲੋਬਲੀ ਘੱਟ ਨੇ।
0: ਨਹੀਂ ਚਲੋ ਇੱਥੇ ਹੀ ਹੋਣੇ ਆ ਕਿਤੇ, ਉਹਦਾ ਕਿਤੇ ਮੈਸੇਜ ਮੁਸੇਜ ਨੂੰ ਟਾਈਮ ਨਹੀਂ ਲੱਗਦਾ। ਥੈਂਕ ਯੂ ਟਾਈਗਰ ਜੀ, ਟਾਈਗਰ ਜੀ ਨੇ ਇੱਕ ਗਿਫਟ ਵੀ ਭੇਜਿਆ ਹੈ, ਟਾਈਗਰ ਜੀ ਮਿਲ ਗਿਆ ਮੈਨੂੰ ਗਿਫਟ, ਤੁਹਾਡਾ ਬਹੁਤ ਮਿਹਰਬਾਨੀ, ਸ਼ੁਕਰੀਆ ਜੀ ਤੁਹਾਡਾ, ਥੈਂਕ ਯੂ
1: ਥੈਂਕ ਯੂ।
0: ਐਵੇਂ ਤੁਸੀਂ ਨਾ ਕਰਿਆ ਕਰੋ ਇੱਦਾਂ ਦੀਆਂ ਖੇਚਲਾਂ,
1: ਯੈਸ,
0: ਅਤੇ ਉੱਦਾਂ ਤੁਹਾਡਾ ਹੈਲੋ ਹਾਏ ਪਹੁੰਚ ਜਾਂਦੀ ਹੈ, ਇਹੋ ਹੀ ਬੜਾ ਵੱਡਾ ਗਿਫਟ ਹੈ।
1: ਗਿਫਟਾਂ ਗੁਫਟਾਂ ਦੀ ਖੇਚਲ ਨਾ ਕਰਿਆ ਕਰੋ,
0: ਵਾਟਰਮੈਲਨ ਭੇਜ ਰਹੇ ਤੁਹਾਡੇ, ਤੁਹਾਡੇ ਸਵਾਲ ਦਾ ਜਵਾਬ ਤੇ
1: ਨਹੀਂ,
0: ਵੇਖਿਆ ਫਿਰ,
1: ਦੇਖੋ ਮੈਲਨ ਜਦੋਂ ਪਾਣੀ ਛਾਲ ਮਾਰੂਗਾ ਕੀ ਬਣ ਜੂਗਾ, ਵਾਟਰਮੈਲਨ।
0: ਆਹ ਤੇ ਹੋਈ ਨਾ,
1: ਅੱਜ ਕੱਲ ਨਾ ਜਿਹੜਾ 6-7 ਹੈ ਨਾ, ਉਹ ਲਾਸਟ ਵੀਕ ਸਮ ਟਾਈਮ ਬੱਚੇ ਆਏ ਨਾ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਛੋਟੀ ਕੋਈ ਹੋਰ ਫਰੈਂਡ ਵੀ ਸੀਗੀ, ਉਹ ਆ ਕੇ ਪਤਾ ਕੀ ਕਹਿੰਦੀ, ਕਹਿੰਦੀ ਲੁੱਕ ਲੁੱਕ ਆਪਣੀ ਫਰੈਂਡ ਨੂੰ, ਕਹਿੰਦੀ ਕਹਿੰਦੀ ਲੁੱਕ ਮਾਈ ਦਾਦਾ ਵਿਲ ਸੇ 6-7. ਅੱਛਾ, ਇੱਕ ਹੱਥ ਉੱਪਰ ਥੱਲੇ ਕਰਾ ਕੇ ਨਾ ਮੈਨੂੰ ਕਹਿੰਦੀ ਸੇਟ ਲਾਈਕ ਦਿਸ. ਅੱਛਾ, ਮੈਂ ਕਿਹਾ
0: 6-7
1: 6-7. ਕਹਿੰਦੀ ਲੁੱਕ ਲੁੱਕ ਮਾਈ ਦਾਦਾ ਕੈਨ ਸੇ 6-7. ਹੁਣ ਲੱਗਦਾ ਹੋਣਾ ਵੀ ਕਿੱਡਾ ਏਂਸ਼ੀਅੰਟ ਜ਼ਮਾਨੇ ਦਾ ਬੰਦਾ ਵੀ 6-7 ਕਹਿ ਸਕਦਾ.
0: ਚਲੋ ਕੋਈ ਡੈਨੋਨੇ ਜੀ, ਕੀ ਵਾਪਰਿਆ ਤੁਹਾਡੇ ਨਾਲ ਇਹ ਸਭ ਤੇ ਕੁਛ ਵਧੀਆ
1: ਵਾਪਰਿਆ? ਇੱਕ ਇੱਕ ਨਾ ਇੱਕ ਹੁੰਦਾ ਨਾ ਥੋੜਾ ਨੈਚੁਰਲ ਇਨਸਟਿੰਕਟ ਹੁੰਦੀ ਹੈ, ਉਹ ਮੇਰੇ ਤੋਂ ਕੱਲ ਮੈਂ ਫੋਨ ਤੇ ਗੱਲ ਕਰ ਰਹੀ ਸੀਗੀ, ਆਈ ਵਾਜ਼ ਔਨ ਮਾਈ ਰੈਸਟਿੰਗ ਮੋਡ, ਤੇ ਸਾਡਾ ਡੌਗ ਜਿਹੜਾ ਨਾ ਉਹ ਬੀਨ ਖਿੜਕੀ ਦੇ ਸਾਹਮਣੇ ਬੀਨ ਬੈਗ ਰੱਖਿਆ ਸੀ, ਉਹ ਧੁੱਪ ਤੇ
0: ਧੁੱਪ ਵਿੱਚ ਆਉਂਦਾ
1: ਬੀਨ ਬੈਗ ਸੀਗਾ, ਬੀਨ ਬੈਗ ਤੇ ਬੈਠਾ ਸੀ ਨਾ.
0: ਮੈਂ ਕਿਹਾ
1: ਨਹੀਂ ਨਹੀਂ ਬੀਨ ਬੈਗ.
0: ਅੱਛਾ ਅੱਛਾ,
1: BEN.
0: ਮੈਨੂੰ ਲੱਗਾ ਵੀ ਜਿੱਦਾਂ ਬੀਨ ਵਜਾਉਂਦਾ ਉਹ ਤੇ ਬੀਨ ਬੈਗ ਚ ਪਾ ਕੇ ਸਾਈਡ ਤੇ ਰੱਖੀ.
1: ਨਾ ਨਾ, ਉਹ ਤੇ ਸੁੱਤੀ ਪਈ ਘਰਾੜੇ ਮਾਰ ਰਹੀ ਆ.
0: ਅੱਛਾ,
1: ਉਧਰ ਮੇਰੀ ਡਾਟਰ ਦੀ ਆਵਾਜ਼ ਆਈ ਲਿਵਿੰਗ ਏਰੀਆ ਚੋਂ, ਉਹਨੂੰ ਜਦੋਂ ਵੀ ਕਹੋ ਨਾ ਨਿੱਕੀ ਬਰਡ, ਉਹ ਭੱਜ ਕੇ ਬਾਹਰ ਜਾਂਦੀ ਹੈ.
0: ਅੱਛਾ,
1: ਸ਼ੀ ਸੈਡ ਵਾਂਸ ਨਿੱਕੀ ਬਰਡ.
0: ਓਕੇ,
1: ਉਹਨੇ ਫੇਰ ਕਿਹਾ ਨਿੱਕੀ ਬਰਡ. ਮੈਂ ਫੋਨ ਤੋਂ ਨਾ ਹੱਥ ਆਵਾਜ਼ ਪਰਾਂ ਕਰਕੇ ਕਿਹਾ, ਅਜੇ ਵਾਈ ਇਜ਼ ਇਟ ਡਿਸਟਰਬਿੰਗ ਹਰ, ਸ਼ੀ ਸਲੀਪਿੰਗ. ਉਹਦਾ ਬਾਜਾ ਵੀ ਉਹ ਜਾਨਵਰ ਹੈ, ਵਾਈ ਆਮ ਟੇਕਿੰਗ ਹਰ ਸਾਈਡ.
0: ਨਹੀਂ ਚਲੋ, ਫਿਰ ਵੀ ਆਪਾਂ ਗੱਲ ਇਹ ਵੀ ਤੁਸੀਂ ਤੇ ਆਪਣੇ ਮਨ ਨੂੰ ਕਹਿਤੀ ਨਾ.
1: ਹਾਂ, ਆਪਣੇ ਮਨ ਨੂੰ ਤਾਂ ਕਹਿਤੀ, ਬਾਅਦ ਚੋਂ ਰੀਅਲਾਈਜ਼ ਕੀਤਾ ਕਿ ਵਾਈ ਆਮ ਯੂ ਨੋ ਸਟਾਰਟ, ਬਿਕੋਜ਼ ਇੰਨੇ ਟਾਈਮ ਨਾਲ ਨਾਲ ਰਹਿੰਦੇ ਰਹਿੰਦੇ ਨਾ ਉਹ ਇੱਦਾਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ, ਹੁਣ ਮੈਨੂੰ ਉਹਦੀਆਂ ਗੱਲਾਂ ਸਮਝ ਆਉਣੀਆਂ ਸ਼ੁਰੂ ਹੋ ਗਈਆਂ.
0: ਉਹ ਵੀ ਸਾਡੀ ਸਮਝ ਰਿਹਾ ਸਾਰੀਆਂ ਤੇ ਅਸੀਂ ਵੀ ਉਹਦੀਆਂ ਸਾਰੀਆਂ ਸਮਝ ਰਹੇ ਹਾਂ.
1: ਨਹੀਂ ਹੁਣ ਹੁਣ ਤਾਂ ਮੈਨੂੰ ਪਤਾ ਲੱਗ ਜਾਂਦਾ ਮੇਰੇ ਫੋਨ ਜਿਹੜਾ, ਕਿਉਂਕਿ ਮੈਂ ਫੋਨ ਹਮੇਸ਼ਾ ਮੇਰੇ ਹੱਥ 'ਚ ਨਹੀਂ ਹੁੰਦਾ ਹੈਗਾ, ਫੋਨ ਕਿਤੇ ਰੱਖਤਾ ਨਾ, ਜਦੋਂ ਵੀ ਮੈਸੇਜ ਮੁਸੇਜ ਵੱਜੂਗਾ ਨਾ ਉਹਨੇ ਆ ਕੇ ਨਾ, ਜੇ ਮੈਂ ਦੂਸਰੇ ਕਮਰੇ 'ਚ ਉਹਨੇ ਆ ਕੇ ਕਹਿਣਾ ਕਰਕੇ
0: ਬਾਹਰ
1: ਕੋਈ ਜਾਣ ਬਾਹਰ ਕੋਈ ਜਾਣ ਪਛਾਣ ਵਾਲਾ ਬੰਦਾ ਆ ਗਿਆ ਤਾਂ ਉਹਨੇ ਡੋਰ ਦੇ ਅੱਗੇ ਜਾ ਕੇ ਕਹਿਣਾ ਹਲਕਾ ਹਲਕਾ, ਜੇ ਕੋਈ ਬਾਹਰ ਅਣਜਾਣਾ ਬੰਦਾ ਆ ਗਿਆ ਫਿਰ ਜ਼ੋਰ ਦੀ ਚੀਖਣਾ ਆ.
0: ਹੁਣ
1: ਦੇਖੋ ਮੈਨੂੰ ਘਰੇ ਰਹਿੰਦੇ ਰਹਿੰਦੇ ਉਹਦੀ ਸਾਰੀ ਭਾਸ਼ਾ ਸਮਝ ਆਉਣ ਲੱਗ ਗਈ.
0: ਗੁੱਡ ਗੁੱਡ.
1: ਸੋ ਦਿਸ ਇਜ਼ ਮਾਈ ਇਨਟੇਕ ਕਿ ਮੈਂ ਕੀ ਕੀ ਸਿੱਖਿਆ ਔਰ ਕੀ ਕੀ ਮੈਨੂੰ ਸਮਝ ਆਉਣ ਲੱਗਿਆ ਔਰ ਕਿਹੜੀ ਗੱਲ ਤੋਂ ਮੈਨੂੰ ਹਾਸਾ ਵੀ ਆਇਆ ਕੱਲ੍ਹ.
0: ਨਹੀਂ ਗੁੱਡਿਆ ਤਾਂ ਬਹੁਤ ਵਧੀਆ. ਵੇਖੋ ਮਤਲਬ ਜੀ ਤੁਸੀਂ ਆਪਾਂ ਆਪ ਵੀ ਕਈ ਮਤਲਬ ਕੱਢ ਲੈਂਦੇ ਹਾਂ ਨਾ ਕਿ ਹੁਣ ਕੀ ਕਹਿ ਰਿਹਾ, ਅਤੇ ਉਹ ਵੀ ਚੀਜ਼ਾਂ ਵੇਖੋ ਆਪਾਂ ਫਿਰ ਹੈਰਾਨ ਹੁੰਦੇ ਹਾਂ. ਇੱਥੋਂ ਤੱਕ ਤਾਂ ਸਾਡੀ ਮਤਲਬ ਭਾਵੇਂ ਉਹ ਸਹੀ ਮਹਿਣੇ 'ਚ ਉਹੀ ਕਹਿ ਰਹੇ ਜਾਂ ਨਹੀਂ ਕਹਿ ਰਹੇ, ਪਰ ਇੱਕ ਤੁਹਾਡੀ ਟਿਊਨਿੰਗ 'ਤੇ ਹੋਈ ਜਾਂਦੀ ਹੈ ਨਾ.
1: ਲਾਈਕ 5:30 ਜਾਨਵਰਾਂ ਦਾ ਦੇਖੋ 5:30 ਉਹਦਾ ਡਿਨਰ ਟਾਈਮ ਹੁੰਦਾ ਆ. 5:30 ਉਹਨੇ ਆ ਕੇ ਨਾ ਮੇਰੇ ਕੋਲ ਇੱਕ ਵਾਰੀ ਨੱਜ ਕਰਨਾ ਹੀ ਆਪਣੇ ਨੱਕ ਨਾਲ ਨਾ, ਚਾਹੇ ਬੈਠੀ ਹਾਂ ਚਾਹੇ ਮੈਂ ਲੇਟੀ ਹੋਈ, ਉਹਨੇ ਨੱਜ ਕਰਨਾ ਹੀ ਕਰਨਾ ਵੀ ਹੁਣ ਕਿਸੇ ਨੂੰ ਕਹਿ ਦੇ ਮੈਨੂੰ ਰੋਟੀ ਦੇ ਦੇਣ.
0: ਵਾਹ, ਓਕੇ.
1: ਐਗਜ਼ੈਕਟ ਘੜੀ ਦੇਖ ਕੇ 5:30.
0: ਅੱਛਾ,
1: ਯੈਸ,
0: ਗੁੱਡ ਗੁੱਡ ਗੁੱਡ. ਚਲੋ ਚੰਗੀ ਗੱਲ ਆ,
1: ਕੁੱਤਿਆਂ ਨਾਲ ਹੀ ਦਿਲ ਲਾਓ.
0: ਸਿਆਣਾ ਸੁਖਦੀਪ ਸਿੰਘ ਘੁੰਮਜੀ ਕਹਿੰਦੇ ਨੇ ਕਿ ਸੋਣੀ ਵੱਢ ਤੇ ਬੀਜ ਆਏ ਨੇ ਹਾੜੀ, ਘਟ ਗਿਆ ਸੀ ਵਿਟਾਮਿਨ ਸੀ ਤਾਂ ਹੀ ਉਹ ਤਾਂ ਖਾ ਕੇ ਆਏ ਨੇ ਅੱਜ ਸੰਤਰੇ ਦੀ ਫਾੜੀ.
1: ਵਾਹ ਵਾਹ ਵਾਹ ਵਾਹ.
0: ਵਿਦੇਸ਼ੀ ਕੱਪੜਿਆਂ ਨੂੰ ਛੱਡ ਕੇ ਅੱਜ ਬੰਨ ਕੇ ਆਏ ਨੇ ਬਨਾਰਸੀ ਸਾੜੀ, ਉਡੀਕ ਉਡੀਕ ਵਿੱਚ ਘੁੰਮਣ ਵਰਗਿਆਂ ਦੀ ਚਿੱਟੀ ਤੇ ਲਾਫਟਰ ਥੈਰੇਪੀ ਤੇ ਬੱਚਿਆਂ ਦੀ ਪੁੰਗਰ ਪਈ ਹੈ ਦਾੜੀ. ਜੀ ਆਇਆਂ ਨੂੰ ਆਖੋ ਸਾਰੇ ਤੇ ਖੜਕਾਓ ਥਾਲੀਆਂ ਤੇ ਮਾਰੋ ਤਾੜੀ, ਨੋਨੀਆਂ ਪੀ ਦਿਆਲ ਮੁੜ ਪਿੰਡ ਨੂੰ ਵਾਪਸ ਆ ਗਈ, ਕਹਿੰਦਾ ਘੁੰਮਣ ਪਿੰਡ ਵਾਲਿਓ ਖੋਲ੍ਹ ਦਿਓ ਅੱਜ ਹਵਾ ਦੇ ਵਿੱਚ ਰਫਲ ਤੇ ਦਨਾਲੀ.
1: ਵਾਹ ਵਾਹ ਵਾਹ, ਵੈਰੀ ਨਾਈਸ, ਥੈਂਕ ਯੂ ਵੈਰੀ ਮੱਚ ਘੁੰਮਣ ਸਾਹਿਬ, ਥੈਂਕ ਯੂ ਵੈਰੀ ਮੱਚ.
0: ਤੁਸੀਂ ਦਾੜੀਆਂ ਫਟਾਈਆਂ,
1: ਉਹਨਾਂ ਨੇ ਪੁੰਗਰਾਈਆਂ ਸੀ, ਅਸੀਂ ਪਟਾਤੀਆਂ.
0: ਪੁੰਗਰਾਈਆਂ ਕਹਿੰਦੇ ਤੇਰੀ ਦੋਸਤੀ ਨੇ ਮੁਝੇ ਬਹੁਤ ਕੁਛ ਸਿਖਾਇਆ ਹੈ, ਮੇਰੇ ਉਦਾਸ ਚਿਹਰੇ ਕੋ ਮੁਸਕਰਾਨਾ ਸਿਖਾਇਆ ਹੈ, ਮੈਂ ਸ਼ੁਕਰ ਗੁਜ਼ਾਰ ਹੂੰ ਆਪਣੇ ਰੱਬ ਕਾ, ਆਏ ਮੇਰੇ ਐ ਮੇਰੇ ਅਜ਼ੀਜ਼ ਦੋਸਤ ਜਿਸਨੇ ਮੁਝੇ ਤੇਰੇ ਜੈਸੇ ਦੋਸਤ ਸੇ ਮਿਲਾਇਆ ਹੈ.
1: ਵਾਹ, ਵੈਰੀ ਨਾਈਸ,
0: ਬਹੁਤ ਸੋਹਣਾ ਜੀ, ਧੰਨਵਾਦ ਤੁਹਾਡਾ। ਦੇਸ਼ ਬੰਧੂ ਭਾਰਦਵਾਜ ਜੀ ਵੀ ਵੈਲਕਮ ਬੈਕ ਕਰਦੇ ਨੇ, ਕਹਿੰਦੇ
1: ਥੈਂਕ ਯੂ, ਥੈਂਕ ਯੂ,
0: ਐਨਰਜੀ ਐਂਡ ਲਾਫਟਰ ਐਂਡ ਹੋਪ, ਦਿਸ ਇਜ਼ ਨਾਟ ਅ ਗੈਸਟ ਅਪੀਅਰੈਂਸ।
1: ਨੋ ਨੋ ਨੋ, ਇਟਸ ਨਾਟ ਅ ਗੈਸਟ ਅਪੀਅਰੈਂਸ।
0: ਥੈਂਕ ਯੂ ਜੀ। ਸਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਵੀ ਤੁਹਾਨੂੰ ਵੈਲਕਮ ਬੈਕ ਕਰਦੇ ਨੇ, ਥੈਂਕ ਯੂ। ਤੇ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਲੱਗਾ ਅੱਜ ਨੋਨੀਆ ਜੀ ਨੂੰ ਸੁਣ ਕੇ। ਤੇ ਗੁਰਸੇਵਕ ਜੀ ਵੀ ਕਹਿੰਦੇ ਨੇ ਕਿ ਨੋਨੀ ਡੀਜੇ ਜਿੰਦਾਬਾਦ, ਤੇ ਅਮ੍ਰਿਤ ਜੀ ਵੀ ਕਹਿੰਦੇ ਕਿ ਗਾਣਿਆਂ ਦੀ ਤਾਂ ਅੱਜ ਵਧੀ ਵਧੀਆ ਹੱਥ ਕਰਾ ਦਿੱਤੇ। ਅਵਤਾਰ ਜੀ ਵੀ ਕਹਿੰਦੇ ਨੇ ਕਿ ਨੋਨੀਆ ਜੀ ਵੈਲਕਮ ਬੈਕ, ਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਨੋਨੀਆ ਜੀ ਵੈਲਕਮ ਬੈਕ,
1: ਤੇ
0: ਜਸਵਿੰਦਰ ਜੀ ਵੀ ਕਹਿੰਦੇ ਨੇ ਕਿ ਨੋਨੀਆ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਅੱਜ ਕਾਫੀ ਦਿਨਾਂ ਬਾਅਦ ਸੁਣ ਕੇ, ਧੰਨਵਾਦ ਜੀ, ਮਿਹਰਬਾਨੀ।
1: ਤੇ
0: ਹੁਣ ਫਿਰ ਆਪਾਂ ਇਜਾਜ਼ਤ ਲੈਣੇ ਨੋਨੀਆ
1: ਜੀ,
0: ਦੱਸੋ ਕੁਛ ਰਹਿ ਗਿਆ, ਮੈਂ ਵੀ ਚੈੱਕ ਕਰ ਲਾਂ।
1: ਸਾਰਿਆਂ ਨੂੰ, ਸਾਰਿਆਂ ਨੂੰ ਥੈਂਕ ਯੂ ਕਹਿੰਦੇ ਆ, ਔਰ ਮੈਂ ਸਾਰੇ ਮੇਰੇ ਆਈ ਥਿੰਕ ਮੇਰੇ ਮੈਂ ਤਾਂ ਜਿੰਨੀ ਥੈਂਕ ਯੂ ਕਹਿੰਦੀ ਗਈ, ਮੇਰੇ ਘਰ ਦੇ ਜ਼ਿਆਦਾ ਕਹਿੰਦੇ ਹੋਣਗੇ, ਉਹ ਜ਼ਿਆਦਾ ਦੁਖੀ ਹੋ ਗਏ ਸੀ ਮੇਰੇ ਘਰੇ ਰਹਿੰਦੇ ਰਹਿੰਦੇ, ਜ਼ਿਆਦਾ ਚਿਕ ਚਿਕ ਕਰਦੀ ਕਰ ਰਹੀ ਜਾ ਮੰਮੀ ਬਾਹਰ।
0: ਉਹ ਵੀ ਕਹਿਣਗੇ ਅੱਜ ਗਿਆ ਨੂੰ ਵੀ ਉੱਥੇ ਤੇ ਬੜਾ ਹੱਸਦੀ ਸੀ ਮੰਮੀ,
1: ਘਰੇ ਸਿੰਘਾਂ ਤੇਲਾ ਹੀ ਰੱਖਦੀ ਹੈ। ਨਹੀਂ, ਹਮੇਸ਼ਾ ਜਿਹੜਾ ਜਿਹੜਾ ਹੁੰਦਾ ਨਾ, ਉਹ ਫਿਊ ਪੀਪਲ ਹੋਰ ਨੇ ਜਿਹਨਾਂ ਬਾਰੇ ਆਈ ਕਾਂਟ ਡਿਸਕਲੋਜ਼, ਦਿਲ ਸੇ ਕਿ ਸਾਡੇ ਨਿਆਣੇ ਕਹਿੰਦੇ ਨੇ ਕਿ ਯੂ ਹੈਵ ਡਿਫਰੈਂਟ ਪਰਸਨੈਲਿਟੀ ਆਊਟਸਾਈਡ, ਯੂ ਹੈਵ ਡਿਫਰੈਂਟ ਪਰਸਨੈਲਿਟੀ ਇਨਸਾਈਡ।
0: ਇਹ ਤੇ ਹਰ ਘਰ ਦੀ ਕਹਾਣੀ ਹੈ ਵੇਖੋ।
1: ਨਹੀਂ, ਯੂ ਕਾਂਟ ਬੀ ਇਨ ਵਨ ਮੋਡ ਐਵਰੀਵੇਅਰ ਨਾ, ਸਾਰੇ ਸਾਰੇ ਕਿਸੇ ਨੂੰ ਤਾਂ ਨਹੀਂ ਤੁਸੀਂ ਵੱਡੂ ਖਾਉਂ ਬਹਿ ਸਕਦੇ।
0: ਹਾਂ, ਵੱਡਣ ਤੇ ਲਈ ਵੀ ਤੇ ਆਪ
1: ਉਹ ਤੁਸੀਂ
0: ਆਪਣੇ ਨਿਆਣੇ ਚਾਹੀਦੇ, ਵੱਡਣ ਲਈ
1: ਵੱਡਣ ਲਈ ਆਪਣੇ ਨਿਆਣੇ ਚਾਹੀਦੇ ਨੇ। ਉਹ ਤਾਂ ਤੁਸੀਂ ਹਰ ਗ੍ਰੈਂਡਸਨ ਵੀ ਨਹੀਂ, ਕਿਡ ਵੀ ਨਹੀਂ ਚਾਹੀਦੇ ਹੁੰਦੇ ਉੱਥੇ, ਉੱਥੇ ਤੁਸੀਂ ਪੂਰੀ ਤਰ੍ਹਾਂ ਸਪੋਇਲ ਕਰਨ ਵਾਲੇ ਹੁੰਦੇ ਹੋ। ਲੈ, ਇਹ ਕੀ ਗੱਲ ਹੈ, ਸਾਨੂੰ ਕਦੇ ਟੀਵੀ ਲਾਉਣ ਨੂੰ ਕਿਹਾ ਨਹੀਂ ਹੈ, ਇਹਨਾਂ ਨੂੰ ਕਿਤੇ ਟੀਵੀ ਲਾ ਕੇ ਦੇ ਦਿੱਤਾ, ਇਟਸ ਓਕੇ, ਕੋਈ ਗੱਲ ਨਹੀਂ ਹੁੰਦਾ,
0: ਕੋਈ ਬੱਚੇ ਨਿੱਕੇ ਵਾਰੀ ਬਦੋ ਬਦੀ ਬੰਦਾ ਪਸੀਜ ਜਾਂਦਾ। ਤੇ ਚਲੋ, ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ, ਤੁਹਾਡਾ ਦਿਨ ਇਹ ਵੀਕਐਂਡ ਵਧੀਆ ਵਧੀਆ ਰਹੇ, ਤੇ ਸੋਹਣੇ ਸੋਹਣੇ ਸੁੱਖ ਸੁਨੇਹੇ ਮਿਲਣ ਤੁਹਾਨੂੰ, ਤੇ ਆਪਾਂ ਹੁਣ ਮਿਲਦੇ ਹਾਂ ਅਗਲੇ ਹਫ਼ਤੇ,
1: ਹਸਤੇ
0: ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ
1: ਜੀ। ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਦਿਨ ਗੁਜ਼ਰਿਆ, ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸਾਰਿਆਂ ਦੀਆਂ ਗੁੱਡ ਵਿਸ਼ੇਜ਼ ਦੇ ਲਈ, ਆਈ ਫੀਲ ਰੀਅਲੀ ਰੀਅਲੀ ਗੁੱਡ। ਮੈਨੂੰ ਲੱਗਦਾ ਅੱਜ ਮੇਰਾ ਨਾ ਬੂਸਟ ਮਿਲ ਗਿਆ ਮੈਨੂੰ, ਹੈਪੀ ਜਿਹੜਾ ਇੱਕ ਬੂਸਟ ਦੀ ਕਮੀ ਸੀਗੀ ਨਾ ਹੈਪੀਨੈਸ ਦੀ, ਅੱਜ ਉਹ ਮੈਨੂੰ ਮਿਲ ਗਈ ਹੈ, ਐਂਡ ਆਈ ਐਮ ਬੈਕ ਟੂ ਮਾਈ ਨੋਰਮਲ ਕਲੋਥਿੰਗਸ, ਜਾਂ ਕਹਿੰਦੇ ਆਪਣੀ ਵਰਦੀ 'ਚ ਆ ਗਏ ਹਾਂ। ਸੋ ਆਈ ਐਮ ਵੈਰੀ ਹੈਪੀ, ਥੈਂਕ ਯੂ ਵੈਰੀ ਮੱਚ ਬਾਬਾ ਜੀ, ਥੈਂਕ ਯੂ ਵੈਰੀ ਮੱਚ ਰੇਡੀਓ ਹਾਂਜੀ, ਥੈਂਕ ਯੂ ਸਾਰੇ ਲਿਸਨਰਸ ਦਾ ਜਿਨ੍ਹਾਂ ਨੇ ਮੈਸੇਜ ਕੀਤੇ, ਜਿਨ੍ਹਾਂ ਨੇ ਨਹੀਂ ਵੀ ਕੀਤੇ, ਜਿਨ੍ਹਾਂ ਨੇ ਫੋਨ ਕਾਲ ਕੀਤੇ, ਜਿਨ੍ਹਾਂ ਨੇ ਨਹੀਂ ਵੀ ਕੀਤੇ, ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ। ਔਰ ਸਾਰਿਆਂ ਨੂੰ ਮੇਰਾ ਰਿਕੁਐਸਟ ਇਹੀ ਹੈ ਕਿ ਪਰਮਾਤਮਾ ਤੁਹਾਨੂੰ, ਯੂਨੀਵਰਸ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਬਹੁਤ ਸਾਰੀਆਂ ਤੰਦਰੁਸਤੀਆਂ ਦੇਵੇ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ, ਔਰ ਦੇਖਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 Main Street Point Cook call 0493

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੋ ਵੀ ਹੱਥ ਦਸਤਾਰ ਨੂੰ ਪਿਆ ਇਹਨੂੰ ਲਾ ਦੇਣਾ ਹੈ ਦਸਤਾਰ।
2: ਮੇਰਾ ਕਜ਼ਨ ਆਇਆ ਪੰਜਾਬ ਤੋਂ।
1: ਪੰਜਾਬ ਦੇ ਵਿੱਚ ਵੀ ਸਮਾਂ ਤੇ ਹਾਲਾਤ ਸਾਡੇ ਖਿਲਾਫ ਨੇ ਤੇ ਇੱਥੇ ਵੀ
3: ਹਾਲਾਤ ਸੁਖਾਲੇ ਹੋਏ ਤਾਂ ਵਾਪਸ ਵੀ ਜਾਇਆ ਜਾ ਸਕਦਾ।
1: ਕਹਿੰਦੇ ਨੇ ਜੰਮਣ ਵਾਲੀ ਤੇ ਮਰਨ ਵਾਲੀ ਥਾਂ ਜੇ ਇੱਕ ਹੋਵੇ ਤਾਂ ਰੂਹ ਤੇ ਕੋਈ ਕਰਜ਼ਦਾਰੀ ਨਹੀਂ ਰਹਿੰਦੀ। ਹੁਣ ਤਾਂ ਪਤਾ ਨਹੀਂ ਕਿੱਥੇ ਮਰਨਾ।
4: ਓਫੀਸ਼ੀਅਲ ਜੌਬਸ ਇੱਥੇ ਵਾਈਟ ਸਕਿਨ ਲਈ ਆ, ਸਾਡੇ ਲਈ ਤਾਂ ਛੋਟੇ ਮੋਟੇ ਬਿਜ਼ਨਸ ਆ ਜਾਂ ਫਿਰ ਲੇਬਰ ਆ।
2: ਪਰ ਇਹਦੇ ਖਿਲਾਫ ਫਿਰ ਖੜਨਾ ਚਾਹੀਦਾ ਨਾ।
4: ਜੇ ਪਤਾ ਹੋਵੇ ਹਾਰ ਹੋ ਗਈਆਂ ਤਾਂ ਉੱਥੇ ਲੜਨ ਦਾ ਕੋਈ ਫਾਇਦਾ ਨਹੀਂ ਹੁੰਦਾ।
2: ਬ੍ਰਦਰ, ਜਿਹੜੀਆਂ ਕੌਮਾਂ ਆਪਣੀ ਹੋਂਦ ਲਈ ਲੜਨੋਂ ਹਟ ਜਾਂਦੀਆਂ ਨੇ ਨਾ, ਉਹ ਕੌਮਾਂ ਦਾ ਵਜੂਦ ਖਤਮ ਹੋ ਜਾਂਦਾ।
5: They have slavery in their blood. We have kingship in ours.
6: Create humiliation. Create terror.
7: Has the body been identified?
8: It's just Indian blood. No need to worry.
9: ਇਹਨਾਂ ਨੂੰ ਸਾਡੀ ਜਾਨ ਦੀ ਕੁੱਤੇ ਜਿੰਨੀ ਕਦਰ ਨਹੀਂ। ਦਿਲ ਚੋਂ ਡਰ ਕੱਢਣਾ ਪੈਣਾ ਤੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ।
10: ਅਸੀਂ ਹਥਿਆਰ ਸਾਡੀ ਹੋਂਦ ਲਈ ਤੇ ਜ਼ਾਲਮ ਦੇ ਵਿਰੋਧ ਚ ਚੱਕੇ ਆ। ਸ਼ੇਰੇ ਪੰਜਾਬ,
1: ਤੈਨੂੰ ਰਿਸ਼ਤਿਆਂ ਦਾ ਮੋਹ ਹੁੰਦਾ ਨਾ ਤਾਂ ਤੇਰੇ ਹੱਥ ਚ ਬੰਦੂਕ ਕਿਤਾਬਾਂ ਹੁੰਦੀਆਂ। ਵੱਡਾ ਤਾਂ ਪੁੱਠੇ ਰਾਹ ਤੁਰਿਆ ਸੀ, ਹੁਣ ਤੂੰ ਵੀ ਉਸ ਰਾਹ ਤੇ ਤੁਰ ਪੈ।
11: ਜਿਸ ਰਾਹ ਤੇ ਉਹ ਚੱਲ ਰਿਹਾ ਨਾ, ਉਸ ਰਾਹ ਤੇ ਚੱਲਣ ਵਾਲੇ ਬੰਦਿਆਂ ਦੇ ਸਾਹ ਬਹੁਤ ਘੱਟ ਹੁੰਦੇ ਨੇ।
12: ਡੈਡ, ਸਾਹ ਚਾਹੇ ਘੱਟ ਵੀ ਹੋਣ ਪਰ ਹੋਣੇ ਮਨਮਰਜ਼ੀ ਦੇ ਚਾਹੀਦੇ ਨੇ।
1: ਸਾਹਮਣੇ ਬੰਦੇ ਹੋਣ ਨਾ ਤਾਂ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ। ਜੇ ਹੋਣ ਹੀ ਡੰਗਰ, ਡੰਗਰਾਂ ਨਾਲ ਡੰਗਰ ਹੋਣਾ ਪੈਂਦਾ। ਤੈਨੂੰ ਮੇਰੀ ਸਹੁੰ ਹੈ, ਇਹਨਾਂ ਨੂੰ ਛੱਡੀ ਨਾ।

0: ਇਹ ਇੱਕ ਸਿੰਘ ਦਾ ਪੁੱਤਾ ਦਸਤਾਰ ਸਜਾਊਗਾ ਵੀ ਤੇ ਦਸਤਾਰ ਲਈ ਲੜੂਗਾ ਵੀ।
1: ਸੋ ਦੋਸਤੋ ਇਹ ਟ੍ਰੇਲਰ ਸੁਣ ਰਹੇ ਸੀ ਤੁਸੀਂ ਦਸਤਾਰ ਫਿਲਮ ਦਾ। ਦਸਤਾਰ ਫਿਲਮ 17 ਤਰੀਕ ਨੂੰ ਰਿਲੀਜ਼ ਹੋਣੀ ਆ। ਇਸ ਸਮੇਂ ਪ੍ਰਮੋਸ਼ਨ ਪੂਰੀ ਜ਼ੋਰਾਂ ਸ਼ੋਰਾਂ ਦੇ ਉੱਤੇ ਆ ਅਤੇ ਜਿਹੜੇ ਤਰੀਕੇ ਦੇ ਨਾਲ ਪ੍ਰਮੋਸ਼ਨ ਕੀਤੀ ਜਾ ਰਹੀ ਆ ਲੱਗਦਾ ਆ ਕਿ ਫਿਲਮ ਕਾਫੀ ਪ੍ਰੋਮਿਸਿੰਗ ਆ। ਟ੍ਰੇਲਰ ਦੱਸ ਰਹੇ ਨੇ, ਗਾਣੇ ਦੱਸ ਰਹੇ ਨੇ, ਪੂਰੀ ਮਿਹਨਤ ਲਾਈ ਗਈ ਆ ਟੀਮ ਦੇ ਵੱਲੋਂ। ਖੁਦ ਤਰਸੇਮ ਜੱਸੜ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਪ੍ਰਮੋਸ਼ਨ ਦੇ ਲਈ ਟੂਰ ਦੇ ਉੱਤੇ ਨੇ ਅਤੇ ਅੱਜ ਰੇਡੀਓ ਹਾਂਜੀ ਦੇ ਵਿਹੜੇ ਆਏ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਪਾਂ ਜਾਣਾਂਗੇ ਇਸ ਫਿਲਮ ਦੇ ਬਾਰੇ, ਇਹਨਾਂ ਦੇ ਫਿਲਮੀ ਸਫ਼ਰ ਦੇ ਬਾਰੇ ਅਤੇ ਹੋਰ ਬਹੁਤ ਸਾਰਾ ਕੁਛ। ਭਾਈ ਸਵਾਗਤ ਤੁਹਾਡਾ।
2: ਥੈਂਕ ਯੂ ਬਾਈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
1: ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ। ਆਸਟ੍ਰੇਲੀਆ ਦੇ ਨਾਲ ਬੜਾ ਗਾੜਾ ਨਾਤਾ ਹੁਣ ਇੱਦਾਂ ਲੱਗਦਾ ਵੀ ਜਿੱਦਾਂ ਆਪਣਾ ਆਪਣਾ ਜਿਹਾ, ਤੁਸੀਂ ਸਾਨੂੰ ਉੱਪਰੇ ਨਹੀਂ ਲੱਗਦੇ ਹੁਣ।
2: ਹੁਣ ਕਈ ਵਾਰ ਆ ਗਏ ਜੀ ਹੁਣ ਇੱਥੇ ਅਤੇ ਹੁਣ ਥੋੜ੍ਹੇ ਸਮੇਂ ਬਾਅਦ ਗੇੜਾ ਲੱਗ ਜਾਂਦਾ ਫਿਲਮ ਦੇ ਸਿਲਸਿਲੇ 'ਚ, ਕਦੇ ਟੂਰ ਦੇ ਸਿਲਸਿਲੇ 'ਚ।
1: ਕਦੀ ਕੀ ਫਰਕ ਲੱਗਦਾ ਭਾਈ ਜਦੋਂ ਆਪਾਂ ਟੂਰ ਕਰਨ ਆਉਂਦੇ ਹਾਂ, ਗਾਉਣ ਆਉਂਦੇ ਹਾਂ ਅਤੇ ਉਦੋਂ ਇੱਕ ਅਲੱਗ ਮਾਹੌਲ ਬਣਦਾ ਵਾ ਸ਼ਹਿਰ ਦੇ ਵਿੱਚ, ਜਦੋਂ ਆਪਾਂ ਪ੍ਰਮੋਸ਼ਨ ਲਈ ਆਉਂਦੇ ਹਾਂ ਉਦੋਂ ਇੱਕ ਅਲੱਗ ਤੁਸੀਂ ਮਹਿਸੂਸ ਕਰਦੇ ਹੋ ਕੁਛ ਵੱਖਰਾ
2: ਹੁੰਦਾ ਜੀ? ਉਦੋਂ ਤੁਸੀਂ ਮੋਰ ਲਾਈਕ ਤੁਹਾਡਾ ਲਾਈਵ ਸ਼ੋਅ ਵੱਲ ਧਿਆਨ ਹੁੰਦਾ, ਤੁਸੀਂ ਸਾਰੇ ਸ਼ਹਿਰਾਂ ਦੇ ਵਿੱਚ ਜਾਣਾ ਹੁੰਦਾ। ਜਦੋਂ ਫਿਲਮ ਦਾ ਪ੍ਰਮੋਸ਼ਨਲ ਟੂਰ ਹੁੰਦਾ ਜੀ, ਦਿਨ ਬਹੁਤ ਘੱਟ ਹੁੰਦੇ ਆ ਤੁਹਾਡੇ ਕੋਲ। ਹੁਣ ਮੈਂ ਸਿਰਫ 4 ਦਿਨ ਲਈ ਆਇਆ ਅਤੇ 4 ਦਿਨਾਂ ਦੇ ਵਿੱਚ ਸਿਡਨੀ ਵੀ ਜਾਣਾ ਅਤੇ ਮੈਲਬਰਨ ਵੀ। ਅੱਜ ਹੁਣ ਸਾਡਾ ਲਾਸਟ ਦਿਨ ਆ, ਕੱਲ੍ਹ ਆਏ ਸੀਗੇ ਹਜੇ, ਪਰਸੋਂ ਰਾਤੀ ਆਏ ਸੀ ਅਤੇ ਕੱਲ੍ਹ ਦਾ ਦਿਨ ਸੀਗਾ ਜੀ। ਕੱਲ੍ਹ ਪ੍ਰੀਮੀਅਰ ਸੀਗਾ, ਵਰਲਡ ਪ੍ਰੀਮੀਅਰ ਇੱਥੇ ਮੈਲਬਰਨ 'ਚ ਕੀਤਾ ਅਤੇ ਅੱਜ ਹੁਣ ਸਿਡਨੀ ਚਲੇ ਜਾਣਾ, ਕੱਲ੍ਹ ਨੂੰ ਸਿਡਨੀ ਪ੍ਰੀਮੀਅਰ ਆ ਅਤੇ ਪਰਸੋਂ ਨੂੰ ਅਸੀਂ ਉੱਡ ਜਾਣਾ। ਸੋ ਇਹ ਹੁੰਦਾ ਇਹਦੇ ਵਿੱਚ ਸ਼ੋਰਟ ਟ੍ਰਿਪ ਹੁੰਦਾ, ਤੁਹਾਨੂੰ ਓਨਾ ਸਮਾਂ ਨਹੀਂ ਮਿਲਦਾ। ਜਦੋਂ ਸ਼ੋਜ਼ ਲਈ ਆਈਦਾ ਤਾਂ ਮਹੀਨਾ ਡੇਢ ਮਹੀਨਾ ਹੁੰਦਾ, ਤਾਂ ਤੁਸੀਂ ਸਾਰਾ ਆਸਟ੍ਰੇਲੀਆ ਘੁੰਮਦੇ ਵੀ ਹੋ, ਸਮਾਂ ਵੀ ਹੁੰਦਾ ਥੋੜ੍ਹਾ ਜ਼ਿਆਦਾ ਘੁੰਮਣ ਲਈ, ਵਿਚਾਰਨ ਲਈ, ਲਿਖਣ ਲਈ। ਇਹਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਮੋਰ ਲਾਈਕ ਤੁਸੀਂ ਪ੍ਰਮੋਸ਼ਨ 'ਚ ਇਨਵੋਲਵ ਹੁੰਦੇ ਹੋ, ਇੰਟਰਵਿਊ ਦੇ ਵਿੱਚ ਇਨਵੋਲਵ ਹੁੰਦੇ ਹੋ, ਸੋ ਇਹਦੇ 'ਚ ਭੱਜਣ ਨੱਠ ਜ਼ਿਆਦੇ ਆ।
1: ਅੱਛਾ, ਫਿਲਮਾਂ ਦੀ ਪ੍ਰਮੋਸ਼ਨ ਕਰਨੀ ਇੱਕ ਭੱਜਣ ਨੱਠ ਆ, ਫਿਰ ਜਦੋਂ ਤੁਸੀਂ ਸ਼ੂਟ 'ਤੇ ਹੁੰਦੇ ਹੋ ਉਦੋਂ ਵੀ ਰਾਤਾਂ ਜਾਗ ਜਾ ਕੇ ਫਿਲਮ ਬਣਾਉਣੀ ਕਰਨੀ, ਨਾਲ ਸ਼ੋਅ ਵੀ ਚੱਲਣੇ, ਇਹ ਸਾਰਾ ਕੁਛ ਬਹੁਤ ਜ਼ਿਆਦਾ ਹੈਕਟਿਕ ਨਹੀਂ ਹੋ ਜਾਂਦਾ?
2: ਹੋ ਜਾਂਦਾ ਬਈ, ਪਰ ਉਹਨੂੰ ਇੰਜੋਏ ਕਰੀਦਾ। ਮੈਂ ਜੇ ਸੱਚੀ ਪੁੱਛੋ, ਮੈਂ ਪ੍ਰਮੋਸ਼ਨ ਵਾਲਾ ਪਾਰਟ ਥੋੜ੍ਹਾ ਘੱਟ ਇੰਜੋਏ ਕਰਦਾ, ਮੇਕਿੰਗ ਵਾਲਾ ਪਾਰਟ ਬਹੁਤ ਇੰਜੋਏ ਕਰਦਾ। ਉਦੋਂ ਚਾਹੇ ਤੁਹਾਨੂੰ 12 ਘੰਟੇ 18 ਘੰਟੇ ਜਿੰਨੇ ਮਰਜ਼ੀ ਵੀ ਕਰਨਾ ਪੈਂਦਾ, ਸ਼ੂਟ ਕਰਨਾ ਪੈਂਦਾ, ਉਹਨੂੰ ਇੰਜੋਏ ਕਰਦੇ ਹਾਂ ਕਿਉਂਕਿ ਉਹ ਇੱਕ ਕ੍ਰੀਏਟਿਵ ਵਰਕ ਆ ਬਈ, ਹੈ ਨਾ। ਜਿਹੜਾ ਬੰਦਾ ਤੁਸੀਂ ਕ੍ਰੀਏਟਿਵ, ਤੁਹਾਡੀ ਇਹ ਜੋਬ ਆ, ਤੁਸੀਂ ਇਹਦੇ ਵਿੱਚ ਕ੍ਰੀਏਟਿਵਿਟੀ ਕਰਦੇ ਹੋ, ਹੈ ਨਾ, ਤੁਹਾਡੇ ਲਈ ਇਹ ਇੰਟਰਸਟਿੰਗ ਆ, ਹੈ ਨਾ, ਕਿਉਂਕਿ ਤੁਸੀਂ ਉਹਦੇ ਵਿੱਚ ਹਰ ਰੋਜ਼ ਨਵਾਂ, ਕਿੰਨੇ ਦਰਸ਼ਕ ਸੁਣਨ ਲਈ ਹੁੰਦੇ ਆ, ਬੇਤਾਬ ਹੁੰਦੇ ਆ ਵੀ ਤੁਸੀਂ ਬੋਲੋਗੇ, ਗੱਲਾਂ ਦੱਸੋਗੇ, ਕੁਛ ਨਵਾਂ ਲੈ ਕੇ ਆਓਗੇ, ਗੱਲ ਕਰੋਗੇ, ਤੁਹਾਡੀ ਇਹ ਕ੍ਰੀਏਟੀਵਿਟੀ ਆ। ਹੁਣ ਸਾਡੇ ਲਈ ਜਦੋਂ ਅਸੀਂ ਕ੍ਰੀਏਟੀਵਿਟੀ ਕਰਨੀ ਆ, ਅਸੀਂ ਕਰਨੀ ਆ ਕੈਮਰੇ ਦੇ ਅੱਗੇ ਜਦੋਂ ਫਿਲਮ ਬਣਾਉਣੀ ਆ, ਜਿਹੜੀ ਉਹ ਕ੍ਰੀਏਟੀਵਿਟੀ ਆ ਉਹ ਹੈਗੀ ਆ ਪੂਰਾ, ਮਤਲਬ ਫਨ ਪਾਰਟ ਜਿਹਦੇ ਵਿੱਚ ਕਹਿੰਦੇ ਆ ਵੀ ਉਹ, ਚਾਹੇ ਥਕਾਵਟ ਵੀ ਆ ਉਹ 'ਚ ਵੀ ਆਨੰਦ ਆਉਂਦਾ। ਜਿਹੜਾ ਪ੍ਰਮੋਸ਼ਨ ਵਾਲਾ ਪਾਰਟ ਹੋ ਜਾਂਦਾ, ਇਹ ਤੋਂ ਮੈਂ ਢਿੱਲਾ ਰਿਹਾ ਪਿਛਲੇ ਬਹੁਤ ਸਮੇਂ ਤੋਂ, ਅਤੇ ਮੈਂ ਨਹੀਂ ਹੁੰਦਾ, ਮੈਨੂੰ ਇਹ ਹੁੰਦਾ ਵੀ ਨਾ ਕਰਿਆ ਜਾਵੇ ਜ਼ਿਆਦਾ, ਕਿਉਂਕਿ ਸਿਰਫ ਗੱਲ ਇੰਨੀ ਕੁ ਹੁੰਦੀ ਆ, ਗੱਲ ਹੋਰ ਕੋਈ ਨਹੀਂ ਹੈਗਾ। ਇਹ ਜਰਨੀ ਦਾ ਇੱਕ ਹਿੱਸਾ ਹੁਣ ਬਣ ਚੁੱਕਿਆ, ਬਹੁਤ ਜ਼ਿਆਦਾ ਹਰੇਕ ਬੰਦਾ ਬਿਜ਼ੀ ਆ, ਸੋਸ਼ਲ ਮੀਡੀਆ ਦਾ ਸਮਾਂ ਆ ਗਿਆ, ਪਰ ਆਪਦੀ ਚੀਜ਼ ਨੂੰ ਆਪੇ ਬੜਾ ਚੰਗਾ ਕਹੀ ਜਾਣਾ, ਆਪਦੀ ਚੀਜ਼ ਬਾਰੇ ਆਪ ਬਹੁਤ ਬੋਲੀ ਜਾਣਾ, ਉਹ ਥੋੜ੍ਹਾ ਜਿਹਾ ਉੱਥੇ ਥੋੜ੍ਹਾ ਜਾ ਕੇ ਜਾਈਦਾ, ਹੈ ਨਾ। ਵੀ ਅਗਲਾ ਕਹਿੰਦਾ ਹਰੇਕ ਹੀ ਆਪਣੀ ਨੂੰ ਤਾਂ ਕਹਿੰਦਾ ਹੀ ਹੁੰਦਾ, ਕਹਿਣਾ ਬਣਦਾ ਵੀ ਆ, ਪਰ ਉਹ ਔਖਾ ਲੱਗਦਾ ਵਾਰ ਵਾਰ, ਹਰ ਵਾਰ ਹਰ ਵਾਰ ਕਹਿਣਾ, ਹੈ ਨਾ, ਹਰੇਕ ਚੀਜ਼
1: ਇਸ ਵਾਰੀ ਕੁਛ ਵੱਖਰਾ ਆ ਫਿਰ ਕਹਿਣਾ,
2: ਅਤੇ ਜਦੋਂ ਕਿ ਵੱਖਰਾ ਕਰੀਦਾ ਵੀ ਆ, ਹੈ ਨਾ। ਅਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੋਰ ਲਾਈਕ ਹੌਲੀ ਹੌਲੀ, ਚਲੋ ਆਡੀਅੰਸ ਦਾ ਇੱਕ ਨਾ ਟਰੱਸਟ ਬਣਨਾ ਚਾਹੀਦਾ ਸਿਨੇਮੇ ਦੇ ਵਿੱਚ ਫਿਲਮਾਂ ਦੇ ਵਿੱਚ, ਹੈ ਨਾ, ਵੀ ਕਿਹਨੇ ਬਣਾਈ ਆ, ਕਿਹੜੇ ਬੰਦੇ ਦਾ ਕੀ ਕੈਟਾਲੋਗ ਆ। ਜੇ ਆਪਾਂ ਉਹ ਸਿਨੇਮੇ ਦੇ ਟਰੱਸਟ ਦੇ ਬੇਸਿਸ 'ਤੇ ਜਾਵਾਂਗੇ, ਇੱਕ ਕੁਆਲਿਟੀ ਟ੍ਰੇਲਰ ਦੇ ਬੇਸਿਸ 'ਤੇ ਜਾਵਾਂਗੇ, ਉਹ ਜ਼ਿਆਦਾ ਵਧੀਆ, ਕਿਉਂਕਿ ਪ੍ਰਮੋਸ਼ਨ ਤਾਂ ਕਈ ਵਾਰ ਜਿਹੜੀ ਫਿਲਮ ਨਹੀਂ ਵੀ ਵਧੀਆ ਉਹਦੀ ਵੀ ਬਹੁਤ ਜ਼ਿਆਦਾ ਹੋਈ ਹੁੰਦੀ ਹੈ,
1: ਬਿਲਕੁਲ ਉਹਦੀ ਜ਼ਿਆਦਾ ਹੋ ਜਾਂਦੀ ਹੈ,
2: ਉਹਦੀ ਕਈ ਵਾਰ ਜ਼ਿਆਦਾ ਹੋ ਜਾਂਦੀ ਹੈ। ਸੋ ਪ੍ਰਮੋਸ਼ਨ ਕਈ ਵਾਰ ਵਰਕ ਵੀ ਕਰ ਜਾਂਦੀ ਆ, ਉਹਦੇ ਨੰਬਰਸ ਵੀ ਆ ਜਾਂਦੇ ਆ, ਫਿਰ ਕਈ ਵਾਰ ਮਾੜੀ ਐਗਜ਼ਾਮਪਲ ਵੀ ਸੈੱਟ ਹੋ ਜਾਂਦੀ ਆ, ਫਿਰ ਕਈ ਵਾਰ ਚੰਗੀ ਫਿਲਮ ਬਣਾਉਣ ਵਾਲੇ ਬੰਦੇ ਦਾ ਦਿਲ ਵੀ ਟੁੱਟ ਜਾਂਦਾ ਵੀ ਯਾਰ ਜਦੋਂ ਕੰਮ ਹੀ ਇਕੱਲਾ ਪ੍ਰਮੋਸ਼ਨ ਅਤੇ ਐਡਵਰਟੀਜ਼ਮੈਂਟ ਦਾ ਰਹਿ ਗਿਆ ਤਾਂ ਫਿਰ ਕੀ ਹੋਊਗਾ, ਹੈ ਨਾ। ਫਿਰ ਉਹਦੇ ਨਾਲ ਕੁਆਲਿਟੀ ਗਿਰਦੀ ਆ, ਫਿਰ ਹੌਲੀ ਹੌਲੀ ਆਡੀਅੰਸ ਦਾ ਟਰੱਸਟ, ਕਹਿੰਦੇ ਹੁੰਦੇ ਆ ਇੱਕ ਮਾੜੀ ਫਿਲਮ ਜਦੋਂ ਸੁਪਰ ਹਿੱਟ ਹੋ ਜਾਵੇ ਨਾ, ਉਹ ਕਈ ਚੰਗੀਆਂ ਨੂੰ ਫਲੋਪ ਕਰ ਜਾਂਦੀ ਆ, ਅਤੇ ਜੇ ਇੱਕ ਚੰਗੀ ਹਿੱਟ ਹੋ ਜਾਵੇ ਤਾਂ ਉਹ ਕਈ ਚੰਗੀਆਂ ਨਵੀਆਂ ਦੇ ਬੀਜ ਲਾ ਜਾਂਦੀ ਆ।
1: ਸਹੀ ਗੱਲ ਹੈ, ਸਹੀ ਗੱਲ ਹੈ, ਇੱਕ ਫਿਰ ਲੋਕਾਂ ਨੂੰ ਸਿਨੇਮਿਆਂ ਤੱਕ ਉਹ ਖਿੱਚ ਕੇ ਲੈ ਜਾਂਦੀ ਹੈ। ਅੱਛਾ, ਇਸ ਵਾਰੀ ਮੈਂ ਅੱਗੇ ਦਰਸ਼ਨ ਦਿਦਾਰੇ ਹੁੰਦੇ ਰਹਿੰਦੇ ਆ, ਟੂਰ ਬਾਰੇ ਵੀ ਹੋਰ ਕਈ ਚੀਜ਼ਾਂ ਬਾਰੇ ਮੈਂ ਕੁਛ ਇੱਕ ਸੱਜਣ ਹੁੰਦੇ ਆ ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਆ ਉਹਨਾਂ ਦਾ ਫੇਸ ਰੀਡਿੰਗ ਉਹ ਤੋਂ ਕੁਛ ਇੱਕ ਚੀਜ਼ਾਂ ਝਲਕਦੀਆਂ ਹੁੰਦੀਆਂ ਇਸ ਵਾਰੀ ਬੜੇ ਰਿਲੈਕਸ ਜੇ ਹੋ ਤੁਸੀਂ
2: ਸਮੇਂ ਨਾਲ ਫਰਕ ਪੈ ਗਿਆ ਬਾਈ ਹੁਣ ਕਹਿ ਲਓ ਮੋਰ ਲਾਈਕ ਇੱਕ ਕਰੈਕਟਰ ਮੈਂ ਇੱਦਾਂ ਦੀ ਕਰ ਲਏ ਆ ਹੁਣ ਹੈ ਨਹੀਂ ਬਾਹਲੀ ਦੌੜ ਭੱਜ ਜੀ ਰਹੀ ਕੋਈ ਨਾ ਕੁਛ ਕਿਸੇ ਨੂੰ ਬਾਹਲਾ ਦਿਖਾਉਣਾ ਨਾ ਜਿਤਾਉਣਾ ਨਾ ਸਮਝਾਉਣਾ ਹੁਣ ਠੀਕ ਆ ਜੋ ਹੈਗਾ ਵਧੀਆ ਜਿਹਨੇ ਤੁਹਾਡੇ ਨਾਲ ਆ ਉਹ ਵੀ ਤੁਹਾਡੇ ਨਾਲ ਆ ਜਿਹੜਾ ਪਿਆਰ ਕਰਦਾ ਉਹ ਵੀ ਭਲਾ ਜਿਹੜਾ ਨਹੀਂ ਹੈਗਾ ਉਹ ਵੀ ਚੰਗਾ ਹਰੇਕ ਦੀ ਸੋਲ ਦੀ ਆਪਣੀ ਜਰਨੀ ਆ ਹੁਣ ਹੋ ਸਕਦਾ ਤੁਸੀਂ ਇਹ ਗੱਲ ਨੋਟ ਕੀਤੀ ਹੈ ਵੀਰੇ ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ ਹਾਂ
1: ਨਿਸ਼ਾਦ ਇਹ ਚੀਜ਼ ਇਸ ਕਰਕੇ ਵੀ ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਆਪਣੇ ਪ੍ਰੋਡਕਟ ਦੇ ਉੱਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਕੁਛ ਵਧੀਆ ਕੀਤਾ ਇਸ ਵਾਰੀ ਲੋਕਾਂ ਨੂੰ ਦੇਣ ਦੇ ਲਈ ਸ਼ਾਇਦ ਉਹ ਵੀ ਇੱਕ ਜਾਂ ਕੱਲ੍ਹ ਤੁਸੀਂ ਫਿਲਮ ਵਿਖਾਈ ਆ ਲੋਕਾਂ ਨੂੰ
2: ਜੀ
1: ਉੱਥੋਂ ਉਹਨਾਂ ਕੋਲ ਰਿਵਿਊ ਲਏ ਆ ਉਹ ਵੀ ਇੱਕ ਫੈਕਟਰ ਹੋ ਸਕਦਾ
2: ਬਿਲਕੁਲ ਬਾਈ 100% ਸਹੀ ਹੋ ਤੁਸੀਂ ਇਸ ਗੱਲ ਦੇ ਵਿੱਚ ਜਦੋਂ ਆਪਾਂ ਰਿਜ਼ਲਟ ਆ ਜਾਂਦਾ ਆਪਣਾ ਹੈ ਨਾ ਜਿਵੇਂ ਜਦੋਂ ਆਪਾਂ ਫਿਰ ਰਿਜ਼ਲਟ ਤੋਂ ਬਾਅਦ ਰਿਲੈਕਸ ਹੋ ਜਾਈਦਾ ਇੰਨਾ ਕੁ ਜ਼ਰੂਰ ਹੈਗਾ ਵੀ ਕੱਲ੍ਹ ਜਦੋਂ ਫਿਲਮ ਦੇਖੀ ਆ ਇੱਥੇ ਸਾਰੀ ਆਡੀਅੰਸ ਦੇ ਵਿੱਚ ਦੇਖੀ ਆ ਉਹਨਾਂ ਦੇ ਚਿਹਰੇ ਰੀਡ ਕੀਤੇ ਆ ਉਹਨਾਂ ਦੀ ਫੇਸ ਰੀਡਿੰਗ ਕੀਤੀ ਆ ਉਹਨਾਂ ਦੇ ਮਿਲਣ ਦੇ ਤਰੀਕੇ ਨੇ ਦੱਸਿਆ ਵੀ ਉਹਨਾਂ ਨੂੰ ਕਿੰਨੀ ਪਸੰਦ ਆਈ ਆ ਕਿਉਂਕਿ ਕਈ ਵਾਰ ਲਫ਼ਜ਼ਾਂ ਦੇ ਵਿੱਚੋਂ ਚੀਜ਼ ਉਨੀ ਨਹੀਂ ਤੁਸੀਂ ਸਮਝ ਪਾਉਂਦੇ ਕਿਉਂਕਿ ਲਫ਼ਜ਼ ਤਾਂ ਉਹੀ ਨੇ ਵੀ ਬਾਈ ਬਹੁਤ ਵਧੀਆ
1: ਬਿਲਕੁਲ
2: ਬਹੁਤ ਇੰਜੋਏ ਕੀਤਾ ਪਰ ਸਿਰਫ ਉਹ ਕਹਿਣ ਦੇ ਹਾਵ ਭਾਵ ਨੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਉਹਨਾਂ ਦੀ ਡੂੰਘਾਈ ਅਤੇ ਗੰਭੀਰਤਾ ਦੱਸਦੇ ਆ ਉਹ ਚੀਜ਼ ਹੈਗੀ ਆ ਜੀ ਮਾਲਕ ਦਾ ਸ਼ੁਕਰ ਆ ਇੱਕ ਤਾਂ ਇਹ ਆ ਵੀ ਉਹਨੇ ਆਪਦੀ ਮੇਰੀ ਫਿਲਮ ਕਰੀਅਰ ਦੀ ਜਰਨੀ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ ਬੜੇ ਵਧੀਆ ਕੰਟੈਂਟ ਹਿੱਸੇ ਆ ਗਏ ਆ ਉਹ ਚੀਜ਼ ਦਾ ਇੱਕ ਸਕੂਨ ਆ ਇੱਕ ਇਹ ਫਿਲਮ ਦਾ ਵੀ ਹੁਣ ਕੱਲ੍ਹ ਜਦੋਂ ਥੀਏਟਰ ਦੇ ਵਿੱਚ ਦੇਖੀ ਆ ਤਾਂ ਡੈਫੀਨੇਟਲੀ ਉਹਦਾ ਬਾਈ ਆਰਾਮ ਹੈਗਾ
1: ਅੱਛਾ ਬੜੇ ਅਲੱਗ ਅਲੱਗ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਅਤੇ ਹਰ ਇੱਕ ਕੰਸੈਪਟ ਵੈਲਿਊਬਲ ਆ ਪੰਜਾਬੀ ਲੋਕ ਜਦੋਂ ਸੁਣਦੇ ਆ ਤੁਹਾਡਾ ਪੋਸਟਰ ਵੇਂਦੇ ਅਤੇ ਉਹਨਾਂ ਨੂੰ ਉਦੋਂ ਹੀ ਇੱਕ ਮੈਸੇਜ ਮਿਲ ਜਾਂਦਾ ਵੀ ਇਸ ਵਾਰੀ ਕੁਛ ਵੱਖਰਾ ਵੇਖਣ ਨੂੰ ਮਿਲੂਗਾ ਵੱਖਰਾ ਉਹ ਇਤਿਹਾਸ ਦੇ ਵਿੱਚੋਂ ਵੱਖਰਾ ਤੁਹਾਡੀ ਆਪਣੀ ਬੋਲੀ ਦੇ ਲਈ ਆਪਣੇ ਸੱਭਿਆਚਾਰ ਦੇ ਲਈ ਆਪਣੇ ਧਰਮ ਦੇ ਪੱਖੋਂ ਕਈ ਚੀਜ਼ਾਂ ਸਿੱਖਣ ਕਰਨ ਵਾਲੀਆਂ ਮਿਲਣਗੀਆਂ ਸੋ ਇਹ ਕਿੱਦਾਂ ਕੰਸੈਪਟ ਕਿੱਦਾਂ ਧਿਆਨ ਦੇ ਵਿੱਚ ਆਉਂਦੇ ਨੇ ਕਿੱਦਾਂ ਚੁਣਦੇ ਹੋ
2: ਦੇਖੋ ਬਈ ਆਪਾਂ ਪਹਿਲਾਂ ਸੋਚਦੇ ਹੁੰਦੇ ਹਾਂ ਵੀ ਯਾਰ ਮੈਂ ਜਿਵੇਂ ਕੋਈ ਵੀ ਆਪਾਂ ਬਿਜ਼ਨਸ ਖੋਲ੍ਹਦੇ ਹਾਂ ਨਾ ਆਪਾਂ ਉਹ ਬਿਜ਼ਨਸ ਦੇ ਆਪਦੇ ਇੱਕ ਐਟੀਕੇਟਸ ਜਾਂ ਕਹਿ ਦਈਏ ਜਾਂ ਵਰਕ ਐਥਿਕਸ ਆਪਾਂ ਇੱਕ ਸੋਚੇ ਹੁੰਦੇ ਨੇ ਯਾਰ ਵੀ ਮੈਂ ਇਹੋ ਜਿਹਾ ਬੰਦਾ ਮੈਂ ਇਹੋ ਜਿਹਾ ਕੰਮ ਕਰ ਸਕਦਾ ਜਾਂ ਆਪਾਂ ਇੱਕ ਹੱਟੀ ਖੋਲ੍ਹੀ ਆ ਮੈਂ ਆਹ ਹੱਟੀ ਦੇ ਵਿੱਚ ਯਾਰ ਮੇਰਾ ਆਹ ਅਸੂਲ ਰੱਖਣਾ ਕਈਆਂ ਦਾ ਜਿਵੇਂ ਹੁੰਦਾ ਵੀ ਕਈ ਜਿਹੜੇ ਕੁੱਕ ਕਰਦੇ ਆ ਕਹਿੰਦੇ ਯਾਰ ਅਸੀਂ ਦੇਸੀ ਘਿਓ 'ਚ ਬਣਾਉਣਾ ਬਾਈ ਚਾਹੇ ਕੰਮ ਸ਼ੁਰੂ ਕੀਤਾ ਸੀ ਦੇਸੀ ਘਿਓ 'ਚ ਬਣਾ ਕੇ ਦੇਣਾ ਵਾ ਅਤੇ ਆਪਣੇ ਵੱਲੋਂ ਪਿਓਰਟੀ 'ਤੇ ਧਿਆਨ ਰੱਖਣਾ ਵਾ ਕਈ ਹੱਟੀਆਂ ਇੱਦਾਂ ਦੀਆਂ ਬਣਦੀਆਂ ਹੈ ਨਾ ਅਤੇ ਕਈ ਵਾਰ ਇਹ ਹੁੰਦਾ ਬਿਜ਼ਨਸ ਰਨ ਕਰਨ ਲਈ ਅਗਲਾ ਕਹਿੰਦਾ ਯਾਰ ਬਿਜ਼ਨਸ ਚੱਲਣਾ ਚਾਹੀਦਾ ਜੋ ਚੱਲਦਾ ਉਹਨੂੰ ਚਲਾਓ ਹੈ ਨਾ ਸੋ ਮੈਨੂੰ ਲੱਗਦਾ ਉਹ ਹੁੰਦਾ ਜਦੋਂ ਉਹਦਾ ਕੰਮ ਸ਼ੁਰੂ ਕੀਤਾ ਉਦੋਂ ਦਾ ਇਹ ਸੋਚਿਆ ਹੋਇਆ ਅਸੀਂ ਉਹੀ ਦੇਸੀ ਘਿਓ ਦੇ ਤੜਕੇ ਵਾਲੀ ਗੱਲ ਆ ਇਹ ਮੰਨਿਆ ਹੋਇਆ ਵੀ ਯਾਰ ਜਿਹੜੀ ਚੀਜ਼ ਦੇਣੀ ਆ ਆਪਣੇ ਵੱਲੋਂ ਪਿਓਰ ਦੇਣ ਦੀ ਕੋਸ਼ਿਸ਼ ਕਰਨੀ ਆ ਦੇਖੋ ਬਾਈ ਜੀ ਪਰਫੈਕਸ਼ਨ ਕੁਛ ਨਹੀਂ ਹੈਗੀ ਹੈ ਨਾ ਮੈਂ ਨਹੀਂ ਕਹਿੰਦਾ ਅਸੀਂ ਬਹੁਤ ਪਰਫੈਕਟ ਫਿਲਮਾਂ ਬਣਾਈਆਂ ਨੇ ਜਾਂ ਬਣਾਵਾਂਗੇ ਅਸੀਂ ਕੋਸ਼ਿਸ਼ ਕੀਤੀ ਆ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ ਚਾਹੇ ਉਹ ਕਿਸੇ ਵੀ ਫਿਲਮ ਦੇ ਰੂਪ 'ਚ ਚਾਹੇ ਰੱਬ ਦਾ ਰੇਡੀਓ ਸੀ ਚਾਹੇ ਮਸਤਾਨੇ ਸੀ ਚਾਹੇ ਗੁਰੂ ਨਾਨਕ ਜਹਾਜ਼ ਸੀ ਚਾਹੇ ਹੁਣ ਰੱਬ ਦਾ ਰੇਡੀਓ 3 ਸੀ ਸਾਡੇ ਵੱਲੋਂ ਇਹ ਕੋਸ਼ਿਸ਼ ਆ ਜੀ ਵੀ ਅਸੀਂ ਉਹ ਕੰਟੈਂਟ ਲੈ ਕੇ ਆਈਏ ਜਿਹੜਾ ਪੰਜਾਬ ਨੂੰ ਰੀਪ੍ਰਜੈਂਟ ਕਰਦਾ ਹੋਵੇ ਅਤੇ ਉਹਦੀ ਮੇਕਿੰਗ ਦੇ ਵਿੱਚ ਮੈਂ ਇੰਨਾ ਕਹਿੰਦਾ ਵੀ ਅਸੀਂ ਇਮਾਨਦਾਰੀ ਨਾਲ ਪੂਰਾ ਸਮਾਂ ਉਹਦੇ ਵਿੱਚ ਖੁੱਭੇ ਹੁੰਦੇ ਹਾਂ ਉੱਥੇ ਕੋਈ ਵੀ ਹੋਰ ਚੀਜ਼ ਨਹੀਂ ਸੁੱਝਦੀ ਹੁੰਦੀ ਸੋ ਉਹ ਚੀਜ਼ ਹੈਗੀ ਆ ਜੀ ਵੀ ਆਪਣੇ ਵੱਲੋਂ ਆਪਣੀ ਜਿਹੜਾ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦੇ ਵਿੱਚ ਕੋਸ਼ਿਸ਼ ਆ ਵੀ ਆਪਣੇ ਵੱਲੋਂ ਚੰਗਾ ਯੋਗਦਾਨ ਪਾ ਦਈਏ ਬਸ
1: ਬਹੁਤ ਵਧੀਆ ਜੀ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਾ ਸਿਰਾ ਤੁਹਾਨੂੰ ਜਾਂਦਾ ਤੁਹਾਡੇ ਟਾਈਟਲ ਬੜੇ ਵਧੀਆ ਹੁੰਦੇ ਆ ਤੁਸੀਂ ਫਿਲਮਾਂ ਦੇ ਰੱਬ ਦਾ ਰੇਡੀਓ ਬੜਾ ਪਹਿਲੀ ਵਾਰੀ ਸੁਣਨ ਦੇ ਵਿੱਚ ਬੜਾ ਵੱਖਰਾ ਜਿਹਾ ਬੜਾ ਵਧੀਆ ਜਿਹਾ ਲੱਗਾ ਹੈ ਕਿ ਹੁਣ ਚਲੋ ਸਾਰੀਆਂ ਫਿਲਮਾਂ ਦੇ ਤੁਹਾਡੇ ਟਾਈਟਲ ਬੜੇ ਕਮਾਲ ਦੇ ਆ ਹੁਣ ਦਸਤਾਰ ਤੁਸੀਂ ਟਾਈਟਲ ਬੜੇ ਵਧੀਆ ਹਰ ਇੱਕ ਦੇ ਕਹੀਏ ਆਪਾਂ ਕਿ ਦਿਲ ਤੋਂ ਇੱਕ ਲੱਗਣ ਵਾਲੀ ਗੱਲ ਆ ਬੰਦਾ ਧਿਆਨ ਦਿੰਦਾ ਵਾ ਉਸ ਚੀਜ਼ 'ਤੇ ਕੌਣ ਇਹ ਪਿੱਕ ਕੌਣ ਕਰਦਾ ਤੁਹਾਡੇ ਆਈਡੀਆ
2: ਤਾਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਨੇ ਫਿਲਮਾਂ ਕੀਤੀਆਂ ਬਾਈ ਉਹ ਤਾਂ ਡੈਫੀਨੇਟਲੀ 100% ਸਾਡੀ ਟੀਮ ਦੇ ਆਪਦਾ ਮੇਰਾ ਸੁਝਾਅ ਹੁੰਦਾ ਹੈ ਨਾ ਪਰ ਦਸਤਾਰ ਦਾ ਮੈਂ ਸਾਰਾ ਕ੍ਰੈਡਿਟ ਵਾਈਟ ਹਿੱਲ ਨੂੰ ਦਊਂਗਾ ਕਿਉਂਕਿ ਮੈਨੂੰ ਇਹ ਟਾਈਟਲ ਤੋਂ ਹੀ ਇਹਨਾਂ ਨੇ ਅਪਰੋਚ ਕੀਤੀ ਸੀ ਜਦੋਂ ਮੈਨੂੰ ਕਾਲ ਆਈ ਸੀ ਤੇ ਕਹਿੰਦੇ ਬਾਈ ਵੀ ਆਪਾਂ ਫਿਲਮ ਕਰਨੀ ਆ ਇਕੱਠਿਆਂ ਨੇ ਸਾਡੀ ਗੱਲ ਉਦੋਂ ਗੁਰੂ ਨਾਨਕ ਜਹਾਜ਼ ਦਾ ਸਾਡਾ ਕੰਮ ਚੱਲ ਰਿਹਾ ਸੀਗਾ ਸ਼ੂਟ ਚੱਲ ਰਿਹਾ ਸੀ ਉਦੋਂ ਦੀ ਗੱਲ ਆ ਮੈਂ ਕਿਹਾ ਬਾਈ ਵੀ ਹਜੇ ਇਹਦੋਂ ਡਨ ਕਰਕੇ ਫਿਰ ਅੱਗੇ ਆਪਾਂ ਕਰਾਂਗੇ ਜ਼ਰੂਰ ਕਹਿੰਦੇ ਬਾਈ ਤੁਸੀਂ ਡੈਫੀਨੇਟਲੀ ਕਰੋਗੇ ਤੁਸੀਂ ਜਵਾਬ ਦੇ ਨਹੀਂ ਸਕਦੇ ਤੁਹਾਨੂੰ ਜਦ ਟਾਈਟਲ ਦੱਸਣਾ ਮੈਂ ਕਿਹਾ ਵੀ ਕੀ ਟਾਈਟਲ ਆ ਕਹਿੰਦੇ ਦਸਤਾਰ ਮੈਂ ਕਿਹਾ ਬਾਈ ਤੁਸੀਂ ਇੱਦਾਂ ਦਾ ਟਾਈਟਲ ਦੱਸਿਆ ਜਿਹੜਾ ਤੁਸੀਂ ਇਹ ਦੇਖੋ ਬਾਈ ਵੀ ਹਜੇ ਤੱਕ ਪੰਜਾਬੀ ਦੇ ਵਿੱਚ ਦਸਤਾਰ ਆਪਣੇ ਲਈ ਕਿੱਡਾ ਵੱਡਾ ਟਾਈਟਲ ਵੀ ਆ, ਆਪਣੇ ਲਈ ਮਾਣ ਵੀ ਆ ਤੇ ਆਪਣੀ ਆਈਡੈਂਟੀ ਵੀ ਆ। ਵੀ ਇਹ ਮੈਂ ਕਿਹਾ ਵੀ ਸਾਡੇ ਕਦੇ ਦਿਮਾਗ 'ਚ ਕਿਉਂ ਨਹੀਂ ਆਈ ਇਹ ਚੀਜ਼, ਹੈ ਨਾ, ਵੀ ਅਸੀਂ ਜਦੋਂ ਇੱਕ ਦੋ ਵਾਰ ਸੋਚਿਆ ਹੈ ਨਾ ਤਾਂ ਮਤਲਬ ਵੀ ਇਹ ਚੀਜ਼ ਸਾਡੇ ਇਹ ਟਾਈਟਲ ਜਾਂ ਚੀਜ਼, ਮੈਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਈ ਸ਼ਾਬਾਸ਼ ਆ ਵੀ ਤੁਸੀਂ ਐਡਾ ਵੱਡਾ ਨਾਮ ਹੈ ਨਾ ਜਿਹਦੇ 'ਤੇ ਫਿਲਮ ਬਣਨੀ ਜ਼ਰੂਰੀ ਸੀ ਵੀ ਉਹ ਤੁਸੀਂ ਦਿੱਤੀ। ਦੂਜਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਮੇਰੇ 'ਤੇ ਮਾਣ ਕਰਕੇ ਮੈਨੂੰ ਅਪਰੋਚ ਕੀਤਾ, ਅਤੇ ਇਹਦਾ ਕ੍ਰੈਡਿਟ ਇਹਨਾਂ ਦਾ ਬਾਈ। ਬਾਕੀ ਟਾਈਟਲ ਅਸੀਂ ਰਾਈਟਰ ਨਾਲ ਸਾਡੀ ਆਪਦੀ ਜਦੋਂ ਪ੍ਰੋਡਕਸ਼ਨ ਹਾਊਸ ਦੀ ਟੀਮ ਬੈਠਦੀ ਆ ਸਲਾਹ ਨਾਲ ਫਿਰ ਰੱਖੇ ਜਾਂਦੇ ਆ।
1: ਅੱਛਾ, ਇਹਦੀ ਇੱਕ ਟੈਗ ਲਾਈਨ ਵੀ ਆ, ਅੜੇ ਸੋ ਚੜੇ
2: ਜੀ।
1: ਮੈਂ ਜਦੋਂ ਤੁਹਾਡਾ ਪੋਸਟਰ ਵੇਖਿਆ ਤਾਂ ਮੈਨੂੰ ਲੱਗਿਆ ਯਾਰ ਦਸਤਾਰ ਮੈਨੂੰ ਬਹੁਤ ਸੋਹਣਾ ਲੱਗਾ ਟਾਈਟਲ, ਪਰ ਜਦੋਂ ਉਹ ਮੈਂ ਪੜ੍ਹਿਆ ਮੈਨੂੰ ਲੱਗਦਾ ਯਾਰ ਇਹ ਇਟ ਸੈਲਫ ਇੱਕ ਉਹ ਤੋਂ ਵੀ ਹੈਵੀ ਇੱਕ ਟਾਈਟਲ ਆ, ਮਤਲਬ ਉਹ ਵੀ ਇੱਕ ਕਮਾਲ ਦੀ ਚੀਜ਼ ਨਾਲ। ਤਾਂ ਉਹ ਚਲੋ ਆਪਾਂ ਜਦੋਂ ਟ੍ਰੇਲਰ ਵੇਖਿਆ ਤਾਂ ਉਹ ਚੀਜ਼ ਉਹਦੇ 'ਚੋਂ ਸਾਰੀ ਕਲੀਅਰ ਨਜ਼ਰ ਆਉਂਦੀ ਹੈ। ਉਸ ਟਾਈਟਲ 'ਤੇ ਵੀ ਕੁਛ ਅੱਗੇ ਹੋ ਜੇ
2: ਦੇਖੋ, ਤੁਹਾਡਾ ਆਈਡੀਆ ਬਹੁਤ ਵਧੀਆ ਇਹ, ਕਿਉਂਕਿ ਟਾਈਟਲ ਉਹ ਬਹੁਤ ਵੱਡਾ, ਨੋ ਡਾਊਟ ਬਹੁਤ ਵੱਡਾ ਟਾਈਟਲ ਆ, ਅਤੇ ਦੇਖੋ ਜੇ ਹਿੱਸੇ ਹੋਈ ਤਾਂ ਜ਼ਰੂਰ ਸੋਚਾਂਗੇ, ਪਰ ਟਾਈਟਲ ਬਹੁਤ ਵੱਡਾ ਬਾਈ।
1: ਅੱਛਾ, ਇਹ ਵੀ ਸੁਣ 'ਚ ਆ ਰਿਹਾ ਵੀ ਪੈਸੇ ਵੀ ਕਾਫੀ ਵਾਈਟਲ ਦੇ ਵੱਲੋਂ ਤੁਹਾਡੇ ਵੱਲੋਂ ਕਾਫੀ ਖਰਚ ਦਿੱਤੇ ਗਏ ਨੇ ਫਿਲਮ
2: ਜੀ, ਬਹੁਤ ਜ਼ਿਆਦਾ, ਮਤਲਬ ਇਹਦੀ ਪ੍ਰੋਡਕਸ਼ਨ ਦੇ ਉੱਤੇ ਬਾਈ ਬਹੁਤ ਬਜਟ ਲੱਗਿਆ। ਵਾਈਟ ਹਿੱਲ ਦੀ ਸੋ ਫਾਰ ਜੋ ਮੈਨੂੰ ਸਨੀ ਬਾਈ ਹੁਣੀ ਆਪ ਦੱਸਦੇ ਆ, ਇਹਨਾਂ ਦੀ ਸੋ ਫਾਰ ਹਜੇ ਤੱਕ ਦੀ ਸਭ ਤੋਂ ਵੱਧ ਪ੍ਰੋਡਕਸ਼ਨ ਬਜਟ ਵਾਲੀ ਫਿਲਮ ਇਹਨਾਂ ਵੱਲੋਂ ਹੈਗੀ ਆ, ਕਿਉਂਕਿ UK ਦੇ ਵਿੱਚ ਪੀਰੀਅਡ ਦਿਖਾਉਣਾ ਸੀਗਾ, ਉਹ ਤੋਂ ਬਾਅਦ ਐਕਸ਼ਨ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ ਤੁਹਾਨੂੰ ਪਤਾ, ਐਕਸ਼ਨ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ। ਹੁਣ ਇਹਦੇ ਫਿਰ ਉੱਥੇ ਦੇ ਕਾਫੀ ਦਿਨ ਦਾ ਸ਼ੂਟ ਆ, ਉਹ ਤੋਂ ਬਾਅਦ ਇੰਡੀਆ ਵਾਲਾ ਵੀ ਪਾਰਟ ਆ, ਪਰ ਇਹਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਵੀ ਦਿੱਤਾ ਗਿਆ ਵੀ ਚਲੋ ਥੋੜ੍ਹਾ ਜਿਹਾ ਲੱਗੇ ਵੀ ਹਾਂ ਯਾਰ ਥੋੜ੍ਹਾ ਜ਼ਿਆਦਾ ਐਕਸਟਰਾ ਐਫਰਟ ਲਾਏ ਨੇ ਪੰਜਾਬੀ ਸਿਨੇਮੇ ਦੇ ਵਿੱਚ, ਕਿਉਂਕਿ ਉਹੀ ਚੀਜ਼ਾਂ ਆਡੀਅੰਸ ਨੂੰ ਡੇ ਬਾਈ ਡੇ ਸਪੈਸ਼ਲੀ ਯੰਗਸਟਰਸ ਨੂੰ ਉਹ ਚੀਜ਼ਾਂ ਹੀ ਜੁੜਨਗੀਆਂ। ਉਹ ਹੁਣ ਨੈੱਟਫਲਿਕਸ ਦੇਖਦੇ ਨੇ, ਐਮਾਜ਼ੋਨ ਦੇਖਦੇ ਨੇ ਜਾਂ ਹੋਰ ਵੀ OTT ਪਲੇਟਫਾਰਮ ਦੇਖਦੇ ਨੇ, ਉਹਦੇ 'ਤੇ ਉਹਨਾਂ ਨੂੰ ਮੇਕਿੰਗ ਦੇਖਣ ਦਾ ਜਿਹੜਾ ਨਜ਼ਰੀਆ ਉਹਨਾਂ ਦਾ ਕਾਫੀ ਚੇਂਜ ਹੋਇਆ ਹੋਇਆ। ਸੋ ਟਰਾਈ ਆ ਇਹੀ ਵੀ ਮੇਕਿੰਗ ਦੇ ਵਿੱਚ ਵਧੀਆ ਕਰੀਏ। ਸੋ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਤੇ ਬਾਈ ਡੈਫੀਨੇਟਲੀ ਹੋਈ ਆ, ਬਹੁਤ ਮਹਿੰਗਾ ਪ੍ਰੋਜੈਕਟ ਆ, ਅਤੇ ਜਿਹਦਾ ਮੈਂ ਕਹਿਣਾ ਹੁੰਦਾ ਵੀ ਇਹਦਾ ਤਾਂ ਬ੍ਰੇਕ ਈਵਨ 50,000 'ਤੇ ਜਾ ਕੇ ਹੋਣਾ।
1: ਵੈਸੇ ਆਮ ਨੋਰਮਲ ਇੱਕ ਐਵਰੇਜ ਫਿਲਮ 'ਤੇ ਪੰਜਾਬੀ 'ਤੇ ਕਿੰਨੇ ਕੁ ਲੱਗ ਜਾਂਦੇ ਆ ਜੇ ਤੁਸੀਂ ਪੁਰਾਣਾ ਬਣਾਓ, ਤਾਂ ਇਹਦੇ 'ਤੇ ਕਿੰਨੇ ਕੁ ਵੱਧ ਲੱਗੇ?
2: ਇਹ ਤਾਂ ਬਾਈ ਆਲਮੋਸਟ ਇੱਕ ਰੈਗੂਲਰ ਫਿਲਮ ਨਾਲੋਂ ਟ੍ਰਿਪਲ ਜਾਂ 4 ਗੁਣਾ ਬਜਟ ਲੱਗਿਆ ਹੈ, ਕਿਉਂਕਿ ਐਵਰੇਜ ਮੂਵੀ ਜਿਹੜੀ ਹੈਗੀ ਆ ਪੰਜਾਬੀ ਦੀ, ਆਪਾਂ ਇੱਕ ਐਵਰੇਜ ਪ੍ਰੋਡਕਸ਼ਨ ਦੀ ਗੱਲ ਕਰਦਾ, ਮੈਂ ਆਰਟਿਸਟ ਕੋਸਟ ਦੀ ਨਹੀਂ ਗੱਲ ਕਰੂੰਗਾ ਕਿਉਂਕਿ ਹਰੇਕ ਆਰਟਿਸਟ ਵੇਰੀ ਕਰਦਾ ਹੈ ਨਾ, ਉਹ ਵੱਖਰੀ ਆ। ਇੱਕ ਐਵਰੇਜ ਪੰਜਾਬੀ ਪ੍ਰੋਡਕਸ਼ਨ ਮੂਵੀ ਜੀ ਮੇਰੇ ਹਿਸਾਬ ਨਾਲ ਜੋ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਆ ਜੀ, 3-4 ਤੋਂ ਸਟਾਰਟ ਹੋ ਕੇ ਜੀ 5-7 ਤੱਕ ਤੁਸੀਂ ਮੈਕਸੀਮਮ ਲਾ ਲਓ ਜੀ, ਅਤੇ ਇਹਦੇ ਵਿੱਚ ਲਓ ਤੁਸੀਂ ਟ੍ਰਿਪਲ ਲੱਗਿਆ ਹੋਇਆ ਜੀ ਇਕੱਲੀ ਪ੍ਰੋਡਕਸ਼ਨ ਵਾਲਾ। ਸੋ ਇਹ ਮਤਲਬ 3 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ 17 ਨੂੰ, ਇਹ ਸਮਝ ਲਓ।
1: ਵਾਹ ਵਾਹ, ਸੋ ਇੱਕ ਹੀ ਦਸਤਾਰ ਇੱਕ ਹੀ ਸਰਦਾਰ, ਅਤੇ ਇਹਦੇ ਵਿੱਚ ਤਾਂ ਮਤਲਬ ਇੰਨੇ ਸਰਦਾਰ ਨੇ ਤਾਂ ਫਿਰ ਮਹਿੰਗੀ ਤਾਂ ਹੋਣੀ ਹੀ। ਅੱਛਾ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਕੁਛ ਸੱਚੀਆਂ ਵਾਪਰੀਆਂ ਹੋਈਆਂ ਉੱਥੇ ਘਟਨਾਵਾਂ ਉਹਨਾਂ ਦੇ ਉੱਤੇ ਅਧਾਰਿਤ ਆ, ਕੁਛ ਐਸੇ ਕੁਛ ਟਰੂ ਇਵੈਂਟਸ ਕੁਛ ਦੱਸਣਾ ਚਾਹੋਗੇ ਕਿਹੜੇ, ਕਿਉਂਕਿ ਬਹੁਤ ਕੁਛ ਉਦੋਂ 19 ਦਿਨੀ ਕਹਿੰਦੇ ਵਾਪਰਿਆ।
2: ਹਾਂਜੀ, ਇੱਕ ਤਾਂ ਮੈਂ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਹੈਗਾ ਟ੍ਰੇਲਰ, ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜੀ, ਅਤੇ ਉਹ ਤੋਂ ਬਾਅਦ ਮੈਂ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾ ਅਸੀਂ ਡਾਕੂਮੈਂਟਰੀ ਸ਼ੇਅਰ ਕੀਤੀ ਹੋਈ ਹੈ ਇੱਕ, ਉਹ ਡਾਕੂਮੈਂਟਰੀ ਦੇ ਵਿੱਚ ਨਾ ਪੀਰੀਅਡ ਦਿਖਾਇਆ ਹੋਇਆ ਬਾਈ ਜੀ, ਉਹਦੇ ਵਿੱਚ ਨਾ ਜਿਹੜਾ 80s ਦਾ ਟਾਈਮ ਸੀਗਾ, 80s ਦਾ 90s ਦਾ ਜਿਹੜਾ ਇਹ ਟਾਈਮ ਪੀਰੀਅਡ ਸੀਗਾ, ਉਦੋਂ UK ਦੇ ਵਿੱਚ ਬੜੇ ਇੰਸੀਡੈਂਟ ਹੋਏ ਨੇ ਇੱਦਾਂ ਦੇ, ਉੱਥੇ ਮਰਡਰ ਤੱਕ ਹੋਏ ਆਪਣੇ ਮੁੰਡਿਆਂ ਦੇ। ਸੋ ਉਹ ਇਵੈਂਟਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਉਹ ਇਵੈਂਟਸ ਕੀ ਹੋਏ ਸੀ ਸਾਡੇ ਨਾਲ, ਉਹਦੀ ਅਵੇਅਰਨੈਸ ਆਵੇ, ਅਤੇ ਉਹ ਤੋਂ ਬਾਅਦ ਕੀ ਹੋਇਆ ਸੀ, ਕਿਵੇਂ ਮੁੰਡਿਆਂ ਨੇ ਆਪਣਿਆਂ ਨੇ ਸਟੈਂਡ ਲਏ ਸੀ, ਕਿਵੇਂ ਇੱਕ ਗਰੁੱਪ ਖੜਾ ਹੋਇਆ ਸੀ, ਉਹ ਚੀਜ਼ ਦਿਖਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜੀ।
1: ਸੋ ਉਹਦੇ 'ਚ ਤੁਸੀਂ ਪਰਸਨਲੀ ਜਿੱਦਾਂ ਆਪਾਂ ਉਹਦੇ 'ਚ ਵੇਖਦੇ ਹਾਂ ਤੁਹਾਡੀ ਵੀਡੀਓ 'ਚ, ਹੁਣ ਉਹਨਾਂ ਲੋਕਾਂ ਨੂੰ ਤੁਸੀਂ ਅਫਕੋਰਸ ਮਿਲੇ ਵੀ ਹੋਗੇ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸਾਰਾ ਕੁਛ ਤਾਂ ਆਪਾਂ ਕਹਿ ਲਈਏ ਕਿ ਫਿਲਮ ਦੇ ਵਿੱਚ ਨਹੀਂ ਵਿਖਾ ਸਕਦੇ ਹੁੰਦੇ, ਕੀ ਕੀ ਦੱਸਦੇ ਨੇ, ਕੀ ਮਾਹੌਲ ਸੀ ਉਹ, ਕਿੱਦਾਂ
2: ਮਾਹੌਲ? ਬਈ ਬੜਾ ਮਤਲਬ ਰੇਸਿਜ਼ਮ ਨਾ ਆਪਣੇ ਆਸਟ੍ਰੇਲੀਆ ਵੀ ਬਹੁਤ ਫੇਸ ਕੀਤਾ, ਇੱਥੇ ਵੀ ਆਪਣੇ ਮੁੰਡਿਆਂ ਨੇ ਟੈਕਸੀ ਵਾਲਿਆਂ ਨੇ ਬਹੁਤ ਫੇਸ ਕੀਤਾ, ਮੈਂ ਸਕੂਲ ਗਾਣੇ ਦੇ ਵਿੱਚ ਉਹ ਪਾਰਟ ਪਾਇਆ ਵੀ ਸੀ ਹਾਂਜੀ। ਸੋ ਰੇਸਿਜ਼ਮ ਸਾਰੇ ਕਿਤੇ ਬਈ ਹੈਗਾ, ਅਤੇ ਜਿੰਨਾ ਆਪਾਂ ਪਿਛਲੇ ਸਮੇਂ 'ਚ ਨੂੰ ਜਾਈ ਜਾਂਦੇ ਹਾਂ, ਉਦੋਂ ਰੇਸਿਜ਼ਮ ਜ਼ਿਆਦਾ ਸੀ। ਇੱਕ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਕੋਈ ਵੀ ਕੈਮਰਾ ਕੱਢ ਕੇ ਵੀਡੀਓ ਨਹੀਂ ਸੀ ਬਣਾ ਸਕਦਾ। ਹੁਣ ਇਹ ਚੀਜ਼ ਦਾ ਬਹੁਤ ਸਹਾਰਾ ਵੀ, ਕਿਉਂਕਿ ਜੇ ਤੁਸੀਂ ਕਿਤੇ ਵੀ ਕੁਛ ਮਾੜਾ ਚੰਗਾ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਰਿਕਾਰਡ ਹੋ ਰਿਹਾ, ਅਤੇ ਉਹ ਰਿਕਾਰਡ ਹੋ ਕੇ ਐਵੀਡੈਂਸ ਦੇ ਰੂਪ ਦੇ ਵਿੱਚ ਕੋਰਟ 'ਚ ਵੀ ਲੱਗ ਜਾਂਦਾ, ਠੀਕ ਹੈ ਜੀ। ਸੋ ਹੁਣ ਤਾਂ ਇੱਕ ਫਿਰ ਵੀ ਇੱਕ ਡਰ ਜਿਹਾ ਹੋ ਗਿਆ ਸਾਰਿਆਂ ਨੂੰ ਵੀ ਹਾਂ ਯਾਰ, ਠੀਕ
1: ਸੁਣਵਾਈ ਵੀ ਸੁਣਵਾਈ ਹੈਗੀ ਆ,
2: ਹਿਊਮਨ ਰਾਈਟਸ ਦਾ ਫਰਕ ਪੈ ਗਿਆ, ਸੁਣਵਾਈ ਦਾ ਫਰਕ ਪੈ ਗਿਆ, ਉਹ ਚੀਜ਼ਾਂ ਦਾ ਡੇ ਬਾਈ ਡੇ ਇੰਪਰੂਵ ਕਰ ਰਹੇ ਹਾਂ। ਪਰ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ ਬਾਈ, ਉਦੋਂ ਤਾਂ ਇੱਕ ਤਾਂ ਸੀਗੇ ਆਪਾਂ ਘੱਟ, ਇਹ ਉਦੋਂ ਦਸਤਾਰ ਨੂੰ ਬਹੁਤ ਜ਼ਿਆਦਾ ਚੈਲੇਂਜਸ ਸੀਗੇ
1: ਜੀ,
2: ਉਹਨਾਂ ਨੂੰ ਦੇਖਣ ਸਾਰ ਔਖਾ ਲੱਗਦਾ ਸੀ, ਇਕੱਲੀ ਦਸਤਾਰ ਨੂੰ ਨਹੀਂ ਆਪਣੀ ਹੋਲ ਇੰਡੀਅਨ ਕਮਿਊਨਿਟੀ ਲਈ ਬਹੁਤ ਔਖਾ ਸੀਗਾ, ਕਿਉਂਕਿ ਰੰਗ ਦਾ ਭੇਦ ਤਾਂ ਇਹਨਾਂ ਦੇ ਦਿਮਾਗ 'ਚ ਹੁੰਦਾ ਸੀ। ਇੱਕ UK ਵੈਸੇ ਵੀ ਬ੍ਰਿਟਿਸ਼ਰਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹ ਹਾਈ ਹੈਡਡ ਹੈਗੇ ਆ, ਕਿਉਂਕਿ ਵੀ ਅਸੀਂ ਸਾਰਿਆਂ 'ਤੇ ਰੂਲ ਕੀਤਾ ਹੋਇਆ। ਉਹ ਉਦੋਂ ਟਾਈਮ ਦੇ ਵਿੱਚ ਕਦੇ ਉਹਨਾਂ ਨੇ ਖਾਣੇ 'ਤੇ ਥੁੱਕ ਜਾਣਾ, ਕਦੇ ਧੱਕੇ ਮਾਰ ਜਾਣੇ, ਕਦੇ ਮਤਲਬ ਉੱਦਾਂ ਬੋਲ ਕੇ ਗਾਲਾਂ ਕੱਢ ਕੇ ਜਲੂਸ ਕੱਢ ਦੇਣਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜੀ। ਉਹ ਤੋਂ ਬਾਅਦ ਫਿਰ ਇੱਕ ਮੁੰਡਾ ਸੀਗਾ, ਉਹਦਾ ਮਰਡਰ ਵੀ ਹੋ ਗਿਆ। ਉਹਦਾ ਮਰਡਰ ਹੋਣ ਤੋਂ ਬਾਅਦ ਜਦੋਂ ਇੱਕ ਪੁਲਿਸ ਵਾਲੇ ਦੀ ਸਟੇਟਮੈਂਟ ਆ ਰਹੀ ਆ ਵੀ ਜਸਟ ਐਨ ਇੰਡੀਅਨ ਬਲੱਡ, ਨੋ ਨੀਡ ਟੂ ਵਰੀ,
1: ਓਕੇ,
2: ਅਤੇ ਮਰੇ ਤੋਂ ਬਾਅਦ ਤਾਂ ਇੱਕ ਪੋਲੀਟੀਕਲ ਬੰਦਾ ਸਟੇਟਮੈਂਟ ਦੇ ਰਿਹਾ ਕਿ ਵਨ ਹੈਜ਼ ਗੋਨ ਮਿਲੀਅਨਸ ਟੂ ਗੋ, ਮਰੇ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ ਓਫੀਸ਼ੀਅਲ ਪੋਲੀਟੀਕਲ ਬੰਦੇ। ਸੋ ਇੱਥੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਬੁਰਾ ਹਾਲ ਸੀਗਾ, ਅਤੇ ਉਦੋਂ ਸਾਡੇ ਬਜ਼ੁਰਗਾਂ ਨੇ ਜੇ ਉਦੋਂ ਵੀ ਪੱਗਾਂ ਬੰਨ੍ਹ ਕੇ ਰੱਖੀਆਂ ਤਾਂ ਉਹਨਾਂ ਨੇ ਕਿਹੜੇ ਹਾਲਾਤਾਂ 'ਚੋਂ ਵੀ ਲੰਘ ਕੇ ਪੱਗ ਨਹੀਂ ਛੱਡੀ,
1: ਸੰਭਾਲ ਕੇ ਰੱਖੀ।
2: ਉਹਨਾਂ ਦਾ ਕਿੰਨਾ ਜ਼ਿਆਦਾ ਉਹਨਾਂ ਲਈ ਉਹਦਾ ਪਿਆਰ ਸੀ, ਕਿੰਨਾ ਜ਼ਿਆਦਾ ਸਤਿਕਾਰ ਸੀ। ਨਹੀਂ ਐਸੇ ਹਾਲਾਤਾਂ ਦੇ ਵਿੱਚ ਕਈ ਵਾਰ ਆਪਾਂ ਥੋੜ੍ਹੇ ਜਿਹੇ ਚੈਲੇਂਜਸ ਤੋਂ ਬਾਅਦ ਇਹ ਡੋਲ ਜਾਂਦੇ ਹਾਂ ਵੀ ਯਾਰ ਕਾਹਨੂੰ ਪੰਗਿਆਂ 'ਚ ਪੈਣਾ, ਛੱਡ ਪਰੇ ਆਪਾਂ ਥੋੜ੍ਹਾ ਜਿਹਾ ਇਹਨਾਂ ਵਰਗੇ ਹੋ ਜਾਂਦੇ ਹਾਂ, ਹੈ ਨਾ। ਜਦੋਂ ਕਿ ਉਹ ਵੀ ਹਾਲਾਤ ਹੁੰਦੇ ਆ, ਹਰੇਕ ਦੇ ਆਪਣੇ ਹਾਲਾਤ ਨੇ, ਹਰੇਕ ਦੇ ਆਪਣੇ ਤੌਰ ਤਰੀਕੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦੇ ਦਿਲ 'ਚ ਦਸਤਾਰ ਲਈ ਸਤਿਕਾਰ ਘੱਟ ਆ ਜਿਹੜਾ ਨਹੀਂ ਸਜਾ ਰਿਹਾ। ਕਈ ਵਾਰ ਉਹ ਇਸ ਕਰਕੇ ਨਹੀਂ ਸਜਾ ਰਿਹਾ ਹੁੰਦਾ, ਉਹਨੂੰ ਰਿਸਪੋਂਸੀਬਿਲਟੀ ਤੋਂ ਡਰ ਲੱਗਦਾ, ਉਹ ਆਪਣੇ ਆਪ ਨੂੰ ਛੋਟਾ ਸਮਝਦਾ। ਅਗਲਾ ਕਹਿੰਦਾ ਯਾਰ ਮੈਂ ਹਜੇ ਇੰਨੇ ਜੋਗਾ ਹੋਇਆ ਨਹੀਂ ਕਿ ਮੈਂ ਦਸਤਾਰ ਸਜਾ ਲਵਾਂ, ਯਾਰ ਕਮਿਊਨਿਟੀ ਦੀ ਰੀਪ੍ਰਜੈਂਟਿੰਗ, ਮੈਂ ਰੀਪ੍ਰਜੈਂਟੇਟਿਵ ਬਣ ਜਾਣਾ ਵਾਂ, ਕਿਤੇ ਵੀ ਖੜੂੰਗਾ ਮੇਰੇ ਵੱਲ ਦੇਖਣਗੇ, ਮੈਂ ਹਜੇ ਉਹਨੇ ਜੋਗਾ ਹੈ ਨਹੀਂ ਸ਼ਾਇਦ, ਮੇਰਾ ਕਿਰਦਾਰ ਜਦੋਂ ਓਡਾ ਹੋ ਗਿਆ ਫਿਰ ਮੈਂ ਡੈਫੀਨੇਟਲੀ ਸਜਾਊਂ। ਸੋ ਉਹਦਾ ਇੱਕ ਸਤਿਕਾਰ ਅਲੱਗ ਚੀਜ਼ ਆ, ਪਰ ਜਿਨ੍ਹਾਂ ਨੇ ਉਹ ਸਮੇਂ ਦੇ ਔਖੇ ਸਮੇਂ ਦੇ ਵਿੱਚ ਸਾਂਭੀ ਆ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਆ। ਸੋ ਉਹਨਾਂ ਕਰਕੇ ਹੀ ਹੌਲੀ ਹੌਲੀ ਹੌਲੀ ਹੌਲੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਹਾਂ। ਸੋ ਇਹ ਇਵੈਂਟਸ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਲਮ ਮਤਲਬ ਇੰਨੀ ਕੁ ਕਮਾਲ ਦੀ ਬਣੀ ਹੋਈ ਆ, ਜਦੋਂ ਹੁਣ ਕੱਲ੍ਹ ਅਸੀਂ ਸਾਰਿਆਂ ਨੇ ਦੇਖੀ ਵੀ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਲਮ ਦੇ ਵਿੱਚ ਕੋਈ ਸਾਨੂੰ ਆਵਾਜ਼ ਵੀ ਸੁਣੀ, ਕਿਸੇ ਬੰਦੇ ਨੂੰ ਗੱਲ ਕਰਨ ਦਾ ਵੀ ਕਿਸੇ ਨੂੰ ਟਾਈਮ ਮਿਲਿਆ ਜਾਂ ਕਿਸੇ ਨੇ ਫੋਨ ਕੱਢਿਆ ਹੋਵੇ। ਸਾਰੇ ਜਣੇ ਇਨਕਲੂਡਿੰਗ ਮੀ, ਮੇਰੇ ਨਾਲ ਵੀ ਜਿੰਨੇ ਬੈਠੇ ਸੀ ਸਾਡੇ ਭਰਾ, ਉਹ ਵੀ ਬਸ ਇੱਦਾਂ ਹੀ ਸੀ, ਸਾਰਿਆਂ ਦੇ ਮੂੰਹ ਉੱਪਰ ਨੂੰ ਸੀਗੇ ਅਤੇ ਚੱਲ ਰਿਹਾ ਸੀ ਬਸ, ਅਤੇ 2.5 ਘੰਟੇ ਪਤਾ ਨਹੀਂ ਲੱਗਿਆ ਸਾਨੂੰ ਕਦੋਂ ਲੰਘੇ। ਨਹੀਂ ਜਦੋਂ ਕਿ ਹੁਣ ਆਪਣੇ ਸਮੇਂ ਦੇ, ਅੱਜ ਦੇ ਸਮੇਂ ਦੇ ਵਿੱਚ 2 ਘੰਟੇ 5-7 ਮਿੰਟ ਦੀ ਫਿਲਮ ਜਾਂ 2 ਘੰਟੇ ਦੀ ਹੁੰਦੀ, ਅਸੀਂ ਆਪ ਇੰਨੀ ਕੁ ਹੀ ਬਣਾਉਂਦੇ ਹਾਂ।
1: ਬਿਲਕੁਲ,
2: ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਯਾਰ ਬਾਈ ਵੀ ਮੈਨੂੰ ਲੈਂਥ ਹੀ ਲੱਗਦੀ ਆ, ਹੈ ਨਾ, ਅਸੀਂ ਪੂਰੀ ਕੱਟ ਕਰਕੇ ਵੀ ਸਾਡੇ ਕੋਲੋਂ 2 ਘੰਟੇ 20 ਮਿੰਟ ਦੀ ਫਿਲਮ 2:25 ਮੰਨ ਲਓ ਇਨਕਲੂਡਿੰਗ ਸਕਰੋਲ ਆਪਾਂ 2.5 ਘੰਟੇ ਕਹਿ ਸਕਦੇ ਹਾਂ ਸਟਾਰਟ ਟੂ ਐਂਡ, ਅਤੇ ਮੈਂ ਕਿਹਾ ਬਈ ਜ਼ਿਆਦਾ ਲੱਗਦੀ ਆ। ਪਰ ਕੱਲ੍ਹ ਮੈਂ ਜਦੋਂ ਸਾਰੀ ਇਕੱਠੀ ਦੇਖੀ, ਕਿਉਂਕਿ ਪਹਿਲਾਂ ਆਪਾਂ ਐਡੀਟਿੰਗ 'ਤੇ ਅੱਧੀ ਕੁ ਫਿਲਮ ਦੇਖਦੇ ਹਾਂ, ਇੱਦਾਂ ਦੇਖਦੇ ਹਾਂ, ਥੀਏਟਰ ਐਕਸਪੀਰੀਅੰਸ ਤੁਹਾਨੂੰ ਐਕਚੁਅਲ ਦੱਸਦਾ ਵੀ ਫਿਲਮ ਕੀ ਬਣੀ ਆ, ਅਤੇ ਕੱਲ੍ਹ ਜਦੋਂ ਦੇਖੀ ਮੈਂ ਇਹਨੂੰ, ਕਿਹਾ ਮੈਂ ਕਿਹਾ ਬਈ ਸਮੇਂ ਦਾ ਸੱਚੀ ਨਹੀਂ ਪਤਾ ਲੱਗਿਆ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਇਸ ਤਾਂ ਇੰਟਰਮਿਸ਼ਨ ਵੀ ਨਹੀਂ ਹੁੰਦਾ, ਬਾਥਰੂਮ ਜਾਣ ਵੇਲੇ ਵੀ ਇੱਕ ਸੀਨ ਮਿਸ ਹੋ ਗਿਆ, ਉਹ ਵੀ ਐਂ ਲੱਗਦਾ ਸੀ ਵੀ ਯਾਰ ਕਾਹਨੂੰ ਮਿਸ
1: ਕਿਉਂ ਮਿਸ ਕੀਤਾ
2: ਜੀ।
1: ਦੁਬਾਰਾ ਵੇਖਣ ਦੀ ਇੱਕ ਚਾਹਤ ਹੁੰਦੀ ਹੈ,
2: ਮੈਂ ਹੁਣ ਕੱਲ੍ਹ ਨੂੰ ਦੇਖਣੀ ਦੁਬਾਰਾ ਸਿੱਖਣੀ। ਹਾਂਜੀ,
1: ਅੱਛਾ, ਜਦੋਂ ਆਪਣਾ ਹੀ ਕੰਮ ਤੁਸੀਂ ਵੇਂਦੇ ਹੋ,
2: ਹਾਂਜੀ,
1: ਕਦੀ ਇੱਦਾਂ ਮਹਿਸੂਸ ਹੁੰਦਾ ਵੀ ਉਹ ਕੁਛ ਕੋਈ ਹੋ ਰਿਹਾ ਸ਼ਾਇਦ ਜਿਹੜਾ ਉੱਥੇ ਪਲੇ ਕਰ ਰਿਹਾ, ਭਾਵੇਂ ਤੁਸੀਂ ਆਪ ਹੀ ਹੋ?
2: ਲੱਗਦਾ ਹੁੰਦਾ ਬਾਈ,
1: ਹੁੰਦਾ ਇੱਦਾਂ ਮਹਿਸੂਸ?
2: ਲੱਗਦਾ ਹੁੰਦਾ, ਹਾਂਜੀ ਲੱਗਦਾ ਹੁੰਦਾ, ਉਹ ਤੁਹਾਨੂੰ ਉਹ ਕਰੈਕਟਰ ਡਿਫਰੈਂਟ ਲੱਗਦਾ ਹੁੰਦਾ।
1: ਕਿੱਦਾਂ ਦੀ ਫੀਲਿੰਗ ਹੁੰਦੀ ਹੈ
2: ਉਦੋਂ? ਜਦੋਂ ਤੱਕ ਦੇਖਦੇ ਹਾਂ ਬਾਈ ਸਿਰਫ ਇੱਕ ਆਡੀਅੰਸ ਦੇ ਰੂਪ 'ਚ ਦੇਖਦੇ ਹਾਂ, ਫਿਰ ਤਾਂ ਉਹ ਹਰੇਕ ਇਮੋਸ਼ਨ ਵੀ ਫੀਲ ਹੁੰਦਾ, ਇਮੋਸ਼ਨ ਤਾਂ ਵੈਸੇ ਵੀ ਫੀਲ ਹੁੰਦਾ ਸਾਰਾ, ਫਿਰ ਉਦੋਂ ਇਹ ਮਤਲਬ ਇੱਕ ਆਪਣੇ ਆਪ ਨੂੰ ਨਾ ਹੁੰਦਾ ਨਹੀਂ, ਤੁਸੀਂ ਡਿਲੂਜਨਲ ਜੇ ਹੋ ਜਾਂਦੇ ਹੋ, ਉਹ ਤੁਹਾਨੂੰ ਆਪਣੀ ਸੱਚਾਈ ਨਹੀਂ ਸਮਝ ਆਉਂਦੀ ਹੁੰਦੀ, ਮਤਲਬ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਉਹ ਸਹੀ ਹੋ ਜਾਂ ਤੁਸੀਂ ਉਹ ਹੋ ਜਾਂ ਤੁਸੀਂ ਇਹ ਹੋ। ਸੋ ਇੱਕ ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਉਹ ਵੈਸੇ ਹੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਤੰਗ ਕਰਨ ਵਾਲੀ ਚੀਜ਼ ਹੁੰਦੀ ਆ, ਹੈ ਨਾ, ਅਤੇ ਦੂਜਾ ਉਹ ਦੇਖ ਕੇ ਫਿਰ ਇਹ ਲੱਗਦਾ ਹੁੰਦਾ ਵੀ ਇਹ ਮੈਂ ਕਦੋਂ ਕੀਤਾ ਯਾਰ, ਹੈ ਨਾ, ਉਹ ਵੀ ਇੱਕ ਹੁੰਦਾ ਜਿਵੇਂ ਕਈ ਸੁਪਨਾ ਜਿਹਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਇਹ ਕਦੋਂ ਸ਼ੂਟ ਕੀਤਾ। ਕੱਲ੍ਹ ਹੀ ਮੈਨੂੰ ਹੁਣ ਬਾਅਦ 'ਚ ਪੁੱਛਦੇ ਸੀ ਉੱਥੇ ਸਾਰੇ ਵੀ ਬਾਈ ਤੁਹਾਨੂੰ ਕਿਵੇਂ ਲੱਗਦਾ, ਜਦੋਂ ਸਾਰੇ ਤੁਹਾਨੂੰ ਆ ਕੇ ਕਹਿੰਦੇ ਨੇ ਵੀ ਫਿਲਮ ਬਹੁਤ ਵਧੀਆ, ਤੁਸੀਂ ਕਿੰਨਾ ਸੋਹਣਾ ਕਰੈਕਟਰ ਕੀਤਾ। ਮੈਂ ਕਿਹਾ ਸੱਚੀ ਦੱਸਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਉਹ ਕਦੋਂ ਕੀਤਾ, ਮੈਂ ਕਿਵੇਂ ਕੀਤਾ, ਤੁਸੀਂ ਭੁੱਲ ਜਾਂਦੇ ਹੋ ਸਾਰਾ। ਸੋ ਸਮਝ ਜੀ ਨਹੀਂ ਆਉਂਦੀ ਹੁੰਦੀ ਕਿ ਕਿਵੇਂ ਜੀ ਉਹਦੇ ਐਗਜ਼ੈਕਟ ਵਰਡਸ ਦੇ ਵਿੱਚ ਕੀ
1: ਜਿੱਦਾਂ ਕਹੀਏ, ਕੋਈ ਪਾਵਰ ਹੈ ਜਿਹਨੇ ਸੇਵਾ ਲਾਈ,
2: ਬਸ ਇਹੀ ਆ, ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਗਾ ਬਾਈ, ਇਹ ਪਿਓਰ ਬਲੈਸਿੰਗ ਆ, ਪਿਓਰ ਬਲੈਸਿੰਗ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਕਿਉਂਕਿ ਕਲਾ ਦਾ ਕੋਈ ਅੰਤ ਨਹੀਂ ਬਾਈ, ਮਿਹਨਤਾਂ ਦਾ ਕੋਈ ਅੰਤ ਨਹੀਂ, ਮਿਹਨਤੀ ਤੋਂ ਮਿਹਨਤੀ ਬੰਦਾ ਦੁਨੀਆ 'ਤੇ ਬੈਠਾ, ਵਧੀਆ ਤੋਂ ਵਧੀਆ ਕਲਾਕਾਰ ਬੈਠਾ, ਪਰ ਜਿਹਨੂੰ ਉਹਨੇ ਨਵਾਜਣਾ, ਉਹਨੇ ਕਿਹੜੀ ਚੀਜ਼ ਨਾਲ ਨਵਾਜਣਾ, ਕਿਹੜੇ ਰੁਤਬੇ ਨਾਲ ਨਵਾਜਣਾ, ਉਹ ਸਿਰਫ ਉਹੀ ਜਾਣਦਾ। ਜੇ ਇਕੱਲੀਆਂ ਮਿਹਨਤਾਂ ਨੂੰ ਅਤੇ ਇਕੱਲੇ ਹਾਰਡਵਰਕ ਨੂੰ ਇਹ ਭਾਗ ਲੱਗਦੇ ਹੁੰਦੇ ਤਾਂ ਫਿਰ ਤਾਂ ਜਿਹੜੇ ਬੰਦੇ ਆਪਾਂ ਦੇਖਦੇ ਹੁੰਦੇ ਹਾਂ, ਕਈ ਵਾਰ ਆਪਾਂ ਵਾਲੇ ਸੋਸਾਇਟੀ 'ਚ ਅਫਸੋਸ ਸਹੀ ਸਮੇਂ 'ਤੇ। ਕਈ ਵਾਰ ਐਸਾ ਜਦੋਂ ਸਮਾਂ ਚੱਕਰ ਘੁੰਮਦਾ ਨਾ ਬਾਈ, ਤਾਂ ਕਈ ਵਾਰ ਤੁਹਾਡੇ ਗੇਟ 'ਤੇ ਆ ਕੇ ਓਪਰਚੁਨਿਟੀਆਂ ਖੜਦੀਆਂ ਨੇ, ਅਤੇ ਕਈ ਵਾਰ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਹੁੰਦੇ ਹੋ, ਤਾਂ ਵੀ ਨਹੀਂ ਫੜ ਹੁੰਦੀਆਂ।
1: ਨਹੀਂ, ਮੈਨੂੰ
2: ਲੱਗਦਾ ਪਿਓਰ ਬਲੈਸਿੰਗ ਆ, ਉਹ ਤੋਂ ਬਿਨਾਂ ਕੁਛ ਨਹੀਂ ਹੈਗਾ ਹੋਰ।
1: ਪਰਿਵਾਰ 'ਚ ਸ਼ੁਰੂ ਤੋਂ ਮਾਹੌਲ ਸੀ ਇੱਦਾਂ ਦਾ, ਕਿਉਂ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਵਾ, ਤੁਹਾਡੀ ਇੱਕ ਪਰਸਨੈਲਿਟੀ ਆ, ਤੁਹਾਡੇ ਵਿਚਾਰ ਨੇ, ਕਹਿੰਦੇ ਉਹ ਪਰਿਵਾਰ 'ਚੋਂ ਹੀ ਬੰਦਾ ਲੈ ਕੇ ਕੰਮ।
2: ਬਿਲਕੁਲ ਬਾਈ, ਮੈਨੂੰ ਮੇਰਾ ਇਹ ਮੰਨਣਾ ਹੈਗਾ ਵੀ ਅਪਬ੍ਰਿੰਗਿੰਗ ਆ ਜਿਹੜੀ ਤੁਹਾਡੀ, ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਹੋ ਰਹੀ ਆ, ਤੁਹਾਨੂੰ ਕਿਵੇਂ ਪਾਲਿਆ ਜਾ ਰਿਹਾ, ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ। ਤੁਹਾਡੀ ਅਪਬ੍ਰਿੰਗਿੰਗ ਦਾ ਬਹੁਤ ਜ਼ਿਆਦਾ ਅਸਰ ਹੁੰਦਾ, ਫਿਰ ਉਹ ਚਾਹੇ ਅਪਬ੍ਰਿੰਗਿੰਗ ਤੁਹਾਡੀ ਤੁਹਾਡੇ ਪੇਰੈਂਟਸ ਨੇ ਕੀਤੀ ਹੈ, ਚਾਹੇ ਗ੍ਰੈਂਡ ਪੇਰੈਂਟਸ ਨੇ ਕੀਤੀ ਆ। ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ, ਕਿਉਂਕਿ ਨਾ ਰੂਹਾਂ ਉੱਥੇ ਹੀ ਘੁੰਮ ਕੇ ਆਉਂਦੀਆਂ ਰਹਿੰਦੀਆਂ ਬਾਈ, ਮੇਰਾ ਇਹ ਮੰਨਣਾ, ਕਿਉਂਕਿ ਤੁਸੀਂ ਦੇਖਿਓ ਕਈ ਵਾਰ ਇੱਕ ਕੋਈ ਘਰੇ ਬੱਚਾ ਹੁੰਦਾ, ਉਹਦੀਆਂ ਸਾਰੀਆਂ ਆਦਤਾਂ ਉਹਦੇ ਦਾਦੇ ਜਾਂ ਪੜਦਾਦੇ ਵਰਗੀਆਂ ਹੁੰਦੀਆਂ, ਜਦੋਂ ਕਿ ਉਹਨੂੰ ਮਿਲਿਆ ਨਹੀਂ ਹੁੰਦਾ। ਉਹਦੇ ਬੈਠਣ ਦੇ ਸਟਾਈਲ ਤੋਂ ਲੈ ਕੇ ਉਹਦੇ ਬੋਲਣ ਦਾ ਜਾਂ ਉਹਦੇ ਕੰਮ ਦੇ, ਉਹਦੀਆਂ ਆਦਤਾਂ ਜ਼ਿਆਦਾਤਰ ਇਹ ਹੁੰਦੀਆਂ ਜਿਹੜੀਆਂ ਪਿੱਛਿਓਂ ਆਉਂਦੀਆਂ। ਸੋ ਜਿਹੜੀ ਬਲੱਡ ਲਾਈਨ ਆ, ਉਹਦੇ ਵਿੱਚੋਂ ਚੀਜ਼ਾਂ ਤਾਂ ਡੈਫੀਨੇਟਲੀ ਤੁਹਾਡੇ ਕੋਲ ਆਉਂਦੀਆਂ ਨੇ, ਤੁਹਾਡੀ ਅਪਬ੍ਰਿੰਗਿੰਗ 'ਚੋਂ ਆਉਂਦੀਆਂ ਨੇ, ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ। ਪਰਿਵਾਰ ਦਾ ਸਾਡੇ ਬਈ ਮਾਹੌਲ ਤਾਂ ਇਹ ਸੀਗਾ ਵੀ ਮੈਨੂੰ ਨਾ ਮੈਨੂੰ ਗਾਉਣ ਦੇਣ ਲੱਗੇ ਸੀ ਉਹ, ਨਾ ਮੈਨੂੰ ਇਹਨਾਂ ਨੇ ਫਿਲਮਾਂ ਬਣਾਉਣ ਦੇਣਾ ਸੀਗਾ। ਸੋ ਇਹ ਇੱਕ ਡੈਸਟਨੀ ਸੀ। ਮੈਂ ਸੋਚਦਾ ਹੁੰਦਾ, ਕਈ ਵਾਰ ਪੜ੍ਹੀ ਗਏ ਸੀ, ਮੈਂ MSc IT ਕਰਦਾ ਸੀ, ਪੜ੍ਹੀ ਗਏ ਸੀ ਕੁਛ ਹੋਰ, ਹੈ ਨਾ, ਆਏ ਕਿਤੇ ਹੋਰ ਹਾਂ। ਸੋ ਕਈ ਵਾਰ ਤੁਸੀਂ ਕਿਤੇ ਨੂੰ ਨਹੀਂ ਚੁਣਦੇ, ਕਿੱਤਾ ਤੁਹਾਨੂੰ ਚੁਣ ਲੈਂਦਾ। ਅਸੀਂ ਉਹ ਬਸ ਇਹ ਬਲੈਸਿੰਗ ਆ ਪਰਮਾਤਮਾ ਦੀ, ਪਰ ਮੈਨੂੰ ਇੰਨਾ ਪਤਾ ਵੀ ਜਦੋਂ ਦਾ ਮੈਂ ਜਿਹੜੇ ਕਿੱਤੇ ਨੂੰ ਮੈਨੂੰ ਕਿੱਤੇ ਨੇ ਚੁਣਿਆ, ਉਦੋਂ ਦਾ ਉਹ ਸਿਰਫ ਕਿੱਤੇ ਨੂੰ ਹੀ ਸਮਰਪਿਤ ਆ, ਉਹ ਤੋਂ ਬਿਨਾਂ ਕੁਛ ਨਹੀਂ ਕੀਤਾ। ਕਿਉਂਕਿ ਛੋਟੇ ਹੁੰਦੇ ਕਵਿਸ਼ਰੀ ਗਾਉਂਦੇ ਹੁੰਦੇ ਸੀ, ਉਹ ਤੋਂ ਬਾਅਦ ਹਟ ਗਏ, ਛੋਟੇ ਹੁੰਦੇ ਤੋਂ ਲਿਖਦਾ ਸੀ, ਉਹ ਮੈਂ ਹਟ ਗਿਆ। ਉਹ ਤੋਂ ਬਾਅਦ ਕਾਲਜ ਜਾ ਕੇ ਕਦੇ ਨਹੀਂ ਲਿਖਿਆ, ਕਾਲਜ ਜਾ ਕੇ ਕਦੇ ਨਹੀਂ ਗਾਇਆ, ਕਿਸੇ ਸਟੇਜ 'ਤੇ ਨਹੀਂ ਚੜਿਆ ਜ਼ਿੰਦਗੀ 'ਚ, ਕਦੇ ਮੰਨਿਆ ਨਹੀਂ ਸੀ ਮੈਂ ਪ੍ਰੋਫੈਸ਼ਨਲੀ ਇੱਧਰ ਆਉਣਾ। ਉਹ ਤੋਂ ਬਾਅਦ UK ਚਲੇ ਗਏ, UK ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਘੋਖਦੇ ਹੋ ਵੀ ਤੇਰੇ 'ਚ ਟੈਲੈਂਟ ਕੀ ਆ। ਮੈਨੂੰ ਉੱਥੇ ਕਈ ਬੰਦੇ ਮਿਲੇ ਜਿਹੜੇ ਬਹੁਤ ਸੋਹਣੇ ਰਾਈਟਰ ਸੀਗੇ, ਪਾਕਿਸਤਾਨੀ ਸੀਗੇ ਆਪਣੇ, ਉਹ ਉਹਨਾਂ ਨੂੰ ਸ਼ਾਇਰੀ ਦਾ ਬੜਾ ਸ਼ੌਂਕ ਸੀ। ਉਹਨਾਂ ਨੇ ਮੈਨੂੰ ਕਹਿਣਾ, ਕਹਿੰਦੇ ਯਾਰ ਤੂੰ ਇੰਨਾ ਸੋਹਣਾ ਲਿਖ ਲੈਂਦਾ ਵਾ, ਤੂੰ ਲਿਖਦਾ ਕਿਉਂ ਨਹੀਂ? ਮੈਂ ਕਿਹਾ ਵੀ ਮੈਂ ਕਿਹੜਾ ਕੋਈ ਕਰਨਾ ਅੱਗੇ ਕੁਛ। ਫਿਰ ਪਰ ਮੈਂ ਉਹੀ ਤਾਂ ਹੀ ਕਹਿੰਦਾ ਵੀ ਚਲੋ ਲੌਂਗ ਸਟੋਰੀ ਸ਼ੋਰਟ, ਵੀ ਉਹ ਤੋਂ ਬਾਅਦ ਫਿਰ ਕਿਵੇਂ ਕੁਲਵੀਰ ਦੀ ਜਰਨੀ ਸਟਾਰਟ ਹੋਈ, ਕਿਵੇਂ ਮੇਰੀ ਹੋਈ, ਅਸੀਂ ਇਕੱਠਿਆਂ ਨੇ, ਮੈਂ ਉਹਨੂੰ UK ਤੋਂ ਕਿਹਾ ਵੀ ਆਪਾਂ ਤੇਰਾ ਗਾਣਾ ਕਰਾਂਗੇ, ਤੂੰ ਗਾਉਣਾ ਬਹੁਤ ਵਧੀਆ, ਅਸੀਂ ਉਹ ਤੋਂ ਸੁਣਦੇ ਰਹਿੰਦੇ ਸੀ ਮਹਿਫਲਾਂ 'ਚ। ਫਿਰ ਮਤਲਬ ਉਹੀ ਆ ਬਾਈ, ਜਦੋਂ ਕਈ ਵਾਰ ਨਾ ਤੁਹਾਡੇ ਲਈ ਰਾਹ ਬਣਿਆ ਪਿਆ ਹੁੰਦਾ, ਸਿਰਫ ਤੁਹਾਨੂੰ ਲੱਭਦਾ ਨਹੀਂ ਹੁੰਦਾ ਉਹ, ਤੁਸੀਂ ਹੋਰ ਪਾਸੇ ਸੰਗਲ ਚੜਾਈ ਜਾਂਦੇ ਹੋ, ਪਰ ਤੁਹਾਡਾ ਕੀਲਾ ਕਿਤੇ ਹੋਰ ਹੁੰਦਾ। ਉਹੀ ਆ ਵੀ ਫਿਰ ਮੁੜ ਕੇ ਆ ਕੇ ਬੰਨ ਕੀਲੇ ਨਾਲੇ ਹੋ ਜਾਈਦਾ।
1: ਇੱਕ ਸਟੇਜ 'ਤੇ ਜਾ ਕੇ ਤਾਂ ਬੰਦਾ ਹੈਰਾਨ ਹੁੰਦਾ ਵੀ ਕਿੱਦਾਂ।
2: ਬਿਲਕੁਲ ਬਿਲਕੁਲ, ਬਾਹਰਲੇ ਤਾਂ ਸਾਰੇ ਹੀ, ਮੈਂ ਕਹਿੰਦਾ ਸਾਰੇ ਅਚੰਭੇ 'ਤੇ ਹੋਣੇ ਆਪਦੀ ਜਰਨੀ ਤੋਂ। ਬਾਹਰ ਤਾਂ ਜਿਹੜਾ ਬੰਦਾ ਉਤਰਿਆ ਆ, ਉਹਨੇ ਸੋਚਿਆ ਕੁਛ ਆ, ਹੋਇਆ ਕੁਛ ਆ, ਮਿਲਿਆ ਕੁਛ ਆ, ਹੈ ਨਾ।
1: ਬਿਲਕੁਲ,
2: ਅਤੇ ਘਾਲਣਾ ਕੋਈ ਘਾਲ ਹੀ ਆ। ਕਈ ਵਾਰ ਕਈ ਕਈ ਸਾਲ ਟੈਕਸੀਆਂ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਰੈਸਟੋਰੈਂਟ ਲਾਉਣਾ ਸੀ, ਹੈ ਨਾ। ਕਈ ਕਈ ਸਾਲ ਕਈ ਬੰਦੇ ਵਿਚਾਰੇ ਟਰੱਕ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਗੀਤ ਗਾਉਣੇ ਸੀ ਭਾਈ, ਹੈ ਨਾ, ਮੈਂ ਤਾਂ ਇੱਧਰ ਹਿੱਟ ਹੋਣਾ ਸੀ। ਉੱਦਾਂ ਹੀ ਸਾਰਿਆਂ ਦੀ ਕਹਾਣੀ ਆ, ਐਂਡ 'ਤੇ ਬੰਦਾ ਧੁਰੇ ਜੇ 'ਤੇ ਆ ਜਾਂਦਾ, ਕਈ ਕਈ ਸਾਲ ਇੱਧਰ ਉੱਧਰ ਫਿਰ ਕੇ, ਇੱਧਰ ਉੱਧਰ ਕਰਕੇ। ਅਤੇ ਕਿਉਂਕਿ ਹਰੇਕ ਨੂੰ ਇਨੀਸ਼ੀਅਲ ਸਟੇਜ 'ਤੇ ਪੈਸੇ ਦੀ ਲੋੜ ਆ, ਇਹਨਾਂ ਦੇਸ਼ਾਂ 'ਚ ਪੈਸੇ ਬਿਨਾਂ ਸਰਵਾਈਵਲ ਨਹੀਂ ਗਾ, ਇਹਨਾਂ ਦੇਸ਼ਾਂ 'ਚ ਛੱਡੋ, ਵਰਲਡ ਦੇ ਵਿੱਚ ਪੈਸੇ ਬਿਨਾਂ ਸਰਵਾਈਵਲ ਨਹੀਂ। ਸੋ ਉਹ ਸਰਵਾਈਵਲ ਲਈ ਕਈ ਵਾਰ ਤੁਸੀਂ ਕੰਪਰੋਮਾਈਜ਼ਡ ਜੋਬਸ ਕਰਦੇ ਹੋ, ਜਿਹੜੀਆਂ ਤੁਹਾਨੂੰ ਵੈਸੇ ਪਸੰਦ ਨਹੀਂ ਹੁੰਦੀਆਂ, ਤੁਸੀਂ ਕਰਨਾ ਨਹੀਂ ਚਾਹੁੰਦੇ ਹੁੰਦੇ, ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਹੋਰ ਚੀਜ਼ ਲਈ ਬਣੇ ਹੋ, ਪਰ ਤੁਸੀਂ ਤਾਂ ਵੀ ਕਰਦੇ ਹੋ। ਮੈਂ ਵੀ ਬਿਲਡਰ ਨਾਲ ਕੰਮ ਕੀਤਾ UK, ਉੱਥੇ ਮੈਂ ਬਿਲਡਰ ਨਾਲ ਇੱਟਾਂ ਚੁਕਾਈਆਂ, ਦਿਹਾੜੀਆਂ ਕੀਤੀਆਂ, ਪਿੱਠਾਂ ਤੜਾਈਆਂ, ਅਤੇ ਉਹ ਬਿਲਡਰ ਵੈਨ ਦੇ ਵਿੱਚ ਬੈਠ ਕੇ ਜਾਂਦੇ ਹੁੰਦੇ ਸੀ, ਜਿਹੜੀ ਪਿੱਛੋਂ ਸਾਰੀ ਉਹ ਬੰਦ ਆ।
1: ਕੀ ਕਹਿੰਦੇ ਉੱਥੇ, ਗਾਫਾ?
2: ਹਾਂ, ਗਾਫਾ ਕਹਿੰਦੇ। ਮੈਂ ਉਹ ਬਿਲਡਰ ਵੈਨ ਹੁੰਦੀ ਸੀ, ਮੂਹਰੇ ਤਿੰਨ ਜਾਣੇ ਬੈਠੇ ਹੁੰਦੇ ਸੀ, ਕਿਉਂਕਿ ਤਿੰਨ ਜਾਣੇ ਮੂਹਰੇ ਬੈਠ ਸਕਦੇ ਸੀ। ਉਹ ਹੁੰਦਾ ਸੀ ਸਾਡਾ ਠੇਕੇਦਾਰ, ਜੂਨੀਅਰ ਠੇਕੇਦਾਰ ਅਤੇ ਇੱਕ ਪੱਕਾ ਮਿਸਤਰੀ, ਅਤੇ ਪਿੱਛੇ ਸੀ ਦੋ ਤਿੰਨ ਜਾਣੇ ਲੇਬਰ ਵਾਲੇ ਹੁੰਦੇ ਸੀਗੇ ਬੰਦ ਪਿੱਛੇ, ਜਿਹਦੇ ਕੋਈ ਟਾਕੀ ਨਹੀਂ ਸੀ ਹੁੰਦੀ। ਉਹ ਵੈਨ ਜੀ ਬੰਦ ਕਰਕੇ ਅਸੀਂ ਜਾਣਾ ਹੁੰਦਾ ਸੀ ਬ੍ਰੈਡਫੋਰਡ ਤੋਂ, ਅਸੀਂ ਲਿਵਰਪੂਲ ਵੀ ਜੋਬ ਕਰਨ ਜਾਂਦੇ ਰਹੇ ਹਾਂ। ਹੁਣ UK ਵਾਲਿਆਂ ਨੂੰ ਪਤਾ ਵੀ ਉਹ ਘੱਟੋ ਘੱਟ 1.5-2 ਘੰਟੇ ਦਾ ਰਸਤਾ, ਤੁਸੀਂ ਹਨੇਰੇ 'ਚ ਬੈਠੇ ਹੋ, ਕੋਲੇ ਹੀ ਤੁਹਾਡੇ ਗਰਮਾਲੇ ਪਏ ਨੇ, ਗੋਲੇ ਸਾਰੇ ਸੰਦ ਪਏ ਨੇ, ਕਦੇ ਤੋਂ ਕੱਟ ਮਾਰਦੇ ਸੀ, ਕਦੇ ਇੱਧਰ ਆ ਕੇ ਵੱਜਦੇ ਸੀ, ਕਦੇ ਇੱਧਰ ਵੱਜਦੇ ਸੀ, ਹੈ ਨਾ। ਸੋ ਉਹ ਹੁੰਦੀ ਆ ਤੁਹਾਡੀ ਲਾਈਫ ਦੀ ਜਰਨੀ, ਇਹ ਸਾਰਿਆਂ ਦੀ ਹੁੰਦੀ ਆ। ਸਟਰਗਲ ਹਮੇਸ਼ਾ ਸੋਹਣੀ ਹੁੰਦੀ ਆ, ਸਟਰਗਲ ਸਾਰਿਆਂ ਦੀ ਲਾਈਫ 'ਚ ਹੁੰਦੀ ਆ। ਮੇਰਾ ਤਾਂ ਫਿਰ ਉਹੀ ਆ ਵੀ ਤੁਸੀਂ ਐਂਡ 'ਤੇ ਆ ਕੇ ਧੁਰੇ 'ਤੇ ਆ ਜਾਂਦੇ ਹੋ, ਤੁਸੀਂ ਆਪਣਾ ਕਹਿੰਦੇ ਪੁਰਾਣੀ ਆਪਣਾ ਮੂਲ ਪਛਾਣ ਉਹੀ ਚੀਜ਼ ਆ ਵੀ ਜਿਹੜਾ ਜਿਹੜੀ ਚੀਜ਼ ਲਈ ਬਣਿਆ ਉਹ ਉੱਥੇ ਆਪ ਵੀ ਆ ਜਾਂਦਾ। ਪਰ ਜੇ ਤੁਸੀਂ ਤੁਹਾਡਾ ਸਹੀ ਆ ਸਿਸਟਮ, ਚਾਹੇ ਉਹਨੂੰ ਆਪਾਂ ਕਹਿੰਦੇ ਹਾਂ ਨੀਤ ਸਹੀ ਆ, ਹੈ ਨਾ, ਚਾਹੇ ਨੀਤ ਸਹੀ ਕਹਿ ਲਓ, ਚਾਹੇ ਤੁਸੀਂ ਇਹ ਕਹਿ ਲਓ ਵੀ ਤੁਸੀਂ ਰੱਬ ਨੂੰ ਚੇਤੇ ਰੱਖਦੇ ਹੋ, ਅਰਦਾਸ ਬੇਨਤੀ ਕਰਦੇ ਹੋ, ਉਹਦੇ 'ਤੇ ਭਰੋਸਾ ਰੱਖਦੇ ਹੋ, ਤਾਂ ਤੁਹਾਨੂੰ ਰਾਹ ਲੱਭਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਮੂਹਰੇ ਲਿਆ ਕੇ ਰਾਹ ਖੜਾ ਕਰ ਦਿੰਦਾ,
1: ਉਹ ਆਪੇ ਕਰ ਦਿੰਦਾ।
2: ਬਿਲਕੁਲ।
1: ਅੱਛਾ, ਜਿੱਦਾਂ ਕੰਮ ਬਾਹਰ ਤੁਸੀਂ ਕੀਤੇ, ਹੁਣ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਗਾਣਾ ਵੀ ਤੁਸੀਂ ਪਿੱਛੇ ਜਿੱਥੇ ਕਰਕੇ ਗਏ ਉਸੇ ਲਿਹਾਜ਼ ਦੇ ਨਾਲ, ਕਦੀ ਕੁਛ ਖੁਦ ਕਦੀ ਇੱਦਾਂ ਦਾ ਕੁਛ ਮਹਿਸੂਸ ਕਰਨ ਨੂੰ ਮਿਲਿਆ, ਜਿੱਦਾਂ ਇਹ ਜਿਹੜੇ ਟਾਈਪ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ, ਜਾਂ ਇਹ ਜਿਹੜਾ ਨਸਲਵਾਦ ਆ, ਕਦੀ ਆਪਣਾ ਕੋਈ ਐਕਸਪੀਰੀਅੰਸ ਇੱਦਾਂ ਦਾ ਕੰਮ?
2: ਬਹੁਤ ਐਕਸਪੀਰੀਅੰਸ ਨੇ, ਐਕਸਪੀਰੀਅੰਸ ਤਾਂ ਹੈਗੇ ਬਈ ਜੀ ਬਹੁਤ ਜ਼ਿਆਦਾ, ਸਾਰੇ ਕਿਤੇ ਹੀ, ਮੰਨ ਲਓ ਹਰੇਕ ਕੰਟਰੀ 'ਚ ਵੀ ਹੈਗੇ ਆ, ਜੇ ਮੈਂ ਕਹਾਂ ਤੁਹਾਨੂੰ, ਹੈ ਨਾ, ਯੂ ਐੱਸ 'ਚ ਵੀ ਹੈਗੇ ਆ, ਕੈਨੇਡਾ 'ਚ ਵੀ ਹੈਗੇ ਆ, ਯੂ ਕੇ ਜਦੋਂ ਮੈਂ ਰਿਹਾ ਉਦੋਂ ਵੀ ਬੜੇ ਸੀਗੇ। ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੁੰਦਾ ਬਈ ਵੀ ਇਹ ਕਈ ਤਰ੍ਹਾਂ ਦਾ, ਕਈ ਥਾਵਾਂ 'ਤੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਇਹ, ਮਤਲਬ ਕਈ ਥਾਵਾਂ 'ਤੇ ਤਾਂ ਤੁਸੀਂ ਮੰਨ ਲਓ ਹੱਥੋਂ ਪਾਈ ਵੀ ਹੁੰਦੇ ਹੋ, ਹੈ ਨਾ, ਜਿਵੇਂ ਟੈਕਸੀ ਵਾਲੇ ਮੁੰਡੇ ਆਪਣੇ ਬਹੁਤ ਇਹ ਕੰਮਾਂ ਦੇ ਵਿੱਚ, ਉਹਨਾਂ ਨੇ ਬੜਾ ਕੁਛ ਇਹ ਦੇਖਿਆ ਹੋਇਆ, ਉਹਨਾਂ ਨੇ ਬੜਾ ਕੁਛ ਹੰਢਾਇਆ ਹੋਇਆ। ਮੈਂ ਆਪ ਦੇਖਿਆ ਜਦੋਂ ਮੈਂ ਉੱਥੇ ਕੰਮ ਕਰਦਾ ਸੀ, ਮੈਂ ਬੱਸ ਚੜ੍ਹ ਕੇ ਜਾਂਦਾ ਹੁੰਦਾ ਸੀਗਾ, ਅਤੇ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਕਈ ਕਈ ਅੱਡਿਆਂ ਦੇ ਵਿੱਚ, ਕਿਉਂਕਿ ਲੇਟ ਨਾਈਟ ਤੁਸੀਂ ਮੁੜਦੇ ਹੋ, ਹੈ ਨਾ, ਜਿਹੜੇ ਸਟੂਡੈਂਟਸ ਨੇ ਉਹ ਵੀ ਬੜਾ ਫੇਸ ਕਰਦੇ ਆ, ਮੈਂ ਉਹ ਚੀਜ਼ ਨੂੰ ਰਿਲੇਟ ਕਰ ਸਕਦਾ, ਮੈਂ ਸਮਝ ਸਕਦਾ ਉਹਨਾਂ ਦੀ ਉਹ ਗੱਲ। ਕਈ ਵਾਰ ਜਿਵੇਂ ਜਦੋਂ ਕੈਨੇਡਾ ਜਾਂ ਜਿੱਥੇ ਪੰਜਾਬੀ ਘੱਟ ਨੇ, ਹੈ ਨਾ, ਉੱਥੇ ਵੀ ਬਹੁਤ ਏਰੀਏ ਇੱਦਾਂ ਦੇ ਹੈਗੇ ਆ, ਜਦੋਂ ਤੁਸੀਂ ਬੱਸਾਂ ਚੜ੍ਹਦੇ ਹੋ ਰਾਤ ਬਰਾਤੇ ਜਾਂਦੇ ਹੋ ਨਾ, ਤਾਂ ਉਦੋਂ ਕਿਉਂਕਿ ਵੈਸੇ ਹੀ ਸ਼ਰਾਬਾਂ ਨਾਲ ਰੱਜੇ ਹੁੰਦੇ ਆ ਸ਼ਾਮ ਨੂੰ, ਕਈ ਵਾਰ ਤਾਂ ਗੋਰੇ ਜਿਹੜੇ ਯੰਗਸਟਰਸ ਹੁੰਦੇ ਆ ਉਹਨਾਂ ਨੂੰ ਵੈਸੇ ਹੀ ਨਹੀਂ ਅਕਲ ਹੁੰਦੀ, ਸੋ ਕਈ ਵਾਰ ਉਦੋਂ ਤਾਂ ਹੁੰਦਾ ਤੁਸੀਂ ਲੜਾਈ ਤੱਕ ਦਾ ਮਾਹੌਲ ਵੀ ਬਣ ਜਾਂਦਾ, ਗਾਲੀ ਗਲੋਚ ਤਾਂ ਆਮ ਹੀ ਹੋ ਜਾਂਦਾ, ਸੋ ਉਦੋਂ ਬੰਦੇ ਨੂੰ ਇੱਕ ਵਾਰ ਤਾਂ ਤੋੜਦੀ ਆ ਉਹ ਚੀਜ਼, ਤੁਹਾਨੂੰ ਲੱਗਦਾ ਵਾ ਵੀ ਯਾਰ ਅਸੀਂ ਗਾਲਾਂ ਖਾਣ ਨੂੰ ਆਏ ਹਾਂ, ਅਤੇ ਪਰ ਤੁਹਾਡੇ ਪਿੱਛੇ ਜ਼ਿੰਮੇਵਾਰੀਆਂ ਹੁੰਦੀਆਂ, ਤੁਹਾਨੂੰ ਉਦੋਂ ਫਿਰ ਉਹ ਚੀਜ਼ਾਂ ਹਾਲਾਤ ਸਿਖਾਉਂਦੇ ਸਮਝਾਉਂਦੇ ਆ, ਤਾਂ ਹੀ ਬਾਹਰ ਆ ਕੇ ਬੰਦਾ ਛੇਤੀ ਬੰਦਾ ਬਣ ਜਾਂਦਾ, ਹੈ ਨਾ, ਉਹ ਚੀਜ਼ਾਂ ਸਿਖਾ ਦਿੰਦੀਆਂ, ਉਹਨੂੰ ਰਿਐਲਿਟੀ ਦੱਸ ਦਿੰਦੀਆਂ ਲਾਈਫ ਦੀ, ਫਿਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਕਈ ਵਾਰ ਜ਼ਿਆਦਾ ਜੁੜਦਾ, ਉਹਨੂੰ ਹੁੰਦਾ ਵੀ ਯਾਰ ਮੈਂ ਹੁਣ ਤਾਂ ਨਹੀਂ, ਕਿਉਂਕਿ ਆਪਣੇ 'ਚ ਇੱਕ ਜ਼ਿੱਦ ਆ ਪੰਜਾਬੀਆਂ 'ਚ ਵੀ ਜਦ ਤੱਕ ਤਾਂ ਸੌਖੇ ਹਾਂ ਘਰੋਂ, ਘਰੋਂ ਦਾ ਮਤਲਬ ਵੀ ਆਪਣੇ ਸਮਾਜ ਦੇ ਵਿੱਚ, ਆਪਣੀ ਕਮਿਊਨਿਟੀ, ਜਦ ਤੱਕ ਆਪਾਂ ਸੌਖੇ ਹਾਂ ਉਦ ਤੱਕ ਤਾਂ ਆਪਾਂ ਆਪਣੇ ਨਾਲ ਲੜਦੇ ਹਾਂ, ਜਦੋਂ ਪੈ ਜਾਂਦੀ ਆ ਕੋਈ ਭੀੜ ਫਿਰ ਆਪਾਂ ਜਿੱਦ ਕਰਦੇ ਹਾਂ ਵੀ ਲੈ ਫਿਰ ਹੁਣ ਤਾਂ ਨਹੀਂ ਹਟਦੇ ਪਿੱਛੇ, ਹੁਣ ਫਿਰ ਤੂੰ ਆ ਜਾ, ਹੈ ਨਾ, ਫਿਰ ਉਹ ਚੀਜ਼ ਆ ਮੈਨੂੰ ਲੱਗਦਾ ਉਹ ਜਿੱਦ ਆ, ਉਹ
1: ਫਿਰ ਕਿਸਮਤ ਨਾਲ 800 ਚੜੇ ਹੋ ਜਾਂਦਾ,
2: ਉਹੀ ਫਿਰ 800 ਚੜੇ ਹੋ ਜਾਂਦਾ, ਇਹੀ ਚੀਜ਼ ਆ।
1: ਕਿੱਥੇ ਜ਼ਿਆਦਾ ਲੱਗਦਾ ਤੁਹਾਨੂੰ, ਤੁਸੀਂ ਹੁਣ ਲਗਭਗ ਸਾਰੀ ਦੁਨੀਆ 'ਚ ਤੁਸੀਂ ਘੁੰਮੇ ਹੋ, ਰੇਸਿਜ਼ਮ ਇਹ ਹਰ ਇੱਕ ਥਾਂ ਦੇ ਉੱਤੇ ਪਾਇਆ ਜਾਂਦਾ, ਜ਼ਿਆਦਾ ਕਿੱਥੇ ਤੁਸੀਂ ਮਹਿਸੂਸ ਕੀਤਾ
2: ਹੁਣ ਬਈ,
1: ਜਾਂ ਸੁਣਨ 'ਚ ਆਉਂਦਾ ਹੋਊਗਾ ਜਦੋਂ ਜਾਂਦੇ ਹੋ?
2: ਇਹ ਹੁਣ ਜੇ ਆਪਾਂ ਜ਼ਿਆਦਾ ਦੀ ਗੱਲ ਕਰੀਏ, ਜ਼ਿਆਦਾ ਬਈ ਹੁਣ ਨਾ ਏਰੀਏ ਰਹਿ ਗਏ ਆ, ਕੰਟਰੀ ਵਾਈਜ਼ ਨਹੀਂ ਮੈਨੂੰ ਲੱਗਦਾ ਰਹਿ ਗਿਆ ਕੰਮ, ਹੁਣ ਏਰੀਏ ਰਹਿ ਗਏ ਆ, ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਜਿੱਥੇ ਪੰਜਾਬੀ ਘੱਟ ਨੇ, ਜਾਂ ਜਿਹੜੇ ਜ਼ਿਆਦਾ ਜਿਵੇਂ ਰਜਾਈਨਾ ਹੋ ਗਿਆ, ਸਸਕਾਟੂਨ ਹੋ ਗਿਆ, ਉੱਧਰਲੇ ਉਹ ਏਰੀਏ ਹੋ ਗਏ, ਹੈ ਨਾ, ਉੱਧਰ ਹੈਗਾ, ਉਵੇਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਜ਼ਿਆਦਾ ਏਰੀਏ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਜਿੱਥੇ ਪੰਜਾਬੀ ਘੱਟ ਹੋਣਗੇ, ਸਾਈਡਾਂ 'ਤੇ ਨਿਕਲ ਕੇ ਹੋਣਗੇ, ਉੱਥੇ ਹੋ ਸਕਦਾ ਹੋਵੇ, ਪਰ ਹੁਣ ਜੇ ਆਪਾਂ ਅਦਰਵਾਈਜ਼ ਦੇਖੀਏ ਬਿਗਰ ਪਿਕਚਰ, ਤਾਂ ਉਹ ਇਹ ਆ ਵੀ ਇੱਥੇ ਵੀ ਕਿੱਡੇ ਵੱਡੇ ਪ੍ਰੋਟੈਸਟ ਹੋਏ ਨੇ ਐਂਟੀ ਇਮੀਗ੍ਰੈਂਟ, ਹਜੇ ਵੀ ਇਹ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਆ ਵੀ ਇਹਨਾਂ ਨੂੰ ਕੱਢੋ ਬਾਹਰ, ਉਹ ਤੋਂ ਬਾਅਦ ਨਿਊਜ਼ੀਲੈਂਡ ਦੇਖ ਲਓ, ਨਗਰ ਕੀਰਤਨ ਰੋਕਿਆ ਗਿਆ, ਉਹ ਕਹਿੰਦੇ ਕੱਢੋ ਇਹਨਾਂ ਨੂੰ ਬਾਹਰ, ਕੈਨੇਡਾ ਦੇ ਵਿੱਚ ਟਰਾਈ ਕੀਤਾ ਗਿਆ ਪਰ ਉੱਥੇ ਨਹੀਂ ਹੋਇਆ ਵੱਡਾ, ਕਿਉਂਕਿ ਆਪਣੇ ਪਾਵਰ ਦੇ ਵਿੱਚ ਕਮਿਊਨਿਟੀ ਆਪਣੀ ਜ਼ਿਆਦਾ ਆ, ਆਪਾਂ ਉੱਥੇ ਜ਼ਿਆਦਾ ਹਾਂ, ਸੋ ਉਹ ਚੀਜ਼ ਨਹੀਂ, ਟੋਰਾਂਟੋ ਪੋਸੀਬਲ ਨਹੀਂ ਹੋਈ। ਯੂ ਐੱਸ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਸੀ, ਯੂ ਕੇ ਦੇ ਵਿੱਚ ਹੁਣ ਸਟਿੱਲ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਐਂਟੀ ਇਮੀਗ੍ਰੈਂਟ, ਉਹੀ ਡਾਕੂਮੈਂਟਰੀ ਦੇ ਵਿੱਚ ਵੀ ਦਿਖਾਇਆ ਵੀ 1980 'ਚ ਵੀ ਇਹੀ ਕੁਛ ਚੱਲਦਾ ਸੀ ਅਤੇ ਅੱਜ 2026 'ਚ ਫਿਰ ਕੁਛ ਚੱਲ ਰਿਹਾ, ਹੈ ਨਾ ਜੀ, ਵੀ ਉਹ ਹਾਲਾਤ ਨੇ ਜਿਹੜੇ ਉਹ ਸਾਰੇ ਕਿਤੇ ਚੱਲ ਰਹੇ ਆ, ਪਰ ਆਪਣਾ ਸਿਰਫ ਮਕਸਦ ਕੀ ਹੁੰਦਾ ਜੀ, ਆਪਾਂ ਇੱਕ ਤਾਂ ਸਿਚੁਏਸ਼ਨਲ ਅਵੇਅਰਨੈਸ ਜ਼ਰੂਰੀ ਆ, ਅਤੇ ਇੱਕ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਪਹਿਲਾਂ ਵੀ ਆਹ ਕੁਛ ਹੋਇਆ ਸੀ, ਉਹਦੇ ਲਈ ਤੁਸੀਂ ਪ੍ਰਪੇਅਰਡ ਹੁੰਦੇ ਹੋ ਵੀ ਇਹ ਚੀਜ਼ਾਂ ਹੁੰਦੀਆਂ ਨਾ, ਤਾਂ ਡੋਲੀ ਦਾ ਨਹੀਂ ਹੁੰਦਾ, ਇਹਨਾਂ 'ਚ ਖੜਨਾ ਕਿਵੇਂ ਹੁੰਦਾ, ਸੋ ਇਹ ਹੈਗਾ ਜੀ, ਮੈਨੂੰ ਲੱਗਦਾ ਨਾ ਤਾਂ ਇਹ ਕਦੇ ਚੀਜ਼ ਖਤਮ ਹੋਈ ਆ, ਨਾ ਕਦੇ 0% ਹੋ ਸਕਦੀ ਆ, ਇਹਦੇ ਕੁਛ ਨਾ ਕੁਛ ਪਰਸੈਂਟੇਜ ਰਹਿੰਦੀ ਆ, ਅਤੇ ਇਹਦੇ ਵਿੱਚ ਕਿਸੇ ਵੀ ਇੱਕ ਕਮਿਊਨਿਟੀ ਲਈ ਨਹੀਂ ਇਹ ਹੁੰਦਾ, ਦਸਤਾਰ ਨੂੰ ਇਹ ਚੀਜ਼ ਜ਼ਿਆਦਾ ਫੇਸ ਕਰਨੀ ਤਾਂ ਪੈਂਦੀ ਆ ਕਿਉਂਕਿ ਆਪਣੀ ਆਈਡੈਂਟੀ ਆ, ਆਪਾਂ ਦੂਰੋਂ ਦਿਖ ਜਾਂਦੇ ਹਾਂ,
1: ਬਿਲਕੁਲ,
2: ਬਾਕੀ ਰੇਸ ਜਾਂ ਫਿਰ ਕਲਰ ਦੇ ਬੇਸਿਸ 'ਤੇ ਹੁੰਦੀ ਆ, ਰੇਸਿਜ਼ਮ ਜਿਹੜਾ ਹੁੰਦਾ, ਅਤੇ ਜਾਂ ਫਿਰ ਬੰਦੇ ਦੇ ਕਿਸੇ ਹਰਕਤ ਨੂੰ ਲੈ ਕੇ ਰੇਸਿਜ਼ਮ ਹੋ ਜਾਂਦਾ, ਕਈ ਵਾਰ ਇਹ ਹੁੰਦਾ, ਇਹ ਸਗੋਂ ਸਪੈਸ਼ਲੀ ਇੱਕ ਚੀਜ਼ ਦਾ ਬਹੁਤ ਮੈਨੂੰ ਲੱਗਦਾ ਧਿਆਨ ਵੀ ਰੱਖਣਾ ਚਾਹੀਦਾ, ਕਈ ਵਾਰ ਰੇਸਿਜ਼ਮ ਆਪਾਂ ਆਪ ਕ੍ਰੀਏਟ ਕਰਵਾ ਲੈਂਦੇ ਹਾਂ ਆਪਣੀਆਂ ਗਲਤ ਹਰਕਤਾਂ ਨਾਲ, ਜਦੋਂ ਕਿਸੇ ਵੀ ਥਾਂ ਦੇ ਉੱਤੇ ਆਪਾਂ ਹੋਈਏ, ਚਾਹੇ ਆਪਣੇ ਘਰ ਦੇ ਨੇੜੇ ਜਾਂ ਆਪਣੇ ਕਿਸੇ ਏਰੀਏ ਦੇ ਵਿੱਚ, ਕਿਸੇ ਵੀ ਲਾ ਲਓ ਬੀਚ ਸਾਈਡ ਲਾ ਲਓ ਜਾਂ ਕਿਤੇ ਵੀ ਲਾ ਲਓ, ਜੇ ਆਪਾਂ ਕੁਛ ਇਹੋ ਜਿਹੀ ਹਰਕਤ ਕਰ ਰਹੇ ਹਾਂ ਜਿਹੜੀ ਕਿ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਵੀ ਸਹੀ ਨਹੀਂ, ਹੈਲਥ ਐਂਡ ਸੇਫਟੀ ਦੇ ਹਿਸਾਬ ਨਾਲ ਵੀ ਸਹੀ ਨਹੀਂ, ਅਤੇ ਆਪਣਾ ਬਿਹੇਵੀਅਰ ਆ ਜਿਹੜਾ ਉਹ ਇੱਕ ਚੰਗੇ ਇਨਸਾਨ ਵਾਲਾ ਨਹੀਂ ਹੈਗਾ। ਤਾਂ ਜਿਹੜਾ ਬੰਦਾ ਤੁਹਾਡੀ ਕਮਿਊਨਿਟੀ ਨੂੰ ਨਹੀਂ ਜਾਣਦਾ, ਉਹਨੇ ਇਹ ਸਮਝਣਾ ਵਾ ਵੀ ਯਾਰ ਸਾਡੇ ਵਾਲੇ ਤਾਂ ਆਹ ਚੀਜ਼ ਦੇ ਵਿੱਚ ਇੱਥੇ ਐਟੀਕੇਟਸ ਯੂਜ਼ ਕਰਦੇ ਆ, ਇਹਨਾਂ ਨੇ ਆ ਕੇ ਸਾਡਾ ਦੇਸ਼ ਖਰਾਬ ਕਰਤਾ। ਤਾਂ ਉੱਥੇ ਕਈ ਥਾਵਾਂ 'ਤੇ ਇਹ ਲੈਕ ਆਪਾਂ ਵੀ ਕਰ ਜਾਂਦੇ ਹਾਂ ਵੀ ਜਿੱਥੋਂ ਉਹ ਮੈਸੇਜ ਪੋਜ਼ਿਟਿਵ ਜਾਣ ਦੀ ਬਜਾਏ ਨੈਗੇਟਿਵ ਚਲੇ ਜਾਂਦਾ ਜੀ। ਅਤੇ ਜਿਹੜੇ ਜਿਨ੍ਹਾਂ ਨੂੰ ਬਹਾਨਾ ਚਾਹੀਦਾ ਉਹ ਆਪਣੇ 99 ਚੰਗੇ ਕੀਤੇ ਹੋਏ, ਜਿਹੜੇ ਬੰਦੇ 99 ਬੰਦੇ ਚੰਗਾ ਕਰ ਰਹੇ ਆ ਉਹਨਾਂ ਨੇ ਉਹਨਾਂ ਨੂੰ ਮੀਡੀਆ 'ਚ ਹਾਈਲਾਈਟ ਨਹੀਂ ਕਰਨਾ, ਉਹਨਾਂ ਨੇ ਜਿਹੜਾ ਇੱਕ ਮਾੜਾ ਕਰ ਰਿਹਾ ਉਹਨੂੰ ਚੱਕ ਕੇ ਅੱਗੇ ਹਾਈਲਾਈਟ ਕਰੀ ਜਾਣਾ ਵਾਰ ਵਾਰ ਵੀ ਇਹ ਤਾਂ ਆਹ ਕਰਦੇ ਆ, ਇਹ ਤਾਂ ਆਹ ਕਰਦੇ ਆ। ਸੋ ਮੈਨੂੰ ਲੱਗਦਾ ਵੀ ਰੇਸਿਜ਼ਮ ਕਈ ਥਾਵਾਂ 'ਤੇ ਹੁੰਦਾ ਵੀ ਆਪਾਂ ਆਪਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਅਤੇ ਕੋਈ ਚੀਜ਼ ਪ੍ਰਮੋਟ ਕਰਨ ਲਈ ਮਿਲ ਜਾਂਦੀ ਹੈ ਕਿਸੇ ਨੂੰ, ਅਤੇ ਕਈ ਥਾਵਾਂ ਦੇ ਉੱਤੇ ਵੈਸੇ ਹੀ ਬੰਦਾ ਰੈਡੀਕਲ ਹੁੰਦਾ, ਉਹਨੂੰ ਵੈਸੀ ਪ੍ਰੋਬਲਮ ਰਹਿੰਦੀ ਆ।
1: ਸੋ ਤੁਹਾਨੂੰ ਲੱਗਦਾ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਹੁਣ ਜਿੱਦਾਂ ਦਸਤਾਰ ਤੁਸੀਂ ਸਪੈਸ਼ਲੀ ਲੈ ਕੇ ਆਇਓ, ਕਿੱਥੋਂ ਕੁ ਤੱਕ ਇਹ ਹੈਲਪ ਕਰਦੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਿ ਕਿੱਦਾਂ ਟੈਕਲ ਕਰਨਾ ਪੈਣਾ?
2: ਟੈਕਲ ਤਾਂ ਬਾਈ ਦੇਖੋ ਸਿਚੁਏਸ਼ਨ ਦੇ ਅਕੋਰਡਿੰਗਲੀ ਆ, ਪਰ ਜਿਹੜੀਆਂ ਜਿਵੇਂ ਦਸਤਾਰ ਫਿਲਮ ਦੀ ਮੈਂ ਜੇ ਗੱਲ ਕਰਾਂ ਤਾਂ ਮੈਂ ਜਦੋਂ ਕੱਲ੍ਹ ਵਾਲਾ ਮੈਂ ਤੁਹਾਨੂੰ ਵਿਊਜ਼ ਇਹ ਦੱਸ ਸਕਦਾ, ਉੱਥੇ ਕੱਲ੍ਹ ਮੇਰੇ ਕੋਲ ਆਏ ਕਾਫੀ ਜਣੇ ਆਏ, ਇੱਕ ਪੂਰੀ ਫੈਮਿਲੀ ਸੀ, ਉਹ ਭੈਣ ਜੀ ਹੁਣੀ ਆਏ, ਉਹ ਕਹਿੰਦੇ ਵੀ ਅਸੀਂ ਉਹ ਇੱਧਰਲੇ ਸੀਗੇ ਕਾਫੀ ਸਮੇਂ ਤੋਂ ਇੱਧਰ ਰਹਿੰਦੇ ਸੀ, ਉਹ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਹਾਂ ਵੀ ਯੂਕੇ ਵੀ ਇੰਨਾ ਕੁਛ ਹੋਇਆ, ਸੱਚੀ ਹੋਇਆ? ਮੈਂ ਕਿਹਾ ਵੀ ਸੱਚੀ ਹੋਇਆ, ਦੇਖੋ ਵੀ ਇਹੀ ਤਾਂ ਗੱਲ ਆ ਵੀ ਦੇਖੋ ਮਰਡਰ ਤੱਕ ਹੋਇਆ ਵੀ ਆਪਾਂ ਸੱਚੀ ਹੋਇਆ ਅਤੇ ਆਪਾਂ ਨੂੰ ਪਤਾ ਨਹੀਂ। ਉਹ ਇੰਨੇ ਸਰਪ੍ਰਾਈਜ਼ਡ ਹੋਏ, ਕਹਿੰਦੇ ਵੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਹੁਣ ਜ਼ਰੂਰ ਇਹਦੇ ਬਾਰੇ ਜਾਣਾਂਗੇ ਹੋਰ, ਹੈ ਨਾ ਵੀ ਕਿੰਨਾ ਕੁਛ ਹੋਇਆ। ਉਹਦੇ ਨਾਲ ਗੱਲ ਸਿਰਫ ਇੰਨੀ ਕੁ ਹੁੰਦੀ ਆ, ਦੇਖੋ ਸਿਚੁਏਸ਼ਨ ਤਾਂ ਜਿਹਦੇ 'ਤੇ ਵੀ ਪੈਣੀ ਆ, ਇੱਕ ਤਾਂ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਇੰਨਾ ਕੁਛ ਹੋਇਆ, ਬੰਦਾ ਥੋੜ੍ਹਾ ਜਿਹਾ ਪ੍ਰਪੇਅਰਡ ਹੁੰਦਾ, ਹੈ ਨਾ। ਦੂਜੀ ਗੱਲ ਜਿਹੜੀ ਹੁੰਦੀ ਹੈ ਜੀ, ਉਹ ਹੁੰਦਾ ਉਹਦੀ ਨੌਲੇਜ ਨਾਲ ਨਾ ਤੁਸੀਂ ਰਿਸਪੈਕਟ ਕਰਨ ਲੱਗ ਜਾਂਦੇ ਹੋ ਆਪਣੇ ਐਲਡਰਸ ਦੀ, ਤੁਹਾਨੂੰ ਉਹਨਾਂ ਦੀ ਕਦਰਾਂ ਕੀਮਤਾਂ ਦੀ ਕਦਰ ਆ ਜਾਂਦੀ ਆ ਅਤੇ ਉਹਨਾਂ ਦੇ ਸੈਕਰੀਫਾਈਸਾਂ ਦੀ ਕਦਰ ਆ ਜਾਂਦੀ ਆ। ਜੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਲਵਾ ਕੇ ਚਲੇ ਜਾਂਦੇ ਹਾਂ ਤਾਂ ਆਪਾਂ ਉਹ ਵੀਜ਼ੇ ਤੋਂ ਬਾਅਦ ਵੀ ਉਹਨਾਂ ਸ਼ੁਕਰ ਨਹੀਂ ਕਰਦੇ ਹਜੇ, ਹੁਣ ਆਪਾਂ ਨੂੰ ਲੱਗਦਾ ਵੀ ਇੱਕ ਪ੍ਰੋਸੈਸ ਆ, ਚਲੋ ਹੋ ਗਿਆ ਲੱਗ ਗਿਆ ਫਿਰ ਕੀ ਹੋ ਗਿਆ, ਪਰ ਉਹਨਾਂ ਨੂੰ ਪੁੱਛੋ ਕਦਰ ਜਦੋਂ ਕਾਮਾ ਗਾਟਾ ਮਾਰੂ ਗਿਆ ਸੀ ਆਪਣਾ, ਜਦੋਂ ਗੁਰੂ ਨਾਨਕ ਜਹਾਜ਼ ਉੱਥੇ ਜਾ ਕੇ ਖੜਿਆ ਸੀ, ਫਿਰ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦੀ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ ਅਤੇ ਕਿਵੇਂ ਅਸੀਂ ਅੱਜ ਆ ਸਕੇ ਹਾਂ। ਉਵੇਂ ਆਸਟ੍ਰੇਲੀਆ ਦਾ ਲਾ ਲਓ, ਆਸਟ੍ਰੇਲੀਆ ਦਾ ਬਹੁਤ ਵੱਡਾ ਇਤਿਹਾਸ ਆ, ਜਦੋਂ ਵਲਗੂਲ ਕੇ ਆਏ ਸੀ ਆਪਣੇ ਬੰਦੇ, ਹੈ ਨਾ, ਉੱਥੋਂ ਕਿਵੇਂ ਆਪਣੀ ਸ਼ੁਰੂਆਤ ਹੋਈ। ਸੋ ਜੇ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਾਂ ਜਾਣਾਂਗੇ ਤਾਂ ਹੀ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ, ਅਤੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਫਿਰ ਆਪਾਂ ਇਸ ਮਿੱਟੀ ਦਾ ਵੀ ਸਤਿਕਾਰ ਕਰਾਂਗੇ, ਅਤੇ ਜਿੱਥੇ ਆਪਾਂ ਖਾਂਦੇ ਹਾਂ ਜਿੱਥੋਂ ਆਪਾਂ ਕਮਾਉਂਦੇ ਹਾਂ ਤਾਂ ਉਹ ਮਿੱਟੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ। ਜਿੱਥੇ ਆਪਾਂ ਜੰਮੇ ਹਾਂ ਉਹ ਮਿੱਟੀ ਆਪਣੇ ਕਦੇ ਵੀ ਦਿਲ 'ਚੋਂ ਨਾ ਭੁੱਲਣੀ ਆ, ਨਾ ਭੁੱਲਣ ਯੋਗ ਆ, ਅਤੇ ਉਹਦਾ ਕਦੇ ਸਤਿਕਾਰ ਦਿਲ 'ਚੋਂ ਜਾਣਾ ਨਹੀਂ। ਸੋ ਮੈਨੂੰ ਲੱਗਦਾ ਇਮਾਨਦਾਰੀ ਹੈ ਜਿਹੜੀ ਉਹ ਹਰੇਕ ਥਾਂ ਨਾਲ ਹੋਣੀ ਚਾਹੀਦੀ ਆ, ਅਤੇ ਇੱਦਾਂ ਦਾ ਕੰਟੈਂਟ ਆ ਜਿਹੜਾ ਉਹ ਤੁਹਾਨੂੰ ਇਮਾਨਦਾਰੀ ਸਿਖਾਉਂਦਾ, ਉਹ ਇਮਾਨਦਾਰੀ ਦੱਸਦਾ ਵੀ ਯਾਰ ਇਹ ਦੇਸ਼ਾਂ ਦੇ ਵਿੱਚ ਸਾਡੇ ਵਾਲੇ ਨੇ ਸੰਘਰਸ਼ ਕਰਕੇ ਥਾਂ ਬਣਾਈ ਆ, ਅਸੀਂ ਉਹ ਥਾਂ ਖਰਾਬ ਨਹੀਂ ਕਰਨੀ।
1: ਬਿਲਕੁਲ,
2: ਅਸੀਂ ਉਹ ਥਾਂ ਨੂੰ ਹੋਰ ਡੂੰਘੀ ਅਤੇ ਵੱਡੀ ਜ਼ਰੂਰ ਕਰਨਾ ਪਰ ਖਰਾਬ ਨਹੀਂ ਕਰਨੀ। ਸੋ ਮੈਨੂੰ ਲੱਗਦਾ ਇਹ ਇੱਦਾਂ ਦਾ ਜਿਹੜਾ ਕੰਟੈਂਟ ਆ ਉਹ ਘੱਟੋ ਘੱਟ ਤੁਹਾਨੂੰ ਇੱਕ ਰੀਅਲਾਈਜੇਸ਼ਨ ਜ਼ਰੂਰ ਛੱਡ ਕੇ ਜਾਂਦਾ, ਅਤੇ ਜਿਹਦੇ ਨਾਲ ਤੁਹਾਨੂੰ ਇਹ ਅਹਿਸਾਸ ਰਹਿੰਦਾ ਵੀ ਹਾਂ ਯਾਰ ਅਸੀਂ ਇਹ ਥਾਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈ ਆ, ਅਸੀਂ ਇਹ ਖਰਾਬ ਨਹੀਂ ਕਰਨੀ। ਸਾਡੀ ਇੱਕ ਐਕਟੀਵਿਟੀ, ਇੱਕ ਮਾੜੀ ਗਤੀਵਿਧੀ ਵੀ ਬਹੁਤ ਮਾੜਾ ਡੈਂਟ ਛੱਡ ਸਕਦੀ ਆ ਕਮਿਊਨਿਟੀ ਦੇ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: Mere na ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
10: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ
11: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
10: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
9: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
10: ਰਿਲੀਜ਼ਿੰਗ ਔਨ 31 ਜੁਲਾਈ।
9: ਦੱਸੋ
3: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ready set go Chadston Ford, Dandenong Road te tuhanu udik reya hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo, vehicle experts Tim Forbes ya Corey naal, radio hanji re hawale naal pao 3 saal di free service। Chadston Ford, ready set ਫੋਰਡ।
13: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ।
14: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
13: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252
15: ਤੇ। ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
16: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
15: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ

0: ਗੁਰੂ ਨਾਨਕ ਜਹਾਜ਼ ਦੀ ਤੁਸੀਂ ਗੱਲ ਕੀਤੀ ਹੈ, ਵੇਖਿਆ ਜਾਵੇ ਤਾਂ ਉਹਦਾ ਅੱਜ ਦੇ ਸਮੇਂ 'ਚ ਜੇ ਮੈਂ ਵੇਖਾਂ ਤਾਂ ਉਹਦਾ ਅਸਰ ਦਿਖ ਰਿਹਾ ਉਹਦਾ ਸਮਾਜ ਦੇ ਉੱਤੇ, ਕਈ ਪੋਜ਼ਿਟਿਵ ਚੇਂਜਿਸ ਆਏ ਨੇ ਉਸ ਤੋਂ ਬਾਅਦ। ਪਰ ਇੰਡੀਆ ਦੇ ਵਿੱਚ ਉਸ ਹਿਸਾਬ ਦੇ ਨਾਲ ਜਿੰਨੇ ਸ਼ਾਇਦ ਚਾਹੀਦੀ ਸੀ ਚੱਲਣੀ, ਬਾਹਰ ਓਵਰਸੀਜ਼ ਸੋਹਣੀ ਚੱਲ ਗਈ, ਕੀ ਲੱਗਦਾ ਰੀਜ਼ਨ ਉੱਥੇ ਕਿਉਂ ਇੰਨੀ ਪ੍ਰਵਾਨ ਨਹੀਂ ਹੋਈ?
1: ਗੁਰੂ ਨਾਨਕ ਜਹਾਜ਼ ਦਾ ਓਵਰਸੀਜ਼ ਬਹੁਤ ਵੱਡਾ ਰਿਸਪੋਂਸ ਸੀਗਾ ਜੀ, ਬਹੁਤ ਵਧੀਆ, ਮਹਾਰਾਜ ਦੀ ਕਿਰਪਾ ਰਹੀ, ਸਾਰਿਆਂ ਨੇ ਪਿਆਰ ਬਹੁਤ ਦਿੱਤਾ। ਇੰਡੀਆ ਦੇ ਵਿੱਚ ਨਹੀਂ ਸੀਗਾ ਜੀ, ਇੰਡੀਆ ਦੇ ਵਿੱਚ ਉਹਦਾ ਮਤਲਬ ਪਹਿਲਾਂ ਜਿਹੜਾ ਤਾਂ ਸਟਾਰਟਿੰਗ ਸੀ ਉਹ ਬੜੀ ਸਲੋ ਸੀ, ਮਤਲਬ ਲਾਈਕ ਲੋਕਾਂ ਨੇ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕੀਤੀ ਉਹ ਲੈਵਲ 'ਤੇ ਜਿਹੜੇ ਲੈਵਲ 'ਤੇ ਕਰਨੀ ਚਾਹੀਦੀ। ਉਹ ਤੋਂ ਬਾਅਦ ਜਦੋਂ ਵਰਡ ਆਫ ਮਾਊਥ ਫਿਲਮ ਦੀ ਪਬਲਿਸਿਟੀ ਹੋਣ ਲੱਗੀ ਵੀ ਹਾਂ ਸਾਡਾ ਜਿਹੜਾ ਫਸਟ ਵੀਕ ਨਾਲੋਂ ਸੈਕਿੰਡ ਵੀਕ ਜ਼ਿਆਦਾ ਵਧੀਆ ਜਾਣ ਲੱਗਿਆ ਸੀ ਜਿਹੜਾ ਫਰਾਈਡੇ ਸੀਗਾ, ਉਹ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਆਪਣਾ ਰੌਲਾ ਪੈ ਗਿਆ ਉਹ ਬਾਰਡਰ ਵਾਲਾ ਪਾਕਿਸਤਾਨ ਅਤੇ ਇੰਡੀਆ ਵਾਲਾ, ਉਹ ਤੋਂ ਬਾਅਦ ਕੀ ਥੀਏਟਰ ਬੰਦ ਜੀ ਉਹ, ਹੈ ਨਾ, ਚਲੋ ਬਿਜ਼ਨਸ ਲੋਸ ਹੋਇਆ ਸਾਨੂੰ ਬਹੁਤ ਜ਼ਿਆਦਾ, ਹੈ ਨਾ, ਉਹਦੇ ਵਿੱਚ ਇੰਡੀਆ ਵਾਲੇ ਪੁਆਇੰਟ ਆਫ ਵਿਊ ਤੋਂ। ਅਤੇ ਇੱਥੇ ਮੈਂ ਦੁਬਾਰਾ ਤੁਹਾਨੂੰ ਜਿਹੜੀ ਗੱਲ ਦੱਸਦਾ ਬਾਈ ਉਹ ਇਹੀ ਆ, ਜਿਹੜਾ ਕੰਟੈਂਟ ਆ ਨਾ ਓਵਰਸੀਜ਼ ਕੰਟੈਂਟ ਨੂੰ ਜ਼ਿਆਦਾ ਸਮਝਦੀ ਆ, ਕਿਉਂਕਿ ਇੱਥੇ ਆ ਕੇ ਤੁਸੀਂ ਦੇਖਿਓ, ਇੱਥੇ ਆ ਕੇ ਤੁਹਾਨੂੰ ਪਿੰਡ ਦੀ ਖਬਰ ਪੰਜਾਬ ਦੀ ਖਬਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ,
0: ਜ਼ਿਆਦਾ ਹੋਊਗੀ, ਬਿਲਕੁਲ,
1: ਤੁਹਾਨੂੰ ਪਿੰਡ ਦੀ ਫਿਕਰ ਪੰਜਾਬ ਦੀ ਫਿਕਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ, ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਨੂੰ ਹਜੇ ਉਹਦੀ ਓਨੀ ਵੈਲਿਊ ਨਹੀਂ ਪਤਾ ਹੁੰਦੀ, ਆਪਣੇ ਲਈ ਉੱਥੇ ਦਾ ਲਾਈਫ ਸਟਾਈਲ ਉੱਥੇ ਦੇ ਤੌਰ ਤਰੀਕੇ ਉਹ ਡਿਫਰੈਂਟ ਨੇ। ਸੋ ਮੈਨੂੰ ਲੱਗਦਾ ਜਿਹੜਾ ਇਹ ਕੰਟੈਂਟ ਹੁੰਦਾ ਇਹਨੂੰ ਹਜੇ ਉਹਨਾਂ ਨੂੰ ਹੌਲੀ ਹੌਲੀ ਐਕਸੈਪਟੈਂਸ ਬਣੂਗੀ, ਹੌਲੀ ਹੌਲੀ ਉਹ ਚੀਜ਼ਾਂ ਦੀ ਅਵੇਅਰਨੈਸ ਆਊਗੀ, ਕਿਉਂਕਿ ਓਵਰਆਲ ਇਹ ਜੇ ਆਪਾਂ ਦੇਖੀਏ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ, ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਨੰਬਰ ਨਹੀਂ ਕੱਢ ਪਾ ਰਿਹਾ, ਜਿਹੜੇ ਵੀ ਵਧੀਆ ਫਿਲਮਾਂ ਵੀ ਜਿਹੜੀਆਂ ਚੱਲੀਆਂ ਨੇ ਓਵਰਸੀਜ਼ 'ਚ ਵੱਧ ਗਈਆਂ ਨੇ, ਅਤੇ ਜਿਹੜੇ ਪੰਜਾਬ 'ਚੋਂ ਨੰਬਰ ਆਏ ਨੇ ਉਹ ਵੀ ਪੰਜਾਬ 'ਚੋਂ ਘੱਟ ਸ਼ਹਿਰਾਂ 'ਚੋਂ ਵੱਧ ਆਏ ਨੇ ਪੰਜਾਬ ਦਿਆਂ 'ਚੋਂ, ਆਪਾਂ ਪੰਜਾਬ ਗਿਣਾਂਗੇ ਟਿਪੀਕਲ ਪੰਜਾਬ ਨੂੰ ਪਿੰਡਾਂ ਨੂੰ। ਸੋ ਉਹਨਾਂ ਦਾ ਜਿਹੜਾ ਟਰੱਸਟ ਆ ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਬਿਲਡ ਹੋਊਗਾ ਦੁਬਾਰਾ, ਜਿਹੜਾ ਕਿ ਪਹਿਲਾਂ ਹੋਇਆ ਹੋਇਆ ਸੀ
0: ਹੋ ਰਿਹਾ ਹੌਲੀ ਹੌਲੀ
1: ਹੁਣ ਦੁਬਾਰਾ ਹੋ ਰਿਹਾ, ਕਿਉਂਕਿ ਜਦੋਂ ਤੋਂ ਮੈਂ ਉਹੀ ਕਹਿੰਦਾ ਵੀ ਇੱਕ ਜਦੋਂ ਗਲਤ ਫਿਲਮ ਕੋਈ ਚੱਲ ਜਾਂਦੀ ਹੈ ਨਾ, ਜਦੋਂ ਉਹ ਦੇਖਣ ਕੋਈ ਬੰਦਾ ਚਲੇ ਜਾਂਦਾ ਉਹ ਇੱਕ ਸਾਲ ਨੂੰ ਬ੍ਰੇਕ ਲੈ ਲੈਂਦਾ ਵੀ ਆਪਾਂ ਨਹੀਂ ਬਾਈ ਜਾਣਾ ਆਪਣੀ ਨਾ ਕਰਾਤੀ,
0: ਉਹ ਘਰ ਵੀ ਆ ਕੇ ਕਹਿ ਦਿੰਦਾ
1: ਹਾਂ ਵੀ ਮੈਨੂੰ ਨਹੀਂ ਮੁੜ ਕੇ ਕਹਿਣਾ ਜਾਣ ਨੂੰ, ਠੀਕ ਹੈ, ਉਹ ਚੀਜ਼ ਸਿਨੇਮੇ ਦਾ ਨੁਕਸਾਨ ਕਰਦੀ ਆ। ਸੋ ਮੈਨੂੰ ਇਹ ਲੱਗਦਾ, ਬਾਕੀ ਦਸਤਾਰ ਦੇ ਮਾਮਲੇ 'ਚ ਹੁਣ ਅਸੀਂ ਇਹੀ ਵਿਸ਼ ਕਰਦੇ ਹਾਂ, ਇਹੀ ਉਮੀਦ ਕਰਦੇ ਹਾਂ ਵੀ ਸਾਨੂੰ ਪੰਜਾਬ 'ਚੋਂ ਵੀ ਓਨਾ ਹੀ ਹੰਗਾਰਾ ਮਿਲੇ ਜਿੰਨਾ ਸਾਨੂੰ ਬਾਹਰੋਂ ਪਿਆਰ ਮਿਲਦਾ, ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਤੁਸੀਂ ਜਦੋਂ ਇੱਕ ਨੰਬਰ ਦੀ ਰਿਕਵਰੀ ਕਰਨੀ ਆ, ਹੈ ਨਾ, ਇੱਥੇ ਗੱਲ ਕਮਾਈ ਦੀ ਤਾਂ ਬਾਅਦ 'ਚ ਆਉਂਦੀ ਆ, ਆਪਣੇ ਤਾਂ ਸਭ ਤੋਂ ਪਹਿਲਾਂ ਰੌਲਾ ਰਿਕਵਰੀ ਦਾ ਹੁੰਦਾ,
0: ਬਿਲਕੁਲ
1: ਠੀਕ ਹੈ ਜੀ, ਆਪਾਂ ਤਾਂ ਆਪਣਾ ਉਹ ਸਿਨੇਮੇ ਦੀ ਉੱਥੇ ਹਜੇ ਥਿੰਨ ਲਾਈਨ 'ਤੇ ਖੜ੍ਹੇ ਹਾਂ ਵੀ ਆਪਣਾ ਸਿਨੇਮਾ ਹਜੇ ਐਡਾ ਕੇ ਆ ਵੀ ਆਪਾਂ ਬਣਾ ਕੇ ਸਭ ਤੋਂ ਪਹਿਲਾਂ ਦਿਲ ਤੁਕ ਤੁਕ ਇਹ ਕਰਦਾ ਰਹਿੰਦਾ ਵੀ ਪੂਰੇ ਕਰਨੇ ਆ ਬਾਈ
0: ਪੂਰੇ ਕਰਨੇ,
1: ਠੀਕ ਆ। ਸੋ ਵਧੀਆ ਕੰਟੈਂਟ ਬਣਾ ਕੇ ਉਹ ਜ਼ਿਆਦਾ ਡਰ ਰਹਿੰਦਾ, ਕਿਉਂਕਿ ਦੂਜੀਆਂ ਕਰਨੀਆਂ ਆਪਾਂ ਜਿਵੇਂ ਦੱਸੀਏ ਤੁਹਾਨੂੰ ਮੇਕਿੰਗ ਵਾਈਜ਼ ਉਹ ਸੌਖੀ ਆ, ਮੰਨ ਲਓ ਸਾਡੇ ਲਈ ਵੀ ਜਿਹੜੀ ਕਮਾਈ ਆ ਉਹ ਸਾਨੂੰ ਕਮਾਈ ਅਤੇ ਸੌਖਾ ਉਹ ਰੱਬ ਦਾ ਰੇਡੀਓ ਬਣਾਉਣੀ ਸਾਨੂੰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਸੌਖੀ ਆ, ਸਾਨੂੰ ਕਮਾਈ ਰੱਬ ਦਾ ਰੇਡੀਓ 'ਚੋਂ ਕਰਨੀ ਈਜ਼ੀ ਆ ਅਤੇ ਸਾਡੀ ਮਿਹਨਤ ਰੱਬ ਦਾ ਰੇਡੀਓ ਦੇ ਵਿੱਚ ਲੱਗਦੀ ਆ, ਆਮ ਫਿਲਮਾਂ ਨਾਲੋਂ ਵੱਧ ਲੱਗਦੀ ਆ ਪਰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਘੱਟ ਲੱਗਦੀ ਆ।
0: ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਇੱਥੇ ਸਾਡੀ ਮਿਹਨਤ ਲੱਗੀ ਹੈ, ਲੋਕਾਂ ਨੂੰ ਉਸ ਹਿਸਾਬ ਦੇ ਨਾਲ ਉਹ ਪ੍ਰਵਾਨ ਹੋਵੇ ਅਤੇ ਪ੍ਰਵਾਨ ਹੋਏ ਵੀ ਨੇ ਤੁਹਾਡੇ ਪ੍ਰੋਜੈਕਟ। ਇੱਕ ਜਿਹੜੀ ਫਿਲਮਾਂ ਦੇ ਵਿੱਚ ਸਮੱਸਿਆ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ, ਇੰਨਾ ਪੈਸਾ ਲੱਗਦਾ, ਇੰਨੀ ਮਿਹਨਤ ਲੱਗਦੀ ਹੈ, ਉਸ ਤੋਂ ਬਾਅਦ ਹੁਣ ਤੁਸੀਂ ਵੀ ਜਿੱਦਾਂ ਅਲੱਗ ਤਰ੍ਹਾਂ ਦੇ ਕੰਸੈਪਟ ਤੁਸੀਂ ਕਰ ਰਹੇ ਹੋ। ਰੀਸੈਂਟਲੀ ਆਪਾਂ ਐਗਜ਼ਾਮਪਲ ਵੇਖੀਏ ਤਾਂ ਸਤਲੁਜ ਰਿਲੀਜ਼ ਹੀ ਨਹੀਂ ਹੋ ਸਕੀ, ਸੋ ਜੇ ਹੋਈ ਵੀ ਤਾਂ ਉਸ ਤੋਂ ਬਾਅਦ ਹਟਾ ਦਿੱਤੇ। ਇਹ ਵਾਲੇ ਚੈਲੇਂਜਸ ਰਹਿੰਦੇ ਆ ਧਿਆਨ ਦੇ ਵਿੱਚ?
1: ਹਮੇਸ਼ਾ ਚੈਲੇਂਜਸ ਹੁੰਦੇ ਆ ਬਾਈ, ਜਦੋਂ ਤੁਸੀਂ ਕੋਈ ਵੀ ਲੀਕ ਤੋਂ ਹਟ ਕੇ ਜਾਂ ਵਧੀਆ ਕੰਟੈਂਟ ਲਿਆਉਂਦੇ ਹੋ ਹਮੇਸ਼ਾ ਚੈਲੇਂਜਸ ਤੁਸੀਂ ਦੇਖਿਓ। ਹੁਣ ਕਿਉਂਕਿ ਸਮਾਂ ਹੀ ਐਸਾ ਚੱਲਦਾ ਬਾਈ, ਕਲਯੁੱਗ ਦੇ ਵਿੱਚ ਚੈਲੇਂਜ ਸੱਚ ਨੂੰ ਜ਼ਿਆਦਾ ਹੋਣੇ ਆ, ਅਤੇ ਜੇ ਤੁਸੀਂ ਗੋਵਿੰਦ ਦਾ ਫਲੋ ਵਾਲਾ ਕੰਮ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਜੇ ਤੁਸੀਂ ਮਜੋਰਟੀ ਜਾਂ ਮਾਸ ਜੋ ਕਰ ਰਹੇ ਆ ਉਹਦੇ ਹਿਸਾਬ ਨਾਲ ਚੱਲੋਗੇ, ਹੈ ਨਾ। ਸੋ ਇਹ ਚੈਲੇਂਜਸ ਹਮੇਸ਼ਾ ਹੀ ਆਉਂਦੇ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਲਾ ਲਓ, ਤੁਸੀਂ ਕੋਈ ਸੱਚੇ ਤਰੀਕੇ ਨਾਲ ਕੋਈ ਵੀ ਕੰਮ ਕਾਰ ਕਰਨਾ ਸ਼ੁਰੂ ਕਰ ਦਿਉ, ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਉ, ਤੁਹਾਨੂੰ ਚੈਲੇਂਜਸ ਤਾਂ ਆਉਣੇ ਆ ਜੀ। ਸੋ ਉੱਦਾਂ ਹੀ ਆ, ਇਹ ਚੈਲੇਂਜਸ ਹੀ ਆਉਂਦੇ ਆ ਜੀ, ਇਹ ਤਾਂ ਮਿਲਦੇ ਹੀ ਆ ਜੀ ਸਾਨੂੰ
0: ਕਾਫੀ ਸੋਚ ਵਿਚਾਰ ਕੇ
1: ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਜੀ ਇਹ ਵੀ ਕਰੀ ਜਾਈਏ, ਪਰ ਕਈ ਕਈ ਥਾਵਾਂ 'ਤੇ ਤੁਹਾਨੂੰ ਫਿਰ ਕਿਤੇ ਕਿਤੇ ਆ ਕੇ ਇਹ ਵੀ ਲੱਗਣ ਲੱਗ ਜਾਂਦਾ ਵੀ ਯਾਰ ਹੁਣ ਕੀ ਪੰਗੇ ਹੀ ਲਈ ਜਾਣੇ ਆ, ਹੁਣ ਕਿੰਨਾ ਕੁ ਚਿਰ ਲਈ ਜਾਣੇ ਆ, ਹੈ ਨਾ, ਕਿੰਨਾ ਕੁ ਚਿਰ ਜ਼ੋਰ ਲਾਈ ਜਾਣਾ। ਸੋ ਮੈਨੂੰ ਲੱਗਦਾ ਪਰ ਇੱਕ ਚੀਜ਼ ਦੀ ਜ਼ਰੂਰ ਹੈ ਜੀ, ਚਲੋ ਮੈਂ ਅੱਜ ਹੁਣ ਇਹ ਗੱਲ ਦੀ ਰਿਕੁਐਸਟ ਵੀ ਕਰਦਾ ਸਾਰਿਆਂ ਨੂੰ।

0: ਵੀ ਆਪਾਂ ਕਈ ਵਾਰ ਨਾ ਚੰਗੇ ਨੂੰ ਇਹ ਪਰਖਣ ਦੇ ਵਿੱਚ ਸਾਰਾ ਜ਼ੋਰ ਲਾ ਦਿੰਦੇ ਹਾਂ, ਹੈ ਨਾ, ਅਤੇ ਮਾੜੇ ਨੂੰ ਇਹ ਕਹਿ ਕੇ ਛੱਡ ਦਿੰਦੇ ਹਾਂ ਵੀ ਉਹ ਤਾਂ ਕਰਦਾ ਹੀ ਆਏ ਹਾਂ, ਚੱਲ ਕੋਈ ਗੱਲ ਨਹੀਂ। ਸੋ ਚੰਗੇ ਦੀ ਗਲਤੀ ਮਾਫ਼ ਕਰਨ ਦੀ ਬਜਾਏ ਆਪਾਂ ਮਾੜੇ ਦੀਆਂ ਸਾਰੀਆਂ ਮਾਫ਼ ਕਰ ਦਿੰਦੇ ਹਾਂ, ਚੰਗੇ ਦੀ ਇੱਕ ਫੜ ਕੇ ਬਹਿ ਜਾਂਦੇ ਹਾਂ। ਸੋ ਉਹ ਨਹੀਂ ਚਾਹੀਦਾ ਹੈਗਾ, ਚਾਹੇ ਉਹ ਫਿਲਮਾਂ ਦੇ ਵਿੱਚ ਆ, ਚਾਹੇ ਅਦਰਵਾਈਜ਼ ਓਵਰਆਲ ਵੀ ਹੈਗਾ ਵੀ ਆਪਾਂ ਕਈ ਵਾਰ ਚੰਗੇ ਨੂੰ ਪਰਖ ਪਰਖ ਕੇ ਸੂਈ ਦੇ ਨੱਕੇ 'ਚੋਂ ਕੱਢਦੇ ਹਾਂ, ਅਤੇ ਉਹ ਵੀ ਐਂਡ 'ਤੇ ਜਾ ਕੇ ਕਈ ਵਾਰ ਫਟੇਰੀ ਢਾ ਜਾਂਦਾ ਵੀ ਛੱਡ ਯਾਰ ਆਪਣੇ ਵਾਲੇ ਨਹੀਂ ਸਮਝਦੇ ਇਹ ਗੱਲ ਨੂੰ, ਹੈ ਨਾ। ਸੋ ਪਰ ਉਹ ਮੈਨੂੰ ਲੱਗਦਾ ਦਿਲ ਛੱਡਣ ਵਾਲੀ ਗੱਲ ਕਿਤੇ ਨਾ ਕਿਤੇ ਹਰੇਕ ਦੀ ਸਿਚੁਏਸ਼ਨ ਬਣ ਜਾਂਦੀ ਆ। ਵੀ ਪਰਮਾਤਮਾ ਦਾ ਸ਼ੁਕਰ ਆ, ਮੈਂ ਤਾਂ ਇਹ ਗੱਲ ਦੇ ਲਈ ਬਹੁਤ ਸ਼ੁਕਰ ਗੁਜ਼ਾਰ ਹਾਂ ਵੀ ਸਾਨੂੰ ਔਕਾਤ ਤੋਂ ਬਹੁਤ ਵੱਧ ਉਹਨੇ ਪਿਆਰ ਬਖਸ਼ਿਆ ਸਾਨੂੰ ਓਵਰਸੀਜ਼ ਆਡੀਅੰਸ ਵੱਲੋਂ। ਮੈਂ ਕਦੇ ਵੀ ਮਤਲਬ ਇਹ ਚੀਜ਼ ਭੁੱਲ ਨਹੀਂ ਸਕਦਾ ਵੀ ਜਿੰਨਾ ਪਿਆਰ ਤੁਸੀਂ ਮਸਤਾਨੇ ਨੂੰ, ਗੁਰੂ ਨਾਨਕ ਜਹਾਜ਼ ਨੂੰ, ਚਾਹੇ ਰੱਬ ਦਾ ਰੇਡੀਓ 3 ਸੀ ਹੁਣ ਉਹਨੂੰ, ਜਿੰਨਾ ਪਿਆਰ ਮਿਲਿਆ ਜੀ ਫਿਲਮਾਂ ਨੂੰ ਹੁਣ ਪਿਛਲੇ 4 ਸਾਲਾਂ ਤੋਂ, ਜਿੰਨੀਆਂ ਕੁ ਮੈਂ ਕੀਤੀਆਂ ਹਰੇਕ ਸਾਲ ਦੇ ਵਿੱਚ ਇੱਕ ਦੀ ਐਵਰੇਜ ਪਈ ਆ, ਆਹ ਸਾਲ ਆ ਜਦੋਂ ਇਹਦੇ ਵਿੱਚ 2 ਆ ਰਹੀਆਂ, ਕਿਉਂਕਿ ਪਿਛਲੇ ਸਾਲ ਵੀ ਕੁਛ ਨਹੀਂ ਕੀਤਾ ਫਿਰ ਇਹਦੇ 'ਤੇ ਲੱਗੇ ਸੀ, ਵੀ ਬਹੁਤ ਪਿਆਰ ਮਿਲਿਆ ਉਹਦੇ ਲਈ ਤਾਂ ਸ਼ੁਕਰਾਨੇ ਹੀ ਨੇ ਜੀ। ਪਰ ਬਸ ਇੱਕ ਨਾਲ ਅਪੀਲ ਜ਼ਰੂਰ ਆ ਵੀ ਸਾਰੇ ਜਣੇ ਨਾ ਚੰਗੀਆਂ ਫਿਲਮਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਬਾਹਰਲੇ ਸਾਥ ਦਿੰਦੇ ਹੋ ਤਾਂ ਸਾਰਾ ਕੁਛ ਸਾਰਾ ਚੜ੍ਹਦੀ ਕਲਾਈ ਹੋ ਜਾਂਦੀ ਹੈ, ਅਤੇ ਨਾਲੇ ਫਿਲਮ ਆ ਇੱਕ ਆਪਣੀ ਫਿਲਮ ਨੂੰ ਬਣਨ ਲਈ ਬਹੁਤ ਜ਼ਿਆਦਾ ਬਜਟ ਲੱਗਦੇ ਆ ਜੇ ਆਪਾਂ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ, ਅਤੇ ਦੇਖਣ ਲਈ ਆਪਾਂ ਨੂੰ ਆਪਣੇ ਵੱਲੋਂ ਉਹ ਉਸ ਲੈਵਲ ਦੀ ਵੱਡੀ ਅਮਾਊਂਟ ਨਹੀਂ ਹੈਗੀ ਵੀ ਆਪਾਂ ਆਪਣੇ ਵੱਲੋਂ ਕੰਟਰੀਬਿਊਟ ਨਾ ਕਰ ਸਕੀਏ, ਹੈ ਨਾ। ਆਪਾਂ ਬਾਹਰ ਮਿਹਨਤਾਂ ਕਰਦੇ ਹਾਂ ਸਾਰੇ ਜਣੇ, ਉਹ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ, ਅਤੇ ਨਾਲੇ ਇੰਜੋਏ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਇਹ ਤਾਂ ਇਹ ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਕੇ TV ਲਾਤਾ, ਵੀ ਤੁਹਾਡਾ ਕੰਮ ਵੀ ਜੋਬ ਡਨ ਹੋ ਗਈ, ਉਹ ਵੀ ਕੁਛ ਸਿੱਖ ਲਏ, ਹੈ ਨਾ, ਅਤੇ ਨਾਲੇ ਉਹ ਹੱਸ ਲਏ, ਖੇਡ ਲਏ, ਇੰਜੋਏ ਕਰ ਲਿਆ, ਅਤੇ ਨਾਲੇ ਤੁਸੀਂ ਵੀ ਤੁਹਾਡਾ ਇਕੱਠਿਆਂ ਦਾ ਟਾਈਮ ਸਪੈਂਡ ਹੋ ਗਿਆ। ਇੰਨਾ ਕੁ ਆਪਾਂ ਜ਼ਰੂਰ ਪੰਜਾਬੀ ਸਿਨੇਮੇ ਲਈ, ਸਿਰਫ ਇਸੇ ਗੱਲੋਂ ਵੀ ਚਲੋ ਪੰਜਾਬੀ ਆ, ਹੈ ਨਾ, ਇਹਦੇ ਲਈ ਆਪਾਂ ਪਿਆਰ ਅਤੇ ਮਾਣ ਦੇਈਏ। ਉਹਦੇ ਵਿੱਚ ਤਰਸੇਮ ਜੱਸੜ ਵੀ ਪਿੱਛੇ ਰਹਿ ਜਾਂਦਾ, ਬਾਕੀ ਵੀ ਨਾਮ ਪਿੱਛੇ ਰਹਿ ਜਾਂਦੇ ਆ, ਆਪਣੀ ਸਾਂਝ ਆ ਜਿਹੜੀ ਉਹ ਪੰਜਾਬੀ ਦੀ ਆ ਜੀ।
1: ਅੱਛਾ, ਜਦੋਂ ਤੁਸੀਂ ਬਣਾਉਂਦੇ ਹੋ ਫਿਲਮ ਆਖਰੀ ਸ਼ੋਆਂ 'ਤੇ ਆਉਂਦੀ ਆ, ਅਤੇ ਕੁਛ ਹੁੰਦਾ ਵਾ ਧਿਆਨ ਦੇ ਵਿੱਚ ਵੀ ਇੰਨੇ ਕੁ ਪੈਸੇ ਕਰਜ਼ੇ ਜਾਂ ਇੰਨੇ ਕੁ ਕਰੂਗੀ?
0: ਬਈ ਜਿਹੜੇ ਐਸਟੀਮੇਟ ਨੇ ਨਾ, ਇਹ ਨਾ ਵੋਟਾਂ ਵਾਲਾ ਕੰਮ ਹੈ। ਕਈ ਵਾਰ ਲੋਕ ਤੁਹਾਨੂੰ ਪਿੰਡ ਦੇ ਵਿੱਚ ਕਹਿ ਕੇ ਰੱਖਦੇ ਨੇ, ਪਹਿਲਾਂ ਹੀ ਸਰਪੰਚ ਕਹਿਣ ਲੱਗ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨਿਕਲਦੀਆਂ 10 ਨੇ, ਹੈ ਨਾ। ਸੋ ਇਹਨਾਂ ਦਾ ਕੰਮ ਇਹੀ ਆ ਜੀ, ਫਿਲਮਾਂ ਵਾਲਾ ਕੰਮ ਹੈਗਾ ਜੀ, ਨਿਰਾ ਲੱਖ ਦੇ ਸਿਰ 'ਤੇ। ਇਹਨੂੰ ਨਿਰੀ ਤੁਸੀਂ ਇਹ ਕਹਿ ਲਓ ਵੀ ਇੱਕ ਤੁਸੀਂ ਬੈੱਟ ਲਾਈ ਬੈਠੇ ਹੋ, ਤੁਹਾਨੂੰ ਕੱਖ ਨਹੀਂ ਪਤਾ।
1: ਕਿਸਾਨ ਵਾਲਾ ਕੰਮ ਨਹੀਂ ਆ ਵੀ ਬੀਜ ਕੇ ਅਤੇ ਤੁਸੀਂ ਬਾਅਦ 'ਚ ਰੱਬ ਦੇ ਭਰੋਸੇ?
0: ਇਹੀ ਆ ਜੀ, ਇਹੀ ਆ ਜੀ। ਇਹ ਤਾਂ ਮਤਲਬ ਹਜੇ ਇਹ ਲਾ ਲਓ ਵੀ ਬਸ ਇਹੀ ਲਾ ਲਓ ਵੀ, ਅਤੇ ਇਹ ਵੀ ਪਤਾ ਇਹ ਉਹ ਕਿਸਾਨ ਵਾਲਾ ਕੰਮ ਆ, ਇਹ ਕਿਸਾਨ ਵਾਲਾ ਨਹੀਂ ਹੈਗਾ ਵੀ ਜਿਹੜੇ ਕਿਸਾਨ ਨੂੰ ਪਤਾ ਵੀ ਸ਼ਾਇਦ ਮੀਂਹ ਪੈ ਜਾਵੇ, ਇਹ ਉਹ ਕਿਸਾਨ ਵਾਲਾ ਕੰਮ ਆ, ਉਹਨੂੰ ਪਤਾ ਵੀ ਬੀਜ ਅੱਜ ਰਿਹਾ ਅਤੇ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਇਹ ਮੰਨ ਕੇ ਬੀਜਣੀ ਪੈਂਦੀ ਆ, ਇਹ ਮੰਨ ਕੇ ਇਹ ਬੀਜਣੀ ਪੈਂਦੀ ਆ ਵੀ ਯਾਰ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਕੀ ਤੂੰ ਤਿਆਰ ਆ ਬੀਜਣ ਨੂੰ, ਹੈ ਨਾ। ਜੇ ਉਹ ਫੇਰ ਕਹਿਤਾ ਮੰਨੇ ਵੀ ਹਾਂ ਬਾਈ ਜੇ ਗੜੇ ਪੈ ਗਏ ਤਾਂ ਵੀ ਤਿਆਰ ਆ, ਫੇਰ ਫਿਲਮ ਬਣਦੀ ਆ,
1: ਫੇਰ ਬਣਦੀ ਜਿਹੜੇ ਵੱਡੇ ਦਿਲ ਕਰਕੇ।
0: ਬਿਲਕੁਲ, ਡੈਫੀਨੇਟਲੀ ਇਹ ਮੰਨ ਕੇ ਚੱਲਣਾ ਪੈਂਦਾ ਵੀ ਜੇ ਗੜੇ ਪੈ ਗਏ ਤਾਂ ਜਿਉਂਦੇ ਰਹਿ ਜਾਂਗੇ, ਫੇਰ ਅਗਲਾ ਕਹਿੰਦਾ ਫੇਰ ਬਣਾ ਲਾ।
1: ਅੱਛਾ, ਪਹਿਲੇ ਜਿਹੜੇ ਗੜੇ ਪਏ ਨੇ ਕੁਛ ਧਿਆਨ 'ਚ ਰਹਿੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ 'ਚ ਤੁਹਾਡੀ ਫਿਲਮ ਇਸ ਟਾਈਮ ਝੰਡੀ ਕੀ ਕਹਿੰਦੇ ਹੁੰਦੇ ਉਹ ਕ੍ਰਿਕਟ ਵਾਂਗੂ ਉਹ ਯੈਲੋ ਕੈਪ ਹੈ ਤੁਹਾਡੀ ਫਿਲਮ ਕੋ?
0: ਮੈਂ ਨਾ
1: ਔਰੇਂਜ ਔਰੇਂਜ ਸੋਰੀ,
0: ਮੈਂ ਤੁਹਾਨੂੰ ਸੱਚੀ ਦੱਸਾਂ ਨਾ, ਨੌਰਥ ਅਮੈਰੀਕਾ ਦੇ ਵਿੱਚੋਂ ਆਪਾਂ ਲਾ ਲਈਏ, ਨੌਰਥ ਅਮੈਰੀਕਾ ਪਰੀਜਨ ਚਲੋ ਸਿਨੇਮੇ ਦੇ ਹਿਸਾਬ ਨਾਲ ਮੈਂ ਕਹਿ ਰਿਹਾ, ਉਹਦੇ ਵਿੱਚੋਂ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਜੀ, ਅਤੇ ਮੇਰੀਆਂ ਫਿਲਮਾਂ ਦੇ ਮਾਮਲੇ ਮੈਂ ਦੱਸ ਸਕਦਾ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਜੀ ਆਸਟ੍ਰੇਲੀਆ।
1: ਓਕੇ,
0: ਹਾਂਜੀ, ਮੈਂ ਮੇਰੀਆਂ ਫਿਲਮਾਂ ਦੀ ਓਵਰਸੀਜ਼ ਕਲੈਕਸ਼ਨ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ।
1: ਓਕੇ,
0: ਸਭ ਤੋਂ ਵੱਧ ਪਿਆਰ ਦੇ ਰੂਪ ਦੇ ਵਿੱਚ ਬਿਜ਼ਨਸ ਦੇ ਰੂਪ ਦੇ ਵਿੱਚ ਤੁਸੀਂ ਲਾ ਲਓ, ਪਹਿਲੇ ਨੰਬਰ 'ਤੇ ਆਉਂਦਾ ਕੈਨੇਡਾ ਜੀ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਮੇਰੀਆਂ ਫਿਲਮਾਂ ਦੇ ਵਿੱਚ ਆਸਟ੍ਰੇਲੀਆ ਆਉਂਦਾ ਜੀ, ਅਤੇ ਜੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਐਡ ਕਰ ਲਈਏ ਤਾਂ ਜੀ ਕੈਨੇਡਾ ਦੇ ਬਰਾਬਰ ਪਹੁੰਚ ਜਾਈਦਾ।
1: ਅੱਛਾ ਜੀ,
0: ਹਾਂਜੀ, ਮਤਲਬ ਵੀ ਇਹ ਬਹੁਤ ਵੱਡਾ ਨੰਬਰ ਆ ਜੀ। ਮੈਂ ਆਪਾਂ ਕਦੇ ਅਫੀਸ਼ੀਅਲ ਫਿਗਰਸ ਮੈਂ ਪਾਉਂਦਾ ਨਹੀਂ, ਕਿਉਂਕਿ ਮੈਨੂੰ ਲੱਗਦਾ ਫਿਗਰਸ ਨਾਲੋਂ ਜ਼ਿਆਦਾ ਆਪਾਂ ਨੂੰ ਜਿਹੜਾ ਪਿਆਰ ਅਤੇ ਉਹ ਹੈਗਾ ਵੀ ਉਹ ਕਰੇਜ਼ ਜੀ ਹੋ ਜਾਂਦੀ ਆ ਫਿਗਰ ਵਾਲੀ।
1: ਫਿਗਰਾਂ ਨਹੀਂ ਪਈਆਂ ਮੈਂ ਇਸੇ ਕਰਕੇ, ਮੈਂ ਪੁੱਛ ਲਾਂ ਵੀ ਤੁਸੀਂ ਪਤਾ ਵੀ ਬਾਅਦ 'ਚੋਂ ਰੱਖਦੇ ਹੋ?
0: ਹਾਂਜੀ ਹਾਂਜੀ, ਨਹੀਂ ਉਹ ਤਾਂ ਰੱਖਣਾ ਪੈਂਦਾ ਜੀ ਬਹੀ ਖਾਤੇ, ਤਾਂ ਬਾਅਦ ਜਿਹੜੇ ਦੇਣੇ ਹੁੰਦੇ ਆ ਮੋੜਨੇ ਆ ਉਹ ਵੀ ਮੋੜਨੇ ਪੈਂਦੇ ਹਨ।
1: ਕਿਹੜੀ ਫਿਲਮ ਦੀ ਕਿੱਥੇ ਝੰਡੀ ਆ
0: ਬਾਈ ਹਜੇ ਤੱਕ? ਸੋ ਫਾਰ ਤੁਹਾਨੂੰ ਮੈਂ ਦੱਸਦਾ, ਮਸਤਾਨੇ ਪੰਜਾਬੀ ਦੀਆਂ, ਪਹਿਲਾਂ ਤਾਂ ਮੈਨੂੰ ਆਸਟ੍ਰੇਲੀਆ ਦਾ ਦੱਸ ਦਿੰਦਾ, ਮਸਤਾਨੇ ਸੋ ਫਾਰ ਆਸਟ੍ਰੇਲੀਆ ਦੇ ਵਿੱਚ ਟੌਪ 3 ਹਾਈਐਸਟ ਕਲੈਕਸ਼ਨ ਫਿਲਮਾਂ 'ਚ ਅੱਜ ਵੀ ਆਉਂਦੀ ਹੈ ਜੀ।
1: ਤੁਸੀਂ ਕਹੋ ਹਾਂ ਵੀ ਸਭ ਤੋਂ ਟੌਪ 'ਤੇ ਆ?
0: ਨਹੀਂ, ਚਲੋ ਮੈਂ ਜੀ ਨਹੀਂ ਕਰਦਾ ਕਹਿਣ ਬਾਈ,
1: ਚਲੋ ਮੈਂ ਕਹਿ ਦਿੰਦਾ, ਮਸਤਾਨੇ ਇਸ ਟਾਈਮ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਵਾਲੀ ਫਿਲਮ ਹੈ ਤੁਹਾਡੀ, ਅਤੇ ਜੇ ਮੈਂ ਗਲਤ ਨਹੀਂ ਹਾਂ ਤਾਂ ਜਿਹੜੀ ਸੈਕਿੰਡ ਆ ਉਹ ਹਲੇ ਕਾਫੀ ਦੂਰ ਆ
0: ਜੀ।
1: ਸੋ ਇਹ ਵੱਡੀ ਕਾਮਯਾਬੀ ਆ, ਵੱਡਾ ਸੇਰਾ ਬਾਤ ਤੁਹਾਡੀ, ਤੁਸੀਂ ਜੋ ਸਿਨੇਮਾ ਤੁਸੀਂ ਬਣਾ ਰਹੇ ਹੋ, ਬਾਕੀ ਕੈਨੇਡਾ ਦਾ ਤੁਸੀਂ ਦੱਸ ਦਿਓ।
0: ਕੈਨੇਡਾ ਵੀ ਬਾਈ ਬਸ ਇੱਦਾਂ ਹੀ ਸਮਝ ਲਓ, ਅਤੇ ਬਹੁਤ ਵਧੀਆ ਜੀ, ਉੱਥੇ ਵੀ ਇੱਦਾਂ ਹੀ ਹੈ ਜੀ। ਮੈਨੂੰ ਇਹ ਹੁੰਦਾ ਬਾਈ ਇੱਕ ਦੋ ਨੰਬਰ ਦਾ ਰੌਲਾ ਨਹੀਂ ਹੈਗਾ, ਆਪਾਂ ਉੱਪਰਲਿਆਂ 'ਚ ਹਾਂ, ਮਾਲਕ ਦਾ ਸ਼ੁਕਰ ਆ, ਹੈ ਨਾ, ਅਤੇ ਉਹ ਚਾਹੇ ਪਹਿਲੇ 'ਤੇ ਹੈਗੇ ਹਾਂ, ਕਦੇ ਪਹਿਲੇ 'ਤੇ, ਉਹ ਵੀ ਮੈਂ ਨਹੀਂ ਹੈਗਾ, ਪਹਿਲੇ 'ਤੇ ਮਸਤਾਨਾ ਹੀ ਹੈ ਜੀ, ਹੈ ਨਾ ਜੀ,
1: ਬਿਲਕੁਲ।
0: ਅਤੇ ਉਹ ਤੋਂ ਬਾਅਦ ਪਰ ਇਹ ਹੈਗਾ ਵੀ ਗੁਰੂ ਨਾਨਕ ਜਹਾਜ਼ ਦਾ ਵੀ ਬਹੁਤ ਵਧੀਆ ਨੰਬਰ ਸਾਰੇ ਪਾਸਿਓਂ ਆਇਆ ਸੀਗਾ ਜੀ, ਅਤੇ ਉਹ ਤੋਂ ਬਾਅਦ ਹੁਣ ਰੱਬ ਦਾ ਰੇਡੀਓ 3 ਦਾ ਵੀ ਗੁੱਡ ਸੀਗਾ ਨੰਬਰ ਜੀ,
1: ਪਰ ਇਸ ਸਾਲ ਮੈਨੂੰ ਲੱਗਦਾ ਰੱਬ ਦਾ ਰੇਡੀਓ
0: ਸੋ ਫਾਰ ਹਜੇ ਤੱਕ ਹਾਈਐਸਟ ਰੱਬ ਦਾ ਰੇਡੀਓ ਹੈ ਜੀ। ਹਾਂਜੀ, ਰੱਬ ਦਾ ਰੇਡੀਓ 3 ਸੋ ਫਾਰ ਹਜੇ ਤੱਕ 26 ਦੇ ਵਿੱਚ ਜੀ, ਆਸਟ੍ਰੇਲੀਆ ਦੇ ਵਿੱਚ ਲਾ ਲਈਏ ਜੀ, ਤਾਂ ਕੈਨੇਡਾ ਦੇ ਵਿੱਚੋਂ ਵੀ ਆਪਾਂ ਲਾ ਸਕਦੇ ਹਾਂ ਜੀ, ਤਾਂ ਉਹ ਸੋ ਫਾਰ ਹਜੇ ਤੱਕ ਉਹੀ ਹੈ ਜੀ।
1: ਮਤਲਬ ਕਲੀਅਰ ਨਹੀਂ ਦੱਸਣਾ ਤੁਸੀਂ,
0: ਮੈਂ ਬਾਈ ਅਸਲ 'ਚ ਬਾਈ ਪਤਾ ਕੀ ਆ, ਕਈ ਵਾਰ ਮੈਨੂੰ
1: ਨਜ਼ਰ ਲੱਗ ਜਾਂਦੀ,
0: ਇੰਨਾ ਨਜ਼ਰ ਨਹੀਂ ਬਾਈ, ਮੈਂ ਕਈ ਵਾਰ ਆਪਾਂ ਜੀ ਆਪਣੇ ਆਪ ਨੂੰ ਵੱਡਾ ਤਾਂ ਦੱਸਣਾ ਹਰੇਕ ਨੂੰ ਜੀ ਕਰਦਾ, ਹੈ ਨਾ, ਪਰ ਉਹ ਤੋਂ ਡਰ ਲੱਗਦਾ ਰੱਬ ਤੋਂ ਜੀ, ਕਿਉਂਕਿ ਉਹ ਵੱਡਾ ਛੋਟਾ ਕਰਨ ਨੂੰ ਬਿੰਦੇ ਲਾਉਂਦਾ, ਹੈ ਨਾ ਜੀ, ਉਹ ਚੀਜ਼ ਆ। ਅਤੇ ਦੂਜੀ ਵਾਰ, ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ, ਮੈਂ ਆਪਣੇ ਆਪ ਨੂੰ ਵੱਡਾ ਕਹੂੰਗਾ ਤਾਂ ਮੈਂ ਆਪਣੇ ਕਿਸੇ ਹੋਰ ਭਰਾ ਨੂੰ ਛੋਟਾ ਕਰ ਰਿਹਾ ਹੋਊਂਗਾ, ਉਹ ਮੈਂ ਚਾਹੁੰਦਾ ਨਹੀਂ ਬਈ।
1: ਇਹ ਵੀ ਕੋਈ ਕੋਈ ਸੋਚਦਾ ਵੀ,
0: ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੇ ਸਾਰੇ ਵੱਡੇ ਆ ਜੀ, ਆਡੀਅੰਸ ਵੱਡੀ ਆ ਜੀ ਜਿਹੜੀ ਵੱਡਾ ਕਰਦੀ ਆ।
1: ਨਹੀਂ, ਬਹੁਤ ਵਧੀਆ ਜੀ, ਵਧੀਆ ਵਧੀਆ ਕਰਦੇ ਰਹੋ, ਇੱਥੋਂ ਇੱਕ ਚੀਜ਼ ਤਾਂ ਪੱਕੀ ਆ ਕਿ ਤੁਸੀਂ ਕੁਛ ਵਧੀਆ ਕਰਦੇ ਹੋ, ਅਲੱਗ ਕਰਦੇ ਹੋ, ਅਤੇ ਲੋਕ ਸਾਥ ਦਿੰਦੇ ਨੇ ਉਸ ਚੀਜ਼ ਦਾ, ਅਤੇ ਉਹ ਸਾਥ ਦੇ ਵੀ ਰਹੇ ਨੇ, ਵੇਖ ਵੀ ਰਹੇ ਨੇ, ਅੱਗੇ ਵੀ ਸੋਹਣੇ ਸੋਹਣੇ ਇਸੇ ਤਰ੍ਹਾਂ ਪ੍ਰੋਜੈਕਟ ਕਰਦੇ ਰਹੋ। ਕੁਛ ਇੱਕ ਇਸ ਤੋਂ ਫਿਲਮ ਤੋਂ ਹਟ ਕੇ ਤੁਹਾਡੀ ਪਰਸਨੈਲਿਟੀ ਬਾਰੇ ਜਿਹਦੀ ਕਿ ਆਮ ਚਰਚਾ ਹੁੰਦੀ ਰਹਿੰਦੀ ਆ ਵੀ ਯਾਰ ਤੁਸੀਂ ਟਰੈਂਡ ਮੇਕਰ ਹੋ, ਚਾਹੇ ਉਹ ਤੁਹਾਡਾ ਡਰੈਸਅਪ ਹੋਵੇ, ਚਾਹੇ ਪੱਗ ਦਾ ਸਟਾਈਲ ਹੋਵੇ, ਮਤਲਬ ਉਹਦੇ ਬਾਰੇ ਕੁਛ ਮਤਲਬ ਮਿਲਦੀ ਰਹਿੰਦੀ ਹੈ ਖਬਰ ਸੁਰਤ ਜਾਂ?
0: ਨਹੀਂ ਬਾਈ, ਪਿਆਰ ਤਾਂ ਮਿਲਦਾ ਬਹੁਤ, ਮੰਨ ਲਓ ਕੱਪੜਿਆਂ ਤੋਂ ਲੈ ਕੇ ਪੱਗ ਦੇ ਸਟਾਈਲ ਤੋਂ ਲੈ ਕੇ ਬਹੁਤ ਪਿਆਰ ਮਿਲਿਆ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ।
1: ਅੱਛਾ, ਮੈਂ ਕਈ ਵਾਰੀ ਇਹ ਸੋਚਦਾ, ਸੋਰੀ ਤੁਹਾਡੀ ਗੱਲ ਟੋਕ ਰਿਹਾ, ਮੈਂ ਕਈ ਵਾਰੀ ਇਹ ਸੋਚਦਾ ਵੀ ਜਿੱਦਾਂ ਮੰਨ ਲਓ ਟਰੈਂਡ ਮੇਕਰ ਜਿਹੜੇ ਜਿੱਦਾਂ ਬੋਲੀਵੁੱਡ ਦੇ ਜਾਂ ਹਾਲੀਵੁੱਡ ਦੇ ਜਿਹੜੇ ਸਟਾਰ ਹੋਣਗੇ, ਅਤੇ ਉਹਨਾਂ ਦੇ ਉਹ ਫੈਸ਼ਨ ਡਿਜ਼ਾਈਨਰ ਨੇ ਉਹਨਾਂ ਦੇ ਬੰਦੇ ਰੱਖੇ ਆ ਸਪੈਸ਼ਲ ਵੀ ਤੂੰ ਹੁਣ ਇੱਦਾਂ ਦਾ ਪਾ ਆਊਗਾ, ਅਤੇ ਮਤਲਬ ਆਪਣਾ ਕਿੱਦਾਂ?
0: ਮੈਂ ਆਪੇ ਕਰਦਾ, ਇੱਦਾਂ ਹੀ ਚੱਕੇ ਪਾ ਲਈਦੇ ਸੱਚੀ, ਉਹ ਸ਼ੁਰੂ ਤੋਂ ਹੀ ਇੱਦਾਂ ਬਾਈ, ਕਿਉਂਕਿ ਉਦੋਂ ਤਾਂ ਕਿੱਥੇ ਹੁੰਦਾ ਸੀ ਇੰਨਾ, ਹੈ ਨਾ, ਹਜੇ ਆਪਣੀ ਇੰਡਸਟਰੀ ਵੀ ਚਲੋ ਉਹ ਲੈਵਲ 'ਤੇ ਨਹੀਂ ਸੀਗੀ ਜਦੋਂ ਦੇ ਅਸੀਂ ਆਏ ਹਾਂ ਉਹ ਟਾਈਮ ਦੀ, ਜੇ ਮੈਂ ਗੱਲ ਕਰਾਂ ਚਾਹੇ 12-13 ਦੇ ਵਿੱਚ ਕੁਲਵੀਰ ਵਾਲੀ ਐਲਬਮ ਆਈ ਸੀ ਜਾਂ ਹੋਰ, ਹੁਣ ਤਾਂ ਚਲੋ ਫਿਰ ਵੀ ਟਰੈਂਡ ਬਦਲ ਗਏ ਬਾਈ, ਹੁਣ ਜਿਹੜੇ ਨਵੇਂ ਮੁੰਡੇ ਹੈਗੇ ਆ ਜੀ, ਹੈ ਨਾ, ਉਹਨਾਂ ਦਾ ਤਾਮ ਜਾਮ ਵੱਧ ਕੈਰੀ ਕੀਤਾ ਹੋਇਆ, ਨੋ ਡਾਊਟ ਕਮਾਈਆਂ ਵੀ ਵਧੀਆ ਨੇ, ਸਾਰਾ ਉਹਨਾਂ ਦੀਆਂ ਮਿਹਨਤਾਂ ਨੇ, ਹੈ ਨਾ, ਉਦੋਂ ਇਹ ਰਿਵਾਜ਼ ਨਹੀਂ ਕਿੱਥੇ ਸੀਗੇ ਆਪਣੇ ਵੀ ਨਾਲ ਡਿਜ਼ਾਈਨਰ ਹੋਵੇ ਜਾਂ ਹੋਰ ਹੋਵੇ, ਉਦੋਂ ਤਾਂ ਜਿਹੜੇ ਆਪ ਨੂੰ ਵਧੀਆ ਲੱਗੇ ਉਹੀ ਲੈ ਕੇ ਪਾ ਲਈਦੇ ਸੀਗੇ। ਹਾਂ, ਜਾਣੀ ਸ਼ੌਂਕ ਮੈਨੂੰ ਸ਼ੁਰੂ ਤੋਂ ਰਿਹਾ ਬਾਈ, ਕੱਪੜਿਆਂ ਦਾ ਸ਼ੌਂਕ ਉਦੋਂ ਤੋਂ, ਕਾਲਜ ਟਾਈਮ ਤੋਂ ਹੀ, ਕੋਟਾਂ ਕੂਟਾਂ ਦਾ ਸ਼ੌਂਕ, ਲੌਂਗ ਕੋਟ ਦਾ ਸ਼ੌਂਕ, ਐਨਕਾਂ ਉਨਕਾਂ ਦਾ ਸ਼ੌਂਕ, ਉਹ ਉਦੋਂ ਤੋਂ ਮੈਨੂੰ ਜਾਣੀ ਸ਼ੁਰੂ ਸੀ। ਇੱਕ ਮੈਂ UK ਚਲਿਆ ਗਿਆ ਭਲੇ ਟਾਈਮਾਂ 'ਚ 2009-10 'ਚ, ਉੱਥੇ ਜਾ ਕੇ ਫਿਰ ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ, ਉਦੋਂ ਜਾ ਕੇ ਜਿਹੜੇ ਹੁਣ ਮਹਿੰਗੇ ਮਹਿੰਗੇ ਬ੍ਰਾਂਡ ਨੇ ਪ੍ਰਮੋਸ਼ਨ ਕਿਸੇ ਦੀ ਕੀ ਕਰਨੀ ਆ, ਉਹ ਉਹਨਾਂ ਦੇ ਨਾਮ ਨੂੰ ਸਾਨੂੰ ਉਦੋਂ ਪਤਾ ਲੱਗ ਗਏ। ਅਤੇ ਜਦੋਂ ਮੈਂ ਬਾਹਰੋਂ ਆਇਆ UK ਤੋਂ, ਜਦੋਂ ਮੈਂ ਮੁੜਿਆ ਸੀ, ਤੁਹਾਨੂੰ ਸੱਚੀ ਦੱਸਾਂ, ਮੈਂ ਚਲੋ ਠੀਕ ਸੀ ਬਾਈ, ਘਰੇ ਰੋਟੀ ਪਾਣੀ ਠੀਕ ਚੱਲਦਾ ਸੀਗਾ, ਘਰੇ ਬਾਹਲੇ ਪੈਸੇ ਭੇਜਣ ਦੀ ਲੋੜ ਮੈਨੂੰ ਪਈ ਨਹੀਂ, ਹੈ ਨਾ, ਮੈਂ ਆਪਣੇ 'ਤੇ ਪੈਸਾ ਬਹੁਤ ਲਾਇਆ, ਦੋਸਤਾਂ ਲਈ ਬਹੁਤ ਕੁਛ ਲੈ ਕੇ ਆਇਆ, ਉਦੋਂ ਸਾਰਾ ਕੁਛ ਆਹੀ ਸੀ ਬਸ, ਬ੍ਰਾਂਡਡ ਸਮਾਨ ਹੀ ਚੱਕਣ ਦੀ ਹੁੰਦੀ ਸੀ ਉਦੋਂ ਹੋੜ, ਅਤੇ ਉਹੀ ਲੈ ਕੇ ਆਏ ਹਾਂ। ਸੋ ਉਦੋਂ ਤੋਂ ਉਹ ਐਕਸਪੋਜ਼ਰ ਜੇ ਦੇ ਨਾਲ ਲਾ ਲਓ ਤੁਸੀਂ ਵੀ ਸ਼ਾਇਦ ਉਹ ਚੀਜ਼ਾਂ ਵੱਲ ਨੂੰ ਝੁਕਾਅ ਜਿਹਾ ਵੱਧ ਗਿਆ, ਪਰ ਹੁਣ ਉਨਾ ਹੀ ਘੱਟ ਗਿਆ, ਹੁਣ ਹੌਲੀ ਹੌਲੀ ਉਹ ਜਿਹੜੇ ਲੇਬਲ ਤੋਂ ਕੰਮ, ਜਿਹੜੇ ਲੇਬਲ ਹੁੰਦੇ ਨੇ ਨਾ ਵੀ ਬ੍ਰਾਂਡਿੰਗ ਵਾਲਾ ਕੰਮ ਆ ਜ਼ਿਆਦਾ, ਉਹ ਤੋਂ ਭਰੋਸਾ ਜਿਹਾ ਹੁਣ ਥੋੜ੍ਹਾ ਜਿਹਾ ਭਰੋਸਾ ਕੀ ਵੈਸੇ ਜੀ ਕਰਨ ਉਹ ਘੱਟ ਗਿਆ। ਪਹਿਲਾਂ ਇਹ ਹੁੰਦਾ ਸੀ ਜੇਬ 'ਚ 100 ਰੁਪਈਆ ਤਾਂ 100 ਦਾ 100 ਹੀ ਉਹਨਾਂ 'ਤੇ ਲਾਏ ਆਉਂਦੇ ਸੀ, ਹੁਣ ਇਹ ਹੁੰਦਾ ਵੀ ਜੇ 100 ਰੁਪਈਆ ਜੇ 20-30 ਲਾ ਦਾਂਗੇ ਕੱਪੜੇ ਲੱਤੇ 'ਤੇ, ਬਾਕੀ ਦੇ ਇੰਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ, ਉਹੀ ਦਿਨ ਰਾਤ ਭੱਜੀ ਨੱਠੀ ਜਾਈਏ ਅਤੇ ਸਿਰਫ ਉਹਨਾਂ ਨੂੰ ਜਾ ਕੇ ਫਿਰ ਬੈਠਿਆਂ ਨੂੰ ਬਟਾਈਏ, ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰ ਦਈਏ, ਉਹਦਾ ਕੀ ਫਾਇਦਾ? ਹੁਣ ਮੈਂ ਦੇਖਿਆ ਇੱਕ ਨਾ, ਚਲੋ ਜਦੋਂ ਕੋਵਿਡ ਟਾਈਮ ਸੀਗਾ ਨਾ ਬਾਈ, ਕੋਵਿਡ ਟਾਈਮ ਤੋਂ ਬਾਅਦ ਜਿੰਨੇ ਵੀ ਉੱਪਰਲੇ ਬ੍ਰਾਂਡ ਨੇ, ਹੈ ਨਾ, ਉਹਨਾਂ ਦੀ ਇੱਕ ਸਾਂਝੀ ਸੰਸਥਾ ਜਿਹਦੇ ਉਹ ਅੰਡਰ ਆਉਂਦੇ ਨੇ, ਮੈਂ ਉਹਦੀ ਵੀ ਚਲੋ ਨਾਮ ਨਹੀਂ ਲਊਂਗਾ, ਐਵੇਂ ਫਿਰ ਉਹਨੂੰ ਸਰਚ ਕਰੀ ਜਾਣਗੇ, ਉਹਦੀ ਫਿਰ ਪ੍ਰਮੋਸ਼ਨ ਹੋ ਜਾਣੀ ਆ। ਉਹ ਇੱਕ ਸੰਸਥਾ ਉਹਨਾਂ ਦੀ, ਉਹ 2020 ਦੇ ਵਿੱਚ ਕੋਵਿਡ ਆਇਆ ਨਾ, ਤੁਸੀਂ ਇਹ ਦੇਖਿਓ ਉਹ ਰਿਚੈਸਟ ਦੇ ਵਿੱਚ ਆ ਗਏ ਸੀ ਉੱਪਰ,
1: ਓਕੇ,
0: ਜਿਹੜੇ ਪਹਿਲਾਂ ਟੌਪ 10 ਚ ਨਹੀਂ ਸੀ, ਕਿਉਂਕਿ ਬੈਕਲੌਗ 'ਤੇ ਆ ਗਏ, ਕੋਵਿਡ ਨੇ ਪੈਸਾ ਦਿੱਤਾ ਲੋਕਾਂ ਨੂੰ, ਉਹ ਪੈਸਾ ਸਭ ਤੋਂ ਵੱਧ ਲੱਗਿਆ ਡਿਜ਼ਾਈਨਰ ਚੀਜ਼ਾਂ 'ਤੇ, ਡਿਜ਼ਾਈਨਰ ਚੀਜ਼ਾਂ ਦੇ ਵਿੱਚ ਤੁਹਾਨੂੰ ਬੂਟ ਤੋਂ ਲੈ ਕੇ ਹਰੇਕ ਚੀਜ਼ ਦੇ ਪ੍ਰਾਈਜ਼ਿੰਗ ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਹੋਊ, ਕੋਵਿਡ ਤੋਂ ਬਾਅਦ ਤੁਹਾਡੇ ਸੇਮ ਹੈਂਡ ਬੈਗ ਦੀ, ਸੇਮ ਸ਼ੂ ਦੀ ਪ੍ਰਾਈਜ਼ 1.5 ਗੁਣਾ ਤੋਂ 2 ਗੁਣਾ ਹੋ ਗਈ ਆ, ਜਦੋਂ ਕਿ ਉਹ ਸੇਮ ਆ, ਠੀਕ ਆ, ਕਿਉਂਕਿ ਉਹ ਬੈਕਲੌਗ ਤੇ ਆ ਗਏ ਤੇ ਉਹ ਬੰਦੇ ਰਿਚੈਸਟ ਦੇ ਵਿੱਚ ਟੌਪ 2-3 ਤੇ ਇੱਕ ਵਾਰ ਟੌਪ ਫਸਟ ਨੂੰ ਟੱਚ ਕਰਕੇ ਮੁੜਿਆ। ਠੀਕ ਆ, ਫਿਰ ਉਹ ਹੋ ਕੀ ਰਿਹਾ, ਦੇ ਰਹੇ ਨੇ ਸਾਡੇ ਵਰਗੇ ਮਿਡਲ ਮੈਨ, ਹਨਾ, ਕਿਉਂਕਿ ਆਪਾਂ ਨੂੰ ਚਾਅ ਹੁੰਦਾ ਹਨਾ, ਤੇ ਮੈਨੂੰ ਵੀ ਬੜਾ ਚਾਅ ਵੀ ਆਪਾਂ ਆਹ ਚੀਜ਼ ਲਈਏ ਯਾਰ, ਹਨਾ, ਸ਼ੌਂਕ ਵੀ ਹੁੰਦਾ ਉਹਦੇ ਲਈ ਕੰਮ ਕਰਦੇ ਹਾਂ, ਪਰ ਕਈ ਵਾਰ ਤਾਂ ਇਹ ਹੁੰਦਾ ਕਿ ਸਾਡੇ ਵਰਗਾ ਅਸੀਂ ਬੜੇ ਹੀ ਹੁੰਦਾ ਵੀ 100 ਰੁਪਏ ਜੇਬ 'ਚ 100 ਦਾ 100 ਲਾ ਜਾਂਦਾ। ਉਦੋਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਜੋੜ ਲਓ, ਇਹਦੀ ਕਿਤੇ ਸੇਵਿੰਗ ਕਰੋ, ਐਸੈਟ ਬਣਾਓ ਜਿਹੜਾ ਕੱਲ੍ਹ ਨੂੰ ਤੁਹਾਨੂੰ ਇਹ ਕੁਛ ਵਾਪਸ ਦੇਵੇ,
1: ਕਿਤੇ ਲਾ ਲਿਓ,
0: ਹਾਂ ਕਿਤੇ ਕੁਛ ਕਰ ਲਿਓ, ਹਨਾ। ਤੇ ਉਹ ਪੁਰਾਣਿਆਂ ਨੇ ਜ਼ਮੀਨਾਂ ਬਣਾਈਆਂ ਆਪਣੇ ਬਜ਼ੁਰਗਾਂ ਨੇ, ਉਹਨਾਂ ਨੇ ਕੁੜਤੇ ਚਾਦਰਾਂ 'ਚ ਸਾਰੀ ਉਮਰ ਕੱਢਤੀ ਪਰ ਕਿੱਲਿਆਂ ਦੇ ਕਿੱਲੇ ਲੈ ਗਏ।
1: ਬਿਲਕੁਲ
0: ਠੀਕ ਆ। ਅੱਜ ਕੱਲ੍ਹ ਕੀ ਆ, ਅਗਲਾ ਕਹਿੰਦਾ ਵੀ ਥੱਲੇ ਬੂਟ ਮਹਿੰਗੇ ਚਾਹੀਦੇ ਆ, ਹਨਾ,
1: ਕਿੱਲੇ ਦਾ ਅੱਗੇ
0: ਕਿੱਲਾ ਕੋਈ ਚੱਕਰ ਨਹੀਂ ਹੈਗਾ, ਕਿੱਲਾ ਚਾਹੇ ਵੇਚਣਾ ਵੀ ਪੈ ਜਾਵੇ।
1: ਕੱਲ੍ਹ ਕਿੰਨੇ ਵੇਖਿਆ ਅੱਜ ਕੱਲ੍ਹ ਇਹ ਜ਼ਿਆਦਾ ਚੱਲਦਾ।
0: ਯੈਸ, ਪਰ ਗੱਲ ਇਹ ਆ ਵੀ ਇੱਕ ਨਾ ਸਾਡੇ, ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡੇ ਇੱਕ ਵਾਰ ਵਾਰ ਨਾ ਮੁੰਡਿਆਂ ਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ, ਉਹ ਬੜਾ ਚੱਲਣ ਜ਼ਿਆਦਾ ਚੱਲ ਪਿਆ, ਪ੍ਰਚਲਿਤ ਹੋ ਗਿਆ। ਅਸੀਂ ਕਹਿਣ ਲੱਗ ਗਏ ਉਹ ਕੀ ਲੈ ਜਾਣਾ ਇੱਥੋਂ, ਹਨਾ, ਤੁਹਾਨੂੰ ਮੈਂ ਕਾਲਜ ਟਾਈਮ ਦੀ ਗੱਲ ਦੱਸਦਾ,
1: ਇੱਥੇ ਰਹਿਣਾ,
0: ਹਨਾ, ਉਹ ਇੱਥੇ ਹੀ ਆ ਸਭ ਕੁਛ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ। ਸਾਨੂੰ ਇੱਕ ਦਿਨ ਸਾਡੇ ਅੰਕਲ ਉੱਥੇ ਅਸੀਂ ਬੈਠੇ ਨਾ, ਐਂ ਲੱਗੀ ਜਾਈਏ, ਕਹਿੰਦੇ ਜਿਹੜੇ ਤੁਹਾਡੇ ਲੱਛਣ ਨੇ ਨਾ, ਤੁਸੀਂ ਪਤੰਦਰ ਉਹ ਪਿੱਛੇ ਛੱਡ ਕੇ ਵੀ ਕੁਛ ਨਹੀਂ ਜਾਂਦੇ, ਤੁਸੀਂ ਸਾਫ਼ ਕਰਕੇ ਹੀ ਜਾਓਗੇ। ਹਨਾ, ਵੀ ਉਹ ਗੱਲ ਆ ਵੀ ਦੇਖੋ ਇੱਥੋਂ ਲੈ ਕੇ ਵੀ ਕੁਛ ਨਹੀਂ ਜਾਣਾ, ਪਰ ਜਿਹੜਾ ਆਪਾਂ ਨੂੰ ਮਿਲਿਆ, ਜਿਹੜਾ ਆਪ ਨਹੀਂ ਬਣਾਇਆ ਹੋਇਆ, ਤਾਂ ਉਹ ਛੱਡ ਕੇ ਜਾਣਾ ਵੀ ਜ਼ਰੂਰੀ ਆ। ਜਿਹੜਾ ਮੈਂ ਨਹੀਂ ਜੋੜਿਆ, ਮੈਨੂੰ ਮੇਰੇ ਪਿਓ ਨੇ ਦਿੱਤਾ, ਤਾਂ ਮੇਰਾ ਉਹਨੂੰ ਵੇਚਣ ਦਾ ਅਤੇ ਉਹਨੂੰ ਵੇਸਟ ਕਰਨ ਦਾ ਹੱਕ ਨਹੀਂ। ਹਾਂ, ਮਜਬੂਰੀ ਬਸ ਆਪਾਂ ਨੂੰ ਕਿਤੇ ਲੋੜ ਪੈ ਗਈ ਤਾਂ ਉਹ ਐਸੈਟ ਆਪਾਂ ਨੂੰ ਵਰਤਣੇ ਪੈ ਜਾਂਦੇ ਆ, ਪਰ ਸਿਰਫ ਆਪਾਂ ਇੱਕ ਕਹਿ ਦਈਏ ਵੀ ਆਪਦੇ ਫੱਕੀਆਂ ਉਡਾਉਣ ਦੀ ਖਾਤਰ ਜਿਹੜਾ ਆਪਾਂ ਨੂੰ ਫ੍ਰੀ 'ਚ ਮਿਲਿਆ ਹੋਇਆ, ਉਹਨੂੰ ਮੇਰਾ ਮੇਰਾ ਉਹਦੇ ਵਿੱਚ ਮੇਰੀ ਸਿਰਫ ਇੰਨੀ ਕੁ ਜ਼ਿੰਮੇਵਾਰੀ ਆ ਵੀ ਆਹ ਮੈਨੂੰ ਫ੍ਰੀ 'ਚ ਮਿਲੀ ਸੀ, ਮੈਂ ਇਹਨੂੰ ਅੱਗੇ ਦੇ ਦੇਵਾਂ। ਉਹ ਤੋਂ ਬਾਅਦ ਮੈਂ ਜੋ ਕਮਾਇਆ ਕਰਿਆ ਉਹ ਮੈਂ ਚਾਹੇ ਆਪਦੀ, ਚਲੋ ਸੁਭਾਅ ਹਰੇਕ ਬੰਦੇ ਦਾ ਵੀ ਉਹਨੇ ਉਹਦਾ ਕੀ ਕਰਨਾ।
1: ਸਹੀ ਨਹੀਂ, ਬਹੁਤ ਵਧੀਆ ਜੀ। ਵੇਖੋ ਆਪਾਂ ਤਾਂ ਹੁਣ ਇਹ ਕਹਾਂਗੇ ਵੀ ਚਾਹੇ ਤੁਸੀਂ ਉਹ ਬ੍ਰਾਂਡ ਤੋਂ ਉਹਨੂੰ ਮੰਨ ਲਓ ਤੁਸੀਂ ਥੱਲੇ ਲੈਣ ਦਾ ਸਸਤੇ 'ਚ ਲੈਣ ਦਾ, ਪਰ ਇੱਕ ਸਟੇਜ ਹੁੰਦੀ ਆ ਬੰਦੇ ਦੀ, ਅਤੇ ਸਾਨੂੰ ਇਹ ਮਾਣ ਹੈ ਕਹਿੰਦੇ ਆ ਵੀ ਤੁਸੀਂ ਹੁਣ ਉਸ ਸਟੇਜ 'ਤੇ ਹੋ ਕਿ ਤੁਸੀਂ ਹੁਣ ਕੁਛ ਵੀ ਪਾਓਗੇ ਅਤੇ ਉਹ ਜਿਹੜੇ ਪਹਿਲਾਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਉਹ ਜੱਚਦਾ ਵਾ, ਉਹ ਚੀਜ਼ ਪਾਉਂਦੇ। ਆਈ ਥਿੰਕ ਇਹ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਕੋਈ ਸਟਾਰ ਇਸ ਵੇ ਦੇ ਨਾਲ ਸੋਚ ਪਾਉਂਦਾ ਵੀ ਮੈਂ ਹੁਣ ਲੋਕਾਂ ਦਾ ਖਰਚਾ ਘਟਾ ਦਾਂ ਜਾਨੀ ਹੋਰ ਜ਼ਿਆਦਾ ਵਧਾਉਣ ਦੀ ਬਜਾਏ। ਸੋਹਣੀ ਚੀਜ਼,
0: ਹਾਂ ਬਾਈ, ਮੈਨੂੰ ਜੋੜਿਆ ਜਾਵੇ ਚੰਗਾ, ਹਨਾ, ਹੁਣ ਇਹ ਗੱਲ ਸੋਚਦੇ ਹਾਂ ਵੀ ਜਿਹੜਾ ਜਿੰਨਾ ਕੁ ਜੁੜ ਜਾਵੇ ਚੰਗਾ। ਉਹ ਤੋਂ ਬਾਅਦ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਲਓ, ਸ਼ੌਂਕ ਪੂਰੇ ਕਰਨੇ, ਕਿਉਂਕਿ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦੇ ਆ, ਹਨਾ। ਇੱਕ ਆਪਾਂ ਨਵੀਂ ਗੱਡੀ ਲਈ ਆ, ਉਹ ਆਪਾਂ ਉਹਦੇ ਨਾਲ ਕੰਮ 'ਤੇ ਜਾਣਾ, ਉਹ ਆਪਾਂ ਨੂੰ ਇੱਕ ਮੋਟੀਵੇਸ਼ਨ ਦਿੰਦੀ ਆ ਵੀ ਹਾਂ ਯਾਰ ਤੂੰ ਕੱਲ੍ਹ ਨੂੰ ਏਦੋਂ ਵੱਡੀ ਲੈਣੀ ਆ, ਚੱਲ ਭੱਜ ਕੰਮ ਤੈਨੂੰ, ਜਿਹਨੂੰ ਸ਼ੌਂਕ ਆ। ਪਰ ਉਹ ਸ਼ੌਂਕ ਬਸ ਇਹੀ ਆ, ਮਕਸਦ ਸਿਰਫ ਮੇਰੇ ਕਹਿਣ ਦਾ ਇੰਨਾ ਕਿ ਆ ਵੀ ਆਪਾਂ ਉਹ 100 ਦਾ 100 ਰੁਪਈਆ ਸ਼ੌਂਕ 'ਤੇ ਨਹੀਂ ਲਾਉਣਾ ਹੈਗਾ, ਵੀ ਆਪਾਂ ਉਹਦੇ ਨਾਲ ਅਗਲੇ ਸ਼ੌਂਕ ਜਿਹੜੇ ਪੂਰੇ ਕਰਨੇ ਉਹ ਸੇਵਿੰਗ ਦੇ ਸਿਰ 'ਤੇ ਹੋਣੇ ਆ। ਕਈ ਵਾਰ ਇਹ ਹੁੰਦਾ ਆਪਾਂ ਅੱਜ, ਕਿਉਂਕਿ ਜਿਹਨੇ ਵੀ ਜਿਹੜਾ ਕੋਈ ਇੱਥੇ ਅੱਜ ਆਪਾਂ ਇੱਥੇ ਦੀ ਗੱਲ ਕਰ ਲਓ, ਤੁਸੀਂ ਆਹ ਸਿਟੀ ਆਹ ਦੇਸ਼ ਦੀ ਗੱਲ ਕਰ ਲਓ, ਜਿਹੜਾ ਬੰਦਾ ਅੱਜ ਮਿਲੀਅਨੇਅਰ ਆ, ਕਦੇ ਉਹ ਬੰਦੇ ਦੀ ਜਿਹੜੀ ਪਹਿਲੀ ਜੋਬ ਸੀ ਉਹ ਅੱਜ ਵਾਲੇ ਪਹਿਲੀ ਜੋਬ ਵਾਲੇ ਨਾਲ ਰਲਦੀ ਮਿਲਦੀ ਹੋਣੀ। ਪਹਿਲੀ ਜੋਬ ਸਭ ਦੀ ਇੱਕੋ ਜਿੱਕੀ ਆ, ਫਰਕ ਕਿੱਥੇ ਆ ਗਿਆ ਵੀ ਇੱਕ ਨੇ ਉਹ ਜੋਬ ਕਰਕੇ ਉਦੋਂ ਕੁਛ ਵੀ ਆਪਦੇ ਸ਼ੌਂਕ ਪੂਰੇ ਕਰਨ ਦੀ ਬਜਾਏ 5 ਸਾਲ ਕੁਛ ਨਹੀਂ ਕੀਤਾ, ਸਿਰਫ ਜੋੜੇ ਆ, ਉਹ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਆ, ਜਾਂ 7 ਸਾਲ ਬਾਅਦ ਕੀਤੇ ਆ। ਇੱਕ ਹੈਗਾ ਮੈਂ ਅੱਜੇ ਆਇਆ, ਅੱਜੇ ਮੈਂ ਕਿਹਾ ਮੈਂ ਆਪਦੇ ਸ਼ੌਂਕ ਵੀ ਨਾਲ ਪੂਰੇ ਕਰਨੇ ਅਤੇ ਕੰਮ ਵੀ ਕਰਨਾ। ਸੋ ਇੱਕ ਵਾਰ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ, ਜੇ ਤੁਸੀਂ ਵੱਡੀ ਛਾਲ ਮਾਰਨੀ ਆ ਤੁਹਾਨੂੰ ਇੱਕ ਵਾਰ ਜਮ੍ਹਾਂ ਹੀ ਲੋਅ ਪ੍ਰੋਫਾਈਲ ਹੋ ਕੇ ਸਿਰਫ ਕੰਮ ਕਰਨਾ ਪੈਣਾ ਸਿਰ ਸਿੱਟ ਕੇ ਕਈ ਸਾਲ, ਉਹ ਤੋਂ ਬਾਅਦ ਤੁਹਾਡੀਆਂ ਚੀਜ਼ਾਂ ਮਲਟੀਪਲਾਈ ਹੁੰਦੀਆਂ ਹੁੰਦੀਆਂ ਫਿਰ ਤੁਹਾਡੇ ਸ਼ੌਂਕਾਂ ਤੱਕ ਤੁਸੀਂ ਪਹੁੰਚ ਜਾਂਦੇ ਹੋ।
1: ਫਿਰ ਆਪਣੇ ਆਪ ਗੱਡੀ ਫਿਰ ਜਿੱਦਾਂ ਚੜ੍ਹਾਈ 'ਤੇ ਚੜ੍ਹਾਉਣੀ ਔਖੀ, ਮੁੜ ਕੇ ਆਪੇ ਥੱਲੇ ਆ ਜਾਂਦੀ ਹੈ। ਅੱਛਾ, ਤੁਹਾਡੀ ਟੀਮ ਵੱਲੋਂ ਬਾਹਰੋਂ ਇਸ਼ਾਰਾ ਆਇਆ, ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ 10 ਮਿੰਟ ਹੋਏ ਗੱਲਬਾਤ ਕਰਦੇ ਹਾਂ ਅਤੇ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ। ਮੈਨੂੰ ਇਹ ਦੱਸੋ ਵੀ ਅਗਲਾ ਪ੍ਰੋਗਰਾਮ ਕਿੰਨੇ ਕੁ ਵਜੇ ਆ?
0: ਅਗਲਾ ਪ੍ਰੋਗਰਾਮ
1: ਜੋ ਤੁਹਾਡੀ ਇਜਾਜ਼ਤ ਉਸ ਹਿਸਾਬ ਦੇ ਨਾਲ।
0: ਹਾਂਜੀ, ਉਹਨੇ ਤੋਂ ਬਾਅਦ ਅਗਲਾ ਪ੍ਰੋਗਰਾਮ ਟੀਮ ਨੂੰ ਦੇਖ ਲਿਆ ਹੋਣਾ। ਹਾਂਜੀ, ਪੌਣੇ ਹੋ ਗਿਆ ਜੀ ਟਾਈਮ, ਫਿਰ ਹੁਣ
1: ਹੋ ਗਿਆ,
0: ਅੱਗੇ ਲੈਣੀ ਪੈਣੀ 2-4 ਮਿੰਟ 'ਚ ਆਪਾਂ ਨੂੰ।
1: ਠੀਕ ਹੈ ਜੀ। ਹਾਂਜੀ, ਅੱਛਾ, ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਪਾਂ ਪੱਗ ਦਾ ਫੇਵਰੇਟ ਕਲਰ ਕਿਹੜਾ ਤੁਹਾਡਾ?
0: ਬਾਈ, ਕਲਰ ਤਾਂ ਸਾਰੇ ਵਧੀਆ ਨੇ, ਪਰ ਫੇਵਰੇਟ ਤਾਂ ਸਾਰੇ ਹੀ ਨੇ, ਹਨਾ। ਬਸ ਉਹ ਕਲਰ ਕਈ ਵਾਰ ਜਦੋਂ ਬੰਨੇ 'ਤੇ ਪਤਾ ਲੱਗਦਾ ਵੀ ਇਹ 'ਚ ਬੜੀ ਕਾਲੇ ਜਿਹੇ ਲੱਗਣ ਲੱਗ ਗਏ ਯਾਰ, ਹਨਾ, ਉਹ ਨਹੀਂ ਪਸੰਦ ਹੈਗੇ, ਉਹ ਘੱਟ ਪਸੰਦ ਨੇ, ਬਾਕੀ ਤਾਂ ਸਾਰੇ ਵਧੀਆ ਨੇ, ਹਨਾ।
1: ਮੈਨੂੰ ਲੱਗਦਾ ਜਿਹੜਾ ਅੱਜ ਬੱਧਾ ਤੁਸੀਂ ਇਹ ਤੁਹਾਡਾ ਫੇਵਰੇਟ ਹੈ, ਮੈਂ ਜ਼ਿਆਦਾਤਰ ਮੈਂ ਇਹਦੇ 'ਚ ਵੇਖਿਆ ਤੁਹਾਨੂੰ।
0: ਅੱਜ ਮੇਰੇ ਹੈਗਾ ਇਹ
1: ਮਰੂਨ ਜਿਹਾ,
0: ਮਰੂਨ ਜਿਹਾ, ਹਾਂਜੀ ਹਾਂਜੀ ਹਾਂਜੀ ਹਾਂਜੀ, ਮਰੂਨ ਮੇਰਾ, ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ, ਕਿਉਂਕਿ ਕੱਲ੍ਹ ਬਰਾਊਨ ਸੀ। ਹਾਂਜੀ, ਇਹ ਕਹਿ ਲਓ ਵੀਰੇ, ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਈ ਸਾਰਿਆਂ ਨਾਲ ਚਲੇ ਜਾਂਦਾ, ਬਲੂ ਮਰੂਨ

0: ਤੇ ਇੱਕ ਬਰਾਊਨ
1: ਜੀ।
0: ਜਿਹੜੇ ਇਹ ਕਲਰ ਨੇ ਨਾ ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ ਜਿਹੜੀ ਮਰਜ਼ੀ ਸ਼ਰਟ ਨਾ ਪਾ ਲਓ ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਤੇ ਮੈਚਿੰਗ ਹੋ ਗਈ ਆ। ਇਹ ਮੈਨੂੰ ਲੱਗਦਾ ਵੀ ਇਹ ਬੇਸਿਕ ਕਲਰ ਹੈਗੇ ਆ। ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ।
1: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਤੇ ਬਾਅਦ ਚ ਵੀ ਥੱਲੇ
0: ਕੱਪੜੇ ਬਾਅਦ ਫਾਈਨਲ ਕਰ ਸਕਦੇ। ਇਹ ਗੱਲ ਤੁਹਾਡੀ ਜਮਾ ਸਹੀ ਆ। ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ।
1: ਅੱਛਾ ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਤੁਹਾਡੀ ਜਿਹੜੀ ਕੰਬੀਨੇਸ਼ਨ ਨੇ ਤੁਹਾਡੇ ਜਾਂ ਡਰੈਸਅਪ ਉਹ ਬੜਾ ਵਧੀਆ ਵਾ। ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਜਚਣ ਡਿਆ ਤੈਨੂੰ ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਜੀ ਆ ਵੀ ਦੱਸਿਓ ਮਾੜਾ ਜਿਹਾ।
0: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ
1: ਮੇਰੇ ਨਾਲ ਨਹੀਂ ਹੋਵੇ
0: ਹੈ ਨਾ। ਬਹੁਤ ਵਾਰ ਇਹ ਹੁੰਦਾ ਇਹ ਮੇਰੇ ਦੋਸਤ ਭਲੀ ਭਾਂਤ ਜਾਣਦੇ ਆ ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ ਜਿਹਦਾ ਮਤਲਬ ਹਰੇਕ ਬੰਦਾ ਆਪਣੇ ਵੱਲੋਂ ਕਰਦਾ ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ। ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਆ ਉਹ ਚੱਕ ਕੇ ਪਾ ਲੈਣੀ ਆ। ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾਲ ਚੱਲੂ ਇਹ ਕੀ, ਉਹਨੇ ਕਹਿਣਾ ਮੈਂ ਨਵੀਂ ਲਈ
1: ਨਵੀਂ ਲਈ
0: ਠੀਕ ਆ। ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ, ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ ਕਾਲਜ ਟਾਈਮ ਦੀ ਗੱਲ ਆ। ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ ਬੂਟ ਵੀ ਸੋਹਣੇ ਆ ਪਰ ਵਿਆਹ ਨੂੰ ਥੋੜੀ ਪਾਉਣੇ ਆ ਮੇਰੇ ਯਾਰੇ ਠੀਕ ਆ। ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ 'ਚ ਇੱਦਾਂ ਦੇ ਹੁੰਦੇ ਆ ਹਨਾ, ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਆ ਬੰਨੀ ਆ ਭਰਾਵਾ ਇਹਦੇ ਨਾਲ ਨਾ ਪਾ। ਫਿਰ ਬਹੁਤ ਵਾਰ ਇਹ ਹੁੰਦਾ ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ ਤਾਂ ਫਿਰ ਬਹੁਤ ਵਾਰ ਇਹ ਹੁੰਦਾ ਵੀ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਣਾ ਕਈ ਵਾਰ ਉਹਨਾਂ ਦੀਆਂ ਸਿਰਫ ਇਸੇ ਗੱਲ ਲਈ ਵੀ ਹਾਂ ਯਾਰ ਤੂੰ ਟੌਰ ਤਾਂ ਆਪਦੇ ਵੱਲੋਂ ਕੱਢੀ ਆ ਪਰ ਇਹ ਟੌਰ ਪੂਰੀ ਨਹੀਂ ਹੈਗੀ, ਜੇ ਕੱਢਣੀ ਆ ਤਾਂ ਐਂ ਕੱਢ ਲਾ ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ ਉਹਦਾ ਕੋਈ ਫਰਕ ਨਹੀਂ ਪੈਂਦਾ
1: ਨਹੀਂ ਤਾਂ ਫਿਰ ਕੱਲਾ ਆ ਜੀ। ਨਹੀਂ ਬਹੁਤ ਵਧੀਆ ਬਾਈ। ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ?
0: ਪੱਗ ਬੰਨਦੇ ਆ ਬਾਈ ਮੈਕਸੀਮਮ 10 ਮਿੰਟ।
1: ਓਕੇ
0: ਹਾਂਜੀ। ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ ਹੈ ਨਾ ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ, ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੂਣੀ ਦੇ ਲਾਈਏ ਤਾਂ 10 ਕੁ ਮਿੰਟ ਅਤੇ ਜੇ ਵਿਦਆਊਟ ਪੂਣੀ ਲਾਈਏ ਤਾਂ 5-7 ਮਿੰਟ।
1: ਕੁਛ ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਸੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ?
0: ਮੈਂ ਪਾਪਾ ਨੂੰ ਕਿਉਂਕਿ ਮੈਨੂੰ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ ਹੈ ਨਾ। ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ, ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ ਤਾਂ ਉਹ ਚੀਜ਼ ਅਸਰ ਛੱਡਦੀ ਆ। ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ, ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ
1: ਜੀ।
0: ਉਦੋਂ
1: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ?
0: ਨਹੀਂ ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ।
1: ਹਾਂ ਇਹ ਵੀ ਵਧੀਆ ਗੱਲ ਹੈ,
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਹੈ ਬਾਈ
1: ਜੀ।
0: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ
1: ਜੀ,
0: ਇਹ ਹੈਗਾ SGPC ਦੇ ਅੰਡਰ ਆਉਂਦਾ ਇਹ ਕਾਲਜ ਹੈ ਨਾ, ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ ਹੈ ਨਾ। ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ। ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ, ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ। ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ, ਸਿੱਖੀ ਨਹੀਂ ਹੈ ਨਾ, ਪਟਕਾ ਬੰਨ ਕੇ ਚਲੇ ਜਾਂਦੇ ਸੀ, ਸੌਖਾ ਲੱਗਦਾ ਸੀ। ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ, ਉਦੋਂ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ, ਅਤੇ ਉਦੋਂ ਫਿਰ ਇੱਕਦਮ ਸਿੱਖਣੀ ਪਈ। ਫਿਰ ਪਾਪਾ ਕਹਿੰਦੇ ਵੀ ਸਿੱਖ ਲਾ, ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ, ਮੈਨੂੰ ਵਧੀਆ ਨਹੀਂ ਆਉਂਦੀ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ ਮਾੜੀ ਮੋਟੀ, ਬੰਨਣ ਲੱਗ ਜਾਣੀ ਹੈ ਨਾ। ਬੰਨ ਬੰਨ ਕੇ ਵੀ ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ, ਜਦੋਂ ਸਿਰ 'ਤੇ ਪੈ ਗਈ ਫੇਰੇ ਕਰਨਾ। ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ ਫਿਰ ਕਹਿੰਦੇ ਹੁਣ ਲੈ ਬੰਨ, ਮੈਂ ਨਹੀਂ ਬੰਨਣੀ ਤੇਰੇ ਹੁਣ। ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ ਤੂੰ, ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ। ਫਿਰ ਆਪੇ ਬੰਨ ਕੇ ਗਏ ਬਾਈ, ਜਿਵੇਂ ਦੀ ਆਈ ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ ਹੈ ਨਾ, ਪਰ ਉਹ ਵੀ ਵਧੀਆ ਲੱਗਦੀਆਂ ਸੀ।
1: ਅੱਛਾ ਉਦੋਂ ਇਹ ਵੀ ਸੀ ਨਾ, ਹੁਣ ਤਾਂ ਅੱਜ ਕੱਲ੍ਹ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ, ਪੱਗਾਂ ਜਿਹੜੇ ਦੱਸ ਦਿੰਦੇ ਸਿਖਾ ਦਿੰਦੇ ਆ ਜਾਂ ਸੱਦ ਕੇ ਵੀ ਬਣਾ ਲੈਂਦੇ ਆ ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ। ਅਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ, ਕਦੀ ਜੂੜੇ 'ਤੇ ਚੜਾ ਚੜਾ ਕੇ ਬੰਨਣੀ ਵੀ ਇੱਦਾਂ ਮੇਰੀ ਤਿੱਖੀ ਹੋ ਜਾਵੇ ਸ਼ਾਇਦ,
0: ਕਦੀ ਜੂੜੇ 'ਤੇ ਬੰਨਦੇ ਰਹੇ ਹਾਂ
1: ਹੈ ਨਾ।
0: ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ ਉਦੋਂ ਜੂੜੇ 'ਤੇ ਹੀ ਬੰਨਦੇ ਰਹੇ ਹਾਂ। ਫਿਰ ਉਹ ਜੂੜੇ 'ਤੇ ਬੰਨਣ ਕਰਕੇ ਇਹ ਹੁੰਦਾ ਸੀ ਟਾਈਟ ਹੋ ਜਾਂਦੀ ਸੀ ਪੱਗ, ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ, ਜੂੜੇ ਨੂੰ ਇੱਥੇ ਕਰ ਲਓ ਅਤੇ ਉੱਦਾਂ ਤੁਸੀਂ ਪੱਗ ਬੰਨੋ ਇੱਥੋਂ ਹੈ ਨਾ, ਫਿਰ ਬੰਨੋ। ਫਿਰ ਹੌਲੀ ਹੌਲੀ ਬਾਈ ਹੱਥ ਟਿਕਦਾ ਟਿਕਦਾ ਫਿਰ ਹੱਥ ਟਿਕਿਆ ਕਿਤੇ ਜਾ ਕੇ। ਉਦੋਂ ਬਾਕੀ ਵੀ ਸਾਰਿਆਂ ਨੇ ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ, ਉਹਨਾਂ ਨੂੰ ਦੇਖ ਕੇ ਫਿਰ ਜੈਲ ਇਹ ਮਤਲਬ ਇਹੀ ਖੂਬਸੂਰਤੀ ਆ, ਹੌਲੀ ਹੌਲੀ ਸਿੱਖਦੇ ਹੋ ਕਿੰਨਾ ਵਧੀਆ ਤੁਹਾਡਾ ਫਿਰ ਹੱਥ ਆਪੇ ਸਾਫ਼ ਹੁੰਦਾ ਜਾਂਦਾ। ਪਰ ਗੱਲ ਇਹ ਹੁੰਦੀ ਹੈ ਬਾਈ, ਪੱਗ ਨਾ ਹਰੇਕ ਦੇ ਫੇਸ 'ਤੇ ਜਦੋਂ ਬੰਦਾ ਬੰਨ ਕੇ ਖੜ ਜਾਂਦਾ ਨਾ, ਸੋਹਣੀ ਉਹ ਲੱਗਦੀ,
1: ਸੋਹਣੀ ਉਹੀ ਲੱਗਦੀ ਬਿਲਕੁਲ। ਅਤੇ ਕਿਸੇ ਦੀ ਵੇਖੋ ਅਤੇ ਉਹ ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ, ਯਾਰ ਅੱਜ ਮੇਰੀ ਨਾ ਠੀਕ ਨਹੀਂ ਬੱਜੀ ਪੱਗ, ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
0: ਵੀ ਕੋਈ ਫਰਕ ਤਾਂ ਹੈ
1: ਨਾ ਯਾਰ, ਕਿੱਡੀ ਵਧੀਆ।
0: ਸਹੀ ਗੱਲ ਆ, ਸਹੀ ਗੱਲ, ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ, ਅੱਜ ਮੇਰੀ ਪੱਗ ਥੋੜ੍ਹੀ ਢਿੱਲੀ ਰਹਿ ਗਈ, ਅੱਜ ਮੇਰੀ ਸੈੱਟ ਨਹੀਂ ਆਈ ਪੱਗ। ਪਰ ਦੂਜਾ ਬੰਦਾ, ਮੈਂ ਆਪ ਦੇਖਦਾ ਹੁੰਦਾ, ਮੈਨੂੰ ਕਈ ਵਾਰ ਲੱਗਦਾ ਹੁੰਦਾ, ਮੈਂ ਕਹਿੰਦਾ ਹੁੰਦਾ ਯਾਰ ਅੱਜ ਥੋੜ੍ਹੀ ਜਿਹੀ ਪੱਗ ਠੀਕ ਨਹੀਂ ਲੱਗਦੀ, ਉਹ ਕਹਿੰਦੇ ਯਾਰ ਸੇਮ ਤਾਂ ਹੈਗੀ, ਜਿਹੋ ਜਿਹੀ ਗੱਲ ਸੀ ਉਸ ਜੀ, ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ, ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਝੀ ਹੋਈ ਹਰੇਕ ਨੂੰ।
1: ਅੱਛਾ, ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ, ਅਤੇ ਮੇਰਾ ਜੀ ਕਰਦਾ ਵੀ ਅੱਜ ਦਸਤਾਰ 'ਤੇ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ। ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ, ਉਸ ਸਮੇਂ ਬਹੁਤ ਕੰਸਨਟ੍ਰੇਸ਼ਨ ਮੰਗਦੀ ਹੈ ਪੱਗ। ਮੈਂ ਕਈ ਵਾਰੀ ਇਹ ਰਿਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ, ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ ਪੁੱਛ ਲਏ, ਅਤੇ ਉਹ
0: ਜਵਾਬ ਨਹੀਂ ਦੇ ਹੁੰਦਾ,
1: ਜਵਾਬ ਨਹੀਂ ਦੇ ਹੁੰਦਾ, ਜਾਂ ਗਾਣਾ ਲਾਗੇ ਲਾਇਆ ਹੋਵੇ ਅਤੇ ਸਾਨੂੰ ਚੇਤਾ ਭੁੱਲ ਜਾਂਦਾ ਵੀ ਅੱਛਾ ਇਹ ਕੀ ਹੀ ਮਤਲਬ ਸੁਣਿਆ ਨਹੀਂ ਆਪਾਂ, ਇੰਨਾ ਜ਼ਿਆਦਾ ਆਪਾਂ ਖੁੱਬ ਜੀਦਾ। ਤੁਹਾਡੇ ਨਾਲ ਵੀ ਹੁੰਦੀ ਹੈ?
0: ਮੈਂ ਬਾਈ ਦੇਖੋ, ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ। ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ, 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ, 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ। ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦਾ ਹੁੰਦਾ ਹੋਊਗਾ ਮੈਂ, ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ, ਫਿਰ ਤਾਂ ਚੌਪਈ ਸਾਹਿਬ ਲਾ ਲਈਦਾ, ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ। ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ, ਅਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਪੈਦਾ ਨਹੀਂ ਹੁੰਦਾ, ਤੁਹਾਨੂੰ ਕੋਈ ਅੱਗੇ ਬੁਲਾਉਂਦਾ ਨਹੀਂ, ਤੁਹਾਨੂੰ ਕੋਈ ਅੱਗੇ ਸਵਾਲ ਨਹੀਂ ਕਰਦਾ, ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ,
1: ਨਹੀਂ ਕਰਦਾ,
0: ਆਪਾਂ ਪੂਰੇ ਕੰਸੈਂਟ੍ਰੇਸ਼ਨ ਨਾਲ ਲੱਗੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਇਹ, ਚਲੋ ਇੱਕ ਮੇਰੇ ਵੱਲੋਂ ਛੋਟੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ ਵੀ ਜਦੋਂ ਬੰਨਦੇ ਹਾਂ ਤਾਂ ਇਹ ਸੋਨੇ ਅਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ। ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ, ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ, ਅਤੇ ਇੱਕ ਨਾਲ ਪਾਠ ਹੋ ਜਾਂਦਾ। ਹੋਰ ਤੋਂ ਬਾਅਦ ਮਤਲਬ ਹੋਰ ਤੋਂ ਵਧੀਆ ਕੀ ਹੋਊਗਾ, ਹੈ ਨਾ? ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ, ਮੰਨ ਲਓ ਉਹ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ, ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ, ਅਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ, ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ।
1: ਨਾਲੇ ਇੱਕ ਉਸ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ ਚ ਆ ਜਾਂਦੀ ਗੱਲ।
0: ਬਿਲਕੁਲ ਬਾਈ, ਬਿਲਕੁਲ
1: ਕਿਆ,
0: ਬਿਲਕੁਲ ਬਿਲਕੁਲ।
1: ਤੇ ਪੱਗ ਦੀ ਇੱਕ ਖਾਸੀਅਤ ਵੀ ਮੰਨੀ ਜਾਂਦੀ, ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ,
0: ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ। ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦਮਾਲੇ ਸਜਾਉਂਦੇ ਵੱਡੇ, ਹਨਾ, ਮੈਂ ਹੈਰਾਨ ਹੁੰਦਾ ਉਹਨਾਂ ਵੀ, ਦੇਖੋ ਕਿੰਨੇ ਬਾਈ ਕਿੰਨੇ ਤਕੜੇ ਸੀ ਆਪਣੇ ਪੁਰਾਣੇ ਬਈ ਬੰਦੇ, ਬਹੁਤ ਤਕੜੇ ਸੀ
1: ਮੋਢਿਆਂ 'ਚ,
0: ਹਨਾ, ਮੋਢਿਆਂ 'ਚ ਜਾਨ, ਸਰੀਰ 'ਚ ਜ਼ੋਰ ਪੂਰਾ, ਹਨਾ। ਅੱਜ ਤਾਂ ਹੁਣ ਮਤਲਬ ਜੇ ਕਿਸੇ ਨੂੰ 3ਜੀ 4ਵੀਂ ਵਾਰ ਮੰਨ ਲਓ ਪੱਗ ਦੁਬਾਰਾ ਬੰਨਣੀ ਪੈ ਜਾਵੇ, ਆਪਾਂ ਥੱਕਿਆ ਮਹਿਸੂਸ ਕਰਨ ਲੱਗ ਜਾਂਦਾ ਬੰਦਾ,
1: ਹਨਾ,
0: ਵੀ ਇੰਨੀ ਕੁ ਮਤਲਬ ਸਰੀਰ 'ਚ ਤਾਕਤ ਘਟੀ ਹੋਈ ਆ, ਇਹ ਸਮਝ ਲਓ। ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ, ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਆ
1: ਸਾਰਾ ਕੁਝ,
0: ਹਨਾ। ਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ, ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ, ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ, ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ, ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ, ਹਨਾ। ਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ ਇੱਕ ਪਾਠ ਵਾਲਾ ਬਾਈ, ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ ਤਾਂ ਉਹਨੂੰ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ,
1: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ।
0: ਹਾਂਜੀ,
1: ਵਾਪਸ ਆਉਂਦੇ ਫਿਲਮ ਵੱਲ, ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ, ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ, ਇਸ ਵਾਰੀ ਫੇਰ ਰਿਕਾਰਡ ਟੁੱਟਣ,
0: ਅਤੇ
1: ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ, ਪਰ ਉਹ ਜੋ ਵੀ ਆ ਉਹ ਅਚੀਵ ਹੋਵੇ, ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ। ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ,
0: ਇੱਕ ਲਾਈਨ 'ਚ ਬਾਈ ਜੇ ਆਪਾਂ ਕਰਨਾ ਹੋਵੇ, ਵੈਸੇ ਤਾਂ ਔਖਾ ਹੈ ਕਿਉਂਕਿ ਆਪਣਾ ਇਤਿਹਾਸ, ਹਿਸਟਰੀ, ਇਹ ਸਾਰੀਆਂ ਚੀਜ਼ਾਂ ਹੀ ਬਹੁਤ ਵੱਡੀਆਂ ਨੇ, ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ, ਇਹ ਸਾਡੀ ਲੈਗਸੀ ਆ। ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ, ਹੈ ਨਾ, ਇਹ ਕਹਾਣੀ ਆ, ਕਈ ਸਦੀਆਂ ਦੀ ਕਹਾਣੀ ਆ, ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ। ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ, ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ। ਸੋ ਜਦੋਂ ਵੀ ਆਪਾਂ ਪੱਗ ਬੰਨ੍ਹ ਕੇ ਬਾਹਰ ਕਿਤੇ ਜਾਂਦੇ ਹਾਂ, ਆਪਾਂ ਬਹੁਤ ਵਾਰ ਦੇਖਦੇ ਹਾਂ ਇਹ ਗੱਲ, ਕਈ ਵਾਰ ਕਿਸੇ ਪੱਗ ਵਾਲੇ ਨੂੰ ਕੋਈ ਰੋਡਾ ਮੁੰਡਾ ਆਪਣਾ ਭਰਾ ਰੋਕ ਰਿਹਾ ਹੁੰਦਾ, ਯਾਰ ਬਾਈ ਤੂੰ ਨਹੀਂ ਆਹ ਕਰਦਾ ਵਧੀਆ ਲੱਗਦਾ। ਅਕਸਰ ਆਪਾਂ ਇਹ ਗੱਲ ਦੇਖਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ 'ਤੇ ਹੋਵੇ, ਚਾਹੇ ਆਪਾਂ ਆਮ ਜ਼ਿੰਦਗੀ 'ਚ ਹੋਵੇ। ਅਗਲਾ ਕਹਿੰਦਾ ਯਾਰ ਬਾਈ ਤੂੰ ਯਾਰ ਪੱਗ ਬੰਨ੍ਹੀ ਹੋਈ ਆ, ਤੂੰ ਰਹਿਣ ਦੇ, ਠੀਕ ਆ, ਤੂੰ ਸਾਡੇ ਨਾਲ ਨਾ ਜਾਈ, ਅਸੀਂ ਚਲੇ ਜਾਂਦੇ ਹਾਂ। ਠੀਕ, ਕੋਈ ਵੀ ਇਹੋ ਜਿਹੀਆਂ ਥਾਵਾਂ 'ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਪੱਗ ਵਾਲੇ ਬੰਦੇ ਨੂੰ, ਇਕੱਲਾ ਪੱਗ ਵਾਲਾ ਨਹੀਂ ਦੂਜਾ ਵੀ ਰੋਕਦਾ, ਹੈ ਨਾ। ਸੋ ਇਹ ਆਪਣੀ ਇੱਕ ਲੈਗਸੀ ਆ ਬਾਈ, ਇਹਨੂੰ ਲੈਗਸੀ ਦੇ ਤੌਰ 'ਤੇ ਕੈਰੀ ਕਰੀਏ ਸਾਰੇ ਜਾਣੇ, ਇੱਕ ਮਾਣ ਦੇ ਰੂਪ 'ਚ ਕੈਰੀ ਕਰੀਏ, ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੈਰੀ ਕਰੀਏ। ਅਤੇ ਪਰਮਾਤਮਾ ਬਲ ਬਖਸ਼ੇ, ਬਲ ਵੀ ਉਹ ਬਖਸ਼ਣ ਵਾਲਾ, ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ, ਪਰ ਇਹ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ, ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ ਵੀ ਇਹ ਸਾਡਾ ਮਾਣ ਵੀ ਆ, ਸਾਡਾ ਸਨਮਾਨ ਵੀ ਆ, ਅਤੇ ਸਾਡੀ ਇੱਜ਼ਤ ਵੀ ਆ।
1: ਸਹੀ ਗੱਲ ਹੈ, ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ।
0: ਥੈਂਕ ਯੂ,
1: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ, ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ, ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ। ਅਤੇ ਫਿਲਮ ਵੇਖ ਕੇ ਆਪਣੇ ਰਿਵਿਊ, ਆਪਣੀ ਫੀਡਬੈਕ, ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ, ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ, ਫਿਲਮ ਕਿੱਦਾਂ, ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਆ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ। ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ, ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ।
0: ਨਹੀਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ, ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡੇ ਤੁਹਾਡਾ ਰਿਣੀ ਹਾਂ ਜੀ। ਅਤੇ ਪਰਮਾਤਮਾ ਕਿਰਪਾ ਕਰੇ, ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੈਤੋਂ ਐਕਸਪੈਕਟ ਕਰਦੇ ਹੋ ਉੱਦਾਂ ਦਾ ਕੰਟੈਂਟ ਬਣਾਈਏ। ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ, ਤੁਸੀਂ ਸਿਨੇਮੇ ਜਾਓਗੇ, ਫਿਲਮ ਨੂੰ ਇੰਜੋਏ ਕਰੋਗੇ ਜੀ, ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ। ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ, ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ। 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ, ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ, ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਪੰਜਾਬੀ ਫਿਲਮ ਦੇ ਨਾਤੇ, ਟਰੂ ਇਵੈਂਟਸ ਦੇ ਨਾਤੇ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ, ਅਤੇ ਇੱਕ ਫਿਲਮ ਨੂੰ ਮਾਨਣ ਦੇ, ਇੰਜੋਏ ਕਰਨ ਦੇ, ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ।
1: ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਵੀ, ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ। ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ।
0: ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਦੋਸਤੋ, ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਹੈ, ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ, ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ, ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: ਕਹਿਣਾ ਕੀ ਚਾਹੁੰਦੇ ਆ?
1: ਪੈਗ ਨੀ ਸਸਤਾ ਪੀਤਾ ਦਿਲ ਦੇ ਰਾਜੇ ਨੇ,
0: ਪੀਤੀ ਤੇ ਮਹਿੰਗੀ ਪੀਤੀ ਹੈ,
1: ਹੋਣਾ ਵੀ ਏਦਾਂ ਹੀ ਚਾਹੀਦਾ,
0: ਇਹ ਵੀ ਹੈ ਨਾ, ਜਦੋਂ ਕੀਤੀ ਅੱਤ ਹੀ ਕੀਤੀ,
1: ਜਦੋਂ ਕਰੋ ਅੱਤ ਕਰੋ ਤੇ ਅੱਤ ਕਰਾਉਣ ਲਈ ਆ ਗਏ ਹਾਂ ਜੀ ਅਸੀਂ ਦੁਬਾਰਾ, ਮੈਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਬੋਇਜ਼ ਮੀਟ

0: ਯਾਰ ਜੀ ਟੀ ਆਰ ਵੇਖ ਲਓ ਨਾ ਮੁਸਟੈਂਗ
1: ਹਾਏ
0: ਜੀ ਟੀ ਆਰ ਵਿੱਚ ਗੇੜੇ ਨੀ ਦੋਵੇਂ ਲਾਵਾਂਗੇ ਮੈਨੂੰ ਬਾਅਦ ਚ ਪਤਾ ਲੱਗਾ ਤੁਹਾਨੂੰ ਪਤਾ ਵੀ ਜੀ ਟੀ ਆਰ ਮਸਟੈਂਗ ਨੂੰ ਕਿਹਾ ਨੇ ਇੱਥੇ ਮੈਂ ਲੱਭਦਾ ਰਿਹਾ ਯਾਰ ਜੀ ਟੀ ਆਰ ਕਿਹਨੂੰ ਕਹਿਤਾ
1: ਆਈ ਗੈਸ ਜੀ ਟੀ ਆਰ ਇੱਕ ਟਾਈਪ ਆਫ ਮਾਡਲ ਵੀ ਹੁੰਦਾ ਪੋਰਸ਼ ਵੀ ਆਉਂਦੀ ਨਾ ਜੀ ਟੀ ਆਰ ਮੇਰੇ ਖਿਆਲ ਨਾਲ ਸਪੋਰਟਸ ਵਾਲੀਆਂ ਨੂੰ ਜੀ ਟੀ ਆਰ
0: ਹਾਂ ਜਿਹੜੀਆਂ ਨੀਵੀਆਂ ਹੁੰਦੀਆਂ
1: ਕੂਪ ਕਹਿ ਦਿੰਦੇ ਇਹਨਾਂ ਨੂੰ
0: ਕੂਪ ਸ਼ੇਪ ਯੈਸ ਕੂਪ ਵੀ ਨਹੀਂ ਕੂਪ ਦੀ ਵੀ ਥੋੜੀ ਹੋਰ ਸ਼ੇਪ ਹੁੰਦੀ ਹੈ ਇਹਨਾਂ ਦਾ ਜਿਹੜੇ
1: ਸੋਸ਼ਲ ਮੀਡੀਆ ਤੇ ਕਦੇ ਵੀ ਉਹ ਜਿਹੜਾ ਆਪਣਾ ਲਾਈਵ ਸ਼ੋ ਨੀ ਹੁੰਦਾ ਸੀ ਉਹ ਚ ਮੈਸੇਜ ਭੇਜ ਦਿਓ ਤਾਂ ਕਿ ਜਦੋਂ ਬਿਗ ਬਿਗ ਬੋਇਸ ਆ ਕੇ ਬੈਠੇ ਹੋ ਸੋਚਣਗੇ ਯਾਰ ਅਸੀਂ ਟੋਪਿਕ ਕੋਈ ਹੋਰ ਲਾ ਕੇ ਬੈਠੇ ਕਰਨਾ ਚਾਹੀਦਾ ਵੈਸੇ ਜੋ ਵੀ ਸੁਣ ਰਿਹਾ ਨਾ ਰੇਡੀਓ ਫੈਮਿਲੀ ਤੋਂ ਇੱਕ ਵਾਰੀ ਪ੍ਰੈਂਕ ਕਰਨਾ ਚਾਹੀਦਾ
0: ਇਹਨਾਂ ਲੋਕਾਂ ਨੂੰ ਕੁਛ ਹੈਪਨਿੰਗ ਜੀ ਕਰੋ ਯਾਰ ਪਤਾ ਲੱਗੇ
1: ਗੱਲ ਕਰਦੇ ਪਏ ਕਿ
0: ਸਾਨੂੰ ਵੀ ਪਤਾ ਲੱਗੇ ਸਾਡਾ ਕਦੀ ਲਾਈਵ ਹੀ ਜਾਂਦਾ
1: ਸਾਨੂੰ ਤਾਂ ਪਤਾ ਲੱਗੇ
0: ਇਦਾਂ ਹੀ ਨਾ ਪਤਾ ਲੱਗਦਾ ਸਾਨੂੰ ਕਿ ਅਸੀਂ ਆਪਣਾ ਹੀ ਕਰ ਕੇ ਚੱਲ ਜਾਈਦਾ
1: ਹੋਰ ਨਹੀਂ ਕਿਵੇਂ ਹੋ ਯਾਰ ਠੀਕ ਠਾਕ
0: ਹਾਂਜੀ ਗੁੱਡ ਇਟਸ ਓਕੇ ਲਾਈਫ ਇਟਸ ਓਕੇ
1: ਹਾਊਜ਼ ਯੋਰ ਲਾਈਫ
0: ਇਟਸ ਗੁੱਡ ਨਾਈਸ ਬਿਊਟੀਫੁਲ
1: ਯੂ ਇੰਜੋਇੰਗ ਯੋਰ ਲਾਈਫ
0: ਯਾ ਮਾਈ ਇਟ ਇਜ਼ ਮਾਈ ਓ ਯੂ ਆਲਵੇਜ਼ ਹੈਵ ਟੂ ਇੰਜੋਏ ਯੋਰ ਲਾਈਫ ਯੂ ਨੋ
1: ਲਾਈਫ ਇੰਜੋਏ ਕਰਨੀ ਬੜੀ ਜ਼ਰੂਰੀ ਹੈ
0: ਲਾਈਫ ਇਜ਼ ਆਲ ਅਬਾਊਟ ਇੰਜੋਏ ਇਫ ਯੂ ਡੋਨਟ ਇੰਜੋਏ ਯੂ ਡੋਨਟ ਇੰਜੋਏ ਬਿਕੋਜ਼ ਲਾਈਫ ਡੋਨਟ ਟੈਲ ਐਨੀਵਨ ਟੂ ਇੰਜੋਏ ਉਹ
1: ਫਿਰ ਫਾਇਦਾ ਨਹੀਂ ਜੀ ਇੰਜੋਇਮੈਂਟ ਫੁੱਲ ਹੋਣੀ ਚਾਹੀਦੀ ਹੈ ਜੋ ਕਰੋ ਉਹੀ ਨਾ ਅੱਤ ਤੱਕ ਚੱਕੋ ਮਤਲਬ ਕਿਸੇ ਨੂੰ ਤੰਗੀ ਦੁੱਖ ਤਕਲੀਫ ਇਨਕਨਵੀਨੀਅੰਸ ਲੋਸ ਆਫ ਕੰਫਰਟ
0: ਐਕਸੈਸ ਨਹੀਂ ਕਰਨਾ ਨਾ
1: ਕੋਈ ਇਦਾਂ ਦਾ ਕੁਛ ਨਾ ਹੋਵੇ ਆਪਣੀ ਮੌਜ ਚ ਰਹਿਣਾ ਚਾਹੀਦਾ ਤੇ ਬੰਦਾ ਮੌਜ ਚ ਰਹਿ ਵੀ
0: ਮੌਜ ਫਕੀਰਾਂ ਦੀ
1: ਹਾਂ ਫਕੀਰੀ ਮੌਜ ਹੋਵੇ ਜਾਂ ਫਿਰ ਦੂਸਰੇ ਤਸੀਰ ਦੀ ਮੌਜ ਹੋਵੇ ਮੌਜ ਹੁੰਦੀ ਯਾਰਾਂ ਦੋਸਤ
0: ਆਏ ਹੋਏ ਮਾਹੌਲ ਹੁੰਦਾ ਹੈ
1: ਮਾਹੌਲ ਬਣਦਾ
0: ਸਰਕਲ ਦੇ ਨਾਲ ਉਹ ਯਾਰਾਂ ਦੋਸਤਾਂ ਤੋਂ ਚੇਤਾ ਆਇਆ ਤੁਹਾਨੂੰ ਪਤਾ ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਨਾ ਤੇ ਪੜ੍ਹਦੇ ਤੇ ਚਲੋ ਹੁਣ ਵੀ ਆ ਕੁਛ ਨਾ ਕੁਛ ਪੜ੍ਹਦੇ ਹੀ ਰਹੀਦਾ ਵਾ
1: ਗੁੱਡ ਵੈਰੀ
0: ਫੋਨ ਦੇ ਉੱਤੇ ਕਿਉਂਕਿ ਲੱਗੇ ਰਹੀਦਾ ਤੇ ਕੁਛ ਨਾ ਕੁਛ ਪੜ੍ਹਿਆ ਹੀ ਜਾਂਦਾ ਹੀ
1: ਅੱਜ ਕੱਲ੍ਹ ਸਗੋਂ ਜ਼ਿਆਦਾ
0: ਪੜ੍ਹਦੇ ਮਤਲਬ ਪ੍ਰੋਫੈਸ਼ਨਲੀ ਪੜ੍ਹਦੇ ਕਹਿ ਲਓ ਤੁਸੀਂ ਹੁਣ ਤੇ ਅਨਪ੍ਰੋਫੈਸ਼ਨਲੀ ਪੜ੍ਹੀਦਾ ਵਾ ਵੀ ਚਲੋ ਉਦੋਂ ਕਹਿ ਲਓ ਕਿ ਮਜਬੂਰੀ ਲਈ ਪੜ੍ਹਦੇ ਹਾਂ ਜਦੋਂ
1: ਜੀ
0: ਉਦੋਂ ਇਹ ਹੀ ਆ ਕਿ ਸਾਡੀ ਨਾ ਕੰਪਨੀ ਬਣ ਜਾਂਦੀ ਹੁੰਦੀ ਸੀ ਕਿ ਜਿੱਦਾਂ ਕਈ ਸਰਕਲ ਵਰਡ ਯੂਜ ਕਰ ਲੈਂਦੇ ਆ ਕਈ ਕਹਿ ਦਿੰਦੇ ਆ ਵੀ ਯਾਰ ਦੋਸਤ
1: ਯਾਰਾਂ ਦਾ ਇਕੱਠ
0: ਯਾਰ ਬੇਲੀ ਹਾਂ ਮਤਲਬ ਕੋਈ ਕੋਈ ਕਹਿ ਦਿੰਦਾ ਵੀ ਸਾਡਾ ਆਪਣਾ ਹੋਰ ਕੀ ਕਹਿੰਦੇ ਯਾਰ ਇਹਨੂੰ ਇੰਗਲਿਸ਼ ਦੇ ਵਿੱਚ
1: ਹਾਂ ਮਤਲਬ ਫਰੈਂਡ ਸਰਕਲ ਹੋ ਗਿਆ ਕੁਝ ਵੀ ਕਹਿ ਲਓ
0: ਫਰੈਂਡਸ ਕਹਿ ਲਓ ਹਨਾ
1: ਯਾਰੀ ਦੋਸਤੀ
0: ਸਾਡੇ ਕਹਿੰਦੇ ਹੁੰਦੇ ਸੀ ਕੰਪਨੀ ਵੀ ਆਹ ਕੰਪਨੀ ਵੀ ਨੀ ਕੰਪਨੀ ਦੇ ਹੁਣ ਪਤਾ ਲੱਗਾ ਕੰਪਨੀ ਕੰਪਨੀ ਪੰਜਾਬੀ ਵਾਲੀ ਕੰਪਨੀ
1: ਬਿਲਕੁਲ
0: ਤੇ ਆਉਂਦੇ ਤੇਰੀ ਕੰਪਨੀ ਬੜੀ ਮਾੜੀ ਹਨਾ ਜਾਂ ਤੇਰੀ ਕੰਪਨੀ ਵਧੀਆ ਈ ਤੇਰੇ ਚ ਪੜ੍ਹੇ ਲਿਖੇ ਯਾਰ ਚੰਗੀ ਕੰਪਨੀ ਤੇ ਉਹ ਕੰਪਨੀ ਉਦੋਂ ਇਹ ਨੀ ਸੀ ਪਤਾ ਵੀ ਕੰਪਨੀ ਜਾ ਕੇ ਤੇ ਕੰਪਨੀ ਇੱਕ ਆਰਗੇਨਾਈਜੇਸ਼ਨ ਨੂੰ ਵੀ ਕਹਿੰਦੇ ਆ ਉਹ ਹੁਣ ਪਤਾ ਲੱਗਾ ਵੀ ਯਾਰ
1: ਉਲਟ ਬੰਦੇ ਨੂੰ ਇਹੀ ਹੁੰਦਾ ਕਿ ਯਾਰ ਇਹ ਕਿਉਂ ਕਹੀ ਜਾਂਦੇ ਪਏ ਕੰਪਨੀ ਬਾਰੇ ਸਾਨੂੰ
0: ਹਾਂ ਵੀ ਸਾਡੀ ਤੇ ਕੰਪਨੀਆਂ
1: ਲਿਖੀ ਕੰਪਨੀਆਂ ਨੇ ਮਸਲੇ ਪੜਨਾ ਹੈ ਭਰਾਵਾ
0: ਸਾਡੇ ਕੋਲ ECN ਹੈਗਾ ਹੀ ਨਹੀਂ ਹਾਲੇ ਸਾਡੀ ਕੰਪਨੀ ਕਿੱਥੋਂ ਖੁੱਲ ਜੂਗੀ
1: ਸਾਡੀ ਕੰਪਨੀ ਕਿੱਦਾਂ
0: ਤੇ ਉਹੀ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਮੈਨੇ ਚੇਂਜ ਹੋਈ ਜਾਂਦੇ ਚਲੋ ਪਰ ਉਦੋਂ ਕੰਪਨੀ ਹੀ ਕੰਪਨੀ ਕਿਉਂ ਹੀ ਕਿਉਂਕਿ ਸਾਡਾ ਨਾ ਇੱਕ ਯਾਰ ਹੀ ਉਹ ਹੁਣ ਅਮਰੀਕਾ ਆ
1: ਓਕੇ
0: ਉਹਨੂੰ ਜਿਆਦਾ ਨੀ ਹੋਏ ਪਰ ਹਾਲੇ ਉਹਨੂੰ 3 ਸਾਲ ਹੋਏ ਗਏ ਰੀਸੈਂਟ ਡੋਂਕੀ ਲਾਈ
1: ਰੀਸੈਂਟਲੀ ਡੋਂਕੀ ਮੈਨ
0: ਹਾਂਜੀ ਡੋਂਕੀ ਮੈਨ
1: ਓਕੇ
0: ਤੇ ਉਹ ਕਹਿੰਦਾ ਵੀ ਉਹਦਾ ਨਾ ਬੜਾ ਮਤਲਬ ਵਧੀਆ ਜਜ਼ਬਾ ਹੁੰਦਾ ਸੀ ਹਾਸੇ ਠੱਠੇ ਵਾਲਾ ਤੇ ਉਹਨੇ ਕਹਿਣਾ ਜਦੋਂ ਵੀ ਕੋਈ ਮੰਨ ਲਓ ਕੋਈ ਗਲਤ ਕੰਮ ਹੋ ਜਾਣਾ ਗਲਤ ਕੰਮ ਤੇ ਕੀ ਗਲਤੀ ਹੋ ਜਾਣੀ ਭਾਵੇਂ ਨਿੱਕੀ ਮੋਟੀ ਕੋਈ ਵੀ ਤੇ ਉਹਨੇ ਕਹਿਣਾ ਯਾਰ ਤੇਰੀ ਕੰਪਨੀ ਬੈਡ ਆ ਕਹਿਣਾ ਬੈਡ ਕੰਪਨੀ ਤੇ ਉਹਨੇ ਨਾ ਇੱਕ ਜਿੱਦਾਂ ਸਾਡੇ ਟੋਲੇ ਦਾ ਨਾਂ ਹੀ ਇਹ ਪਾਤਾ ਸੀ ਵੀ ਬੈਡ ਕੰਪਨੀ
1: ਬੈਡ ਕੰਪਨੀ
0: ਉਹਨੇ ਕਹਿਣਾ ਤੁਸੀਂ ਬੈਡ ਕੰਪਨੀ ਜੇ ਹਨਾ
1: ਬੀਸੀ ਬੋਇਸ
0: ਉਹ ਬੜਾ ਮਸ਼ਹੂਰ ਜਿਹਾ ਹੋ ਗਿਆ ਵੀ ਬੈਡ ਕੰਪਨੀ ਬੈਡ ਕੰਪਨੀ
1: ਈਗਲ ਗੈਂਗ
0: ਮਤਲਬ ਐਵੇਂ ਹੀ ਨਜਾਇਜ਼ ਸੀਗੇ ਮਤਲਬ ਕੀ ਗੁੱਡ ਬੈਡ ਦਾ ਤੇ ਚੰਗੀ ਤਰ੍ਹਾਂ ਪਤਾ ਵੀ ਨਹੀਂ ਮਤਲਬ ਐਵੇਂ ਬੈਡ ਕੰਪਨੀ ਤੇ ਉਦੋਂ ਦਾ ਸਾਡੇ ਕੰਪਨੀ ਚੱਲਦੇ ਆ ਅਸੀਂ ਕੰਪਨੀਆਂ ਹੀ ਕਹਿੰਦੇ ਹਾਂ ਤੇ ਉਹ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਨਾ ਉਹ ਕੰਪਨੀ ਤੇ ਕਰਨੀ ਆ
1: ਠੀਕਦਾਰੀ ਸੰਗਤ ਹੋਣੀ ਚਾਹੀਦੀ
0: ਬਸ ਹੁਣ ਇਹ ਨਾ ਸਮਝ ਲਿਓ ਵੀ ਕੰਪਨੀ ਚ ਫਰਕ ਪਤਾ ਲੱਗ ਗਿਆ ਨਾ ਵੀ ਕਿਹੜੀ
1: ਕੰਪਨੀ ਮੈਂ ਸਮਝ ਗਿਆ ਜੀ
0: ਤੁਸੀਂ ਇਹ ਦੀ ਕੰਪਨੀ ਨਾ ਸਮਝ ਲਿਓ
1: ਨਹੀਂ ਤੁਸੀਂ ਘੈਂਟੋ ਭਾਈ ਤੁਸੀਂ ਜੋ ਕਹਿਤਾ ਉਹ ਸਹੀ ਹੈ ਸਿਰ ਮੱਥੇ ਮੇਰੇ ਛੋਟੇ ਭਾ
0: ਸਹੀ ਕਰਦੀ ਤੂੰ ਜੋ ਕਹਿਤਾ ਜੇ ਨਹੀਂ ਵੀ ਸਹੀ ਸਹੀ ਕਰ ਦੇਣਾ
1: ਮੈਂ ਕਰ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਹਾਂ ਸਿਮਿਲਰ ਕੇਸ ਤਾਂ ਮੇਰੇ ਨਾਲ ਵੀ ਹੈ ਮੈਨੂੰ ਖਿਆਲ ਜਿਹੜੇ ਬੀ ਸੈਕਸ਼ਨ ਵਾਲੇ ਸੀਗੇ ਨਾ ਉਹਨਾਂ ਚ ਬਹੁਤ ਜ਼ਿਆਦਾ ਸਟਾਰਕ ਡਿਫਰੈਂਸ ਸੀਗਾ ਕਿ ਜ਼ਿਆਦਾ ਥੋੜੇ ਪੜ੍ਹਨ ਵਾਲੇ ਜਾਂ ਫਿਰ ਥੋੜਾ ਮਤਲਬ ਰਿਜ਼ਰਵਡ ਰਹਿਣ ਵਾਲੇ ਮੁੰਡੇ ਆ ਹਨਾ ਤੇ ਦੂਸਰੇ ਪਾਸੇ ਕਿ ਇਹਨਾਂ ਦਾ ਤਾਂ ਕੋਈ ਹਾਲ ਨਹੀਂ ਸਾਡਾ ਸਾਰੀ ਕਲਾਸ ਦਾ ਹੀ ਕੋਈ ਹਾਲ ਨਹੀਂ ਸੀਗਾ ਕਲਾਸ 'ਚ ਸਿਰਫ ਚੁਣ ਕੇ ਵਿਚਾਰੀਆਂ 8 ਜਾਂ 9 ਕੁੜੀਆਂ ਸੀਗੀਆਂ
0: ਅੱਛਾ ਜੀ
1: ਤੇ ਬਾਕੀ ਸਾਰੇ ਆਪਾਂ ਕੁਛ 28-29 ਮੁੰਡੇ ਸੀਗੇ ਤੇ ਸਾਰਿਆਂ ਦਾ ਬਹੁਤ ਪ੍ਰੇਮ ਪਿਆਰ
0: ਬੜਾ ਫਰਕ ਹੀ
1: ਐਂਡ ਸਾਰਿਆਂ ਬਹੁਤ ਪ੍ਰੇਮ ਪਿਆਰ ਤੇ ਪਰ ਇਹ ਹੈ ਉਹ ਹਰ ਕੋਈ ਆਪਣੇ ਲੈਵਲ ਦਾ ਕਰੈਕਟਰ ਹੁੰਦਾ ਸੀਗਾ ਹੈ ਨਾ ਕਿ ਇੱਕ ਕਦੀ ਕਲਾਸ 'ਚ ਅੰਦਰ ਬਾਅਦ 'ਚੋਂ ਆਉਂਦਾ ਸੀ ਪਹਿਲਾਂ ਸਰ ਬਾਹਰ ਕੱਢਦਾ ਸੀ ਕਿ ਤੇਰੀ ਤਾਂ ਸ਼ਕਲ ਹੀ ਨਹੀਂ ਦੇਖਣੀ ਤੂੰ ਬਾਹਰ ਖੜਾ ਹੋ ਪਰ ਆਈ ਗੈਟ ਯੂਅਰ ਪੁਆਇੰਟ ਜੋ ਤੂੰ ਕਹਿੰਦਾ ਪਿਆ ਕਿ ਅਲਟੀਮੇਟਲੀ ਉਹਦੇ ਅੰਦਰ ਵੀ ਤੁਹਾਡੇ ਛੋਟੇ ਛੋਟੇ ਜਿਹੇ ਗੁੱਟ ਬਣੇ ਹੁੰਦੇ ਤਾਂ ਅਲਟੀਮੇਟਲੀ ਯੂ ਫਾਈਂਡ ਯੋਰ ਪੀਪਲ
0: ਹਾਂ ਮਤਲਬ ਆਪਾਂ ਤੇ ਗੱਲਬਾਤ ਇਹੀ ਕਰ ਰਹੀ ਹੈ ਕਿ ਜਦੋਂ ਆਪਾਂ ਮੰਨ ਲਓ ਜਿਹੜੇ ਪੀਪਲ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਪੀਪਲਸ ਨਾ ਕਹਿਣ ਆਪਾਂ ਕਿਤੇ ਕਹਿ ਦਈਏ ਕਿਉਂਕਿ ਪਹਿਲਾਂ ਪੀਪਲ ਚ ਕਹਿ ਦਈਦਾ ਹੀ ਭਰਾਵਾ
1: ਇਹ ਵੀ ਬੜੀ
0: ਇਹ ਵੀ ਬੜੀ ਪ੍ਰੋਬਲਮ ਇੱਕ ਥੋੜਾ ਯਾਰ
1: ਇਸ਼ੂ ਦਾ ਇਸ਼ੂ ਇਜ਼ ਵਿਦ ਇੰਗਲਿਸ਼ ਲੈਂਗੁਏਜ ਕਿਉਂਕਿ ਅੰਗਰੇਜ਼ੀ ਲੈਂਗੁਏਜ ਦਾ ਕੋਈ ਸਿੱਧਾ ਸਿਧਾਂਤ ਨਹੀਂ ਚੱਲਦਾ ਆਪਣੀ ਇੱਛਾ ਨਾਲ ਸਾਇਲੈਂਟ ਵਰਡ ਹੈ ਨਾ ਆਪਣੀ ਇੱਛਾ ਨਾਲ ਇੱਥੇ ਸੱਸਾ ਹੀ ਲੱਗਣੇ ਆ ਤੇ ਇੱਥੇ ਨਹੀਂ ਲੱਗਣੇ
0: ਜੱਡ ਨੂੰ ਜੀ ਬਣਾਤਾ
1: ਇਹਨਾਂ ਦੀ ਪ੍ਰੋਬਲਮ
0: ਆਲਰੇਡੀ ਹੈਗੀ ਆ ਜੱਡ ਨੂੰ ਜੀ ਬਣਾਉਣ ਦੀ ਕੀ ਲੋੜ
1: ਬਸ ਉਹੀ ਨਾ ਮਨ ਹੁਣ ਸੀ ਸੀ ਨੇ ਕੱਕੇ ਦੀ ਆਵਾਜ਼ ਵੀ ਦੇਣੀ ਹੈ ਸੀ ਨੇ ਚੱਚੇ ਦੀ ਆਵਾਜ਼ ਵੀ ਦੇਣੀ ਸੀ ਨੇ ਸੱਸੇ ਦੀ ਆਵਾਜ਼ ਵੀ ਦੇਣੀ ਹੈ ਨਾ ਉਹ ਫਿਰ ਇਹ ਇਹਨਾਂ ਦੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਨਹੀਂ ਹੈ ਬਈ ਇਹ ਨਹੀਂ ਸਿੱਖ ਪਾਏ ਪੰਜਾਬੀ ਜਾਂ ਹਿੰਦੀ ਜਾਂ ਫਿਰ ਕੋਈ ਵੀ ਇੱਦਾਂ ਦੀ ਭਾਸ਼ਾ ਜਿਹ 'ਚ ਮਾਤਰਾ ਹੋਵੇ ਸਾਊਥ ਇੰਡੀਅਨ ਭਾਸ਼ਾ ਬਾਰੇ ਮੈਨੂੰ ਬਹੁਤ ਨੌਲੇਜ ਨਹੀਂ ਪਰ ਜੇ ਤੁਸੀਂ ਇਨਫੈਕਟ ਫਾਰਸੀ ਲਿਪੀ ਅਤੇ ਉਰਦੂ ਦੀ ਲਿਪੀ ਵੀ ਜਿਹੜੀ ਹੈ ਜੇ ਤੁਸੀਂ ਉਹ ਵੀ ਚੰਗੇ ਤਰੀਕੇ ਪੜ੍ਹੀ ਹੋਵੇ ਨਾ ਤਾਂ ਉਹਦੇ ਅੰਦਰ ਵੀ ਉਹੀ ਹੈ ਕਿ ਜੋ ਲਿਖਿਆ ਉਹੀ ਜੇ ਤੁਹਾਨੂੰ ਵਰਡ ਪਤਾ ਜੇ ਤੁਹਾਨੂੰ ਐਲਫਾਬੈਟ ਆਉਂਦਾ ਜੋ ਪੜ੍ਹਿਆ ਤੁਸੀਂ ਪੜ੍ਹ ਸਕਦੇ ਹੋ ਇੰਗਲਿਸ਼ ਹੀ ਕਿਸ ਤਰ੍ਹਾਂ ਦਾ ਕਿ ਯੂ ਡੋਂਟ ਨੋ ਹਾਊ ਟੂ ਖਾਸ ਕਰ ਜਿਹੜੇ ਨਾਮ ਆਪਾਂ ਬੋਲਦੇ ਹਾਂ ਜਦੋਂ ਤਾਂ
0: ਮਤਲਬ ਵੈਸੇ ਜਿੰਨੀ ਸੌਖੀ ਆ ਦੂਜੀਆਂ ਲੈਂਗੁਏਜ ਲੱਗਦੀਆਂ ਵੀ ਬਹੁਤ ਜ਼ਿਆਦਾ ਹਾਰਡ ਆ ਅਤੇ ਉਹਦੇ ਕੰਪੈਟੀਟਿਵ ਵੀ ਲੱਗਦਾ ਵਾ ਕਿ ਜਿਹੜੀ ਇੰਗਲਿਸ਼ ਆ ਉਹ ਈਜ਼ੀ ਅੰਡਰਸਟੈਂਡਿੰਗਲੀ ਪਰ ਜਦੋਂ ਤੁਸੀਂ ਕਰਨ ਜਾਓ ਉਹਨੂੰ ਕਰੋ ਵੇਖੋ ਕਰਕੇ ਫਿਰ ਉਹ ਦੋਵਾਂ ਚ ਡਿਫਰੈਂਸ ਆ ਫਿਰ ਉਹ ਜ਼ਿਆਦੀਆਂ ਸੌਖੀਆਂ ਸਗੋਂ ਅੰਡਰਸਟੈਂਡ ਹੋ ਜਾਣੀਆਂ ਇਹਨੂੰ ਥੋੜਾ ਜਿਹਾ ਟਾਈਮ ਲੱਗਣਾ
1: ਉਦਾਂ ਕਹਿੰਦੇ ਗੱਲ ਥੋੜੀ ਡਿਰੇਲ ਹੋ ਗਈ ਪਰ ਚਲੋ ਛੋਟਾ ਜਿਹਾ ਫੈਕਟ ਵੀ ਦੱਸ ਦਿੰਦੇ ਜਾਂਦੇ ਸੋਰੀ ਸੋਰੀ ਸੋਰੀ ਸਭ ਤੋਂ ਜ਼ਿਆਦਾ ਐਲਫਾਬੈਟ ਵਾਈਜ਼ ਸਭ ਤੋਂ ਔਖੀ ਭਾਸ਼ਾ ਪਤਾ ਕਿਹੜੀ ਹੈ ਚਾਈਨੀਜ਼ ਜਿਸ ਤਰ੍ਹਾਂ ਆਪਣੀ ਕੀ ਇੰਗਲਿਸ਼ ਚ ਜਿਸ ਤਰ੍ਹਾਂ 26 ਐਲਫਾਬੈਟ ਆ ਨਾ ਆਪਾਂ ਬਾਕੀ ਭਾਸ਼ਾ ਦੀ ਗੱਲ ਨਹੀਂ ਕਰਦੇ 26 ਆ ਇਹਦੇ ਅੰਦਰ 4000 ਆ ਜਿਹੜੀ ਸੰਗਤ ਹੈ ਜਿਹੜਾ ਫਰੈਂਡ ਸਰਕਲ ਹੈ ਤੁਸੀਂ ਵੀ ਜੇ ਗੱਲਬਾਤ ਸੁਣਦੇ ਪਏ ਹੋ ਤੁਸੀਂ ਯਾਦ ਕਰੋਗੇ ਇੱਕ ਤਾਂ ਨਾ ਮੇਰੇ ਹਿਸਾਬ ਨਾਲ ਇਹ ਵੀ ਹੈ ਕਿ ਜੋ ਅਸੀਂ ਖੁਦ ਹੁੰਦੇ ਨਾ ਪਰਸਨੈਲਿਟੀ ਵਾਈਜ਼ ਉਹ ਸਾਡੇ ਗਰੁੱਪ ਚ ਮਿਰਰ ਹੋ ਜਾਂਦਾ ਉਹ ਦਿਸ ਜਾਂਦਾ ਕਿ ਸਕੂਲ ਤੁਹਾਡੀ ਪਰਸਨੈਲਿਟੀ ਥੋੜੀ ਗਰੋ ਹੋ ਰਹੀ ਹੈ ਸਕੂਲ ਟਾਈਮ 'ਚ ਮੇਰੇ ਖਿਆਲ ਨਾਲ ਹਰ ਬੰਦਾ ਥੋੜ੍ਹਾ ਅਗਰੈਸਿਵ ਹੁੰਦਾ ਹੀ ਹੈ ਹੈ ਨਾ ਖਾਸ ਕਰ ਜਦੋਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਵਾਲੀ ਜਿਹੜੀ ਏਜ ਹੈ ਹਰ ਕਿਸੇ ਦੇ ਅੰਦਰ ਥੋੜ੍ਹੀ ਜਿਹੀ ਕ੍ਰਾਂਤੀ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ
0: ਕਿਉਂਕਿ ਉਮਰ ਦਾ ਹੈ ਨਾ ਫਰਕ
1: ਉਮਰ
0: ਦੇ ਹਿਸਾਬ ਨਾਲ ਤੁਹਾਡੇ ਜਿਹੜੇ ਉਹ ਕੀ ਹੁੰਦੇ ਆ ਅੰਦਰ ਉਹ ਯਾਰ ਇੰਗਲਿਸ਼ 'ਚ ਉਹਨਾਂ ਨੂੰ ਕੀ ਕਹਿੰਦੇ ਆ
1: ਕੀ ਹੁੰਦੇ ਆ ਹਾਰਮੋਨਸ
0: ਹਾਰਮੋਨਸ ਹੱਦ ਹੋ ਗਈ ਯਾਰ
1: ਬੋਨਸ ਮਸਲ
0: ਜਿੱਦਾਂ ਜਿੱਦਾਂ ਚੇਂਜ ਹੁੰਦੇ ਰਹਿੰਦੇ ਉੱਦਾਂ ਉੱਦਾਂ ਹੱਦਾਂ
1: ਉੱਦਾਂ ਉੱਦਾਂ ਫਿਰ ਜਦੋਂ ਬੰਦਾ ਥੋੜ੍ਹਾ ਕਾਲਜ ਆ ਜਾਂਦਾ ਤਾਂ ਉੱਪਰੋਂ ਜੇ ਕਾਲਜ ਹੋਵੇ ਕੋਵੈਜ ਹਨਾ ਫਿਰ ਐਵਰੀਬਡੀ ਵਾਂਟਸ ਕਿ ਯਾਰ ਥੋੜ੍ਹਾ ਸਰਕਲ ਨਾ ਹੁਣ ਡਿਵਰਸ ਜਿਹਾ ਹੋਵੇ ਹਨਾ ਦੋ ਚਾਰ ਬੀਬੀਆਂ ਵੀ ਹੋਣ ਸਰਕਲ ਦੇ ਅੰਦਰ ਕਿ ਇੱਕ ਤਾਂ ਚਲੋ ਜੋ ਮਾਇੰਡ 'ਚ ਆਉਂਦਾ ਸਾਰਿਆਂ ਦੇ ਪਹਿਲੇ ਹੀ ਆ ਮੇਰੇ ਕਹਿੰਦੇ ਉਹ ਤਾਂ ਹੈ ਹੀ ਆ ਕਈ ਇੱਕ ਇਹ ਵੀ ਹੁੰਦਾ ਕਿ ਯਾਰ ਪਰਸਨੈਲਿਟੀ ਡਿਵੈਲਪਮੈਂਟ ਵੀ ਹੁੰਦੀ ਕਿ ਮਤਲਬ ਜਾਨਵਰ ਥੋੜ੍ਹੀ ਦੂਸਰਾ ਜੈਂਡਰ
0: ਦੀ ਅਕਲ ਹੁੰਦੀ ਆ ਰਹਿਣ-ਸਹਿਣ ਦੀ ਅਕਲ ਹੁੰਦੀ ਆ
1: ਸਾਡੇ ਕਾ ਸਮਾਜ 'ਚ ਬੜੀ ਪ੍ਰੋਬਲਮ ਰਹੀ ਨਾ ਕਿ ਔਰਤ ਨੂੰ ਇੱਕ ਜਿਸ ਤਰ੍ਹਾਂ ਬੰਦਾ ਜ਼ੂ 'ਚ ਦੇਖਦਾ ਨਾ ਸ਼ੇਰ ਕਿ ਹਾਏ ਕੀ ਕਰਨਾ ਔਰਤ ਵੀ ਇਸ ਤਰ੍ਹਾਂ ਹੀ ਬਣਾ ਕੇ ਰੱਖੀ ਜਦਕਿ ਸਮਝੋ ਜਿਨ੍ਹਾਂ ਦੇ ਥੋੜ੍ਹੇ ਗੁੱਡ ਫਰੈਂਡਲੀ ਰਿਲੇਸ਼ਨ ਰਹੇ ਹੋਣਗੇ ਹੁਣ ਆਪਾਂ ਬਾਹਰਲੇ ਮੁਲਕਾਂ 'ਚ ਆ ਗਏ ਵੀ ਵਰਕ ਵਿਦ ਵਿਮੈਨ ਹੈ ਨਾ ਐਂਡ ਚਲੋ ਸਾਡੇ ਫਿਰ ਵੀ ਇੱਕ ਤਰ੍ਹਾਂ ਦੇ ਸੰਸਕਾਰ ਨੇ ਆਪਾਂ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਰਿਲੇਸ਼ਨ ਦੇ ਅੰਦਰ ਢਾਲ ਦਿੰਦੇ ਹਾਂ ਹੈ ਨਾ ਕਿ ਉਹਨੂੰ ਫਿਰ ਕੋਈ ਵੀ ਤੁਹਾਡੇ ਤੋਂ ਵੱਡਾ ਦੀਦੀ ਹੋ ਗਈ ਭੈਣ ਜੀ ਹੋ ਗਈ ਹੈ ਨਾ ਉਸ ਤਰੀਕੇ
0: ਨਾਲ ਬਹਾਨੇ ਵਾਵਾ ਬਣਾ ਲੈਂਦੇ
1: ਮਾਰਾਂ ਤੇਰੇ ਮੁੱਕੇ ਖੈਰ ਗੱਲ ਹੈ ਕਿ ਫਿਰ ਨਾ ਤੁਸੀਂ ਜਦੋਂ ਕਾਲਜ ਵਗੈਰਾ ਆ ਜਾਂਦੇ ਹੋ ਤੁਸੀਂ ਥੋੜੇ ਮੈਲੋ ਡਾਊਨ ਹੋ ਜਾਂਦੇ ਹੋ ਤੁਹਾਡਾ ਸਰਕਲ ਫਿਰ ਉਸ ਹਿਸਾਬ ਨਾਲ ਡਾਈਵਰਸੀਫਾਈ ਹੁੰਦਾ ਫਿਰ ਜਦੋਂ ਤੁਸੀਂ ਕੰਮ 'ਚ ਪੈ ਗਏ ਉਹ ਤੁਹਾਡੇ ਤੇ ਉਹ ਮੈਨੂੰ ਫੀਲ ਹੁੰਦਾ ਉਹ ਤੁਹਾਡੇ ਤੇ ਥੋਪਿਆ ਹੋਇਆ ਸਰਕਲ ਹੁੰਦਾ ਬਹੁਤ ਘੱਟ ਲੋਕ ਨੇ ਜੋ ਇੰਨੇ ਕੁ ਕਹਿ ਸਕਦੇ ਹੋ ਖੁਸ਼ਕਿਸਮਤ ਨੇ ਕਿ ਉਹਨਾਂ ਦਾ ਆਫਿਸ ਦਾ ਕਲਚਰ ਜਾਂ ਉਹਨਾਂ ਦਾ ਕੰਮ ਦਾ ਕਲਚਰ ਉਹਨਾਂ ਨੂੰ ਬੰਦੇ ਇੰਨੇ ਵਧੀਆ ਮਿਲੇ ਹੋਏ ਕਿ ਉਹ ਦੇ ਕਹਿਣ ਹਨਾ ਗੋ ਆਊਟ ਵਿਦ ਦੈਮ
0: ਕਹਿਣ ਨੂੰ ਨਾ ਉਧਾਰ ਇੱਕ ਕੰਮ
1: ਖਾਸ ਕਰ ਇੱਧਰ
0: ਜਿਹੜਾ ਇੱਥੇ ਆ ਨਾ ਖਾਸ ਕਰਕੇ ਜਿਹੜਾ ਪੰਜਾਬੀਆਂ ਦਾ ਕੰਮ ਆ ਗੋਰਿਆਂ ਦਾ ਨਹੀਂ ਆ ਉਹਦੇ ਵਿੱਚ ਤੇ ਹਰ ਕੋਈ ਇੱਦਾਂ ਕਹਿੰਦਾ ਵੀ ਸਾਡੇ ਇੱਥੇ ਫੈਮਿਲੀ ਵਾਲਾ ਹਿਸਾਬ ਤਾਬ ਆ ਵੀ ਅਸੀਂ ਫੈਮਿਲੀ ਆ ਅਸੀਂ ਇੱਕ ਆਰਗੇਨਾਈਜੇਸ਼ਨ ਵਾਂਗੂ ਕੰਮ ਨਹੀਂ ਕਰਦੇ ਅਸੀਂ ਫੈਮਿਲੀ ਵਾਂਗੂ ਕਰਦੇ ਹਾਂ ਪਰ ਅਸਲੀਅਤ ਇਹ ਹੈ ਕਿ ਉਹ ਸਿਰਫ ਕਹਿਣ ਦੀਆਂ ਹੀ ਗੱਲਾਂ
1: ਕਹਿਣ ਦੀਆਂ ਗੱਲਾਂ
0: ਕਿਉਂਕਿ ਆਰਗੇਨਾਈਜੇਸ਼ਨ ਇੱਕ ਆਰਗੇਨਾਈਜੇਸ਼ਨ ਹੈ ਕੰਮ ਕਰਨਾ ਮਤਲਬ ਕੰਮ ਕਰਨਾ ਫੈਮਿਲੀ ਮਤਲਬ ਫੈਮਿਲੀ ਜਿਹੜਾ ਉਹ 100% ਕੰਪਲੀਟਲੀ ਕਰ ਹੀ ਨਹੀਂ ਸਕਦੇ ਜੋ ਮਰਜ਼ੀ ਹੋ
1: ਮੈਨੂੰ ਤਾਂ ਅੱਵਲ ਇਹ ਲੱਗਦਾ ਕਿ ਇਹ ਏਦਾਂ ਦੀ ਚੀਜ਼ ਕਹਿਣੀ ਹੀ ਨਹੀਂ ਚਾਹੀਦੀ
0: ਹਾਂ
1: ਮਤਲਬ ਅਗੇਨ ਉਹੀ ਵਾਲੀ ਗੱਲ ਕਿ ਜੋ ਗੋਰਿਆਂ ਦੇ ਕਲਚਰ ਆਪਾਂ ਕਹਿ ਲਈਏ ਵਰਕ ਪਲੇਸ ਇਜ਼ ਵਰਕ ਪਲੇਸ ਉਹ ਕੀ ਹੁੰਦਾ ਜਦੋਂ ਮੈਨੂੰ ਪਤਾ ਨਾ ਤੂੰ ਮੇਰਾ ਕੁਲੀਗ ਹੈ ਮੈਂ ਤੇਰਾ ਕੁਲੀਗ ਹੈ ਅਸੀਂ ਜ਼ਿਆਦਾ ਬੈਟਰ ਵਰਤਦੇ ਹਾਂ ਇੱਕ ਦੂਜੇ ਨਾਲ ਅਸੀਂ ਕਿਤੇ ਬਾਹਰ ਵੀ ਮਿਲਦੇ ਹਾਂ ਜ਼ਿਆਦਾ ਬੈਟਰ ਵਰਤਦੇ ਹਾਂ ਪਰ ਜਦੋਂ ਆਪਾਂ ਕਿਸੇ ਨੂੰ ਜਚਾ ਦਈਏ ਨਾ ਕਿ ਨਹੀਂ ਤੂੰ ਤਾਂ ਭਰਾ ਹੈ ਤੂੰ ਤਾਂ
0: ਈਜ਼ੀ ਜ਼ਿਆਦਾ ਹੋ ਜਾਂਦਾ ਨਾ ਫਿਰ ਬੰਦਾ
1: ਇੱਕ ਤਾਂ ਈਜ਼ੀ ਹੋ ਜਾਂਦੇ ਹੋ ਫਿਰ ਇੱਕ ਦੂਸਰੇ ਨੂੰ ਕੰਮ ਕਹਿਣ ਨੂੰ ਥੋੜ੍ਹਾ ਔਖਾ ਲੱਗਦਾ ਫਿਰ ਜਦੋਂ ਆਫਿਸ ਪੋਲੀਟਿਕਸ ਹੋਵੇ ਫਿਰ ਉਹ ਪਤਾ ਲੱਗੇ ਯਾਰ ਆਹ ਮੈਨੂੰ ਤਾਂ ਆ ਕੇ ਭਾਜੀ ਭਾਜੀ ਕਰਦਾ ਮਗਰੋਂ ਮੇਰੀ ਕਰਦਾ ਚੁਗਲੀ
0: ਹਨਾ ਉਹ ਜਾਂ ਮਗਰੋਂ ਮੰਨ ਲਓ ਕਿਸੇ ਨਾਲ ਲਾ ਕੇ ਨਹੀਂ ਖਾਂਦੇ
1: ਹਾਂ
0: ਤਾਂ ਉੱਦਾਂ ਹੀ ਹੈ ਹੀ ਨਹੀਂ ਉੱਦਾਂ ਪਿਆਰ ਹੀ ਨਹੀਂ ਹੈਗਾ ਕਿਸੇ ਨਾਲ
1: ਸੋ ਮਾਹੌਲ ਜਿਹਾ ਖਰਾਬ ਕਰਦਾ
0: ਇੱਦਾਂ ਹੀ ਨਾਲੇ ਜਿਹੜੀਆਂ ਚਲੋ ਆਪਾਂ ਫਿਰ ਗੱਲ ਕਿਸੇ ਹੋਰ ਪਾਸੇ ਨਿਕਲ ਜਾਂਦੀ ਆ
1: ਪਰ ਸਾਡੇ ਨਾਲ ਪ੍ਰੋਬਲਮ ਬੜੀ ਹੈ ਯਾਰ
0: ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਗੱਲ ਹੋਰ ਪਾਸੇ ਨਿਕਲ ਗਈ ਜਿਹੜੇ ਪਾਸੇ ਵੀ ਨਿਕਲੀ ਆ ਤੁਸੀਂ ਉਹ ਪਾਸਾ ਸੋਚਣਾ ਆ ਤੇ ਰਿਲੇਟ ਕਰਨਾ ਬਸ ਕਿਉਂਕਿ ਚੀਜ਼ਾਂ ਵੇਖੋ ਇਹ ਆਪਾਂ ਕੋਈ ਇਦਾਂ ਦਾ ਤੇ ਹੈ ਨਹੀਂ ਆ ਵੀ ਆਹ ਗੱਲ ਕਰਨੀ ਜਾਂ ਉਹ ਗੱਲ ਕਰਨੀ ਆਪਾਂ ਇੱਕ ਹਾਂ ਟੌਪਿਕ ਜ਼ਰੂਰ ਰੱਖੀਦਾ
1: ਨਹੀਂ ਨਾਲੇ ਸਾਡੀ ਗੱਲ ਹੈ ਨਾ ਉਹ ਬੀਜ ਦੀ ਤਰ੍ਹਾਂ ਉਹ ਫੁੱਟ ਕੇ ਬਾਹਰ ਨਿਕਲਦੀ ਹੈ ਨਾ ਗੱਲਾਂ ਚੋਂ ਗੱਲ
0: ਨਿਕਲਦੀ ਹੈ ਹੁਣ ਉਹਦੇ ਕਿਸੇ ਵੇਲੇ ਬੀਜ ਇੱਧਰ ਨੂੰ ਹੋ ਸਕਦਾ ਫਿਰ ਉਹਨੂੰ ਆਪਾਂ ਬੰਨ ਕੇ ਸਿੱਧਾ ਕਰਨਾ ਹੁੰਦਾ ਕਿਸੇ ਵੇਲੇ ਹੁਣ ਬੂਟਾ ਜਦੋਂ ਮੰਨ ਲਓ ਵੱਡਾ ਹੁੰਦਾ ਵਾ ਤੇ ਉਹ ਜ਼ਰੂਰੀ ਨਹੀਂ ਵੀ ਸਟ੍ਰੇਟ ਹੀ ਹੋਵੇ
1: ਸਟ੍ਰੇਟ ਹੀ ਹੋਵੇ
0: ਉਹ
1: ਹੌਲੀ ਹੌਲੀ ਟਾਹਣੀਆਂ ਨਿਕਲਣੀਆਂ ਸਭ ਹੋਣਾ ਸੋ ਸਾਡੀ ਗੱਲਾਂ
0: ਬਸ ਇਹ ਪਾਸੇ ਟਾਹਣੀ ਵੱਡੀ ਭਾਰੀ ਹੋ ਸਕਦੀ ਆ ਉਹ ਟਾਹਣੀ ਹਲਕੀ ਵੀ ਕਰਨੀ ਪੈ ਸਕਦੀ ਆ ਉਹਨੂੰ ਡੰਡੇ ਨਾਲ
1: ਸਾਡੀਆਂ ਗੱਲਾਂ ਜਿਵੇਂ ਗੁਲਾਬ ਦਾ ਬੂਟਾ
0: ਹਾਂ ਮੈਂ ਵੇਲ ਨਾ ਕਹਿ ਦਿਓ ਕਿਤੇ
1: ਨਹੀਂ ਨਹੀਂ ਠੀਕ
0: ਕੱਦੂ ਦੀ ਵੇਲ ਜਿਹੜੀ ਪਤਾ ਹੀ ਨਹੀਂ ਕਹਿਣ ਨੂੰ ਚੜ ਜਾਣੀ ਜਾਣੂ ਡੰਡਾ ਬੰਨ ਕੇ ਲੈ ਜਾਓ ਉਹਨੂੰ ਚੜ ਜਾਣੀ ਅੱਜ ਤੇ ਗੱਲ ਜਿਹੜੀ ਫਿਰ ਆਪਾਂ ਕੰਪਨੀ ਤੇ ਲੈ ਕੇ ਆਉਂਦੇ ਹਾਂ ਮੈਨੂੰ ਲੱਗਦਾ ਜਦੋਂ ਸਕੂਲ ਦੇ ਵਿੱਚ ਆਪਣੀਆਂ ਚਲੋ ਵੈਸੇ ਜਿਨ੍ਹਾਂ ਦੇ ਸਕੂਲ ਦੇ ਯਾਰ ਨੇ ਅੱਜ ਤੱਕ ਨਾਲ ਨੇ ਉਹ ਕਹਿੰਦੇ ਨੇ ਕਿ ਲੱਕੀ ਨੇ ਬੰਦੇ
1: ਹਾਂ ਇਹ ਗੱਲ
0: ਵੱਡੇ ਹੋ ਕੇ ਜਿੰਨੀਆਂ ਯਾਰੀਆਂ ਕਹਿੰਦੇ ਨੇ ਕਿ ਬੰਦੇ ਦੀ ਜਿਹੜੀ
1: ਉਹ ਸ਼ੁਕਰ ਕਰਨਾ ਚਾਹੀਦਾ
0: ਕਿੱਦਾਂ ਦਾ ਵਾ ਬੰਦਾ ਇਹ ਚੀਜ਼ ਪਛਾਣਨੀ ਹੋਵੇ ਤੇ ਤੁਸੀਂ ਇਹ ਵੇਖ ਲਓ ਵੀ ਉਹਦੇ ਯਾਰ ਕਿੰਨੇ ਪੁਰਾਣੇ ਨੇ ਜਾਂ ਉਹਦੀਆਂ ਯਾਰੀਆਂ ਜਿਹੜੀਆਂ ਨੇ ਉਹ ਕਦੋਂ ਦੀਆਂ ਲੱਗੀਆਂ ਨੇ ਤੇ ਅੱਜ ਤੱਕ ਨੇਬਰੀਆਂ ਨੇ ਤੇ ਬੜੇ ਬੜੀ ਵਧੀਆ ਨੇਬਰੀਆਂ ਨੇ
1: ਬਿਲਕੁਲ ਠੀਕ
0: ਜਦੋਂ ਤੁਸੀਂ ਸਕੂਲ ਦੇ ਵਿੱਚ ਹੁੰਦੇ ਹੋ ਨਾ ਮੈਨੂੰ ਲੱਗਦਾ ਜੇ ਹੁਣ ਮੈਂ ਪੜ੍ਹਨ ਵਾਲਾ ਬੱਚਾ ਫੋਰ ਐਗਜ਼ਾਮਪਲ ਵੈਸੇ ਝੂਠ ਆ ਇਹ ਗੱਲ ਪਰ ਮੰਨ ਲਓ ਮੰਨਣ ਚ ਕੀ
1: ਮੰਨਣ ਚ ਕੀ
0: ਮੰਨ ਲਓ ਉਦੋਂ ਮੈਂ ਕੀ ਵੇਖਣਾ ਵਾ ਕਿ ਯਾਰ ਜਿਹੜਾ ਮੈਂ ਦੋਸਤ ਬਣਾਉਣਾ ਵਾ ਉਹ ਵੀ ਪੜ੍ਹਦਾ ਹੋਵੇ ਕਿਉਂ ਕਿਉਂਕਿ ਜੇ ਮੈਂ ਪੜ੍ਹਾਈ ਦੀਆਂ ਗੱਲਾਂ ਕਰਨੀਆਂ ਨੇ ਤੇ ਮੈਨੂੰ ਬੰਦਾ ਵੀ ਅੱਗੋਂ ਉਹ ਚਾਹੀਦਾ ਵਾ ਵੀ ਜਿਹੜੀਆਂ ਪੜ੍ਹਾਈ ਦੀਆਂ ਗੱਲਾਂ ਮੇਰੀਆਂ ਸਮਝੇ ਤੇ ਅੱਗੋਂ ਮੈਨੂੰ ਦੱਸੇ ਵੀ ਕਿ ਕੋਈ ਨਾ ਕੁਛ ਮੈਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਵੀ ਮੈਂ ਜੋ ਕਰਨ ਡਿਆ ਜਾਂ ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਅਗਲੇ ਕੋ ਹੈਗਾ ਆ ਉਹ ਮੈਨੂੰ ਸਹੀ ਦੱਸੂਗਾ ਜੇ ਮੰਨ ਲਓ ਮੈਨੂੰ ਮੈਂ ਕਿਤੇ ਅੜ ਗਿਆ ਵਾ ਮੈਂ ਪੁੱਛਣਾ ਹੀ ਪੜ੍ਹਾਈ ਬਾਰੇ ਆ ਤੇ ਮੈਨੂੰ ਦੱਸ ਵੀ ਕੌਣ ਸਕਦਾ ਉਹੀ
1: ਜਿਹਨੇ
0: ਖੁਦ ਪੜ੍ਹ ਲਿਆ
1: ਆਪ ਨੂੰ 10 ਚੀਜ਼ਾਂ ਪਤਾ ਤਾਂ ਹੀ 4 ਦੱਸੂਗਾ
0: ਜਿਹਨੇ ਖੁਦ ਨੇ ਸੁਣਿਆ ਵਾ ਕਲਾਸ ਦੇ ਵਿੱਚ ਕੀ ਮੈਡਮ ਨੇ ਕਿਹਾ ਉਹੀ ਦੱਸੂਗਾ ਹੁਣ ਜਿਹਨੇ ਮੰਨ ਲਓ ਸੁਣਿਆ ਹੀ ਨਹੀਂ ਕੁਝ ਕਲਾਸ ਦੇ ਵਿੱਚ ਕੀ ਚੱਲਦਾ ਰਿਹਾ ਸਾਰੀ ਦਿਹਾੜੀ ਕੀ ਹੋ ਗਿਆ ਉਹ ਮੈਨੂੰ ਕੀ ਦੱਸ ਦੂਗਾ ਉਹਨੂੰ ਤੇ ਉਹੀ ਨਹੀਂ ਪਤਾ ਹੋਣਾ ਵੀ ਕਿਹਦੇ ਬਾਰੇ ਗੱਲ ਚੱਲਦੀ
1: ਇਹਦੇ ਅੰਦਰ ਇੱਕ ਮੇਨ ਗੱਲ ਇਹ ਹੋ ਜਾਂਦੀ ਹੈ ਹਨਾ ਅਗੇਨ ਦੋਸਤੀ ਯਾਰੀ ਇਹ ਇਕੱਲਾ ਇੱਦਾਂ ਦਾ ਰਿਸ਼ਤਾ ਹੁੰਦਾ ਜਿਹੜਾ ਅਸੀਂ ਆਪ ਚੁਣਦੇ ਹਾਂ ਬਾਕੀ ਸਾਰੇ ਸਾਡੇ
0: ਬਾਕੀ ਸਾਰੇ ਬਣੇ ਬਣੇ
1: ਜਦੋਂ ਆਪਾਂ ਨੇ ਸਾਨੂੰ ਅਸੀਂ ਡਿਸਕਵਰ ਕਰਦੇ
0: ਹਾਂ ਬਾਕੀ ਸਾਰੇ ਦਾ ਬਣਿਆ ਹੁੰਦਾ ਜਾਂ ਇੱਕ ਹੋਰ ਆਪਸ਼ਨ ਹੈਗੀ ਹੈ ਕਿ ਤੁਸੀਂ ਯਾਰ ਦੋਸਤ ਤੇ ਵਾਈਫ
1: ਹਾਂ ਵਾਈਫ ਵੀ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਉਹ ਵੀ ਐਬਸੋਲੂਟਲੀ ਰਾਈਟ
0: ਯਾਰ ਵਾਈਫ ਦਾ ਤੁਸੀਂ ਕਿਤੇ ਨਹੀਂ ਲੋੜ ਹੀ ਨਹੀਂ ਨਾ ਕਰਦੇ
1: ਸੌਰੀ
0: ਮੈਨੂੰ ਲੱਗਦਾ ਭਾਬੀ ਨੂੰ ਫੋਨ ਕਰਨਾ ਪੈਣਾ ਜੋ ਤੋਂ ਬਾਅਦ ਜਿੱਦਾਂ
1: ਨਹੀਂ
0: ਕਹਿਣਾ ਪੈਣਾ
1: ਓਹੋ ਯਾਰ ਮੈਂ ਬਚਪਨ ਦੇ ਹਿਸਾਬ ਨਾਲ ਕਹਿ ਰਿਹਾ ਨਾ ਯਾਰ ਬੰਦਾ ਅਡਲਟ ਹੋ ਕੇ ਵਿਆਹ ਕਰਾਂਦਾ ਤੂੰ ਕਲੇਸ਼ ਪਵਾ ਮੇਰੇ ਪੱਲੇ ਹੈ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਬਹੁਤ ਜ਼ਰੂਰੀ ਹੈ ਮੇਨ ਪੁਆਇੰਟ ਜਿਹੜਾ ਹੁੰਦਾ ਨਾ ਸਰਕਲ ਦਾ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇੱਕ ਬੰਦੇ ਯੈਸ ਮੈਨ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਕੁਛ ਵੀ ਕਰ ਰਹੇ ਹੋ ਤੇ ਉਹਨੂੰ ਕਹਿੰਦਾ ਯਾਰ ਤੂੰ ਸਹੀ ਕਰਨਾ ਯਾਰ ਤੂੰ ਬੈਸਟ ਹੈ ਵੈਰੀ ਗੁੱਡ ਹਾਂ ਕੀ ਪਤਾ ਲੱਗਦਾ ਮੁੜ ਕੇ ਹਨਾ ਜਾਂ ਤਾਂ ਬੰਦੇ ਨੂੰ ਝਿਜਕ ਹੁੰਦੀ ਹੈ ਕਿ ਜਾਂ ਫਿਰ ਕੀ ਇਹਨੂੰ ਕਵਾਂ ਕਿ ਨਾ ਕਰ ਜਾਂ ਦੂਸਰੇ ਪਾਸੇ ਹੁੰਦਾ ਬੰਦਾ ਕਹਿੰਦਾ ਬੋਦਰ ਹੀ ਨਹੀਂ ਕਰਦਾ ਠੀਕ ਹੈ ਕਰਦਾ ਕਰੀ ਜਾਵੇ ਤੇ ਸਭ ਤੋਂ ਮਾੜਾ ਹੁੰਦਾ ਮੌਜੂ ਲੈਣਾ ਕਿ ਲੈ ਬਈ ਇਹ ਕਰੇ ਅਸੀਂ ਫਿਰ ਹੱਸਾਂਗੇ ਮੇਰੇ ਹਿਸਾਬ ਨਾਲ ਇੱਕ ਯੈਸ ਮੈਨ ਨਹੀਂ ਹੋਣਾ ਚਾਹੀਦਾ ਬੰਦਾ ਦੂਜਾ ਤੁਹਾਡੇ ਹਿਤੈਸ਼ੀ ਹੋਣੇ ਚਾਹੀਦੇ ਆ ਤੁਹਾਡੇ ਯਾਰ ਦੋਸਤ ਤੁਹਾਡਾ ਸਰਕਲ ਦੇ ਸ਼ੁੱਡ ਬੀ ਥਿੰਕਿੰਗ ਗੁੱਡ ਅਬਾਊਟ ਯੂ ਐਂਡ ਵਾਈਸ ਵਰਸਾ ਜੇ ਤੁਸੀਂ ਵੀ ਮਤਲਬ ਇਹ ਦੋਨੋਂ ਚੀਜ਼ਾਂ ਤੁਹਾਡੇ ਅੰਦਰ ਵੀ ਹੈ ਨਾ ਉਸ ਹਿਸਾਬ ਦੀਆਂ ਹੋਣੀਆਂ ਚਾਹੀਦੀਆਂ ਕਿ ਜੇ ਤੁਸੀਂ ਵੀ ਯੈਸ ਮੈਨ ਨਹੀਂ ਹੋਣੇ ਚਾਹੀਦੇ ਹੋ ਆਪਣੇ ਗਾਂਹ ਕਿਸੇ ਦੋਸਤ ਵਾਸਤੇ ਹੈ ਨਾ ਅਤੇ ਤੁਸੀਂ ਵੀ ਹਿਤੈਸ਼ੀ ਹੀ ਹੋਣੇ ਚਾਹੀਦੇ ਹੋ ਤੁਹਾਡੇ ਵੀ ਮਾਇੰਡ 'ਚ ਇਹੀ ਹੋਣਾ ਚਾਹੀਦਾ ਕਿ ਯਾਰ ਜੋ ਮੈਂ ਸਲਾਹ ਦੇਵਾਂ ਜੋ ਮੈਂ ਜਿਸ ਤਰ੍ਹਾਂ ਦੀ ਵੀ ਹੈਲਪ ਕਰਾਂ ਆਪਣੇ ਵੱਲੋਂ ਜਿੰਨੀ ਕੁ ਮੇਰੀ ਸਮਰੱਥਾ ਉਹਦੇ ਆਸੇ ਪਾਸੇ ਮੈਂ ਇਹਦੀ ਹੈਲਪ ਕਰ ਦੇਵਾਂ।
0: ਵੇਖੋ ਜਦੋਂ ਤੁਸੀਂ ਸਕੂਲ ਲਾਈਫ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਪਿੱਛੇ ਚੱਲ ਜਾਂਦੇ ਕਿਉਂਕਿ ਉਦੋਂ ਹੀ ਸਿਲਸਿਲਾ ਹੀ ਸ਼ੁਰੂ ਹੁੰਦਾ ਉੱਥੋਂ ਹੀ ਹੁੰਦਾ ਸਾਰਾ ਉਹੀ ਇੱਕ ਥਾਂ ਆ ਜਿੱਥੋਂ ਕਿ ਇਹ ਸ਼ੁਰੂਆਤ ਹੁੰਦੀ ਹੈ ਦੋਸਤੀ ਦੀ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹਦੇ ਨਾਲ ਤੁਹਾਡੀ ਮਾੜੀ ਜਿਹੀ ਵਾਈਬ ਮੈਚ ਕਰਦੀ ਆ ਤੁਸੀਂ ਉਹਦੇ ਨਾਲ ਹੈਲੋ ਹਾਏ ਗੱਲਬਾਤ ਵਧਾ ਲੈਂਦੇ ਹੋ। ਮੰਨ ਲਓ ਕਲਾਸ ਦੇ ਵਿੱਚ ਨਾਲ ਬਹਿਣਾ ਸ਼ੁਰੂ ਕਰ ਦਿੰਦੇ ਹੋ ਜਾਂ ਰਿਸੈਸ ਟਾਈਮ ਇਕੱਠੇ ਥੱਲੇ ਜਾਣਾ ਥੱਲੇ ਮਾੜਾ ਮੋਟਾ ਖੇਡਣਾ ਕੰਟੀਨ ਜਾਣਾ ਜਾਂ ਮੰਨ ਲਓ ਬੁੱਕ ਸ਼ੋਪ ਦੇ ਉੱਤੇ ਕੋਈ ਪੈਨ ਪੈਨਸਲ ਲੈਣ ਜਾਣੀ ਕੁਝ ਵੀ ਮਾੜਾ ਮੋਟਾ ਇੱਦਾਂ ਦਾ ਕਰਨਾ ਤੇ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਜਾਂ ਉਹਨੂੰ ਕਹਿਣਾ ਕਿ ਆ ਜਾ ਥੱਲੇ ਹਨਾ ਜਾਂ ਮਾੜੀ ਮੋਟੀ ਗੱਲ ਸ਼ੁਰੂ ਕਰਨੀ
1: ਬਾਥਰੂਮ ਕਿੱਥੇ
0: ਹਾਂ ਯਾਰ
1: ਮਾਣ ਨੀ ਹੁੰਦਾ ਭਰਾਵਾਂ
0: ਦੇ ਮੈਂ ਤੁਹਾਡੀ ਨੀ ਛੱਡੀ ਇਹ ਗੱਲ
1: ਮੇਰੇ ਮੈਨੂੰ ਦੱਸਦਾ ਪਏ ਮੈਂ ਕਿ ਬੋਲਿਆ ਨੀ ਇਹ ਤਾਂ ਕਹਿਣਾ ਚਾਹੁੰਦਾ ਸੀ ਪਰ ਇਹ ਹੁੰਦਾ ਕਿ
0: ਮੈਂ ਯਾਰ ਥੋੜਾ ਨਵੋਇਡ ਕਰਦਾ ਮੈਂ ਸਿਆਣਾ ਬਣ ਡਿਆ ਹੁਣ
1: ਪਰ ਇਹ ਤੇਰੀ ਕਿੰਨੀ ਸੱਚੀ ਗੱਲ ਹੈ ਨਾ ਬਣੀ ਬੰਦਾ ਖਾਸ ਕਰ ਸਕੂਲ ਕਾਲਜ ਚ ਤੁਸੀਂ ਐਵੇਂ ਉੱਠ ਪੈਂਦੇ
0: ਹਾਂ
1: ਐਵੇਂ ਚੱਲ ਜਾਂਦੇ
0: ਵਾਧੂ
1: ਹੈ ਨਾ ਸ਼ਾਮ ਨੂੰ ਤੁਸੀਂ ਫ੍ਰੀ ਬੈਠੇ ਹੋ ਤੇ ਯਾਰ ਦੋਸਤ ਦਾ ਫੋਨ ਆ ਗਿਆ ਉਹਨੇ ਆਪਣੇ ਘਰ ਦਾ ਸਮਾਨ ਸਮੂਨ ਲੈਣ ਜਾਣਾ ਉਹਨੇ ਪਹਿਲੇ ਤੁਹਾਨੂੰ ਚੱਕਣਾ ਨਾ ਉਹਨੇ ਭਾਵੇਂ ਪੁੱਠਾ ਰਸਤਾ ਪੈਂਦਾ ਹੋਵੇ ਪਹਿਲੇ ਉਧਰ ਆਏਗਾ ਫੇਰ ਜਾਊਗਾ
0: ਉਹ ਭਾਵੇਂ ਈਸਟ ਤੋਂ ਪਹਿਲਾਂ ਵੈਸਟ ਤੋਂ ਤੁਹਾਨੂੰ ਚੋਕੇ ਤੇ ਜਾਣਾ ਈਸਟ ਚ ਹੀ ਹੋਵੇ
1: ਘਰੇ ਉਹਦੇ ਪਰਾਉਣੇ ਆਏ ਹੋਣ ਕੀ ਚੀਜ਼ ਚਾਹ ਪੱਤੀ ਮੁੱਕੀ ਹੈ ਚਾਹ ਬਣਾਉਣੀ ਹੈ ਆਰਾਮ ਨਾਲ ਆਊਗਾ ਪਹਿਲੇ ਹੈ ਨਾ ਫਿਰ ਪੁੱਛੂਗਾ ਹਾਂ ਕੀ ਮਾਹੌਲ ਚਾਲ ਆ ਫਿਰ ਆਪਸ ਚ ਗੱਲ ਹੋਊਗੀ ਤੂੰ ਚਲਾਏਗਾ ਕਿ ਮੈਂ ਚਲਾਵਾਂ
0: ਫਿਰ ਅਗਲਾ ਕਹੂ ਨਹੀਂ ਨਹੀਂ ਮੈਂ ਚਲਾਉਂਗਾ
1: ਮੈਂ ਚਲਾਵਾਂ ਚੱਲ ਬਹਿ ਜਾ ਫਿਰ ਆਰਾਮ ਨਾਲ ਹੌਲੀ ਹੌਲੀ ਮੱਠੇ ਮੱਠੇ ਆ ਜ਼ਿਗ ਜ਼ੈਗ ਕਰਕੇ ਸਕੂਟਰ ਬਾਈਕ ਜੋ ਵੀ ਆ ਪਹੁੰਚਣਾ
0: ਰਾਜ ਕੁਛ ਹੋ ਵੀ ਸਕਦਾ ਵਾ 15 ਮਿੰਟ ਉੱਥੇ ਵੀ
1: ਰਾਜ ਵੀ ਹੋ ਸਕਦਾ ਯਾਰ ਆ ਮਾੜੇ ਇਧਰੋਂ ਚੱਲਦੇ ਆ ਇਧਰੋਂ ਥੋੜੀ ਬੈਟਰ ਹੁੰਦੀ ਹੈ ਰੋਡ
0: ਉੱਥੇ ਇਹ ਵੀ ਨਹੀਂ ਕਿ ਪਤਾ ਕੋਈ ਚੀਜ਼ ਹੀ ਵੇਖਣੀ ਪੈ ਜੇ ਰਾਜ ਇੱਧਰ ਦੀ ਲੰਘਣ ਦੇ
1: ਬਿਲਕੁਲ ਬਿਲਕੁਲ ਹਾਂਜੀ ਨਹੀਂ ਨਹੀਂ ਜ਼ਰੂਰੀ ਹਾਂਜੀ ਹਾਂਜੀ ਕੋਈ ਵੀ ਚੀਜ਼ ਹੋ ਸਕਦੀ ਫਿਰ ਉੱਥੇ ਜਦੋਂ ਪਹੁੰਚ ਗਏ ਹਨਾ ਉਸ ਦੁਕਾਨ ਤੇ ਹੁਣ ਲੈਣੀ ਸਿਰਫ ਚਾਹ ਪੱਤੀ ਹੈ ਪਰ ਹੁਣ ਦੋ ਮੁੰਡੇ ਜਾਂ ਤਿੰਨ ਮੁੰਡੇ ਹਨਾ ਟ੍ਰਿਪਲੀ ਚਲੋ ਮਾਰਨੀ ਨਹੀਂ ਚਾਹੀਦੀ ਟ੍ਰਿਪਲੀ ਪਰ ਚਲੋ ਖੈਰ
0: ਸੋਰੀ ਤੁਹਾਡੀ ਗੱਲ ਵਿੱਚ ਕੱਟਣ ਡਿਆ ਮੈਨੂੰ ਗੱਲ ਯਾਦ ਆ ਗਈ ਇੱਕ ਤੁਹਾਡੀ ਵਰਗਾ ਇੱਕ ਮੇਰਾ ਵੀਰ ਭਰਾ ਸੀ ਤੇ ਉਹ ਵੀ ਬਾਵਾ ਚਿਰ ਦਾ ਆਸਟ੍ਰੇਲੀਆ ਆ ਮੈਨੂੰ ਗੱਲ ਪਤਾ ਕਿੱਥੋਂ ਚੇਤਾ ਆਈ ਆਹ ਜਿਹੜਾ ਵੀ ਜਾਂਦੇ ਜਾਂਦੇ ਕਿਤੇ ਰਾਹ ਚ ਗੇੜਾ ਮਾਰ ਕੇ ਜਾਣ ਤੋਂ ਉਹ ਜਦੋਂ ਹੁਣ ਇੰਡੀਆ ਗਿਆ 5 ਸਾਲਾਂ ਬਾਅਦ ਗਿਆ ਹੋਣਾ ਤੇ ਉਹ ਸਭ ਤੋਂ ਪਹਿਲਾਂ ਕਿੱਥੇ ਗਿਆ ਹੋਊਗਾ ਦੱਸੋ ਏਅਰਪੋਰਟ ਤੋਂ ਉਤਰ ਕੇ ਸਿੱਧਾ
1: ਯਾਰ ਦੋਸਤ ਦੇ ਘਰ ਆਪਣੇ ਕਿਸੇ
0: ਦੂਜਾ ਗੈਸ
1: ਬੰਦਾ ਘਰ ਹੀ ਜਾਂਦਾ ਵੈਸੇ ਮੱਥਾ ਮੁੱਥਾ ਟੇਕਣ ਚਲ ਗਿਆ ਮੰਦਰ ਗੁਰਦੁਆਰੇ ਜਿਹੜੀ ਵੀ ਹਨਾ
0: ਮੱਥਾ ਹੀ ਟੇਕਣਾ ਕਹਿ ਲਓ ਪਰ ਮੱਥਾ ਪਤਾ ਕਿੱਥੇ
1: ਚਾਹ ਪੱਤੀ ਲੈਣ ਲਈ ਜੇ ਪਹੁੰਚ ਗਏ ਉਹ ਅੰਕਲ ਜੀ ਦੀ ਦੁਕਾਨ ਤੇ ਹੁਣ ਦੇਖੋ ਕੱਲਾ ਬੰਦਾ ਜਾਂਦਾ ਅੰਕਲ ਆ ਚਾਹ ਪੱਤੀ ਕਿਹੜੀ ਆ ਵਾਲੀ ਜੀ ਹਾਂ ਲਿੱਤੇ ਪੈਸੇ ਦਿੱਤੇ ਆ ਗਏ ਪਰ ਹੁਣ ਦੋ ਕੁ ਯਾਰ ਦੋਸਤ ਗਏ ਹੋਏ ਨਾ ਅੰਕਲ ਕੰਮ ਕਰ ਕਿੱਦਾਂ ਠੀਕ ਹੈ ਮੁੰਡਾ ਤੁਹਾਡਾ ਕਿਸ ਤਰ੍ਹਾਂ ਠੀਕ ਹੈ ਠੀਕ ਹੈ ਗਰਮੀ ਬਹੁਤ ਹੋਈ ਪਈ ਹੈ ਨਾ ਉਹ ਵੀ ਕਹਿ ਰਿਹਾ ਕਿ ਖੈੜਾ ਛੱਡੋ ਮੇਰਾ ਜਾਓ ਐਵੇਂ ਬਿਨਾਂ ਗੱਲੋਂ ਸਿਰ ਖਪਾਈ ਕਰੀ ਜਾਣੀ ਅੰਕਲ ਨਾਲ ਅੰਕਲ ਵਿਚਾਰਾ ਸੋਚ ਰਿਹਾ ਕਿ
0: ਅੰਕਲ ਆ ਟੋਫੀਆਂ ਨਵੀਆਂ ਰੱਖ ਲਈਆਂ
1: ਨਾਲ ਇੱਕ ਦੂਜੇ ਨੇ ਨਾ ਕੱਢ ਚੱਕ ਲੈਣਾ ਉਹ ਵਾਲਾ ਕੰਟੇਨਰ ਚੱਕ ਲੈਣਾ ਨਾਲ ਖੋਲਣਾ ਸ਼ੁਰੂ ਕਰ ਦੇਣਾ ਆ ਸੈਂਟਰ ਫਰੈਸ਼ ਨਵੀਂ ਆਈ ਹੈ ਫਲੇਵਰ ਆ ਸਟ੍ਰਾਬੇਰੀ ਆ ਤੂੰ ਖਾਧਾ ਉਹ ਦੂਜਾ ਕਹਿੰਦਾ ਨਹੀਂ ਨਹੀਂ ਮੈਂ ਨੀ ਖਾਧਾ ਮਾੜਾ ਟਰਾਈ ਕਰ ਅੰਕਲ ਦੇਖੀ ਜਾਂਦਾ ਇਹਨਾਂ ਨੇ ਪਤਾ ਨਹੀਂ
0: ਹੁੰਦਾ ਕੋਈ ਨੀ
1: ਹਾਂ ਕੋਈ ਗੱਲ ਨੀ ਕੋਈ ਗੱਲ ਨੀ ਅੰਕਲ ਆ ਮਟਰੀਆਂ ਨੀ ਆਈਆਂ ਬੜਾ ਟਾਈਮ ਹੋ ਗਿਆ ਤੁਹਾਡੇ ਕੋਲ ਹੈ ਉਹ ਕਹਿੰਦਾ ਹਾਂ ਨਹੀਂ ਹਜੇ ਅੱਜ ਕੱਲ੍ਹ ਗਰਮੀਆਂ ਚ ਗਾਕੀ ਗੁਕੀ ਇੰਨੀ ਨੀ ਹੁੰਦੀ ਬਈ ਹਨਾ ਸਰਦੀਆਂ ਚ
0: ਆਉਣ ਵਾਲੇ ਸੀਜ਼ਨ ਚ ਲਿਆਵਾਂਗੇ
1: ਏਦਾਂ ਚਲੋ ਫਿਰ ਮਾੜੀ ਏਦਾਂ ਕਰੋ ਚਾਹ ਪੱਤੀ ਕਹੋ ਹਾਂ ਮੁੰਡੇ ਨੂੰ ਆਇਆ ਨੀ ਕਿ ਮੁੰਡਾ ਅੱਜ ਕੰਮ ਕਰਨਾ ਚਲੋ ਤੁਸੀਂ ਫੜ ਲਓ ਹਨਾ ਜਦ ਤੱਕ ਅੰਕਲ ਮੁੜ ਕੇ ਆਇਆ ਤਦ ਤੱਕ ਚੋਕਲੇਟ ਫੜੀ ਹੋਈ ਹੈ ਉਹ ਖਾਈ ਹਾਂਜੀ ਅੰਕਲ ਕਿੰਨੇ ਹੋਏ ਤੇ ਉਹ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਕਹਿੰਦੇ ਹੋ ਉਹ ਅੰਕਲ ਦੇ ਅੰਦਰ ਦਾ ਬੋਏ ਵੀ ਜਾਗ ਜਾਂਦਾ ਉਸ ਟਾਈਮ ਉਹ ਵੀ ਕਹਿੰਦਾ ਯਾਰ ਮੈਂ ਵੀ ਇਸ ਉਮਰੇ ਆਹੀ ਸਭ ਕੀਤਾ ਉਹ ਉਹਦਾ ਹੀ ਪੈਸਾ ਲੈਂਦਾ ਜਾਓ ਕੋਈ ਪਰ ਅੱਗੋ ਇਹ ਕਹਿੰਦਾ ਕਾਕਾ ਘੱਟ ਆਇਆ ਕਰੋ ਘਰਦਿਆਂ ਨੂੰ ਭੇਜਿਆ
0: ਕਰੋ ਤੁਸੀਂ ਐਵੇਂ ਕੌਰੂ ਬੜਾ ਹੁੰਦੇ ਪਾਉਂਦੇ ਲੱਲੀੜੀ ਕਰਾਉਂਦੇ ਨਹੀਂ ਦਹੀਂ
1: ਟੂ ਐਵਰੀ ਅੰਕਲ ਸ਼ਾਰਟ ਆਊਟ ਐਵਰੀ ਅੰਕਲ ਜਿਨ੍ਹਾਂ ਨੇ ਆ ਸਭ ਹਨਾ ਹਰਕਤ ਦਾ ਜਰੀਆ ਥੈਂਕ ਯੂ ਅੰਕਲ ਜੀ ਆਲ ਅੰਕਲਸ
0: ਸਾਡੇ ਵੀ ਹੁੰਦਾ ਸੀ ਗੰਜਾ ਅੰਕਲ ਮਤਲਬ ਗੰਜਾ ਉਹਦਾ ਨਾਂ ਨਹੀਂ ਸੀ ਉਹ ਥੋੜਾ ਮੇਰੇ ਵਰਗਾ ਵਿਚਾਰਾ ਵਾਲ ਮੇਰੇ ਵਰਗਾ ਨਹੀਂ ਮੇਰੇ ਤੇ ਚਲੋ ਥੋੜੇ ਜਿਹੇ ਹੈਗੇ
1: ਹੈਗੇ ਹੈਗੇ
0: ਪਰ ਉਹ ਨਹੀਂ ਸੁੱਚੀ ਦਾ ਪਰ ਹੁਣ ਡੇ ਯਾਰ ਮੈਂ ਬੜਾ ਸਟ੍ਰੈਸ ਆ ਚਲੋ ਇਹ ਫੇਰ ਕਿਸੇ ਦਿਨ
1: ਤੈਨੂੰ ਕਿਹਾ ਸੀ ਮੀਨੋਕਸਿਡਿਲ ਲਿਆ ਤੇ
0: ਉਹ ਨਹੀਂ ਯਾਰ ਮੈਂ ਤੁਹਾਨੂੰ ਵੀ ਬਾਅਦ ਚ ਆਪਾਂ ਕਰਦੇ ਗੱਲ ਤੇ ਗੱਲ ਇਹ ਕਿ ਉਹ ਗੰਜਾ ਅੰਕਲ ਸੀ ਮਤਲਬ ਉਹਦੇ ਵਾਲ ਨਹੀਂ ਹੈਗੇ ਸਿਰ ਤੇ
1: ਸੈਡ
0: ਇਹ ਉਹ ਗੰਜੇ ਅੰਕਲ ਨੇ ਬੜੀ ਐਸ਼ ਕਰਾਈ ਹੈ ਅਜੇ ਤੱਕ ਗੰਜੇ ਅੰਕਲ ਕੋਲ ਜਾਈਏ ਤੇ ਹੁਣ ਤੇ ਚਲੋ ਹੈਗਾ ਸਾਰਾ ਕੁਝ ਨਾਲੇ ਹੁਣ ਸਮਝ ਆ ਗਈ ਆ ਹੁਣ ਤੇ ਗੰਜੇ ਅੰਕਲ ਕੋਲ ਮੰਨ ਲਓ ਸਮਾਨ ਕੋਈ ਪੰਜਾਵਾਂ ਦਾ ਲਈਏ ਤੇ ਗੰਜੇ ਅੰਕਲ ਨੂੰ 200 ਦੇ ਕਹੀਦਾ ਵੀ ਗੰਜੇ ਅੰਕਲ ਯਾਰ ਤੂੰ ਉਹ ਟਾਈਮ ਦੇ ਵਿੱਚ ਸਾਥ ਦਿੱਤਾ ਸੀ ਤੇ ਅੱਜ ਭਰਾ ਨਾਲ ਖੜੇ ਤੇਰੇ
1: ਐਕਚੁਅਲੀ ਚੱਕਰ ਪਤਾ ਕੀ ਹੈ ਭਰਾ ਨਾਲ ਖੜੇ ਗੰਜੇ ਅੰਕਲ ਤੁਹਾਡੇ ਸੈਂਟੈਂਸ ਹੀ ਆਪਣੇ ਆਪ ਚ ਕਿੰਨਾ ਕ੍ਰਾਂਤੀਕਾਰੀ ਹੈ ਪਰ ਇੱਕ ਗੱਲ ਦੇਖੋ ਇਹ ਨਾ ਇਹ ਗੱਲ ਸਹੀ ਆ ਜਦੋਂ ਹੁਣ ਤੂੰ ਵੀ ਕਦੀ ਇੱਦਾਂ ਕੀਤਾ ਹੋਣਾ ਜਾਂ ਮੈਂ ਵੀ ਆਪਣੀ ਲਾਈਫ 'ਚ ਇਸ ਤਰ੍ਹਾਂ ਕੀਤਾ ਹੋਣਾ ਮਾਈਂਡ ਸੈਟ ਇਹ ਨਹੀਂ ਹੁੰਦਾ ਕਿ ਪੈਸੇ ਨਹੀਂ ਦੇਣੇ ਮਾਈਂਡ ਸੈਟ ਹੁੰਦਾ ਆਪਣਾਪਨ ਹਨਾ ਪਰ ਉਹ ਤੁਸੀਂ ਭੋਲੇ ਇੰਨੇ ਖੁੰਨੇ ਹੋ ਉਸ ਉਮਰ 'ਚ ਤੁਹਾਨੂੰ ਇਹ ਜਾਂਚ ਨਹੀਂ ਹੁੰਦੀ ਕਿ ਅਗਲੇ ਨੇ ਕੋਈ ਚੀਜ਼ ਹੈ ਨਾ ਖਰੀਦ ਕੇ ਰੱਖੀ ਆ ਕਿ ਅਗਲੇ ਦੇ ਪੈਸੇ ਲੱਗਦੇ ਹਨਾ ਰੋਜੀ ਆ ਰੋਟੀ ਆ ਕੁਛ ਹੋਰ
0: ਸਾਰੇ ਅੰਕਲ ਨਹੀਂ ਇੱਦਾਂ ਦੇ ਹੁੰਦੇ
1: ਹਾਂ ਨਹੀਂ ਸਾਰੇ ਤਾਂ ਇੱਦਾਂ ਦੇ ਹੁੰਦੇ ਨੇ ਉਹਨਾਂ ਕੋਲ ਜਾਣਾ ਨਹੀਂ
0: ਹੋਰ ਅੰਕਲ ਹੈਗਾ ਇੱਕ ਹੋਰ ਅੰਕਲ ਹੈਗਾ
1: ਉਹਦੇ ਕੋਲ ਜਾਣਾ ਮੈਂ ਐਕਸਪ੍ਰੈਸ਼ਨ ਸਮਝ ਗਿਆ
0: ਉਹਦਾ ਮੈਨੂੰ ਪੁੱਛੋ ਨਾ
1: ਨਹੀਂ ਨਹੀਂ ਨਹੀਂ ਉਹ ਵਾਲਾਂ ਵਾਲਾ ਅੰਕਲ
0: ਉਹ ਨਹੀਂ ਮੈਨੂੰ ਪੁੱਛਣਾ ਉਹ ਭਰਾਵਾ ਸੇਬ ਪਿੱਛੇ ਪੰਗਾ ਪਾ ਕੇ ਬਹਿ ਗਿਆ ਸੀ ਇੱਕ
1: ਅੱਛਾ
0: ਹੋਰ
1: ਬੜਾ ਮਸਲਾ ਹੋਇਆ
0: ਪੱਤ ਜਾਈ ਉਹ ਮਗਰ ਸਾਈਕਲ ਲੈ ਕੇ ਆ ਗਿਆ ਭਰਾਵਾ ਪਰ ਅਸੀਂ ਨੀ ਲੱਭੇ ਮੁੜ ਕੇ ਉਹਨੂੰ ਗਲੀਆਂ ਚ
1: ਪਰ ਹਾਂ
0: ਗੱਲਬਾਤ ਚੱਲ ਰਹੀ ਸੀ ਜੀ ਕੰਪਨੀ ਦੀ ਤੇ ਸਾਰਾ ਕੁਛ ਵੇਖੋ ਜੋ ਗਲਤ ਆ ਜੋ
1: ਪਰ ਆਪਾਂ ਜਦੋਂ ਹੁਣ ਆਪਾਂ ਸਕੂਲ ਤੋਂ ਆ ਜਾਂਦੇ ਹਾਂ ਨਾ ਫਿਰ ਆਪਾਂ ਜਦੋਂ ਬਾਹਰ ਆਉਂਦੇ ਹਾਂ ਤਾਂ ਉੱਥੇ ਸਰਕਲ ਥੋੜਾ ਸੋਚ ਸਮਝ ਕੇ ਬਣਾਉਣਾ ਪੈਂਦਾ ਇਹ ਉਹ ਚੀਜ਼ ਹੁੰਦੀ ਆ
0: ਮੈਨੂੰ ਲੱਗਦਾ ਸੋਚ ਸਮਝ ਕੇ ਆਪਾਂ ਜਾਣ ਕੇ ਨਹੀਂ ਬਣਾਈਦਾ ਸਾਨੂੰ ਉਦੋਂ ਤੱਕ ਆਲਰੇਡੀ

0: ਹਾਂ ਬੈਸਟ ਉਹੀ ਹੁੰਦਾ ਵਾ
1: ਪਰ ਬੈਸਟ ਆਫ ਐਵਰੀ ਵਰਲਡ
0: ਉਹਦੇ ਵਿੱਚੋਂ ਤੁਸੀਂ ਤਿੰਨਾਂ ਚੋਵਾਂ ਕੈਟਾਗਰੀਜ਼ 'ਚ ਤੁਸੀਂ ਕੀ ਪਸੰਦ ਆਉਂਦਾ ਤੁਹਾਨੂੰ ਜਾਂ ਕਿ ਤੁਸੀਂ ਕਿੱਦਾਂ ਦੇ ਬਣਨਾ ਵਾ ਉਹ ਫਿਰ ਬੰਦਾ ਆਪਣੇ ਆਪ ਨੂੰ ਉੱਦਾਂ ਦਾ ਬਣਾਉਂਦਾ
2: ਇੱਕ ਵੀ ਹੈ ਨਾ ਕਿ
0: ਉਹ ਤੁਸੀਂ ਕੀ ਨਾਲ ਲੈ ਕੇ ਜਾਣਾ ਜਦੋਂ ਜਦੋਂ ਤੁਸੀਂ ਕਾਲਜ 'ਚ ਆਉਂਦੇ ਫਿਰ ਸਮਝ ਆ ਜਾਂਦੀ
2: ਇੱਕ ਵੀ ਉਹ ਅਖਾਣ ਇਸ ਤਰ੍ਹਾਂ ਹੀ ਹੈ ਨਾ ਕੁਛ ਇੱਦਾਂ ਇੱਦਾਂ ਹੀ ਕਹਿੰਦੇ ਕਿ ਦ ਪੈਕ ਡਜ਼ੰਟ ਯੂ ਡੋਂਟ ਚੂਜ਼ ਦਾ ਪੈਕ ਆਫ ਵੁਲਵਸ ਦ ਵੁਲਵਸ ਚੂਜ਼ ਦੈਟ ਯੂ ਵਾਂਟ ਟੂ ਬੀ ਦੈਟ ਯੂ ਸ਼ੁੱਡ ਬੀ ਦੇਅਰ ਇਨ ਦੇਅਰ ਪੈਕ ਔਰ ਨਾਟ ਇੱਦਾਂ
0: ਕਰਕੇ ਹਾਂ
2: ਸੋ ਇਹਦਾ ਮਤਲਬ
0: ਵੀ ਆਰ ਇਨ ਦ ਪੈਕ ਔਰ ਨਾਟ
2: ਵੀ ਆਰ ਇਨ ਦ ਪੈਕ
0: ਓ ਦੈਟਸ ਗੁੱਡ
2: ਕੁਲਵਿੰਦਰ ਬਿੱਲੇ ਦਾ ਬਿੱਲਾ ਕਹਿਤਾ ਸੋਰੀ ਕੁਲਵਿੰਦਰ ਢਿੱਲੋਂ ਦਾ ਗਾਣਾ ਚਲਾਇਆ ਕਹਿੰਦੇ ਤੈਨੂੰ ਆਉਂਦਾ ਨੀ ਹੁੰਦਾ
0: ਮੈਨੂੰ
2: ਕਸਮ ਹੈ ਯਾਰ ਕਿੱਦਾਂ ਬਦਲੇ ਸੱਜਣ ਰਾਤੋ ਰਾਤ ਨੀ
0: ਜਿਵੇਂ ਕਿਸੇ ਦੇ ਸਿਖਾਏ ਹੁੰਦੇ ਆ
2: ਕਿਸੇ ਦੇ ਸਿਖਾਏ ਹੋਏ ਨੇ ਤੇ ਮੈਂ ਨਾ ਮੈਂ ਸੋਹਾ ਪਾਉਂਦਾ ਰਿਹਾ ਮੈਂ ਕਿਹਾ ਉਹਨਾਂ ਨੇ ਨਾ ਇੱਧਰ ਦਾ ਪ੍ਰੈਸ਼ਰ ਪਾਤਾ ਦੱਸ ਦੱਸ ਮੈਂ ਭੁੱਲ ਗਿਆ ਮੌਕੇ ਤੇ
0: ਓਹੋ
2: ਤੇ ਮੈਂ ਫਿਰ ਕਾਫੀ ਦੀ
0: ਤੁਸੀਂ ਅਰਮਾਨ ਢਿੱਲੋਂ ਦਾ ਸੁਣਾ ਦੇਣਾ ਉਹਦੇ ਮੁੰਡੇ ਦਾ ਕੋਈ
2: ਉਹ ਮੈਨੂੰ ਯਾਰ ਆਪਰੇਸ਼ਨ ਨਹੀਂ ਦਿੱਤਾ ਨਾ ਬੌਸ ਨੇ ਬਹੁਤ ਕਹਿੰਦੇ
0: ਸਾਡੇ ਮਰੀਜ਼ ਬਹੁਤ ਕਰਦੇ ਨੇ
2: ਯਾਰ ਬੈਠੇ ਹੋਏ ਹੀ ਬਹੁਤ ਹੈ ਚਲੋ ਠੀਕ ਹੈ ਬਈ ਓਕੇ ਆ ਤੇ ਖੈਰ ਮਾਹੌਲ ਜਿਹੜਾ ਨਾ ਉਹ ਵੇਵੀ ਕਰਾਂਗੇ ਆਪਾਂ
0: ਨਹੀਂ ਕਾਫੀ ਦੇ ਕਿੱਥੇ ਦੇ ਕਹਿੰਦੇ
2: ਕਾਫੀ ਆਪਾਂ ਪੀ ਕੇ ਆਣੀ ਆ ਮੌਂਟ ਬਲੈਂਕ ਬੜੀ ਘੈਂਟ ਮੇਰੀ ਫੇਵਰੇਟ ਹੋ ਗਈ ਦੋ ਤਿੰਨ ਹਫ਼ਤਿਆਂ ਤੋਂ ਮੈਂ ਉਹੀ ਪੀ ਰਿਹਾ
0: ਹਾਂ ਯਾਰ ਸੁਣਿਆ ਤੇ ਮੈਂ
2: ਸਿੰਘ ਸਾਹਿਬ ਨੂੰ ਵੀ ਮੈਂ ਕਿਹਾ ਕਿ ਉਹੀ ਪੀਵਾਂਗੇ ਇਟਸ ਕੋਲਡ ਕਾਫੀ
0: ਹਾਂ
2: ਪਰ ਬਲੈਕ ਬਿਲਕੁਲ ਬਹੁਤ ਨਾ ਮਾਤਰ ਦੁੱਧ
0: ਠੀਕ ਹੈ
2: ਮਤਲਬ ਕਹਿ ਲਾ ਕਿ
0: ਮੌਂਟ ਬਲੈਕ
2: ਮਤਲਬ ਕਹਿ ਲਾ
0: ਮੈਂ ਸੁਣਿਆ ਵੱਡੇ ਲੋਕਾਂ
2: ਦਾ ਅਮਰੀਕਨ ਨੂੰ ਨਹੀਂ ਹੁੰਦਾ ਕਹਿ ਲਾ ਉਹ ਠੰਡਾ ਹਨਾ ਤੇ ਉਹਦੇ ਅੰਦਰ ਪਰ ਸਵੀਟਨਰ ਪਤਾ ਕਿਹੜਾ ਪਾਉਂਦੇ ਉਹ ਔਰੇਂਜ ਦਾ
0: ਅੱਛਾ ਜੀ
2: ਔਰੇਂਜ ਦਾ ਜ਼ੈਸਟ ਬੰਦੋ
0: ਠੀਕ
2: ਹੈ ਉਹ ਗੁੱਡ
0: ਉਹ ਜਦੋਂ ਆਪਾਂ ਉੱਥੇ ਨਹੀਂ ਜਾਣਾ ਮਾਊਂਟ ਆਥਮ
2: ਹਾਏ
0: ਕੀ ਕਿਹੜਾ ਸੀ ਮਾਊਂਟ ਬੁੱਲਰ ਹੀ
2: ਬਾਊ ਬਾਊ ਮਾਊਂਟ ਬਾਊ ਬਾਊ
0: ਹਾਏ ਯਾਰ ਤੁਸੀਂ ਗਲਤ ਨਹੀਂ ਚੁਣ ਲਿਆ
2: ਨਹੀਂ ਬਾਊ ਬਾਊ
0: ਰੱਖੋ
2: ਤੂੰ ਮੈਨੂੰ ਬਾਊ ਬਾਊ ਕਿਹਾ ਹੈ ਤੂੰ ਮੈਨੂੰ ਬਾਊ ਬਾਊ ਕਿਹਾ ਹੈ
0: ਬਾਊ ਬਾਊ ਚੱਲਾਂਗੇ ਯਾਰ ਆਡੀ ਮਰਜ਼ੀ ਭਾਵੇਂ ਬਾਊ ਬਾਊ
2: ਸਾਡੇ ਮਰਜ਼ੀ ਆ ਸਾਡੀ ਮਰਜ਼ੀ ਆ ਮਾਹੌਲ ਆ

0: ಅರ್ಜೆಂಟ್ ಲೋದಿ ವಾಶ್ಯತ ಸಿಂಹಳ ಕನ ಮಿತ್ರ ನಮ್ಮ ಹಳ ಮಿತ್ರ ನಖರೋ ಸರಿ ತುರ್ಗೆ ಮುಡ್ಕೆ ಗಲ್ ಸಹೀ ಹೈ ಏದಾ ಹುಂದಾ ಹੈ ਨਾ ਜਿਹੜਾ ਵਿਆਹ ਸ਼ਾਦੀਆਂ ਤੇ ਹੈ ਨਾ ਗਰੁੱਪ ਲੱਗੇ ਹੁੰਦੇ ਉਹ ਇਸ ਤਰ੍ਹਾਂ ਹੀ ਕਰਦੇ
1: ਸਹੀ ਗੱਲ ਆ ਪਿੱਛੇ ਐਵੇਂ ਚੁੱਕੀ ਜਾਣੀ ਨਹੀਂ ਮੈਂ ਲੋੜ ਆਵਾਜ਼ ਚੁੱਕਣ ਦੀ ਚੁੱਕ ਦੇਣੀ ਉਹਨਾਂ ਨੇ ਕਿਉਂਕਿ ਉਹਨਾਂ ਦੇ ਕੰਮ ਹੀ ਆਵਾਜ਼ ਚੁੱਕਣੀ
0: ਕਈ ਵਾਰੀ ਸਿੰਗਰ ਸੋਚੀ ਪਿਆ ਹੁੰਦਾ ਕਿ ਯਾਰ ਇੰਨੀ ਤਾਂ એનર્ਜੀ ਮੈਂ ਨਹੀਂ ਲਿਆ ਰਿਹਾ ਇਹਨੂੰ ਕੀ ਹੋਇਆ
1: ਨਹੀਂ ਇਹ ਕਰਦੇ ਹੁੰਦੇ ਹੁਣ ਥੋੜੇ ਸਿਆਣੇ ਹੋ ਗਏ
0: ਆਪਾਂ ਆਪਾਂ ਸਿਆਣੇ ਤਾਂ ਅਸੀਂ ਵੀ ਹੋ ਗਏ ਜੀ ਤੇ ਸਿਆਣੇ ਬਿਆਣੇ ਹੋਣ ਤੋਂ ਬਾਅਦ ਫਿਰ ਆਪਾਂ ਇਸ ਗੱਲ ਤੇ ਆ ਜਾਂਦੇ ਕਿ ਜਦੋਂ ਆਪਾਂ ਇੱਥੇ ਆਉਂਦੇ ਹਾਂ ਐਂਡ ਇੱਥੇ ਸਾਡੇ ਕੋਈ ਔਰਗੈਨਿਕ ਰਿਲੇਸ਼ਨ ਨਹੀਂ ਹੁੰਦੇ ਔਰਗੈਨਿਕ ਸਰਕਲ ਨਹੀਂ ਹੁੰਦੇ ਖੁਦ ਸਰਕਲ ਬਣਾਉਣਾ ਪੈਂਦਾ ਸੋਚ ਕੇ ਜਾਂਚ ਕੇ ਪਰਖ ਕੇ ਅੱਛਾ ਬਹੁਤੀ ਸਾਡੀ ਕਮਿਊਨਿਟੀ ਹੈ ਜਿਹੜੀ ਬਲਕਿਰਤ ਇਹ ਵੀ ਇੱਕ ਨੋਟ ਕਰਨ ਵਾਲੀ ਗੱਲ ਕਿ ਇੱਦਾਂ ਦੇ ਕੰਮਾਂ 'ਚ ਆਪਾਂ ਜ਼ਿਆਦਾ ਕਾਫੀ ਮਤਲਬ ਸਾਰੇ ਤਾਂ ਨਹੀਂ ਓਬਵੀਅਸਲੀ ਪਰ ਕਾਫੀ ਆਪਾਂ ਜਿਸ ਬਲੂ ਕਾਲਰ ਕੰਮ ਦੇ ਅੰਦਰ ਹੈਗੇ ਹਾਂ ਤੇ ਬਲੂ ਕਾਲਰ ਦੇ ਅੰਦਰ ਹੁੰਦਾ ਇਹ ਹੈ ਕਿ ਤੁਸੀਂ

0: ਯੂਜਲੀ ਯੂ ਆਰ ਬਾਏ ਯੋਰ ਸੈਲਫ ਆਲਸੋ ਲੋਨਲੀਨੈਸ ਹੀ ਬਹੁਤ ਆ ਜਾਂਦੀ ਹੈ ਨਾ
1: ਐਗਜੈਕਟਲੀ
0: ਟਰੱਕ ਡਰਾਈਵ ਕਰ ਰਿਹਾ ਆਈ ਐਮ ਪ੍ਰੀਟੀ ਮਚ ਸ਼ੋਰ ਜੇ ਇੰਟਰਸਟੇਟ ਜਾ ਰਹੇ ਕਿੰਨੇ ਦਿਨ ਲੱਗ ਜਾਂਦੇ ਹੋਣਗੇ
1: ਤਿੰਨ ਚਾਰ ਕੋਈ ਹਾਂ ਮੈਕਸਿਮਮ 5 ਦਿਨ ਲਾ ਲਓ
0: 5 ਦਿਨ
1: ਜਾਣ ਦੇ ਵਿੱਚ ਪਾ ਲਈਏ
0: ਜੇ ਤੁਸੀਂ ਸਿਕਿਉਰਿਟੀ ਕਰਦੇ ਹੋ 8 ਘੰਟੇ 10 ਘੰਟੇ ਇਕੱਲੇ ਖਲੋਤੇ ਹੋ ਨਾ ਕਿਸੇ ਰਿਟੇਲ ਰੈਸਟੋਰੈਂਟ ਦੇ ਅੰਦਰ ਯੂ ਹੈਵ ਨਥਿੰਗ ਟੂ ਡੂ ਸੇਮ ਇਜ਼ ਦਾ ਕੇਸ ਵਿਦ ਊਬਰ ਸੇਮ ਇਜ਼ ਦਾ ਕੇਸ ਵਿਦ ਟੈਕਸੀ
1: ਹੈ ਨਾ
0: ਕਿ ਬਹੁਤੇ ਲੋਕਾਂ ਦਾ ਸਮਾਂ ਇਕੱਲੇ ਨਿਕਲਦਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਦੋਂ ਇਹ ਇਕੱਲਾਪਨ ਨਾ ਸਾਡਾ ਹਿੱਸਾ ਬਣ ਜਾਂਦਾ ਹੈ ਨਾ ਅਤੇ ਉਦੋਂ ਯੂ ਨੀਡ ਟੂ ਨੋ ਕਿ ਸਰਕਲ ਬਣਾਉਣਾ ਬਹੁਤ ਜ਼ਰੂਰੀ ਹੈ ਦੇਖੋ ਫੈਮਿਲੀ ਸਭ ਕੁਛ ਹੈ ਇਹ ਸੱਚ ਹੈ ਪਰ ਉਹੀ ਗੱਲ ਹੈ ਕਿ ਤੁਸੀਂ ਮਤਲਬ ਕੀ ਕਹੀਏ ਕਿ ਆਪਾਂ ਇੱਕ ਚੀਜ਼ ਤੋਂ ਸਾਰੀ ਸਾਰੀ ਚੀਜ਼ਾਂ ਦਾ ਹੈ ਨਾ ਮੁਫਾਤ ਨਹੀਂ ਲੈ ਸਕਦੇ ਦਿਸ ਇਜ਼ ਵਾਟ ਆਈ ਬਿਲੀਵ ਹੈ ਨਾ ਸਿਰਫ ਇੱਕ ਫੋਨ ਹੀ ਹੈ ਇਸ ਤਰ੍ਹਾਂ ਦਾ ਜਿਹਦੇ ਅੰਦਰ ਵੱਖਰਾ ਇਹਨਾਂ ਨੇ ਕੈਮਰਾ ਵੀ ਪਾ ਦਿੱਤਾ ਤੁਹਾਨੂੰ ਟੈਕਸਟਿੰਗ ਵੀ ਕਰਨ ਨੂੰ ਕਿਹਾ ਤਾਂ ਵੈਬਸਾਈਟ ਵੀ ਖੋਲ ਸਕਦੇ ਹੋ ਅਦਰਵਾਈਜ਼ ਇਹ ਸੇਮ ਚੀਜ਼ ਤੁਸੀਂ ਇਨਸਾਨਾਂ ਤੋਂ ਨਹੀਂ ਐਕਸਪੈਕਟ ਕਰ ਸਕਦੇ ਮੇ ਬੀ ਮੇਰਾ ਬਹੁਤ ਵਧੀਆ ਰਿਲੇਸ਼ਨ ਹੋਵੇ ਮੇਰੇ ਪੇਰੈਂਟਸ ਨਾਲ ਮੇਰੇ ਪੇਰੈਂਟਸ ਨਾਲ ਰਹਿੰਦੇ ਹੋਣ ਮੇਰੀ ਪਾਰਟਨਰ ਜਾਂ ਮੇਰਾ ਪਾਰਟਨਰ ਹੈ ਨਾ ਮੇਰੇ ਨਾਲ ਰਹਿੰਦੇ ਆ ਸੇਮ ਗੋਸ ਵਿਦ ਹੈ ਨਾ ਫੋਰ ਹਾਊਸ ਵਾਈਫਸ ਆਲਸੋ ਹੈ ਨਾ ਜੋ ਸੁਣਦੀਆਂ ਪਈਆਂ ਕਿ ਕਿੰਨਾ ਦਿਨ ਇਕੱਲੇ ਹੀ ਨਿਕਲ ਜਾਂਦਾ ਹੈ ਨਾ ਕਿ ਕਈ ਵਾਰੀ ਇਹੀ ਹੁੰਦੀ ਹੈ ਕਿ ਯਾਰ ਮੇਰੀ ਕਮਿਊਨੀਕੇਸ਼ਨ ਜੋ ਹੁੰਦੀ ਪਈ ਆ ਉਹ ਸਮਝ ਨਹੀਂ ਆ ਰਹੀ ਪਰ ਆਪਾਂ ਕਈ ਇਹ ਚੀਜ਼ ਨਿਗੇਟ ਕਰ ਦਿੰਦੇ ਹਾਂ ਸੋਚਣ ਨੂੰ ਕਿ ਸ਼ਾਇਦ ਦਾਇਰਾ ਨਹੀਂ ਅਗਲੇ ਬੰਦੇ ਦਾ ਉਹਦੀ ਗਲਤੀ ਨਹੀਂ ਆ ਹੈ ਨਾ ਸੋ ਇੱਦਾਂ ਦੇ ਮੌਕੇ ਦੇ ਅੰਦਰ ਤੁਹਾਡਾ ਇੱਕ ਸਰਕਲ ਹੋਣਾ ਬਹੁਤ ਜ਼ਰੂਰੀ
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ ਜਦੋਂ ਸਰਕਲ ਦੀ ਗੱਲ ਆਉਂਦੀ ਹੈ ਨਾ ਫਿਰ ਕਈਆਂ ਦੇ ਮਨ ਦੇ ਵਿੱਚ ਇਹ ਆ ਕਿ ਸਰਕਲ ਜਿਹੜਾ ਉਹ ਛੋਟਾ ਹੋਣਾ ਚਾਹੀਦਾ ਵਾ ਪਰ ਕਈਆਂ ਦੇ ਮਨ ਦੇ ਵਿੱਚ ਉਲਟਾ ਆ ਕਈ ਕਹਿੰਦੇ ਵੀ ਸਰਕਲ ਤੁਹਾਡਾ ਜਿੰਨਾ ਵੱਡਾ ਆ ਓਨਾ ਹੀ ਚੰਗਾ ਵਾ
0: ਹਾਂ ਐਕਸਟ੍ਰੋਵਰਟ ਲੋਕ ਹੁੰਦੇ ਆ ਕਾਫੀ
1: ਪਰ ਉਹਦੇ ਵਿੱਚ ਜਿੰਨਾ ਕੁ ਮਤਲਬ ਮੈਨੂੰ ਲੱਗਦਾ ਵਾ ਜੋ ਕਿਤੇ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਜੋ ਆਪਾਂ ਐਕਸਪੀਰੀਅੰਸ ਕੀਤਾ ਵਾ ਮੈਨੂੰ ਐਂ ਲੱਗਦਾ ਵੀ ਸਰਕਲ ਛੋਟਾ ਹੋਣਾ ਜਾਂ ਵੱਡਾ ਹੋਣਾ ਜਾਂ ਕਿੰਨਾ ਕੁ ਹੋਣਾ ਇਹ ਨਹੀਂ ਮੈਟਰ ਕਰਦਾ ਤੁਹਾਡਾ ਜਿੰਨਾ ਵੀ ਸਰਕਲ ਆ ਜੋ ਤੁਸੀਂ ਮੰਨ ਲਓ ਆਪਣੇ ਨਾਲ ਰੱਖਿਆ ਵਾ ਉਹ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਠੀਕ ਆ ਕਿਹਨੂੰ ਕਿਹੜੀ ਸਪੇਸ ਕਿਹਨੂੰ ਕਿੱਥੇ ਰੱਖਦੇ ਹੋ ਉਹ ਚੀਜ਼ਾਂ ਜ਼ਿਆਦੀਆਂ ਮੈਟਰ ਕਰਦੀਆਂ ਉਹੀ ਡਿਸਾਈਡ ਕਰਦੀਆਂ ਕਿ ਤੁਹਾਡਾ ਸਰਕਲ ਕਿੱਡਾ ਹੋਊਗਾ ਜੇ ਤਾਂ ਤੁਹਾਨੂੰ ਨਹੀਂ ਮੈਨੇਜ ਕਰਨਾ ਬਾਹਰ ਆਉਣ ਡਿਆ ਨਹੀਂ ਤੁਹਾਨੂੰ ਪਤਾ ਲੱਗਣ ਡਿਆ ਵੀ ਕਿਹਨੂੰ ਕਿੰਨੀ ਸਪੇਸ ਦੇਣੀ ਕਿਹਦੇ ਨਾਲ ਕਿੱਥੇ ਜਾਣਾ ਕਿਹਦੇ ਨਾਲ ਕਿੱਥੇ ਆਉਣਾ ਮਤਲਬ ਕਿਹਦੀ ਕਿਹੜੀ ਗੱਲ ਮੰਨਣੀ ਆ ਕਿਹੜੀ ਕਿਹਦੀ ਗੱਲ ਨਹੀਂ ਮੰਨਣੀ ਫਿਰ ਤਾਂ ਵੇਖੋ ਤੁਹਾਡਾ ਛੋਟਾ ਹੀ ਹੋਊਗਾ ਤੇ ਉਹ ਛੋਟਾ ਵੀ ਤੁਹਾਡਾ ਜਿਹੜਾ ਹੋਊਗਾ ਉਹ ਬਹੁਤਾ ਹੀ ਛੋਟਾ ਹੋਊਗਾ ਉਹ ਕੋਈ ਇੱਕ ਦੋ ਬੰਦਾ ਜਿਹਦੇ ਤੁਹਾਡੀ ਵਾਈਬ ਮੈਚ ਕਰਦੀ ਹੋਊਗੀ ਉਹੀ ਬੰਦਾ ਹੋਊ ਤੁਸੀਂ ਵੱਡਾ ਰੱਖ ਹੀ ਨਹੀਂ ਸਕਦੇ ਕਿਉਂਕਿ ਹਰ ਇੱਕ ਬੰਦੇ ਦੀ ਜਿਹੜੀ ਉਹ ਸੋਚਣੀ ਡਿਫਰੈਂਟ ਆ ਹਰ ਇੱਕ ਬੰਦੇ ਦਾ ਰਿਐਕਸ਼ਨ ਡਿਫਰੈਂਟ ਆ ਮਤਲਬ ਸਾਰਾ ਕੁਝ ਡਿਫਰੈਂਟ ਹੁੰਦਾ ਕੋਈ ਵੀ ਬੰਦਾ ਐਗਜੈਕਟਲੀ ਸੇਮ ਨਹੀਂ ਆ
0: ਲੋਕੀ ਤੁਹਾਨੂੰ ਇੱਕ ਅਲੱਗ ਨਜ਼ਰੀਏ ਨਾਲ ਵੀ ਵੇਖਦੇ ਹੋ ਏਜ ਗਰੁੱਪ ਦਾ ਵੀ ਇਸ਼ੂ ਆ ਜਾਂਦਾ
1: ਜਦੋਂ ਤੁਸੀਂ ਮੰਨ ਲਓ ਵੱਡਾ ਹੋ ਜਾਂਦਾ ਜੇ ਤੁਹਾਡਾ ਵੱਡਾ ਆ ਸਰਕਲ ਇਹਦਾ ਮਤਲਬ ਵੀ ਤੁਹਾਨੂੰ ਪਤਾ ਆ ਵੀ ਤੁਸੀਂ ਕਿਹਨੂੰ ਕਿੱਥੇ ਸਪੇਸ ਦੇਣੀ ਆ ਹੁਣ ਵੱਡੇ ਸਰਕਲ ਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਸਾਰੇ ਸਰਕਲ ਨਾਲ ਰੋਜ਼ ਗੱਲਾਂ ਕਰਦੇ ਹੋ ਜਾਂ ਵੀਕਲੀ ਗੱਲਾਂ ਕਰਦੇ ਹੋ ਪੰਜਾਂ ਦਿਨਾਂ ਬਾਅਦ ਗੱਲਾਂ ਕਰਦੇ ਹੋ ਕਈਆਂ ਨਾਲ ਪੰਜ ਪੰਜ ਸਾਲ ਨਹੀਂ ਤੁਸੀਂ ਗੱਲ ਕਰਦੇ ਪਰ ਸਟਿਲ ਉਹ ਤੁਹਾਡੇ ਸਰਕਲ ਆ ਜਦੋਂ ਤੁਸੀਂ ਪੰਜਾਂ ਸਾਲਾਂ ਬਾਅਦ ਕਰਲ ਕਰਦੇ ਹੋ ਇਟਸ ਸੇਮ
0: ਹਾਂ
1: ਪੰਜ ਸਾਲ ਪਹਿਲਾਂ ਵਾਂਗੂ
0: ਖਾਸ ਕਰ ਉਹੀ ਉਹ ਸਕੂਲ ਵਾਲੀਆਂ ਯਾਰੀਆਂ ਹਨਾ
1: ਹਾਂ
0: ਉਹ ਤਾਂ ਜਿੱਥੇ ਗੱਲ ਲਾਸਟ ਮੁੱਕੀ ਹੁੰਦੀ ਆ ਉਹ ਭਾਵੇਂ 6 ਮਹੀਨੇ ਆ ਫਿਰ ਦੋ
1: ਸਰਕਲ ਵੱਡਾ ਛੋਟਾ ਦੀ ਨਹੀਂ ਗੱਲ ਸਰਕਲ ਇਹ ਆ ਕਿ ਜਿਹੜਾ ਸਰਕਲ ਤੁਸੀਂ ਬਣਾਓ ਉਹ ਇੱਦਾਂ ਦਾ ਬਣਾਓ ਵੀ ਕੋਈ ਨਿੱਕੀ ਮੋਟੀ ਗੱਲ ਕਰਕੇ ਟੁੱਟੇ ਨਾ ਤੇ ਉਹ ਲੌਂਗ ਟਰਮ ਤੁਹਾਡੇ ਨਾਲ ਚੱਲੇ ਹੁਣ ਇਹ ਤੁਸੀਂ ਇਹ ਕੋਈ ਲਿਖਿਆ ਨਹੀਂ ਆ ਕਿਤੇ ਜਾਂ ਇਹਦੇ ਕੋਈ ਚੈੱਕ ਲਿਸਟ ਨਹੀਂ ਹੈਗੀ ਵੀ ਆਹ ਚੀਜ਼ਾਂ ਆ ਇਹ ਸਾਰਾ ਕੁਝ ਐਕਸਪੀਰੀਅੰਸ ਆ ਤੇ ਜਿੱਦਾਂ ਤੁਸੀਂ ਕਿਸੇ ਨਾਲ ਬਿਹੇਵ ਕਰਦੇ ਹੋ ਤੁਹਾਡੇ ਨਾਲ ਕੋਈ ਕਿੱਦਾਂ ਬਿਹੇਵ ਕਰਦਾ ਇਹ ਚੀਜ਼ਾਂ ਦਾ ਡਿਪੈਂਡ ਕਰਦਾ ਕਿਉਂਕਿ ਇਨਸਾਨ ਆ ਜਿਹੜਾ ਉਹ ਹਰ ਜਿੱਦਾਂ ਮੰਨ ਲਓ ਹਰ ਜ਼ਿੰਦਗੀ ਦੇ ਪੜਾਅ ਦੇ ਉੱਤੇ ਚੇਂਜ ਹੁੰਦਾ ਵਾ ਹੁਣ ਜੇ ਆਪਾਂ ਪਹਿਲਾਂ ਸਕੂਲ ਦੀ ਗੱਲ ਕਰਦੇ ਹਾਂ ਉੱਥੇ ਆਪਣਾ ਸੁਭਾਅ ਹੋ ਰਹੀ ਠੀਕ ਹੈ ਉੱਥੇ ਆਪਣੀਆਂ ਮਜਬੂਰੀਆਂ ਰਿਸਪੋਂਸੀਬਿਲਟੀਜ਼ ਜਾਂ ਮਤਲਬ ਇੱਕ ਵੱਖਰੇ
0: ਵਾਤਾਵਰਣ
1: ਵੱਡੇ ਹੋਏ ਹਾਂ ਇਨਵਾਇਰਮੈਂਟ ਵੱਖਰਾ ਲਾ ਲਓ
2: ਬਿਲਕੁਲ
1: ਫਿਰ ਜੇ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਮੰਨ ਲਓ ਉੱਤੇ ਗਏ ਹਾਂ ਕਾਲਜ ਗਏ ਹਾਂ ਜਾਂ ਕਾਲਜ ਤੋਂ ਬਾਅਦ ਇੱਥੇ ਆਏ ਹਾਂ ਕਹਿ ਲਓ ਜਿਹੜੇ ਮੇਨ ਮੇਨ ਪੜਾਅ ਆਪਾਂ ਜ਼ਿੰਦਗੀ ਦੇ ਚੜ੍ਹੇ ਨੇ ਉਹ ਹਰ ਇੱਕ ਪੜਾਅ ਦੇ ਉੱਤੇ ਸਾਨੂੰ ਡਿਫਰੈਂਟ ਲੋਕ ਮਿਲਦੇ ਨੇ ਸੇਮ ਨਹੀਂ ਰਹਿੰਦੇ ਸਕੂਲ ਵਾਲੇ ਹੋ ਸਕਦਾ ਕਈ ਦਸਵੀਂ 'ਚ ਛੱਡ ਗਏ ਕਈ ਮੁੜ ਕੇ ਬਾਰ੍ਹਵੀਂ ਤੋਂ ਬਾਅਦ ਕਾਲਜ ਨਹੀਂ ਤੁਹਾਡੇ ਨਾਲ ਇਕੱਠੇ ਰਹੇ ਕਾਲਜ ਤੁਹਾਡੇ ਬਦਲ ਗਏ ਕਾਲਜ ਤੋਂ ਬਾਅਦ ਤੁਹਾਡੇ ਨਾਲ ਕਈ ਕੈਨੇਡਾ ਚਲ ਗਏ ਅਮੈਰੀਕਾ ਚਲ ਗਏ ਜਾਂ ਆਸਟ੍ਰੇਲੀਆ ਨਹੀਂ ਆਏ ਜਾਂ ਤੁਸੀਂ ਹੋਰ ਕਿਸੇ ਕੰਟਰੀ ਚਲ ਗਏ ਹੋਰ ਕਿਸੇ ਮਤਲਬ ਤੁਸੀਂ ਜਦੋਂ ਇੱਥੇ ਆਏ ਤੁਹਾਡੇ ਨਵੇਂ ਬੰਦੇ ਮਿਲ ਗਏ ਤੁਹਾਨੂੰ ਹਰ ਇੱਕ ਪੜਾਅ ਦੇ ਉੱਤੇ ਤੁਹਾਨੂੰ ਨਵੀਂ ਜਿਹੜੀ ਇੱਕ ਸੰਗਤ ਕਹਿ ਲਓ ਜਾਂ ਕੰਪਨੀ ਕਹਿ ਲਓ ਜਾਂ ਲੋਕ ਜਿਹੜੇ ਤੁਹਾਨੂੰ ਮਿਲਦੇ ਆ ਉਹ ਤੁਸੀਂ ਹਰ ਵਾਰੀ ਜੱਜ ਕਰਨੇ ਪੈਂਦੇ ਆ ਤੁਹਾਨੂੰ ਵੇਖਣਾ ਪੈਂਦਾ ਵਾ ਕਿਉਂਕਿ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਮੈਂ ਜੱਜ ਕਰਕੇ ਨਹੀਂ ਦੋਸਤੀ ਬਣਾਉਂਦਾ ਜਾਂ ਮੈਂ ਇੱਦਾਂ ਨਹੀਂ ਬਣਾਉਂਦਾ, ਹਰ ਕੋਈ ਜੱਜ ਕਰਦਾ ਆ ਕਿ ਉਹ ਤੁਹਾਨੂੰ ਕਿੱਦਾਂ ਬਿਹੇਵ ਕਰਦਾ ਤੁਹਾਡੇ ਨਾਲ, ਨਿੱਕੀ ਨਿੱਕੀ ਗੱਲ ਦੇ ਉੱਤੇ
0: ਤੁਹਾਨੂੰ ਮਫਾਦ ਕੀ ਆ ਉਸ ਤੋਂ, ਕੀ ਫਾਇਦਾ,
1: ਮੇਲ ਵਰਤਨ ਕਿੱਦਾਂ ਆ ਤੁਹਾਡਾ, ਕਿ ਹਾਂ ਜੇ ਤੁਸੀਂ
0: ਐਂਡ ਚ ਕੋਈ ਬੁਰੀ ਗੱਲ ਨਹੀਂ, ਮੈਂ
1: ਕਰਨਾ ਚਾਹੀਦਾ ਯਾਰ,
0: ਆਪਾਂ ਨਾ ਬਹੁਤੀਆਂ ਖਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਟੈਬੂ ਕਰ ਦਿੱਤਾ, ਇਸ ਤਰੀਕੇ ਨਾਲ ਉਹਨਾਂ ਨੂੰ ਉਸ ਬਸਤੇ ਚ ਪਾ ਦਿੱਤਾ ਜਿਹਨੂੰ ਆਪਾਂ ਖੁਦ ਹੀ ਜੱਜ ਕਰਦੇ ਹਾਂ, ਕਿ ਬਹੁਤੀਆਂ ਚੀਜ਼ਾਂ ਰਹਿ ਜਾਂਦੀਆਂ। ਇਫ ਯੂ ਆਰ ਸ਼ਾਏ ਤੇ ਤੁਹਾਡੇ ਕੋਈ ਪੁਰਾਣੇ ਯਾਰ ਮਿੱਤਰ ਨੇ ਤਾਂ ਉਹਨਾਂ ਨਾਲ ਬਣੇ ਰਹੋ, ਹੋ ਸਕਦਾ ਯਾਰ ਅਗਲਾ ਬੰਦਾ ਤੁਹਾਡੇ ਲਈ ਉਨਾ ਹੀ ਪ੍ਰੇਮ ਪਿਆਰ ਕੁਛ ਰੱਖਦਾ ਹੋਵੇ,
1: ਪਤਾ
0: ਪਰ ਉਹਨੂੰ ਵਿਹਲ ਨਾ ਲੱਗਦਾ ਹੋਵੇ ਬਹੁਤਾ, ਤੁਸੀਂ ਕਰ ਲਓ ਮੈਸੇਜ।
1: ਹਾਂ ਆਪਣੇ ਨਾ ਇੱਥੇ ਮਤਲਬ ਮੈਂ ਬੜੇ ਜਾਣਿਆਂ ਨੂੰ ਵੇਖਣਾ, ਉਹ ਸਾਰੇ ਉਹ ਕਹਿੰਦੇ ਰਹਿੰਦੇ ਆ ਕਿ ਤੁਸੀਂ ਨਾ ਆਪਣਾ ਅਸੀਂ ਬੜਾ ਵਰਤਦੇ ਹਾਂ ਅਤੇ ਉਹ ਅੱਗੋਂ ਨਹੀਂ ਵਰਤਦੇ, ਹੈ ਨਾ ਵੀ ਉਹ ਮੰਨ ਲਓ ਅਸੀਂ ਹਰ ਪ੍ਰੋਗਰਾਮ 'ਤੇ ਜਾਂਦੇ ਅਸੀਂ ਫੋਰ ਰੋਜ਼ ਫੋਨ ਕਰਦੇ ਹਾਂ, ਉਹ ਸਾਡਾ ਫੋਨ ਵੀ ਘੱਟ ਚੁੱਕਦੇ ਆ ਜੀ, ਉਹ ਸਾਡਾ ਯਾਰ ਦੋਸਤ ਮੰਨ ਲਓ ਆਉਂਦੇ ਵੀ ਸਾਡੇ ਪ੍ਰੋਗਰਾਮਾਂ ਦੇ ਉੱਤੇ ਘੱਟ ਆ, ਜਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ। ਅਤੇ ਉਹਦੇ ਵਿੱਚ ਵੀ ਮੈਨੂੰ ਜੋ ਲੱਗਦਾ, ਵੈਸੇ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੈ, ਵੀ ਤੁਸੀਂ ਇੱਦਾਂ ਕਰਨ ਨਾਲੋਂ ਚੰਗਾ ਆ ਕਿ ਤੁਸੀਂ ਇਹ ਗੱਲ ਕਰੋ ਕਿ ਤੁਸੀਂ ਜਿੱਦਾਂ ਹੋ ਉੱਦਾਂ ਤੁਸੀਂ ਕਰੋ, ਕਿ ਸੇਮ ਬਣੋ। ਮੰਨ ਲਓ ਜੇ ਕੋਈ ਤੁਹਾਡੇ ਪਰਿਵਾਰ ਨਾਲ ਵਰਤਣ ਡਿਆ ਵਾ, ਜੇ ਕੋਈ ਆਉਣ ਡਿਆ ਤੁਹਾਡੇ ਪ੍ਰੋਗਰਾਮ ਦੇ ਉੱਤੇ, ਤਾਂ ਹਾਂ ਤੁਹਾਨੂੰ ਵੀ ਟਾਈਮ ਕੱਢ ਕੇ ਜਾਣਾ ਚਾਹੀਦਾ, ਡਜ਼ਨਟ ਮੈਟਰ ਵੀ ਕੰਮ ਕਾਰ ਚਲੋ ਚੱਲਦੇ ਆ ਚੱਲਦੇ ਆ, ਪਰ ਜੇ ਕੋਈ ਮੰਨ ਲਓ ਤੁਹਾਨੂੰ ਫੋਨ ਕਰਦਾ ਤਾਂ ਤੁਹਾਨੂੰ ਵੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਉਹਨੂੰ ਦੇਣਾ ਚਾਹੀਦਾ ਵਾ।
0: ਹਾਂ
1: ਠੀਕ ਹੈ, ਇੱਦਾਂ ਨਹੀਂ ਹੈ ਕਿ ਤੁਸੀਂ ਮੰਨ ਲਓ ਇੱਕ ਜਣਾ ਕਰੀ ਜਾਵੇ ਦੂਜਾ ਨਾ ਕਰੇ, ਫਿਰ ਤਾਂ
0: ਓਬਵੀਅਸਲੀ
1: ਕੱਲ ਚੱਲੂ ਪਰਸੋਂ ਚੱਲੂ ਕਿਤੇ ਨਾ ਕਿਤੇ ਰੁਕਣਾ।
0: ਪਰ ਆਪਣੇ ਯਾਰਾਂ ਦੋਸਤਾਂ ਨੂੰ ਸਮਾਂ ਦਿਓ,
1: ਹਾਂ ਜ਼ਰੂਰੀ ਹੈ,
0: ਆਪਣੇ ਆਪ ਨੂੰ ਸਮਾਂ ਦਿਓ, ਅਤੇ ਜੇ ਸਮਝੋ ਇੱਕ ਸਮੇਂ ਦੀ ਦਰਕਾਰ ਇਹ ਹੈ ਕਿ ਨੀਡ ਟੂ ਫਾਈਂਡ ਬੈਟਰ ਗਰੁੱਪ ਆਫ ਪੀਪਲ, ਤੇ ਬਹੁਤ ਤਰੀਕੇ ਹੁੰਦੇ ਆ ਨਵੇਂ ਲੋਕਾਂ ਨਾਲ ਜੁੜਨਾ, ਆਂਢ ਗੁਆਂਢ ਕੋਈ ਕਿਸੇ ਦੇ ਥਰੂ ਕੋਈ ਕਿਸੇ ਨੂੰ ਜਾਣਦਾ, ਤੇ ਯੂ ਸ਼ੁੱਡ ਨਾਟ ਐਵਰ ਫੀਲ ਸ਼ਾਏ ਟੂ ਰੀਚ ਆਊਟ,
1: ਹਨਾ।
0: ਖਾਸ ਕਰ ਜਦੋਂ ਆਪਾਂ ਇੱਧਰ ਹੀ ਗੱਲਾਂ ਕਰਦੇ ਹਾਂ, ਖਾਸ ਕਰ ਜਦੋਂ ਆਪਾਂ ਗੱਲਾਂ ਕਰਦੇ ਹਾਂ ਮੈਂਟਲ ਹੈਲਥ ਬਾਰੇ, ਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਮੈਨਸ ਮੈਂਟਲ ਹੈਲਥ ਬਾਰੇ ਖਾਸ ਕਰ, ਹਨਾ, ਕਿਉਂਕਿ ਇਹ ਇੱਕ ਸ਼ਫਾ ਹੈ ਔਰਤ ਕੋਲ ਬਹੁਤ ਵੱਡੀ, ਕਿ ਦੇ ਆਰ ਵੈਰੀ ਸੈਂਸਿਟਿਵ, ਇੱਕ ਸੈਂਸਿਟਿਵ ਤਾਂ ਹੁੰਦੀਆਂ, ਅਤੇ ਉਹਨਾਂ ਕੋਲ ਇਮੋਸ਼ਨਲ ਇੰਟੈਲੀਜੈਂਸ ਮਰਦਾਂ ਨਾਲੋਂ ਲੱਖ ਗੁਣਾ ਬਿਹਤਰ ਹੈ, ਹਨਾ। ਬਹੁਤੇ ਲੋਕ ਹੁੰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਇਹ ਜਿਹੜਾ ਫੀਲਿੰਗ ਫਿਲਹਾਲ ਇੰਟਰਨਲੀ ਉਹ ਫੀਲ ਕਰਦੇ ਪਏ ਆ, ਜੋ ਉਹਨਾਂ ਦੇ ਮਨ 'ਚ ਚੱਲਦਾ ਪਿਆ, ਉਹਨੂੰ ਚੈਨਲਾਈਜ਼ ਕਿੱਦਾਂ ਕਰਨਾ, ਹਨਾ, ਉਹ ਹੈ ਕੀ ਹੈ, ਹਨਾ। ਆਪਾਂ ਫਿਰ ਤੋਂ ਉਹੀ, ਹਨਾ, ਆਪਾਂ ਫਿਰ ਤੋਂ ਉਹੀ ਫੀਲਿੰਗਸ ਜਿੰਨਾਂ ਬਾਰੇ ਸਾਡੇ ਕੋਲ ਜਵਾਬ ਨਹੀਂ ਹੈ, ਉਹਨਾਂ ਨੂੰ ਇੱਕ ਬਸਤੇ 'ਚ ਪਾ ਕੇ ਸਾਈਡ 'ਤੇ ਬੰਦ ਕਰ ਦਿੰਦੇ ਇੱਕ ਅਲਮਾਰੀ ਦੇ ਅੰਦਰ ਚੁੱਪ ਚਾਪ, ਹਨਾ। ਪਰ ਉਹ ਚੀਜ਼ਾਂ ਕੁਰੇਦਦੀਆਂ ਰਹਿੰਦੀਆਂ ਤੁਹਾਨੂੰ, ਹਨਾ। ਹੁੰਦਾ ਕਈ ਵਾਰੀ ਕੁਛ ਨਹੀਂ ਹੈ, ਹੁੰਦਾ ਇਹ ਕਿ ਇਟਸ ਮੋਰ ਆਫ ਲੋਨਲੀਨੈਸ, ਹੁੰਦਾ ਹੈ ਕਿ ਇਟਸ ਮੋਰ ਆਫ ਬੋਰਡਮ। ਸੋ ਬਹੁਤ ਸਾਰੇ, ਖਾਸ ਕਰ ਜੇ ਆਪਾਂ ਮੈਲਬਨ ਦੀ ਹੀ ਗੱਲ ਕਰੀਏ, ਬਹੁਤ ਸਾਰੇ ਨੈਟਵਰਕਿੰਗ ਇਵੈਂਟਸ ਹੁੰਦੇ ਆ, ਵੀਕਐਂਡ ਦੇ ਵੀਕਐਂਡ ਫਰੀ ਇਵੈਂਟਸ ਹੁੰਦੇ ਆ, ਤੁਸੀਂ ਸਰਚ ਕਰ ਸਕਦੇ ਹੋ ਗੂਗਲ 'ਤੇ, ਤੁਸੀਂ ਚੂਜ਼ ਕਰ ਸਕਦੇ ਹੋ ਆਪਣੇ ਟਾਈਮ ਦੇ ਹਿਸਾਬ ਨਾਲ, ਜਾ ਕੇ ਆ ਸਕਦੇ ਹੋ। ਮੈਂ ਪਰਸਨਲੀ ਇੱਕ ਦੋ ਥਾਵਾਂ 'ਤੇ ਗਿਆ ਵੀ ਹੋਇਆ, ਸੋ ਇਟਸ ਨਥਿੰਗ ਲਾਈਕ ਕਿ ਕੁਛ ਹੈ ਕਿ ਇੰਨੇ ਪੈਸੇ ਦੇ ਕੇ ਅੰਦਰ ਵੜਨਾ ਹੈ, ਕੁਛ ਆ ਨਵੇਂ ਲੋਕਾਂ ਨੂੰ ਮਿਲੋ, ਵਧੀਆ ਲੱਗਦੇ ਨਹੀਂ ਲੱਗਦੇ ਗੱਲਬਾਤ ਦੀ ਆ, ਕਈ ਵਾਰੀ ਤੁਹਾਨੂੰ ਕੁਛ ਕਲਿੱਕ ਹੋ ਜਾਂਦਾ, ਕਈ ਵਾਰੀ ਕੋਈ ਤੁਹਾਨੂੰ ਕਈ ਲੋਕਾਂ ਦੇ ਬਿਜ਼ਨਸ ਦੇ ਸਾਥ ਬਣ ਜਾਂਦੇ ਆ, ਹਨਾ, ਕਈਆਂ ਲਈ ਜੋਬਸ ਲਈ ਰਾਹ ਬਣ ਜਾਂਦੇ, ਅਤੇ ਹੋਰ ਕੁਛ ਨਹੀਂ, ਕਈਆਂ ਲਈ ਇੱਕ ਇੱਦਾਂ ਦਾ ਇੱਕ ਬੰਦਾ ਮਿਲ ਜਾਂਦਾ ਕਿ ਜਿਹਦੀ ਸਪੋਰਟਸ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ, ਫਿਲਮਾਂ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ,
1: ਉਹ ਇੱਕ ਵਾਈਬ
0: ਜਿੱਦਾਂ ਤੁਸੀਂ ਹੋ ਤੁਹਾਡੀ, ਹਾਂ ਉੱਦਾਂ ਦੀ ਕਿ ਹੋਰ ਕੁਛ ਨਹੀਂ, ਅਤੇ 2 ਮਹੀਨੇ ਬਾਅਦ ਜੇ ਕਿਤੇ ਕਿਸੇ ਨਾਲ ਬੈਠ ਕੇ ਡਰਿੰਕ ਹੀ ਸ਼ੇਅਰ ਕਰਨੀ ਹੈ ਤਾਂ ਤੁਹਾਨੂੰ ਕੋਈ ਇੱਧਰ ਸਾਥੀ ਮਿਲ ਜਾਂਦਾ।
1: ਨਾਲੇ ਜਿਹੜੇ ਇੱਕ ਹੋਰ ਚੀਜ਼ ਜਿਹੜੀ ਆਪਾਂ ਜਾਂਦੇ ਜਾਂਦੇ ਐਡ ਆਨ ਕਰ ਦਿੰਦੇ ਹਾਂ ਕਿ ਜਦੋਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਕਿ ਯਾਰ ਸਾਡੇ ਨਾਲ ਕੋਈ ਯਾਰ ਨਹੀਂ ਬਣਦਾ, ਜੇ ਦੋਸਤ ਬਣਦਾ ਆ ਤਾਂ ਉਹ ਥੋੜ੍ਹਾ ਟਾਈਮ ਰਹਿੰਦਾ ਫਿਰ ਟੁੱਟ ਜਾਂਦਾ ਵਾ, ਅਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਵੇਖਣਾ ਪਊਗਾ ਕਿ ਹੋ ਸਕਦਾ ਤੁਹਾਡੇ 'ਚ ਕੋਈ ਪ੍ਰੋਬਲਮ ਹੋਵੇ, ਕਿਉਂਕਿ ਜਦੋਂ ਜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਸਰਕਲ ਆ ਜਾਂ ਯਾਰੀ ਦੋਸਤੀ ਇਹ ਵੀ ਰੱਬ ਵੱਲੋਂ ਗਿਫਟਿਡ ਹੁੰਦੀਆਂ ਨੇ, ਅਤੇ ਹਾਂਜੀ ਠੀਕ ਆ ਹੋ ਸਕਦਾ ਆ ਇੱਥੇ ਵੀ ਇੱਦਾਂ ਹੋਵੇ, ਪਰ ਰੱਬ ਤੁਹਾਨੂੰ ਹਰ ਇੱਕ ਇਨਸਾਨ ਨੂੰ ਜਿੱਥੇ ਵੀ ਕੋਈ ਜਾਂਦਾ ਉੱਥੇ ਤੁਹਾਨੂੰ ਲੋਕ ਮਿਲਾਉਂਦਾ ਹੀ ਮਿਲਾਉਂਦਾ ਆ, ਇੱਦਾਂ ਤਾਂ ਹੁੰਦਾ ਨਹੀਂ ਆ ਕਿ ਤੁਸੀਂ ਕਿਤੇ ਜਾਂਦੇ ਉੱਥੇ ਤੁਹਾਨੂੰ ਕੋਈ ਨਹੀਂ ਮਿਲਦਾ, ਤੁਸੀਂ ਅੱਜ ਮੇਰੇ ਨਾਲ ਮੰਨ ਲਓ ਕਿਤੇ ਘੁੰਮਣ ਹੀ ਤੁਰ ਪਓ, ਉੱਥੇ ਤੁਹਾਨੂੰ 50 ਲੋਕ ਮਿਲ ਜਾਣਗੇ, 100 ਲੋਕ ਮਿਲ ਜਾਣਗੇ, ਅਤੇ ਹਰ ਮੋੜ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਮਿਲ ਹੀ ਜਾਣਾ ਵਾ, ਤੁਸੀਂ ਗਰੋਸਰੀ ਲੈਣ ਚਲ ਜਾਓ ਤੁਹਾਨੂੰ ਉੱਥੇ ਕਿੰਨੇ ਜਣੇ ਮਿਲ ਜਾਣਗੇ, ਤੁਸੀਂ ਮੰਨ ਲਓ ਖਾਣ ਚਲ ਜਾਓ ਰੈਸਟੋਰੈਂਟ ਤੁਹਾਨੂੰ ਭਰਿਆ ਮਿਲੂਗਾ, ਉੱਥੇ ਸਟਾਫ ਮਿਲੂਗਾ, ਸਾਰਾ ਹਰ ਕਿਤੇ ਸਾਰਿਆਂ ਨੂੰ ਸਾਰੇ ਲੋਕ ਮਿਲਦੇ ਨੇ, ਹਾਂ ਉਹਦੇ ਵਿੱਚੋਂ ਤੁਸੀਂ ਕਿੱਦਾਂ ਕਿਸੇ ਨਾਲ ਗੱਲਬਾਤ ਕਰਦੇ ਹੋ, ਤੁਹਾਡੇ ਨਾਲ ਕੀ ਉਹ ਮੰਨ ਲਓ ਵਾਈਬ ਮੈਚ ਹੁੰਦੀ ਆ, ਤੁਸੀਂ ਉਸ ਤੋਂ ਬਾਅਦ ਗੱਲਬਾਤ ਕਰਦੇ ਹੋ, ਕਿੱਦਾਂ ਉਹਨੂੰ ਗਾਂਹ ਡਰਾਈਵ ਕਰਕੇ ਲੈ ਕੇ ਜਾਂਦੇ ਹੋ, ਕਿੰਨਾ ਤੁਸੀਂ ਉਹ 'ਚ ਐਫਰਟ ਪਾਉਂਦੇ ਹੋ, ਕਿੰਨਾ ਕੋਈ ਐਫਰਟ ਪਾਉਂਦਾ, ਉਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ। ਜੇ ਤੁਹਾਨੂੰ ਲੱਗਦਾ ਇੱਦਾਂ ਦਾ ਕੁਛ ਵੀ ਸਾਡਾ ਮੇਰਾ ਸਰਕਲ ਨਹੀਂ ਆ ਜਾਂ ਮੈਂ ਨਹੀਂ ਯਾਰ ਦੋਸਤ ਬਣਾ ਪਾ ਰਿਹਾ ਜਾਂ ਬਣਾ ਪਾ ਰਹੀ, ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਦੇ ਉੱਤੇ ਵੀ ਥੋੜ੍ਹਾ ਜਿਹਾ ਵਰਕਆਊਟ ਕਰਨਾ ਪਊ। ਹੋ ਸਕਦਾ ਤੁਹਾਡਾ ਥੋੜ੍ਹਾ ਜਿਹਾ ਨੇਚਰ ਜਾਂ ਕੋਈ ਹੋਰ ਵੀ ਹੋ ਚੀਜ਼ ਸਕਦੀ ਚੀਜ਼ ਵੀ ਜਿਹੜੀ ਤੁਹਾਨੂੰ ਥੋੜ੍ਹੀ ਜਿਹੀ ਫਿਕਸ ਕਰਨ ਦੀ ਲੋੜ।
2: ਦੈਟ ਇਜ਼ ਸੋ ਰਾਈਟ ਐਂਡ ਬਹੁਤ ਜੈਨੂਇਨ ਗੱਲ ਐਂਡ ਬਹੁਤ ਘੱਟ ਲੋਕ ਆਪਣੇ ਆਪ ਨਾਲ ਗੱਲ ਕਰ ਪਾਉਂਦੇ ਆ, ਸ਼ਾਇਦ ਇਸੇ ਕਰਕੇ ਅਸੀਂ ਲਾਈਵ ਨਹੀਂ ਕਰਦੇ ਸ਼ੋਅ ਹੈ ਨਾ, ਆਪਾਂ ਕਈ ਵਾਰੀ ਗੱਲ ਇੱਦਾਂ ਹੀ ਛੇੜਦੇ ਹਾਂ ਕਿ ਇਹੀ ਕਾਰਨ ਹੈ ਮੇਰੇ ਖਿਆਲ ਨਾਲ। ਪਰ ਗੱਲ ਬਿਲਕੁਲ ਖਰੀ ਹੈ, 16 ਆਨੇ ਸੱਚ 24 ਕੈਰੇਟ ਗੋਲਡ।
1: ਜਿਹੜੀਆਂ ਯਾਰੀਆਂ ਦੋਸਤੀਆਂ ਨੇ ਨਾ ਜਾਂ ਜਿਹੜੇ ਰਿਸ਼ਤੇ ਆਪਾਂ ਆਪ ਨਹੀਂ ਬਣਾਉਂਦੇ, ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਆਪ ਬਣਾਉਂਦੇ ਹਾਂ, ਸੋਰੀ ਜਿਹੜੇ ਰੱਬ ਵੱਲੋਂ ਨਹੀਂ ਬਣੇ ਹੁੰਦੇ, ਉਹ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਜਦੋਂ ਤੁਸੀਂ ਗੱਲ ਆਉਂਦੀ ਆ ਕਿ ਯਾਰ ਮੈਂ ਮੈਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਮੇਰਾ ਆ ਜਾਂ ਮੇਰੇ ਨਾਲ ਕਿੰਨਾ ਕੁ ਖਲੋਣ ਵਾਲਾ ਜਾਂ ਮੇਰਾ ਕਿੰਨਾ ਕੁ ਵਧੀਆ ਆ, ਤੁਸੀਂ ਕਦੀ ਵੀ ਤੁਹਾਡੇ 'ਤੇ ਮੰਨ ਲਓ ਕੋਈ ਨਿੱਕੀ ਮੋਟੀ ਵੀ ਕੋਈ ਮੁਸੀਬਤ ਪੈਂਦੀ ਆ ਜਾਂ ਕਦੀ ਕੋਈ ਕੰਮ ਪੈਂਦਾ ਵਾ, ਤਾਂ ਤੁਸੀਂ ਉਹਨਾਂ ਨੂੰ ਯਾਦ ਕਰ ਸਕਦੇ ਹੋ।
2: ਬਿਲਕੁਲ
1: ਠੀਕ ਹੈ, ਜੇ ਤਾਂ ਉਹ ਤੁਹਾਡੇ ਕੰਮ ਆਉਂਦੇ ਨੇ ਤਾਂ ਦੈਨ ਯੂ ਟੈਨਸ਼ਨ ਫਰੀ, ਅਤੇ ਜੇ ਮਾੜੀ ਮੋਟੀ ਉਹ ਗੱਲ ਹੁੰਦੀ ਵੀ ਆ ਤਾਂ ਉਹ ਭੁੱਲ ਜਾਓ, ਕਿਉਂਕਿ ਦੇ ਆਰ ਓਕੇ ਵੀ ਉਹ ਤੁਹਾਡੇ ਨਾਲ ਖੜ੍ਹੇ ਆ। ਪਰ ਜੇ ਮੰਨ ਲਓ ਕੋਈ ਬੜਾ ਤੁਹਾਡੇ ਨਾਲ ਪਿਆਰ ਆ, ਹਰ ਰੋਜ਼ ਤੁਸੀਂ ਗੱਲਬਾਤ ਕਰਦੇ ਹੋ, ਅਤੇ ਜਦੋਂ ਤੁਹਾਨੂੰ ਕੋਈ ਕੰਮ ਪੈਂਦਾ ਅਤੇ ਅਗਲਾ ਕਹੇ ਵੀ ਯਾਰ ਮੈਂ ਵੀ ਸੋਰੀ ਯਾਰ ਮੇਰਾ ਤੇ ਆਹ ਚੀਜ਼ ਚੱਲਣ ਡੀ, ਹਾਂ ਆਂਟੀ ਨਾਲ ਨਲਨੈਸ ਕੋਈ ਜਾਂ,
2: ਹਾਂ ਮਤਲਬ ਕੋਈ ਜੈਨੂਇਨ ਰੀਜ਼ਨ ਹੋਵੇ ਠੀਕ ਹੈ, ਪਰ ਜਦੋਂ ਪਤਾ ਲੱਗੇ ਕਿ ਵਾਕਈ ਬੰਦਾ ਇਸ ਤਰ੍ਹਾਂ ਦਾ ਕਿ ਮੇਰਾ ਇੰਟਰਸਟ,
1: ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹ ਚੀਜ਼ ਸਹੀ ਆ ਜਾਂ ਗਲਤ ਆ, ਪਰ ਜੇ ਮੈਂ ਆਪਣਾ ਦੱਸਾਂ ਤਾਂ ਮੈਂ ਮੇਰਾ ਇੱਦਾਂ ਹੀ ਆ।
2: ਨਹੀਂ ਨਹੀਂ ਬੰਦਾ ਸਗੋਂ ਮੈਂ ਦੱਸਾਂ ਕੀ ਆ, ਜੇ ਸਮਝੋ ਬੰਦਾ ਫਿਰ ਅੱਗੋਂ ਇੱਦਾਂ ਨਾ ਕਰਿਆ, ਤੁਹਾਨੂੰ ਪਤਾ ਕਿ ਇਹ ਜਾਣ ਬੁੱਝ ਕੇ ਹੈ ਕਿ ਸ਼ਾਇਦ ਉਹਨੂੰ ਕੋਈ ਫਾਇਦਾ ਹੀ ਪਤਾ ਨਹੀਂ ਭਾਵੇਂ ਹੁੰਦਾ ਪਿਆ ਮੇਰੇ ਨਾਲ, ਫਿਰ ਮੇਰੇ ਮਨ 'ਚੋਂ ਤਾਂ ਇੱਕ ਬੋਝ ਲੱਥ ਜਾਂਦਾ ਕਿ ਚਲੋ, ਕਿਉਂਕਿ ਆਪਾਂ ਤਾਂ ਕਿਸੇ ਨਾਲ ਯਾਰੀ ਦੋਸਤੀ ਇਸ ਤਰ੍ਹਾਂ ਹੀ ਕਰੀਦੀ ਨੇ ਕਿ ਯਾਰ ਇਹ ਬੰਦਾ ਰਿਸਪੋਂਸੀਬਿਲਟੀ ਆਪਣੀ,
1: ਬਸ
2: ਇੱਕ ਰਿਸਪੋਂਸੀਬਿਲਟੀ ਘਟੀ ਹੈ ਤੁਹਾਡੀ ਲਾਈਫ, ਸਹੀ ਕਿ ਨਹੀਂ?
1: ਬਸ ਇੱਦਾਂ ਹੀ ਆ,
2: ਕਰਤੀਆਂ ਸਿਆਣੀਆਂ ਗੱਲਾਂ ਆਪਾਂ
1: ਯਾਰ, ਕਟੂਗੀ ਤੇ ਫੇਰ ਹੀ ਤੁਸੀਂ ਗਾਂਹ ਕੋਦੇ ਚੰਗੇ ਥਾਂ ਵਧਾਓਗੇ ਰਿਸਪੋਂਸੀਬਿਲਟੀ।
2: ਨਾਲੇ ਮੈਂ ਕਹਿੰਦਾ ਹੋਰ
1: ਦੀਆਂ ਰਿਸਪੋਂਸੀਬਿਲਟੀ,
2: ਨਾਲੇ ਮੈਂ ਕਹਿੰਦਾ ਕਿ ਘਰ ਦੇ ਅੰਦਰ ਖਰਾਬ ਚੀਜ਼ਾਂ ਕਬਾੜ ਰੱਖਣ ਨਾਲੋਂ ਬੈਟਰ ਆ ਘਰ ਖਾਲੀ ਹੋਵੇ,
1: ਹਾਂ ਹਾਂ
2: ਸਫਾਈ ਹੋਵੇ,
1: ਬਿਲਕੁਲ, ਕਿਉਂਕਿ ਚੰਗੀ ਚੀਜ਼ ਜੇ ਕਿਤੇ ਮਿਲੇ ਤੇ ਤੁਸੀਂ ਲਿਆ ਕੇ ਰੱਖ ਸਕਦੇ,
2: ਲਿਆ ਕੇ ਰੱਖ ਸਕਦੇ
1: ਜਗ੍ਹਾ ਬਣਾ,
2: ਨਹੀਂ ਮਿਲੇ ਤਾਂ ਵੀ ਕੋਈ ਨਹੀਂ, ਪਰ ਕਬਾੜ ਗੰਦ ਨਹੀਂ ਹੋਣਾ ਚਾਹੀਦਾ,
1: ਹਾਂ ਕਿਉਂਕਿ ਇਟਸ ਆਲ ਅਬਾਊਟ ਨੈਗੇਟਿਵਿਟੀ।
2: ਕਿਆ ਓਸ਼ੋ ਨੂੰ ਮੈਂ ਗੱਲਾਂ ਕੀਤੀਆਂ ਮੇਰਾ ਵੀਰ, ਜਿਉਂਦੇ ਰਹੋ
1: ਯਾਰ, ਤੁਹਾਡੇ ਦੇਰ ਮੈਂ ਕਿੱਸਾ ਲਿਖ ਦੇਣਾ,
2: ਆਏ ਹੋਏ ਕਿੱਸਾ ਤੁਸੀਂ ਮੇਰੇ ਲਈ ਬਾਅਦ ਚੋਂ ਲਿਖਿਓ, ਮੈਂ ਪਲਾਨਾ ਤੁਹਾਨੂੰ ਮੌਂਟ ਬਲੈਂਕ,
1: ਚੱਲੀਏ ਯਾਰ ਆਪਾਂ ਨਿਕਲੀਏ,
2: ਆਪਾਂ ਚੱਲਦੇ ਹਾਂ ਤੇ ਆਪਣੇ ਇੰਡੀਆ,
1: ਸੀ ਯੂ, ਬਾਏ ਬਾਏ ਟਾਟਾ,
2: ਆਸਟ੍ਰੇਲੀਆ, ਕੈਨੇਡਾ,
1: ਆਏ ਹੋਏ ਵਰਲਡ ਵਾਈਡ ਕਹਿ ਦਿਓ ਕਿਤੇ,
2: ਤੇ ਦਿਲ 'ਚ ਬੈਠੇ ਯਾਰਾਂ ਵਾਸਤੇ ਜਾਂਦੇ ਹੋਏ ਪਿਆਰਾ ਜਿਹਾ ਗਾਣਾ, ਮੈਂ ਸੀ ਕ੍ਰਿਸ਼ਨਾ ਤੇ ਨਾਲ ਸੀ ਮੇਰੇ ਬਲਕੀਰਤ, ਤੁਸੀਂ ਸੁਣ ਰਹੇ ਸੀ ਬੋਇਜ਼ ਮੀਟਅਪ ਦਾ ਐਪੀਸੋਡ,
1: ਤੇ ਹੁਣ ਆਪਾਂ ਬਾਏ ਬਾਏ ਸੀ ਯਾ ਟਾਟਾ
2: ਟਾਟਾ ਟੇਕ ਕੇਅਰ ਕਰਦੇ ਆ, ਓਕੇ ਜੀ,
1: ਇਦਾਂ ਨਾ ਕਰੋ, ਓਕੇ ਕਹਿ ਕੇ ਗਾਣਾ ਦੇ।

ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਜੇ ਆਪਾਂ ਗੱਲ ਨਾ ਹੀ ਕਰੀਏ ਤਾਂ ਚੰਗੀ ਗੱਲ ਹੈ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

ਮੇਰੇ ਹਾਣੀਆਂ ਮੇਰੇ ਦੋਸਤਾਂ ਮੈਨੂੰ ਜਾਂਦੇ ਵੇਖ ਲਈ ਸਾਰੀ ਉਮਰ ਨਾ ਖੜਿਆ ਨਾਲ ਮੇਰੇ ਮੇਰਾ ਸੇਵਾ ਤਾਂ ਸੇਖ ਲਈ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਨ ਜੋਰ।

ਪਾਣੀ ਤੋਤਾ ਪੁੱਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਤੋਏ ਫਰੀਏ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰ ਉੱਤੀ ਮਹਾ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਣ ਹਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਏ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਔਰ ਅਣਠਣ ਅਵਾਰ ਆਢੀਠ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮੰਤ ਹਰ ਬੋਲ ਮਨ ਸੰਤੋ ਪ੍ਰਸਾਦ ਕਰਨਾਲੇ ਹੈ ਅਰ ਕਾਲੇ ਹੈ ਕਲਖੰਡਰ ਹੈ ਮੈਂ ਮੰਡਰ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬਵਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਵਪਾਸੀ ਹੈ ਸਰਵਨਾਸੀ ਹੈ ਕਰਨਾਕਰ ਹੈ ਬਸਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰ ਤੇ ਪਰ ਹੈ ਕਰਨਾਕਰ ਹੈ ਅਜਪਾਜਪ ਹੈ ਅਤਪਾਤਵ ਹੈ ਅਗਰਤਾਕ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਕਰਨਾਕ੍ਰਿਤ ਹੈ ਅਗਰਤਾਕ੍ਰਿਤਾ ਹੈ ਤਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਕਲਗਾਇਕ ਹੈ ਵਿਸ਼ਵੰਬਰ ਹੈ ਕਰਨਾਲਿਆ ਹੈ ਨਿਰਮਨਾਇਕ ਹੈ ਸਰੂਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਵਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾਹਰ ਹੈ ਪਰਮਾਤਮਾ ਹੈ ਸਰਵਾਤਮਾ ਆਤਮ ਬਸ ਹੈ ਜਸ ਕੇ ਜਸ ਹੈ ਪਜਾਂਗ ਪੁਰਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸਿੰਘ ਸ਼ਾਂਤ ਰੂਪੇ ਨਮੋ ਪਰੰਗ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦ ਭੂਤੇ ਕਲੰਕਾਰ ਰੂਪੇ ਅਕਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਬਾਂਗ ਬੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਡਾ ਅਨਾਥੇ ਪਰਮਾਥੇ ਅਜੂਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਅਭਰਮੰਗ ਅਗਜੇ ਅਲੇਖੇ ਪੁਜਾਂਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸੁਮਸਤਰ ਪ੍ਰਨਾਸੇ ਅਗੰਜਨ ਅਨਾਮੇ ਸੁਮਸਤਲ ਨਿਵਾਸੇ ਨਿਰਕਾਮੰਗ ਬਭੂਤੇ ਸੁਮਸਤੰਗ ਸਰੂਪੇ ਕੁਕਰਮੰਗ ਪ੍ਰਨਾਸੀ ਸੋ ਧਰਮੰਗ ਪ੍ਰਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਰੰਦਾ ਸੁਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀ ਮੇ ਹਰਿਅੰਗ ਕਰਿਅੰਗ ਕਰੀਮੰ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਬੰ ਸੁਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਭੂਤੇ ਤੋ ਪ੍ਰਸਾਦ ਸੋਈਏ ਸਰਾਵ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜੁਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ

ਹਰ ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਹੇਸੁਰ ਵਿਸ਼ਨ ਸਚੀ ਪਤ ਅੰਤ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਦੀਨ ਦਿਆਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਜੁੜ ਮਿਲ ਬੈਠ ਹਰ ਜਸ ਕਰਨ ਅਤੇ ਸੁਣਨ ਦਾ ਸੁਭਾਗ ਗੁਰੂ ਕੀ ਕਿਰਪਾ ਸਦਕਾ ਆਪ ਸਮੂਹ ਵਡਭਾਗੀ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ ਔਰ ਇਲੈਕਟ੍ਰੋਨਿਕ ਮੀਡੀਆ ਰਾਹੀਂ ਘਰਾਂ ਦੇ ਵਿੱਚ ਵੀ ਸ਼ਰਧਾਲੂ ਪ੍ਰੇਮੀ ਸੰਗਤਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਮਿਲ ਬੈਠੀਆਂ ਨੇ। ਅੰਮ੍ਰਿਤ ਵੇਲੇ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦਿਆਂ ਹੋਇਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਆਓ ਨਿੱਤ ਦੀ ਮਰਿਆਦਾ ਦੇ ਅਨੁਸਾਰ ਇਸ ਹੁਕਮਨਾਮੇ ਦੀ ਅਰਥ ਵਿਚਾਰ ਕਥਾ ਦੇ ਨਾਲ ਕੁਝ ਸਮੇਂ ਵਾਸਤੇ ਆਪਣੀਆਂ ਚਿੱਤ ਦੀਆਂ ਬਿਰਤੀਆਂ ਨੂੰ ਜੋੜੀਏ। ਅੱਜ ਦਾ ਇਹ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗ 751 ਉੱਪਰ ਸੁਭਾਏਮਾਨ ਹੈ ਅਤੇ ਸੂਹੀ ਰਾਗ ਦੀਆਂ ਅਸ਼ਟਪਦੀਆਂ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਗਤੀਆਂ ਤੋਂ ਇਲਾਵਾ ਸ਼ਬਦ ਦੇ 8 ਪਦ ਤਿੰਨ ਤਿੰਨ ਪੰਗਤੀਆਂ ਦਾ ਇੱਕ ਪਦਾ ਅਤੇ 8 ਪਦੇ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਕੁੱਲ ਉਚਾਰਨ ਕਰਕੇ ਸਾਨੂੰ ਕਲਿਆਣਕਾਰੀ ਅਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿੱਥੇ ਜਿੱਥੇ ਵੀ ਆਪਾਂ ਬੈਠੇ ਹਾਂ ਆਪਣੀਆਂ ਮਨਚਿਤ ਬਿਰਤੀਆਂ ਨੂੰ ਗੁਰੂ ਕੇ ਚਰਣਾਂ ਵਿੱਚ ਜੋੜੀਏ, ਲਿਵ ਸੁਰਤ ਇਕਾਗਰ ਕਰਕੇ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਦੇ ਸਹਿਤ ਗੁਰੂ ਕਾ ਪਰਮ ਪਵਿੱਤਰ ਉਪਦੇਸ਼ ਉਚਾਰਨ ਕਰਕੇ ਲਾਹਾ ਪ੍ਰਾਪਤ

0: ਨਾਮ ਹੈ ਜੋ ਕਿ ਰਾਗ ਵਿੱਦਿਆ ਅਨੁਸਾਰ ਮੰਨੇ ਜਾਂਦੇ ਰਾਗ ਪਰਿਵਾਰਾਂ ਦੇ ਵਿੱਚੋਂ ਮੇਘ ਰਾਗ ਦੀ ਇਸਤਰੀ ਮੰਨੀ ਜਾਂਦੀ ਹੈ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਣੀ ਉੱਚੈ ਸੁਰ ਸੂਹਉ ਪੁਨ ਕੀਨੀ ਮੇਘ ਰਾਗ ਸਿਉ ਪੰਚਉ ਚੀਨੀ। ਸੂਹੀ ਰਾਗ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪਹਿਲੇ ਪ੍ਰਤੱਖ ਸਰੂਪ ਰਾਗ ਦੇ ਨਾਵੇਂ ਘਰ ਭਾਵ ਸੁਰ ਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਅਦੁੱਤੀ ਹੈ, ਅਦਵੈਤ ਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ।
1: ਕੱਚਾ ਰੰਗ ਕਸੁੰਭਕਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਆਰੰਭਤਾ ਦੇ ਵਿੱਚ ਫੁਰਮਾਨ ਕਰਦੇ ਨੇ, ਕੱਚਾ ਰੰਗ ਕਸੁੰਭਕਾ। ਕਸੁੰਭੇ ਦਾ ਫੁੱਲ ਬਹੁਤ ਸੁੰਦਰ ਰੂਪ ਵਾਲਾ ਹੁੰਦਾ ਹੈ ਔਰ ਉਸ ਫੁੱਲ ਨੂੰ ਉਬਾਲ ਕੇ ਪਾਣੀ ਦੇ ਵਿੱਚ ਇੱਕ ਰੰਗ ਤਿਆਰ ਕੀਤਾ ਜਾਂਦਾ ਹੈ ਜੋ ਕਿ ਕੋਰੇ ਕੱਪੜੇ ਨੂੰ ਚਾੜ੍ਹਿਆ ਜਾਂਦਾ ਹੈ। ਕਸੁੰਬੇ ਦੇ ਰੰਗ ਵਿੱਚ ਰੰਗਿਆ ਹੋਇਆ ਬਸਤਰ ਵੇਖਣ ਨੂੰ ਬਹੁਤ ਸੁੰਦਰ ਲੱਗਦਾ ਹੈ, ਮਨ ਨੂੰ ਦੂਰੋਂ ਹੀ ਖਿੱਚ ਪਾਉਂਦਾ ਹੈ, ਪਿਆਰਾ ਲੱਗਦਾ ਹੈ ਮਨ ਨੂੰ। ਪਰ ਹਜ਼ੂਰ ਫਰਮਾਉਂਦੇ ਨੇ ਕਿ ਇਹ ਰੰਗ ਜਿਹੜਾ ਹੈ ਇਹ ਕੱਚਾ ਹੈ। ਅਨੇਕ ਵਾਰ ਗੁਰਬਾਣੀ ਵਿੱਚ ਇੱਕ ਕਸੁੰਬੇ ਰੰਗ ਦਾ ਵਰਣਨ ਆਇਆ ਹੈ ਅਤੇ ਭਾਈ ਗੁਰਦਾਸ ਜੀ ਵੀ ਫਰਮਾਨ ਕਰਦੇ ਨੇ ਕਿ ਕੱਚਾ ਰੰਗ ਕਸੁੰਬਕਾ ਪਾਣੀ ਧੋਤੈ ਥਿਰ ਨਾਲ ਹੋਈ। ਇੰਨਾ ਇਹ ਰੰਗ ਕੱਚਾ ਹੈ ਕਿ ਪਾਣੀ ਦੇ ਨਾਲ ਜਦੋਂ ਕੱਪੜੇ ਨੂੰ ਧੋਤਾ ਜਾਵੇ ਤਾਂ ਇਹ ਰੰਗ ਸਥਿਰ ਨਹੀਂ ਰਹਿੰਦਾ, ਸਾਰਾ ਉੱਤਰ ਜਾਂਦਾ ਹੈ। ਧੋਣ ਦੀ ਤਾਂ ਗੱਲ ਹੀ ਦੂਰ, ਜੇ ਕਿਤੇ ਉਸ ਕਸੁੰਬੇ ਰੰਗ ਵਿੱਚ ਰੰਗੇ ਹੋਏ ਕੱਪੜੇ ਉੱਪਰ ਪਾਣੀ ਦੀ ਛਿੱਟ ਵੀ ਪੈ ਜਾਵੇ ਤਾਂ ਵੀ ਉਹ ਰੰਗ ਖਰਾਬ ਹੋ ਜਾਂਦਾ, ਫਿੱਟ ਜਾਂਦਾ ਹੈ। ਇਉਂ ਭਾਈ ਇਹ ਕਸੁੰਬ ਦਾ ਰੰਗ ਜਿਹੜਾ ਹੈ ਇਹ ਕੱਚਾ ਹੈ।
1: ਥੋੜਿਆ ਦਿਨ ਚਾਰ ਜੀਓ,
0: ਇਹਦੀ ਮਿਆਦ ਬੜੀ ਥੋੜ੍ਹੀ ਹੈ, ਐਵੇਂ ਚਾਰ ਕੁ ਦਿਨਾਂ ਕੀ, ਕੁਝ ਕੁ ਦਿਨਾਂ ਦੀ ਇਹਦੀ ਮਿਆਦ ਹੈ। ਬਹੁਤਾ ਚਿਰ ਇਹ ਬਸਤਰ ਦੇ ਉੱਪਰ ਰਹਿੰਦਾ ਨਹੀਂ ਅਤੇ ਬਸਤਰ ਦੀ ਸੋਭਾ ਫਿਰ ਆਖਰ ਕਾਇਮ ਨਹੀਂ ਰਹਿੰਦੀ। ਇਉਂ ਚਾਰ ਦਿਨਾਂ ਦਾ, ਥੋੜ੍ਹੇ ਦਿਨਾਂ ਦਾ ਹੀ ਇਹ ਰੰਗ ਹੈ ਕਸੁੰਬੇ ਦਾ ਜੋ ਕਿ ਬਿਲਕੁਲ ਕੱਚਾ ਹੈ, ਲੱਥ ਜਾਣ ਵਾਲਾ ਹੈ। ਇਹਦੇ ਤੋਂ ਭਾਵ ਕਿ ਇਹ ਜਿਹੜਾ ਸੰਸਾਰ ਹੈ ਇਹ ਦੁਨੀਆ ਰੰਗ ਰੰਗੀਨੀ ਮਨ ਨੂੰ ਬੜੀ ਭਾਉਂਦੀ ਹੈ, ਚੰਗੀ ਲੱਗਦੀ ਹੈ। ਇਸ ਦੇ ਵਿੱਚ ਮੋਹ ਮਾਇਆ ਦੇ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ, ਅਨੇਕਾਂ ਕੌਤਕ ਗਾਣੇ ਵਜਾਣੇ, ਰਾਗ ਰੰਗ ਸਵਾਦ ਇਤਿਆਦਿਕ, ਰਸਨਾ ਦੇ ਸਵਾਦ, ਹੋਰ ਇੰਦਰੀਆਂ ਦੇ ਸਵਾਦ ਮਨੁੱਖ ਦੇ ਮਨ ਨੂੰ ਕਸੁੰਬੇ ਦੇ ਰੰਗ ਦੀ ਤਰ੍ਹਾਂ ਲੁਭਾਉਂਦੇ ਨੇ, ਪਿਆਰੇ ਲੱਗਦੇ ਨੇ, ਚੰਗੇ ਲੱਗਦੇ ਨੇ। ਪਰ ਅਸਲ ਵਿੱਚ ਇਹਨਾਂ ਦਾ ਰੰਗ ਜਿਹੜਾ ਹੈ ਇਹ ਕੱਚਾ ਹੈ, ਐਵੇਂ ਚਾਰ ਕੁ ਦਿਨਾਂ ਦਾ ਰੰਗ। ਜਿਵੇਂ ਕੱਪੜੇ ਨੂੰ ਚੜਿਆ ਹੋਇਆ ਕਸੁੰਬੇ ਦਾ ਰੰਗ ਉੱਤਰ ਜਾਂਦਾ, ਕਾਇਮ ਨਹੀਂ ਰਹਿੰਦਾ, ਸਥਿਰ ਨਹੀਂ ਰਹਿੰਦਾ, ਇਉਂ ਇਹ ਮੋਹ ਮਾਇਆ ਦੀ ਜਿੰਨੀ ਰੰਗਣ ਮਨੁੱਖ ਤੇਰੇ ਮਨ ਰੂਪੀ ਬਸਤਰ ਨੂੰ ਚੜ੍ਹੀ ਹੋਈ ਹੈ ਨਾ, ਇਹ ਸਾਰੀ ਕੁਝ ਕੁ ਦਿਨਾਂ ਦੀ ਐਵੇਂ ਖੇਡ ਹੈ। ਇਹ ਰੰਗ ਕਸੁੰਬਾ ਹੈ, ਇਹ ਮਾਇਆ ਦਾ ਰੰਗ ਲੱਥ ਜਾਣ ਵਾਲਾ, ਨਾਸ ਹੋ ਜਾਣ ਵਾਲਾ ਹੈ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛ ਲੈ ਜਾਏ। ਸੋ ਇਸ ਪ੍ਰਕਾਰ ਭਾਈ ਇਹ ਕੁਝ ਕੁ ਦਿਨਾਂ ਦੀ ਹੀ ਖੇਡ ਹੈ, ਦੁਨੀਆਂ ਦੇ ਰੰਗ ਤਮਾਸ਼ੇ, ਦੁਨੀਆਂ ਦਾ ਜਿਹੜਾ ਮੋਹ ਦਾ ਰੰਗ ਪ੍ਰੇਮ ਇਤਿਆਦਿਕ ਹੈ।
1: ਵਿਣ ਨਾਵੈ ਭ੍ਰਮ ਭੁੱਲੀਆ।
0: ਇਸ ਕਸੁੰਬੇ ਰੰਗ ਦੇ ਵਿੱਚ ਬਿਰਤੀ ਭੁੱਲ ਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਇਸਤਰੀ ਆਪਣਾ ਜਨਮ ਬਿਤਾ ਰਹੀ ਹੈ। ਵਿਣ ਨਾਵੈ ਭ੍ਰਮ ਭੁੱਲੀਆ, ਭਰਮ ਕੇ ਭੁਲੇਖੇ ਦਾ ਸ਼ਿਕਾਰ ਹੋ ਕੇ, ਜਿਵੇਂ ਕਿ ਕਸੁੰਬੇ ਰੰਗ ਦੇ ਰੰਗੇ ਹੋਏ ਬਸਤਰ ਦੀ ਚਮਕ ਦਮਕ, ਉਹਦੀ ਸੋਭਾ, ਉਹਦੀ ਸੁੰਦਰਤਾ ਵੇਖ ਕੇ ਕੋਈ ਭੁੱਲ ਜਾਵੇ ਕਿ ਬੜਾ ਪਿਆਰਾ ਹੈ, ਬੜਾ ਚਮਕਦਾਰ ਹੈ, ਪਰ ਪਾਣੀ ਧੋਤਿਆਂ ਝੱਟ ਹੀ ਉੱਤਰ ਜਾਣਾ ਹੈ ਉਹ ਰੰਗ। ਇਸੇ ਤਰ੍ਹਾਂ ਦੁਨੀਆਂ ਦੀ ਜਿਹੜੀ ਚਕਾ ਚੌਂਦ ਹੈ, ਦੁਨੀਆਂ ਦੀਆਂ ਰੰਗ ਰੰਗੀਨੀਆਂ ਨੇ, ਇਹਨਾਂ ਦੇ ਵਿੱਚ ਭਰਮ ਦੇ ਵਿੱਚ ਪੈ ਕੇ ਬਿਰਤੀ ਭੁੱਲੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ, ਦੁਨੀਆਦਾਰੀ ਦੇ ਵਿੱਚ ਸੁਰਤੀ ਖਚਤ ਹੋ ਰਹੀ ਹੈ।
1: ਠੱਗ ਮੁੱਠੀ ਕੂੜਿਆਰ ਜੀਓ,
0: ਜਿਵੇਂ ਕੋਈ ਠੱਗ ਜਿਹੜੇ ਨੇ ਸਾਧ ਸੰਗਤ ਜੀ, ਉਹ ਆਪਣੀਆਂ ਲੁਭਾਵਣੀਆਂ ਗੱਲਾਂ ਦੇ ਨਾਲ, ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਦੇ ਨਾਲ ਲੋਕਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਨੇ, ਮੋਹ ਲੈਂਦੇ ਨੇ ਅਤੇ ਆਖਰ ਉਹਨਾਂ ਨੂੰ ਲੁੱਟ ਲੈਂਦੇ ਨੇ। ਇਸੇ ਤਰ੍ਹਾਂ ਇੱਕ ਬੂਟੀ ਵੀ ਮੰਨੀ ਜਾਂਦੀ ਹੈ ਜਿਹੜੀ ਕਿ ਮਨੁੱਖ ਦੇ ਸੁੰਘਣ ਤੋਂ ਉਸਨੂੰ ਬੇਹੋਸ਼ ਕਰ ਦਿੰਦੀ ਹੈ, ਅਤੇ ਪੁਰਾਣੇ ਸਮੇਂ ਦੇ ਠੱਗ ਡਾਕੂ ਲੋਕ ਉਹ ਬੂਟੀ ਵਰਤਿਆ ਕਰਦੇ ਸਨ। ਉਸ ਦੇ ਉਸ ਔਗਣ ਕਰਕੇ ਉਸਨੂੰ ਠੱਗ ਬੂਟੀ ਹੀ ਕਿਹਾ ਜਾਂਦਾ ਸੀ। ਜਿਵੇਂ ਬਿਰਤੀ ਮਨੁੱਖ ਦੀ ਠੱਗੀ ਜਾ ਰਹੀ ਹੈ ਨਾ ਮੋਹ ਮਾਇਆ ਦੇ ਵਿੱਚ, ਕੂੜਿਆਰ ਝੂਠੀ ਜਿਹੜੀ ਬਿਰਤੀ ਝੂਠੇ ਪਦਾਰਥਾਂ ਵਿੱਚ ਲੱਗ ਕੇ ਸ਼ੁਭ ਗੁਣਾਂ ਨੂੰ ਗਵਾਈ ਜਾ ਰਹੀ ਹੈ ਅਤੇ ਅਧਿਆਤਮਿਕ ਤੌਰ 'ਤੇ ਲੁੱਟੀ ਜਾ ਰਹੀ ਹੈ।
1: ਸੱਚੇ ਸੇਤੀ ਰਤਿਆ,
0: ਅਤੇ ਹਜ਼ੂਰ ਫਰਮਾਨ ਕਰਦੇ ਨੇ ਕਿ ਜੇ ਮਨੁੱਖ ਦਾ ਮਨ, ਮਨੁੱਖ ਦੀ ਸੁਰਤ, ਮਨੁੱਖ ਦੀ ਬਿਰਤੀ ਸੱਚੇ ਪਰਮਾਤਮਾ ਦੇ ਪ੍ਰੇਮ ਦੀ ਸੱਚੀ ਰੰਗਣ ਦੇ ਵਿੱਚ ਰੰਗੀ ਜਾਵੇ,
1: ਜਨਮ ਨਾ ਦੂਜੀ ਵਾਰ ਜੀਓ,
0: ਫਿਰ ਉਹਦਾ ਦੁਨੀਆਂ ਵਿੱਚ ਦੂਜੀ ਵਾਰ ਜਨਮ ਨਹੀਂ ਹੁੰਦਾ, ਭਾਵ ਕਿ ਜਨਮ ਮਰਨ ਦਾ ਗੇੜਾ ਮੁੱਕ ਜਾਂਦਾ ਹੈ। ਦੋ ਤਰ੍ਹਾਂ ਦੇ ਰੰਗ ਇਹ ਗੁਰਬਾਣੀ ਅੰਦਰ ਫਰਮਾਏ, ਇੱਕ ਕਸੁੰਬਾ ਰੰਗ, ਇੱਕ ਮਜੀਠੀ ਰੰਗ। ਕਸੁੰਬੇ ਰੰਗ ਬਾਰੇ ਪਹਿਲਾਂ ਬੇਨਤੀ ਕੀਤੀ ਹੈ ਕਿ ਕਸੁੰਬੇ ਦੇ ਫੁੱਲਾਂ ਦੇ ਵਿੱਚੋਂ, ਕੇਸੂ ਦੇ ਫੁੱਲਾਂ ਵਿੱਚੋਂ, ਹੋਰ ਇਹੋ ਜਿਹੇ ਸੁੰਦਰ ਫੁੱਲਾਂ ਦੇ ਵਿੱਚੋਂ ਉਹ ਰੰਗ ਕੱਢਿਆ ਜਾਂਦਾ ਹੈ। ਉਹਦੇ ਨਾਲ ਰੰਗਿਆ ਕੱਪੜਾ ਬੜਾ ਸੋਹਣਾ ਲੱਗਦਾ ਹੈ, ਪਿਆਰਾ ਲੱਗਦਾ ਹੈ, ਪਰ ਉਹ ਰੰਗ ਪੱਕਾ ਨਹੀਂ, ਬਹੁਤਾ ਹੀ ਕੱਚਾ ਹੈ, ਝਟਪਟ ਹੀ ਫਿੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ, ਉੱਤਰ ਜਾਣ ਵਾਲਾ ਹੈ। ਅਤੇ ਦੂਸਰੇ ਪਾਸੇ ਮਜੀਠ ਦਾ ਇੱਕ ਪੌਦਾ ਹੁੰਦਾ ਛੋਟਾ ਜਿਹਾ, ਉਹਦੀਆਂ ਜੜ੍ਹਾਂ ਕੱਢ ਕੇ ਉਹਨਾਂ ਜੜ੍ਹਾਂ ਨੂੰ ਪਾਣੀ ਵਿੱਚ ਉਬਾਲ ਕੇ ਉਹਦੇ ਨਾਲ ਬਸਤਰ ਰੰਗਿਆ ਜਾਂਦਾ। ਉਹ ਰੰਗ ਕਸੁੰਬੇ ਦੇ ਰੰਗ ਦੀ ਤਰ੍ਹਾਂ ਬਹੁਤਾ ਚਮਕਦਾਰ ਨਹੀਂ, ਦੂਰੋਂ ਮਨ ਨੂੰ ਖਿੱਚ ਪਾਉਣ ਵਾਲਾ ਨਹੀਂ, ਪਰ ਇੱਕ ਵਾਰ ਜਿਸ ਕੱਪੜੇ ਨੂੰ ਉਹ ਮਜੀਠ ਦਾ ਰੰਗ ਚਾੜ ਦਿੱਤਾ ਜਾਵੇ, ਬਸਤਰ ਘਸ ਘਸ ਕੇ ਪਾਟ ਭਾਵੇਂ ਜਾਵੇ, ਪਰ ਉਸ ਰੰਗ ਨੂੰ ਕੋਈ ਫਰਕ ਨਹੀਂ ਪੈਂਦਾ, ਰੰਗ ਉੱਤਰਦਾ ਨਹੀਂ, ਉਹ ਪੱਕਾ ਰੰਗ ਹੈ। ਅਤੇ ਸਤਿਗੁਰੂ ਫਰਮਾਨ ਕਰਦੇ ਨੇ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਇਹ ਮਜੀਠੀ ਰੰਗ ਹੈ, ਇੱਕ ਵਾਰ ਮਨ ਨੂੰ ਚੜ੍ਹ ਗਿਆ ਤਾਂ ਰਾਮ ਰੰਗ ਕਦੇ ਉੱਤਰ ਨਾ ਜਾਏ, ਫਿਰ ਇਹ ਰੰਗ ਉੱਤਰਦਾ ਨਹੀਂ। ਸਾਨੂੰ ਰੰਗ ਲੱਗਾ ਹੈ ਕਾਮ ਦਾ, ਕ੍ਰੋਧ ਦਾ, ਲੋਭ ਮੋਹ ਹੰਕਾਰ ਦਾ, ਈਰਖਾ, ਨਿੰਦਿਆ, ਚੁਗਲੀ, ਬਖੀਲੀ ਇਤਿਆਦਕ ਅਨੇਕਾਂ ਔਗਣਾ ਰੂਪੀ ਰੰਗਾਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਰੰਗੀਜੇ ਬੈਠੇ ਹਾਂ, ਪਰ ਇਹ ਸਾਰਾ ਰੰਗ ਨਾਸਵੰਤ ਹੈ। ਇਹ ਸਾਰਾ ਰੰਗ ਐਵੇਂ ਧੋਖਾ ਹੈ, ਐਵੇਂ ਛਲ ਹੈ, ਫਰੇਬ ਹੈ, ਠੱਗ ਲੈਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ, ਪਰ ਵਾਹਿਗੁਰੂ ਦੇ ਨਾਮ ਦੀ ਜਿਹੜੀ ਰੰਗਣ ਹੈ ਨਾ, ਇਹ ਮਜੀਠੀ ਰੰਗ ਦੀ ਤਰ੍ਹਾਂ ਇਹ ਪੱਕਾ ਰੰਗ ਹੈ। ਸਤਿਗੁਰਾਂ ਦੇ ਪਾਵਨ ਬਚਨ ਪੰਗਤੀਆਂ ਤਕਰੀਬਨ ਸਭ ਸੰਗਤਾਂ ਨੂੰ ਚੇਤੇ ਹੋਣਗੀਆਂ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜਿਆ ਜਾਏ। ਇਸ ਆਪਣੇ ਸੂਖਮ ਤਨ ਨੂੰ, ਆਪਣੇ ਮਨ ਨੂੰ, ਆਪਣੇ ਅੰਤਸ਼ਕਰਨ ਨੂੰ ਆਪਾਂ ਮੋਹ ਮਾਇਆ ਦੀ ਰੰਗਣ ਵਿੱਚ ਰੰਗਿਆ ਹੋਇਆ ਹੈ, ਅਤੇ ਇਸੇ ਪ੍ਰਕਾਰ ਮਾਇਆ ਦੀ ਪਹਿਲਾਂ ਪਾਹ ਚਾੜੀ ਹੈ, ਮਾਇਆ ਦੀ ਪਾਹ ਚਾੜ ਕੇ ਲੱਭ ਲਾਲਚ ਇਤਿਆਦਕ ਦੀ ਰੰਗਣ ਵਿੱਚ ਰੰਗਿਆ ਹੈ। ਪਰ ਜਿਹੜਾ ਇਹ ਆਤਮਾ ਰੂਪੀ, ਮਨ ਰੂਪੀ ਚੋਲਾ ਲੱਭ ਇਤਿਆਦਕ ਔਗਣਾ ਵਿਕਾਰਾਂ ਦੀ ਰੰਗਣ ਵਿੱਚ ਰੰਗਿਆ ਗਿਆ, ਉਹ ਸਰੂਪ, ਉਹ ਪਹਿਰਾਵਾ ਮੇਰੇ ਕੰਤ ਪਰਮਾਤਮਾ ਅਕਾਲ ਪੁਰਖ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਉਸ ਰੰਗ ਨੂੰ ਪਹਿਨਣ ਵਾਲੀ ਜਿਹੜੀ ਜੀਵ ਆਤਮਾ ਰੂਪ ਸਖੀ ਹੈ, ਕਿਵੇਂ ਪਰਮਾਤਮਾ ਦੀ ਮਿਲਾਪ ਰੂਪੀ ਸੇਜਾ ਉੱਪਰ ਜਾ ਸਕਦੀ ਹੈ? ਨਹੀਂ ਜਾ ਸਕਦੀ। ਹਜ਼ੂਰ ਫਰਮਾਨ ਕਰਦੇ ਨੇ, ਕਾਇਆ ਰੰਗਣ ਜੇ ਥੀ ਹੈ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕੈ ਪਾਸ। ਪਰਮਾਤਮਾ ਦੇ ਨਾਮ ਰੂਪੀ ਮਜੀਠੀ ਰੰਗ ਦੇ ਰੰਗਣ ਵਿੱਚ ਜਿਨ੍ਹਾਂ ਦੇ ਮਨ ਰੂਪੀ ਚੋਲੇ ਰੰਗੇ ਗਏ, ਅਕਾਲ ਪੁਰਖ ਵਾਹਿਗੁਰੂ ਫਿਰ ਨਿੱਤ ਉਹਨਾਂ ਦੇ ਪਾਸ ਹੈ, ਨਿੱਤ ਉਹਨਾਂ ਨੂੰ ਮਿਲਾਪ ਦਾ ਆਨੰਦ ਹੈ। ਇਉਂ ਜਿਹੜੇ ਸੱਚੇ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ, ਸੱਚੇ ਵਾਹਿਗੁਰੂ ਕੀ ਪ੍ਰੇਮ ਦੀ ਰੰਗਣ ਵਿੱਚ ਰੰਗੇ ਗਏ, ਉਹਨਾਂ ਦਾ ਫਿਰ ਦੂਜੀ ਵਾਰ ਦੁਨੀਆਂ ਉੱਪਰ ਜਨਮ ਨਹੀਂ ਹੁੰਦਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਇੱਕ ਵਾਰ ਤਾਂ ਮਨੁੱਖਾ ਜਨਮ ਲੈ ਕੇ ਦੁਨੀਆਂ ਤੇ ਆਏ, ਦੁਬਾਰਾ ਉਹ ਗੁਰਮੁਖ ਪਿਆਰੇ ਫਿਰ ਜੂਨਾਂ ਵਿੱਚ ਨਹੀਂ ਆਉਂਦੇ, ਸਮਾ ਜਾਂਦੇ ਨੇ ਵਾਹਿਗੁਰੂ ਕੇ ਦਰਸ਼ਨਾਂ ਦੇ ਵਿੱਚ। ਇਉਂ ਦੂਜੀ ਵਾਰ ਫਿਰ ਉਹਨਾਂ ਦਾ ਕਿਸੇ ਵੀ ਜੂਨ ਵਿੱਚ ਜਨਮ ਨਹੀਂ ਹੁੰਦਾ।
2: ਰੰਗੇ ਕਾ ਕਿਆ ਰੰਗੀਐ,
0: ਜਿਹੜਾ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ, ਰੰਗੇ ਕਾ ਕਿਆ ਰੰਗੀਐ, ਉਸ ਰੰਗੇ ਦਾ ਭਲਾ ਹੋਰ ਕੀ ਰੰਗਣਾ ਹੈ। ਭਾਵ ਕਿ ਜਿਹੜਾ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਉਹਨੂੰ ਦੂਜੇ ਰੰਗਾਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ, ਦੂਜੇ ਰੰਗਾਂ ਵੱਲ ਉਹਦਾ ਖਿਆਲ ਜਾਂਦਾ ਹੀ ਨਹੀਂ। ਸੋ ਇਸ ਪ੍ਰਕਾਰ ਉਹ ਹਮੇਸ਼ਾ ਵਾਹਿਗੁਰੂ ਕੇ ਨਾਮ ਸਿਮਰਨ ਦੀ ਰੰਗਣ ਵਿੱਚ ਰੰਗਿਆ ਹੋਇਆ ਦੁਨੀਆਂ ਦੇ ਰਾਗ ਰੰਗ ਤਮਾਸ਼ਿਆਂ ਤੋਂ ਦੂਰ ਹੀ ਰਹਿੰਦੇ ਨੇ, ਮੋਹ ਮਾਇਆ ਤੋਂ ਨਿਰਲੇਪ ਹੀ ਰਹਿੰਦੇ ਨੇ। ਇਉਂ ਰੰਗੇ ਦਾ ਭਲਾ ਕੀ ਰੰਗਣਾ ਹੈ ਭਾਈ, ਨਹੀਂ ਉਹ ਦੁਨੀਆਂ ਦੇ ਰੰਗਾਂ ਰਾਗਾਂ ਦੇ ਵਿੱਚ ਪੈਂਦੇ, ਇਹਨਾਂ ਨੂੰ ਤੁਸ਼ ਜਾਣਦੇ ਨੇ ਜੋ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗੇ ਗਏ।
2: ਜੋ ਰੱਤੇ ਰੰਗ ਲਾਏ ਜੀਓ,
0: ਜੋ ਰੱਤੇ ਰੰਗ ਲਾਏ ਜੀਓ, ਜੋ ਮਨ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲਾ ਕੇ ਪ੍ਰੀਤ ਦੀ ਰੰਗਣ ਵਿੱਚ ਰੰਗੇ ਗਏ, ਉਹ ਫਿਰ ਹੋਰ ਦੁਨੀਆਂ ਦੇ ਰੰਗਾਂ ਵਿੱਚ ਰਾਗ ਰੰਗ ਤਮਾਸ਼ਿਆਂ ਵਿੱਚ ਨਹੀਂ ਪੈਂਦੇ।
2: ਰੰਗਣ ਵਾਲਾ ਸੇਵੀਐ,
0: ਭਾਈ ਜੋ ਰੰਗਣ ਵਾਲਾ ਹੈ ਉਹਦੀ ਸੇਵਾ ਕਰੀਏ। ਰੰਗਣ ਵਾਲਾ ਕੌਣ? ਸਤਿਗੁਰੂ ਸੱਚੇ ਪਾਤਸ਼ਾਹ ਜੀ। ਫਿਰ ਪੜੀਏ ਪੰਗਤੀਆਂ ਕੇ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਇਸ ਆਪਣੀ ਕਾਇਆ ਨੂੰ ਆਪਣੀ ਦੇਹੀ ਨੂੰ ਰੰਗਣ ਭਾਵ ਭੱਠੀ ਬਣਾ ਲਈਏ ਅਤੇ ਪਰਮਾਤਮਾ ਦੀ ਪ੍ਰੀਤ ਦਾ ਮਜੀਠੀ ਰੰਗ ਜਿਹੜਾ ਹੈ ਇਹ ਆਪਣੇ ਮਨ ਰੂਪੀ ਚੋਲੇ ਨੂੰ ਲਗਾ ਲਈਏ। ਰੰਗਣ ਵਾਲਾ ਜੇ ਰੰਗੈ ਸਾਹਿਬ, ਸਾਹਿਬ ਰੰਗਣ ਵਾਲਾ ਲਲਾਰੀ ਹੈ ਸਤਿਗੁਰੂ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਮਨ ਰੂਪੀ ਚੋਲੇ ਨੂੰ ਪਰਮਾਤਮਾ ਦੇ ਨਾਮ ਦੀ ਵਾਹਿਗੁਰੂ ਦੀ ਪ੍ਰੀਤ ਦੀ ਰੰਗਣ ਵਿੱਚ ਰੰਗੇ ਰੰਗ ਦੇਣ, ਇਹੋ ਜਿਹਾ ਰੰਗ ਚੜੇਗਾ ਕਿ ਐਸਾ ਰੰਗ ਨਾ ਡੀਠ ਜਿਹੜਾ ਕਦੇ ਤੱਕਿਆ ਵੀ ਨਾ ਹੋਵੇ, ਐਸਾ ਆਨੰਦ ਆਵੇਗਾ, ਐਸੇ ਨਾਮ ਦੀ ਰੰਗਣ ਮਨ ਨੂੰ ਚੜੇਗੀ। ਸਾਧ ਸੰਗਤ ਜੀ, ਬਸਤਰ ਮੈਲਾ ਹੋਵੇ ਤਾਂ ਰੰਗਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ, ਧੋਣ ਤੋਂ ਉਪਰੰਤ ਉਹਨੂੰ ਪਾਹ ਚਾੜੀ ਜਾਂਦੀ ਹੈ, ਪਾਹ ਚਾੜਨ ਤੋਂ ਬਾਅਦ ਫਿਰ ਉਹਨੂੰ ਮੱਟੀ ਵਿੱਚ ਪਾ ਕੇ ਰੰਗਿਆ ਜਾਂਦਾ ਹੈ। ਮਤ ਪਾਪਾਂ ਸੇ ਭਰ ਰਹੀ ਨਾਮ ਸਬੂਣ ਲਗਾਏ, ਨਿਸ਼ਚਾ ਪਟੜਾ ਡਾਹੇ ਕਹਿ ਉੱਦਮ ਕਰੋ ਸਦਾਏ, ਸਤ ਸੰਗਤ ਤਾ ਲਾਭ ਮੈਂ ਪ੍ਰੇਮ ਕੋ ਪਾਣੀ ਜਾਹੇ, ਮਨ ਬਸਤਰ ਕੋ ਧੋਈਐ ਮੁੱਕੀ ਜੁਗਤ ਲਗਾਹੇ। ਸਾਡੀ ਜਿਹੜੀ ਮਨ ਦੀ ਮਤ ਹੈ ਨਾ, ਇਹ ਪਾਪਾਂ ਦੀ ਮੈਲ ਨਾਲ ਭਰੀ ਹੋਈ ਹੈ, ਪਹਿਲਾਂ ਇਸ ਨੂੰ ਸਾਫ਼ ਕਰਨਾ ਪਵੇਗਾ, ਮਨ ਰੂਪੀ ਬਸਤਰ ਨੂੰ ਧੋਣਾ ਪਵੇਗਾ। ਕਿਵੇਂ ਧੋਤਾ ਜਾਵੇਗਾ? ਨਾਮ ਸਾਬੂਣ ਲਗਾਏ, ਨਾਮ ਰੂਪੀ ਸਾਬਣ ਲਾ ਕੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਰੂਪੀ ਸਾਬਣ ਨਾਲ ਮਤ ਨੂੰ ਧੋਣ ਦੇ ਵਾਸਤੇ, ਸੋ ਜਿਵੇਂ ਪ੍ਰਾਤਨ ਸਮਿਆਂ ਵਿੱਚ ਮਾਈਆਂ ਬੀਬੀਆਂ ਕੁਝ ਤਲਾਬਾਂ ਦੇ ਕਿਨਾਰਿਆਂ 'ਤੇ ਜਾ ਕੇ ਬਸਤਰ ਧੋਇਆ ਕਰਦੀਆਂ ਸਨ, ਕੋਈ ਪੱਥਰ ਜਾਂ ਲੱਕੜ ਦਾ ਫੱਟਾ ਜਿਹਨੂੰ ਪਟੜਾ ਕਿਹਾ ਜਾਂਦਾ ਹੈ ਉਹ ਹੇਠਾਂ ਰੱਖਿਆ ਜਾਂਦਾ, ਤਲਾਬ ਵਿੱਚੋਂ ਪਾਣੀ ਵਰਤ ਕੇ ਬੀਬੀਆਂ ਸਾਬਣ ਲਗਾ ਲਗਾ ਕੇ ਬਸਤਰ ਨੂੰ ਧੋ ਕੇ ਉਹਦੀ ਮੈਲ ਕੱਢ ਕੇ ਸਾਫ਼ ਕਰਦੀਆਂ ਨੇ। ਕਹਿੰਦੇ ਨਿਸ਼ਚਾ ਪਟੜਾ ਡਾਹੇ ਕਹਿ ਉੱਦਮ ਕਰੋ ਸਦਾਏ, ਨਿਸ਼ਚਾ ਰੂਪੀ ਪਟੜਾ ਡਾਹ ਕੇ, ਗੁਰੂ 'ਤੇ ਨਿਸ਼ਚਾ ਰੱਖ ਕੇ, ਭਰੋਸਾ ਰੱਖ ਕੇ ਨਾਮ ਦੀ ਰੰਗਣ ਵਿੱਚ ਆਪਣੇ ਮਨ ਨੂੰ ਰੰਗਣ ਦਾ ਯਤਨ, ਉਹਦੇ ਤੋਂ ਪਹਿਲਾਂ ਮਨ ਰੂਪੀ ਬਸਤਰ ਨੂੰ ਧੋਣ ਦਾ ਯਤਨ ਕਰੋ। ਸਤ ਸੰਗਤ ਤਾ ਲਾਭ ਮੈਂ ਪ੍ਰੇਮ ਕੋ ਪਾਣੀ ਜਾਹੇ, ਸਤ ਸੰਗਤ ਰੂਪੀ ਤਲਾਬ ਕੋਲ ਜਾਈਏ ਜਿੱਥੇ ਵਾਹਿਗੁਰੂ ਕੇ ਪ੍ਰੇਮ ਦਾ ਪਾਣੀ ਭਰਿਆ ਹੋਇਆ ਹੈ। ਮਨ ਬਸਤਰ ਕੋ ਧੋਈਐ ਮੁੱਕੀ ਜੁਗਤ ਲਗਾਹੇ, ਗੁਰੂ ਕੀ ਦੱਸੀ ਜੁਗਤ, ਗੁਰੂ ਕਾ ਬਖਸ਼ਿਆ ਉਪਦੇਸ਼, ਉਸ ਉਪਦੇਸ਼ ਦੀਆਂ ਮੁੱਕੀਆਂ ਮਾਰ ਮਾਰ ਕੇ ਆਪਣੇ ਮਨ ਰੂਪੀ ਬਸਤਰ ਨੂੰ ਪ੍ਰੇਮ ਦਾ ਪਾਣੀ ਅਤੇ ਨਾਮ ਦਾ ਸਾਬਣ ਵਰਤ ਕੇ ਧੋ ਲਈਏ। ਜਦੋਂ ਇਉਂ ਗੁਰੂ ਕੀ ਕਿਰਪਾ ਨਾਲ ਇਹ ਮਨ ਰੂਪੀ ਬਸਤਰ ਸਾਫ਼ ਹੋ ਜਾਵੇਗਾ ਤਾਂ ਭਗਤ ਮੱਟੀ ਮੈਂ ਰੰਗੀਐ ਰੰਗ ਹਰੀ ਆਨੰਦ, ਗੁਰ ਰੰਗਰੇਜ ਮੈਂ ਪ੍ਰੇਮ ਕਰ ਚਾੜੈ ਰੰਗ ਮੁਕੰਦ। ਗੁਰੂ ਰੂਪੀ ਲਲਾਰੀ ਦੇ ਨਾਲ ਫਿਰ ਆਪਣਾ ਪ੍ਰੇਮ ਕਰੀਏ, ਭਗਤੀ ਰੂਪੀ ਮੱਟੀ ਦੇ ਵਿੱਚ, ਮਟਕੀ ਦੇ ਵਿੱਚ ਪਾ ਕੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਰੂਪੀ ਬਸਤਰ ਨੂੰ ਵਾਹਿਗੁਰੂ ਕੇ ਨਾਮ ਦਾ ਰੰਗ ਚਾੜ ਦੇਣਗੇ। ਜਦੋਂ ਨਾਮ ਦਾ ਰੰਗ ਮੁਕਤੀ ਦਾ ਅਤੇ ਸਤਿਗੁਰਾਂ ਨੇ ਚਾੜ ਦਿੱਤਾ ਤਾਂ ਬੁੱਧੀ ਦੋਹ ਲੋਕਨ ਸੁਖੀ ਪਾਵੈ ਪਤ ਦਰਬਾਰ, ਮੈਲਾ ਕਦੇ ਨਾ ਹੋਏਗਾ ਚੜਿਆ ਰੰਗ ਕਰਤਾਰ। ਫਿਰ ਇਹ ਮਨ ਰੂਪੀ ਵਸਤਰ ਕਦੇ ਮੈਲਾ ਹੀ ਨਹੀਂ ਹੋਵੇਗਾ। ਇਹੋ ਜਿਹਾ ਪਰਮਾਤਮਾ ਦੇ ਨਾਮ ਦਾ ਰੰਗ ਗੁਰੂ ਕੀ ਕਿਰਪਾ ਨਾਲ ਇਸ ਨੂੰ ਚੜ੍ਹ ਜਾਵੇਗਾ। ਇਸ ਲਈ ਭਾਈ ਰੰਗਣ ਵਾਲਾ ਸੇਵੀ ਹੈ, ਰੰਗਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਨ ਰੂਪੀ ਵਸਤਰ ਨੂੰ ਮਜੀਠੀ ਰੰਗ ਵਿੱਚ। ਗੁਰੂ ਕਾ ਸਿਮਰਨ ਕਰੀਏ, ਗੁਰੂ ਕੀ ਸੇਵਾ ਕਰੀਏ, ਗੁਰੂ ਕੇ ਲੜ ਲੱਗੀਏ।
1: ਸੱਚੇ ਸਿਉ ਚਿੱਤ ਲਾਏ ਜੀਓ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡਾ ਚਿੱਤ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਾ ਦੇਣਗੇ, ਜੋੜ ਦੇਣਗੇ।
1: ਰਹਾਉ,
0: ਵਿਸਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਸ ਜੀ ਫਰਮਾਨ ਕਰਦੇ ਹਨ,
1: ਚਾਰੇ ਕੁੰਡਾ ਜੇ ਭਵਹਿ।
0: ਮਨੁੱਖ ਦੁਨੀਆਂ ਵਿੱਚ ਬੜੀ ਦੌੜ ਭੱਜ ਕਰਦਾ, ਕਾਹਦੇ ਲਈ? ਦੁਨਿਆਵੀ ਧਨ ਦੌਲਤ ਕਮਾਉਣ ਲਈ। ਹਜ਼ੂਰ ਫਰਮਾਨ ਕਰਦੇ ਨੇ, ਉਤ ਤੱਕ ਹੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ। ਕਦੇ ਉੱਧਰ ਨੂੰ ਤੱਕਦਾ, ਕਦੇ ਉੱਧਰ ਤੋਂ ਉੱਧਰ ਦੂਜੇ ਪਾਸੇ ਵੱਲ ਨੂੰ ਵੇਖਦਾ। ਕਿਸੇ ਤਰੀਕੇ ਮਾਇਆ ਮਿਲ ਜਾਵੇ, ਧਨ ਮਿਲ ਜਾਵੇ, ਕਮਾਈ ਹੋ ਜਾਵੇ, ਆਪਾਂ ਦੁਨੀਆਂ ਦੇ ਕੰਮ ਕਾਜ ਕਾਰੋਬਾਰ ਵੀ ਕਰਦੇ ਹਾਂ, ਕਿਰਤ ਵੀ ਕਰਦੇ ਹਾਂ, ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਾਂ ਜਿਸ ਦੇ ਨਾਲ ਮਾਇਆ ਕਮਾਈ ਜਾ ਸਕੇ, ਧਨ ਦੌਲਤ ਦੀ ਪ੍ਰਾਪਤੀ ਹੋ ਸਕੇ। ਹਜ਼ੂਰ ਫਰਮਾਉਂਦੇ ਨੇ, ਚਾਰੇ ਕੁੰਡਾ ਜੇ ਭਵ ਹੈ। ਜੇ ਜੀਵ ਭਾਈ ਚਾਰੇ ਕੁੰਡਾਂ ਪੂਰਬ ਪੱਛਮ ਉੱਤਰ ਦੱਖਣ ਚੌਹਾਂ ਦਿਸ਼ਾਵਾਂ ਵਿੱਚ ਭਰਮ ਭਟਕ ਲਵੇ, ਜਿੰਨੀ ਮਰਜ਼ੀ ਦੌੜ ਭੱਜ ਕਰ ਲਵੇ ਸੰਸਾਰ ਦੇ ਵਿੱਚ,
1: ਬਿਨ ਭਾਗਾ ਧਨ ਨਾਹੇ ਜੀਓ।
0: ਬਿਨ ਭਾਗਾ ਧਨ ਨਾਹੇ ਜੀਓ, ਬਿਨਾਂ ਭਾਗਾਂ ਤੋਂ ਧਨ ਜਿਹੜਾ ਹੈ ਇਹ ਪ੍ਰਾਪਤ ਨਹੀਂ ਹੋਣਾ। ਉਹ ਕੁਝ ਮਿਲੇਗਾ ਜੋ ਵਾਹਿਗੁਰੂ ਨੇ ਕਿਸਮਤ ਵਿੱਚ ਮੁਕੱਦਰ ਵਿੱਚ ਲਿਖਿਆ, ਜੋ ਭਾਗਾਂ ਵਿੱਚ ਹੈ ਉਹ ਪ੍ਰਾਪਤ ਹੋਵੇਗਾ। ਅਨੇਕਾਂ ਯਤਨ ਕਰ ਲੈਣ ਦੇ ਬਾਵਜੂਦ ਵੀ ਬਿਨਾਂ ਭਾਗਾਂ ਤੋਂ ਧਨ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ। ਸੰਪੈ ਕਉ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਸੰਪਦਾ ਵਾਸਤੇ, ਧਨ ਜਾਇਦਾਦ ਵਾਸਤੇ ਈਸਰ ਸ਼ਿਵਜੀ ਇਤਿਆਦਿਕ ਨੂੰ ਵੀ ਕਈ ਧਿਆਉਂਦੇ ਨੇ, ਕਈ ਹੋਰ ਆਪਣੇ ਇਸ਼ਟ ਦਾ ਧਿਆਨ ਧਾਰਨ ਕਰਦੇ ਨੇ, ਪਰ ਭਾਈ ਜਿਹੜੀ ਸੰਪੈ ਧਨ ਦੌਲਤ ਹੈ ਨਾ, ਪੁਰਬ ਲਿਖੈ ਕੀ ਪਾਈਐ। ਜੋ ਪੂਰਬਲੀ ਲਿਖਤ ਪਰਮਾਤਮਾ ਨੇ ਸਾਡੀ ਪ੍ਰਾਰਬਧ ਦੇ ਮੁਤਾਬਕ ਲਿਖੀ ਹੈ, ਉਹ ਲਿਖੇ ਹੋਏ ਮੁਤਾਬਕ ਹੀ ਪਾਈ ਜਾਂਦੀ ਹੈ। ਬਿਨਾਂ ਭਾਗਾਂ ਤੋਂ ਧਨ ਇਤਿਆਦਿਕ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਚਾਰੇ ਕੁੰਡਾਂ ਜੇ ਭਵ ਹੈ, ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਕੋਈ ਘੁੰਮ ਲਵੇ, ਚਤੁਸ਼ਟੇ ਸਾਧਨ ਜਿਹੜੇ ਅੰਤਸ਼ਕਰਨ ਦੇ ਨੇ, ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਚਾਹੇ ਇਹ ਕੋਈ ਕਰ ਲਵੇ, ਬਿਨ ਭਾਗਾ ਧਨ ਨਾ ਹੀ ਜੀਓ। ਜਿੰਨਾ ਚਿਰ ਭਾਗ ਆਪਣੇ ਉਦੈ ਨਹੀਂ ਹੋਏ, ਗੁਰੂ ਕੀ ਬਖਸ਼ਿਸ਼ ਨਹੀਂ ਹੁੰਦੀ, ਨਾਮ ਰੂਪੀ ਧਨ ਦੀ ਪ੍ਰਾਪਤੀ ਉਨਾ ਚਿਰ ਕਦੇ ਨਹੀਂ ਹੋ ਸਕਦੀ।
1: ਅਵਗਣ ਮੁੱਠੀ ਜੇ ਫਿਰਹੇ,
0: ਜੇ ਇਹ ਜੀਵ ਰੂਪ ਇਸਤਰੀ ਔਗਣਾਂ ਦੀ ਲੁੱਟੀ ਹੋਈ ਹੀ ਤੁਰੀ ਫਿਰਦੀ ਹੈ, ਭਾਵ ਔਗਣਾਂ ਦੇ ਵਿੱਚ ਹੀ ਬਿਰਤੀ ਲੱਗੀ ਹੈ, ਵਿਕਾਰਾਂ ਦੇ ਵਿੱਚ ਹੀ ਸੁਰਤ ਲੱਗੀ ਹੋਈ ਹੈ, ਤੁਰੀ ਫਿਰੇ ਭਾਵੇਂ ਕਿਸੇ ਵੀ ਪਾਸੇ,
1: ਬਦਕ ਥਾਏ ਨਾ ਪਾਹੇ ਜੀਓ।
0: ਇਹਨਾਂ ਔਗਣਾਂ ਵਿੱਚ ਲੱਗ ਕੇ ਬਿਰਤੀ ਹੋ ਰਹੀ ਹੈ, ਬਦਕ ਸ਼ਿਕਾਰੀ ਵਰਗੀ ਭਾਵ ਹਿੰਸਕ, ਹਿੰਸਕ ਬਿਰਤੀ ਦੇ ਧਾਰਨੀ ਬਣ ਕੇ ਤੁਰਿਆ ਫਿਰਦਿਆਂ ਹੋਇਆ ਥਾਏ ਨਾ ਪਾਹੇ ਜੀਓ। ਉਹ ਜਿੰਨੀ ਦੌੜ ਭਾਜੈ ਥਾਂ ਹੀ ਨਹੀਂ ਪੈਂਦੀ, ਕੋਈ ਫਾਇਦਾ ਨਹੀਂ ਹੁੰਦਾ, ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਵਾਹਿਗੁਰੂ ਦੇ ਦਰ ਤੇ ਭਾਈ ਇਉਂ ਔਗਣਾਂ ਦੇ ਵਿੱਚ ਫਸਿਆ ਹੋਇਆ ਪ੍ਰਵਾਨ ਨਹੀਂ ਹੋ ਸਕੀਦਾ।
1: ਗੁਰ ਰਾਖੇ ਸੇ ਉਬਰੇ,
0: ਜਿਨ੍ਹਾਂ ਦੇ ਰਖਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਏ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਰੱਖ ਲਿਆ, ਉਹ ਮੋਹ ਮਾਇਆ ਤੋਂ ਬਚ ਗਏ, ਸੰਸਾਰ ਸਾਗਰ ਵਿੱਚ ਡੁੱਬਣ ਤੋਂ ਬਚ ਗਏ।
1: ਸ਼ਬਦ ਰੱਤੇ ਮਨ ਮਾਹੇ ਜੀਓ,
0: ਜੋ ਆਪਣੇ ਮਨ ਅੰਦਰ ਗੁਰੂ ਕੇ ਸ਼ਬਦ ਦੀ ਰੰਗਣ ਵਿੱਚ ਰੰਗੇ ਗਏ, ਸਤਿਗੁਰਾਂ ਨੇ ਸ਼ਬਦ ਬਖਸ਼ਿਆ, ਉਪਦੇਸ਼ ਬਖਸ਼ਿਆ, ਵਾਹਿਗੁਰੂ ਦੇ ਨਾਮ ਦੀ ਦਾਤ ਬਖਸ਼ੀ, ਨਾਮ ਦੀ ਰੰਗਣ ਵਿੱਚ ਜਿਹੜੇ ਮਨ ਕਰਕੇ ਰੰਗੇ ਗਏ, ਉਹ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਚ ਗਏ ਸੰਸਾਰ ਸਾਗਰ ਵਿੱਚ ਡੁੱਬਣ ਤੋਂ।
1: ਚਿੱਟੇ ਜਿਨ ਕੇ ਕੱਪੜੇ,
0: ਬਾਕੀ ਤਾਂ ਭਾਈ ਦਿਖਾਵਾ ਬਾਤਰ ਜਿੰਨੇ ਮਰਜ਼ੀ ਆਪਾਂ ਕਰਮ ਕਰ ਲਈਏ, ਚਿੱਟੇ ਜਿਨ ਕੇ ਕੱਪੜੇ, ਬਾਹਰੋਂ ਕੱਪੜੇ ਤਾਂ ਬੜੇ ਚਿੱਟੇ, ਬੜੇ ਸਫੈਦ ਰੰਗ ਦੇ ਬਸਤਰ ਲਿਸ਼ਕਦੇ ਧੋਤੇ ਹੋਏ ਪਹਿਨੇ ਹੋਏ ਹੋਣ।
1: ਮੈਲੇ ਚਿੱਤ ਕਠੋਰ ਜੀਓ,
0: ਪਰ ਚਿੱਤ ਜਿਹੜੇ ਨੇ ਉਹ ਕਠੋਰ ਹਨ, ਔਗਣਾਂ ਪਾਪਾਂ ਵਿਕਾਰਾਂ ਦੀ ਮੈਲ ਕਰਕੇ ਮੈਲੇ ਹਨ। ਬਾਹਰੋਂ ਲਿਬਾਸ ਤਾਂ ਬੜਾ ਵਧੀਆ, ਪਰ ਅੰਦਰੋਂ ਚਿੱਤ ਕਠੋਰ, ਪਾਪਾਂ ਦੀ ਮੈਲ ਨਾਲ ਮੈਲੇ ਹੋਏ ਹੋਏ ਚਿੱਤ ਹਨ ਜਿਨ੍ਹਾਂ ਦੇ
1: ਤਿੰਨ ਮੁਖ ਨਾਮ ਨਾ ਉਪਜੈ,
0: ਉਹਨਾਂ ਦੇ ਮੁਖ ਅੰਦਰ ਪਰਮਾਤਮਾ ਦਾ ਨਾਮ ਨਹੀਂ ਉਪਜਦਾ, ਭਾਵ ਨਾਮ ਪੈਦਾ ਨਹੀਂ ਹੁੰਦਾ, ਭਾਵ ਕਿ ਉਹਨਾਂ ਕੋਲੋਂ ਨਾਮ ਜਪਿਆ ਨਹੀਂ ਜਾਂਦਾ, ਜਿਨ੍ਹਾਂ ਨੇ ਕੇਵਲ ਬਾਹਰੀ ਤੌਰ 'ਤੇ ਲਿਬਾਸ ਧਾਰਨ ਕੀਤਾ ਹੋਇਆ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਮੁਲਤਾਨ ਦੇ ਨਜ਼ਦੀਕ ਜਦੋਂ ਤੁਲੰਬੇ ਨਗਰ ਦੇ ਵਿੱਚ ਗਏ, ਸੱਜਣ ਦੀ ਸਾਖੀ ਆਮ ਹੀ ਸੰਗਤਾਂ ਨੇ ਸਰਵਣ ਕੀਤੀ ਹੈ, ਲਿਬਾਸ ਮਹਾਤਮਾ ਵਾਲਾ, ਬਨਾਵਟ ਸਾਧੂਆਂ ਵਾਲੀ, ਦਿਖਾਵਾ ਬੜੇ ਨੇਕ ਭਲੇ ਪੁਰਸ਼ਾਂ ਵਾਲਾ, ਪਰ ਕਰਮ ਕਰਤੱਬ ਜਿਹੜੇ ਨੇ ਉਹ ਠੱਗਾਂ ਚੋਰ ਡਾਕੂਆਂ ਵਾਲੇ, ਕਤਲੋ ਗਾਰਤ ਲੁੱਟਾਂ ਖੋਹਾਂ ਇਹ ਕਿਰਤ ਬਣੀ ਹੋਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਪਾਵਨ ਬਚਨ ਫਰਮਾਨ ਕੀਤੇ ਸੀ, ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਾਸ, ਕਾਂਸੀ ਦਾ ਬਰਤਨ ਜਿਹਨੂੰ ਆਮ ਤੌਰ 'ਤੇ ਆਪਾਂ ਕਹਿਹਾਂ ਕਹਿੰਦੇ ਹਾਂ, ਇਹ ਬੜਾ ਉੱਜਲ, ਬੜਾ ਚਿਲਕਾ ਮਾਰਦਾ, ਬੜੀਆਂ ਲਿਸ਼ਕਾਂ ਮਾਰਦਾ ਹੈ, ਦੇਖਣ ਨੂੰ ਸੋਹਣਾ ਲੱਗਦਾ, ਪਰ ਜਿਉਂ ਜਿਉਂ ਇਹਨੂੰ ਰਗੜੀ, ਕਾਂਸੀ ਦਾ ਬਰਤਨ ਜਿਹਨੂੰ ਆਮ ਤੌਰ 'ਤੇ ਆਪਾਂ ਕਹਿਹਾਂ ਕਹਿੰਦੇ ਹਾਂ, ਇਹ ਬੜਾ ਉੱਜਲ, ਬੜਾ ਚਿਲਕਾ ਮਾਰਦਾ, ਬੜੀਆਂ ਲਿਸ਼ਕਾਂ ਮਾਰਦਾ ਹੈ, ਦੇਖਣ ਨੂੰ ਸੋਹਣਾ ਲੱਗਦਾ, ਪਰ ਜਿਉਂ ਜਿਉਂ ਇਹਨੂੰ ਰਗੜੀ ਜਾਈਏ ਹੱਥ ਕਾਲੇ ਹੁੰਦੇ ਜਾਂਦੇ ਨੇ, ਘੋਟਿਆਂ ਭਾਵ ਰਗੜਿਆਂ ਵਿੱਚੋਂ ਕਾਲੀ ਸਿਆਹੀ ਹੀ ਨਿਕਲਦੀ ਹੈ, ਕਾਲਖ ਹੀ ਨਿਕਲਦੀ ਹੈ, ਧੋਤਿਆਂ ਜੂਠ ਨਾ ਉਤਰਾ ਜੇ ਸੋ ਧੋਵਾਂ ਤੇਸ, ਸੈਂਕੜੇ ਵਾਰ ਵੀ ਭਾਵੇਂ ਮਾਂਝ ਧੋ ਲਈਏ, ਉਹ ਕਾਲਖ ਰੂਪੀ ਜੂਠ ਜਿਹੜੀ ਹੈ ਨਾ ਉਹ ਉਤਰਦੀ ਨਹੀਂ, ਲੱਥਦੀ ਨਹੀਂ, ਨਾਸ ਨਹੀਂ ਹੁੰਦੀ, ਚਮਕ ਵੱਧਦੀ ਜਾਵੇਗੀ ਪਰ ਕਾਲਖ ਵਿੱਚੋਂ ਮੁੱਕਣੀ ਨਹੀਂ। ਇਹ ਕਹਿਹੇ ਦੇ ਬਰਤਨ ਦਾ ਇਸ ਤਰ੍ਹਾਂ ਦਾ ਸਾਰਾ ਤਰੀਕਾ ਹੁੰਦਾ। ਇਸੇ ਤਰ੍ਹਾਂ ਭਾਈ ਬਾਹਰੋਂ ਲਿਬਾਸ ਤਾਂ ਬੜਾ ਸੁੰਦਰ ਹੈ, ਬਾਹਰੋਂ ਵੇਖਣ ਨੂੰ ਬਰਤਨ ਬੜੀ ਭਲੀ ਲੱਗਦੀ ਹੈ, ਪਰ ਅਸਲ ਵਿੱਚ ਮਨ ਜਿਹੜਾ ਹੈ ਵਿਕਾਰਾਂ ਦੇ ਨਾਲ, ਪਾਪਾਂ ਦੇ ਨਾਲ ਭਰਿਆ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜ ਨੇ ਅਗਾਂਹ ਇਹ ਵੀ ਫਰਮਾਨ ਦਿੱਤੇ ਕਿ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆ ਖਾਮਣੇ ਬੱਗੇ ਨਾ ਕਹੀਆਂ ਨ। ਬਗਲਾ ਜਿਹੜਾ ਹੈ ਉਹਦਾ ਸਰੀਰ ਸਫੈਦ ਹੈ, ਉਹਦੇ ਖੰਭ ਸਫੈਦ ਨੇ, ਅਤੇ ਇੱਕ ਲੱਤ ਚੁੱਕ ਕੇ ਇੱਕ ਲੱਤ ਦੇ ਭਾਰ ਅੱਧੀਆਂ ਕੁ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਵੀ ਉਹ ਖਲੋਂਦਾ ਹੈ, ਪਰ ਉਹ ਸਮਾਧੀ ਪਰਮਾਤਮਾ ਦੇ ਸਿਮਰਨ ਵਾਸਤੇ ਨਹੀਂ। ਕੱਪੜੇ ਚਿੱਟੇ ਭਾਵ ਕੇ ਖੰਭ ਬੜੇ ਸਫੈਦ, ਪਰ ਕਰਤੂਤ ਕਰਨੀ ਇਹੋ ਜਿਹੀ ਕਿ ਜੀਵਾਂ ਨੂੰ ਖਾਣਾ, ਮੱਛੀਆਂ ਡੱਡਾਂ ਖਾਣੀਆਂ, ਇਹ ਬਗਲੇ ਦਾ ਸੁਭਾਅ। ਇਉਂ ਬਾਹਰੋਂ ਭਾਈ ਜਿਨ੍ਹਾਂ ਦਾ ਦਿਖਾਵਾ ਤਾਂ ਬੜਾ ਸੁੰਦਰ ਹੈ, ਲਿਬਾਸ ਜਿਹੜੇ ਨੇ ਮਹਾਤਮਾ ਵਾਲੇ ਨੇ, ਧਾਰਮਿਕ ਪੁਰਸ਼ਾਂ ਵਾਲੇ, ਐਨ ਚਿੱਟੇ ਕੱਪੜੇ ਪਹਿਨੇ ਹੋਏ ਨੇ, ਪਰ ਅੰਦਰ ਚਿੱਤ ਕਠੋਰ ਹੈ ਅਤੇ ਪਾਪਾਂ ਵਿਕਾਰਾਂ ਦੀ ਮੈਲ ਭਰੀ ਹੋਈ ਹੈ, ਵਾਹਿਗੁਰੂ ਕਾ ਨਾਮ ਕਦੇ ਉਹਨਾਂ ਕੋਲੋਂ ਆਪਣੀ ਬਿਰਤੀ ਮੈਲੀ ਹੋਣ ਕਰਕੇ ਮੁੱਖ ਤੋਂ ਜਪਿਆ ਨਹੀਂ ਜਾ ਸਕਦਾ।
1: ਦੂਜੇ ਵਿਆਪੇ ਚੋਰ ਜੀਓ,
0: ਦੂਜੇ ਦਵੈਤ ਭਾਵਨਾ ਦੇ ਵਿੱਚ

ਜੀ ਵਿਆਪੇ ਰਹਿੰਦੇ ਨੇ। ਦੂਜੀ ਮਾਇਆ ਜਗਤ ਚਿਤਵਾਸ, ਮੋਹ ਮਾਇਆ ਦੇ ਵਿੱਚ ਹੀ ਉਹਨਾਂ ਦਾ ਮਨ ਹਮੇਸ਼ਾ ਲੱਗਾ ਰਹਿੰਦਾ। ਇਉਂ ਵਾਹਿਗੁਰੂ ਕਾ ਨਾਮ ਨਾ ਜਪਣ ਕਰਕੇ ਉਹ ਪਰਮਾਤਮਾ ਦੇ ਚੋਰ ਨੇ। ਨਾਮ ਦੁਰਾਏ ਚੱਲੇ ਸੇ ਚੋਰ, ਜਿਹੜੇ ਨਾਮ ਛੁਪਾ ਕੇ ਚੱਲੇ।

0: ਵੱਲੋਂ ਦਿੱਤੀ ਪੂੰਜੀ ਨੂੰ ਲੈ ਕੇ ਸੋਚ ਸਮਝ ਕੇ ਪੂੰਜੀ ਖਰਚੇ ਤੇ ਲਾਹੇਵੰਦਾ ਵਪਾਰ ਕਰਕੇ ਵਾਪਸ ਮੁੜੇ, ਉਹ ਤਾਂ ਆਪਣੇ ਮਾਲਕ ਦੀ ਖੁਸ਼ੀ ਪ੍ਰਾਪਤ ਕਰੇਗਾ, ਬਖਸ਼ਿਸ਼ਾਂ ਪ੍ਰਾਪਤ ਕਰੇਗਾ। ਪਰ ਜਿਹੜਾ ਮਨੁੱਖ ਰਾਸ ਪੂੰਜੀ ਲੈ ਕੇ ਚਲਾ ਗਿਆ, ਕੋਈ ਸੋਚ ਨਹੀਂ, ਕੋਈ ਸਮਝ ਨਹੀਂ, ਸਾਰੀ ਪੂੰਜੀ ਐਵੇਂ ਗੁਆ ਦਿੱਤੀ ਔਰ ਪਰ ਆਪਣੇ ਮਾਲਕ ਦਾ ਚੇਤਾ ਹੀ ਭੁੱਲ ਗਿਆ, ਉਹ ਤਾਂ ਫਿਰ ਉਸ ਮਾਲਕ ਦਾ, ਉਸ ਰਾਜੇ ਦਾ ਚੋਰ ਹੀ ਕਿਹਾ ਜਾਵੇਗਾ ਨਾ। ਫਿਰ ਉਹਨੂੰ ਫੜਨ ਵਾਸਤੇ ਰਾਜੇ ਦੇ ਸਿਪਾਹੀ ਜਾਣਗੇ, ਸਜ਼ਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਾਹਿਗੁਰੂ ਰੂਪ ਰਾਜੇ ਨੇ ਸਾਨੂੰ ਸਵਾਸਾਂ ਦੀ ਅਮੋਲਕ ਪੂੰਜੀ ਦੇ ਕੇ ਇਸ ਸੰਸਾਰ ਵਿੱਚ ਭੇਜਿਆ ਕਾਹਦੇ ਲਈ? ਵਾਹਿਗੁਰੂ ਕੇ ਨਾਮ ਦਾ ਲਾਹੇਵੰਦਾ ਵਣਜ ਵਪਾਰ ਕਰਨ ਵਾਸਤੇ। ਵਣਜ ਕਰੋ ਵਣਜਾ ਰਿਹੋ ਵੱਖਰ ਲਿਹੋ ਸੰਭਾਲ, ਜੈਸੀ ਵਸਤ ਵਿਸਾਹੀ ਹੈ ਤੈਸੀ ਨਿਭਹਿ ਨਾਲ, ਅੱਗੇ ਸਾਹੁ ਸਜਾਣ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲਹੋ ਸਹੋ ਦੇਖੈ ਪਤੀਆਏ। ਇਉਂ ਨਾਮ ਦਾ ਵਪਾਰ ਕਰਨ ਵਾਸਤੇ ਸਵਾਸਾਂ ਦੀ ਕੀਮਤੀ ਪੂੰਜੀ ਦੇ ਕੇ ਪਰਮਾਤਮਾ ਨੇ ਭੇਜਿਆ। ਹੁਣ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਸਵਾਸਾਂ ਨੂੰ ਸੋਚ ਸਮਝ ਕੇ ਖਰਚਿਆ, ਸਤਸੰਗਤ ਕੀਤੀ, ਗੁਰੂ ਕਾ ਲੜ ਪਕੜਿਆ, ਨਾਮ ਜਪਿਆ, ਸਿਮਰਨ ਕੀਤਾ, ਬੰਦਗੀ ਕੀਤੀ, ਉਹਨਾਂ ਨੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰ ਲਿਆ ਅਤੇ ਉਹ ਵਾਹਿਗੁਰੂ ਦੇ ਦਰ 'ਤੇ ਵਡਿਆਏ ਜਾਣਗੇ, ਬਖਸ਼ਿਸ਼ਾਂ ਪ੍ਰਾਪਤ ਕਰਨਗੇ, ਪ੍ਰਭੂ ਦੀ ਖੁਸ਼ੀ ਪ੍ਰਾਪਤ ਕਰਨਗੇ। ਪਰ ਜਿਹੜੇ ਸਾਡੇ ਵਰਗੇ ਆਮ ਸੰਸਾਰਕ ਜੀਵ ਵਾਹਿਗੁਰੂ ਦੀ ਦਿੱਤੀ ਸਵਾਸਾਂ ਦੀ ਅਮੋਲਕ ਪੂੰਜੀ ਨੂੰ ਲੈ ਕੇ ਸੰਸਾਰ 'ਤੇ ਆ ਤਾਂ ਗਏ, ਪਰ ਉਸ ਜੀਵਨ ਦੇਣ ਹਾਰੇ ਵਾਹਿਗੁਰੂ ਕਾ ਚੇਤਾ ਹੀ ਭੁਲਾ ਛੱਡਿਆ, ਯਾਦ ਹੀ ਭੁੱਲ ਗਈ, ਖਿਆਲ ਹੀ ਨਹੀਂ ਕੀਤਾ ਕਿ ਜੀਵਨ ਕਾਹਦੇ ਵਾਸਤੇ ਮਿਲਿਆ। ਸਵਾਸਾਂ ਦੇ ਇਸ ਕੀਮਤੀ ਧਨ ਨੂੰ ਐਵੇਂ ਗਵਾ ਦਿੱਤਾ, ਉਹ ਫਿਰ ਵਾਹਿਗੁਰੂ ਦੇ ਦਰ ਦੇ ਚੋਰ ਕਹੇ ਜਾਣਗੇ। ਉਹਨਾਂ ਨੂੰ ਜਮਦੂਤਾਂ ਰੂਪੀ ਫੌਜ ਆ ਕੇ ਪਕੜੇਗੀ ਅਤੇ ਵਾਹਿਗੁਰੂ ਦੇ ਦਰ 'ਤੇ ਸਜਾਵਾਂ ਮਿਲਣਗੀਆਂ। ਇਉਂ ਭਾਈ ਜਿਹੜੇ ਇਉਂ ਬਾਹਰੋਂ ਤਾਂ ਦਿਖਾਵਤਾਂ ਬਥੇਰੀਆਂ ਕਰਦੇ ਨੇ, ਪਰ ਅੰਦਰ ਜਿਨ੍ਹਾਂ ਦੇ ਖੋਟ ਹੈ, ਨਾਮ ਵਾਹਿਗੁਰੂ ਦਾ ਮੁੱਖੋਂ ਜਪਦੇ ਨਹੀਂ, ਦੂਸਰੇ ਆਮ ਖਿਆਲਾਂ ਦੇ ਵਿੱਚ, ਦੁਨੀਆਦਾਰੀ ਵਿੱਚ ਹੀ ਉਲਝੇ ਰਹਿੰਦੇ ਨੇ, ਭਾਈ ਉਹ ਪਰਮਾਤਮਾ ਦੇ ਫਿਰ ਚੋਰ ਕਹੇ ਜਾਂਦੇ ਹਨ।
1: ਮੂਲ ਨਾ ਬੁੱਝੇ ਆਪਣਾ,
0: ਆਪਣੇ ਮੂਲ ਨੂੰ ਬੁੱਝਿਆ ਹੀ ਨਹੀਂ, ਜਾਣਿਆ ਹੀ ਨਹੀਂ, ਸਮਝਿਆ ਨਹੀਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਇਹ ਸਤਿਗੁਰਾਂ ਨੇ ਸਿੱਖਿਆ ਦਿੱਤੀ। ਪਰ ਆਪਣੇ ਮੂਲ ਰੂਪ ਪਰਮਾਤਮਾ ਵਾਹਿਗੁਰੂ ਨੂੰ ਬੁੱਝਿਆ ਨਹੀਂ, ਜਾਣਿਆ ਹੀ ਨਹੀਂ ਕਿ ਉਹ ਪਰਮਾਤਮਾ ਹੀ ਸਾਰਿਆਂ ਦਾ ਸਾਡਾ ਮੁੱਢ ਰੂਪ ਹੈ ਅਤੇ ਉਸੇ ਦੇ ਨਾਲ ਅਸੀਂ ਜੁੜਨਾ ਹੈ, ਇਹ ਸਮਝ ਹੀ ਪ੍ਰਾਪਤ ਨਹੀਂ ਕੀਤੀ। ਇਉਂ ਭਾਈ ਐਵੇਂ ਜੀਵਨ ਦਾ ਬੋਝ ਹੀ ਢੋਂਦੇ ਪਏ ਨੇ। ਸੇ ਪਸ਼ੂਆ, ਉਹ ਪਸ਼ੂ ਬਿਰਤੀ ਵਾਲੇ ਬੇਸਮਝ ਲੋਕ ਨੇ। ਸੇ ਢੋਰ ਜੀਓ, ਢੋਰ ਕਿਹਾ ਜਾਂਦਾ ਭਾਰ ਵਾਹਣ ਵਾਲੇ, ਭਾਰ ਢੋਣ ਵਾਲੇ ਪਸ਼ੂਆਂ ਨੂੰ। ਐਵੇਂ ਗ੍ਰਿਸ਼ਤੀ ਦਾ ਅਤੇ ਜੀਵਨ ਦਾ ਬੋਝ ਹੀ ਢੋਂਦੇ ਪਏ ਨੇ ਢੋਰ ਪਸ਼ੂਆਂ ਦੀ ਨਿਆਈ। ਇਹੋ ਜਿਹਾ ਜੀਵਨ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਜਿਉਣ ਵਾਲਿਆਂ ਦਾ।
1: ਸੇ ਪਸ਼ੂਆ ਸੇ ਢੋਰ ਜੀਓ,
0: ਸੋ ਪਸ਼ੂ ਤੇ ਢੋਰ ਗਵਾਰਾਂ ਦੀ ਤਰ੍ਹਾਂ ਹਨ, ਉਹ ਜੀਵ ਬੇਸਮਝ ਹਨ।
1: ਨਿਤ ਨਿਤ ਖੁਸ਼ੀਆਂ ਮਨ ਕਰੇ,
0: ਮਨੁੱਖ ਦਾ ਮਨ ਨਿਤ ਨਿਤ ਰੋਜ਼ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਕਰਦਾ ਹੈ ਤੇ ਖੁਸ਼ੀਆਂ ਮਾਨਣਾ ਚਾਹੁੰਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਨਿਤ ਤਰ੍ਹਾਂ ਤਰ੍ਹਾਂ ਦੀਆਂ ਦੁਨਿਆਵੀ ਖੁਸ਼ੀਆਂ ਦੇ ਵਿੱਚ ਇਹ ਮਨ ਲੱਗਾ ਹੋਇਆ, ਨਿਤ ਰਾਗ ਰੰਗ ਤਮਾਸ਼ਿਆਂ ਦੇ ਵਿੱਚ ਲੱਗਾ ਰਹਿੰਦਾ ਹੈ।
1: ਨਿਤ ਨਿਤ ਮੰਗੈ ਸੁਖ ਜੀਓ,
0: ਨਿਤ ਨਿਤ ਹਰ ਰੋਜ਼ ਨਿਤਾ ਪ੍ਰਤੀ ਇਹ ਸੁਖਾਂ ਦੀ ਦਾਤ ਮੰਗਦਾ, ਮੈਨੂੰ ਸੁਖ ਮਿਲਣ, ਮਹਾਰਾਜ ਸੁਖ ਵਰਤਾਈ, ਬਾਬਿਆ ਸੁਖ ਰੱਖੀ, ਸੁਖਾਂ ਦੇ ਵਾਸਤੇ ਯਤਨ ਕਰਦਾ ਅਤੇ ਨਿਤ ਨਿਤ ਸੁਖ ਮੰਗਦਾ ਹੈ, ਲੱਗਿਆ ਰਹਿੰਦਾ ਹੈ ਆਪਣੇ ਮਨ ਦੀਆਂ ਖੁਸ਼ੀਆਂ ਵਿੱਚ ਨਿਤਾ ਪ੍ਰਤੀ ਹਰ ਵਕਤ।
1: ਕਰਤਾ ਚਿਤ ਨਾ ਆਵਈ,
0: ਪਰ ਸੁਖ ਜਿੱਥੋਂ ਪ੍ਰਾਪਤ ਹੋਣੇ ਸਨ, ਉਹ ਸੁਖਾਂ ਦਾ ਦਾਤਾ ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕਦੇ ਚੇਤੇ ਨਹੀਂ ਆਇਆ, ਉਸ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੁਖਾਂ ਦੀ ਪ੍ਰਾਪਤੀ ਦੇ ਯਤਨ ਤਾਂ ਬਥੇਰੇ ਕਰ ਲਏ, ਪਰ ਦੁੱਖ ਦੀ ਨਿਵਿਰਤੀ ਦਾ ਯਤਨ ਕੋਈ ਕੀਤਾ ਹੀ ਨਹੀਂ। ਦੁੱਖ ਨਿਵਿਰਤ ਹੋਵੇਗਾ ਤਾਂ ਸੁਖ ਮਿਲੇਗਾ। ਮਿਲਣਾ ਕਿਵੇਂ ਸੀ? ਸੁੱਖ ਨਾ ਹੀ ਰਿਹਾ ਭਗਤ ਬਿਨਾਂ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ। ਇਉਂ ਨਿੱਤ ਖੁਸ਼ੀਆਂ ਤਾਂ ਮਾਨਣਾ ਚਾਹੁੰਦਾ ਹੈ, ਨਿੱਤ ਸੁੱਖਾਂ ਦੀਆਂ ਦਾਤਾਂ ਤਾਂ ਮੰਗਦਾ ਹੈ, ਪਰ ਕਰਤਾ ਅਕਾਲ ਪੁਰਖ ਵਾਹਿਗੁਰੂ ਕਦੇ ਚੇਤੇ ਆਉਂਦਾ ਹੀ ਨਹੀਂ।
1: ਫਿਰ ਲੱਗ

0: ਵਾਰ ਵਾਰ ਦੁੱਖ ਹੀ ਦੁੱਖ ਆ ਕੇ ਲੱਗਦਾ ਹੈ। ਸਤਿਗੁਰਾਂ ਦੇ ਬਚਨ ਬੜੇ ਸੁੰਦਰ ਗੁਰਬਾਣੀ ਦੇ ਵਿੱਚ ਕਿ ਇਹ ਮਨੁੱਖ ਵਾਰ ਵਾਰ ਭਾਵੇਂ ਸੁੱਖ ਮੰਗਣ ਵਾਸਤੇ ਅਰਦਾਸਾਂ ਬੇਨਤੀਆਂ ਕਰਦਾ, ਦੁੱਖ ਨਹੀਂ ਮੰਗਦਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸਾਰੇ ਸੁੱਖ ਹੀ ਮੰਗਦੇ ਨੇ, ਕਦੇ ਦੁੱਖ ਤਾਂ ਕੋਈ ਨਹੀਂ ਨਾ ਮੰਗਦਾ। ਪਰ ਫਿਰ ਵੀ ਸੁਖੈ ਕਹੋ ਦੁੱਖ ਅਗਲਾ, ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਸੁੱਖ ਮਾਨਣ ਦੀਆਂ ਕੀਤੀਆਂ, ਜਿੰਨੇ ਯਤਨ ਕੀਤੇ ਸੁੱਖ ਦੀ ਪ੍ਰਾਪਤੀ ਦੇ ਕੀਤੇ, ਜਿੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਉਹ ਸੁੱਖ ਦੀ ਪ੍ਰਾਪਤੀ ਦੀਆਂ ਕੀਤੀਆਂ, ਪਰ ਫਿਰ ਵੀ ਸੱਚਾਈ ਇਹ ਹੈ ਕਿ ਸੁਖੈ ਕਹੋ ਦੁੱਖ ਅਗਲਾ। ਜੀਵਨ ਵਿੱਚ ਸੁੱਖ ਨਾਲੋਂ ਦੁੱਖ ਬਹੁਤੇ ਨੇ। ਕਾਰਨ ਕੀ? ਮਨਮੁੱਖ ਬੂਝ ਨਾ ਹੋਏ, ਮਨਮੁੱਖ ਨੂੰ ਬੋਝੀ ਨਹੀਂ, ਸਮਝੀ ਨਹੀਂ। ਹਜ਼ੂਰ ਦੁੱਖਾਂ ਦਾ ਕਾਰਨ ਦੱਸਦੇ ਨੇ ਕਿ ਜਿਨ ਕੀਤਾ ਤਿਸਹਿ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਜਿਸ ਪਰਮਾਤਮਾ ਨੇ ਸੰਸਾਰ ਪੈਦਾ ਕੀਤਾ, ਜਿਸ ਨੇ ਇਸ ਜੀਵ ਨੂੰ ਪੈਦਾ ਕੀਤਾ, ਇਹ ਅਗਿਆਨ ਵਿੱਚ ਅੰਨਾ ਹੋਇਆ ਜੀਵ ਉਸ ਵਾਹਿਗੁਰੂ ਨੂੰ ਜਾਣਦਾ ਨਹੀਂ, ਤਾਂ ਦੁੱਖ ਭੋਗਣੇ ਪੈਂਦੇ ਨੇ। ਲਿਓ ਨਿਓ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਬਹੁ ਸੋਗ। ਐ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਸਭ ਕੁਝ ਹੀ ਪ੍ਰਾਪਤ ਕਰ ਲਵਾਂ, ਇਹਦੇ ਕਰਕੇ ਬਹੁਤਾ ਦੁਖੀ ਰਹਿਣਾ ਪੈਂਦਾ। ਅਤੇ ਸਭ ਤੋਂ ਵੱਡਾ ਦੁੱਖਾਂ ਦਾ ਕਾਰਨ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਣਾ, ਵਾਹਿਗੁਰੂ ਕਾ ਨਾਮ ਨਾ ਜਪਣਾ। ਇਸ ਕਰਕੇ ਕਰਤਾ ਤਾਂ ਚੇਤੇ ਆਉਂਦਾ ਨਹੀਂ, ਜਿਸ ਕਰਕੇ ਵਾਰ ਵਾਰ ਇਸ ਜੀਵ ਨੂੰ ਦੁੱਖ ਹੀ ਪ੍ਰਾਪਤ ਹੁੰਦੇ ਨੇ।
1: ਸੁੱਖ ਦੁੱਖ ਦਾਤਾ ਮਨ ਵਸੈ,
0: ਸੁਖਾਂ ਦਾ ਦਾਤਾ ਵੀ ਤੇ ਦੁੱਖਾਂ ਦਾ ਦੇਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ। ਮਹਾਰਾਜ, ਸਾਰੇ ਸੁੱਖ ਦੁੱਖ ਤੇਰੀ ਆਗਿਆ ਦੇ ਵਿੱਚ ਹੀ ਨੇ, ਦੂਸਰੀ ਜਗ੍ਹਾ ਹੀ ਕੋਈ ਨਹੀਂ ਸੁੱਖਾਂ ਦੁੱਖਾਂ ਵਾਲੀ। ਭਾਈ, ਦੁੱਖਾਂ ਸੁੱਖਾਂ ਦਾ ਦਾਤਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਜੇ ਕਰਕੇ ਮਨ ਵਿੱਚ ਵਸ ਜਾਵੇ,
1: ਤਿਤ ਤਨ ਕੈਸੀ ਭੁੱਖ ਜੀਓ,
0: ਉਸ ਸਰੀਰ ਨੂੰ ਉਸ ਮਨ ਨੂੰ ਫਿਰ ਭਲਾ ਕਿਹੋ ਜੀ ਭੁੱਖ ਰਹਿ ਜਾਣੀ ਹੈ। ਫਿਰ ਤਾਂ ਇਹੀ ਮਨ ਵਿੱਚ ਹੋਵੇਗਾ ਕਿ ਜੇ ਸੁੱਖ ਦੇਹ ਤਾਂ ਤੁਝ ਹੈ ਅਰਾਧੀ, ਦੁੱਖ ਭੀ ਤੁਝ ਹੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਕਿਸੇ ਵੀ ਤਰ੍ਹਾਂ ਦਾ ਸਮਾਂ ਆਵੇ ਪ੍ਰਭੂ ਦੀ ਰਜ਼ਾ ਵਿੱਚ ਪ੍ਰਸੰਨ ਰਹਿਣਾ, ਵਾਹਿਗੁਰੂ ਕੇ ਭਾਣੇ ਵਿੱਚ ਰਾਜੀ ਰਹਿਣਾ, ਇਹ ਭਾਈ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਮਨ ਅੰਦਰ ਆ ਵਸਿਆ ਅਕਾਲ ਪੁਰਖ ਵਾਹਿਗੁਰੂ। ਕੋਈ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿ ਜਾਂਦੀ, ਕੋਈ ਪਦਾਰਥਾਂ ਦੀ ਲਾਲਸਾ ਨਹੀਂ ਰਹਿ ਜਾਂਦੀ, ਜਿਨ੍ਹਾਂ ਦੇ ਮਨ ਅੰਦਰ ਸ੍ਰੀ ਵਾਹਿਗੁਰੂ ਆ ਕੇ ਆਪਣਾ ਵਾਸਾ ਕਰ ਲਵੇ।
1: ਬਾਕੀ ਵਾਲਾ ਤਲਬੀ ਹੈ,
0: ਬਾਕੀ ਵਾਲਾ ਤਲਬੀ ਹੈ, ਜਿਨ੍ਹਾਂ ਦੀ ਬਾਕੀ ਰਹਿ ਜਾਏ ਨਾ ਕਰਮਾਂ ਦੀ, ਉਹਨਾਂ ਦੀ ਪੇਸ਼ੀ ਹੁੰਦੀ ਹੈ। ਭਾਵ ਕਿ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਜੀਵ ਨੇ ਜਿਹੜੇ ਕਰਮ ਕੀਤੇ, ਉਹਨਾਂ ਕਰਮਾਂ ਦੇ ਮੁਤਾਬਕ ਜਦੋਂ ਲੇਖਾ ਹੋਣਾ ਹੈ ਤਾਂ ਤਲਬਾ ਪੌਸਨ ਆ ਕੇ ਆ, ਬਾਕੀ ਜਿੰਨਾ ਰਹੀ, ਜਿਨ੍ਹਾਂ ਦਾ ਬਕਾਇਆ ਰਹਿ ਗਿਆ, ਜਿਨ੍ਹਾਂ ਦੇ ਕਰਮ ਨਾ ਨਿਬੜੇ, ਜਿਨ੍ਹਾਂ ਦਾ ਲੇਖਾ ਨਾ ਨਿਬੜਿਆ, ਜਿਨ੍ਹਾਂ ਦੇ ਪਾਪ ਕਰਮ ਬਹੁਤੇ ਹੋਏ, ਨਾਮ ਨਾ ਜਪਿਆ ਹੋਇਆ, ਵਾਰ ਵਾਰ ਉਹਨਾਂ ਦੀਆਂ ਪੇਸ਼ੀਆਂ ਫਿਰ ਧਰਮ ਰਾਜੇ ਦੇ ਦੁਆਰੇ ਤੇ ਹੁੰਦੀਆਂ ਨੇ।
1: ਸਿਰ ਮਾਰੇ ਜੰਦਾਰ ਜੀਓ,
0: ਜੰਦਾਰ ਜੋ ਜਿੰਦ ਦਾ ਵੈਰੀ ਜਮ ਹੈ, ਉਸ ਦੇ ਜਿਹੜੇ ਦੂਤ ਨੇ ਉਹ ਫਿਰ ਇਸ ਮਨੁੱਖ ਦੇ ਸਿਰ ਵਿੱਚ ਮਾਰ ਪਾਉਂਦੇ ਹਨ, ਸਿਰ ਦੇ ਵਿੱਚ ਪਨੀਆਂ ਜੁੱਤੀਆਂ ਵੱਜਦੀਆਂ ਹਨ।
1: ਲੇਖਾ ਮੰਗੈ ਦੇਵਣਾ,
0: ਕਿਉਂਕਿ ਧਰਮ ਰਾਜ ਲੇਖਾ ਮੰਗਦਾ ਹੈ, ਤੇ ਜੋ ਲੇਖਾ ਹਿਸਾਬ ਕਿਤਾਬ ਮੰਗਦਾ ਹੈ ਦੇਵਣਾ, ਉਹ ਦੇਣਾ ਹੀ ਪੈਂਦਾ, ਕੰਨੀ ਨਹੀਂ ਕਤਰਾਈ ਜਾ ਸਕਦੀ, ਟਾਲਿਆ ਨਹੀਂ ਜਾ ਸਕਦਾ। ਘੜੀ ਘੜੀ ਕਾ ਲੇਖਾ ਲੇਵੈ, ਰੱਤੀਆ ਉਹ ਮਾਸਾ ਤੋਲ ਕਢਾਵਣਿਆ, ਇਉਂ ਮੰਗਿਆ ਹੋਇਆ ਲੇਖਾ ਭਾਈ ਦੇਣਾ ਹੀ ਪੈਣਾ ਹੈ ਉਸ ਥਾਂ ਤੇ ਜਾ ਕੇ।
1: ਪੁੱਛੈ ਕਰ ਵਿਚਾਰ ਜੀਓ,
0: ਜੀਵ ਦੇ ਚੰਗੇ ਮੰਦੇ ਸਾਰੇ ਕਰਮਾਂ ਦੀ ਵਿਚਾਰ ਕਰ ਕਰਕੇ ਫਿਰ ਧਰਮ ਰਾਜਾ ਪੁੱਛਦਾ ਹੈ, ਕੀ ਪੁੱਛਦਾ ਹੈ? ਕਿਆ ਤੈ ਖੱਟਿਆ ਕਹਾਂ ਗਵਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਛੇਤੀ ਚੱਲ ਭਾਈ ਤੈਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਬੁਲਾ ਲਿਆ ਗਿਆ, ਉੱਥੇ ਜਾ ਕੇ ਦੱਸ ਕੇ ਕਿਆ ਤੈ ਖੱਟਿਆ, ਮਨੁੱਖਾ ਜੀਵਨ ਵਿੱਚ ਆ ਕੇ ਤੂੰ ਕੀ ਖੱਟਿਆ, ਕਹਾਂ ਗਵਾਇਆ, ਕਿੱਥੇ ਗਵਾ ਛੱਡਿਆ ਸਾਰਾ ਮਨੁੱਖਾ ਜੀਵਨ, ਇਹ ਚੰਗੇ ਮੰਦੇ ਕਰਮਾਂ ਦਾ ਲੇਖਾ ਦੇਣਾ ਪੈਂਦਾ, ਐ ਕਹਿੰਦੇ ਕੱਲੇ ਕੱਲੇ ਕਰਮ ਦੀ ਵਿਚਾਰ ਕਰਕੇ ਉਹਦੇ ਬਾਰੇ ਧਰਮ ਰਾਜਾ ਪੁੱਛਦਾ, ਤੂੰ ਇਹ ਕਰਮ ਕਿਉਂ ਕੀਤਾ, ਇਹ ਕਰਤੂਤ ਕਿਉਂ ਕੀਤੀ, ਇਹ ਮਾੜਾ ਕਰਤੱਵ ਕਿਉਂ ਕੀਤਾ, ਇਉਂ ਲੇਖਾ ਪੁੱਛਿਆ ਜਾਂਦਾ ਹੈ।
1: ਸੱਚੇ ਕੀ ਲੇਵ ਉਬਰੈ,
0: ਜਿਹੜੇ ਪਰਮਾਤਮਾ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਲਿਵ ਜੋੜ ਲੈਂਦੇ ਨੇ, ਸੱਚੇ ਦੀ ਲਿਵ ਲਗਾਉਣ ਕਰਕੇ ਉਹ ਬਚਾ ਹੋ ਜਾਂਦਾ, ਉਹਨਾਂ ਦਾ ਬਚ ਜਾਂਦੇ ਨੇ ਲੇਖਾ ਦੇਣ ਤੋਂ।
1: ਬਖਸ਼ੇ ਬਖਸ਼ਣ ਹਾਰ ਜੀਓ,
0: ਕਿਉਂਕਿ ਬਖਸ਼ਣ ਹਾਰਾ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਉਹਨਾਂ ਨੂੰ ਬਖਸ਼ ਲੈਂਦਾ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਜਿਸ ਦਾ ਮਨ ਸਰਬ ਵਿਆਪਕ ਵਾਹਿਗੁਰੂ ਦੇ ਨਾਮ ਨਾਲ ਲੱਗ ਗਿਆ, ਜਮ ਰੂ ਦੂਤ ਜੋ ਹੈ ਜਾਂ ਜਮ ਰਾਜ ਜੋ ਹੈ ਨਾ, ਉਹ ਲੱਜਾਮਾਨ ਹੋ ਕੇ ਸ਼ਰਮਿੰਦਾ ਹੀ ਹੋ ਕੇ ਉੱਥੋਂ ਭੱਜ ਜਾਂਦਾ ਕਿ ਮੈਂ ਇੱਥੋਂ ਹੁਣ ਲੇਖਾ ਨਹੀਂ ਲੈ ਸਕਦਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁੱਟ ਹੈ ਨਿਕਟਾ ਜਾਈਏ ਹਦੂਤ। ਇਹ ਆਪਣੇ ਦੂਤਾਂ ਨੂੰ ਧਰਮ ਰਾਜਾ ਹੁਕਮ ਕਰਦਾ, ਜਿੱਥੇ ਪ੍ਰਭੂ ਦੇ ਪਿਆਰੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਕਰਦੇ ਹੋਣ, ਜਿੱਥੇ ਨਿੱਤ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੋਵੇ, ਮੇਰੇ ਦੂਤੋ ਉੱਥੇ ਉਹਨਾਂ ਗੁਰਮੁਖਾਂ ਦੇ ਨੇੜੇ ਨਾ ਜਾਇਓ, ਜੇ ਉਹਨਾਂ ਨੂੰ ਜਾ ਕੇ ਤੰਗ ਕੀਤਾ ਤਾਂ ਵਾਹਿਗੁਰੂ ਦੇ ਦਰ ਤੇ ਬੱਧੇ ਹੋਏ, ਨਾ ਤੁਸੀਂ ਛੁੱਟੋਗੇ ਨਾ ਮੈਂ ਛੁੱਟਾਂਗਾ ਨਾ ਸਾਡੀ ਜੰਮਪੁਰੀ ਛੁੱਟੇਗੀ। ਇਉਂ ਭਾਈ ਉਹਨਾਂ ਦਾ ਲੇਖਾ ਨਿਬੜ ਜਾਂਦਾ, ਬਖਸ਼ਣਹਾਰਾ ਵਾਹਿਗੁਰੂ ਸਾਰੇ ਲੇਖੇ ਨੂੰ ਬਖਸ਼ ਲੈਂਦਾ, ਇਉਂ ਸੱਚੇ ਦੀ ਲਿਵ ਲਗਾਉਣ ਕਰਕੇ ਬਚਾਅ ਹੋ ਜਾਂਦਾ ਹੈ।
1: ਆਨ ਕੋ ਕੀਜੈ ਮਿਤੜਾ,
0: ਪਰ ਜਿਹੜਾ ਜੀਵ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਗਾਉਣ ਦੀ ਬਜਾਏ, ਗੁਰੂ ਕੇ ਲੜ ਲੱਗਣ ਦੀ ਬਜਾਏ ਆਨ ਕੋ ਕੀਜੈ ਮਿੱਤੜਾ, ਹੋਰਨਾਂ ਨੂੰ ਆਪਣਾ ਮਿੱਤਰ ਬਣਾਉਂਦਾ, ਦੁਨੀਆਦਾਰੀ ਦੀ ਮਿੱਤਰਤਾ ਦੇ ਵਿੱਚ ਦੋਸਤੀ ਵਿੱਚ ਗਲਤਾਨ ਰਹਿੰਦਾ, ਦੇਹਧਾਰੀਆਂ ਦੰਭੀਆਂ ਪਖੰਡੀਆਂ ਨੂੰ ਹੋਰਨਾਂ ਨੂੰ ਆਪਣੇ ਮਿੱਤਰ ਬਣਾਉਂਦਾ ਹੈ।
1: ਖਾਕ ਰਲੈ ਮਰ ਜਾਏ ਜੀਓ,
0: ਉਹ ਅੰਤ ਨੂੰ ਖਾਕ ਵਿੱਚ ਮਿੱਟੀ ਵਿੱਚ ਰਲ ਜਾਂਦਾ ਹੈ, ਕੋਈ ਕੀਮਤ ਨਹੀਂ ਪੈਂਦੀ, ਕੋਈ ਕਦਰ ਨਹੀਂ ਪੈਂਦੀ। ਮਰ ਜਾਏ ਜੀਓ, ਮਰ ਜਾਂਦਾ ਹੈ, ਮਰਦਾ ਤੇ ਜੰਮਦਾ ਰਹਿੰਦਾ ਹੈ ਨਿਤਾ ਪ੍ਰਤੀ।
1: ਬਹੁ ਰੰਗ ਦੇਖ ਭੁਲਾਇਆ,
0: ਦੁਨੀਆਂ ਦੇ ਬਹੁਤੇ ਰੰਗ ਤਮਾਸ਼ੇ ਵੇਖ ਵੇਖ ਕੇ ਭੁੱਲਿਆ ਹੋਇਆ ਹੈ ਜੀਵ ਪਰਮਾਤਮਾ ਵੱਲੋਂ।
1: ਭੁੱਲ ਭੁੱਲ ਆਵੇ ਜਾਏ ਜੀਓ,
0: ਭੁੱਲ ਭੁੱਲ ਕੇ ਪਰਮਾਰਥ ਵੱਲੋਂ, ਭੁੱਲ ਕੇ ਗੁਰੂ ਕੇ ਨਾਮ ਵੱਲੋਂ ਸਦਾ ਸਦਾ ਆਵਾ ਗਾਉਣ ਦੇ ਗੇੜੇ ਵਿੱਚ ਪਿਆ ਰਹਿੰਦਾ, ਜਨਮ ਲੈ ਕੇ ਆਉਂਦਾ ਤੇ ਮਰ ਕੇ ਜਾਂਦਾ ਹੈ ਵਾਰ ਵਾਰ।
1: ਨਦਰ ਪ੍ਰਭੂ ਤੇ ਛੁੱਟੀ ਐ,
0: ਜੇ ਉਹ ਪ੍ਰਭੂ ਸ਼ੁੱਧ ਭੂਮਾ ਰੂਪ ਆਸਰਾ ਰੂਪ ਸਰਬ ਕਲਾ ਸਮਰੱਥ ਵਾਹਿਗੁਰੂ ਆਪਣੀ ਨਦਰ ਕਰ ਦੇਵੇ, ਆਪਣੀ ਕਿਰਪਾ ਭਰੀ ਨਜ਼ਰ ਕਰ ਦੇਵੇ, ਨਦਰੇ ਇਨਾਇਤ ਬਖਸ਼ਿਸ਼ ਦੀ ਨਿਗਾਹ ਕਰ ਦੇਵੇ, ਤਾਂ ਉਸ ਪਰਮਾਤਮਾ ਦੀ ਕਿਰਪਾ ਭਰੀ ਨਜ਼ਰ ਦੇ ਨਾਲ ਸੰਸਾਰ ਸਾਗਰ ਤੋਂ, ਜਮਾਂ ਤੋਂ ਤੇ ਨਰਕਾਂ ਤੋਂ ਛੁੱਟ ਜਾਈਦਾ ਹੈ।
1: ਨਦਰੀ ਮੇਲ ਮਿਲਾਏ ਜੀਓ,
0: ਕਿਉਂਕਿ ਵਾਹਿਗੁਰੂ ਆਪਣੀ ਮਿਹਰ ਦੀ ਨਦਰ ਦੇ ਨਾਲ ਆਪਣੇ ਮਿਲਾਪ ਵਿੱਚ ਵਡਭਾਗੀ ਜੀਵਾਂ ਨੂੰ ਮਿਲਾ ਲੈਂਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ।
1: ਗਾਫਲ ਗਿਆਨ ਵਿਹੂਣਿਆ,
0: ਐ ਗਾਫਲ ਲਾਪਰਵਾਹ ਹੋਏ ਹੋਏ ਭੁੱਲੇ ਹੋਏ ਜੀਵ, ਆਤਮਕ ਗਿਆਨ ਤੋਂ ਵੀ ਹੋਣੇ ਖਾਲੀ ਜੀਵ।
1: ਗੁਰ ਬਿਨ ਗਿਆਨ ਨਾ ਭਾਲ ਜੀਓ,
0: ਭਾਈ ਗੁਰੂ ਤੋਂ ਬਿਨਾਂ, ਗੁਰੂ ਕੇ ਲੜ ਲੱਗੇ ਤੋਂ ਬਿਨਾਂ ਆਤਮਕ ਗਿਆਨ ਦੀ ਭਾਲ ਨਾ ਕਰ, ਨਾ ਲੱਭ, ਨਹੀਂ ਲੱਭਣਾ ਗਿਆਨ ਗੁਰੂ ਤੋਂ ਬਿਨਾਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਸੋ ਗੁਰੂ ਤੋਂ ਬਿਨਾਂ ਆਤਮਿਕ ਗਿਆਨ ਦੀ ਪ੍ਰਾਪਤੀ ਕਦਾਚਿਤ ਵੀ ਨਹੀਂ ਹੋ ਸਕਣੀ। ਇਹ ਤਾਂ ਗੁਰੂ ਕੀ ਬਖਸ਼ਿਸ਼ ਹੈ ਕਿ ਗਿਆਨ ਸਲਾਕਾ ਦੈ ਬੁੱਧ ਲੋਚਨ, ਕਰ ਹੈ ਤਮ ਅਗਿਆਨ ਵਿਮੋਚਨ। ਮਨ ਬੁੱਧ ਰੂਪੀ ਜਿਹੜੇ ਸਾਡੇ ਅੰਤਰੀਵ ਨੇਤਰ ਨੇ, ਉਹਨਾਂ ਵਿੱਚ ਆਤਮਿਕ ਗਿਆਨ ਰੂਪੀ ਸੁਰਮੇ ਦੀਆਂ ਸਲਾਈਆਂ ਫੇਰ ਕੇ ਸਤਿਗੁਰੂ ਜੀ ਅਗਿਆਨਤਾ ਦਾ ਹਨੇਰਾ ਤੇ ਅੰਨ੍ਹਾਪੁਣਾ ਨਾਸ ਕਰ ਦਿੰਦੇ ਨੇ। ਗੁਰੂ ਤੋਂ ਬਿਨਾਂ ਆਤਮਿਕ ਗਿਆਨ ਨਾ ਲੱਭ, ਨਹੀਂ ਪ੍ਰਾਪਤ ਹੋਣਾ ਕਿਤੋਂ ਵੀ।
1: ਖਿੰਚੋ ਤਾਣ ਵਿਗੁੱਚੀ ਐ,
0: ਖਿੱਚੋ ਤਾਣ ਵਿੱਚ ਹੀ ਪਿਆ ਰਵੇਗਾ ਕਿ ਕਦੇ ਕਿਸੇ ਦੇ ਲੜ ਲੱਗ ਗਿਆ, ਕਦੇ ਕਿਸੇ ਦੀ ਪੂਜਾ ਕਰ ਲਈ, ਕਦੇ ਕਿਸੇ ਨੂੰ ਧਿਆ ਲਿਆ, ਕਦੇ ਕਿਤੇ ਨੱਗ ਰਕੜ ਲਿਆ, ਕਦੇ ਕਿਤੇ ਮੱਥੇ ਟੇਕ ਲਏ। ਭਾਈ ਇਸ ਖਿੰਚੋ ਤਾਣ ਦੇ ਵਿੱਚ ਪੈ ਕੇ ਵਿਗੁੱਚੀਆ ਖੁਆਰ ਹੀ ਹੋਈਦਾ ਹੈ।
1: ਬੁਰਾ ਭਲਾ ਦੋਏ ਨਾਲ ਜੀਓ,
0: ਤੇਰੇ ਕੀਤੇ ਹੋਏ ਕਰਮ ਜਿਹੜੇ ਬੁਰਾ ਤੇ ਭਲਾ, ਇਹ ਦੋਵੇਂ ਤੇਰੇ ਨਾਲ ਨੇ। ਪਿਛਲੇ ਪੂਰਬਲੇ ਕਰਮਾਂ ਵਿੱਚ ਜਿਹੜੇ ਕੋਈ ਚੰਗੇ ਮੰਦੇ ਕਰਮ ਕੀਤੇ, ਉਹ ਸੁੱਖ ਦੁੱਖ ਰੂਪ ਪ੍ਰਾਰਬਧ ਬਣ ਕੇ ਹੁਣ ਤੇਰੇ ਨਾਲ ਨੇ। ਤੇ ਇਸ ਜੀਵਨ ਅੰਦਰ ਚੰਗੇ ਮੰਦੇ ਕਰਮ ਜਿਹੜੇ ਤੂੰ ਕਮਾਵੇਂਗਾ ਦੋਵੇਂ ਇਹ ਅਗਾਂਹ ਤੇਰੇ ਨਾਲ ਚੱਲਣੇ ਹਨ।
1: ਬਿਨ ਸ਼ਬਦ ਭੈ ਰਤਿਆ,
0: ਗੁਰੂ ਕੇ ਸ਼ਬਦ ਤੋਂ ਗੁਰੂ ਕੇ ਉਪਦੇਸ਼ ਤੋਂ ਬਿਨਾਂ ਭੈ ਰਤਿਆ, ਮਨ ਭੈ ਡਰ ਦੇ ਵਿੱਚ ਹੀ ਰੰਗਿਆ ਰਹਿੰਦਾ, ਡਰ ਹੀ ਪਿਆ ਰਹਿੰਦਾ ਹੈ। ਇਸ ਸੰਸਾਰ ਦਾ ਡਰ, ਜਮਾਂ ਦਾ ਡਰ, ਮੌਤ ਦਾ ਡਰ, ਨਰਕਾਂ ਵਿੱਚ ਪੈਣ ਦਾ ਡਰ, ਇਹ ਕਦੇ ਨਾਸ ਨਹੀਂ ਹੁੰਦਾ ਗੁਰੂ ਕੇ ਸ਼ਬਦ ਦੀ ਪ੍ਰਾਪਤੀ ਤੋਂ ਬਿਨਾਂ।
1: ਸਭ ਜੋ ਹੀ ਜਮ ਕਾਲ ਜੀਓ,
0: ਜਿੰਨੀ ਵੀ ਸ੍ਰਿਸ਼ਟੀ ਗੁਰ ਸ਼ਬਦ ਤੋਂ ਗੁਰ ਉਪਦੇਸ਼ ਤੋਂ ਵੀ ਹੋਣੀ ਹੈ। ਸਭ ਜੋ ਹੀ ਜਮ ਕਾਲ ਜੀਓ, ਜਮ ਕਾਲ ਨੇ ਸਾਰਿਆਂ 'ਤੇ ਆਪਣੀ ਤੱਕ ਰੱਖੀ ਹੋਈ ਹੈ, ਸਾਰਿਆਂ ਨੂੰ ਆਪਣੀ ਤਾੜ ਵਿੱਚ ਰੱਖਿਆ ਹੋਇਆ ਹੈ। ਉਹ ਸਾਰੇ ਜੀਵ ਜਿਹੜੇ ਨੇ ਕਾਲ ਦੇ ਵਸ ਹੋ ਕੇ ਜਮ ਧਰਮ ਰਾਜੇ ਦੇ ਵਸ ਜਾ ਕੇ ਪੈਂਦੇ ਨੇ।
1: ਜਿਨ ਕਰ ਕਾਰਨ ਧਾਰਿਆ,
0: ਜਿਨ ਕਰ ਕਾਰਨ, ਇਹ ਕਾਰਨ ਰੂਪ ਜਿਹੜਾ ਸੰਸਾਰ ਹੈ, ਜਿਹੜਾ ਅਨੇਕ ਪ੍ਰਕਾਰ ਦੇ ਕਾਰਨਾਂ ਤੋਂ ਪਰਮਾਤਮਾ ਨੇ ਪੈਦਾ ਕੀਤਾ, ਜਿਸ ਪਰਮਾਤਮਾ ਨੇ ਕਾਰਨ ਰੂਪ ਸੰਸਾਰ ਨੂੰ ਪੈਦਾ ਕਰਕੇ ਧਾਰਿਆ, ਧਾਰਨ ਕੀਤਾ, ਭਾਵ ਆਪਣਾ ਆਸਰਾ ਬਖਸ਼ਿਸ਼ ਕੀਤਾ ਹੋਇਆ ਹੈ।
1: ਸਭ ਸਹਿ ਦੇ ਆਧਾਰ ਜੀਓ,
0: ਸਾਰਿਆਂ ਨੂੰ ਹੀ ਆਪਣਾ ਆਧਾਰ, ਆਪਣਾ ਨਾਮ ਦਾ ਆਸਰਾ ਦੇਣ ਵਾਲਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਕੁਝ ਵਾਹਿਗੁਰੂ ਕੇ ਨਾਮ ਦੇ ਆਸਰੇ ਹੈ। ਸਾਰਿਆਂ ਨੂੰ ਆਸਰਾ ਦੇਣ ਵਾਲਾ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ।
1: ਸੋ ਕਿਉਂ ਮਨੋ ਵਿਸਾਰੀਐ,
0: ਐਸੇ ਆਸਰਾ ਰੂਪ ਪਰਮਾਤਮਾ ਨੂੰ ਆਪਣੇ ਮਨ ਵਿੱਚੋਂ ਕਿਉਂ ਭੁਲਾਈਏ? ਨਹੀਂ ਭੁਲਾਉਣਾ ਚਾਹੀਦਾ ਕਦੇ ਵਾਸਤੇ। ਮਨ ਕਹਾ ਵਿਸਾਰਿਓ ਰਾਮ ਨਾਮ, ਤਨ ਬਿਨ ਸਹਿ ਜਮ ਸਿਉ ਪਰੈ ਕਾਮ। ਨਾ ਭੁਲਾਈਏ ਕਦੇ ਵੀ ਆਪਣੇ ਮਨੋਂ ਐਸੇ ਪਰਮਾਤਮਾ ਨੂੰ।
1: ਸਦਾ ਸਦਾ ਦਾਤਾਰ ਜੀਓ,
0: ਜੋ ਸਾਰਿਆਂ ਦਾ ਆਸਰਾ ਰੂਪ ਹੁੰਦਿਆਂ ਸਦਾ ਸਦਾ ਦਾਤਾਰ ਜੀਓ, ਆਪ ਸਦੀਵ ਹੈ ਉਹ ਵਾਹਿਗੁਰੂ, ਤੇ ਸਦਾ ਹੀ ਦਾਤਾਂ ਦੇਣ ਵਾਲਾ ਹੈ, ਦੇ ਹੀ ਰਿਹਾ, ਦੇ ਹੀ ਜਾ ਰਿਹਾ। ਸਭ ਜੀਓ ਪਿੰਡ ਮੁਖ ਨੱਕ ਦੀ ਆ, ਵਰਤਣ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀ ਆ, ਰਸ ਅੰਨ ਭੋਗਾਣੀ। ਜੀਵਨ ਦਿੱਤਾ, ਸਰੀਰ ਦਿੱਤਾ, ਅੰਗ ਪ੍ਰਤੀ ਅੰਗ ਦਿੱਤੇ, ਪਾਣੀ ਬਖਸ਼ਿਆ, ਅੰਨ ਬਖਸ਼ਿਆ, ਕੱਪੜੇ ਬਖਸ਼ੇ, ਅਨੇਕਾਂ ਭੋਗਣ ਲਈ ਰਸ ਬਖਸ਼ੇ, ਦੇਈ ਜਾ ਰਿਹਾ, ਦੇਈ ਜਾ ਰਿਹਾ। ਸਾਰਿਆਂ ਨੂੰ ਸਦਾ ਹੀ ਦਾਤਾਂ ਦੇਣ ਵਾਲਾ ਜੋ ਸਦਾ ਰੂਪ ਵਾਹਿਗੁਰੂ ਹੈ, ਭਾਈ ਕਦੇ ਵੀ ਆਪਣੇ ਮਨ ਵਿੱਚੋਂ ਉਸ ਨੂੰ ਨਾ ਭੁਲਾਈਏ।
1: ਨਾਨਕ ਨਾਮ ਨਾ ਵਿਸਰੈ,
0: ਸ਼ਬਦ ਦੀ ਅੰਤਲੀ ਪੰਕਤੀ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਐ ਪ੍ਰਾਣੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਦੇ ਨਾ ਵਿਸਰੇ, ਕਦੇ ਨਾ ਭੁੱਲੇ। ਇਹ ਖਿਆਲ ਰੱਖ, ਚੇਤੇ ਰੱਖ, ਯਾਦ ਵਿੱਚ ਵਸਾ ਕੇ ਰੱਖ ਉਸ ਵਾਹਿਗੁਰੂ ਨੂੰ, ਕਦੇ ਵੀ ਨਾਮ ਨੂੰ ਨਾ ਭੁਲਾ, ਨਾਮ ਜਪਦਾ ਰਹਿ ਸਦਾ।
1: ਨਿਧਾਰ ਆਧਾਰ ਜੀਓ,
0: ਜੋ ਵਾਹਿਗੁਰੂ ਨਿਆਸਰਿਆਂ ਦਾ ਵੀ ਆਸਰਾ ਰੂਪ ਹੈ, ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਆਸਰਾ ਨਹੀਂ, ਉਹਨਾਂ ਨੂੰ ਵੀ ਆਸਰਾ ਦੇਣ ਵਾਲਾ ਹੈ। ਜਾ ਕਉ ਮੁਸ਼ਕਲ ਆਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖੜੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ, ਚਿੱਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤੱਤੀ ਵਾਉ। ਇਉਂ ਭਾਈ ਨਿਆਸਰਿਆਂ ਦਾ ਆਸਰਾ ਰੂਪ ਜੋ ਵਾਹਿਗੁਰੂ ਹੈ, ਉਹਦਾ ਨਾਮ ਯਤਨ ਕਰਕੇ ਜੀਵਨ ਵਿੱਚੋਂ ਕਦੇ ਨਾ ਭੁੱਲੇ। ਸਦਾ ਸਦਾ ਜਪੀਐ ਪ੍ਰਭ ਨਾਮ, ਸਦਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਰਹੇ।
1: ਸਾਵਣ ਸਰਸ ਮਨਾ,
0: ਲੜੀਵਾਰ ਗੁਰ ਸ਼ਬਦ ਦੀ ਵਿਚਾਰ ਜੋ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ, ਤੁਖਾਰੀ ਰਾਗ ਵਿੱਚ ਬਾਰਹ ਮਾਹਾ ਬਾਣੀ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਉਥਾਨਕਾ ਪੋਥੀਆਂ ਦੱਸਦੀਆਂ ਨੇ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਜੋ ਰਾਵੀ ਦਰਿਆ ਦੇ ਕਿਨਾਰੇ ਆਪ ਜੀ ਨੇ ਨਗਰ ਵਸਾਇਆ, ਜੋਤੀ ਜੋਤ ਸਮਾਉਣ ਵਕਤ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਇਹ ਪਾਵਨ ਬਾਣੀ ਬਾਰਹ ਮਹਾ ਤੁਖਾਰੀ ਉਚਾਰਨ ਕੀਤੀ ਸੀ। ਇਉਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਹਿਲੇ ਸਰੀਰਕ ਰੂਪ ਦੇ ਵਿੱਚ ਉਚਾਰਨ ਕੀਤੀ ਹੋਈ ਇਹ ਆਖਰੀ ਬਾਣੀ ਹੈ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਿਦਵਾਨ ਜਨਾ ਗੁਰਮੁਖਾਂ ਪਿਆਰਿਆਂ ਕੋਲੋਂ ਪਿਛਲੀਆਂ 8 ਪੌੜੀਆਂ ਦੀ ਕਥਾ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ। 9ਵੀਂ ਪੌੜੀ ਜੋ ਕਿ ਸਾਵਣ ਮਹੀਨੇ ਦੇ ਉਪਦੇਸ਼ ਰਾਹੀਂ ਮਹਾਰਾਜ ਸਿੱਖਿਆ ਉਚਾਰਨ ਕਰਦੇ ਨੇ, ਜੋ ਹੁਣ ਸਾਵਣ ਦਾ ਮਹੀਨਾ ਚੱਲ ਵੀ ਰਿਹਾ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਸਾਵਣ ਸਰਸ ਮਨਾ। ਭਾਈ ਸਾਵਣ ਦੇ ਮਹੀਨੇ ਵਿੱਚ ਸੋ ਮਨਾ ਸਰਸ, ਰਸ ਦੇ ਸਹਿਤ ਹੋ, ਆਨੰਦ ਦੇ ਸਹਿਤ ਹੋ।
1: ਘਣ ਵਰਸ ਹੈ ਰੁੱਤ ਆਏ,
0: ਘਣ ਵਰਸ ਹੈ, ਜੋ ਬੱਦਲ ਹਨ ਬਹੁਤ ਜ਼ਿਆਦਾ ਵਰਸਦੇ ਨੇ ਸਾਉਣ ਦੇ ਮਹੀਨੇ ਵਿੱਚ, ਰੁੱਤ ਆਏ ਵਰਖਾ ਦੀ ਰੁੱਤ ਆਉਣ ਤੋਂ, ਭਾਵ ਕਿ ਸਾਵਣ ਮਹੀਨੇ ਵਰਸਾ ਦੀ ਰੁੱਤ ਆਉਂਦੀ ਹੈ, ਬੱਦਲਾਂ ਤੋਂ ਮੀਂਹ ਵਰਦੇ ਨੇ ਅਤੇ ਮਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਜੇਠ ਅਤੇ ਹਾੜ ਦੋਵੇਂ ਗਰਮ ਮਹੀਨੇ, ਗਰਮ ਰੁੱਤ ਦੇ ਮਹੀਨੇ, ਗਰਮੀ ਦੇ ਨਾਲ ਤਪਸ਼ ਦੇ ਨਾਲ ਸਾਰੇ ਜੀਵ ਵਿਆਕਲ ਹੋ ਜਾਂਦੇ ਨੇ। ਧਰਤੀ 'ਤੇ ਉੱਗੀ ਹੋਈ ਬਨਸਪਤੀ, ਘਾਹ ਬੂਟੇ ਇਤਿਆਦਿਕ ਸੁੱਕ ਜਾਂਦੇ ਨੇ ਪਾਣੀ ਦੀ ਅਨਹੋਂਦ ਅਤੇ ਸੂਰਜ ਦੀਆਂ ਕਿਰਨਾਂ ਦੀ ਤਪਸ਼ ਦੇ ਨਾਲ। ਪਰ ਜਦੋਂ ਸਾਉਣ ਮਹੀਨੇ ਵਿੱਚ ਮੀਂਹ ਦੀਆਂ ਫੁਹਾਰਾਂ ਪੈਂਦੀਆਂ ਹੈ, ਸਾਰੇ ਪਾਸੇ ਆਨੰਦ ਖੇੜਾ ਛਾ ਜਾਂਦਾ ਹੈ, ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਮਿਲਦੀ ਹੈ। ਧਰਤੀ ਉੱਪਰ ਸੁੱਕੀ ਹੋਈ ਬਨਸਪਤੀ ਹਰੀ ਭਰੀ ਹੋ ਜਾਂਦੀ, ਹਰਿਆਵਲ ਦਾ ਆਨੰਦ ਖੇੜਾ ਆ ਜਾਂਦਾ ਹੈ। ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਅਤੇ ਔਗਣਾਂ ਦੀ ਤਪਸ਼ ਦੇ ਨਾਲ ਮਨ ਵਿੱਚੋਂ ਸ਼ੁਭ ਗੁਣ ਜਿਹੜੇ ਨੇ ਇਹ ਸੁੱਕ ਚੁੱਕੇ, ਕੁਮਲਾ ਚੁੱਕੇ, ਖਤਮ ਹੋ ਚੁੱਕੇ ਨੇ, ਵਿਆਕੁਲਤਾ ਆ ਚੁੱਕੀ ਹੈ। ਪਰ ਜਦ ਸਤਿਗੁਰੂ ਸੱਚੇ ਪਾਤਸ਼ਾਹ ਰੂਪੀ ਬੱਦਲ ਤੋਂ ਮਿਹਰ ਦੀ ਬਖਸ਼ਿਸ਼ ਹੁੰਦੀ ਹੈ, ਤਾਂ ਫਿਰ ਇਹ ਸੜੇ ਹੋਏ ਹਿਰਦੇ ਜਿਹੜੇ ਹਰੇ ਭਰੇ ਹੋ ਜਾਂਦੇ ਨੇ। ਸਾਵਣ ਸਰਸ ਮਨਾ ਘਣ ਵਰਸ ਹੈ ਰੁੱਤ ਆਏ, ਭਾਈ ਸਾਵਣ ਜਿਹੜਾ ਮਨੁੱਖਾ ਜੀਵਨ ਰੂਪੀ ਸਾਉਣ ਦਾ ਮਹੀਨਾ ਹੈ ਨਾ, ਇਹਦੇ ਵਿੱਚ ਰੁੱਤ ਆਏ। ਕਿਹੜੀ ਰੁੱਤ ਆਈ ਹੈ? ਮਨ ਰੁੱਤ ਨਾਮ ਰੇ, ਗੁਣ ਕਹੋ ਨਾਨਕ ਹਰ ਹਰੇ ਹਰ ਹਰੇ, ਪਰਮਾਤਮਾ ਦੇ ਨਾਮ ਦੀ ਰੁੱਤ। ਭਾਈ ਨਾਮ ਜਪਣ ਦੀ ਇਹ ਰੁੱਤ ਹੈ ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ, ਘਣ ਵਰਸ ਹੈ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀਆਂ ਮਿਹਰਾਂ ਦਾ ਮੀਂਹ ਵਰਾਉਂਦੇ ਨੇ ਤਾਂ ਸਰਸ ਮਨਾ ਜਿੰਦ ਆਤਮਾ ਜਿਹੜੀ ਹੈ ਰਸ ਦੇ ਸਹਿਤ, ਆਨੰਦ ਦੇ ਸਹਿਤ ਹੁੰਦੀ ਹੈ।
1: ਮੈਂ ਮਨ ਤਨ ਸਹੋ ਭਾਵੈ,
0: ਮੈਨੂੰ ਮਨ ਕਰਕੇ ਵੀ ਤੇ ਤਨ ਕਰਕੇ ਵੀ ਸਹੋ ਸਹੋ ਜੋ ਮੇਰਾ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਉਹ ਪਾਉਂਦਾ ਹੈ, ਉਹਦਾ ਪ੍ਰੇਮ ਚੰਗਾ ਲੱਗਦਾ ਹੈ।
1: ਪਿਰ ਪਰਦੇਸ ਸਿਧਾਏ,
0: ਪਰ ਉਹ ਮੇਰੇ ਪਿਰ ਪਤੀ ਦੇਵ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਦੇਸ ਸਿਧਾਏ, ਉਹ ਪਰਦੇਸ ਗਏ ਹੋਏ ਨੇ। ਸਾਧ ਸੰਗਤ ਜੀ, ਪ੍ਰਤੱਖ ਤੌਰ 'ਤੇ ਕਿਸੇ ਬੀਬੀ ਦਾ ਪਤੀ ਜੇ ਕੋਈ ਪ੍ਰਦੇਸ ਆਸੇ ਪਾਸੇ ਗਿਆ ਹੋਇਆ ਹੋਵੇ, ਜਿਵੇਂ ਉਹਨੂੰ ਉਹਦੇ ਪ੍ਰਤੱਖ ਦਰਸ਼ਨ ਨਹੀਂ ਹੁੰਦੇ, ਪਰ ਪਤੀ ਵਰਤਾ ਦੇ ਹਿਰਦੇ ਵਿੱਚ ਆਪਣੇ ਪਤੀ ਦੀ ਯਾਦ ਤਾਂ ਵਸੀ ਹੋਈ ਹੁੰਦੀ ਹੈ, ਦਰਸ਼ਨ ਨਹੀਂ ਹੁੰਦੇ, ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਵਡਭਾਗੀ ਜੀਵ ਆਤਮਾ ਰੂਪ ਜਿਹੜੀ ਪਤਨੀ ਹੈ ਨਾ, ਇਹਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਤਾਂ ਹੈ, ਯਾਦ ਤਾਂ ਹਿਰਦੇ ਵਿੱਚ ਵਸੀ ਹੋਈ ਹੈ, ਪਰ ਪਤੀ ਦੀ ਪ੍ਰਦੇਸ ਗਏ ਭਾਵ ਪਰੋਖ ਹਨ, ਗੁਪਤ ਹਨ, ਅਲੋਪ ਹਨ, ਸਾਹਮਣੇ ਦਰਸ਼ਨ ਦਾਰੇ ਨਹੀਂ ਹੋ ਰਹੇ, ਜਿਸ ਕਰਕੇ ਸਾਵਣ ਰੂਪੀ ਇਹ ਮਨੁੱਖਾ ਜਨਮ ਜਿਹੜਾ ਹੈ ਇਹਦੇ ਵਿੱਚ ਮਨ ਵਿੱਚ ਆਨੰਦ ਦੇ ਨਾਲ ਨਾਲ ਵੈਰਾਗ ਦੀ ਭਾਵਨਾ ਵੀ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ।
1: ਫਿਰ ਘਰ ਨਹੀਂ ਆਵੇ ਮਰੀਏ ਹਾਵੇ,
0: ਸਾਉਣ ਦੀ ਰੁੱਤ ਹੋਵੇ, ਫੁਹਾਰਾਂ ਪੈਂਦੀਆਂ ਹੋਣ, ਮੌਸਮ ਬੜਾ ਸੁਹਾਵਣਾ ਹੋਇਆ ਹੋਇਆ ਹੋਵੇ, ਅਤੇ ਜਿਸ ਪਤੀ ਵਰਤਾ ਬੀਬੀ ਦਾ ਪਤੀ ਪਰਦੇਸ ਹੈ, ਮਿਲਾਪ ਨਹੀਂ, ਦਰਸ਼ਨ ਨਹੀਂ, ਉਹਦੇ ਮਨ ਨੂੰ ਉਹ ਸਾਰੀਆਂ ਫੁਹਾਰਾਂ ਦੇ ਆਨੰਦ, ਉਹ ਮੌਸਮ ਦਾ ਸੁਹਾਵਣਾ ਪਾਣ, ਉਹ ਵਿਛੋੜੇ ਦੇ ਦੁੱਖ ਕਰਕੇ ਕੁਝ ਵੀ ਚੰਗਾ ਨਹੀਂ ਲੱਗਦਾ। ਮਨੁੱਖਾ ਜੀਵਨ ਰੂਪੀ ਸਾਉਣ ਦਾ ਮਹੀਨਾ, ਇਹਦੇ ਵਿੱਚ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ, ਤਰ੍ਹਾਂ ਤਰ੍ਹਾਂ ਦਾ ਸੁਹਾਵਣਾ ਪਾਣ, ਬਿਰਹਣੀ ਜੀਵ ਆਤਮਾ ਨੂੰ, ਪਰਮਾਤਮਾ ਨਾਲ ਪ੍ਰੇਮ ਰੱਖਣ ਵਾਲੀ ਜੀਵ ਆਤਮਾ ਨੂੰ ਕੁਝ ਵੀ ਸਹਾਉਂਦਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦਾਰਿਆਂ ਤੋਂ ਬਿਨਾਂ। ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚੇਤਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ। ਅਤੇ ਉਹ ਵਾਹਿਗੁਰੂ ਰੂਪ ਪਤੀ ਦੇ ਵਿਛੋੜੇ ਨੂੰ ਅਨੁਭਵ ਕਰਨ ਵਾਲੀ ਵਡਭਾਗੀ ਜੀਵ ਆਤਮਾ ਰੂਪ ਸਖੀ ਇਹ ਕਹਿੰਦੀ ਹੈ ਕਿ ਪਿਰ ਘਰ ਨਹੀਂ ਆਵੇ ਮੇਰਾ ਪਿਰ, ਮੇਰਾ ਪਤੀ ਉਹ ਅਕਾਲ ਪੁਰਖ ਵਾਹਿਗੁਰੂ ਜਿੰਨਾ ਚਿਰ ਪ੍ਰਤੱਖ ਰੂਪ ਹੋ ਕੇ ਹਿਰਦੇ ਰੂਪੀ ਘਰ ਦੇ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਤੱਕ ਮਰੀਐ ਹਾਵੇ, ਹਾਵੇ ਹੌਕਿਆਂ ਦੇ ਵਿੱਚ ਹੀ ਮਰੀਦਾ ਹੈ। ਮਨ ਦਾ ਵੈਰਾਗ ਜਿਹੜਾ ਹੈ ਇਹ ਟਿਕਣ ਨਹੀਂ ਦਿੰਦਾ, ਤੇ ਉਹਦੇ ਨਾਲ ਮੰਨੋ ਕਿ ਆਤਮਿਕ ਮੌਤ ਹੋ ਰਹੀ ਹੈ ਹਰ ਪਲ।
1: ਦਾਮਨ ਚਮਕ ਡਰਾਏ,
0: ਜਿਵੇਂ ਸਾਉਣ ਦੇ ਮਹੀਨੇ ਬਿਜਲੀ ਚਮਕਦੀ ਹੈ, ਬੱਦਲ ਗਰਜਦੇ ਨੇ, ਤੇ ਬਿਰਹੋਂ ਵਿੱਚ ਲੱਗੀ ਹੋਈ ਸੋ ਜਿਹੜੀ ਪਤੀ ਵਰਤਾ ਇਸਤਰੀ ਹੈ ਉਹ ਇਹਨਾਂ ਬੱਦਲਾਂ ਦੀ ਗਰਜ ਤੋਂ ਵੀ ਡਰਦੀ ਹੈ ਨਾ, ਇਵੇਂ ਹੀ ਦਾਮਨ ਚਮਕ ਡਰਾਏ, ਜਿਹੜੀ ਮਾਇਆ ਰੂਪੀ ਬਿਜਲੀ ਹੈ ਨਾ ਇਹ ਚਮਕਾਂ ਮਾਰ ਮਾਰ ਕੇ ਪਈ ਡਰਾਉਂਦੀ ਹੈ। ਕਿਧਰੇ ਮਨ ਦੇ ਉੱਪਰ ਮਾਇਆ ਦਾ ਪ੍ਰਭਾਵ ਨਾ ਪੈ ਜਾਵੇ, ਕਿਧਰੇ ਪ੍ਰਭੂ ਦੀ ਪ੍ਰੀਤ ਹਿਰਦੇ ਵਿੱਚੋਂ ਟੁੱਟ ਨਾ ਜਾਵੇ। ਮਾਇਆ ਅਨੇਕਾਂ ਚਮਕਾਂ ਮਾਰਦੀ ਹੈ, ਭਗਤ ਕਬੀਰ ਜੀ ਕਹਿੰਦੇ, ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ। ਮੈਨੂੰ ਪਰਮਾਤਮਾ ਨਾਲੋਂ ਤੋੜਨ ਵਾਸਤੇ, ਮੇਰੇ 'ਤੇ ਆਪਣਾ ਪ੍ਰਭਾਵ ਪਾਉਣ ਵਾਸਤੇ ਅਨੇਕ ਤਰ੍ਹਾਂ ਦੇ ਭੇਸ ਧਾਰਨ ਕਰਕੇ ਇਹ ਮਾਇਆ ਆਈ, ਪਰ ਹਮ ਰਾਖੇ ਗੁਰ ਆਪਣੇ, ਮੇਰੇ ਗੁਰੂ ਨੇ ਮੇਰੀ ਰੱਖਿਆ ਕਰ ਲਈ, ਇਹਦੇ ਤੋਂ ਮੈਨੂੰ ਬਚਾ ਲਿਆ। ਉਨ ਕਿਨੋਂ ਆਦੇਸ਼, ਉਸ ਮਾਇਆ ਨੇ ਫਿਰ ਆਦੇਸ਼ ਕੀਤੀ, ਨਮਸਕਾਰ ਕੀਤੀ ਸਾਡੇ ਅੱਗੇ। ਸੋ ਮੋਹ ਮਾਇਆ ਰੂਪੀ ਜਿਹੜੀ ਬਿਜਲੀ ਹੈ, ਇਹ ਆਪਣੀਆਂ ਰੰਗ ਰੰਗੀਨੀਆਂ ਆਪਣੀ ਚਕਾ ਚੌਂਧ ਦੇ ਨਾਲ ਚਮਕ ਚਮਕ ਕੇ ਡਰਾ ਰਹੀ ਹੈ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾ।
1: ਸੇਜ ਅਕੇਲੀ ਖੜੀ ਦੁਹੇਲੀ,
0: ਮੈਂ ਨਿਮਾਣੀ ਜਿੰਦ ਆਤਮਾ ਰੂਪ ਸਖੀ, ਆਪਣੇ ਹਿਰਦੇ ਅੰਤਸ਼ਕਰਨ ਰੂਪੀ ਸੇਜ ਵਿੱਚ ਇਕੱਲੀ ਹਾਂ, ਅਤੇ ਇਕੱਲੀ ਹੋਣ ਕਰਕੇ ਖਰੀ ਦੁਹੇਲੀ, ਬਹੁਤ ਜ਼ਿਆਦਾ ਦੁਹੇਲੀ, ਦੁਖੀ ਹੋ ਰਹੀ ਹਾਂ ਜਿੰਨਾ ਚਿਰ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ।
1: ਮਰਨ ਭਇਆ ਦੁੱਖ ਮਾਏ,
0: ਅਤੇ ਜਿਹੜਾ ਪ੍ਰਭੂ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੈ, ਐ ਭਾਈ ਉਸ ਵਿਛੋੜੇ ਦੇ ਵਿੱਚ ਤਾਂ ਮਾਨੋ ਸਾਡਾ ਮਰਨਾ ਹੋ ਰਿਹਾ, ਪਲ ਪਲ ਮੌਤ ਦੀ ਤਰ੍ਹਾਂ ਲੱਗ ਰਿਹਾ ਹੈ ਇਹ ਦੁੱਖ।
1: ਹਰ ਬਿਨ ਨੀਂਦ ਭੁੱਖ ਕਹੋ ਕੈਸੀ,
0: ਵਾਹਿਗੁਰੂ ਤੋਂ ਬਿਨਾਂ ਨੀਂਦ ਤੇ ਭੁੱਖ ਵੀ ਦੱਸੋ ਭਲਾ ਕਿਹੋ ਜਿਹੀ ਹੈ, ਭਾਵ ਉਹ ਵੀ ਕਿਹੜੇ ਕੰਮ ਦੀ। ਕਿਉਂਕਿ ਜਿਸ ਦੇ ਮਨ ਅੰਦਰ ਆਪਣੇ ਪਤੀ ਦਾ ਪ੍ਰੇਮ ਹੈ, ਉਹਨੂੰ ਨਾ ਸੌਣਾ ਚੰਗਾ ਲੱਗਦਾ, ਨਾ ਖਾਣਾ ਚੰਗਾ ਲੱਗਦਾ। ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਗੁਰੂ ਨੂੰ ਤੱਕੇ ਤੋਂ ਬਿਨਾਂ, ਦਰਸ਼ਨਾਂ ਤੋਂ ਬਿਨਾਂ ਨੀਂਦ ਵੀ ਨਹੀਂ ਆਉਂਦੀ। ਜੋ ਸਮਾਧੀ ਰੂਪੀ ਆਨੰਦ ਰੂਪੀ ਨੀਂਦ ਹੈ, ਇਹ ਵੀ ਪ੍ਰਾਪਤ ਨਹੀਂ। ਭੁੱਖ ਕਉ ਕੈਸੀ, ਜਿਹੜੀ ਪਦਾਰਥਾਂ ਦੀ ਭੁੱਖ ਹੈ, ਇਹ ਵੀ ਕਿੱਥੇ ਰਹਿੰਦੀ ਹੈ। ਨਹੀਂ ਕਿਸੇ ਪ੍ਰਕਾਰ ਨੀਂਦ ਅਤੇ ਭੁੱਖ ਆਪਣੇ ਪਿਆਰੇ ਤੋਂ ਬਿਨਾ।
1: ਕਾਪੜ ਤਨ ਨਾ ਸੁਖਾਵੇ,
0: ਸਰੀਰ ਤੇ ਪਹਿਨੇ ਹੋਏ ਜਿਹੜੇ ਕੱਪੜੇ ਬਸਤਰ ਨੇ, ਉਹ ਵੀ ਸੁਖਾਉਂਦੇ ਨਹੀਂ, ਉਹ ਵੀ ਚੰਗੇ ਨਹੀਂ ਲੱਗਦੇ। ਭਾਵ ਦੁਨੀਆਂ ਦੇ ਸੁੱਖਾਂ ਦੇ ਜਿੰਨੇ ਵੀ ਸਾਧਨ ਨੇ, ਜਿੰਨੇ ਵੀ ਕਾਰਣ ਨੇ, ਜਿੰਨੇ ਵੀ ਸਮਾਨ ਨੇ, ਪ੍ਰਭੂ ਪਰਮਾਤਮਾ ਦੇ ਵਿਛੋੜੇ ਨੂੰ ਅਨੁਭਵ ਕਰਦਿਆਂ ਵਡਭਾਗੀ ਜੀਵ ਆਤਮਾ ਨੂੰ ਕੁਝ ਵੀ ਸਿਖਾਉਂਦਾ ਨਹੀਂ, ਚੰਗਾ ਨਹੀਂ ਲੱਗਦਾ।
1: ਨਾਨਕ ਸਾ ਸੁਹਾਗਣ ਕੰਤੀ,
0: ਸਤਿਗੁਰੂ ਜੀ ਸ਼ਬਦ ਦੀ ਸੰਪੂਰਨਤਾ ਕਰਦਿਆਂ ਫਰਮਾਉਂਦੇ ਕਿ ਉਹ ਵਡਭਾਗੀ ਜੀਵ ਆਤਮਾ ਸੁਹਾਗਣ ਹੈ। ਕੰਤੀ ਕੰਤ ਪਰਮਾਤਮਾ ਵਾਹਿਗੁਰੂ ਕੀ ਪ੍ਰਾਪਤੀ ਵਾਲੀ ਆਨੰਦਮਈ ਅਵਸਥਾ ਵਾਲੀ ਉਹ ਵਡਭਾਗੀ ਜੀਵ ਆਤਮਾ ਹੈ।
1: ਪਿਰ ਕੈ ਅੰਕ ਸਮਾਵੇ,
0: ਜੋ ਆਪਣੇ ਪਿਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਕੀ ਮਿਲਾਪ ਰੂਪੀ ਗਲਵੱਕੜੀ ਦੇ ਵਿੱਚ ਸਮਾ ਜਾਵੇ, ਜਿਸ ਨੂੰ ਵਾਹਿਗੁਰੂ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਆਪਣੇ ਗਲੇ ਲਗਾ ਲਵੇ, ਜਿਸ ਨੂੰ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਵੇ ਜੀਵਨ ਵਿੱਚ, ਉਹ ਜਿੰਦ ਆਤਮਾ ਰੂਪੀ ਸਖੀ ਵਡਭਾਗਣ ਹੈ। ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ, ਪਿਰ ਔਗਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਸੋ ਉਹ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਲੀ ਆਨੰਦਮਈ ਅਵਸਥਾ ਵਾਲੀ ਜਿੰਦ ਆਤਮਾ ਵੱਡਿਆਂ ਭਾਗਾਂ ਵਾਲੀ ਹੈ। ਸੋ ਇਹ ਉਪਦੇਸ਼ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ, ਹਜ਼ੂਰ ਮਿਹਰ ਕਰਨ, ਆਪਾਂ ਗੁਰੂ ਕੀ ਕਿਰਪਾ ਦੇ ਪਾਤਰ ਬਣ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਸੰਦੇਸ਼, ਗੁਰੂ ਕਾ ਉਪਦੇਸ਼, ਗੁਰੂ ਕਾ ਬਖਸ਼ਿਆ ਹੋਇਆ ਸਿਧਾਂਤ ਜਨ ਜਨ ਤੱਕ ਪਹੁੰਚਾਉਣ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 24 ਜੁਲਾਈ ਤੋਂ ਜੋ ਮੀਰੀ ਪੀਰੀ ਖਾਲਸਾ ਮਾਰਚ ਦੀ ਪ੍ਰਾਰੰਭਤਾ ਹੋਈ, ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਮੀਰੀ ਪੀਰੀ ਖਾਲਸਾ ਰੂਪੀ ਮਹਾਨ ਨਗਰ ਕੀਰਤਨ ਥਾਵਾਂ ਥਾਵਾਂ ਤੋਂ ਹੁੰਦਾ ਹੋਇਆ ਸੰਗਤਾਂ ਵਿੱਚ ਵਿਚਰ ਰਿਹਾ, ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੈ। ਸੋ ਗੁਰੂ ਕੀ ਕਿਰਪਾ ਦੇ ਨਾਲ ਅੱਜ ਗੁਰਦੁਆਰਾ ਗੰਗਸਰ ਜੈਤੋ ਤੋਂ ਇਸ ਦੀ ਪ੍ਰਾਰੰਭਤਾ ਹੋ ਰਹੀ ਹੈ। ਔਰ ਤਖਤ ਵਾਹਿਗੁਰੂ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਜਾ ਕੇ ਅੱਜ ਸ਼ਾਮ ਦਾ ਪੜਾਅ ਹੋਵੇਗਾ। ਇਲਾਕਾ ਨਿਵਾਸੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਵੱਧ ਚੜ੍ਹ ਭਾਈ ਇਸ ਵਿੱਚ ਸ਼ਾਮਿਲ ਹੋਵੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ, ਮੀਰੀ ਪੀਰੀ ਸਿਧਾਂਤ ਦੇ ਧਾਰਨੀ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਪ੍ਰਵਾਨ ਕਰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਰਹਿ ਕੇ ਆਪਾਂ ਪੰਥ ਦੇ ਵਫ਼ਾਦਾਰ ਹੋਈਏ, ਅਤੇ ਚੜ੍ਹਦੀ ਕਲਾ ਦੇ ਸਹਿਤ ਆਪਾਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਕੇ ਜੀਵਨ ਸਫਲ ਕਰੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ

ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਆਪਾਂ ਵਾਤਾਵਰਣ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਆਪਣੇ ਚੁਗਿਰਦੇ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਨੇ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਗਲਤੀਆਂ ਨੇ ਜਾਂ ਫਿਰ ਪਿੱਛੇ ਕੀਤੀਆਂ ਉਹ ਗਲਤੀਆਂ ਜਿਨ੍ਹਾਂ ਦੇ ਕਰਕੇ ਕੋਈ ਮਿਆਦ 'ਚ ਸਾਨੂੰ ਇਸ ਮੌਕੇ ਭੁਗਤਣੇ ਪੈ ਰਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਸੋ ਸਾਡੇ ਵਾਤਾਵਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਰ ਹਫ਼ਤੇ ਲੈ ਕੇ ਆਉਂਦੇ ਨੇ। ਸੋ ਇਸ ਹਫ਼ਤੇ ਵੀ ਸਾਡੇ ਲਈ ਇਹਨਾਂ ਨੇ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਇਹਨਾਂ ਦਾ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਜੀ ਸਮਾਂ ਕੱਢਣ ਦੇ ਲਈ। ਤੇ ਕੀ ਚੱਲ ਰਿਹਾ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਮੁਲਕ ਤੋਂ ਉਧਰੋਂ ਸ਼ੁਰੂ ਕਰ ਲੈਨੇ, ਉਧਰ ਕੀ ਚੱਲ ਰਿਹਾ ਮੌਸਮ ਨੂੰ ਲੈ ਕੇ?
1: ਸਾਡੇ ਗਰਮੀ ਚੱਲ ਰਹੀ ਹੈ ਜੀ, ਇੱਥੇ ਸਾਡੇ ਨਾਰਥ ਦੇ ਵਿੱਚ ਕਾਫੀ ਫੋਰੈਸਟ ਫਾਇਰ ਚੱਲ ਰਹੀਆਂ ਨੇ, ਜਿਹਦੇ ਕਰਕੇ ਧੂੰਆਂ ਜਿਹੜਾ ਸੀ ਕਾਫੀ ਫੈਲਿਆ ਹੋਇਆ ਹੈ। ਤੇ ਟੋਰਾਂਟੋ ਤੇ ਨਿਊਯਾਰਕ ਤੇ ਡੋਨਲਡ ਟਰੰਪ ਕਹਿਣਾ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਹੈ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ, ਉਹ ਜਿਵੇਂ ਉਹ ਹੁੰਦੇ ਹੀ ਨੇ। ਤੇ ਉਂਝ ਗਰਮੀ, ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਸਾਡਾ ਗਰਮੀ ਦਾ ਮੌਸਮ ਵੀ ਹੈ
0: ਜੀ। ਫਿਰ ਉਦਾਂ ਦਾ ਹੋ ਗਿਆ ਕੰਮ, ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
1: ਇੱਧਰ
0: ਯੂਰਪ ਦੇ ਵਿੱਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜ਼ਾ?
1: ਯੂਰਪ ਦੇ ਵਿੱਚ ਬੁਰੇ ਹਾਲ ਹੈ ਜੀ। ਮੈਂ ਅੱਜ ਪੜ੍ਹ ਰਿਹਾ ਸੀ ਖਬਰ ਬਈ, ਜਿਹੜੀ ਯੂਰਪ ਦੇ ਵਿੱਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਹੈ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ, ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਹੈ। ਤੇ ਉਹਦੇ ਨਾਲ ਖਾਣ ਦੀ ਜਿਹੜੇ ਆਪਣੇ ਖਾਂਦੇ ਆ ਜੋ ਆਪਣਾ ਫੂਡ ਹੈ, ਉਹਦੀਆਂ ਪ੍ਰਾਈਸਿਸ ਵਧਣਗੀਆਂ। ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਵੀ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ, ਤੇ ਪੰਜਾਬ ਵਗੈਰਾ 46-47 ਤੱਕ ਗਿਆ ਹੋਇਆ, ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮਾ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ। ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ, ਸੋ ਬਾਈ ਜੀ ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪ੍ਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਐਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਹ ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 1996 'ਚ ਪਹਿਲੀ ਕਯੋਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣੇ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਏਬਲ ਐਨਰਜੀ ਤੇ ਲੈ ਕੇ ਆਓ। ਤੇ ਪਰ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ, ਪੂਰੀ ਜਿਹੜੇ ਮਿਡਲ ਈਸਟ ਹੈ, ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ $1 billion ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ
0: ਬਿਲਕੁਲ ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਾਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ। ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਆਪਾਂ ਪਿੱਛੇ ਹਟਣਾ ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ, ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ। ਉੱਥੇ ਜੇ ਤਾਪਮਾਨ ਵੱਧਦਾ ਅੱਗਾਂ ਲੱਗਣਗੀਆਂ ਅਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ, ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗਏ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ। ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
1: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਇਸ ਸਾਨੂੰ ਵੱਧ ਤੋਂ ਵੱਧ ਹਰ ਥਾਂ ਤੇ ਐਫ ਲੈਣਾ ਚਾਹੀਦਾ, ਤੇ ਕਿਉਂਕਿ ਆਪਣੇ ਚੋਂ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਆ, ਚਾਹੇ ਉਹ ਲਹਿੰਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਹੈ, ਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ, ਉੱਥੇ ਸਭ ਤੋਂ ਵੱਧ ਬਰਬਾਦੀ ਆਉਣੀ ਆ ਜਿਹੜੇ ਦੋ ਪੰਜਾਬ ਨੇ, ਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਹੈ, ਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ, ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ, ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ ਸਕੂਲ ਹੈ ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ ਤੇ ਸੋਲਰ ਪੈਨਲ ਤਾਂ ਲਗਾ ਕੇ ਦਿੰਦੇ ਆ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਓਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲੇ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ, ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ, ਤੇ ਬਾਈ ਜੀ ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ ਤਕਰੀਬਨ 1-1 ਕਿਲੋਵਾਟ ਦਾ ਜਿਹੜਾ ਉਹ 37,000 ਪੈਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3-4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਇਨਕਮ ਬਿੱਲ ਆ ਬਿਜਲੀ ਦਾ ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਅਜਿਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ, ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ 1 ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਟ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ, ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਏ ਲੱਗਦਾ, ਤੇ 6 ਕਿਲੋਵਾਟ ਦਾ ਜਿਹੜਾ, ਤੇ ਸੋ ਤੁਸੀਂ ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜਾ ਹੁੰਦਾ, ਤੇ ਆਮ ਤੌਰ ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਤੇ ਜੇ ਅਸੀਂ ਇੰਨੀਆਂ ਤੁਹਾਡੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉੱਥੇ ਤੁਸੀਂ ਕਰਾਓਗੇ ਉਹਦਾ ਸਾਰਿਆਂ ਨੂੰ ਭਲਾ ਹੋਏਗਾ, ਤੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਫੁੱਲ ਐਨਰਜੀ ਲਗਾਓਗੇ, ਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਕੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ, ਸੋ ਇਹਦੀਆਂ ਬਹੁਤ ਪਰਤਾਂ ਨੇ ਇਹਨੇ ਕਰਨ ਦੀਆਂ, ਸੋ ਬਾਈ ਜੀ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ ਚ।
0: ਅੱਛਾ ਜੀ,
1: ਤੁਸੀਂ ਦੇਖ ਲਓ ਇੱਕ ਦਿਨ ਸੂਰਜ ਚੜ੍ਹਦਾ ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ। ਹੁਣ ਉਹ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ ਚੋਂ ਆਉਂਦਾ, ਜਾਂ ਉਧਰੋਂ ਬੰਗਾਲ ਤੇ ਬਿਹਾਰ ਚੋਂ ਆਉਂਦਾ, ਉਹਨੂੰ ਲਿਆਉਣ ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਤੁਹਾਡੀਆਂ, ਤੇ ਮਤਲਬ ਦੁਨੀਆਂ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ ਉਹਨਾਂ ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ ਤੇਲ ਤੇ ਗੈਸ ਢੋਂਦੇ ਆ,
0: ਓਕੇ
1: ਅੱਧੇ। ਤੇ ਜੇ ਆਪਾਂ ਕੱਲ ਨੂੰ ਸਾਰੇ ਥਾਂ ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਤੇ ਬਿਜਲੀ ਅਸੀਂ ਹਵਾ ਦੇ ਨਾਲ ਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
0: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
1: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ, ਹੁਣ ਤਾਂ ਹੀ ਉੱਥੇ ਏਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ, ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਆ ਬਸ ਉਹਨਾਂ ਨੇ, ਹੁਣ ਜਦੋਂ ਉਹਨਾਂ ਲੱਗੇ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ, ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ, ਕੋਈ ਬੰਦਾ ਨਹੀਂ, ਇੱਕ ਬੰਦਾ ਨਹੀਂ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਵੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ 'ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾਟ ਇੱਕ ਇੱਕ ਵੀ ਨਹੀਂ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ। ਇਸੇ ਕਰਕੇ ਏਡਾ ਵੱਡਾ ਪ੍ਰੋਟੈਸਟ ਹੋਇਆ, 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ
0: ਜੀ। ਤੇ ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਹੈ।
1: ਹਾਂ
0: ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ ਡਿਲੀਵਰੀ ਡਿਲੀਵਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ ਜੀ ਬਚਾਈ ਇਹਨਾਂ ਨੇ।
1: ਹਾਂ ਹਾਂ, ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ, ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਵੀ ਜਿੰਨਾ ਵੀ ਹੈ ਸੁਰੱਖਿਅਤ ਹੈ। ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ, ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਬੰਗਾਲ, ਜੋ ਨੇਪਾਲ ਚ ਹੋਇਆ, ਜੋ ਸ਼੍ਰੀਲੰਕਾ ਚ ਹੋਇਆ, ਜੋ ਬੰਗਲਾਦੇਸ਼ ਚ ਹੋਇਆ। ਉਹਨਾਂ ਨੇ ਘਰ ਤੇ ਨਹੀਂ ਪੈਣਾ, ਘਰ ਬੈਠ ਕੇ ਭੁੱਖੇ ਥੋੜੋ ਮਰਨਗੇ, ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ, ਉਹਦੇ ਮਾਮਲੇ ਦੇ ਉੱਤੇ ਉਹ ਤਾਂ ਉਹਨਾਂ ਦੇ ਸਿਰ ਤੇ ਜੂਨ ਤੱਕ ਨਹੀਂ ਫਰਕਦੀ। ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ 'ਚ ਲੈਣ ਦੀ ਲੋੜ ਹੈ। ਅਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ 'ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ। ਅਤੇ ਜੋ 6 ਕਿਲੋਵਾਟ ਦਾ ਵੀ ਹੈ, ਤੁਸੀਂ ਆਪ ਕੋਲ ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ 'ਤੇ ਲਾ ਦਾਂਗੇ ਤੇ ਤੁਹਾਡੀ ਸੇਵਾ ਵੀ ਹੈ ਤੇ ਸਾਡੀ ਕੁਦਰਤ ਦਾ ਤੇ ਧਰਤੀ ਦਾ ਵੀ ਭਲਾ।
0: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤੇ ਹੱਥੀਂ ਲਵਾਇਆ ਵਾ, ਉੱਥੇ ਕਾਫੀ ਆਸਾਨ ਹੈ, ਕਾਫੀ ਕੰਪਨੀਆਂ ਇਹ ਕੰਮ ਕਰ ਰਹੀਆਂ ਜਾਂ ਕੀ ਪ੍ਰੋਸੈਸ ਕੀ ਹੈ?
1: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ ਤੇ, ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ, ਕਿਉਂਕਿ ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ 'ਚ ਡੰਪ ਕਰ ਦਿੰਦੇ ਨੇ। ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜੜ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਸੋ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਉਹ ਪੂਰੇ ਪੰਜਾਬ 'ਚ ਲਾਉਂਦੇ ਨੇ ਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ 'ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ। ਅਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਂ ਮੈਨੂੰ ਕੋਂਟੈਕਟ ਕਰ ਸਕਦੇ, ਫੇਸਬੁੱਕ 'ਤੇ ਮੈਂ ਉਹਨਾਂ ਨੂੰ ਰੈਫਰੈਂਸ ਵੀ ਦੇ ਦਾਂਗਾ। ਅਤੇ ਮੇਰਾ ਪਿੰਡ ਜਲੰਧਰ ਦੇ ਲੱਗਿਆ, ਅਸੀਂ ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ ਹਾਂ, ਹੋਰ ਵੀ ਕਈ ਪਿੰਡਾਂ ਦੇ ਵਿੱਚ। ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਇੱਕ ਰੈਂਟ 'ਤੇ ਰਹਿੰਦੇ ਹੋਵੇ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹੋ ਆ ਵੀ ਉਹ ਉੱਤਰ ਵੱਲ ਨੂੰ ਹੈ ਤਾਂ ਉੱਥੇ ਨਹੀਂ ਲੱਗਦੇ, ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਅਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਅਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਕਿ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ। ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ 2-4 ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ, ਆਪਣੇ ਸਕੂਲ, ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ। ਅਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਹਾੜੀ ਸੋਹਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ, ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਅਤੇ ਪਰ ਉੱਥੇ ਧੜਾ ਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ, ਪੰਜਾਬ ਫੁੱਲ ਲਗਾਉਣ ਦੇ ਵਿੱਚ ਗੁਜਰਾਤ ਅਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
0: ਜੀ, ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀਂ ਵੀ ਲਵਾ ਕੇ ਦੇ ਸਕਦੇ ਹੋ। ਤੁਸੀਂ ਆਪਣੇ ਮੋਟਰ ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦੇ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ ਇੱਥੇ ਸਾਨੂੰ ਭੇਜਦੀ ਆ ਸੋਲਰ ਦਾ। ਸੋ ਉੱਥੇ ਵੀ ਤੁਸੀਂ ਉਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ ਐਨ ਆਰ ਆਈ ਕਰ ਸਕਦੇ ਨੇ?
1: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ ਉੱਥੇ ਜਿਹੜਾ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ ਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ ਸਾਡੇ ਸਕੂਟਰ ਤੇ ਫੈਕਟਰੀਆਂ ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ ਉਹ ਰੁੱਖ ਨੇ ਹੈ ਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1% 2% ਤੱਕ ਉਹਨੂੰ ਉਹ ਆਪਣਾ ਸੋਖ ਸਕਦੇ ਆ ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ ਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ ਪੰਜਾਬ ਦਾ ਰੁੱਖ ਨਹੀਂ ਹੈ ਪਾਮ ਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ ਜਿਹੜੇ ਸਾਡੇ ਜੱਦੀ ਰੁੱਖ ਨੇ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ ਤੇ ਤੁਸੀਂ ਉਹ ਲਗਾਓ ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ ਹਰ ਪੰਛੀ ਹਰ ਰੁੱਖ 'ਤੇ ਬੈਠਦਾ ਵੀ ਨਹੀਂ ਹੈ ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਉਹਨੂੰ ਫਲ ਲੱਗਦਾ ਪੰਛੀ ਉੱਥੇ ਜਾਂਦੇ ਨੇ ਸੋ ਤੁਸੀਂ ਰੁੱਖ ਲਗਵਾਓ ਬਰਸਾਤਾਂ ਆ ਰਹੀਆਂ ਨੇ ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ 'ਤੇ ਹਰ ਸਾਲ 1 ਜਾਂ 2 ਜਾਂ 3 ਰੁੱਖ ਲਗਾਉਣੇ ਅਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ ਖਾਸ ਕਰਕੇ ਦੁਆਬੇ ਦੇ ਵਿੱਚ ਤੈਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ 'ਤੇ ਖਾਸ ਕਰਕੇ ਦਿਖਦਾ ਨਹੀਂ ਸੀ ਐਨ ਅਸੀਂ ਜਿਹੜੇ ਆਪਣੇ ਡੇਰੇ ਸੀ ਖੂਹ ਜਿਹਨੂੰ ਕਹਿੰਦੇ ਆ ਅਸੀਂ ਐਨ ਸਾਫ਼ ਕਰ ਦਿੱਤੇ ਸੀ ਕੱਟ ਕੇ ਹੁਣ ਉੱਥੇ ਮਤਲਬ ਮੇਰਾ ਪਿੰਡ ਹੈ ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ ਕੋਈ 1 ਜਾਂ 2 ਬੰਦੇ ਹੁੰਦੇ ਆ ਉਹ ਲਗਾ ਰਹੇ ਨੇ ਤੁਸੀਂ ਜਾਓ ਤੇ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
0: ਜੀ ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਉਹਨੂੰ ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ ਸਾਨੂੰ ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ
1: ਉਹਨਾਂ ਨੇ 100% ਕਰਤਾ ਜੀ ਹੁਣ ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਹੈ ਪਹਿਲਾਂ 80% ਕਹਿੰਦੇ ਹੁੰਦੇ ਸੀਗੇ ਹਮੇਸ਼ਾ ਉਹਨੇ 1-1.5 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ ਉਹ ਕਿਲੋ ਵਾਟ 'ਚ ਗਿਣਦੇ ਆ ਵੀ 2 ਕਿਲੋ ਵਾਟ ਆ 3 ਕਿਲੋ ਵਾਟ ਆ ਤੇ ਉਨੇ ਦਾ ਤੁਸੀਂ ਲਗਾ ਸਕਦੇ ਹੋ ਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ ਜਦੋਂ ਬਿਜਲੀ ਚੱਲ ਜਾਵੇ ਉਦੋਂ ਕਰ ਲਏ ਪਰ ਉਹ ਅਲੱਗ ਹੈ ਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਹੀ ਤੁਹਾਡੀ ਬੈਟਰੀ ਨੇ ਤੁਸੀਂ ਉਹਨੂੰ ਦਿਓ ਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਤੇ ਤੁਹਾਡਾ ਬਿੱਲ 0 ਹੋ ਜਾਏਗਾ ਤੇ ਜੇ ਤੁਸੀਂ ਨਹੀਂ ਵੀ ਕਰ ਤੁਹਾਡੇ ਆਂਢੀ ਗੁਆਂਢੀ ਵਰਤਣਗੇ ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ ਤੇ ਕੀ ਹੁੰਦਾ ਜਿਹੜੇ NRI ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ ਗੀਤਾ ਦਾ ਪਾਠ ਕਰਾਉਂਦੇ ਆ ਉਹ ਜਾਂ ਉਹ ਕਿਸੇ ਤੀਰਥ ਯਾਤਰਾ ਤੇ ਜਾਂਦੇ ਆ ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ ਸਾਡੇ ਗੀਤਾਂ ਦੇ ਪਾਠ ਵੀ ਇਹੀ ਨੇ ਕਿਉਂਕਿ ਜੇ ਸਾਡੀ ਧਰਤੀ ਨਾ ਬਚੀ ਜੇ ਸਾਡਾ ਪੰਜਾਬ ਨਾ ਬਚਿਆ ਤੇ ਜਿਹੜੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ
0: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫ੍ਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ ਬਿੱਲ ਮਾਫ਼ ਕੀਤੇ ਜਾਂਦੇ ਆ ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ
1: ਬਿਲਕੁਲ ਹਾਂ ਸਰਕਾਰ ਉਹਨੂੰ ਬਜਾਏ ਫ੍ਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ ਦੇਣਾ
0: ਉਹ ਲਵਾ ਦੇਣਾ ਉਹਨੂੰ ਸਬਸਿਡਾਈਜ਼ ਕਰ ਦੇਣਾ
1: ਹਾਂ ਹਾਂ ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਉਹਨਾਂ ਨੇ ਫ੍ਰੀ ਦੇ ਯੂਨਿਟ ਦਿੱਤੇ ਇਹਦਾ ਨੁਕਸਾਨ ਬਹੁਤ ਹੋਇਆ ਬਿਜਲੀ ਬੋਰਡ ਸਾਡਾ ਬੈਂਕਰਪਟ ਹੈ ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸਿਸ ਲਾਉਣੇ ਹੁੰਦੇ ਆ ਛੋਟੇ ਡੈਮ ਬਣਾਉਣੇ ਹੁੰਦੇ ਆ ਨਵੀਆਂ ਚੀਜ਼ਾਂ ਲੱਭਣੀਆਂ ਉਹਨਾਂ ਕੋਲ ਪੈਸਾ ਕੋਈ ਨਹੀਂ ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ ਤੁਸੀਂ 300 ਯੂਨਿਟ ਤੱਕ ਫ੍ਰੀ ਕਰਤੇ ਜਿਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੂੰ 2 ਮੀਟਰ ਲਗਾਇਆ ਜੇ ਉਹਨੇ 600 ਖਪਤ ਸੀ ਉਹਨੇ ਉਹਦੇ 2 ਮੀਟਰ ਲਗਵਾ ਦਿੱਤੇ ਉਹ ਇੱਕ ਵੱਖਰਾ ਵਿਸ਼ਾ ਪਰ ਇਹਦਾ ਨੁਕਸਾਨ ਬਹੁਤ ਹੋਇਆ ਕਿਉਂਕਿ ਗੁਜਰਾਤ ਦੇ ਵਿੱਚ ਤੇ ਰਾਜਸਥਾਨ ਤੇ ਕਰਨਾਟਕਾ 'ਚ ਬਿਜਲੀ ਮੁਫ਼ਤ ਨਹੀਂ ਹੈ ਇਸ ਲਈ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
0: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ ਤਾਂ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ। ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
1: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ 2 ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ। ਇੱਕ ਜਦੋਂ ਕਿਸਾਨਾਂ ਨੂੰ ਪਾਣੀ ਫ੍ਰੀ ਕੀਤਾ ਗਿਆ, ਉਹਦੇ ਨਾਲ ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਫਰਜ਼ੀ ਤੁਹਾਡੀ ਉਹ ਵੇਸਟ ਹੁੰਦੀ। ਦੂਜਾ ਸਾਡਾ ਧਰਤੀ ਦੇ ਥੱਲੋਂ ਪਾਣੀ ਖਤਮ ਹੋ ਗਿਆ ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫ੍ਰੀ ਦੀ ਬਿਜਲੀ ਹੈ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਭੇਫੇ ਆਪਣੀ ਪੋਲਿਸੀ ਦੇ ਸਹਾਰੇ ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ, ਜਲੰਧਰ ਏਕੜ ਦੇ ਜਲੰਧਰ ਦੇ ਆਸ ਪਾਸ ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਹੈ, ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000, 2.5 ਗੁਣਾ ਜ਼ਿਆਦਾ। ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨੀ ਪਾਉਂਦੇ, ਦਵਾਈਆਂ ਬਿਲਕੁਲ ਨੀ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ 2 ਪਾਲਿਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫ੍ਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹੇਆ ਨਹੀਂ ਪੈਂਦਾ, ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫ੍ਰੀ ਦੀ। ਪਰ ਮੇਰੇ ਹਿਸਾਬ ਨਾਲ ਫ੍ਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹ 'ਚ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਵੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹਦਾ ਲਹੂ ਚੂਸ ਰਿਹਾ।
0: ਬਿਲਕੁਲ,
1: ਜਿਹਨੂੰ ਕਹਿੰਦੇ ਹੁੰਦੇ ਘਰ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ।
0: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫ੍ਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ, ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
1: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ ਮੂੰਗਫਲੀ, ਜਿਹੜੀ ਸਰੋਂ ਹੈ, ਜਿਹੜਾ ਤਾਰਾ ਮੀਰ ਹੈ, ਜਿਹਨਾਂ ਨੂੰ ਘੱਟ ਪਾਣੀ ਲੱਗਦਾ, ਬਹੁਤਿਆਂ ਨੂੰ ਬਿਲਕੁਲ 1 ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਵੇਚ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ। ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ 2 ਵਾਰੀ ਹੁੰਦੀ, 2 ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ, ਅਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ, ਅਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਅਤੇ ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਅਤੇ ਉਹ ਤੁਹਾਡੀ ਫ੍ਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ, ਉਹ ਵੀ ਫ੍ਰੀ ਹੋ ਗਿਆ ਤੁਹਾਡਾ। ਹੁਣ ਕਿਸੇ ਨਾ ਪੈਟਰੋਲ ਨੇ ਕਦੀ ਫ੍ਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ ਐਲ ਪੀ ਜੀ ਸਿਲੰਡਰ ਨੇ ਫ੍ਰੀ ਹੋਣਾ। ਫ੍ਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
0: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤਾਂ ਇੱਕ ਦੂਸਰੇ ਦੀ ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
1: ਬਹੁਤ ਬਹੁਤ ਧੰਨਵਾਦ ਭਾਈ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ, ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ, ਅਤੇ ਜੇਕਰ ਤੁਸੀਂ ਕਰ ਰਹੇ ਹੋ ਅਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਤਾਂ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ, ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਆ। ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਛ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ। ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਤਾਂ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਸਾਂਝੀ ਕਰਦਿਆ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰਾਖਾ। ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਮਨ ਦੇ ਵਿੱਚ ਉਸ ਰੱਬ ਦੇ ਲਈ ਸ਼ੁਕਰਾਨਾ, ਜੇਕਰ ਨਹੀਂ ਤਾਂ ਉਹ ਚਿਹਰੇ 'ਤੇ ਪਹਿਲਾਂ ਇਹ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਆਓ ਸਵੇਰੇ ਸਵੇਰੇ ਦੇ ਸਮੇਂ ਇਹ ਖੁਸ਼ੀਆਂ ਲੈ ਕੇ ਨਿਕਲਦੇ ਹਾਂ, ਅਤੇ ਸ਼ਾਮਾਂ ਤੱਕ ਦੂਨ ਸਵਾਈਆਂ ਕਰਕੇ ਵਾਪਸ ਘਰਾਂ ਨੂੰ ਪਰਤਾਂਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਕਾਫੀ ਦਿਨ ਬੀਤ ਚੁੱਕੇ ਸੀ। ਅੱਜ ਜਦੋਂ ਸੁਰਜੀਤ ਦਫ਼ਤਰੋਂ ਵਾਪਸ ਮੁੜਨ ਲੱਗਾ ਤਾਂ ਸੋਚਿਆ ਘਰ ਮਠਿਆਈ ਲੈ ਜਾਂਦਾ, ਆਹ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ, ਅੱਜ ਛੁੱਟੀ ਵੀ ਛੇਤੀ ਹੋ ਗਈ ਹੈ। ਸ਼ਾਮ ਜੀ ਦਾ ਵੇਲਾ ਸੀ, ਬਾਜ਼ਾਰ ਦੇ ਵਿੱਚ ਕਾਫੀ ਭੀੜ ਭੜਕਾ, ਕਾਫੀ ਰੌਣਕ ਜੀ ਲੱਗੇ, ਜਿੱਦਾਂ ਮਨ ਨੂੰ ਖੁਸ਼ੀ ਜੀ ਚੜ੍ਹਦੀ ਹੈ ਰੌਣਕ ਮੇਲਾ ਵੇਖ ਕੇ, ਲੋਕਾਂ ਦੇ ਰੰਗ ਬਿਰੰਗੇ ਕੱਪੜੇ ਪਾਏ ਵੇਖ ਕੇ ਇੱਕ ਅਜੀਬ ਜਿਹੀ ਖੁਸ਼ੀ ਮਿਲਦੀ ਹੈ। ਫਿਰ ਪਤਾ ਨਹੀਂ ਕਿਉਂ ਤਿਉਹਾਰ ਮਨ ਦੇ ਵਿੱਚ ਆਉਂਦੇ ਨੇ, ਅਤੇ ਤਿਉਹਾਰ ਮਨ ਦੇ ਵਿੱਚ ਆਉਂਦੇ ਨੇ ਅਤੇ ਫਿਰ ਪਤਾ ਨਹੀਂ ਕਿਉਂ ਮਠਿਆਈ ਆਪਣੇ ਆਪ ਹੀ ਮਨ 'ਚ ਆ ਜਾਂਦੀ ਹੈ। ਵਾਰ ਵਾਰ ਇੱਦਾਂ ਦੀਆਂ ਸੋਚਾਂ ਆਉਂਦੀਆਂ ਅਤੇ ਹੋਰ ਜ਼ਿਆਦਾ ਜੀ ਕਰਦਾ ਆਪ ਵੀ ਮਿੱਠਾ ਖਾਵਾਂ ਅਤੇ ਘਰ ਬੱਚਿਆਂ ਲਈ ਵੀ ਲੈ ਜਾਵਾਂ। ਘਰਵਾਲੀ ਨੂੰ ਫੋਨ ਕੀਤਾ, ਅੱਜ ਮਠਿਆਈ ਖਾਣ ਨੂੰ ਜੀ ਕਰਦਾ, ਤਾਂ ਉਹ ਤਾਂ ਜਿੱਦਾਂ ਪਹਿਲਾਂ ਹੀ ਤਿਆਰ ਬੈਠੀ ਹੋਵੇ, ਮਿੱਠਾ ਖਾਣ ਦੀ ਖੁਸ਼ੀ ਹੁਣ ਕਾਫੀ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਮਿੱਠਾ ਘੱਟ ਹੀ ਘਰ ਲੈ ਕੇ ਆਈਦਾ। ਇੰਨਾ ਕਹਿੰਦੇ ਘੁਮਾਉਂਦੇ ਹਲਵਾਈ ਦੀ ਦੁਕਾਨ ਦੇ ਉੱਤੇ ਪਹੁੰਚ ਗਏ, ਇੱਕ ਸ਼ੀਸ਼ੇ ਦੀ ਅਲਮਾਰੀ, ਸ਼ੀਸ਼ੇ ਦੀ ਅਲਮਾਰੀ ਦੇ ਵਿੱਚ ਐਂ ਸੱਜੇ ਤਜੇ ਰਸਗੁੱਲੇ ਜਿਹੜੇ ਸੁਰਜੀਤ ਨੂੰ ਵੀ ਪਸੰਦ ਅਤੇ ਘਰਵਾਲੀ ਨੂੰ ਵੀ। ਰਸਗੁੱਲਿਆਂ ਦੀ ਟਰੇ ਵੇਖ ਕੇ ਜਿੱਦਾਂ ਉੱਥੇ ਹੀ ਉਹਦੇ ਮੂੰਹ ਦੇ ਵਿੱਚ ਪਾਣੀ ਆ ਗਿਆ ਹੋਵੇ। ਦੁਕਾਨ ਦੇ ਵਿੱਚ ਹਾਲਾਂਕਿ ਭੀੜ ਘੱਟ ਸੀ, ਪਰ ਉਸੇ ਵੇਲੇ ਸੁਰਜੀਤ ਦਾ ਧਿਆਨ ਲਾਗੇ ਖੜ੍ਹੇ ਇੱਕ ਪਰਿਵਾਰ ਦੇ ਉੱਤੇ ਪਿਆ। ਸਾਹਮਣੇ ਖੜ੍ਹਾ ਇੱਕ ਪਰਿਵਾਰ, ਘਰਵਾਲਾ, ਘਰਵਾਲੀ ਅਤੇ ਇੱਕ ਛੋਟੀ ਜਿਹੀ ਬੱਚੀ। ਵੇਖਣ ਨੂੰ ਲੱਗਦਾ ਸੀ ਕਿ ਉਹ ਘਰੋਂ ਥੋੜ੍ਹੇ ਮਾਤੜੀ ਨੇ। ਬੱਚੀ ਦਾ ਚਿਹਰਾ ਦੱਸਦਾ ਸੀ ਕਿ ਉਹ ਕਿੰਨੀ ਸ਼ਿੱਦਤ ਦੇ ਨਾਲ ਮਠਿਆਈ ਚਾ ਰਹੀ ਹੈ। ਸੁਰਜੀਤ ਨੂੰ ਇਹ ਸਭ ਵੇਖ ਕੇ ਬੜਾ ਵਧੀਆ ਲੱਗਾ। ਬੱਚੇ ਦੇ ਚਿਹਰੇ ਦੇ ਉੱਤੇ ਮਠਿਆਈ ਖਾਣ ਦੀ ਖੁਸ਼ੀ, ਮਠਿਆਈ ਦੀ ਟਰੇ ਨੂੰ ਵੇਖ ਕੇ ਜੋ ਖੁਸ਼ੀ ਸੀ, ਉਹ ਮਨ ਹੀ ਮਨ ਸੋਚਣ ਲੱਗਾ ਕਿ ਮੈਂ ਅੰਦਰੋਂ ਅੰਦਰੀ ਤਾਂ ਇੱਦਾਂ ਦਾ ਕੁਛ ਮਹਿਸੂਸ ਕਰ ਰਿਹਾ, ਪਰ ਇਸ ਬੱਚੀ ਵਾਂਗੂ ਸ਼ਾਇਦ ਮੈਂ ਬਾਹਰ ਨਹੀਂ ਵਿਖਾ ਸਕਦਾ। ਜਿਉਂ ਜਿਉਂ ਵੱਡੇ ਹੋਈਦਾ ਕਿੰਨੀਆਂ ਚੀਜ਼ਾਂ ਲੁਕਾਉਣੀਆਂ ਸਿੱਖ ਲਈਦੀਆਂ। ਬੱਚੀ ਦਾ ਉਹ ਚਿਹਰਾ ਦੁਕਾਨ ਦੀ ਪੀਲੀ ਪੀਲੀ ਰੋਸ਼ਨੀ ਦੇ ਵਿੱਚ ਇੱਦਾਂ ਚਮਕ ਰਿਹਾ ਸੀ ਜਿੱਦਾਂ ਸਾਫ਼ ਕਹਿ ਰਿਹਾ ਹੋਵੇ, ਓਏ ਮੈਨੂੰ ਛੇਤੀ ਇਹ ਰਸਗੁੱਲਾ ਕੱਢ ਕੇ ਦੇ ਦਿਓ। ਉਹਦੀ ਨਿੱਕੀ ਜਿਹੀ ਉਂਗਲ ਉਹੀ ਹਲਵਾਈ ਦੇ ਸ਼ੀਸ਼ੇ ਦੇ ਉੱਤੇ ਰੱਖੀ, ਉਹ ਪੁਆਇੰਟ ਕਰ ਰਹੀ ਸੀ ਰਸਗੁੱਲਿਆਂ ਦੀ ਟਰੇ ਵੱਲ। ਸੁਰਜੀਤ ਨੇ ਮਨ ਹੀ ਮਨ ਸੋਚਿਆ ਕਮਾਲ ਦੀ ਗੱਲ, ਇਸ ਬੱਚੀ ਦੇ ਮਨ ਦੇ ਵਿੱਚ ਵੀ ਰਸਗੁੱਲੇ ਚੱਲ ਰਹੇ। ਰਸਗੁੱਲੇ ਚੀਜ਼ ਹੀ ਬੜੀ ਕਮਾਲ ਦੀ ਹੈ। ਅੱਜ ਜਦੋਂ ਮੈਂ ਘਰ ਲੈ ਕੇ ਗਿਆ ਤਾਂ ਵਹੁਟੀ ਨੇ ਵੀ ਖੁਸ਼ ਹੋ ਜਾਣਾ, ਇਹਨੂੰ ਰਸਗੁੱਲੇ ਦੇ ਦਿਓ ਅਤੇ ਫਿਰ ਭਾਵੇਂ ਜੋ ਮਰਜ਼ੀ ਕਰਾ ਲਓ। ਮਨ ਹੀ ਮਨ ਪਤਾ ਨਹੀਂ ਖਿਆਲਾਂ ਦੇ ਵਿੱਚ ਕਿੱਥੇ ਪਹੁੰਚ ਗਿਆ, ਪਰ ਇਹ ਸੋਚ ਰਿਹਾ ਕਿ ਮੇਰੇ ਤੋਂ ਵਧੇਰੇ ਇਸ ਬੱਚੀ ਨੂੰ ਲੋੜ ਲੱਗਦੀ ਹੈ, ਪਹਿਲਾਂ ਪਵਾ ਲਵੇ। ਉਹਨਾਂ ਚਿਰ ਐਵੇਂ ਵਿਚਾਰੀ ਦਾ ਮਨ ਉਦਾਸ ਰਹੂਗਾ। ਇਹਨੇ ਨੂੰ ਉਹ ਬੱਚੀ ਦੀ ਆਵਾਜ਼ ਵੀ ਸੁਣ ਰਿਹਾ, ਪਾਪਾ ਪਾਪਾ ਉਹ ਵਾਲਾ। ਤੇ ਪਾਪਾ ਨੇ ਜਿੱਦਾਂ ਆਪਣੀ ਜੇਬ ਦੇ ਵਿੱਚ ਹੱਥ ਮਾਰ ਕੇ ਵੇਖ ਲਿਆ ਹੋਵੇ, ਤੇ ਉੱਧਰ ਉਹਦੀਆਂ ਨਜ਼ਰਾਂ ਇੱਕ ਪਾਸੇ ਲੱਗੀ ਚੇਪੀ ਜਿਹਦੇ ਉੱਤੇ ਕਿ ਰਸਗੁੱਲਿਆਂ ਦੀ ਕੀਮਤ ਲਿਖੀ ਸੀ, ਉੱਧਰਲੇ ਪਾਸੇ ਨੂੰ ਘੁੰਮੀਆਂ। ਸ਼ਾਇਦ ਜੇਬ 'ਚੋਂ ਕੁਛ ਖਾਸ ਨਹੀਂ ਲੱਭਾ ਉਹਨੂੰ। ਫਿਰ ਉਹਨੇ ਆਪਣੀ ਘਰਵਾਲੀ ਵੱਲ ਵੇਖਿਆ ਅਤੇ ਘਰਵਾਲੀ ਨੇ ਹੌਲੀ ਜੀ ਪਤਾ ਨਹੀਂ ਕੀ ਇਸ਼ਾਰਾ ਕੀਤਾ, ਪਰ ਦੋਵਾਂ ਜੀ ਇੱਕ ਦੂਸਰੇ ਦਾ ਇਸ਼ਾਰਾ ਤਾਂ ਸਮਝ ਹੀ ਜਾਂਦੇ ਨੇ। ਖੈਰ ਸਮਝ ਤਾਂ ਮੈਂ ਵੀ ਗਿਆ। ਸੁਰਜੀਤ ਨੂੰ ਵੀ ਸਮਝ ਆ ਗਈ ਸੀ ਕਿ ਹੁਣ ਇਹਨਾਂ ਦੇ ਕੋਲ ਸ਼ਾਇਦ ਇੰਨੇ ਪੈਸੇ ਨਹੀਂ ਆ, ਪਰਿਵਾਰ ਨੂੰ ਵੇਖ ਕੇ ਹੀ ਲੱਗ ਰਿਹਾ ਸੀ। ਘਰੋਂ ਮਾਤੜ ਨੇ, ਮਿਹਨਤ ਮਜ਼ਦੂਰੀ ਵਾਲੇ ਨੇ, ਇੰਨੇ ਸ਼ਾਇਦ ਪੈਸੇ ਨਾ ਖਰਚ ਸਕਣ। ਅੱਜ ਕੱਲ੍ਹ ਮਠਿਆਈ ਵੀ ਕਿਹੜੀ ਸਸਤੀ ਆ। ਹਾਲੇ ਉਹ ਪਰਿਵਾਰ ਆਪਸ ਦੇ ਵਿੱਚ ਜਮ੍ਹਾਂ ਤੋੜ ਕਰ ਹੀ ਰਿਹਾ ਸੀ ਕਿ ਸੁਰਜੀਤ ਦਾ ਧਿਆਨ ਲਾਗੇ ਇੱਕ ਟੇਬਲ ਦੇ ਉੱਤੇ ਬੈਠੇ ਪਰਿਵਾਰ ਵੱਲ ਗਿਆ। ਕਮਾਲ ਦੀ ਗੱਲ, ਇਹ ਸ਼੍ਰੀਮਾਨ ਜੀ ਵੀ ਚਾਹ ਰਹੇ ਸੀ ਕਿ ਮੈਂ ਅੱਜ ਆਹ ਸਮੋਸਿਆਂ ਤੋਂ ਬਾਅਦ ਰਸਗੁੱਲੇ ਖਾ ਹੀ ਨਾ ਲਵਾਂ। ਅਤੇ ਘਰਵਾਲੀ ਨੇ ਥੋੜ੍ਹੀ ਜਿਹੀ ਉੱਚੀ ਆਵਾਜ਼ ਦੇ ਵਿੱਚ ਝਿੜਕਿਆ, ਤਾਂ ਹੀ ਤਾਂ ਸੁਰਜੀਤ ਦੇ ਕੰਨ ਉੱਧਰ ਨੂੰ ਖਿੱਚੇ ਗਏ ਸੀ। ਘਰਵਾਲੀ ਕਹਿ ਰਹੀ ਸੀ, ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਲਈ ਮਿੱਠਾ ਕਿੰਨਾ ਖਤਰਨਾਕ ਹੈ, ਤੁਸੀਂ ਵਾਰ ਵਾਰ ਜਿੱਦ ਕਰ ਰਹੇ ਸੀ ਇਸ ਕਰਕੇ ਮੈਂ ਤੁਹਾਨੂੰ ਸਮੋਸੇ ਖਾਣ ਦੀ ਇਜਾਜ਼ਤ ਦੇ ਦਿੱਤੀ, ਖਬਰਦਾਰ ਜੇ ਹੁਣ ਤੁਸੀਂ ਰਸਗੁੱਲੇ ਮੰਗੇ ਤਾਂ। ਤੁਹਾਨੂੰ ਪਤਾ ਡਾਕਟਰ ਨੇ ਸਖ਼ਤ ਮਨ੍ਹਾ ਕੀਤਾ ਤੁਹਾਨੂੰ ਮਿੱਠਾ ਖਾਣ ਤੋਂ। ਅਤੇ ਸੁਰਜੀਤ ਮਨ ਹੀ ਮਨ ਸੋਚ ਰਿਹਾ ਸੀ, ਵਾਹ ਕਮਾਲ ਓ ਰੱਬਾ, ਇੱਕ ਬੰਦਾ ਖਾਣਾ ਚਾਹੁੰਦਾ ਹੈ ਉਹਦੇ ਕੋਲ ਖਾਣ ਲਈ ਪੈਸੇ ਨਹੀਂ, ਇੱਕ ਬੰਦਾ ਖਾਣਾ ਚਾਹੁੰਦਾ ਉਹਦੇ ਕੋਲ ਪੈਸੇ ਹੈਗੇ ਨੇ ਪਰ ਉਹਦੀ ਸਿਹਤ ਨਹੀਂ ਉਹਨੂੰ ਅਲਾਓ ਕਰਦੀ, ਕੋਈ ਇਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਉਹ ਖਰੀਦ ਨਹੀਂ ਸਕਦਾ, ਕੋਈ ਇਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਉਹ ਖਰੀਦ ਸਕਦਾ ਹੈ ਪਰ ਉਹਦੇ ਨਾਲ ਉਹਦੀ ਸਿਹਤ ਖਰਾਬ ਹੋਊਗੀ। ਹਰ ਇੱਕ ਦੀਆਂ ਵੱਖੋ ਵੱਖਰੀਆਂ ਮਜਬੂਰੀਆਂ, ਪਰ ਇਹਨਾਂ ਮਜਬੂਰੀਆਂ ਦਾ ਨਤੀਜਾ ਇੱਕ ਹੀ, ਸਾਡੇ ਸਾਰਿਆਂ ਦੇ ਮੂੰਹ ਹੀ ਨਹੀਂ ਮਿੱਠੇ ਹੋ ਰਹੇ। ਇਹਨੇ ਨੂੰ ਫਿਰ ਦੁਬਾਰਾ ਉਸ ਪਰਿਵਾਰ ਦੇ ਉੱਤੇ ਨਜ਼ਰ ਗਈ। ਹੁਣ ਉਹ ਆਦਮੀ ਆਪਣੀਆਂ ਸਾਰੀਆਂ ਜੇਬਾਂ ਚੰਗੀ ਤਰ੍ਹਾਂ ਦੇ ਨਾਲ ਫਰੋੜ ਲਿਆ ਸੀ, ਪਹਿਲਾਂ ਵਾਲਾ ਹੁਣ ਚੱਕ ਚੁਕਾ ਉਹਦਾ ਮੁੱਕ ਚੁੱਕਾ ਸੀ। ਹੁਣ ਬਸ ਉਹਨੂੰ ਇਹ ਸੀ ਕਿ ਮੈਂ ਕਿਸੇ ਤਰ੍ਹਾਂ ਆਪਣੀ ਬੱਚੀ ਨੂੰ ਸੁਗੁੱਲੇ ਲੈ ਦੇਵਾਂ। ਕੁਛ ਨੋਟ ਉਹਨੇ ਕੱਢੇ, ਸ਼ਾਇਦ ਗਿਣੇ ਵੀ ਪਰ ਘੱਟ ਪੈ ਰਹੇ ਸੀ। ਉਹਨੇ ਲਾਗੇ ਹੋ ਕੇ ਦੁਕਾਨਦਾਰ ਦੇ ਕੰਨ ਦੇ ਵਿੱਚ ਕੁਛ ਕਿਹਾ। ਉਸ ਵਿਅਕਤੀ ਦੀ ਆਵਾਜ਼ ਤਾਂ ਬੜੀ ਧੀਮੀ ਸੀ ਪਰ ਅੱਗੋਂ ਦੁਕਾਨਦਾਰ ਦੀ ਆਵਾਜ਼ ਕਾਫੀ ਉੱਚੀ ਕਿਉਂਕਿ ਦੁਕਾਨਦਾਰ ਸ਼ਾਇਦ ਥੋੜ੍ਹਾ ਖਿੱਚ ਕੇ ਵੀ ਬੋਲ ਰਿਹਾ ਸੀ। ਉਹਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ, ਸਾਫ਼ ਪਾਈਆ ਤੋਂ ਘੱਟ ਨਹੀਂ ਜੇ ਮਿਲਣੇ। ਉਸ ਆਦਮੀ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਸ਼ਰਮਿੰਦਗੀ ਦਿਖਾਈ ਦੇ ਰਹੀ ਸੀ। ਉਹਨੇ ਸਿਰ ਘੁਮਾ ਕੇ ਆਸੇ ਪਾਸੇ ਵੇਖਿਆ। ਸੁਰਜੀਤ ਨੇ ਇੱਦਾਂ ਮਹਿਸੂਸ ਕਰਾਇਆ ਜਿੱਦਾਂ ਉਹਨੂੰ ਵੇਖਿਆ ਹੀ ਨਾ ਹੋਵੇ, ਉਹਨੇ ਸੁਣਿਆ ਹੀ ਨਾ ਹੋਵੇ ਕੁਛ। ਮਜਬੂਰੀ ਦੀਆਂ ਲਕੀਰਾਂ ਜਿੱਦਾਂ ਉਹਦੇ ਮੱਥੇ ਦੇ ਉੱਤੇ ਸਾਫ਼ ਉੱਗਰ ਆਈਆਂ ਹੋਣ। ਘਰਵਾਲੀ ਨੇ ਬੱਚੀ ਦਾ ਧਿਆਨ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਵੀ ਹੌਲੀ ਜਿਹੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਕਿਹਾ, ਓਏ ਮੇਰਾ ਪੁੱਤ ਇੱਧਰ ਆ ਗੱਲ ਸੁਣ। ਸ਼ਾਇਦ ਕੰਨ ਦੇ ਵਿੱਚ ਕਿਹਾ ਹੋਵੇ, ਪੁੱਤਰ ਆਪਾਂ ਕੱਲ੍ਹ ਲੈ ਲਵਾਂਗੇ, ਤੈਨੂੰ ਯਾਦ ਹੈ ਨਾ ਅੱਜ ਤਾਂ ਆਪਾਂ ਘਰ ਖੀਰ ਬਣਾ ਕੇ ਆਏ ਸੀ। ਖੈਰ ਖੀਰ, ਉਹਨੇ ਥੋੜ੍ਹੀ ਉੱਚੀ ਆਵਾਜ਼ ਦੇ ਵਿੱਚ ਕਿਹਾ। ਇਹ ਜਮ੍ਹਾਂ ਘਟਾਓ ਸ਼ਾਇਦ ਅਕਸਰ ਹੀ ਪਰਿਵਾਰ ਕਰਦੇ ਨੇ। ਆਸੇ ਪਾਸੇ ਹੋਰ ਲੋਕ ਜੋ ਸੁਣ ਰਹੇ ਨੇ ਉਹਨਾਂ ਦੇ ਵਿੱਚ ਭਰਮ ਭਾਵ ਬਣਿਆ ਰਹੇ, ਆਪਾਂ ਤਾਂ ਨਹੀਂ ਲੈ ਰਹੇ ਕਿਉਂਕਿ ਸਾਡੇ ਘਰ ਖੀਰ ਬਣੀ ਆ। ਪਰ ਖੈਰ ਘਰਾਂ ਘਰਾਂ ਦੀਆਂ ਤਾਂ ਸਭ ਜਾਣਦੇ ਨੇ। ਬੱਚੀ ਦਾ ਚਿਹਰਾ ਉੱਤਰ ਗਿਆ, ਉਹ ਕੁਛ ਨਹੀਂ ਬੋਲੀ, ਚੁੱਪ ਚਾਪ ਮਾਂ ਦਾ ਹੱਥ ਫੜ ਲਿਆ ਅਤੇ ਤੈਨੂੰ ਦੁਕਾਨ ਦੇ ਵਿੱਚੋਂ ਬਾਹਰ ਜਾਣ ਲੱਗੇ। ਸਾਫ਼ ਸੀ ਕਿ ਬੱਚੀ ਖੁਸ਼ ਨਹੀਂ। ਸੁਰਜੀਤ ਇਹ ਸਾਰਾ ਕੁਛ ਵੇਖ ਰਿਹਾ, ਵੇਖ ਕੇ ਜਿੱਦਾਂ ਉਹਦੇ
2: ਜਦੋਂ ਉਹਦੇ ਅੰਦਰ ਅਜੀਬ ਜਿਹੇ ਵਿਚਾਰ ਚੱਲਣ ਲੱਗ ਪਏ। ਵਾਰ ਵਾਰ ਉਹ ਬੱਚੀ ਦਾ ਚਿਹਰਾ ਉਹਦੇ ਸਾਹਮਣੇ ਆਈ ਜਾਂਦਾ। ਉਹਨੇ ਵਾਪਸ ਸ਼ੀਸ਼ੇ ਵੱਲ ਧਿਆਨ ਮਾਰਿਆ, ਉਹਨਾਂ ਰਸਗੁੱਲਿਆਂ ਵੱਲ ਵੇਖਿਆ। ਉਹਨੇ ਆਪਣਾ ਬਚਪਨ ਯਾਦ ਕੀਤਾ ਸਾਲਾਂ ਪਹਿਲਾਂ। ਮੈਂ ਬਚਪਨ ਦੇ ਵਿੱਚ ਕਿੱਡੀ ਸ਼ਿੱਦਤ ਦੇ ਨਾਲ ਇਸੇ ਦੁਕਾਨ ਤੋਂ ਇੱਦਾਂ ਦੇ ਰਸਗੁੱਲੇ ਖਾਂਦਾ ਹੁੰਦਾ ਸੀ, ਅਤੇ ਜੇਕਰ ਮੈਨੂੰ ਇਹ ਨਾ ਮਿਲਣ ਫਿਰ ਮੇਰੇ ਮਨ ਦੇ ਉੱਤੇ ਕੀ ਬੀਤ ਸੀ। ਉਹੀ ਸ਼ਾਇਦ ਬੱਚੀ ਦੇ ਮਨ 'ਤੇ ਬੀਤ ਰਹੀ। ਅਤੇ ਫਿਰ ਉਹਨੇ ਆਪਣੀ ਛੋਟੀ ਧੀ ਬਾਰੇ ਵੀ ਸੋਚਿਆ। ਮੇਰੀਆਂ ਹੂ ਬਹੂ ਆਦਤਾਂ ਮੇਰੀ ਧੀ ਦੇ ਵਿੱਚ ਵੀ ਚਲੇ ਗਈਆਂ। ਉਹ ਵੀ ਇਸ ਦੁਕਾਨ ਦੇ ਅੱਗੇ ਆ ਕੇ ਜਿੱਦਾਂ ਲਿਟਣ ਹੀ ਲੱਗ ਪੈਂਦੀ ਸੀ। ਪਤਾ ਨਹੀਂ ਰੱਬ ਦੀ ਕੈਸੀ ਕੁਦਰਤ, ਉਹਨੇ ਤਾਂ ਮੈਨੂੰ ਸ਼੍ਰੀਮਤੀ ਵੀ ਇੱਦਾਂ ਦੀ ਦਿੱਤੀ ਹੈ, ਉਹ ਵੀ ਬੜੀ ਸ਼ੌਕੀਨ ਮਠਿਆਈਆਂ ਦੀ। ਖੈਰ ਹੁਣ ਭਾਵੇਂ ਦਿਨ ਥੋੜ੍ਹੇ ਮਾੜੇ ਚੱਲ ਰਹੇ ਨੇ, ਨੌਕਰੀ ਦੇ ਹਾਲਾਤ ਮਾੜੇ, ਕਈ ਤਰ੍ਹਾਂ ਦੇ ਘਾਟੇ ਪੈਣ ਤੋਂ ਬਾਅਦ ਭਾਵੇਂ ਇਹੋ ਜਿਹੇ ਫਜ਼ੂਲ ਖਰਚੇ ਬੜੇ ਘਟਾਏ ਪਏ ਨੇ, ਪਰ ਫਿਰ ਵੀ ਜਦੋਂ ਮਨ ਕਰ ਆਉਂਦਾ ਨਾ ਤਾਂ ਫਿਰ ਉਹਦੇ ਸਾਹਮਣੇ ਹਰ ਇੱਕ ਕੀਮਤ ਫਿੱਕੀ ਪੈ ਜਾਂਦੀ ਹੈ। ਹਰ ਇੱਕ ਪਰਿਵਾਰ ਦੇ ਲਈ ਮਹੀਨੇ ਦੇ ਆਖਰੀ 10 ਦਿਨ ਕਿੰਨੇ ਕੁ ਭਾਰੇ ਹੁੰਦੇ ਨੇ, ਇਹ ਸ਼ਾਇਦ ਸਰਜੀਤ ਤੋਂ ਵਧੇਰੇ ਹੁਣ ਕੌਣ ਜਾਣਦਾ ਸੀ। ਆਪਣੇ ਉਹ ਚੰਗੇ ਦਿਨਾਂ ਦੇ ਨਾਲ ਨਾਲ ਜਦੋਂ ਉਹਨੇ ਆਪਣੇ ਮੌਜੂਦਾ ਦਿਨ ਯਾਦ ਕੀਤੇ ਤਾਂ ਉਹਦੀਆਂ ਵੀ ਅੱਖਾਂ ਭਰ ਆਈਆਂ। ਉਹਨੇ ਜਲਦੀ ਦੇ ਨਾਲ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢੇ, ਦੇਰ ਕਿਤੇ ਬਿਨਾਂ ਦੁਕਾਨਦਾਰ ਵੱਲ ਨੂੰ ਵਧਾਏ ਅਤੇ ਕਿਹਾ, ਉਹ ਭਾਊ ਯਾਰ ਅੱਧਾ ਕਿਲੋ ਰਸਗੁੱਲੇ ਦੇ ਤੋਲ ਦੇ। ਦਵਾ ਦਵਾ ਰਸਗੁੱਲੇ ਪੈਕ ਕਰਾਏ, ਪੈਸੇ ਦਿੱਤੇ ਅਤੇ ਉਸ ਪਰਿਵਾਰ ਦੇ ਪਿੱਛੇ ਦੌੜ ਪਿਆ। ਬੱਚੀ ਦੇ ਪਿਤਾ ਦੇ ਮੋਢਿਆਂ 'ਤੇ ਹੱਥ ਮਾਰਿਆ, ਮਾਫ਼ੀ ਚਾਹੁੰਦਾ, ਸਾਹ ਲੈਂਦਿਆਂ ਕਹਿਣ ਲੱਗਾ, ਮੈਂ ਜਾਣਦਾ ਤਾਂ ਨਹੀਂ ਤੁਹਾਨੂੰ, ਪਰ ਯਾਰ ਅੱਜ ਨਾ ਅੱਜ ਮੇਰੀ ਧੀ ਦਾ ਜਨਮ ਦਿਨ, ਮੇਰੀ ਧੀ ਦੇ ਜਨਮ ਦਿਨ ਦੇ ਉੱਤੇ ਮੈਂ ਮਠਿਆਈ ਵੰਡਦਾ ਹੁੰਦਾ। ਜਿਹੜਾ ਵੀ ਕੋਈ ਪਰਿਵਾਰ ਮੈਨੂੰ ਆਸ ਪਾਸ ਦਿਖ ਪਵੇ ਉਹਨੂੰ ਮੈਂ ਮਠਿਆਈ ਦਿੰਦਾ। ਇਸੇ ਤਰ੍ਹਾਂ ਦੇ ਨਾਲ ਮੈਂ ਜਨਮ ਦਿਨ ਮਨਾਉਂਦਾ ਆਪਣੀ ਧੀ ਦਾ। ਭਾਊ ਮਨਾ ਨਾ ਕਰੀ ਯਾਰ, ਜੇ ਤੂੰ ਨਾ ਫੜੇ ਮੈਨੂੰ ਹੋਰ ਕਿਸੇ ਪਰਿਵਾਰ ਦੇ ਪਿੱਛੇ ਭੱਜਣਾ ਪੈਣਾ। ਜੇ ਤੂੰ ਮੇਰੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਏਗਾ ਤਾਂ ਮੈਨੂੰ ਬੜਾ ਵਧੀਆ ਲੱਗੂ। ਦੱਸ ਨਾ ਵੀ ਕਿੱਦਾਂ ਕਰਦਾ। ਉਹਨੂੰ ਪਤਾ ਸੀ ਕਿ ਉਸੇ ਦੁਕਾਨ ਤੋਂ ਉਹ ਹੀ ਲੈ ਕੇ ਆਇਆ ਜੋ ਉਹਦੀ ਧੀ ਚਾਹੁੰਦੀ ਹੈ। ਇਸ ਤੋਂ ਪਹਿਲਾਂ ਕਿ ਪਿਓ ਕੋਈ ਫੈਸਲਾ ਕਰ ਪਾਉਂਦਾ, ਛੋਟੀ ਕੁੜੀ ਨੇ ਹੱਥ 'ਚੋਂ ਲਿਫਾਫਾ ਫੜ ਵੀ ਲਿਆ। ਅੰਦਰੋਂ ਅੰਦਰੀ ਸੁਰਜੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ। ਉਸ ਆਦਮੀ ਦੀਆਂ ਅੱਖਾਂ ਦੇ ਵਿੱਚ ਸੁਰਜੀਤ ਨੂੰ ਸਾਫ਼ ਪਾਣੀ ਦੇਖ ਰਿਹਾ ਸੀ। ਉਹਦੇ ਕੰਬਦੇ ਬੁੱਲ ਧੰਨਵਾਦ ਕਰ ਰਹੇ ਸੀ ਸੁਰਜੀਤ ਦਾ। ਉਹ ਬਸ ਹੱਥ ਜੋੜ ਕੇ ਖੜਾ ਸੀ, ਸ਼ਾਇਦ ਮੂੰਹ ਵੀ ਕੁਛ ਬਹੁਤਾ ਨਾ ਬੋਲ ਸਕਿਆ। ਸੁਰਜੀਤ ਨੇ ਵੀ ਬਹੁਤਾ ਚਿਰ ਉੱਥੇ ਰੁਕਣਾ ਠੀਕ ਨਹੀਂ ਸਮਝਿਆ, ਐਵੇਂ ਗਰੀਬ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਡੁੱਲੇ ਵੇਖਣੇ ਇਹ ਵੀ ਕਿੱਧਰ ਦਾ ਕੰਮ ਹੋਇਆ। ਇੱਕਦਮ ਉਹ ਪਿੱਛੇ ਨੂੰ ਘੁੰਮਿਆ, ਤੇਜ਼ ਤੇਜ਼ ਕਦਮਾਂ ਦੇ ਨਾਲ ਆਪਣੇ ਰਾਹ ਤੁਰਿਆ, ਘਰ ਪਹੁੰਚਿਆ ਪਰ ਖਾਲੀ ਹੱਥ। ਪਰ ਅੱਜ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਭਰ ਕੇ ਲੈ ਕੇ ਗਿਆ ਸੀ ਉਹ। ਮਨ ਅੱਜ ਬੜਾ ਹੌਲਾ ਸੀ। ਘਰ ਵਾਲੀ ਨੇ ਪੁੱਛਿਆ, ਸਾਨੂੰ ਲਾਰੇ ਲਾ ਛੱਡੇ ਅੱਜ ਜੀ, ਕਿੱਥੇ ਆ ਮਠਿਆਈ, ਲੈ ਕੇ ਨਹੀਂ ਆਏ? ਤਾਂ ਉਸਨੇ ਹੌਲੀ ਜਿਹੀ ਮੁਸਕਰਾ ਕੇ ਕਿਹਾ, ਜ਼ਿੰਦਗੀ ਨੇ ਅੱਜ ਮੈਨੂੰ ਹੋਰ ਹੀ ਮਿੱਠਾ ਖਵਾ ਛੱਡਿਆ ਭਾਗਵਾਨ ਨੇ, ਤੈਨੂੰ ਦੱਸ ਨਹੀਂ ਸਕਦਾ ਅੱਜ ਕਿੰਨਾ ਸਵਾਦ ਆ ਰਿਹਾ, ਇਹ ਤੇਰੇ ਹੱਥਾਂ ਦੀ ਬਣਾਈ ਚਾਹ ਅਤੇ ਰਸਗੁੱਲਿਆਂ ਦੀ ਯਾਦਾਸ਼ਤ, ਉਹ ਰਸਗੁੱਲੇ ਜਿਹੜੇ ਬਚਪਨ ਦੇ ਵਿੱਚ ਖਾਇਆ ਕਰਦੇ ਸੀ। ਯਾਰ ਮੈਂ ਵੀ ਸੋਚਿਆ ਤਿਉਹਾਰ ਤਾਂ ਠੀਕ ਹੈ, ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ, ਐਵੇਂ ਢਿੱਡ 'ਚ ਮਿੱਠਾ ਸੁੱਟੀ ਜਾਣਾ ਅਤੇ ਫਿਰ ਡਾਕਟਰਾਂ ਕੋਲ ਤੁਰੇ ਫਿਰਨਾ। ਇੰਨਾ ਕਹਿ ਕੇ ਦੋਵਾਂ ਨੇ ਚਾਹ ਦੀ ਚੁਸਕੀ ਲਈ ਅਤੇ ਹੱਸਣ ਲੱਗ ਪਏ, ਜਿੱਦਾਂ ਜਾਣਦੇ ਦੋਵੇਂ ਹੀ ਹੋਣ ਅਸਲੀਅਤ ਕੀ ਹੈ। ਪਰ ਅੱਜ ਸੁਰਜੀਤ ਸਿੰਘ ਇੱਕ ਅਜੀਬ ਜਿਹੀ ਖੁਸ਼ੀ ਲੈ ਕੇ ਘਰ ਪਰਤਿਆ ਸੀ। ਕਮਾਲ ਦੀ ਗੱਲ ਆ ਕਿ ਉਹ ਘਰ ਖੁਸ਼ੀ ਲੈ ਕੇ ਵੀ ਪਰਤਿਆ ਅਤੇ ਕਿਸੇ ਦੇ ਘਰ ਦੇ ਵਿੱਚ ਖੁਸ਼ੀ ਦੇ ਕੇ ਵੀ ਪਰਤਿਆ। ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਆਪਾਂ ਇੱਕ ਦੂਸਰੇ ਦੇ ਨਾਲ ਵੰਡਦੇ ਰਹੀਏ ਅਤੇ ਜ਼ਿੰਦਗੀ ਦਾ ਸਵਾਦ ਵੱਖਰਾ ਹੀ ਬਣਿਆ ਰਹਿੰਦਾ। ਉਹ ਸਵਾਦ ਜਿਹੜਾ ਸਾਨੂੰ ਮਠਿਆਈਆਂ ਨਹੀਂ ਦੇ ਸਕਦੀਆਂ, ਉਹ ਸਵਾਦ ਜਿਹੜਾ ਸਾਨੂੰ ਇਹ ਰਸਗੁੱਲੇ ਗੁਲਾਬ ਜਾਮੁਨ ਨਹੀਂ ਦੇ ਸਕਦੇ। ਕਿਸੇ ਦੀ ਮਦਦ ਕਰਨੀ, ਕਿਸੇ ਦੀ ਮਜਬੂਰੀ ਸਮਝਣੀ, ਸ਼ਾਇਦ ਇਹੋ ਹੀ ਤਾਂ ਅਸਲ ਮਿਠਾਸ ਹੈ। ਇਹ ਮਿਠਾਸ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਭਰ ਸਕਦੇ ਹਾਂ ਅਤੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ। ਅਤੇ ਇਹਦੇ ਲਈ ਜ਼ਰੂਰੀ ਵੀ ਨਹੀਂ ਆ ਕਿ ਕੋਈ ਤੁਹਾਨੂੰ ਬਹੁਤ ਜਾਣਦਾ ਹੋਵੇ, ਸਗੋਂ ਹੁੰਦਾ ਕੁਛ ਇੱਦਾਂ ਕਿ ਜਿਹਨੂੰ ਆਪਾਂ ਬਿਲਕੁਲ ਨਹੀਂ ਜਾਣਦੇ, ਉਹਦੀ ਨਿੱਕੀ ਜਿਹੀ ਕੀਤੀ ਮਦਦ ਵੀ ਉਹਦੇ ਚਿਹਰੇ ਦੇ ਉੱਤੇ ਬਹੁਤ ਵੱਡੀ ਮਿਠਾਸ ਲਿਆ ਦਿੰਦੀ ਹੈ। ਅਤੇ ਜਿਹਨੂੰ ਆਪਾਂ ਜਾਣਦੇ ਹਾਂ ਉਹਦੇ ਲਈ ਤੁਸੀਂ ਕਈ ਵਾਰੀ ਬਹੁਤ ਵੱਡਾ ਵੀ ਕੁਛ ਕਰ ਦਿੰਦੇ ਹੋ ਤਾਂ ਕਈ ਵਾਰੀ ਉਹਨੂੰ ਲੱਗਦਾ ਇਹਨੇ ਤਾਂ ਕਰਨਾ ਹੀ ਸੀ। ਇਹਦੇ ਲਈ ਮੈਂ ਜੋ ਕੀਤਾ ਸੀ ਇੱਕ ਵਾਰੀ, ਫਿਰ ਉੱਥੇ ਨਾਲ ਦੀ ਨਾਲ ਹੀ ਜਮ੍ਹਾਂ ਘਟਾਓ, ਭਾਰ ਲਾਉਣ ਚੜਾਉਣ, ਪਤਾ ਨਹੀਂ ਕੀ ਕੁਛ ਮਨ ਦੇ ਵਿੱਚ ਘੁੰਮ ਜਾਂਦਾ। ਸੋ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਇਹਨਾਂ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਆਪਾਂ ਮਾਣਦੇ ਰਹੀਏ। ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਸ ਪਾਸ ਕੀ ਹੋ ਰਿਹਾ, ਕੀ ਵਾਪਰ ਰਿਹਾ, ਕੌਣ ਕਿੱਦਾਂ ਦੇ ਚਿਹਰੇ ਲੈ ਕੇ ਘੁੰਮ ਰਿਹਾ, ਇਹ ਖੁੱਲ੍ਹੀਆਂ ਅੱਖਾਂ ਦੇ ਨਾਲ ਆਪਾਂ ਵੇਖਦੇ ਰਹੀਏ। ਜੇ ਸਾਡੇ ਧਿਆਨ ਫੋਨਾਂ ਦੇ ਵਿੱਚ ਹੀ ਵੜੇ ਰਹੇ ਤਾਂ ਇੱਦਾਂ ਪਤਾ ਨਹੀਂ ਕਿੰਨੀਆਂ ਦੁਕਾਨਾਂ ਦੇ ਉੱਤੋਂ ਆਪਾਂ ਐਵੇਂ ਬਸੁਰਤ ਜਿਹੀ ਵਾਪਸ ਪਰਤ ਆਉਂਦੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਆਸ ਪਾਸ ਕਿਹੜੇ ਪਰਿਵਾਰ ਨੇ ਕੀ ਕੀਤਾ, ਕੀ ਖੱਟਿਆ, ਕੀ ਕਮਾਇਆ, ਕੀ ਉਹਨੇ ਦੁਕਾਨ ਤੋਂ ਲਿਆ ਜਾਂ ਉਹਦੀ ਕੀ ਮਜਬੂਰੀ ਸੀ। ਅੱਜ ਕੱਲ੍ਹ ਦੇ ਇਨਸਾਨ ਦੀ ਇਹ ਮਜਬੂਰੀ ਜ਼ਰੂਰ ਬਣ ਗਈ। ਇਹ ਕਹਾਣੀ ਲਿਖਣ ਵਾਲੇ ਦਾ ਤਾਂ ਪਤਾ ਨਹੀਂ ਪਰ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਪਸੰਦ ਕੀਤੀ ਹੋਏਗੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ 'ਤੇ। ਜੇਕਰ ਇੱਦਾਂ ਦੀਆਂ ਹੋਰ ਕਹਾਣੀਆਂ ਤੁਸੀਂ ਸੁਣਨੀਆਂ, ਪਹਿਲੀਆਂ ਪੜ੍ਹੀਆਂ ਸੁਣੀਆਂ ਕਹਾਣੀਆਂ ਤੁਸੀਂ ਸੁਣਨੀਆਂ ਤੇ ਸਾਡੀ ਰੇਡੀਓ ਹਾਂਜੀ ਦੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਤੁਹਾਨੂੰ
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ.ਜੇ. ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਕ੍ਰਿਸ਼ਨਾ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨ ਬੈਠਾਂਗੇ ਨਾ ਇੱਕ ਬਹੁਤ ਹੀ ਰੂਹਾਨੀ ਸਪਿਰਿਚੁਅਲ ਸ਼ਖਸੀਅਤ ਨਾਲ ਕਰਾਂਗੇ। ਹਨੂੰਮਾਨ ਜੀ ਬਜਰੰਗ ਭਲੀ ਬਲੀ ਜੀ ਦੇ ਬਹੁਤ ਵੱਡੇ ਭਗਤ ਨਾਲ ਵੀ ਇੱਕ ਗੱਲ ਹੋਏਗੀ ਅਤੇ ਜਿਹੜੀ ਗੱਲ ਹੋਏਗੀ ਨਾ ਇਸ ਸ਼ਖਸੀਅਤ ਨਾਲ ਹੋਏਗੀ ਪੰਜਾਬੀ 'ਚ ਪਹਿਲੀ ਵਾਰੀ ਜਿੱਥੇ ਤੱਕ ਮੈਂ ਸ਼ਾਇਦ ਮੈਂ ਸਹੀ ਹੋ ਸਕਦਾ ਆਈ ਐਮ ਪ੍ਰੀਟੀ ਮਚ ਸ਼ੋਰ ਆਈ ਐਮ ਰਾਈਟ ਕਿ ਪਹਿਲੀ ਵਾਰੀ ਰਸਰਾਜ ਮਹਾਰਾਜ ਜੀ ਜੋ ਆਪਣੇ ਆਸਟ੍ਰੇਲੀਆ ਟੂਰ 'ਤੇ ਨੇ ਅੱਜ ਉਹਨਾਂ ਨੇ ਸਪੈਸ਼ਲੀ ਸਾਡੇ ਸੱਦੇ 'ਤੇ ਇੱਥੇ ਆਏ ਨੇ, ਥੈਂਕ ਯੂ ਸੋ ਮੱਚ ਤਾਂ ਪਹਿਲੇ ਮਹਾਰਾਜ ਜੀ, ਐਂਡ ਸਾਡੇ ਨਾਲ ਗੱਲਬਾਤ ਕਰਨ ਅਤੇ ਗੱਲਬਾਤ ਵੀ ਕਰਨਗੇ ਮਾਂ ਬੋਲੀ ਪੰਜਾਬੀ ਦੇ ਅੰਦਰ। ਕਿਵੇਂ ਹੋ ਜੀ, ਠੀਕ ਠਾਕ?
1: ਬਹੁਤ ਵਧੀਆ, ਕਿਰਪਾ ਹਨੂੰਮਾਨ ਜੀ ਦੀ।
0: ਕਿਸ ਤਰ੍ਹਾਂ ਦਾ ਜਾ ਰਿਹਾ ਤੁਹਾਡਾ ਟੂਰ ਇਸ ਵਾਰ ਦਾ ਆਸਟ੍ਰੇਲੀਆ ਦਾ?
1: ਟੂਰ ਬਹੁਤ ਵਧੀਆ ਜਾ ਰਿਹਾ, ਹਰ ਵਾਰੀ ਵਧੀਆ ਜਾਂਦਾ। ਜਿਸ ਤਰ੍ਹਾਂ ਇੰਡੀਆ ਵੀ ਸਵੇਰੇ ਸ਼ਾਮ ਗੁਣਗਾਨ ਕਰੀਦਾ, ਇੱਥੇ ਵੀ ਸਵੇਰੇ ਦੁਪਹਿਰੀ ਸ਼ਾਮ ਕਿਤੇ ਨਾ ਕਿਤੇ ਹਨੂੰਮਾਨ ਜੀ ਦਾ ਨਾਮ ਅਸੀਂ ਗਾਉਂਦੇ ਹਾਂ ਅਤੇ ਸਾਰੇ ਹੀ ਬੜੇ ਆਨੰਦ ਲੈਂਦੇ ਆ।
0: ਮਹਾਰਾਜ ਜੀ, ਮੈਂ ਨਾ ਇੱਕ ਚੀਜ਼ ਹਮੇਸ਼ਾ ਮਾਇੰਡ 'ਚ ਆਉਂਦੀ ਹੈ ਮੇਰੇ ਕਿ ਮੈਨੂੰ ਵੀ ਹੁਣ ਇੱਥੇ 3-4 ਸਾਲ ਹੋ ਗਏ ਰਹਿੰਦੇ ਹੋਏ, ਕੋਈ ਵੀ ਧਰਮ ਕਰਮ ਦਾ ਕੰਮ ਕਰਨ ਲਈ ਲੋਕ ਆਉਂਦੇ ਸਪੈਸ਼ਲੀ, ਅਤੇ ਮੇਰੇ ਹਮੇਸ਼ਾ ਮਾਇੰਡ 'ਚ ਰਹਿੰਦਾ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਜਦੋਂ ਇੱਥੇ ਆ ਕੇ ਉਹ ਵੇਖਦੇ ਸੰਗਤ ਨੂੰ ਅਤੇ ਕਿਸ ਤਰ੍ਹਾਂ ਫੀਲ ਕਰਦੇ। ਉਹੀ ਤੁਹਾਡੇ ਨਾਲ ਵੀ ਸਵਾਲ ਹੁੰਦਾ ਕਿ ਤੁਸੀਂ ਲਾਸਟ ਟਾਈਮ ਵੀ ਜਦੋਂ ਆਏ ਸੀਗੇ ਆਸਟ੍ਰੇਲੀਆ ਬਹੁਤ ਪਾਵਰ ਪੈਕਡ ਤੁਹਾਡਾ ਰਿਹਾ ਸੀਗਾ, ਇਸ ਵਾਰ ਵੀ ਅੱਜ ਜਿਸ ਤਰ੍ਹਾਂ ਆਪਾਂ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਕੁਛ 2-3 ਘੰਟੇ ਬਾਅਦ ਅਲਟੀਮਾ ਫੰਕਸ਼ਨ ਸੈਂਟਰ ਦੇ ਅੰਦਰ ਤੁਹਾਡਾ ਅੱਜ ਹੈ ਨਾ ਪ੍ਰੋਪਰ ਹੈਗਾ ਇਵੈਂਟ ਹੈ ਜਿੱਥੇ ਹਜ਼ਾਰਾਂ 'ਚ ਲੋਕ ਆਉਣਗੇ, ਤਾਂ ਕਿਸ ਤਰ੍ਹਾਂ ਫੀਲ ਕਰਦੇ ਹੋ?
1: ਬਹੁਤ ਵਧੀਆ ਲੱਗਦਾ। ਇੱਥੇ ਲੋਕਾਂ ਨੂੰ ਮਿਲਦਾ ਘੱਟ ਹੈ ਅਤੇ ਉਹਦੀ ਕੀਮਤ ਜ਼ਿਆਦਾ। ਸਾਡੇ ਉੱਥੇ ਕੰਕਰ ਕੰਕਰ 'ਚ ਸ਼ੰਕਰ, ਜਗ੍ਹਾ ਜਗ੍ਹਾ ਗਾਉਂ ਗਾਉਂ 'ਚ ਹਨੂੰਮਾਨ ਜੀ, ਸ਼ਹਿਰ ਸ਼ਹਿਰ ਮੱਲੇ ਮੱਲੇ ਹਨੂੰਮਾਨ ਜੀ ਦੇ ਮੰਦਰ ਹੈ, ਸਾਰੇ ਭਗਵਾਨ ਦੇ ਮੰਦਰ। ਜਿਹਨੂੰ ਕਦੇ ਕਿਤੇ ਕਥਾ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਭਜਨ ਹੋ ਰਿਹਾ, ਕਿਤੇ ਸੁੰਦਰ ਕਾਂਡ ਹੋ ਰਿਹਾ, ਕਿਤੇ ਭਾਗਵਤ, ਕਿਤੇ ਰਾਮ ਕਥਾ, ਕਿਤੇ ਸ਼ਿਵ ਮਹਾਪੁਰਾਣ, ਨਹੀਂ ਤਾਂ ਟੀ ਵੀ ਆਲਵੇਜ਼ ਉੱਥੇ ਰੇਡੀ ਹੈ, ਅਲਰਟ ਰਹਿੰਦੇ ਹੈ, ਬੜੇ ਚੈਨਲ ਹੈ, ਕਿੰਨੇ ਸਪਿਰਿਚੁਅਲ ਚੈਨਲ ਹੈ, ਲੋਕ ਕਿਤੇ ਨਾ ਕਿਤੇ ਇਨਵੋਲਵ ਰਹਿੰਦੇ ਆ। ਇੱਥੇ ਮੈਂ ਦੇਖਿਆ ਲੋਕਾਂ ਦੀ ਭਾਗ ਦੌੜ ਬਹੁਤ ਜ਼ਿਆਦਾ, ਇਹਦੇ ਬਿਜ਼ੀ ਬਹੁਤ ਹੈ। ਇਹਨਾਂ ਨੂੰ ਮੈਂ ਦੇਖਿਆ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਤੇ ਇਹਨਾਂ ਦੀ ਇਸ ਤਰ੍ਹਾਂ ਰੇਲ ਬੰਨੀ ਕਿ ਮਰਨ ਦਾ ਵੀ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ। ਮੈਨੂੰ ਕੋਈ ਦੱਸ ਰਿਹਾ ਸੀ ਇੱਥੇ ਕੋਈ ਮਰ ਜਾਏ ਸ਼ੁੱਕਰ ਬੁੱਧਵਾਰ ਤੇ ਸੋਚਦੇ ਕਿ ਯਾਰ ਸੰਡੇ ਨੂੰ ਸਾੜ ਲਾਂਗੇ, ਇੰਨੇ ਮਤਲਬ ਬਿਜ਼ੀ ਹੈਗੇ ਲੋਕ। ਤੇ ਇਹ ਵੀ ਬੜਾ ਬਿਜ਼ੀ ਪਣਾ ਵੀ ਹੈ, ਇੰਡੀਆ ਵਾਲੇ ਜ਼ਿਆਦਾ ਬਿਜ਼ੀ ਹੈ ਇੱਥੇ। ਮੈਂ ਗੋਰਿਆਂ ਨੂੰ ਦੇਖਣਾ ਤੇ ਉਹ ਲੱਗਦਾ ਕਿ ਇਹ ਸਾਧੂ ਪ੍ਰਵਰਤੀ ਦੇ ਲੋਕ ਹੈ।
0: ਅੱਛਾ, ਵਾਹ,
1: ਸੱਚੀ ਇਹਨਾਂ ਦਾ ਖਾਣ ਪਾਣ ਜੋ ਇੱਕ ਹੋਰ ਕਰ ਦਈਏ, ਇਹਨਾਂ ਦਾ ਰੂਪ ਭੋਗ ਵਿਲਾਸ, ਤੇ ਇੱਥੇ ਸਾਧੂ ਪ੍ਰਵਰਤੀ ਦੇ ਲੋਕ ਹੈ। ਅਟੈਚਮੈਂਟ ਇਹਨਾਂ ਨੂੰ ਨਹੀਂ, ਸੰਗ੍ਰਹਿ ਇਹਨਾਂ ਨੂੰ ਨਹੀਂ, ਜੋੜਨਾ ਇਹਨਾਂ ਨੂੰ ਨਹੀਂ, ਕਲੈਕਟ ਇਹਨਾਂ ਨੂੰ ਨਹੀਂ ਕਰਨਾ, ਇਮਾਰਤਾਂ ਇਹਨਾਂ ਨੂੰ ਨਹੀਂ ਖੜੀ ਕਰਨੀ, ਹਾਂ ਪਰਿਵਾਰ ਦਰ ਪਿੱਛੇ ਇਹਨਾਂ ਨੇ ਨਹੀਂ ਸੋਚਣਾ। ਇਹਦਾ 5 ਦਿਨ ਕਮਾਉਣਾ, 3 ਦਿਨ ਉਡਾ ਦੇਣਾ ਅਤੇ ਮਸਤੀ 'ਚ ਰਹਿਣਾ, ਹੱਸਦੇ ਖੇਲਦੇ। ਇੱਥੇ ਇੰਡੀਆ ਵਾਲੇ ਨੇ ਭਾਗ ਦੌੜ ਪਾਈ ਦੀ ਹੈ।
0: ਇਹ ਕੀ ਤੁਸੀਂ ਐਜ਼ ਅ ਪਰਸਨ ਜੋ ਲੋਕਾਂ ਨੂੰ ਸਪਿਰਿਚੁਅਲਿਟੀ ਦੇ ਨਾਲ ਜੋੜਦਾ, ਰੱਬ ਦੇ ਨਾਲ ਜੋੜਦਾ, ਤੁਸੀਂ ਕਾਰਨ ਕੀ ਸਮਝਦੇ ਹੋ ਇਸ ਚੀਜ਼ ਦਾ, ਇਸ ਮੈਂਟਲ ਸਟ੍ਰੈਸ ਦਾ ਹੈਵੀ, ਜੋ ਜੋ ਇੱਥੇ ਰਹਿੰਦੇ ਲੋਕਾਂ 'ਚ ਵੀ ਆਪਾਂ ਕਹਿ ਸਕਦੇ ਜਾਂ ਫਿਰ ਜੋ ਬੈਕ ਇਨ ਇੰਡੀਆ ਵੀ ਆਪਾਂ ਵੇਖਦੇ ਹਾਂ ਲੋਕ ਹਰ ਵਕਤ ਇੱਕ ਪ੍ਰੈਸ਼ਰ ਇੱਕ ਸਟ੍ਰੈਸ 'ਚ ਰਹਿੰਦੇ ਆ, ਤੁਸੀਂ ਇਹਦਾ ਕੀ ਤੱਤ ਕੱਢਿਆ?
1: ਬਈ ਇਹਦੇ ਪਿੱਛੋਂ ਇਹੀ ਕਾਰਨ, ਜੋ ਸਾਨੂੰ ਨਹੀਂ ਮਿਲਿਆ ਉਹਦੀ ਕਾਮਨਾ, ਉਦੋਂ ਉਹ ਮਿਲ ਜਾਏ, ਜਿਹੜਾ ਮਿਲਿਆ ਹੋਇਆ ਉਹਦੀ ਕਦਰ ਨਹੀਂ ਹੈ। ਆਪਾਂ ਕੀ ਕਰਦੇ ਹਾਂ ਕਿ ਬਈ ਜੋ ਸਾਡੇ ਕੋਲ ਨਹੀਂ ਹੈ ਨਾ, ਉਹ ਕਹਿੰਦੇ ਨੇ ਵੀ ਜਿਹੜਾ ਨਹੀਂ ਮਿਲਿਆ ਕਰੋੜਾਂ ਦਾ, ਜਿਹੜਾ ਮਿਲ ਗਿਆ ਉਹ ਮਿੱਟੀ। ਆਦਮੀ ਇਨਸਾਨ ਬੰਦਾ ਹੋਰ ਪਾਉਣ ਦੇ ਚੱਕਰ 'ਚ ਹੋਰ ਮਿਲ ਜਾਏ ਹੋਰ ਮਿਲ ਜਾਏ, ਜਿਹੜਾ ਉਹਦੇ ਕੋਲ ਹੈਗਾ ਉਹਦਾ ਵੀ ਇੰਜੋਏ ਨਹੀਂ ਕਰ ਪਾ ਰਿਹਾ।
0: ਇਹ ਬਹੁਤ ਸੱਚ ਗੱਲ ਆ। ਇਹਦਾ ਕੋਈ ਹੱਲ ਹੈ? ਹੱਲ ਇਹਨਾਂ ਵੇ ਕਿ ਮੈਂ ਕਦੇ ਆਪਣੇ ਆਪ ਨੂੰ ਇਹ ਸਮਝਾ ਸਕਦਾ ਕਿ ਬਸ ਯਾਰ ਕਾਫੀ ਕੁਛ ਕਰ ਲਿੱਤਾ।
1: ਹਾਂ ਬਸ ਸੰਤੁਸ਼ਟੀ, ਸੈਟਿਸਫੈਕਸ਼ਨ।
0: ਤੇ ਜੇ ਮੈਂ ਤੁਹਾਡੇ ਸਫ਼ਰ ਤੋਂ ਗੱਲ ਕਰਾਂ ਕਿ ਇੱਕ ਬਹੁਤ ਹੀ ਅਚਾਨਕ ਇੱਕ ਪੀਕ ਦੇਖਣ ਨੂੰ ਮਿਲੀ ਅਚਾਨਕ ਦਿਨੋਂ ਦਿਨ ਰਾਤ ਦੇ ਅੰਦਰ ਹੀ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇੰਨਾ ਉੱਚਾ ਮੁਕਾਮ ਪਾ ਲਿੱਤਾ ਅਤੇ ਅੱਜ ਵੀ ਟੱਚਵੁੱਡ ਚਲੋ ਹੈ ਨਾ ਬਹੁਤ ਵਧੀਆ ਹਰ ਪਾਸੇ ਤੁਸੀਂ ਮਕਬੂਲੀਅਤ ਮਿਲਦੀ ਪਈ ਹੈ, ਜਿੱਥੇ ਵੀ ਤੁਸੀਂ ਜਾਂਦੇ ਹੋ ਰੱਬ ਦਾ ਨਾਮ ਲੋਕਾਂ ਤੱਕ ਪਹੁੰਚਾਉਂਦੇ ਹੋ, ਅਤੇ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?
1: ਦਰਅਸਲ ਬਚਪਨ ਤੋਂ ਹੀ ਗਰੀਬੀ ਦਾ ਬਹੁਤ ਦੌਰ ਰਿਹਾ। ਸਾਡੇ ਡੈਡੀ ਨੂੰ ਗਾਉਣ ਦਾ ਬੜਾ ਸ਼ੌਕ ਹੈ, ਪ੍ਰੋਫੈਸ਼ਨਲੀ ਗਾਉਂਦੇ ਹੋ।
0: ਅੱਛਾ,
1: ਐਵੇਂ ਗਾਉਣ ਦਾ ਉਹਨਾਂ ਨੂੰ ਸ਼ੌਕ ਹੈ। ਆਵਾਜ਼ ਬਹੁਤ ਵਧੀਆ, ਬੜਾ ਸੁਰੀਲਾ ਗਾਉਂਦੇ ਤੇ ਉਹ ਮੰਜੇ ਤੇ ਪਏ ਪਏ ਰਾਤੀ ਗਾਉਂਦੇ ਰਹਿੰਦੇ, ਭਜਨ ਭੁਜਨ ਚੱਲਦੇ ਫਿਰਦੇ ਉੱਠਦੇ ਬੈਠਦੇ। ਫਿਰ ਸਾਡੇ ਬਾਬਾ ਜੀ ਨੇ ਪਾਪਾ ਜੀ ਨੇ ਦੋ ਦੋ ਮੰਦਰ ਬਣਵਾਏ।
0: ਇਹ ਕਿੱਥੇ ਦੀ ਗੱਲ ਹੋ ਰਹੀ ਹੈ?
1: ਇਹ ਦਿੱਲੀ ਦੀ ਗੱਲ ਹੋ ਰਹੀ
0: ਹੈ।
1: ਦੋ ਮੰਦਰ ਬਣਵਾਏ ਜਿੱਥੇ ਮੇਰਾ ਜਨਮ ਹੋਇਆ ਸੀ
0: ਜੀ।
1: ਉੱਥੇ ਮੰਦਰਾਂ ਦੇ ਵਿੱਚ ਮੈਂ ਕੀਰਤਨ ਕਰਦਾ ਸੀ, ਸਕੂਲ 'ਚ ਫਿਰ ਭੇਟਾਂ ਗਾਉਂਦਾ ਸੀ।
0: ਅੱਛਾ, ਓਕੇ।
1: ਐਨੂਅਲ ਫੰਕਸ਼ਨ ਗਾਉਂਦੇ ਤੇ ਮੈਡਮ ਮੇਰੇ ਕੋਲ ਭੇਟ ਗਵਾਉਂਦੀ ਸੀ।
0: ਅੱਛਾ,
1: ਦੇਸ਼ ਭਗਤੀ ਗੀਤ। ਉਹਦੇ ਬਾਅਦ ਸਫ਼ਰ ਸ਼ੁਰੂ ਹੋਇਆ, ਫਿਰ ਜਗਰਾਤੇ ਸ਼ੁਰੂ ਕੀਤੇ, ਜਗਰਾਤਿਆਂ ਦੇ ਪਿੱਛੇ ਕੋਰਸ 'ਤੇ ਗਾਣਾ ਸ਼ੁਰੂ ਕੀਤਾ। ਉਹਦੇ 'ਤੇ ਪੈਸੇ ਪੁਸੇ ਨਹੀਂ ਮਿਲਦੇ ਸੀ, ਗੁਜ਼ਾਰਾ ਨਹੀਂ ਹੋਇਆ। ਫਿਰ ਕੀਬੋਰਡ ਵਜਾਉਣਾ ਸਿੱਖਿਆ।
0: ਅੱਛਾ, ਓਕੇ।
1: ਆਈ ਐਮ ਅ ਕੀਬੋਰਡ ਪਲੇਅਰ।
0: ਓਕੇ, ਓਕੇ।
1: ਫਿਰ ਮੈਂ ਕੀਬੋਰਡ ਪਲੇਅਰ ਇਸ ਲਈ ਕਹਿੰਦਾ ਕਿ ਹਜ ਵੀ ਹੂੰ, ਕਿਉਂਕਿ ਹੁਣ ਵੀ ਹਾਰਮੋਨੀਅਮ 'ਤੇ ਵਜਾ ਹੀ ਰਿਹਾ। ਅਤੇ ਉਹ ਕੀਬੋਰਡ ਵਜਾਇਆ ਬਹੁਤ ਸਾਲ, ਫਿਰ ਵੀ ਉਹ ਮਨ ਅੰਦਰ ਕਹਿੰਦਾ ਸੀ ਨਹੀਂ ਗਾਣਾ ਹੈ, ਵਜਾਉਣਾ ਨਹੀਂ। ਫਿਰ ਇੱਕ ਦਿਨ ਬੈਠੇ ਬੈਠੇ ਹਨੂੰਮਾਨ ਜੀ ਨੇ ਪ੍ਰੇਰਣਾ ਕੀਤੀ ਕਿ ਮੈਂ ਸੁੰਦਰ ਕਾਂਡ ਗਾਣਾ ਹੈ ਅਤੇ ਕੁਝ ਡਿਫਰੈਂਟ ਗਾਣਾ ਹੈ। ਲੋਕ ਕਹਿੰਦੇ ਬੋਰ ਹੈ ਕਿ ਦੋ ਵੱਡੇ ਬੁੱਢੇ ਆ ਗਏ, ਉਹਨਾਂ ਨੇ ਸੁਣ ਲਿਆ, ਬੱਚੇ ਬੁੱਚਿਆਂ ਨੇ ਖਾ ਪੀ ਲਿਆ, ਪੰਡਿਤ ਜੀ ਆ ਗਏ ਕਰਕੇ ਚਲ ਗਏ।
0: ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਤਰ੍ਹਾਂ ਹੀ ਸੀਨ
1: ਸੁੰਦਰ ਕਾਂਡ ਦਾ
0: ਜੀ।
1: ਲੇਕਿਨ ਅੱਜ ਦੇਖੋ ਇੰਨੇ ਹਾਈ ਸਕੇਲ 'ਤੇ ਦੁਨੀਆਂ ਦੇ ਵੱਡੇ ਤੋਂ ਵੱਡਾ ਬੰਦਾ ਸੁੰਦਰ ਕਾਂਡ ਕਰਾਉਂਦਾ ਹੈ ਅਤੇ ਉਹਦੀ ਮਾਨਤਾ ਕਿੰਨੀ ਵੱਧ ਗਈ ਹੈ। ਇਹਦੇ ਪਿੱਛੇ ਕਾਰਨ ਕੋਈ ਮੈਂ ਨਹੀਂ ਹੈਗਾ, ਹਾਲਾਂਕਿ ਸੁੰਦਰ ਕਾਂਡ ਨੇ ਮੈਨੂੰ ਚੁੱਕ ਲਿਆ।
0: ਹਾਂ, ਮਤਲਬ ਤੁਸੀਂ ਚੁਣੇ ਗਏ, ਤੁਸੀਂ ਇਹ ਕਿਹਾ
1: ਸੁੰਦਰ ਕਾਂਡ ਨੇ ਮੈਨੂੰ ਚੁਣ ਲਿਆ ਅਤੇ ਚੁੱਕ ਲਿਆ। ਇਹਦੇ ਪਿੱਛੇ ਕਾਰਨ ਹੈ ਕਿ ਬਈ ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਆ ਨਿਮਿੱਤ ਮਾਤਰਮ ਬਹੁ ਸਭ ਵਿਸਾਚੀ, ਅਰਜੁਨ ਤੂੰ ਨਿਮਿੱਤ ਬਣ ਜਾ, ਫਿਰ ਕਰਤਾ ਕਰਾਤਾ ਸਭ ਮੈਂ ਹੂੰ। ਗੁਰਦੇਵ ਨਾਨਕ ਨੇ ਪੰਜਾਬੀ 'ਚ ਕਿਹਾ ਕਰਨ ਕਰਾਵਨ ਆਪੇ ਆਪ, ਨਾਮ ਰਖਾ ਲਿਆ ਤਾਓ, ਸਭ ਤੇਰੀ ਵਡਿਆਈ ਨਾਨਕ ਕੋਈ ਨਾਮ ਨਾ ਜਾਣੇ ਮੇਰਾ। ਗੁਰਦੇਵ ਨਾਨਕ ਵੀ ਕਹਿੰਦੇ ਜੋ ਤੁਦ ਭਾਵੇ ਸਾਈ ਬਲੀਕਾਰ। ਤੁਲਸੀਦਾਸ ਜੀ ਵੀ ਕਹਿੰਦੇ ਜੇਹੀ ਵਿਧੀ ਨਾਥ ਹੋਈ ਹਿਤ ਮੋਰਾ, ਕਰੋ ਸੁਬੇਗ ਦਾਸ ਮੈਂ ਤੋਰਾ, ਸਭੇ ਸਿਆਣੇ ਏਕ ਮਤ। ਸਾਡੇ ਵੇਦ ਕਹਿੰਦੇ ਏਕਮ ਸਦ ਵਿਪਰਾ ਬਹੁਦਾ ਵਦੰਤੀ, ਸੱਚ ਸਾਰਿਆਂ ਨੇ ਇੱਕੋ ਹੀ ਬੋਲਣਾ। ਜਿਹੜਾ ਸੱਚ ਹੈ ਉਹ ਦਸ ਬੰਦਿਆਂ ਤੋਂ ਵੱਖ ਵੱਖ ਪੁੱਛ ਲਓ, ਉਹ ਇੱਕੋ ਹੀ ਆਉਣਾ। ਜਿਹੜਾ ਝੂਠ ਹੈ ਉਹ ਪੰਜ ਕੋਲੋਂ ਪੁੱਛ ਲਓ, ਪੰਜਾਂ ਦਾ ਅਲੱਗ ਹੈ। ਇਸ ਲਈ ਸਭੇ ਸਿਆਣੇ ਏਕ ਮਤ, ਗੁਰਦੇਵ ਨਾਨਕ ਕਹਿੰਦੇ ਸਾਰੇ ਸਿਆਣਿਆਂ ਦੀ ਖੋਪੜੀ ਇੱਕ ਜਿਹੀ ਬੋਲੇਗੀ। ਜਿੱਥੇ ਸਿਆਣੇ ਇਕੱਠੇ ਹੋ ਗਏ ਉੱਥੇ ਕੰਮ ਬਣ ਜਾਂਦਾ, ਜਿੱਥੇ ਪਗਲੇ ਇਕੱਠੇ ਹੋ ਗਏ ਤੇ ਉੱਥੇ ਫਿਰ ਮੂਰਖ ਸੇ ਮੂਰਖ ਮਿਲੇ ਤੋ ਦੇ ਗੂਸਾ ਦੇ ਲਾ।
0: ਮਹਾਰਾਜ ਜੀ, ਮੈਂ ਆਪਣਾ ਜੇ ਪਰਸਨਲ ਤੌਰ 'ਤੇ ਦੱਸਾਂ, ਮੈਂ ਨਵਾਂ ਨਵਾਂ ਇੱਕ ਤਰੀਕੇ ਦਾ ਮਿਊਜ਼ਿਕ ਹਿੱਟ ਹੋਇਆ ਸੀ ਕਿ ਜਿਹੜੇ ਬਹੁਤ ਹਿੱਟ ਰੋਮੈਂਟਿਕ ਗਾਣੇ ਜਾਂ ਫਿਰ ਥੋੜ੍ਹੇ ਸਲੋ ਟਾਈਪ ਗਾਣੇ ਹੈ ਨਾ, ਉਹਨਾਂ ਨੂੰ ਇੱਕ ਲੋਫਾਈ ਕਰਕੇ ਨਾ ਕੋਈ ਚੀਜ਼ ਸ਼ੁਰੂ ਹੋਈ ਅਤੇ ਉਹ ਹੋਰ ਸਲੋ ਕਰਕੇ ਹੋਰ ਥੋੜ੍ਹੀ ਮੀਡੀਅਮ ਜਿਹੀ ਟੋਨ ਦੇ ਕੇ, ਅਰੀਜੀਤ ਸਿੰਘ ਕੇ ਵਗੈਰਾ ਇਹਨਾਂ ਦੇ ਗਾਣੇ। ਇੱਕ ਦਿਨ ਮੇਰੇ ਐਲਗੋਰਿਦਮ ਨੇ ਜੀ ਕਿਹਾ ਕਿ ਹਨੂੰਮਾਨ ਚਾਲੀਸਾ ਲੋਫਾਈ ਸਾਹਮਣੇ ਲਿਖਿਆ ਪਿਆ। ਮੈਂ ਕਿਹਾ ਯਾਰ ਆਹ ਕੀ ਚੀਜ਼ ਆ। ਮੈਂ ਪਲੇ ਕੀਤਾ ਅਤੇ ਮੈਂ ਜਦ ਦਾ ਤੁਹਾਡਾ ਵਰਜ਼ਨ ਉਹ ਵਾਲਾ ਸੁਣਿਆ ਲੋਫਾਈ, ਮੈਂ ਕਦੀ ਸ਼ਾਇਦ ਹੋਰ ਜਿਹੜੇ ਬਹੁਤ ਮਕਬੂਲ ਨੇ ਹੈ ਨਾ, ਕਿਸੇ ਦੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਚੰਗਾ ਜਾਂ ਮਾੜਾ, ਪਰ ਜੋ ਜੁੜਾਵ ਉਸ ਵਰਜ਼ਨ ਨਾਲ ਹੋਇਆ ਸ਼ਾਇਦ ਕਦੇ ਪਹਿਲਾਂ ਨਹੀਂ ਮੈਂ ਇਸ ਤਰ੍ਹਾਂ ਦਾ ਮਹਿਸੂਸ ਕੀਤਾ। ਇਹ ਇੱਕ ਮੈਂ ਆਰਟ ਵਾਈਜ਼ ਜੇ ਵੇਖਾਂ ਤਾਂ ਬਹੁਤ ਡਿਫਰੈਂਟ ਚੀਜ਼ ਨਹੀਂ ਸੀਗੀ ਕਿ ਚਾਲੀਸਾ ਇੱਕ ਬੀਟ ਦੇ ਉੱਪਰ ਉਹ ਵੀ ਇੱਕ ਸਲੋ ਮੋਸ਼ਨ, ਇਹ ਇੰਸਪੀਰੇਸ਼ਨ ਕਿੱਥੋਂ ਆਈ?
1: ਦਰਅਸਲ ਮੈਨੂੰ ਸ਼ੁਰੂ ਤੋਂ ਇਹ ਦੱਸਿਆ ਗਿਆ ਕਿ ਸੁੰਦਰ ਕਾਂਡ, ਰਾਮਚਰਿਤ ਮਾਨਸ, ਹਨੂੰਮਾਨ ਚਾਲੀਸਾ, ਤੁਲਸੀਦਾਸ ਜੀ ਦੇ ਜਿਹੜੇ ਗ੍ਰੰਥ ਹੈ, ਇਹਨਾਂ ਨੂੰ ਆਪਾਂ ਨੂੰ ਤੈਲ ਵਰਤ ਧਾਰਾ ਦੀ ਤਰ੍ਹਾਂ ਗਾਣਾ ਚਾਹੀਦਾ।
0: ਜਿਸ ਤਰ੍ਹਾਂ
1: ਜਿਹਦੇ 'ਚ ਕੋਈ ਟੁੱਟ ਨਾ ਹੋਵੇ।
0: ਜੀ ਹਾਂ,
1: ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਜਿਸ ਤਰ੍ਹਾਂ ਗੁਲਸ਼ਨ ਕੁਮਾਰ ਜੀ ਦਾ ਹਨੂੰਮਾਨ ਚਾਲੀਸਾ ਹੈ
0: ਜੀ,
1: ਉਹ ਭੀਮ ਰੂਪ ਧਰੀ ਅਸੁਰ ਸੰਘਾਰੇ, ਫਿਰ ਮਿਊਜ਼ਿਕ ਹੋਇਆ ਡੰਗ ਡੰਗ ਡੰਗ ਡੈਂਗ ਡਣ ਗਣ ਡਣ ਡਣ ਡਣ ਡਣ ਡੈਂਗ, ਉਹ ਆਪਣੇ ਆਪ 'ਚ ਸਭ ਤੋਂ ਹਾਈ ਲੈਵਲ ਹੈ ਉਹਦਾ,
0: ਬਿਲਕੁਲ।
1: ਲੇਕਿਨ ਉਹ 'ਚ ਮਿਊਜ਼ਿਕ ਜਿਹੜਾ ਉਹ ਟੁੱਟ ਹੈ ਹਨੂੰਮਾਨ ਚਾਲੀਸਾ ਦੀ। ਰਾਮ ਨਾਮ ਜੁੜਿਆ ਹੋਏ ਚਲੋ ਤਾਂ ਵੀ ਤੇ ਆਪਾਂ ਸ਼ੁਰੂ ਤੋਂ ਜਦੋਂ ਸੁੰਦਰਕਾਂਡ ਤੁਸੀਂ ਕਿਤੇ ਸੁਣੇ ਵੀ ਹੈ ਤੁਹਾਡੇ ਵਿਆਹ ਦਾ ਵੀ ਅਸੀਂ ਕੀਤਾ
0: ਜੀ
1: ਆਪਾਂ ਇੱਕ ਵਾਰੀ ਸ਼ੁਰੂ ਕਰਨੇ ਆ ਤੇ ਲਾਸਟ 'ਚ ਜਾ ਕੇ ਬੰਦ ਹੁੰਦਾ ਵਿੱਚ ਰਾਮ ਨਾਮ ਕੀਰਤਨ ਕੁਛ ਇਹ ਚੱਲਦਾ ਰਹੇਗਾ ਉਹ ਤੈਲਵ੍ਰਤ ਧਾਰਾ ਦੀ ਤਰ੍ਹਾਂ ਚੱਲਦਾ ਹੁਣ ਜਿਸ ਤਰ੍ਹਾਂ ਜਿਵੇਂ ਤੁਸੀਂ ਹਨੂੰਮਾਨ ਚਾਲੀਸਾ ਜਿਹੜਾ ਸੁਣਿਆ ਹੈ ਹਨੂੰਮਾਨ ਚਾਲੀਸਾ ਲੋਫਾਈ
0: ਜੀ
1: ਲੋ ਫ੍ਰੀਕੁਐਂਸੀ ਵਰਜ਼ਨ ਇਹਦੇ 'ਚ ਮੈਂ ਇੱਕ ਗੱਦ 'ਚ ਗਾਇਆ ਸ਼੍ਰੀ ਗੁਰੂ ਚਰਨ ਸਰੋਜ ਰਜ ਨਿਜ ਮਨ ਮੁਗੁਰੂ ਸੁਧਾਰੀ ਵਰਨੋ ਰਘੁਬਰ ਵਿਮਲ ਜਸੋ ਜੋ ਦਾਇਕ ਬਲ ਜਾਰੇ ਬੁੱਧਹੀਨ ਤਨ ਜਾਣ ਗਏ ਸੁਮਿਰੋ ਭਵਨ ਕੁਮਾਰ ਬਲ ਬੁੱਧ ਵਿਦਿਆ ਲੈ ਮੋਹੀ ਹਰੂ ਕਰੇ ਸ਼ਿਵਗਾ ਜੈ ਹਨੁਮਾਨ ਗਿਆਨ ਗੁਣ ਸਾਗਰ ਜਾਏ ਕਪੀ ਜਿਤਿ ਲੋਕ ਉਜਾਗਰ ਰਾਮ ਦੂਤ ਯਤਨਿਤ ਬਲ ਧਾਮ ਅੰਜਨੀ ਬੁੱਧ ਭਵਨ ਸੁਧ ਨਾਮਾ ਫਿਰ ਬੀਟ ਆ ਗਈ ਠੈਂ ਟੱਚ ਲੋਫੀ ਵਰਜ਼ਨ ਦੀ ਤੇ ਉਹ ਕੀ ਹੋਇਆ ਵੈਸਟਰਨ ਜੈਨਜੀ ਨੂੰ ਯੰਗਸਟਰ ਨੂੰ ਯੂਥ ਨੂੰ ਅਟਰੈਕਟ ਕਰ ਲਿਆ ਵੈਸਟਰਨਾਈਜ਼ ਬੀਟ ਨੇ ਤੇ ਰਾਮ ਨਾਮ ਸਭ ਦੇ ਇੰਟਰਨਲੀ ਅੰਦਰ ਪਿਆ ਉਹਨੂੰ ਰਾਗ ਇਹ ਪਿਓਰ ਹੈ ਯਮਨ
0: ਅੱਛਾ ਠੀਕ ਹੈ
1: ਉਹ ਰਾਗ ਜਦੋਂ ਅੰਦਰ ਜਾ ਕੇ ਵੜਦਾ ਹੈ ਇਨਸਾਨ ਤੇ ਫਿਰ ਬੀਟ ਵੀ ਤੇ ਕਨੈਕਟ ਹੋ ਜਾਂਦਾ
0: ਇਹ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਸੋਚ ਕੇ ਕਿ ਅੱਜ ਦੀ ਯੰਗਸਟਰ ਹੀ ਸੁਣਦਾ ਜ਼ਿਆਦਾਤਰ
1: ਹਾਂ
0: ਨਹੀਂ ਮਤਲਬ ਯੰਗਸਟਰ ਨੂੰ ਕਿਸੇ ਤਰੀਕੇ ਨਾਲ ਜੋੜਨ ਵਾਸਤੇ ਇਸ ਕਰਕੇ ਆਪਾਂ ਬੀਟ ਵਾਈਜ਼
1: ਮੈਂ ਪੂਰੀ ਦੁਨੀਆ 'ਚ ਘੁੰਮਦਾ ਰਹਿੰਦਾ ਏਅਰਪੋਰਟ 'ਤੇ ਕਿਤੇ ਨਾ ਕਿਤੇ ਜਿੱਥੇ ਮੈਂ ਜੋ ਪਬਲਿਕ 'ਚ ਜਾਂਦਾ ਹੀ ਹਾਂ ਸਾਰੇ ਯੰਗਸਟਰ ਹੀ ਦੌੜ ਕੇ ਆਉਂਦੇ ਮੇਰੇ ਕੋਈ ਪੈਰ ਛੂਏਗਾ ਕੋਈ ਆਪਣੀ ਆਪਣੀਆਂ ਗੱਲਾਂ ਦੱਸੇਗਾ ਦੇਖੋ ਜੀ ਹੁਣ ਵੀ ਤੁਹਾਡਾ ਹੀ ਸੁਣ ਕੇ ਆਏ ਹਾਂ ਇਹੀ ਚੱਲਦਾ ਪੂਰੇ ਦਿਨ ਮੇਰੀ ਗੱਡੀ 'ਚ ਇਹੀ ਚੱਲਦਾ ਮੇਰੇ ਜਿਮ 'ਚ ਇਹ ਚੱਲਦਾ ਮੇਰੇ ਆਫਿਸ ਦੇ ਲੈਪਟਾਪ 'ਚ ਇਹ ਚੱਲਦਾ ਆਪਣੇ ਆਪਣੇ ਸਾਰਾ ਦੱਸਦੇ ਅਤੇ ਇਹ ਮੈਨੂੰ ਬੜਾ ਮਤਲਬ ਖੁਸ਼ੀ ਹੁੰਦੀ ਹੈ ਕਿ ਹਨੂੰਮਾਨ ਜੀ ਨੇ ਮੈਨੂੰ ਇਸ ਕਾਬਿਲ ਸਮਝ ਲਿਆ ਇਸ ਕਾਬਿਲ ਵੀ ਨਹੀਂ ਸਮਝਿਆ ਤਾਂ ਮਤਲਬ ਉਹਨਾਂ ਨੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਕੀਤਾ ਸਭ ਕੁਛ ਆਪ ਹੀ ਹੈ ਨਾ ਥੋੜ੍ਹਾ ਜਿਹਾ ਮੈਨੂੰ ਦਿੱਤਾ
0: ਰੱਬ ਆਪ ਚੁਣਦਾ ਬੰਦੇ ਨੂੰ
1: ਬਿਲਕੁਲ ਕਰਮਾਂ ਦਾ ਹਿਸਾਬ ਹੈ ਕਈਆਂ ਜਾਗਦੀਆਂ ਰਹਿੰਦੇ ਰਹਿੰਦੇ ਭਾਗ ਸੁੱਤੇ ਕਿਤੇ ਭਾਗ ਲਾਉਂਦਾ ਕਈਆਂ ਸੁੱਤੀਆਂ ਨੂੰ ਉਹਦਾ ਕਿਰਪਾ ਦਾ ਤੁਲਸੀਦਾਸ ਜੀ ਕਹਿੰਦੇ ਅੰਧਾ ਧੁੰਦ ਸਰਕਾਰ ਹੈ ਤੁਲਸੀ ਰਹੋ ਨਿਸ਼ੰਕ ਉਹਦਾ ਕੁਛ ਕਿਸੇ ਨੂੰ ਨਹੀਂ ਪਤਾ ਜਿਹਨੂੰ ਪਤਾ ਹੈ ਉਹ ਮੌਨ ਹੈ ਉਹ ਕਰਦਾ ਜਾਂਦਾ ਬਸ ਤੇ ਜਿਹਨਾਂ ਨੂੰ ਨਹੀਂ ਪਤਾ ਸਾਡੇ ਵਰਗੇ ਬੋਲਦੇ ਜਾਂਦੇ ਜਿਹਨੂੰ ਪਤਾ ਉਹ ਚੁੱਪ ਹੈ ਕਦੇ ਨਹੀਂ ਬੋਲਦਾ ਕਰਦਾ ਜਾਂਦਾ ਚੱਲ ਬਈ ਤੇਰਾ ਨੰਬਰ ਆ ਗਿਆ ਚੁੱਕ ਲੈ ਇਹਨੂੰ ਚੱਲ ਬਈ ਤੇਰਾ ਆਵਾ ਇਹਨੂੰ ਚੁੱਕ ਲਓ ਚੱਲ ਬਈ ਇਹਨੂੰ ਭੇਜ ਦਿਓ ਦੁਨੀਆਂ 'ਚ ਚਲੋ ਇਹ ਹੋ ਗਿਆ ਉਹ ਹੋ ਗਿਆ ਉਹ ਬੋਲਦਾ ਹੀ ਨਹੀਂ ਪਿਆ
0: ਇਹ ਮੌਨ ਤੁਹਾਡੇ 'ਚ ਆਇਆ ਅਤੇ ਜੇ ਆਇਆ ਕਦੋਂ ਆਇਆ ਅਤੇ ਕਿੱਦਾਂ ਦਾ ਫੀਲ ਹੁੰਦਾ ਇੱਦਾਂ ਦਾ ਮੌਨ
1: ਮੈਂ ਮੇਰੇ 'ਚ ਕੋਈ ਮੌਨ ਨਹੀਂ ਆਇਆ ਮੈਂ ਤਾਂ ਬੋਲਦਾ ਬਹੁਤ ਲੇਕਿਨ
0: ਪਰ ਇੰਟਰਨਲ ਮੌਨ
1: ਇੰਟਰਨਲੀ ਸੁੰਦਰਕਾਂਡ ਕਰਦੇ ਕਰਦੇ ਕਰਦੇ ਕਰਦੇ ਮੈਂ ਬੋਲ ਬਹੁਤ ਰਿਹਾ ਹੁੰਦਾ ਲੇਕਿਨ ਅੰਦਰੋਂ ਮੌਨ ਹੀ ਹੁੰਦਾ ਇਹ ਮੇਰਾ ਰੋਜ਼ ਦਾ ਐਕਸਪੀਰੀਅੰਸ ਹੈ
0: ਅਵਸਥਾ ਕਿਸ ਤਰ੍ਹਾਂ ਦੀ ਹੈ ਭਲੀ
1: ਕਿਰਪਾ ਨਾਲ ਉਹਦੀ ਕਿਰਪਾ ਹੋ ਜਾਏ
0: ਬੰਦੇ ਦਾ ਹੱਥ ਨਹੀਂ ਇਹਦੇ ਅੰਦਰ ਮਤਲਬ ਕੁਛ
1: ਬੰਦੇ ਦਾ ਐਫਰਟ ਥੋੜ੍ਹਾ ਜਿਹਾ ਕੰਮ ਕਰਦਾ ਕੋਸ਼ਿਸ਼ ਕਰੇ ਇਨਸਾਨ ਰੱਬ ਕਹਿੰਦਾ ਮੈਂ ਤੈਨੂੰ ਬੁੱਧੀ ਦਿੱਤੀ ਦਿਮਾਗ ਦਿੱਤਾ ਹੱਥ ਪੈਰ ਦਿੱਤੇ ਅੱਖਾਂ ਦਿੱਤੀਆਂ ਸਭ ਦਿੱਤਾ ਥੋੜ੍ਹੀ ਜਿਹੀ ਕੋਸ਼ਿਸ਼ ਕਰ ਫਿਰ ਮੈਂ ਤੇਰੇ ਨਾਲ
0: ਮੈਂ ਐਕਚੁਅਲੀ ਤੁਹਾਡੇ ਤੋਂ ਇਸ ਕਰਕੇ ਪੁੱਛ ਰਿਹਾ ਸੀ ਕਿ ਜਦੋਂ ਤੁਸੀਂ ਪਿਛਲੇ ਸਾਲ ਜਦੋਂ ਆਇਆ ਨਾ ਅਤੇ ਮੇਰੇ ਨੋਨ 'ਚ ਮੇਰੇ ਸਰਕਲ 'ਚ ਦੇਰ ਇਜ਼ ਅ ਵੂਮਨ ਉਹ ਬਾਂਗਲਾਦੇਸ਼ ਦੇ ਨੇ ਮੁਸਲਿਮ ਸਮਾਜ ਦੇ ਨੇ ਹੈ ਨਾ ਅਤੇ ਉਹਨਾਂ ਨੂੰ ਇੱਕ ਕਹਿ ਲਓ ਜਿਗਿਆਸਾ ਰਹਿੰਦੀ ਹਰ ਚੀਜ਼ ਜਾਣਨ ਦੀ ਉਹ ਤੁਹਾਡਾ ਹਨੂੰਮਾਨ ਚਾਲੀਸਾ ਸੁਣਦੇ ਸੀਗੇ ਹਮੇਸ਼ਾ ਬਜਰੰਗ ਬਾਣ ਵੀ, ਹੈ ਨਾ? ਅਤੇ ਫਿਰ ਸ਼ਾਇਦ ਉਹੀ ਗੱਲ ਹੈ ਨਾ ਕਿ ਜਿਹਦੇ ਕੋਲ ਉਹ ਇੰਨੀ ਵੈਲਿਊ ਨਹੀਂ ਸ਼ਾਇਦ ਪਾਉਂਦਾ ਕਿ ਆਪਾਂ ਲੋਕ ਤਾਂ ਕਦੀ ਇੰਨਾ ਧਿਆਨ ਹੀ ਨਹੀਂ ਦਿੰਦੇ, ਹੈ ਨਾ, ਇਸ ਛੁਪਾਈ ਦਾ ਮਤਲਬ ਕੀ ਹੈ, ਇਸ ਲਾਈਨ ਦਾ ਮਤਲਬ ਕੀ ਹੈ, ਉਹ ਸਾਰਾ ਜਿੰਨਾ ਹਰ ਕਿਸੇ ਦਾ ਟਰਾਂਸਲੇਟਡ ਵਰਜ਼ਨ ਸਮਝਣ ਦੀ ਕੋਸ਼ਿਸ਼ ਕੀਤੀ ਐਂਡ ਆਲ, ਅਤੇ ਉਹ ਮੈਨੂੰ ਦੱਸ ਦੇਵੇ ਕਿ ਯਾਰ ਮੈਂ ਨਾ ਦੇਖਣ ਆਉਣਾ ਚਾਹੁੰਦੀ ਪਰ ਮੈਂ ਆ ਨਹੀਂ ਪਾਵਾਂਗੀ ਕਿ ਮੈਂ ਉਸ ਟਾਈਮ 'ਤੇ ਮਿਲਬਨ ਨਹੀਂ ਹੈ, ਐਂਡ ਉਹ ਰੋ ਪਏ। ਮੈਂ ਉਸ ਲਿਹਾਜ਼ ਨਾਲ ਸੋਚ ਰਿਹਾ ਸੀ ਕਿ ਇੱਦਾਂ ਦਾ ਕਨੈਕਟ ਕਰ ਪਾਉਣਾ, ਇੱਦਾਂ ਦਾ ਕਨੈਕਟ ਆਪਣੇ ਮਨ ਦੇ ਅੰਦਰ ਲੈ ਕੇ ਆ ਪਾਉਣਾ, ਇਹ ਹੁੰਦਾ ਕਿਸ ਤਰ੍ਹਾਂ ਹੋਏਗਾ? ਐਂਡ
1: ਤੁਹਾਨੂੰ ਲੱਗਦਾ ਕਿ ਨਹੀਂ ਆਈ? ਉਹ ਆਈ ਪਿਛਲੀ ਵਾਰੀ, ਮੈਨੂੰ ਮਿਲੀ ਆ ਕੇ।
0: ਅੱਛਾ,
1: ਉਹਨੇ ਕਿਹਾ ਮੇਰਾ ਨਾਮ ਤੁਸੀਂ ਨਹੀਂ ਇੱਥੇ ਬੋਲਣਾ, ਮੈਂ ਮੁਸਲਿਮ ਹਾਂ, ਲੇਕਿਨ ਮੈਂ ਦਿਲੋਂ ਮਤਲਬ ਹਨੂੰਮਾਨ ਜੀ ਨਾਲ ਜੁੜੀ ਹਾਂ।
0: ਮੈਂ ਉਹੀ ਮੇਰਾ ਫਿਰ ਮਤਲਬ ਸਵਾਲ ਆ ਜਾਂਦਾ ਕਿ ਕਾਫੀ ਲੋਕ, ਚਲੋ ਆਪਾਂ ਮਜ਼ਹਬ ਨੂੰ ਜੇ ਪਰੇ ਵੀ ਕਰ ਦਈਏ, ਕਾਫੀ ਲੋਕ ਲਾਈਫ ਦੇ ਅੰਦਰ ਇੰਨੇ ਸਟ੍ਰੈਸਡ ਰਹਿੰਦੇ ਆ, ਇੰਨਾ ਕੁਛ ਮਾਇੰਡ 'ਚ ਚੱਲ ਰਿਹਾ ਹੁੰਦਾ, ਇੱਕ ਦੂਸਰੇ ਨਾਲ ਗੱਲ ਵੀ ਕਰਦੇ ਹੋਣਗੇ ਅਤੇ ਬੈਕ ਆਫ ਦਾ ਹੈੱਡ 6 ਹੋਰ ਚੀਜ਼ਾਂ, 6 ਵੱਖਰੇ ਚੈਨਲ ਚੱਲਦੇ ਪਏ ਆ, ਹੈ ਨਾ, ਰੀਲਾਂ ਵੀ ਦੇਖੀ ਜਾਂਦੇ ਪਏ, ਤਾਂ ਵੀ ਕਿਸ਼ਤ ਮਾਇੰਡ 'ਚ ਆਈ ਜਾਂਦੀ ਪਈ ਆ, ਕੋਈ ਹੈ ਨਹੀਂ। ਕਿਸ ਰੱਬ ਦਾ ਨਾਮ, ਭਾਵੇਂ ਜਿਸ 'ਚ ਵੀ ਮੰਨਦੇ ਹੋਵੋ, ਉਹ ਕਿਸ ਤਰ੍ਹਾਂ ਕਿਸੇ ਨੂੰ ਜੋੜ ਦਿੰਦਾ ਇੱਕ ਉਸ ਮੌਨ ਨਾਲ, ਉਸ ਇਕੱਲੇਪਨ ਨਾਲ, ਉਸ ਇਕਾਕੀ ਨਾਲ, ਜਿਸ ਦੀ ਭਾਲ 'ਚ ਸ਼ਾਇਦ ਹਰ ਵਕਤ ਰੱਬ ਬੰਦਾ ਰਹਿੰਦਾ?
1: ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ, ਤੇ ਜਦੋਂ ਸ਼ੁਰੂ ਕਰੋ ਉਹ ਦਿਨ ਸਵੇਰਾ। ਮੈਨੂੰ ਲੱਗਦਾ ਹੈ ਕਿ ਸੀਤਾ ਜੀ ਲੰਕਾ ਦੇ ਵਿੱਚ ਬਿਲਕੁਲ ਇਕੱਲੀ ਹੈ, ਅਸ਼ੋਕ ਤੇ ਵਰਕਸ਼ ਦੇ ਥੱਲੇ ਰਾਵਣ ਨੇ ਉੱਥੇ ਰੱਖਿਆ,
0: ਕੈਦ ਕੀਤਾ ਜੀ।
1: ਅੱਜ ਕੱਲ੍ਹ ਤਾਂ ਕਿੰਨੀ ਵੀਡੀਓ ਕਾਲਾਂ, ਫੋਨ, ਜ਼ਮਾਨਾ ਸਪੋਜ਼ ਕਰਕੇ ਦੇਖੋ ਕਿੰਨੇ ਹਜ਼ਾਰਾਂ ਵਰਸ਼ਾਂ ਦੀ ਪਹਿਲੇ ਦੀ ਗੱਲ, ਕੀ ਉਸ ਸਮੇਂ ਸਿਸਟਮ ਹੋਏਗਾ। ਹਨੂੰਮਾਨ ਜੀ ਪਹੁੰਚ ਗਏ, ਉੱਤੇ ਬੈਠੇ ਬੈਠੇ ਕਥਾ ਸੁਣਾਉਣ ਲੱਗ ਪਏ। ਪਹਿਲੇ ਅੰਗੂਠੀ ਪਾਈ, ਅੰਗੂਠੀ ਵੇਖੀ, ਉਹ ਇਹ ਤੇ ਰਾਮ ਜੀ ਦੀ ਅੰਗੂਠੀ, ਇਹ ਕੌਣ ਲਿਆ, ਲੱਗਦਾ ਕੋਈ ਨਕਲੀ ਹੈ। ਹਨੂੰਮਾਨ ਜੀ ਉੱਤੇ ਬੈਠੇ ਬੈਠੇ ਕਥਾ ਸ਼ੁਰੂ ਕਰਦੀ ਸੁਣਾਣੀ, ਕਥਾ ਵੀ ਆਦਿ ਉੱਤੇ ਸਭ ਕਥਾ ਸੁਣਾਈ, ਸਟਾਰਟਿੰਗ ਤੋਂ ਸਟੋਰੀ ਸ਼ੁਰੂ ਕੀਤੀ। ਜਿਸ ਤਰ੍ਹਾਂ ਛੋਟਾ ਜਿਹਾ ਉਦਾਹਰਣ ਲੈ ਲਓ, ਇੱਥੇ ਆਸਟ੍ਰੇਲੀਆ ਲੋਨਲੀ ਲੋਕ ਹੈਗੇ ਆ, ਬੜਾ ਫੀਲ ਕਰਦੇ ਆ ਇਕੱਲਾ ਮਨ, ਉਹ ਬੈਠ ਕੇ ਆਪਣਾ ਟਾਈਮ ਕਿਸ ਤਰ੍ਹਾਂ ਪਾਸ ਕਰੇ? ਉਹ ਸਾਡਾ ਅੰਮ੍ਰਿਤਸਰ ਹੋਏ, ਉੱਥੇ ਇਸ ਤਰ੍ਹਾਂ ਹੁੰਦਾ, ਉੱਥੇ ਇਸ ਤਰ੍ਹਾਂ ਹੁੰਦਾ, ਇੱਥੇ ਦਿੱਲੀ ਇਸ ਤਰ੍ਹਾਂ, ਇੰਡੀਆ ਇਸ ਤਰ੍ਹਾਂ। ਉਹਨੂੰ ਯਾਦ ਕਰਕੇ ਥੋੜਾ ਟਾਈਮ ਪਾਸ ਕਰਦੇ,
0: ਨੋਸਟੈਲਜੀਆ ਚ ਰਹਿੰਦੇ ਜੀ,
1: ਮਤਲਬ ਸਟੋਰੀ
0: ਜੀ
1: ਯਾਦ ਕਰਕੇ। ਇਸ ਤਰ੍ਹਾਂ ਹਨੂੰਮਾਨ ਜੀ ਨੇ ਕਥਾ ਕਹਿਣੀ ਸ਼ੁਰੂ ਕੀਤੀ। ਉਹ ਕਥਾ ਜਿਸ ਤਰ੍ਹਾਂ ਹੀ ਕੰਨਾਂ ਚ ਪਈ, ਸੁਣ ਤਹੀ ਸੀਤਾ ਕਰ ਦੁਖ ਭਾਗਾ, ਰਾਮ ਚੰਦਰ ਗੁਣ ਵਰਨਾ ਹੀ ਲਾਗਾ। ਸੀਤਾ ਜੀ ਕਾ ਦੁਖ ਭਾਗਾ, ਇਹ ਅੱਜ ਦੀ ਦੁਨੀਆਂ 'ਚ ਵੀ ਫੈਕਟ ਹੈ। ਜਿਹੜਾ ਬੰਦਾ ਬਹੁਤ ਪਰੇਸ਼ਾਨ ਹੈ ਕਿਸੇ ਗੱਲ ਨੂੰ ਲੈ ਕੇ, ਟੈਨਸ਼ਨ 'ਚ ਆ ਜੇ, ਉਹਨੂੰ ਕੋਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਭਗਵਾਨ ਦੀ ਕਥਾ ਸੁਣਨੀ ਚਾਹੀਦੀ ਹੈ, ਜਿਹਦੀ ਬਾਣੀ ਨਾਲ ਉਹਨੂੰ ਮਤਲਬ ਸੁਣ ਕੇ ਅੱਛਾ ਲੱਗਦਾ ਹੋਵੇ,
0: ਜਿਹਦੇ ਨਾਲ ਜੁੜਾਵ ਹੋਵੇ।
1: ਹਾਂ, ਕਿਤੇ ਨਾ ਕਿਤੇ ਉਹਦਾ ਦੁੱਖ ਘੱਟ ਹੋ ਜਾਂਦਾ। ਬੰਦਾ ਪ੍ਰੈਕਟੀਕਲੀ ਲੈ ਲਈਏ, ਕੋਈ ਪਰੇਸ਼ਾਨ ਹੈ ਤਾਂ ਉਹਨੂੰ ਲੱਭਦਾ ਕਿ ਯਾਰ ਇਹਦੇ ਨਾਲ ਬਹਿ ਕੇ ਮੇਰਾ ਥੋੜ੍ਹਾ ਵਧੀਆ ਟਾਈਮ ਪਾਸ ਹੋ ਜਾਊਗਾ। ਇਹੀ ਤਾਂ ਲੱਭ ਰਿਹਾ ਇਨਸਾਨ ਅੱਜ ਕੱਲ੍ਹ, ਨਹੀਂ ਯਾਰ ਗੱਡੀ ਚੁੱਕੀ ਚੱਲ ਉੱਥੇ, ਘਰ ਮਨ ਨਹੀਂ ਲੱਗ ਰਿਹਾ, ਕਮਰਾ ਖਾਣ ਨੂੰ ਪੈ ਰਿਹਾ, ਘਰ ਖਾਣ ਨੂੰ ਪੈ ਰਿਹਾ, ਬਾਹਰ ਆ ਗਏ ਤਾਂ ਬੜਾ ਵਧੀਆ ਹੋ ਗਿਆ, ਘੁੰਮ ਫਿਰ ਲਈਏ, ਚਲੋ ਯਾਰ ਥੋੜ੍ਹਾ ਬਹੁਤ। ਤੇ ਰੱਬ ਦਾ ਨਾਂ ਤੇ ਵਿਅਕਤੀ ਨੂੰ ਸਦਾ ਹੀ ਸਹਾਰਾ। ਕਹਿ ਹਨੂੰਮੰਤ ਵਿਪਤੀ ਪ੍ਰਭ ਸੋਈ, ਜਬ ਤਾ ਸੁਮਰਨ ਭਜਨ ਨਾ ਹੋਈ। ਹਨੂੰਮਾਨ ਜੀ ਕਹਿੰਦੇ ਦੁਨੀਆਂ ਦੀ ਸਭ ਤੋਂ ਮੁਸੀਬਤ ਵੇਲਾ ਉਸ ਵੇਲੇ ਹੈ ਜਦੋਂ ਇਨਸਾਨ ਰੱਬ ਦੇ ਨਾਂ ਤੋਂ ਦੂਰ ਹੈ। ਗੁਰਦੇਵ ਨਾਨਕ ਵੀ ਕਹਿੰਦੇ ਨਾਮ ਜਪੋ, ਸੁੱਖ ਵੇਲੇ ਸ਼ੁਕਰਾਨਾ ਕਰਦੇ ਰਹੋ। ਆਪਾਂ ਸੁੱਖ ਵੇਲੇ ਭੁੱਲ ਜਾਂਦੇ, ਲੋਕ ਕਹਿੰਦੇ ਨਹੀਂ ਅਸੀਂ ਤਾਂ ਬਹੁਤ ਯਾਦਗਾਰ ਨਹੀਂ ਕਰਦੇ, ਇਹ ਇਨਸਾਨ ਦੀ ਫਿਤਰਤ ਹੈ। ਉਹਨੂੰ ਜਿਸ ਤਰ੍ਹਾਂ ਸੁੱਖ ਮਿਲੇਗਾ, ਉਹ ਭਗਵਾਨ ਦੇ ਨਾਂ ਤੋਂ ਦੂਰ ਜਾਏਗਾ। ਇਨਾ ਜਿਹਾ ਦੁੱਖ ਜੀਵਨ ਚ ਆ ਜੇ ਸਭ ਛੱਡ ਕੇ 24 ਘੰਟੇ ਭਗਵਾਨ ਦਾ ਨਾਂ ਹੀ ਗਾਏਗਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ। ਮੈਂ ਕਹਿੰਦਾ ਕਿ ਬਈ ਤੁਸੀਂ ਦੁੱਖ ਵੇਲੇ ਅਰਦਾਸ ਕਰਨ ਦੇ ਹੱਕਦਾਰ ਤਾਂ ਹੈਗੇ ਹੋ ਜਦੋਂ ਤੁਸੀਂ ਸੁੱਖ ਵੇਲੇ ਪ੍ਰਭੂ ਦਾ ਭਜਨ ਕੀਤਾ। ਤੁਹਾਨੂੰ ਰੱਬ ਨੂੰ ਮਿਹਣਾ ਦੇਣ ਦਾ ਹੱਕ ਤਾਂ ਹੈ ਜਦੋਂ ਤੁਸੀਂ ਉਹਦੀ ਕਿਰਪਾ ਦੇ ਵੇਲੇ ਵੀ ਉਹਨੂੰ ਥੈਂਕ ਯੂ ਕੀਤਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਫਿਰ ਹਰ ਵੇਲੇ ਸਿਮਰਨ। ਸੁੱਖ ਦੁੱਖ ਚ ਸ਼ੁਕਰਾਨਾ ਤੇ ਅਰਦਾਸ, ਲੇਕਿਨ ਉਹਦੇ ਵਿਚਕਾਰ ਦੇ ਸਮੇਂ ਚ ਵੀ ਗੁਰਦੇਵ ਨਾਨਕ ਛੱਡਦੇ ਨੀ ਪਏ, ਕਹਿੰਦੇ ਹਰ ਵੇਲੇ ਵਾਹਿਗੁਰੂ ਜਪੋ, ਹਰ ਵੇਲੇ ਸਿਮਰਨ ਕਰੋ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਾਹੇ ਨਾ ਜਾਣੀ ਉਹ ਗੁਣ ਮੇਰੇ, ਕੌਣ ਜਾਣੇ ਗੁਣ ਤੇਰੇ।
0: ਮੈਂ ਤੁਹਾਡੇ ਜੋ ਤੁਸੀਂ ਸੁੰਦਰ ਕਾਂਡ ਵੀ ਕਰਦੇ ਹੋ, ਮੈਂ ਉਹ 'ਚ ਵੀ ਵੇਖਦਾ ਕਿ ਸਿੱਖੀ ਤੋਂ ਜੁੜੀ ਕਾਫੀ ਰੈਫਰੈਂਸਿਸ ਆਉਂਦੀਆਂ। ਹੁਣ ਵੀ ਆਪਾਂ ਗੱਲਾਂ ਬਾਤਾਂ ਕਰਦੇ, ਮੈਂ ਤੁਸੀਂ ਬਾਬਾ ਨਾਨਕ ਜੀ ਦੀ ਇੱਕ ਦੋ ਵਾਰੀ ਹੈ ਨਾ ਰੈਫਰੈਂਸਿਸ ਦਿੱਤੇ ਆ, ਇਹ ਵੀ ਜੁੜਾਵ ਬਚਪਨ ਤੋਂ ਰਿਹਾ?
1: ਇਹ ਮੈਨੂੰ ਮੈਂ ਬੜਾ ਪ੍ਰਭਾਵਿਤ ਰਿਹਾ ਬਾਬਾ ਨਾਨਕ ਜੀ ਤੋਂ। ਉਹਨਾਂ ਦੀ ਜਿਹੜੀ ਇਹ ਵਾਲੀ ਮੂਰਤ ਹੈ ਨਾ, ਮੈਨੂੰ ਬੜੀ ਸ਼ੁਰੂ ਤੋਂ ਅਟਰੈਕਟ ਕਰਦੀ ਹੈ। ਤੁਸੀਂ ਦੇਖੀਏ
0: ਜੀ ਜੀ,
1: ਇਸ ਤਰ੍ਹਾਂ ਹੱਥ ਕਰਕੇ ਜਿਹੜੀ ਮਤਲਬ ਸਫੇਦ ਦਾੜੀ ਤੇ ਪੱਗ ਬੰਨੀ ਹੈ, ਬੜੀ ਮੈਨੂੰ। ਫਿਰ ਮੈਂ ਕੁਛ ਬਾਬਾ ਨਾਨਕ ਦਾ ਬੜਾ ਪੜਿਆ, ਸਰਲ ਸਾਧੂ ਜਿਨ੍ਹਾਂ ਦਾ ਇੱਕੋ ਹੀ ਬਸ ਇਹ ਸੀਗਾ, ਨਾਮ ਜਪੋ ਜੀ, ਨਾਮ ਜਪੋ। ਕਿੰਨਾ ਰਾਮ ਨਾਮ ਉਹਨਾਂ ਨੇ ਗਾਇਆ, ਕਹਿੰਦੇ ਐਸੀ ਪ੍ਰੀਤ ਕਰੋ ਮਨ ਮੇਰੇ, ਆਟ ਪਹਿਰ ਪ੍ਰਭ ਜਾਨੋ ਨੇੜੇ। ਭਾਜੀ ਕੀ ਨਾਂ ਹੈ ਤੁਹਾਡਾ? ਕਾਰਤਿਕ
0: ਕ੍ਰਿਸ਼ਨ,
1: ਕ੍ਰਿਸ਼ਨਾ ਜੀ। ਜਦੋਂ ਮਤਲਬ ਮੈਂ ਤੁਹਾਨੂੰ ਕਹਾਂ, ਮੈਂ ਬੜਾ ਲੋਕਾਂ ਨੂੰ ਕਹਿਣਾ ਕਿ ਜਦੋਂ ਰੱਬ ਨੇ ਸਭ ਸੁੱਖ ਦਿੱਤੇ ਉਹਨਾਂ ਲੱਗੇ ਯਾਰ ਬੜੀ ਕਿਰਪਾ ਹੈ, ਉਸ ਵੇਲੇ ਟਾਈਮ ਕੱਢੋ, ਬਹਾਨਾ ਲੱਭੋ ਕਿ ਕਿਸ ਤਰ੍ਹਾਂ ਉਹਨੂੰ ਯਾਦ ਕਰੀਏ, ਥੈਂਕ ਯੂ ਕਰੋ ਉਹਦਾ।
0: ਮਹਾਰਾਜ ਜੀ, ਗ੍ਰੈਟੀਟਿਊਡ ਮੈਂ ਸਮਝਦਾ। ਇੱਕ ਹੋਰ ਸਵਾਲ, ਖਾਸ ਕਰਕੇ ਇਸ ਤਰ੍ਹਾਂ ਦੇ, ਮੈਂ ਇਹ ਵਾਲਾ ਜੈਂਗਲ ਕੱਢ ਦੇਵਾਂ ਨਾ, ਤੁਸੀਂ ਜਿਸ ਕਿੱਤੇ 'ਚੋਂ ਜੋ ਤੁਸੀਂ ਕੰਮ ਕਰ ਰਹੇ ਹੋ ਹੈ ਨਾ, ਉਸ ਦੇ ਅੰਦਰ ਤੁਸੀਂ ਬਹੁਤ ਸਕਸੈਸਫੁਲ ਹੋ। ਇੱਕ ਸਕਸੈਸ ਆ ਜਾਣ ਤੋਂ ਬਾਅਦ ਲਾਈਫ 'ਚ ਕੀ ਫੇਰ ਬਦਲ ਆਉਂਦਾ?
1: ਲਾਈਫ 'ਚ ਬਸ ਫੇਰ ਬਦਲ ਤਾਂ ਬਹੁਤ ਆ ਜਾਂਦਾ,
0: ਮਟੀਰੀਅਲ ਛੱਡ ਕੇ ਜੇ ਆਪਾਂ ਮੈਂਟਲੀ ਵੀ ਕਹੀਏ ਕਿ ਮਤਲਬ ਸਮਝੋ ਯਾਰ ਆਹ ਗੋਲ ਸੀ, ਇਹ ਗੋਲ ਤਾਂ ਹੋ ਗਿਆ, ਹੁਣ ਮੈਂ ਕੀ ਕਰਾਂ?
1: ਉਹ ਬੰਦੇ ਦੀ ਉਹ ਨਹੀਂ ਪੂਰੀ ਹੁੰਦੀ ਨਾ।
0: ਅੱਛਾ,
1: ਜਿਹੜਾ ਬੰਦਾ ਇਹ ਸਮਝ ਲਏ ਕਿ ਯਾਰ ਮੈਂ ਇੰਨਾ ਨਹੀਂ ਸੋਚਿਆ ਸੀਗਾ, ਕਿ ਯਾਰ ਇੰਨਾ ਹੋ ਗਿਆ, ਉਹ ਫਿਰ ਰੁਕ ਜਾਏਗਾ। ਵੈਸੇ ਨਹੀਂ ਰੁਕਦਾ ਕੋਈ, ਕਿਤੇ ਤੇ ਰੁਕਣਾ ਹੀ ਪੈਣਾ ਨਾ। ਉਂਗਲੀ ਮਾਲ ਜੋ ਮਿਲਦਾ ਉਹਨੂੰ ਉਂਗਲੀ ਕੱਟ ਕੇ ਉਹਦੀ ਮਾਲਾ ਬਣਾ ਲੈਂਦਾ
0: ਜੀ।
1: ਲਾਸਟ ਮਾਲਾ ਪੂਰੀ ਕਰਨੀ ਸੀ, ਭਗਵਾਨ ਬੁੱਧ ਜਾ ਰਹੇ, ਲੋਕਾਂ ਨੇ ਕਿਹਾ ਇੱਧਰੋਂ ਨਾ ਜਾਓ, ਇੱਧਰ ਉਂਗਲੀ ਮਾਲ ਰਹਿੰਦਾ ਡਾਕੂ, ਬੁੱਧ ਵੀ ਬੁੱਧ ਥੇ, ਇੱਧਰ ਸਹੀ ਜਾਏਂਗੇ। ਲੰਬੀ ਉੱਚੀ ਹਾਈਟ ਚਲੇ ਜਾ ਰਹੇ, ਉਂਗਲੀ ਮਾਲ ਰੁਕ ਜਾ, ਉਹਨੇ ਤੇ ਮਾਰ ਕੇ ਉਂਗਲੀ ਕੱਢਣੀ ਸੀ, ਚੱਲਦੇ ਰਹੇ, ਓਏ ਰੁਕ, ਚੱਲਦੇ ਰਹੇ। ਦੋ ਤਿੰਨ ਚਾਰ ਵਾਰੀ ਕਿਹਾ ਉਹਨੇ, ਮਹਾਤਮਾ ਬੁੱਧ ਨੇ ਕਿਹਾ ਮੈਂ ਤੇ 55 ਸਾਲ ਪਹਿਲੇ ਰੁਕ ਗਿਆ ਸੀਗਾ, ਤੂੰ ਰੁਕ ਜਾ। ਨਜ਼ਰ ਹੁੰਦੀ ਹੈ ਨਾ ਮਹਾਤਮਾ ਪਹੁੰਚੇ ਹੋਏ, ਮਹਾਤਮਾ ਦੀ ਅੱਖਾਂ ਬੜੀ ਅਲੱਗ ਹੁੰਦੀ ਹੈ। ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਮੁਹੱਬਤ ਜਿਨ ਮੇ ਹੋਤੀ ਹੈ ਵੋ ਆਂਖੇ ਔਰ ਹੋਤੀ ਹੈ।
0: ਵਾਹ ਵਾਹ ਵਾਹ,
1: ਇੱਕ ਵਾਰੀ ਦੇਖਿਆ ਥਰ ਥਰ ਕਾਂਪਣ ਲੱਗ ਗਿਆ, ਤੇਜ ਨਹੀਂ ਸਹਿ ਪਾ ਰਿਹਾ। ਤੇ ਉਹੀ ਹੈ ਨਾ ਬਈ, ਹੁਣ ਰੁਕ ਜਾਓ, ਕਿਤੇ ਤੋਂ ਰੁਕੋ ਯਾਰ। ਮੈਂ ਇਹ ਨਹੀਂ ਕਹਿ ਰਿਹਾ ਕਿ ਬਈ ਤੁਸੀਂ ਆਲਸੀ ਹੋ ਕੇ ਬੈਠ ਜਾਓ। ਸਰੀਰ ਨੂੰ ਨਹੀਂ ਰੋਕਣਾ, ਰੱਬ ਨੇ ਵੀ ਨਿਯਮ ਬਣਾਇਆ ਯਾਰ, 12 ਘੰਟੇ ਕੰਮ ਕਰਦੇ, ਚਲੋ ਸੌ ਫਿਰ ਰਾਤ ਬਣਾਈਏ। ਲੇਕਿਨ ਆਪਾਂ ਤੇ ਦੌੜੀ ਚੱਲੇ ਆ, ਮਨ ਵੀ ਦੌੜਦਾ ਹੀ ਜਾ ਰਿਹਾ। ਦੌੜ ਕੁਛ ਵੀ ਮਿਲਦਾ ਜਾਏ ਉਹਦੀ ਕੋਈ ਕੀਮਤ ਨਹੀਂ, ਹੋਰ ਇਹ ਕਰਨਾ ਇਹ ਕਰਨਾ, ਇੱਥੇ ਵੀ ਹੱਥ ਪਾਉਣਾ ਇੱਥੇ ਵੀ ਹੱਥ ਪਾਉਣਾ,
0: ਝੋਲਾ ਭਰੀ ਜਾਂਦੇ ਪਏ।
1: ਭਰੇ ਨਾ ਭਰੇ, ਭਰ ਗਿਆ ਭਰ ਗਿਆ, ਭਰਿਆ ਵੀ ਬੇਕਾਰ ਹੀ ਪਿਆ,
0: ਬੇਕਾਰ।
1: ਮੈਂ ਕਿਉਂ ਕਿਹਾ ਗੋਰੇ ਲੋਕ ਸਾਧੂ
0: ਸਾਧੂ ਰੇਤੀ ਦੇ ਨੇ,
1: ਸਵੇਰੇ ਜਲਦੀ ਜਾਗਣਾ ਰਾਤੀ ਜਲਦੀ ਸੋਣਾ।
0: ਕੁਛ ਤੇ ਬੈਟਰ ਕਰ ਹੀ ਰਹੇ ਲਾਈਫ ਦੇ ਅੰਦਰ,
1: ਹੈਲਥ ਕੋਨਸ਼ੀਅਸ। 90-90 ਸਾਲ ਦੇ ਲੱਗਦੇ ਹੀ ਨਹੀਂ 90 ਦੇ,
0: ਬਿਲਕੁਲ ਠੀਕ।
1: ਤੁਸੀਂ ਦੇਖੋ ਇੰਨੀ ਜਲਦੀ ਆਈ ਕੰਟੈਕਟ ਨਹੀਂ ਦਿੰਦੇ ਕਿਸੇ ਨੂੰ। ਤੁਸੀਂ ਪਲੇਨ 'ਚ ਬੈਠੇ ਹੋ, ਬਿਜ਼ਨਸ ਕਲਾਸ ਸੀਟ 'ਚ ਜਾਂ ਇਕੋਨੋਮੀ 'ਚ, ਤੁਹਾਡੇ ਨਾਲ ਕੋਈ ਗੋਰਾ ਬੈਠਾ ਹੋਏ, 12 ਘੰਟੇ ਦਾ ਸਫ਼ਰ ਪਾਸ ਕਰ ਦੋਗੇ ਤੁਸੀਂ, ਇੱਕ ਵਾਰੀ ਤੁਹਾਡੀ ਉਹ ਨਹੀਂ ਦੇਖੇਗਾ ਤੁਸੀਂ ਕੀ ਕਰ ਰਹੇ ਹੋ
0: ਆਪਣੇ 'ਚ ਹੀ ਮਸਤ।
1: ਮੈਂ ਇਹ ਸਭ ਨੋਟਿਸ ਕੀਤਾ ਇੱਥੇ ਆ ਕੇ, ਉਹਨੇ ਦੇਖਣਾ ਹੀ ਨਹੀਂ ਤੁਸੀਂ ਕੀ ਸਾਡਾ, ਅਸੀਂ 10 ਵਾਰ ਦੇਖਾਂ ਕੀ ਕਰ, ਹੁਣ ਕਿਹੜੀ ਪਿੱਛਾ ਦੇਖ ਰਿਹਾ, ਹੁਣ ਕੀ ਖਾ ਰਿਹਾ, ਉਹਨੇ ਨਹੀਂ ਦੇਖਣਾ ਕੁਛ ਵੀ।
0: ਇਹ ਮਾਨਸਿਕਤਾ ਕਿਉਂ ਸਾਡੀ ਇਸ ਤਰ੍ਹਾਂ ਦੀ? ਵੈਸੇ
1: ਇਹ ਤੇ ਬੁੱਧੀ ਲੈਵਲ ਦਾ ਫਰਕ ਹੈ ਨਾ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਤੇ ਆਪਣਾ ਇੱਕ ਦੇਸ਼, ਆਪਣਾ ਇੱਕ ਘਰ ਬਣਾਇਆ ਦਾ ਹੈ, ਸਾਫ ਸੁਥਰੀ ਹਵਾ ਪਾਣੀ, ਕਿ ਬਈ ਦੁਨੀਆਂ 'ਚ ਆਏ ਹਾਂ, 50-100 ਸਾਲ ਜੀ ਕੇ ਚੱਲ ਜਾਣਾ। ਇਮਾਨਦਾਰ ਵੀ ਬਹੁਤ ਹੁੰਦੇ ਤੇ ਵਿਗੜ ਗਿਆ, ਉਹਨਾਂ ਲੱਗਦਾ ਇਹ ਆ ਵਿਗਾੜਦਾ ਸਾਰਾ ਸਾਡਾ ਆ ਕੇ, ਕਿਉਂਕਿ ਸਾਰੇ ਕਮਰਸ਼ੀਅਲ ਲੋਕ ਆ ਗਏ।
0: ਹਾਂ ਇਹ ਗੱਲ ਵੀ ਆ, ਸਮਝ ਆ, ਫਿਰ ਉਹ ਕਲਚਰ ਨਹੀਂ ਸਮਝ ਆਉਂਦਾ।
1: ਦੂਜਾ ਬੰਦਾ ਕਲੇਸ਼ ਦਿੰਦਾ ਨਾ, ਵਿਕਾਰ ਅੰਦਰੋਂ ਆਉਂਦਾ, ਕਲੇਸ਼ ਬਾਹਰੋਂ ਆਉਂਦਾ।
0: ਮਹਾਰਾਜ ਜੀ, ਕਿੱਦਾਂ ਦੇ ਮਾਹੌਲ ਦੇ ਅੰਦਰ ਮਨ ਵਿਚਲਿਤ ਹੁੰਦਾ, ਜੇ ਹੁੰਦਾ ਤੇ ਕਿਸ ਐਟਮੋਸਫੇਅਰ 'ਚ ਬੈਠ ਕੇ ਹੁੰਦਾ ਕਿ ਯਾਰ ਉੱਠਾਂ ਮੈਂ ਹੁਣ ਇੱਥੋਂ?
1: ਉੱਥੇ ਹੀ ਹੋਏਗਾ ਜਿੱਥੇ ਸਾਡੇ ਮਤਲਬ ਦੇ ਲੋਕ ਨਹੀਂ ਹੈਗੇ, ਸਾਡੇ ਵਰਗੀ ਜਿਨ੍ਹਾਂ ਦੀ ਸੋਚ ਨਹੀਂ ਹੈਗੀ, ਗੱਲਾਂ ਨਹੀਂ ਹੈਗੀਆਂ, ਜਾਂ ਫਿਰ ਆਪਾਂ ਕਿਸੇ ਸਹੀ ਜਗ੍ਹਾ ਪਹੁੰਚ ਗਏ, ਆਪਾਂ ਉਸ ਲਾਇਕ ਨਹੀਂ ਹੈਗੇ, ਆਪਾਂ ਗਲਤ ਹਾਂ। ਆਪਾਂ ਗਲਤ ਹੈਗੇ ਨਾ,
0: ਇਸ ਚੀਜ਼ ਦਾ ਆਭਾਸ ਹੋ ਜਾਂਦਾ ਕਿ ਯਾਰ ਕਿਤੇ ਕਿਤੇ ਮੈਂ ਇੱਥੇ ਐਵੇਂ ਆ ਗਿਆ, ਮੈਂ ਗਲਤ ਹਾਂ।
1: ਬਿਲਕੁਲ, ਇਨਸਾਨ ਦੇ ਅੰਦਰ ਰੱਬ ਬੈਠਾ, ਉਹ ਹਰ ਵੇਲੇ ਹਰ ਗਲਤੀ ਦਾ ਅਹਿਸਾਸ, ਸਹੀ ਗਲਤ ਦੱਸਦਾ ਰਹਿੰਦਾ, ਕੀ ਕਰਦਾ ਪਿਆ ਤੂੰ, ਉਹ ਗਲਤ ਕਰਦਾ ਕਰਦਾ ਜਾਂਦਾ ਕਿ ਨਹੀਂ ਯਾਰ, ਨਹੀਂ ਯਾਰ, ਕੋਈ ਨਹੀਂ ਦੇਖ ਰਿਹਾ।
0: ਮੈਂ ਨਾ ਮਹਾਰਾਜ ਜੀ ਥੋੜ੍ਹਾ ਜਿਹਾ ਡੀਰੇਲ ਕਰਦਾ ਇੱਥੋਂ ਟੋਪਿਕ। ਮੈਨੂੰ ਰਮਾਇਣ ਤੋਂ ਜਿੰਨੀ ਕੁ ਪਤਾ, ਜਿੰਨੀ ਕੁ ਦੇਖੀ, ਜਿੰਨੀ ਕੁ ਸੁਣੀ, ਹੈ ਨਾ, ਜਿੰਨੀ ਪੜ੍ਹੀ, ਮੈਨੂੰ ਸਭ ਤੋਂ ਵਧੀਆ ਜਿਹੜੀ ਇੱਕ ਛੋਟੀ ਜਿਹੀ ਕਥਾ ਆਉਂਦੀ ਹੈ ਨਾ, ਉਹ ਜਾਮਵੰਤ ਅਤੇ ਹਨੂੰਮਾਨ ਜੀ ਦੀ, ਕਿ ਜਦੋਂ ਹਨੂੰਮਾਨ ਜੀ ਨੂੰ ਜਾ ਕੇ ਜਾਮਵੰਤ ਜੀ ਦੱਸਦੇ ਕਿ ਬਈ ਬਹੁਤ ਉਤਲੀ ਚੀਜ਼ ਆ, ਤੂੰ ਕੀ ਸੋਚੀ ਪਿਆ ਹੋਇਆ ਕਿ ਇਹ ਤਾਂ ਨਦੀ ਆਰਾਮ ਨਾਲ ਪਾਰ ਕਰ ਜਾਏਗਾ ਪੂਰਾ ਪੂਰਾ, ਹੈ ਨਾ, ਏਰੀਆ, ਜਦੋਂ ਮਾਂ ਸੀਤਾ ਨੂੰ ਮਿਲਣ ਜਾਣਾ ਸੀਗਾ। ਇਹ ਜੇ ਕਥਾ ਤੁਸੀਂ ਅੱਜ ਦੇ ਆਦਮੀ, ਅੱਜ ਦੀ ਲਾਈਫ, ਅੱਜ ਦੇ ਇੱਕ ਬੰਦੇ ਨੂੰ ਕੀ ਮੈਸੇਜ ਦਿੰਦੀ ਆ, ਕਿਸ ਲਿਹਾਜ਼ ਨਾਲ ਦਿੰਦੀ ਆ, ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
1: ਇਹਨੂੰ ਮੈਂ ਇਸ ਨਜ਼ਰ ਨਾਲ ਵੇਖਦਾ ਕਿ ਹਰ ਕਿਸੇ ਦੇ ਘਰ 'ਚ ਇੱਕ ਜਾਮਵੰਤ ਹੁੰਦਾ, ਹਰ ਕਿਸੇ ਦੇ ਨਾਲ ਇੱਕ ਹਨੂੰਮਾਨ ਹੈ। ਰਾਵਣ ਦੇ ਘਰ 'ਚ ਵੀ ਇੱਕ ਬੁੱਢਾ ਸੀਗਾ, ਬਜ਼ੁਰਗ ਸੀਗਾ, ਕੌਣ, ਮਾਲਵੰਤ ਉਹਦਾ ਨਾਨਾ।
0: ਓਕੇ,
1: ਉਹਨੇ ਬੜਾ ਸਮਝਾਇਆ ਰਾਵਣ ਨੂੰ, ਲੇਕਿਨ ਉਹ ਕਹਿੰਦਾ ਬੂੜ ਭਯਉ ਨਤ ਮਰਤੇ ਉਤੋਈ, ਤੂੰ ਬੂੜਾ ਹੋ ਗਿਆ ਨਹੀਂ ਤਾਂ ਮਾਰਤਾ ਬਹੁਤ ਤੁਝੇ ਜਾਇਆ ਸੀ, ਪੱਕ ਮੁਝੇ ਆਪਣੀ ਸ਼ਕਲ ਮਤ ਦਿਖਾਈ। ਰਾਵਣ ਨੇ ਕਿਹਾ ਤੇ ਹਨੂੰਮਾਨ ਜੀ ਨੂੰ ਜਾਮਵੰਤ ਨੇ ਕਿਹਾ ਕਿ ਬਈ ਕਾ ਚੁੱਪ ਸਾਧ ਰਹੇ ਬਲਵਾਨ, ਸੁਣਾ ਹੀ ਨਹੀਂ। ਥੋੜੀ ਤਾਰੀਫ ਕੀ, ਪਵਨ ਤਨੈ ਬਲ ਪਵਨ ਸਮਾਨਾ ਬੁੱਧ ਵਿਵੇਕ ਵਿਗਿਆਨ ਨਿਧਾਨਾ, ਹਨੁਮਾਨ ਜੀ ਤਾਰੀਫ ਸ਼ੁਰੂ ਕੀਤੀ, ਸੁਣਿਆ ਹੀ ਨਹੀਂ। ਫਿਰ ਕਿਹਾ ਕਮਨ ਸੁਕਾਜ ਕਠਿਨ ਜਗ ਮਾਈ ਜੋ ਨਹੀਂ ਹੋਏ ਤਾ ਤੁਮ ਪਾਈ, ਸੁਣਿਆ ਹੀ ਨਹੀਂ। ਜੈਸੇ ਕਿਹਾ ਰਾਮ ਕਾਜ ਲਗੀ ਤਵ ਅਵਤਾਰਾ, ਧੜ ਧੜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ, ਸੁਣਤਾ ਹੀ ਭਯੋ ਪਰਵਤਾ ਕਾ। ਇਹ ਭਯੰਕਰ ਸਿੰਘ ਨਾਦ ਹਨੁਮਾਨ ਜੀ। ਇਹਦਾ ਅਰਥ ਇੱਕ ਹੋਰ ਹੈ, ਸਾਡੇ ਘਰ ਦਾ ਜਿਹੜਾ ਜਾਮਵੰਤ ਹੈ, ਜਾਮਵੰਤ ਵਾਲੇ ਵੱਡਾ
0: ਸਾਡਾ ਬਜ਼ੁਰਗ,
1: ਉਹੀਓ ਆਪਣੇ ਬੱਚੇ ਨੂੰ ਕਹਿੰਦਾ ਕਿ ਤੇਰੇ ਅੰਦਰ ਇਹ ਸ਼ਕਤੀ ਵੀ ਹੈ ਪੁੱਤਰ, ਇਹ ਸ਼ਕਤੀ ਵੀ ਹੈ ਕਿ ਗੰਦੀ ਕਿ ਅੱਛੀ। ਹਰ ਹਨੁਮਾਨ ਨੂੰ ਜਾਮਵੰਤ ਮਿਲ ਜਾਏ ਜਗਾਉਣ ਵਾਲਾ, ਤੇ ਫਿਰ ਤੁਮ ਰਕਸ਼ਕ ਕਾਹੂ ਕੋ ਡਰਨਾ।
0: ਮੈਂ ਤਾਂ ਹੀ ਐਕਚੁਅਲੀ ਪੁੱਛ ਰਿਹਾ ਸੀ ਕਿ ਅਸੀਂ ਹੁਣ ਸ਼ਾਇਦ ਘੱਟ ਗਿਆ, ਪਰ ਇਹਦੇ ਅੰਦਰ ਇੱਕ ਹੋਰ ਨਵੀਂ ਪ੍ਰੋਬਲਮ ਆ ਗਈ ਜੋ ਮੈਂ ਦੇਖਦਾ, ਜਿਸ ਕਲਚਰ ਤੋਂ ਆਪਾਂ ਲੋਕ ਆਉਂਦੇ ਹਾਂ ਨਾ, ਪੇਰੈਂਟਿੰਗ ਉੱਥੇ ਇਸ ਤਰ੍ਹਾਂ ਹੁੰਦੀ ਹੈ ਕਿ ਜਾਂ ਤਾਂ ਬੱਚੇ ਨੂੰ ਟੋਕਾ ਟਕਾਈ ਬਹੁਤ ਆ, ਜਾਂ ਫਿਰ ਸਿੱਧੇ ਇਹ ਵਾਲਾ ਕੰਮ ਹੈ ਕਿ ਉਹ ਉੱਠਣ ਲੱਗਾ ਅਤੇ ਉਹਦੇ ਪੈਰਾਂ 'ਚ ਆਪ ਚੱਪਲ ਪਾਉਣੀ ਆ, ਹੈ ਨਾ, ਕਿ ਉਹ ਜੇ ਬਾਜ਼ਾਰ ਜਾਣ ਲੱਗਾ ਤਾਂ ਨਹੀਂ ਡਰਾਈਵਰ ਜਾਏਗਾ, ਹਾਂ ਸਪੂਨ ਫਿਟਿੰਗ ਆਪਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਕਿ ਇਹ ਦੋਨੋਂ ਚੀਜ਼ਾਂ ਹੀ ਫਿਰ ਜਾਮਵੰਤ ਨੂੰ ਮਾ ਨਹੀਂ ਨੇ, ਹੈ ਨਾ, ਕਿ ਉਹ ਤੁਹਾਨੂੰ
1: ਉਹਦਾ ਵੀ ਤਰੀਕਾ ਹੈ। ਅੱਜ ਕੱਲ੍ਹ ਮਾਹੌਲ ਵੀ ਬਦਲ ਗਿਆ ਹੈ, ਬੱਚਿਆਂ ਦੀ ਕੇਅਰ ਵੀ ਕਰਨੀ ਹੈ, ਉਹ ਜ਼ਮਾਨੇ ਵੀ ਨਹੀਂ ਰਹੇਗੀ ਬੱਚਿਆਂ ਨੂੰ ਇਕੱਲੇ ਤੋਰ ਦਿਓ,
0: ਹਾਂ ਠੀਕ ਵੀ ਆ,
1: ਸਮੇਂ ਦੇ ਨਾਲ ਤੇ ਪ੍ਰੈਕਟੀਕਲ ਹੋਣਾ ਹੀ ਪੈਣਾ। ਹੁਣ ਪਹਿਲੇ ਕਥਾ ਸ਼ੁਰੂ ਕਰਦੇ ਸੀ, ਲੋਕੀ ਜਾਂਦੇ ਸੀ ਦੂਜੇ ਗਾਉਂ ਤੇ ਬੈਲ ਗਾੜੀ ਘੋੜੇ ਤੇ ਜਾਂਦੇ, ਹੁਣ ਪਲੇਨ ਤੇ ਜਾਂਦੇ, ਵੀ ਉਸ ਵੇਲੇ ਪਲੇਨ ਨਹੀਂ ਸੀਗਾ, ਹੁਣ ਪਲੇਨ ਹੈ। ਹੁਣ ਇੱਥੋਂ ਆਪਾਂ ਸਿਡਨੀ ਜਾਣਾ ਹੈ, ਕਾਰ ਤੇ ਵੀ ਜਾ ਸਕਦੇ ਹਾਂ, ਲੇਕਿਨ ਪਲੇਨ ਵੀ ਤੇ ਪਹੁੰਚਾ ਰਹੇ ਇੱਕ ਘੰਟੇ 'ਚ, ਫੈਸਿਲਿਟੀ ਦਾ ਫਾਇਦਾ। ਅਤੇ ਬੱਚਿਆਂ ਨੂੰ ਸਭ ਕੁਛ ਫੈਸਿਲਿਟੀ ਦੇਣੀ ਚਾਹੀਦੀ ਜੇ ਰੱਬ ਨੇ ਸਾਨੂੰ ਦਿੱਤੀ ਹੈ, ਤਾਂ ਬੱਚਿਆਂ ਨੂੰ ਮਿਲੇ, ਬੱਚੇ ਕਿਉਂ ਤਿਲ ਤਿਲ ਕੇ ਮਰਨ। ਹਰ ਮਾਂ ਬਾਪ ਇਹ ਸੋਚਦਾ,
0: ਠੀਕ,
1: ਜਿਨ ਮਾਂ ਬਾਪ ਕੋਲ ਜਿਹਦੇ ਕੋਲ ਜਿੰਦਾ ਜਿੰਨਾ ਵੀ ਹੁੰਦਾ ਉਹ ਉਸ ਹਿਸਾਬ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰਦਾ, ਕਿਸੇ ਕੋਲ ਵੱਧ ਹੋ ਗਿਆ ਤਾਂ ਫਿਰ ਵੱਧ ਵੱਧ ਤਰੀਕੇ ਨਾਲ ਹੀ ਕਰਦਾ। ਬਟ ਮੈਂ ਕਹਿੰਦਾ ਬੱਚਿਆਂ ਨੂੰ ਸਿਖਾਉਣ ਤੋਂ ਵਧੀਆ ਉਹਨਾਂ ਦੇ ਸਾਹਮਣੇ ਕਰੋ, ਜਿਸ ਤਰ੍ਹਾਂ ਘਰ ਤੁਹਾਡੇ ਮੰਮੀ ਡੈਡੀ ਹੈ, ਰੋਜ਼ ਉੱਠ ਕੇ ਉਹਨਾਂ ਦੇ ਪੈਰ 'ਚੋ ਆਪਣੇ ਬੱਚਿਆਂ ਦੇ ਸਾਹਮਣੇ ਬੱਚਿਆਂ ਤੋਂ ਛੁਆਓ, ਬੱਚਿਆਂ ਦੇ ਸਾਹਮਣੇ ਕਰਨਾ ਹੈ। ਹਨੁਮਾਨ ਚਾਲੀਸਾ ਸੁਣਨੀ ਹੈ, ਲਗਾਉਣੀ ਹੈ, ਸਵੇਰੇ ਚਲਾਉਣੀ ਹੈ, ਬੱਚਿਆਂ ਨੂੰ ਬਾਹੋ ਚਲੋ ਬਈ ਹਨੁਮਾਨ ਚਾਲੀਸਾ, ਉਹਨੂੰ ਲੱਗੇ ਬੱਚਾ ਤਾਂ ਕੋਹਰਾ ਕਾਗਜ਼ ਨਾ ਯਾਰ, ਇਹ ਜ਼ਰੂਰੀ ਚੀਜ਼ ਹੈ, ਬੱਚਿਆਂ ਦੇ ਨਾਲ ਕਰਨਾ ਹੈ, ਸਿਖਾਉਣਾ ਨਹੀਂ ਹੈ। ਬੱਚਾ ਉਹ ਸਿੱਖਦਾ ਜਿਹੜਾ ਅਸੀਂ ਕਰ ਰਹੇ ਹਾਂ,
0: ਜਿਸ ਨੂੰ ਤੁਸੀਂ ਸਮਝਾਉਣਾ ਹੋਵੇ ਕੀ ਹੈ ਹਨੁਮਾਨ, ਕੀ ਹੈ ਬਜਰੰਗ ਬਲੀ, ਉਹ ਹਨੁਮਾਨ ਚਾਲੀਸਾ ਕੀ ਚੀਜ਼ ਆ, ਉਹ ਕਿਸ ਚੁਪਾਈ ਤੋਂ ਜਾਂ ਕਿਸ ਤਰੀਕੇ ਨਾਲ ਸਮਝਾਓਗੇ?
1: ਹਨੁਮਾਨ ਚਾਲੀਸਾ ਦੀ ਇੱਕ ਇੱਕ ਚੁਪਾਈ ਆਪਣੇ ਆਪ 'ਚ ਬੱਚੇ ਲਈ ਵੀ ਹੈ, ਜਵਾਨ ਲਈ ਵੀ ਹੈ, ਕੁੜੀਆਂ ਲਈ ਵੀ ਹੈ, ਭੈਣਾਂ ਲਈ ਵੀ ਹੈ, ਮਾਵਾਂ ਲਈ ਵੀ ਹੈ, ਅਤੇ ਬਜ਼ੁਰਗਾਂ ਲਈ ਵੀ ਹੈ, ਹਿੰਦੂਆਂ ਲਈ ਵੀ ਹੈ, ਮੁਸਲਮਾਨਾਂ ਲਈ ਵੀ ਹੈ, ਜਿਹਦੇ ਅੰਦਰ ਸ਼ਵਾਸ ਚੱਲ ਰਹੀ ਹੈ ਉਹਦੇ ਲਈ ਹੈ, ਕਿਉਂਕਿ ਹਨੁਮਾਨ ਜੀ ਏਅਰ ਹੈ, ਹਵਾ ਹੈ। ਇਹ ਘਰ ਵੀ ਜਿਹੜਾ ਖੜ੍ਹਾ ਹੈ, ਬਿਲਡਿੰਗ ਵੀ ਖੜ੍ਹੀ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਏਅਰ ਹੈ ਅਤੇ ਖੜ੍ਹੀ ਹੈ, ਇਹ ਪਿੱਲਰਾਂ 'ਤੇ ਨਹੀਂ ਖੜ੍ਹੀ, ਪਿੱਲਰਾਂ ਤਾਂ ਤਾਂ ਹੈਗੀ ਹੈ ਲੇਕਿਨ ਏਅਰ 'ਤੇ ਖੜ੍ਹੀ, ਆਪਾਂ ਦਾ ਸਰੀਰ ਵੀ ਏਅਰ ਹੈਗੀ ਹੈ ਅਤੇ ਖੜ੍ਹਾ ਹੈ, ਹਵਾ ਨਿਕਲ ਗਈ ਫਿਰ ਲੰਮੇ ਪੈ ਜਾਣਾ, ਚੁੱਕ ਨਹੀਂ ਸਕਦੇ। ਅਤੇ ਹਰ ਬੰਦੇ ਨੂੰ ਇਹ ਸਮਝਣਾ ਕਿ ਬਈ ਹਨੁਮਾਨ ਚਾਲੀਸਾ ਮੇਰੀ ਡੋਜ਼ ਹੈ, ਬੱਚੇ ਨੂੰ ਵਿਦਿਆ ਚਾਹੀਦੀ ਹੈ, ਵਿਦਿਆ ਦਿੰਦਾ, ਵਿਦਿਆਵਾਨ ਗੁਣੀ ਅਤੇ ਚਾਤੁਰ। ਯੁਵਾਨ ਨੂੰ ਸਭ ਸੁੱਖ ਚਾਹੀਦੇ, ਸਭ ਸੁੱਖ ਮਿਲਦੇ, ਸਭ ਸੁੱਖ ਲਹਿ ਤੁਮਾਰੀ ਸਰਣ। ਜਿਹੜੇ ਸਟਰਗਲ ਕਰ ਰਹੇ ਉਹਨਾਂ ਨੂੰ ਕੁਛ ਮਿਲਿਆ ਹੋਰ ਚਾਹੁੰਦੇ ਆ ਤੇ ਔਰ ਮਨੋਰਥ ਜੋ ਕੋਈ ਲਾਵੇ। ਜਿਹਨਾਂ ਜੀਵ ਚ ਮੁਸੀਬਤ ਦਾ ਸੰਕਟ ਹੈ ਤੇ ਸੰਕਟ ਕਟੇ ਮਿਟੇ ਸਭ ਪੀਰ। ਬਜ਼ੁਰਗਾਂ ਨੂੰ ਚਾਹੀਦਾ ਵੀ ਹੈਲਥ ਅੱਛੀ ਰਹੇ, ਨਾ ਸਹਿ ਰੋਗ ਹਰੇ ਸਭ ਪੀਰ। ਕਿਤੇ ਤੇ ਵਿਸ਼ਵਾਸ ਕਰਨਾ ਹੀ ਪੈਣਾ ਨਾ। ਰੱਬ ਰੱਬ ਕੀ ਹੈ ਬੁਲਿਆ, ਰੱਬ ਦਾ ਕੀ ਪਾਉਣਾ, ਇੱਥੋਂ ਪੁੱਟਣਾ ਉੱਥੇ ਲਾਣਾ। ਮੈਂ ਮਰੀ ਤੇ ਪ੍ਰੀਤਮ ਪਾਇਆ। ਕਿਤੇ ਤੇ ਮਨ ਨੂੰ ਦੇਖੀ, ਮਨ ਦੀ ਦੋ ਗਤੀ ਹੈ। ਇੱਕ ਬਹੁਤ ਤੇਜ਼ ਚੱਲਦਾ, ਬੜੀ ਤੇਜ਼, ਇਸ ਤੋਂ ਫਾਸਟ ਦੁਨੀਆਂ 'ਚ ਕੋਈ ਨਹੀਂ ਚੱਲਦਾ। ਦੂਜੀ ਗਤੀ ਹੈ ਬਹੁਤ ਜਲਦੀ ਗੰਦਾ ਹੋ ਜਾਂਦਾ। ਦੋ ਗਤੀ ਹੈ ਮਨ ਦੀ ਤੇ ਹਨੂੰਮਾਨ ਜੀ ਉਹਦੀ ਵੀ ਗਤੀ ਕ੍ਰੋਸ ਕਰਕੇ ਚੱਲਦੇ ਆ। ਮਨੋ ਜਵਮ ਮਾਰੁਤੁਲਯ ਵੇਗਮ ਜਿਤੇਂਦਰੀਅਮ ਬੁੱਧੇ ਮਤਾਮਰਿਸ਼ਟਮ। ਅਸੀਂ ਅੱਖ ਬੰਦ ਕਰਕੇ ਇੱਕ ਪਤਾ ਨੀ ਕਿੰਨੀ ਦੇਰ ਚ ਆਪਣੇ ਅੰਮ੍ਰਿਤਸਰ ਪਹੁੰਚ ਗਏ, ਦਿੱਲੀ ਪਹੁੰਚ ਗਏ, ਇੰਡੀਆ ਪਹੁੰਚ ਗਏ। ਲੇਕਿਨ ਹਨੂੰਮਾਨ ਜੀ ਇਹਦੇ ਤੋਂ ਵੀ ਤੇਜ਼ ਪਹੁੰਚ ਜਾਂਦੇ। ਮਨੋ ਜਵਮ ਮਨ ਦੀ ਗਤੀ,
0: ਮਨ ਦੀ ਗਤੀ
1: ਉਹਨਾਂ ਕੋਲ।
2: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts, Tim Forbes ya Kori naal, Radio Hanji de hawale naal pao, 3 saal di free service. Chadston Ford, ready, set,
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣ
4: सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे ही कॉल करो प्रतिंदर गरेवाल नू 0490054596। गरेवाल वीजा सॉल्यूशंस .com.au ते जाओ। आओ थोड़ा कोई हल करिए।
5: इश्क कदे धर्म जात जां सरहदां वेख के नहीं हुंदा।
6: चढ़दे पंजाब बॉर्डर कबूतर नहीं टप सकदा। तू किस तरह टप आया?
5: अते एक बार इश्क हो जावे ता आशिक माशूक लई हर हद टप सकदे ने।
7: बागी ते आशिक हद्दां सरहदां टप ही आउंदे ने।
5: इसे तरह दे जुनून भरे इश्क दी कहानी है इश्क नामा।
8: रांझे दित्ते 12 साल ते मैं दित्ती आ जिंदगी।
5: अरविंदर सिंह खैरा दी डायरेक्शन अते जय रंधावा अते शहनाज गिल दी जोड़ी दी कमाल दी केमिस्ट्री वेखो सिनेमा दे वड्डे पर्दे ते 24 जुलाई नू। फिल्म इश्क नामा।
9: सोना चाहिदा,
10: भरोसा चाहिदा,
9: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
11: चलदी दा नाम गड्डी, आते सुनिया ही होना।
4: ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡ ਦੇ ਟਾਇਰ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰ ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
10: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
11: ਫਿਰ ਲਵਾਈਏ ਕਿੱਥੋਂ
10: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
11: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
12: ਅਟੈਂਸ਼ਨ ਟ੍ਰੈਵਲਰਸ The upgraded Air India experience is now boarding with Warm Indian Hospitality, gourmet meals, and over 3,000 hours of in-flight entertainment. Better non-stop with Air India.
13: Mere naal ta koi khelda hi nahi, sab khol di lang jande ne.
14: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
15: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
14: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31st July
16: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮਿਲਟਨ
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
0: ਕਿ ਜੇ ਸਭ ਕਿਸਮਤ 'ਚ ਲਿਖਿਆ ਆਦਮੀ ਕੀ ਕਰੇ ਜਾਂ ਫਿਰ ਫ੍ਰੀ ਵਿਲ ਨਾਮ ਦੀ ਚੀਜ਼ ਹੈ ਤਾਂ ਕਿਸਮਤ ਅਤੇ ਐਕਸ਼ਨ ਮੇਰਾ ਇਹ ਕਿਸ ਤਰ੍ਹਾਂ ਵਰਕ ਕਰਦੇ ਆ
1: ਹੋਈ ਹੋਈ ਸੋਈ ਜੋ ਰਾਮ ਰਚੀ ਰੱਖ ਕੂਕਰ ਤਰਕ ਬੜਾ ਵਈ ਸਾਖ ਤੁਲਸੀਦਾਸ ਜੀ ਕਹਿੰਦੇ ਹੋਗਾ ਵਹੀ ਜੋ ਭਗਵਾਨ ਨੇ ਲਿਖ ਦਿਆ ਫਿਰ ਤਰਕ ਕਰਕੇ ਬਾਤ ਹੋ ਕਿਆ ਬੜਾਨਾ ਘਟਾਨਾ ਲੇਕਿਨ ਕਰਮ ਪ੍ਰਧਾਨ ਵਿਸ਼ਵ ਰਚ ਰਾਖ ਜੋ ਜਸ ਕਰੇ ਸੋ ਤਸ ਫਲ ਚਾਖ ਬਈ ਰੋਟੀ ਬਣਾਉਣੀ ਤੇ ਪਏਗੀ ਨਾ ਉਹਦੇ ਬਾਅਦ ਖਾਣੀ ਤੇ ਪਏਗੀ ਨਾ ਫਿਰ ਅੰਦਰ ਕੰਮ ਕੌਣ ਕਰੇਗਾ ਸਿਸਟਮ ਰੱਬ ਨੇ ਤੇ ਅਸੀਂ ਤੇ ਆਤਮਾ ਹੈਗੇ ਹਾਂ ਸਿਧਾਨੰਦ ਰੂਪ ਆ ਸ਼ਿਵੋਹਮ ਸ਼ਿਵੋਹਮ 10, 20, 40, 50, 60 ਸਾਲ ਦੀ ਜ਼ਿੰਦਗੀ ਹੈ ਪਤਾ ਨਹੀਂ ਕਿੰਨੀ ਹੈ ਉਸ ਆਤਮਾ ਨੂੰ ਰੱਬ ਨੇ ਕਰਤਾ ਇੱਕ ਰੋਬੋਟ ਦੇ ਵਿੱਚ ਪੈਕ ਮਿੱਟੀ ਦੇ ਬਾਬਾ ਜੀ ਕਹਿੰਦੇ ਨਾ ਗੁਰਦੇਵ ਨਾਨਕ ਜੀ ਮਿੱਟੀ ਦਾ ਕੁੱਲ ਬੁੱਤ ਬਣਾਇਆ ਆਪੇ ਕਰੇ ਸੇ ਆਪੇ
0: ਆਪੇ
1: ਤੇ ਇੱਕ ਰੋਬੋਟ 'ਚ ਪਾਤਾ
0: ਜੀ
1: ਉਹਨੂੰ ਹੱਥ ਵੀ ਦੇ ਤੇ ਪੈਰ ਵੀ ਦੇ ਤੇ ਅੱਖਾਂ ਵੀ ਦਿੱਤੀਆਂ ਸਭ ਦਿੱਤਾ ਕਿ ਚੱਲ ਤੂੰ ਹੁਣ ਕਰਮ ਕਰ ਕਰਮ ਉਹਨੇ ਕੀ ਕਰਨਾ ਸ਼ੁਰੂ ਕੀਤਾ ਕਰਮ ਤੇ ਫਿਰ ਫਲ ਉਹਦੇ ਹੱਥ 'ਚ ਇੱਕ ਵਿਅਕਤੀ ਜੁਆਇਨਿੰਗ ਕਰ ਸਕਦਾ ਇੱਕ ਆਫਿਸ ਦੇ ਵਿੱਚ ਇੱਕ ਮਹੀਨਾ ਮਿਹਨਤ ਕਰੇਗਾ ਸੈਲਰੀ ਦੇਣਾ ਜਾਂ ਨਾ ਦੇਣਾ ਕਿਹਦੇ ਹੱਥ 'ਚ ਹੈ ਬੋਸ ਦੇ ਹੱਥ 'ਚ ਬੇਈਮਾਨ ਹੋਏਗਾ ਤਾਂ ਨਹੀਂ ਦੇਗਾ ਇਮਾਨਦਾਰ ਹੋਏਗਾ ਤਾਂ ਦੇ ਦੇਗਾ ਰੱਬ ਦਾ ਇਮਾਨਦਾਰ ਉੱਥੇ ਹਮੇਸ਼ਾ ਵੱਧ ਦਿੰਦਾ ਹੁੰਦਾ ਉਹ ਕਹਿੰਦਾ ਤੂੰ ਇੱਕ ਕਦਮ ਬੜਾ ਮੈਂ 60 ਆਵਾਂਗਾ ਜੋ ਤੂੰ ਆਵੇ ਇੱਕ ਪਗ ਮੈਂ ਆਊਂ ਪਗ 60 ਸਦਾ ਸੰਗ ਲਾਗਤ ਫਿਰੂ ਕਬਹੁ ਨਾ ਛੋੜੂ ਸਾਥ ਭਕਤ ਨੇ ਕਿਹਾ ਕਿ ਮੈਂ ਇੱਕ ਕਦਮ ਚਲੂੰਗਾ ਆਪ 60 ਚਲੇਂਗੇ ਫਿਰ ਵੀ ਆਪ ਬਹੁਤ ਦੂਰ ਹੈ ਭਗਵਾਨ ਨੇ ਕਿਹਾ ਤੁਝੇ ਪਤਾ ਨਹੀਂ ਮੇਰਾ ਕਦਮ ਕਿਤਨਾ ਬੜਾ ਹੈ ਬੇਟਾ एक कदम मेरो परे मम हित चित पे छूच, और मेरा कदम बढ़ाए वो जरा राजा बलि से पूछ। एक पैर में मैंने पूरी पृथ्वी नाप दी थी बेटे।
0: सही बात।
1: करतुम अकर्तुम अन्यथा अकर्तुम समरथ को नहीं दोष गुसाई रवि पावक सुरसरी की नाई। वो बिना करदे हुए भी कर रहे हैं। बिन पग चले सुनई बिन काना, बिना पैरों से चले बिना कानों से सुने सुनता है चलता है। कर बिन कर्म करे विदिन आना, बिना हाथों के कर्म सब कर रहा है। सूरज निकल रहा है, दिन निकल रहा है, रात हो रही है, मर रहे हैं लोग। लो, नहीं नहीं प्रकृति है। इंसान के अंदर कौन बोल रहा है? साइंस अगर इतनी ही पावरफुल है, हम कह रहे हैं कि 99.9% पावरफुल।

0: ਬੜੀ ਠੀਕ ਆ ਨਾ, ਕਿਤੇ ਨਾ ਕਿਤੇ ਤਾਂ ਇਹ ਫੀਲ ਹੁੰਦਾ ਕਿ ਯਾਰ ਕੁਛ ਤੇ ਹੈ,
1: ਸਭ ਕੁਛ ਹੈ ਹੋਈ। ਫਿਰ ਬੰਦਾ ਕਹਿੰਦਾ
0: ਥੋੜਾ ਜਿਹਾ ਹੁਣ ਮੈਂ ਗੱਲਾਂ ਬਾਤਾਂ ਨੂੰ ਤੁਹਾਡੇ ਵੱਲ ਲੈ ਕੇ ਆਊਂਗਾ, ਹੈ ਨਾ। ਪਰ ਉਸ ਤੋਂ ਪਹਿਲਾਂ ਇੱਕ ਮੇਰਾ ਸਵਾਲ ਆ, ਜੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਇਹਦਾ ਜਵਾਬ ਲੱਭਣ ਦੀ, ਕਦੀ ਮਿਲਿਆ ਨਹੀਂ ਆਇਆ ਸੱਚ, ਪਰ ਕੁਛ ਤਾਂ ਫਰਕ ਫੀਲ ਹੁੰਦਾ ਮੈਨੂੰ ਕਿ ਵਿਸ਼ਨੂੰ ਦੇ ਹੀ ਅਵਤਾਰ ਰਾਮ, ਹੈ ਨਾ, ਵਿਸ਼ਨੂੰ ਦੇ ਹੀ ਅਵਤਾਰ ਕ੍ਰਿਸ਼ਨ, ਇਹਨਾਂ ਦੀ ਪਰਸਨੈਲਿਟੀ 'ਚ ਇੱਕ ਬਹੁਤ ਫਰਕ ਵੀ ਹੈ, ਐਸਾ ਫਰਕ ਕਿਉਂ ਆ?
1: ਕੋਈ ਫਰਕ ਨਹੀਂ ਹੈਗਾ
0: ਨਿਸਰਾ ਦਿੱਖ 'ਚ ਜਾਂ ਫਿਰ ਉਹਨਾਂ ਦੇ ਉਪਦੇਸ਼ਾਂ 'ਚ ਕੋਈ ਆਉਂਦਾ ਫਰਕ?
1: ਕੋਈ ਫਰਕ ਨਹੀਂ,
0: ਤੁਹਾਨੂੰ ਕੋਈ ਫਰਕ ਨਹੀਂ ਫੀਲ ਹੁੰਦਾ?
1: ਨਕਮ ਹੈ ਰਾਘਵ, ਨਕਮ ਹੈ ਕਨਹਈਆ, ਵਹੀ ਹੈ ਰਮਈਆ, ਵਹੀ ਹੈ ਕਨਹਈਆ, ਦੋਨੋਂ ਕਾ ਜੀਵਨ ਇੱਕ ਜੈਸਾ ਹੈ। ਦੋਨੋਂ ਥੋੜ੍ਹੇ ਬੜੇ ਹੋਏ, ਘਰ ਛੋੜ ਦਿਆ, ਉਹ ਮਥੁਰਾ ਚਲੇ ਗਏ, ਉਹ ਵਿਸ਼ਵਾਮਿੱਤਰ ਆਸ਼ਰਮ ਚਲੇ ਗਏ, ਉਹਨੇ ਤਾੜਕਾ ਮਾਰੀ, ਉਹਨੇ ਪੂਤਨਾ ਮਾਰੀ, ਉਹਨੇ ਆਨੰਦ ਦਿਆ ਪੂਰੀ ਦੁਨੀਆ ਕੋ, ਉਹਨਾਂ ਨੇ ਆਨੰਦ ਦਿਆ। ਫਰਕ ਹੀ ਇਹ ਰਹਾ, ਲੋਕ ਕਹਿੰਦੇ ਜੋ ਸ਼੍ਰੀ ਕ੍ਰਿਸ਼ਨ ਨੇ ਕਿਹਾ ਵੋ ਕਰੋ, ਜੋ ਰਾਮ ਜੀ ਨੇ ਕਿਹਾ ਵੋ ਕਰੋ। ਤੋ ਮੈਂ ਕਹਿੰਦਾ ਭਾਈ, ਸ਼੍ਰੀ ਕ੍ਰਿਸ਼ਨ ਨੇ ਐਸਾ ਕੁਛ ਨਹੀਂ ਕਿਹਾ ਜੋ ਆਪ ਕਰੋ। ਸ਼੍ਰੀ ਕ੍ਰਿਸ਼ਨ ਨੇ ਕਿਆ ਕਿਹਾ ਇਹ ਤੋ ਆਪਣੇ ਪੜ੍ਹਾ ਹੀ ਨਹੀਂ। ਤੋ ਰਾਮ ਔਰ ਯੇ ਭਗਵਾਨ 24 ਅਵਤਾਰ ਹੋਏ ਪਰਮਾਤਮਾ ਕੇ, 24ਵਾਂ ਹੋਣਾ ਹੈ। ਭਗਵਾਨ ਨਾਰਾਇਣ ਕੇ ਅਲਗ ਅਲਗ ਸਵਰੂਪੋ ਮੇ ਪਰਮਾਤਮਾ ਆਤਾ ਹੈ ਔਰ ਦੁਨੀਆ ਕੋ ਦਿਖਾਤਾ ਹੈ। ਜੈਸੇ ਮੁਝੇ ਯਹਾਂ ਸੇ ਇੰਡੀਆ ਜਾਣਾ ਹੈ ਤੋ ਫਲਾਈਟਸ ਕਈ ਕੰਪਨੀਜ਼ ਕੀ ਚਲਤੀ ਹੈ, ਬਟ ਇੰਟਰਨਲੀ ਤੋ ਵੋ ਜਹਾਜ਼ ਹੀ ਹੈ, ਕਾਮ ਤੋ ਉਸਕਾ ਉੜਾ ਕਰ ਪਹੁੰਚਾਨਾ ਹੀ ਹੈ। ਐਸੇ ਹੀ ਆਜ ਦੁਨੀਆ ਮੇ ਇਤਨੀ ਬੜੀ ਦੁਨੀਆ ਹੈ, ਲੇਕਿਨ ਏਕ ਵੀ ਆਦਮੀ ਕੀ ਸ਼ਕਲ ਏਕ ਸੇ ਪੂਰੀ ਮੈਚ ਨਹੀਂ ਹੋ ਸਕਤੀ, ਥੰਬ ਮੇਲ ਮੈਚ ਨਹੀਂ ਹੋ ਸਕਦਾ,
0: ਫਿੰਗਰਪ੍ਰਿੰਟ ਨਹੀਂ ਹੋਤੇ ਮੈਚ,
1: ਰੈਟੀਨਾ ਨਹੀਂ ਹੋ ਸਕਦਾ ਮੈਚ। ਵਾਰੇ ਬ੍ਰਹਮਾ ਜੀ ਕਿਤਨੇ ਮਾਡਲ ਹੈ ਆਪਕੇ ਪਾਸ, ਗਾੜੀ ਬਨਾਤੀ ਹੈ ਯੇ ਟੋਯੋਟਾ ਕਾ ਯੇ ਮਾਡਲ, ਮਾਡਲ ਯੇ ਕੀਆ ਕੈਰੈਂਸ ਕਾ ਮਾਡਲ, ਯੇ ਮਰਸੀਡੀਜ਼ ਕਾ, ਯੇ ਬੀ ਐਮ ਡਬਲਿਊ ਕਾ, ਸਭ ਇੱਕ ਸਾ ਹੋਤਾ ਹੈ, ਸਾਰੀ ਗਾੜੀਓ ਕਾ ਯੇ ਕੈਰੈਂਸ ਹੈ, ਯੇ ਦੂਸਰੀ ਹੈ, ਯੇ ਸੈਲਟੋਸ ਹੈ, ਜੋ ਵੀ ਹੋਤੀ ਹੈ। ਲੇਕਿਨ ਵਾਰੇ ਬ੍ਰਹਮਾ ਜੀ ਏਕ ਵੀ ਮਾਡਲ ਮੈਚ ਨਹੀਂ ਕਰਦਾ, ਏਕ ਵੀ ਮਾਡਲ ਕਹੀ ਨਾ ਕਹੀ ਤੋ ਡਿਫਰੈਂਸ ਹੈ, ਕਿਤਨਾ ਜੁੜਵਾ ਹੋ ਔਰ ਇੰਟਰਨਲੀ ਤੋ ਸਭ ਏਕ ਜੈਸੇ ਹੀ, ਵਹੀ ਨਾਕ, ਵਹੀ ਆਂਖ, ਵਹੀ ਕਾਨ, ਵਹੀ ਸਭ, ਵਹੀ ਦਿਲ, ਵਹੀ ਦਿਮਾਗ।
0: ਸਹੀ ਬਾਤ,
1: ਇਹ ਕਿਆ ਹੈ ਉਸਕੀ ਮਾਇਆ। ਧਰਤੀ ਪੇ ਆਕਾਸ਼ ਖੜਾ ਹੈ ਬਿਨਾ ਏਕ ਵੀ ਖੰਭਾ, ਪ੍ਰਭੂ ਕਾ ਦੇਖਾ ਏਕ ਅਚੰਬਾ। ਹਮ ਹੈਰਾਨ ਹੋ ਜਾਤੇ ਯਾਰ, ਯਹਾਂ ਪੇ ਬਿਨਾ ਦੀਵਾਰੋਂ ਕੇ ਕੈਸੇ ਮਕਾਨ ਖੜੇ ਭਾਈ, ਪਿਲਰਸ ਪੇ ਖੜੇ ਹੋ ਜਾਤੇ, ਲਕੜੀ ਪੇ ਹੈ
0: ਯੇ ਤੋ ਪੋਰਟੇਬਲ ਵੀ ਲੇਕਰ ਜਾਤੇ ਹੈ, ਆਜ ਸੇ ਦੋ ਹਫਤੇ ਪਹਿਲੇ ਮੈਨੇ ਪੋਰਟੇਬਲ ਮਕਾਨ ਜਾਤੇ ਹੋਏ ਦੇਖੇ ਟਰੱਕ ਪੇ,
1: ਇੰਡੀਆ ਮੇ ਵੀ ਹੋ ਰਹਾ
0: ਹੈ, ਇਹ ਵੀ ਚੱਲ ਰਹਾ ਹੈ,
1: ਇੰਡੀਆ ਮੇ ਕੰਕਰੀਟ ਕਾ ਮਕਾਨ ਲੈ ਜਾਏਂਗੇ।
0: ਆਪਣੇ ਗਾੜੀਓ ਕੀ ਬਾਤ ਕੀ, ਸ਼ੌਂਕ ਹੈ ਗਾੜੀਓ ਵਾੜੀਓ ਕਾ?
1: ਨਹੀਂ
0: ਖਾਸ ਨਹੀਂ, ਕੌਨ ਸੀ ਚਲਾਤੇ ਹੋ, ਚਲਾਤੇ ਹੋ ਵੈਸੇ ਖੁਦ ਗਾੜੀ ਵਗੈਰਾ?
1: ਬਹੁਤ ਡਰਾਈਵ ਕੀਆ ਮੈਨੇ ਆਪਣੀ
0: ਅੱਛਾ
1: ਜ਼ਿੰਦਗੀ ਮੇ, ਕਹਾਂ ਡਰਾਈਵਰ ਰੱਖਨੇ ਕੀ ਔਕਾਤ ਥੀ ਹਮਾਰੀ।
0: ਸਭਸੇ ਪਹਿਲੀ ਗਾੜੀ ਕੌਨ ਸੀ ਥੀ, ਹੈ ਧਿਆਨ ਮੇ?
1: ਸਭਸੇ ਪਹਿਲੀ ਗਾੜੀ ਥੀ, ਇੱਕ ਢੋਲ ਵਜਾਤਾ ਥਾ ਲੜਕਾ ਮੇਰੇ ਸਾਥ, ਉਸਸੇ ਖਰੀਦ ਲੀ ਥੀ ਮੈਨੇ ਜੈਨ ਗਾੜੀ।
0: ਓਕੇ, ਕਿਆ ਬਾਤ, ਕਿਸ ਰੰਗ ਕੀ ਥੀ?
1: ਸਫੇਦ ਰੰਗ ਕੀ।
0: ਠੀਕ ਠੀਕ, ਔਰ ਅਬ ਕਿਆ ਚਲਾਤੇ ਹੈ ਮਹਾਰਾਜ ਜੀ?
1: ਅਰੇ ਮਤ ਪੁੱਛੋ,
0: ਸਮਝ ਗਏ ਬਈ, ਸਮਝ ਗਏ, ਅੱਛਾ ਹੀ ਚਲਾਤੇ ਹੈ। ਪਰ ਚਲੋ, ਆਪ ਆਪਣੇ ਕਿੱਤੇ ਕਾ ਅਗਰ ਕਮਾਤੇ ਹੈ, ਅੱਛਾ ਕਮਾਤੇ ਹੈ ਤੋ ਅੱਛੀ ਬਾਤ ਹੈ, ਅੱਛਾ ਜੀਣਾ ਚਾਹੀਏ। ਅੱਛਾ ਇੱਕ ਬਾਤ ਹੈ ਮਹਾਰਾਜ ਜੀ, ਆਪਕੀ ਵੇਸ਼ਭੂਸ਼ਾ ਹਮੇਸ਼ਾ ਸੇਮ ਰਹਤੀ ਹੈ, ਇੱਦਾਂ ਕਿਉਂ? ਇਹ ਹਮੇਸ਼ਾ ਸਿਮਿਲਰ ਟਾਈਪ ਆਫ ਹੀ ਕੱਪੜੇ ਕਿਉਂ, ਹਮੇਸ਼ਾ ਹੀ ਕਾਲੀ ਸ਼ੋਲ, ਹਮੇਸ਼ਾ ਹੀ
1: ਚਿੱਟਾ ਰਹਿੰਦੀ, ਕੱਲ ਕੀੜਾ ਰੰਗ ਪਾਈਏ।
0: ਅੱਛਾ ਅੱਛਾ, ਜੈਨੂਅਲੀ ਇਹੀ ਸੋਚ ਹੈ, ਹੈ
1: ਤੁਹਾਨੂੰ ਪਤਾ ਕਿ ਇਹਨਾਂ ਨੇ ਇਸ ਤਰ੍ਹਾਂ ਹੀ ਆਉਣਾ ਹੈ।
0: ਨਹੀਂ ਮੈਂ ਸੋਚ ਰਿਹਾ ਕੋਈ ਇੱਦਾਂ ਟੀਮ ਵਗੈਰਾ ਵੀ ਹੁੰਦੀ ਆਪਣੀ ਕਿ ਉਹ ਕਹਿੰਦੇ ਕਿ ਨਹੀਂ ਮਹਾਰਾਜ ਜੀ ਕੱਪੜੇ ਤਾਂ ਇਹੀ

0: ਲਈ ਪਾਣੇ ਆ, ਇਸ ਤਰ੍ਹਾਂ ਕੋਈ ਟੀਮ ਵਗੈਰਾ ਰੱਖੀ ਹੋਈ? ਬਹੁਤੇ ਲੋਕਾਂ ਕੋਲ ਹੁੰਦੀ ਨਾ,
1: ਬੰਦੇ ਦੀ ਸੋਚ ਹੈ ਨਾ। ਮੈਂ ਪਹਿਲੇ ਬੜੇ ਰੰਗ ਪਾਉਂਦਾ ਸੀਗਾ,
0: ਓਕੇ,
1: ਉਹ ਅਲਮਾਰੇ ਭਰੇ ਪਏ ਜੇ, ਫਿਰ ਵੀ ਦਿਮਾਗ ਖਰਾਬ ਕੀ, ਅੱਜ ਕਾਲਾ ਪਾਈਏ ਗਿਆ, ਪੀਲਾ ਪਾਈਏ ਗਿਆ, ਅੱਜ ਰੈੱਡ ਪਾਈਏ ਗਏ। ਫਿਰ ਸੋਚਿਆ ਯਾਰ ਸੂਰਦਾਸ ਕਾਲੀ ਕਾਵਰ ਪੇ ਚੜੇ ਨਾ ਦੂਜੋ ਰੰਗ, ਤਜਮਨ ਹਰੀ ਵਿਮਖਨ ਕੋ ਸੰਗ।
0: ਕਿਉਂਕਿ ਸਾਡੇ ਧਰਮ ਚ ਕਾਫੀ ਬੜੀ ਗੱਲਬਾਤ ਹੁੰਦੀ ਹੈ ਨਾ ਕਿ ਕਾਲਾ ਰੰਗ,
1: ਕਾਲਾ ਰੰਗ ਸਾਡਾ ਹੈ ਨਾ, ਅਸੀਂ ਜੋੜਦੇ ਨੇ ਦੂਜਿਆਂ ਨਾਲ।
0: ਕਾਲੇ ਰੰਗ ਨੂੰ ਕਹਿੰਦੇ ਨਾ ਸ਼ਗੁਨ ਨਹੀਂ ਹੁੰਦਾ ਚੰਗਾ,
1: ਦਾੜੀ ਕਾਲੀ ਹਟਾਓ, ਕਾਲ ਵਾਲੇ ਬਾਲ ਕਾਲੇ,
0: ਪੁੱਠਾ ਜਦੋਂ ਚਿੱਟੇ ਹੁੰਦੇ ਲੋਕੀ ਖਰਚਾ ਕਰਦੇ ਆ,
1: ਕਾਲੇ ਕਰਦੇ,
0: ਠੀਕ ਹੈ,
1: ਪੂਜਾ ਚ ਕਾਲੇ ਬਾਲ ਲੈ ਕੇ ਪੈਣ।
0: ਇੱਦਾਂ ਦੇ ਵੈਸੇ ਕੁਛ ਹੈਗੇ, ਇੱਦਾਂ ਦੇ ਕੁਛ ਅੰਧ ਵਿਸ਼ਵਾਸ ਜਾਂ ਕਹਿ ਲਈਏ ਜਾਂ ਫਿਰ ਕੁਛ ਇੱਦਾਂ ਦੇ ਮਿੱਥ ਕੁਛ ਹੈਗੇ ਇੱਦਾਂ ਦੇ ਜਿਹੜੇ ਤੁਸੀਂ ਮੈਨੂੰ ਅੱਜ ਦੱਸੋ, ਸਾਡੇ ਵਿਊਵਰਸ ਨੂੰ ਦੱਸੋ।
1: ਪ੍ਰੇਰਿਤ ਹਾਂ ਮੈਂ ਉਹਨਾਂ ਦੀ ਬਚਪਨ ਤੋਂ ਕਥਾ ਸੁਣੀ ਹੈ, ਉਹਨਾਂ ਦੀ ਕਥਾ ਮੇਰਾ ਜੀਵਨ ਰਿਹਾ, ਉਹਨਾਂ ਨੂੰ ਦੇਖ ਦੇਖ ਕੇ ਪਾਲਿਆ।
0: ਨਹੀਂ ਮੈਂ ਇਸ ਹਿਸਾਬ ਨਾਲ ਪੁੱਛ ਰਿਹਾ ਕਿ ਜੇ ਆਪਾਂ ਦੋ ਚਾਰ ਇੱਦਾਂ ਦੀ ਕੋਈ ਚੀਜ਼ਾਂ ਦੱਸ ਸਕੀਏ ਕਿ ਬਹੁਤ ਲੋਕ ਵਿਧੀ ਦੇ ਵਿੱਚ ਬਹੁਤ ਫਸਦੇ ਆ ਕਿ ਆ ਵਿਧੀ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਕੁਛ ਹੈ ਦਰਬ ਕਿ ਕਿਹੜੀਆਂ ਚੀਜ਼ਾਂ ਵਾਕਈ ਸਹੀ
1: ਹੈਗੀਆਂ
0: ਜਾਂ ਫਿਰ ਕੁਛ ਚੀਜ਼ਾਂ ਜੋ ਇਗਨੋਰ ਕਰੋ, ਐਸੀ ਗੱਲ ਵੀ ਨਹੀਂ ਹੈ।
1: ਵਿਧੀਆਂ ਬਹੁਤ ਨੇ ਸਾਡੇ ਸਨਾਤਨ ਧਰਮ ਦੀਆਂ, ਵਿਧੀਆਂ ਬਹੁਤ ਹੈ। ਕੱਲ ਮੈਂ ਇੱਥੇ ਹੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਆਸਟ੍ਰੇਲੀਆ ਹੀ, ਉਹ ਕਹਿੰਦਾ ਮੇਰਾ ਬੌਸ ਜਾਂਦਾ ਚਰਚ ਜਾ ਕੇ, ਉਹਨਾਂ ਦਾ ਉਹ ਚੱਲਦਾ ਰਹਿੰਦਾ ਜਿਹੜਾ ਵੀ ਉੱਥੇ ਮੈਸੇਜ ਹੁੰਦਾ, ਉਹ ਕਾਫੀ ਪੀਂਦਾ ਰਹਿੰਦਾ, ਇੱਕ ਘੰਟੇ ਚ ਬਾਹਰ ਆ ਜਾਂਦਾ, ਹੋ ਗਈ ਇਬਾਦਤ, ਹੋ ਗਈ ਪੂਜਾ,
0: ਠੀਕ।
1: ਤੇ ਸਭ ਮੰਨਣ ਦੀ ਗੱਲ ਹੈ, ਰਾਮ ਹੀ ਕੇਵਲ ਪ੍ਰੇਮ ਪਿਆਰਾ, ਜਾਣ ਲੈ ਉਸੋ ਜਾਣਨ ਹਾਰਾ,
0: ਭਾਵ ਤੋਂ ਉੱਪਰ ਕੋਈ ਨਹੀਂ।
1: ਨਹੀਂ, ਅੰਧ ਵਿਸ਼ਵਾਸ ਤੋਂ ਪਰਮਾਤਮਾ ਕਹਿੰਦਾ ਕਿ ਬਚੋ, ਤਾਂਤਰਿਕ ਤਰੀਕੇ ਨਾਲ ਮੈਨੂੰ ਨਾ ਭਜੋ, ਚਮਤਕਾਰ ਵੱਲ ਨਾ ਪਾਓ।
0: ਬਹੁਤ ਦੇਖਣ ਨੂੰ ਮਿਲਦਾ ਨਾ ਲੋਕੀ ਅੱਜ ਕੱਲ ਕਿੰਨਾ ਕੁਛ ਪਾਈ ਰੱਖਦੇ ਆ, ਲਿਖਦੇ ਆਪਣੇ ਹੱਥਾਂ ਦੇ ਉੱਪਰ, ਬਾਹਾਂ ਦੇ ਉੱਪਰ ਸਟੋਨਸ ਵਗੈਰਾ, ਕੀ ਹੈ ਕੀ ਬੰਦਾ ਨਾਮ ਹੀ ਜਪੇ ਤੇ ਬੈਸਟ ਆ। ਬੜਿਆਂ ਦੀ ਦੁਕਾਨਾਂ ਬੰਦ ਕਰ ਦੇਣੀਆਂ ਤੁਸੀਂ ਇਹ ਕਹਿ ਕੇ, ਇੱਕ ਚੁੱਪੀ ਨਾਲ
1: ਰਾਮ ਲਿਖਵਾਇਆ।
0: ਨਹੀਂ ਪਰ ਜਿਸ ਤਰ੍ਹਾਂ ਮੈਂ ਉਸ ਤਰ੍ਹਾਂ ਕਹਿ ਰਿਹਾ ਕਿ ਕਈ ਲੋਕ ਕਰਦੇ ਨਾ ਕਿ ਬੜੇ ਟੂਣੇ ਟੋਟ ਕੇ ਚੱਲਦੇ ਆ, ਬੜੇ ਉਪਾਅ ਚੱਲਦੇ ਆ।
1: ਨਹੀਂ, ਉਹ ਸਭ ਚਮਤਕਾਰੀ ਕਿਰਿਆ ਨਾਲ ਭਗਵਾਨ ਨਹੀਂ ਖੁਸ਼ ਹੁੰਦਾ।
0: ਰਸਰਾਜ ਜੀ, ਇੰਨੇ ਥਾਵਾਂ ਤੁਸੀਂ ਸੁੰਦਰ ਕਾਂਡ ਕਰ ਚੁੱਕੇ ਹੋ, ਹਨਾ, ਕੋਈ ਇੱਦਾਂ ਦਾ ਐਕਸਪੀਰੀਅੰਸ ਜੋ ਅੱਜ ਤੱਕ ਨਾਲ ਜੁੜਿਆ ਪਿਆ ਕਿ ਇੱਦਾਂ ਦੀ ਕੋਈ ਸੰਗਤ ਤੇ ਕੀਤਾ ਹੋਵੇ ਜੋ ਅੱਜ ਤੱਕ?
1: ਬਹੁਤ, ਰੋਜ਼ ਦਾ ਮੈਂ ਭੁੱਲ ਜਾਂਦਾ, ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਗਿਆ ਕਿੱਥੇ ਨਹੀਂ। ਮੈਨੂੰ ਕਹਿੰਦਾ ਅਸੀਂ ਕੱਲ ਤੁਹਾਡੇ ਉੱਥੇ ਆਏ ਸੀ, ਉੱਥੇ ਮੈਨੂੰ ਪਤਾ ਹੀ ਨਹੀਂ।
0: ਇੱਕ ਤੁਸੀਂ ਵਿਆਹ ਬੜਾ ਹਾਈ ਪ੍ਰੋਫਾਈਲ ਕਵਰ ਕਰਕੇ ਆਏ ਸੀਗੇ, ਉੱਥੇ ਦਾ ਕੀ ਮਾਹੌਲ ਚਾਲ ਸੀਗਾ? ਅੰਬਾਨੀ ਅੰਬਾਨੀ ਵੈਡਿੰਗ 'ਚ ਗਏ ਸੀਗੇ, ਉਹਨਾਂ ਦੇ ਛੋਟੇ ਬੇਟੇ ਦਾ ਵਿਆਹ ਸੀ। ਹਾਂ ਹਾਂ, ਅਨੰਤ, ਕੀ ਮਾਹੌਲ ਸੀਗਾ?
1: ਨਹੀਂ ਗਿਆ ਸੀ, ਮੈਂ ਉਹਨਾਂ ਨੇ ਇੱਕ ਯਾਤਰਾ ਕੱਢੀ ਸੀ ਬੰਤਾਰਾ ਤੋਂ ਦੁਆਰਿਕਾ ਦੇਸ਼ ਪੈਦਲ।
0: ਓਕੇ,
1: ਉਸ ਯਾਤਰਾ ਦੇ ਸਮਾਪਨ 'ਤੇ ਉਹਨਾਂ 'ਤੇ ਮੇਰੇ ਕੋਲ ਸੁੰਦਰਕਾਂਡ ਕਰਾਇਆ ਸੀ।
0: ਓਕੇ,
1: ਅਤੇ ਉਸ ਯਾਤਰਾ ਦੇ ਵਿੱਚ ਮੈਂ ਉਹਨਾਂ ਨੂੰ ਮੈਨੂੰ ਸ਼ਾਮਿਲ ਵੀ ਕੀਤਾ ਸੀ। ਇੱਕ ਦਿਨ 13 ਕਿਲੋਮੀਟਰ ਮੈਂ ਉਹਨਾਂ ਦੇ ਨਾਲ ਚੱਲਿਆ ਸੀ। ਸਾਰੀ ਦੁਨੀਆਂ ਦੀ ਭਗਤੀ ਉਹਨਾਂ 'ਚ ਭਰੀ ਹੈ। ਇੰਨਾ ਵੱਡਾ ਬਿਜ਼ਨਸਮੈਨ, ਮਤਲਬ ਜਦੋਂ ਮੈਂ ਕਹਿੰਦਾ 13 ਕਿਲੋਮੀਟਰ ਗਾਉਂਦੇ ਹੀ ਗਏ, ਉਹ ਭਜਨ ਹੀ ਗਾਉਂਦੇ ਗਏ। ਤੁਸੀਂ ਅੰਬਾਨੀ ਜੀ ਦੇ ਕੁਛ ਮੁਕੇਸ਼ ਅੰਬਾਨੀ ਜੀ ਦੇ ਫੋਟੋਜ਼ ਦੇਖੇ ਹੋਣੇ, ਵੀਡੀਓ, ਕਿਸ ਤਰ੍ਹਾਂ ਮੱਥਾ ਟੇਕਦਾ ਭਗਵਾਨ ਨੂੰ, ਦੇਖਿਆ ਸ਼ਰਧਾ। ਮੈਂ ਇੱਕ ਦੋ ਵੀਡੀਓ,
0: ਹਾਂ ਕਾਫੀ ਮਸ਼ਹੂਰ ਬਹੁਤ ਹੋਈ ਸੀ,
1: ਸਭ ਕਰਦਾ ਪਿਆ। ਭਗਵਾਨ ਸ਼੍ਰੀ ਕ੍ਰਿਸ਼ਨ ਉੱਪਰ ਰਥ ਪਰ ਹਨੁਮਾਨ ਜੀ ਬੈਠੇ ਥੇ, ਅਰਜੁਨ ਕੀ, ਮਹਾਭਾਰਤ ਦਾ ਯੁੱਧ ਖਤਮ ਹੋ ਗਿਆ, ਕਹਿੰਦੇ ਓਏ ਅਰਜੁਨ ਉਤਰ, ਛਲਾਂਗ ਮਾਰ, ਜਲਦੀ ਉਤਰ। ਅਰਜੁਨ ਨੇ ਕਿਹਾ ਪ੍ਰਭੂ ਅਭੀ ਉਤਰਦਾ ਹੂੰ, ਨਹੀਂ ਜਲਦੀ ਉਤਰ। ਉੱਥੇ ਚੱਲ, ਜੈਸੇ ਹੀ ਕੂਦਾ ਅਰਜੁਨ, ਭਾੜ ਭਾੜ ਆਗ ਲੱਗੀ ਰਥ ਮੇ
0: ਜੀ।
1: ਅਰਜੁਨ ਨੇ ਕਿਹਾ ਯੇ ਕਿਆ, तो देखा हनुमान जी ऊपर से बाय बाय करते जा रहे हैं, प्रभु अब मुझे मेरी ड्यूटी खत्म हो,
0: माय वर्क इज डन हियर।
1: अर्जुन ने ये क्या, ये कौन? बोले यही तो है हनुमान जी, तेरे रथ में तो कब से आग लगी है बेटा, यही बचाए है। तेरा ऊपर वाले को तो भूल ही गया। श्री कृष्ण ने कहा बेटा ऊपर वाले को ही तो नहीं भूलना।
0: जिन्ना लोगों लिए ये सब कहानियां ही ने मानते नहीं, उन्होंने किस तरह बंदा समझावे?
1: उन्होंने ये कहो कि भाई तेरा दादा पड़दादा पड़दादा दादा दूदा उन्हों मानना कि नहीं मानना, जो उन्हों भी नहीं मानता थे उन्हों भी नहीं मानना।
0: बीते दिनी एक बड़ा अनफॉर्चुनेट इंसिडेंट होया कि पता लगा कि अयोध्या राम मंदिर च गुल्लक चोरी दी गल्लां हो रही हैं या फिर ना इस तरह गल्लां हो रही, काफ़ी वड्डा स्कैम सामने निकल के आ रहा, काफ़ी धर्म गुरुआ ने ये उपर गलबात की है, तुसी इस चीज़ नू किस तरह वेखते हो?
1: बिल्कुल ये गलत हो, नहीं होना चाहिए, लापरवाही रही है कितने ना कितने, ट्रस्ट की लापरवाही रही है कि भाई ओदे कोई रूल नियम कायदे कानून नहीं बने, कोई नहीं ठोकर लग के बंदे नू अगल आ जाती अगे सही हो जाएगा।
0: ते उदा उदा जे मैं थोनू एक दूसरे पॉइंट ऑफ व्यू नाल एह गल पुछा कि जदो आपां किसी मंदिर च गुरुद्वारे च है ना चढ़ावा चढ़ाने, ज़्यादातर ही लोगों के अंदर गलबात आती है ना कि यार ये तो कित लगना नहीं या फिर ये तो खूह खाते जाने या फिर लोग अंदरों लै जाते, जो इदा का कोई इंसीडेंट हों लोगों का होर मन उठ जाता है ना, तो जे एक मैसेज देना हो सोसाइटी नू कि है ना पंजो उंगल एक बराबर नहीं या फिर है ना वट एवर, वो की कहना चाहोगे? और
1: साढ़े घर का कोई बंदा बीमार पाया हॉस्पिटल, डॉक्टर कहने मैं थोड़े दिन से मर जाएगा, इन्हें मरी जाना, तो इलाज बंद कर दो, चार दिन से मरना है, दो दिन से मर जाएगा, की करेगा बंदा?
0: बंदा तो फिर
1: जिन्ना जीना चले यार कोशिश करने है।
0: कोशिश करूंगा,
1: उन्हें पता कि पैसे खराब हो जाने, अपने बंदे लई खराब हो जाने, उत्थे रब दे ना ते देने ते वो भी खराब हो जाने, वो यूज हो जाने इत्थे खराब हो जाने। लोग कहते शंकर जी ने इन्ना जल चढ़ाता दुध चढ़ाता वो किसी और नू पियाओ, तू पिया वो तू कर, असी ते कर लिया तू, असी इन्ना किता हुन तू कर थोड़ा थोड़ा तू भी कर यार। मंदिर भगवान का घर है साड़ी मान्यता चे,
0: ठीक
1: उदिन वो पर्टिकुलर किसे दा नहीं है, सब दा है, राम मंदिर पूरे विश्व दा है, हिंदू मुस्लिम सिख ईसाई सब दू संत दुष्ट अदुष्ट असंत संत सबका है, दुर्जन सज्जन सबका, भेदभाव नहीं करता मंदिर, मंदिर चलाने वाले बेशक भेदभाव करते मंदिर नहीं करता। तो लोगों की श्रद्धा है।
0: वैसे पॉलिटिक्स वगैरह बहुत ही फॉलो करते हो कि नहीं करते?
1: पॉलिटिक्स फॉलो तो नहीं करता लेकिन देखता रहना की हो रहा है
0: की हो रहा है। सर आजकल जंतर मंतर ते स्टूडेंट प्रोटेस्ट बहुत ज्यादा हैवी चलता पाया, काफ़ी बच्चा सड़कों पर है, 70,000-75,000 तो उपर कहें बच्चा आया, हूँ बॉम्बे च भी कहें चलता पाया प्रोटेस्ट, वह बच्चों लिए की मैसेज है कि पेपर लीक हो गया?
1: मैं कहूँगा
0: भी कि बच्चों ने सुसाइड कर
1: लिया, हिंदी में बोल देता हूँ,
0: हाँ जैसे मर्जी आपको ठीक लगे।
1: मेरे भाई मेरे बहन जो दुखी हुए जिन्होंने इतनी तैयारी की, कृष्णा जी एक एक साल अपना या पूरा कितना समय उन्होंने दिया कि भाई हम, तो किसी का पेपर लीक हो जाए तो कितना उसको टेस्ट लगेगी
0: जी।
1: बहुत गलत हुआ, कभी नहीं होना चाहिए, उनका गुस्सा जायज है, लेकिन सरकार ने उसका समाधान भी निकाला, बच्चों का दोबारा पेपर रेडी करके करवा दिया, क्लियर भी हो गया। मुझे लगता है अगर 10% बच्चों में रोष है तो 90% उसमें विवाद को खड़ा करने वाले कूद गए, विपक्ष को इंटरेस्ट आ गया। तो मेरा कहने का मतलब यही है कि आगे से ऐसी गलती नहीं होनी चाहिए, प्रधानमंत्री साहब भी बोल रहे हैं। और अगर प्रोटेस्ट हो रहा है तो उस प्रोटेस्ट को कौन कर रहा है, कौन चला रहा है, वो किस तरीके से रह रहा है, कहां से आया, कौन आया, क्या ये शांतिपूर्ण प्रोटेस्ट है? कि ठीक है, पेपर लीक हुआ है, हमारे देश के लोग युवान दुखी हैं, वो अपनी बात रखने आए, तरीके से आए, लेकिन उसके साथ और बहुत सारे एजेंडे, पेपर लीक की बात तो हो ही नहीं रही वहां।
0: अच्छा, आपका ये मानना है वहां पर नहीं हो रही?
1: हाँ,
0: वो काफी जर्नलिस्ट तो ये भी दिखाते हैं कि बच्चों को क्या पीटा, ठीक बहुत कुछ हुआ।
1: जो बच्चों को नहीं पीटा, बच्चे तो स्टूडेंट तो हमारा बड़ा जैन जी, भारत के लोग स्टूडेंट बड़े अच्छे हैं, वो शांतिपूर्ण प्रदर्शन कर रहे हैं, वो पिट रहे होंगे जो उसमें खलल करने की कोशिश कर रहे हैं, भंग करने की कोशिश कर रहे हैं।
0: आपको पढ़ने का शौक था बचपन में?
1: जी पढ़ा मैं, जितनी परिस्थितियां रही, दसवीं में दो बार फेल रहा।
0: अच्छा, सही में?
1: बिल्कुल।
0: अच्छा, कौन सा सब्जेक्ट तंग करता था फिर?
1: आर्ट्स था मेरे पास।
0: अच्छा,
1: क्योंकि शुरू से ही पढ़ गया था ये संगीत लाइन में, और रामायण याद करना, ये करना, वो करना, तो जब बहुत पढ़ाई की तो फेल हो गया, जब पढ़ाई नहीं की तो पास हो गया, तीसरी बार पास हो गया जब पढ़ाई अच्छा। नहीं करी।
0: वाह, कई बार कुछ ना करो तो ठीक रहता। रसराज जी, जैसे नरेंद्र चंचल जी थे, है ना, उन्होंने जैसा नाम में अपनी शुमारी पाई, खासकर माता दे, है ना, भेटा भजन, है ना, उन्हां च बहुत उन्हां दा नाम होया, पर उन्होंने दो चार उदा भी गाने गाए जेड़े आप कह सकते धार्मिक नहीं, पर है ना यूजुअल। कभी थानू इस तरह ऑफर आवे कि कोई गाना टाइप गाना हो, शौक है?
1: आई है मेरे को बहुत बॉलीवुड तो, अक्षय कुमार जी ने भी मैनू किया।
0: अच्छा, केड़ी फिल्म च?
1: पुछया सी उन्होंने, कहंदे रब दे ही गांदे हो, पंजाबी च ही बोलदे।
0: हां हां,
1: कहंदे रब दे ही गांदे हो कि और कुछ भी गांदे हो? मैं कही रब दे ही गाना, फिर मैं उन्होंने बजरंग बाण गा के देता।
0: ओके,
1: और रिलीज भी किया उन्होंने।
0: ओके, अच्छा फिल्म छा चुका। ओके,
1: तो ए आई ते बहुत अच्छा उन्होंने फौजिया लिए बनाया, बहुत बढ़िया।
0: अच्छा, मतलब ए ऑफर्स आंदियां पर इंटरेस्ट नहीं?
1: नहीं, फिल्मी गाने गांदा मेनू इंटरेस्ट ही नहीं है। मैं राम नाम गवा लो।
0: अच्छा, हां ओदा फिल्म च फ्रेम च आ जावांगे, पर राम नाम
1: गादांगे, राम नाम गादांगे। फिल्म बॉलीवुड एक्टर्स सारे सुंदरकांड करांदे अपने घर, हार्दिक पांड्या, कुणाल पांड्या, सुरेश रैना।
0: अच्छा, ये सारे के
1: सारे दे घर सुंदरकांड हुंदे।
0: के एक्टर्स केड़े केड़े आंदे तुसी करके आए हो? काफी आंदे, एक अदर नाम तो दसो फिर। हां,
1: बहुत सारे
0: है। एक्टर केड़ा माइंड कर जाएगा?
1: नहीं, माइंड नहीं, उन्होंने अपनी प्राइवेसी भी होती है।
0: अच्छा अच्छा, ए वैसे कोई बड़ा सुनया मैं, ए कोई साइन माइन भी लोग करवांदे कि भाई असि अज जे इत्थे पाठ करवा रहे हैं या फिर थोड़े नाल कोई इधर डील कर रहे हैं, बाहर डिस्क्लोज नहीं करना, इधर दा कुछ नहीं है?
1: इस तरह कुछ नहीं, जुबानी अपने घर दी कोई प्राइवेसी है, कोई वीडियो ना बाहर जाए कि भाई किस तरह रहंदे है, किस तरह नहीं रहंदे है, अपनी हर बंदे दी एक प्राइवेसी होंदी है। हार्दिक पांडे दे घर में कीता, सवेरे 4 बजे कीता, उत्तो अगले दिन आईपीएल जीत गए।
0: अच्छा, वैसे हार्दिक पांडे दी खासी ऐसी पर्सनैलिटी है नहीं कि बड़ा धार्मिक प्रवृत्ति दा लगदा होवे?
1: हां, तुसी सुनो हुण।
0: अच्छा,
1: किदे उहदे इक कमेंट आया कि मैं हनुमान चालीसा सुनना निरंतर, वो अपने वाले ही सुनदे।
0: किन्ना
1: पक्के भगत है हनुमान जी दे, उहनां दे घर च कंटिन्यूटी ते मेरा हनुमान चालीसा चलदा रहिंदा।
0: ओके,
1: ਉਹ ਮੁੰਡਾ ਦੂਜਾ ਹੋਇਆ ਛੋਟੇ ਕਰਨਾਲ ਪਾਂਡੇ ਨੂੰ, ਉਸ ਵੇਲੇ ਉਹ ਗਰਭ ਚ ਸੀਗਾ ਜਦੋਂ ਸੁੰਦਰਕਾਂਡ ਕੀਤਾ ਮੈਂ। ਬੰਬੇ ਮੇਰੇ ਕੋਲ ਟਾਈਮ ਨਹੀਂ ਸੀਗਾ, ਤੇ ਉਹਨਾਂ ਨੇ ਕਿਹਾ ਜੋ ਟਾਈਮ ਤੁਸੀਂ ਦਿਓਗੇ ਉਹਦੇ ਤੇ ਹੀ ਕਰ ਦਿਓ। ਮੈਂ ਕਿਹਾ ਸਵੇਰੇ 4 ਵਜੇ ਕਰ ਪਾਵਾਂਗਾ, ਕਿਉਂਕਿ 9 ਵਜੇ ਤੋਂ ਪ੍ਰੋਗਰਾਮ ਪਾਠ ਸੀਗਾ ਮੇਰਾ, ਫਿਰ ਦੁਪਹਿਰੀ ਸੀਗਾ, ਫਿਰ ਸ਼ਾਮੀ ਸੀਗਾ। ਮੈਂ ਕਿਹਾ ਸਵੇਰੇ 4 ਤੋਂ 6 ਕਰਦਾ, ਮੰਨ ਗਏ। 4 ਤੋਂ 6 ਪਾਠ ਕੀਤਾ ਉਹਨਾਂ ਦੇ ਘਰ।
0: 365 ਦਿਨਾਂ ਚ ਕਿੰਨੇ ਕੁ ਦਿਨ ਪਾਠ ਕਿਤੇ ਜਾ ਕੇ ਕਰਨਾ ਪੈਂਦਾ ਯੂਜੁਅਲੀ? ਕਿੰਨਾ ਕੁ ਹੁੰਦਾ?
1: ਰਿਕੁਆਇਰਮੈਂਟ ਤੇ ਗੱਲ ਹੈ ਤੇ ਕਿੰਨੀ ਹੋ ਜਾਣ,
0: ਪਰ ਇਸ ਤਰ੍ਹਾਂ ਆਈਡੀਆ ਤੁਹਾਨੂੰ ਕਿ ਸਾ ਪੂਰਾ ਸਾਲ ਕਿੰਨਾ ਕੁ ਬਿਜ਼ੀ ਰਹਿੰਦੇ ਹੋ?
1: ਨਹੀਂ, ਬਿਜ਼ੀ ਇੰਨਾ ਨਹੀਂ ਰਹਿੰਦੇ, ਖਾਲੀ ਰਹਿੰਦੇ ਆ। ਕਰ ਲੈਂਦੇ ਹਾਂ ਜਿੱਥੇ ਜਿੱਥੇ ਸੀ ਵਾਰ ਆਪਦੀ ਲੱਗ ਜਾਂਦੀ।
0: ਵਧੀਆ ਵਧੀਆ ਵਧੀਆ। ਅਤੇ ਹੁਣ ਤੁਹਾਨੂੰ ਛੱਡਣ ਦਾ ਮਨ ਨਹੀਂ ਕਰ ਰਿਹਾ, ਪਰ ਮੈਨੂੰ ਪਤਾ ਕਿ ਹੋਰ ਇੱਕ ਡੇਢ ਘੰਟੇ ਤੱਕ ਤੁਸੀਂ ਸਟੇਜ ਸੰਭਾਲਣੀ ਆ, ਇੱਥੋਂ ਬਹੁਤਾ ਦੂਰ ਨਹੀਂ ਆ, 10-12 ਘੰਟੇ ਦੂਰ ਹੀ ਆ। ਅਤੇ ਥੈਂਕ ਯੂ ਸੋ ਮਚ, 10-12 ਮਿੰਟ ਸੋਰੀ, ਥੈਂਕ ਯੂ ਸੋ ਮਚ ਸਾਡੇ ਨਾਲ ਬੈਠਿਆ ਲਈ।
1: ਸਿਡਨੀ ਪਹੁੰਚ
0: ਜਾਵਾਂ, ਨਹੀਂ ਉਹਨੂੰ ਵੀ ਘੱਟ ਲੱਗਾ, ਇੰਡੀਆ ਹੀ ਪਹੁੰਚੂਗੇ। ਪਰ ਜਾਣ ਤੋਂ ਪਹਿਲਾਂ ਜੇ ਤੁਸੀਂ ਜਿਹੜੀ ਸਭ ਤੋਂ ਤੁਹਾਡੀ ਇੱਕ ਉਹ ਮਸ਼ਹੂਰ ਬਜਰੰਗ ਬਾਣ ਤੋਂ ਚੁਪਾਈ,
1: ਓਮ ਚਮ ਚਮ ਚਮ ਚਪਲ ਚਲੰਤਾ, ਓਮ ਹਨੁ ਹਨੁ ਹਨੁ ਹਨੁ ਹਨੁਮੰਤਾ, ਓਮ ਹਮ ਹਮ ਹਾਦੇਤ ਕਪਿ ਚੰਚਲ, ਓਮ ਸਮ ਸਮ ਸਹਿਮੀ ਪਰਾਨ ਖਲਦਲ, ਆਪਣੇ ਜਨ ਕੋ ਤੁਰਤ ਉਭਾਰੋ, ਸੁਮਿਰਤ ਹੋਈ ਅਨੰਦ ਹਮਾਰੋ, ਯਹ ਬਜਰੰਗ ਬਾਣ ਜਈ ਮਾਰੇ, ਤਾਇ ਕਹੋ ਫਿਰ ਕੌਣ ਉਭਾਰੇ, ਪਾਠ ਕਰੇ ਬਜਰੰਗ ਬਾਣ ਕੀ, ਹਨੁਮਤ ਰਕਸ਼ਾ ਕਰੇ ਪ੍ਰਾਣ ਕੀ, ਹੈ ਬਜਰੰਗ ਬਾਣ ਜੋ ਜਾਪੇ, ਤਾਤੇ ਭੂਤ ਪ੍ਰੇਤ ਸਭ ਕਾਪੇ, ਧੂਪ ਦੇ ਅਰੁ ਜਪੇ ਹਮੇਸ਼ਾ, ਤਾਕੇ ਤਨ ਨਹੀਂ ਰੇ ਕਲੇਸਾ, ਜੈ ਹਨੁਮਾਨ ਜੈ ਹਨੁਮਾਨ ਜੈ ਹਨੁਮਾਨ ਜੈ ਜੈ ਹਨੁਮਾਨ।
0: ਥੈਂਕ ਯੂ ਰਸਰਾਜ ਜੀ, ਥੈਂਕ ਯੂ। ਇਹ ਸੀਗੇ ਜੀ ਸਾਡੇ ਨਾਲ ਰਸਰਾਜ ਜੀ ਮਹਾਰਾਜ, ਪਰਮ ਬਜਰੰਗ ਬਲੀ ਭਗਤ, ਸੁੰਦਰ ਕਾਂਡ ਪਾਠ, ਬਹੁਤ ਵੱਡੀ ਵੱਡੀ ਹਸਤੀਆਂ ਦੇ ਘਰ ਵੀ ਕਰਦੇ ਆ, ਦੇਸ਼ ਵਿਦੇਸ਼ 'ਚ ਕਰਦੇ ਆ, ਕਾਫੀ ਨਾਮ ਇਹਨਾਂ ਦਾ ਸ਼ੁਮਾਰ ਆ। ਥੈਂਕ ਯੂ ਸੋ ਮਚ ਆਨ ਲਈ ਜੀ, ਥੈਂਕ ਯੂ ਸੋ ਮਚ। ਸਾਡੇ ਨਾਲ ਜੀ ਜ਼ਰੂਰ ਫੀਡਬੈਕ ਜ਼ਰੂਰ ਸ਼ੇਅਰ ਕਰਿਓ, ਤੁਹਾਨੂੰ ਕਿਸ ਤਰ੍ਹਾਂ ਲੱਗਾ ਇਹ ਸੈਗਮੈਂਟ, ਇਹ ਐਪੀਸੋਡ, ਜ਼ਰੂਰ ਸਾਨੂੰ ਦੱਸਣਾ। ਮੈਂ ਕ੍ਰਿਸ਼ਨਾ ਹੁਣ ਤੁਹਾਡੇ ਤੋਂ ਲਵਾਂਗਾ ਇਜਾਜ਼ਤ, ਸੁਣਦੇ ਰਹੋ ਰੇਡੀਓ, ਹਾਂਜੀ 1674 AM।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 13 ਮਾਰਚ ਇਤਿਹਾਸ ਦਾ ਉਹ ਦਿਨ ਜਦੋਂ ਪੰਜਾਬੀਆਂ ਨੇ ਦੱਸ ਦਿੱਤਾ ਕਿ ਉਹਨਾਂ ਦੇ ਨਾਲ ਹੋਏ ਅਪਮਾਨ ਦਾ ਬਦਲਾ ਉਹ ਕਦੇ ਨਹੀਂ ਭੁੱਲਦੇ। ਅੱਜ ਤੋਂ ਠੀਕ 86 ਸਾਲ ਪਹਿਲਾਂ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਅਜਿਹਾ ਹੀ ਕੁਛ ਹੋਇਆ ਸੀ। ਅੱਜ ਦੇ ਇਸ ਹੋਏ ਵਾਪਰੇ ਨੇ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਸਨਾਮ ਦੇ ਉਸ ਸਪੂਤ ਦੀ ਜਿਹਨੇ 21 ਸਾਲ ਇੱਕ ਅੱਗ ਆਪਣੇ ਸੀਨੇ ਦੇ ਵਿੱਚ ਬਾਲ ਕੇ ਰੱਖੀ ਜੀ। ਅੱਜ ਆਪਾਂ ਗੱਲ ਕਰਾਂਗੇ ਸਰਦਾਰ ਊਧਮ ਸਿੰਘ ਦੀ। 26 ਦਸੰਬਰ 1899 ਨੂੰ ਸਨਾਮ ਦੀ ਧਰਤੀ ਦੇ ਉੱਤੇ ਜੰਮੇ। ਬਚਪਨ ਦਾ ਨਾਂ ਸੀ ਸ਼ੇਰ ਸਿੰਘ। ਸ਼ਾਇਦ ਕਿਸਮਤ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। 1907 ਦੇ ਵਿੱਚ ਉਹਨਾਂ ਦੇ ਮਾਤਾ ਜੀ ਅਤੇ 1913 ਦੇ ਵਿੱਚ ਉਹਨਾਂ ਦੇ ਪਿਤਾ ਟੈਲ ਸਿੰਘ ਵੀ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਬਚੇ ਭਰਾ ਸਾਧੂ ਸਿੰਘ, ਉਹਨਾਂ ਦੇ ਨਾਲ ਉਹ ਅੰਮ੍ਰਿਤਸਰ ਪੁਤਲੀ ਘਰ ਜਤੀਮਖਾਨੇ ਦੇ ਵਿੱਚ ਆ ਕੇ ਰਹਿਣ ਲੱਗੇ। ਅੰਮ੍ਰਿਤਸਰ ਦੇ ਵਿੱਚ ਹੀ ਪਲੇ। 1917 ਦੇ ਵਿੱਚ ਵੱਡੇ ਭਰਾ ਨੇ ਵੀ ਸਾਥ ਛੱਡ ਦਿੱਤਾ ਅਤੇ ਹੁਣ ਸਰਦਾਰ ਊਧਮ ਸਿੰਘ ਇਕੱਲਾ ਹੋ ਗਿਆ ਸੀ। ਪਰ ਉਹਨੇ ਇਹ ਇਕੱਲਾਪਨ ਕਦੀ ਆਪਣੀ ਕਮਜ਼ੋਰੀ ਨਹੀਂ ਬਣ ਦਿੱਤਾ। ਉਹ ਆਪਣੀ ਚੁਸਤੀ ਫੁਰਤੀ ਦੇ ਕਰਕੇ ਹਮੇਸ਼ਾ ਹੀ ਮੋਹਰੀ ਰਹੇ। ਅਸਲੀ ਮੋੜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਦੋਂ ਆਇਆ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਨੂੰ। ਜ਼ਿਲ੍ਹੇਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਉਹ ਦਿਨ ਜਿਹਨੂੰ ਕਦੀ ਵੀ ਪੰਜਾਬੀ ਨਹੀਂ ਭੁੱਲ ਸਕੇ। ਊਧਮ ਸਿੰਘ ਵੀ ਉੱਥੇ ਉਸ ਜਗ੍ਹਾ ਦੇ ਉੱਤੇ ਦੱਸਦੇ ਨੇ ਪਾਣੀ ਦੀ ਸੇਵਾ ਕਰ ਰਹੇ ਸੀ। ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਵੇਖਿਆ ਕਿਵੇਂ ਇਹਨੇ ਹੱਥੇ ਹਜ਼ਾਰਾਂ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗੋਰਿਆਂ ਨੇ। ਇਤਿਹਾਸ ਦਾ ਉਹ ਕਾਲਾ ਦਿਨ ਕਦੀ ਨਹੀਂ ਭੁੱਲ ਸਕੇ। ਕਈ ਇਤਿਹਾਸਕਾਰ ਲਿਖਦੇ ਨੇ ਕਿ ਖੂਨ ਦੇ ਨਾਲ ਭਿੱਜੀ ਉਸੇ ਮਿੱਟੀ ਨੂੰ ਚੁੱਕ ਕੇ ਸੌਂ ਖਾਧੀ ਸੀ ਸਰਦਾਰ ਊਧਮ ਸਿੰਘ ਨੇ, ਕਿ ਜਿੰਨਾ ਚਿਰ ਤੱਕ ਉਹ ਇਸ ਦੇ ਜ਼ਿੰਮੇਵਾਰ ਗੋਰਿਆਂ ਨੂੰ ਉਹਨਾਂ ਦੇ ਇੰਜ਼ਾਮ ਤੱਕ ਨਹੀਂ ਪਹੁੰਚਾ ਦਿੰਦੇ ਉਹਨਾਂ ਚਿਰ ਤੱਕ ਚੈਨ ਦੇ ਨਾਲ ਨਹੀਂ ਬੈਠਣਗੇ। ਮਾਈਕਲ ਅਡਵਾਇਰ ਦੇ ਹੁਕਮਾਂ ਦੇ ਉੱਤੇ ਜਨਰਲ ਡਾਇਰ ਨੇ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ। ਊਧਮ ਸਿੰਘ ਨੇ ਉਹ ਖੂਨੀ ਮੰਜ਼ਰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਅਤੇ ਇਸ ਸਭ ਦਾ ਬਦਲਾ ਲੈਣ ਦੇ ਲਈ ਰਾਹ ਵੀ ਕੋਈ ਸੌਖਾ ਨਹੀਂ ਸੀ। ਪਰ ਤੁਸੀਂ ਜਾਣਦੇ ਹੋ ਬਦਲਾ ਲੈਣ ਦੇ ਲਈ ਚਾਹੇ ਕਿੰਨੀ ਵੀ ਦੂਰ ਜਾਣਾ ਪਵੇ ਪੰਜਾਬੀ ਚਲੇ ਜਾਂਦੇ ਨੇ। ਉਹਨਾਂ ਨੂੰ ਕਿੰਨੀ ਦੂਰ ਸਫ਼ਰ ਤੈਅ ਕਰਨਾ ਪਿਆ ਇਹ ਸ਼ਾਇਦ ਸੁਣਨ ਦੇ ਵਿੱਚ ਪੜ੍ਹਨ ਦੇ ਵਿੱਚ ਸੌਖਾ ਲੱਗਦਾ ਹੋਵੇ, ਪਰ ਦੁਨੀਆ ਦੇ ਕੋਨੇ ਕੋਨੇ ਜਿਹਦੇ ਵਿੱਚ ਅਮਰੀਕਾ ਆ ਜਾਂਦਾ, ਕੈਨੇਡਾ ਆ ਜਾਂਦਾ, ਮੈਕਸੀਕੋ, ਜਪਾਨ, ਅਫਗਾਨਿਸਤਾਨ ਅਤੇ ਹੋਰ ਕਈ ਦੇਸ਼ ਇਸੇ ਸਮੇਂ ਦੇ ਇਸੇ ਸਫ਼ਰ ਦੇ ਦਰਮਿਆਨ ਉਹ ਕਈ ਦੇਸ਼ ਭਗਤਾਂ ਨੂੰ ਮਿਲੇ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ। ਦੱਸਦੇ ਨੇ ਕਿ 5 ਸਾਲ ਉਹਨਾਂ ਨੇ ਜੇਲ੍ਹ ਵੀ ਕੱਟੀ ਪਰ ਦਿਮਾਗ ਦੇ ਵਿੱਚ ਹਮੇਸ਼ਾ ਜ਼ਿਲ੍ਹਿਆਂਵਾਲਾ ਬਾਗ ਚੀਕ ਚੀਕ ਕੇ ਪੁਕਾਰਦਾ ਰਿਹਾ। ਉਹ ਚਾਹੁੰਦੇ ਸਨ ਕਿ ਉਹ ਬਦਲਾ ਲੈਣ, ਬਦਲਾ ਲੈਣ ਤਾਂ ਦੁਨੀਆਂ ਨੂੰ ਪਤਾ ਲੱਗੇ ਕਿ ਨਮਕ ਹਰਾਮੀ ਕੀ ਹੁੰਦੀ ਹੈ, ਕਿਸੇ ਦੇ ਨਾਲ ਨਾ ਇਨਸਾਫ਼ੀ ਕਰਨਾ ਕੀ ਹੁੰਦਾ, ਨਿਹੱਥੇ ਲੋਕਾਂ ਨੂੰ ਮਾਰਨਾ ਕੀ ਹੁੰਦਾ। ਉਹ ਚਾਹੁੰਦੇ ਤਾਂ ਇਹ ਬਦਲਾ ਬਹੁਤ ਪਹਿਲਾਂ ਲੈ ਲੈਂਦੇ। ਗੋਰੇ ਨੂੰ ਘਰ ਦੇ ਵਿੱਚ ਵੜ ਕੇ ਮਾਰਨਾ ਸ਼ਾਇਦ ਹੋਰ ਵੀ ਸੌਖਾ ਹੁੰਦਾ, ਪਰ ਇੱਦਾਂ ਉਹਨਾਂ ਨੇ ਚਾਹਿਆ ਨਹੀਂ। ਉਹ ਨਹੀਂ ਸੀ ਚਾਹੁੰਦੇ ਕਿ ਗੋਰਿਆਂ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਣ ਇੱਕ ਭਾਰਤੀ ਨੇ ਗੋਰੇ ਨੂੰ ਕੁਛ ਪੈਸਿਆਂ ਪਿੱਛੇ ਕਤਲ ਕਰ ਦਿੱਤਾ ਜਾਂ ਫਿਰ ਉਹਦੇ ਹੀ ਘਰ ਕੰਮ ਕਰਦਿਆਂ ਨਮਕ ਹਰਾਮੀ ਕੀਤੀ ਜਾਂ ਫਿਰ ਉਸ ਗੋਰੇ ਨੂੰ ਮਰਨ ਤੋਂ ਬਾਅਦ ਹੋਰ ਵਡਿਆਇਆ ਜਾਵੇ। ਉਹ ਚਾਹੁੰਦੇ ਸਨ ਦੁਨੀਆਂ ਦੇ ਸਾਹਮਣੇ ਇਹ ਸੱਚ ਨੰਗਾ ਕੀਤਾ ਜਾਵੇ। ਇਸ ਦਰਮਿਆਨ ਉਹਨਾਂ ਨੇ ਕਈ ਨਾਮ ਹੀ ਬਦਲੇ, ਉਦੇ ਸਿੰਘ, ਰਾਮ ਮੁਹੰਮਦ ਸਿੰਘ ਆਜ਼ਾਦ, ਫਰੈਂਕ, ਬਾਵਾ। ਆਖਿਰਕਾਰ ਉਹ ਦਿਨ ਆ ਗਿਆ ਜਿਹਦਾ ਇੰਤਜ਼ਾਰ ਸੀ, 13 ਮਾਰਚ 1940। ਲੰਡਨ ਦਾ ਕੈਕਸਟਨ ਹਾਲ ਇੱਕ ਮੀਟਿੰਗ ਚੱਲ ਰਹੀ ਆ, ਮਾਈਕਲ ਅਡਵਾਇਰ ਸਟੇਜ ਦੇ ਉੱਤੇ ਆ। ਊਧਮ ਸਿੰਘ ਨੇ ਆਪਣੀ ਕਿਤਾਬ ਦੇ ਵਿੱਚੋਂ ਪਿਸਤੌਲ ਕੱਢਿਆ। ਜਿਵੇਂ ਹੀ ਅਡਵਾਇਰ ਨੇ ਆਪਣਾ ਭਾਸ਼ਣ ਖਤਮ ਕੀਤਾ ਊਧਮ ਸਿੰਘ ਨੇ 21 ਸਾਲ ਪੁਰਾਣਾ ਗੁੱਸਾ ਉਹਦੀ ਛਾਤੀ ਦੇ ਵਿੱਚ ਉਤਾਰ ਦਿੱਤਾ। 2 ਗੋਲੀਆਂ ਅਡਵਾਇਰ ਦੀ ਛਾਤੀ ਦੇ ਵਿੱਚ ਲੱਗੀਆਂ, ਅਡਵਾਇਰ ਉੱਥੇ ਢਹਿ ਢੇਰੀ ਹੋ ਗਿਆ।
ਕਿਸੇ ਨੇ ਹਿੰਮਤ ਨਹੀਂ ਕੀਤੀ ਸ਼ੇਰ ਨੂੰ ਅੱਗੇ ਹੋ ਕੇ ਹੱਥ ਪਾਵੇ। ਅਤੇ ਸਰਦਾਰ ਊਧਮ ਸਿੰਘ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਸ ਜਗ੍ਹਾ ਤੋਂ ਭੱਜੇ। ਉਹ ਫਾਂਸੀ ਦਾ ਰੱਸਾ ਚੁੰਮਣ ਦੇ ਲਈ ਪਹਿਲਾਂ ਹੀ ਮਨ ਬਣਾ ਬੈਠੇ ਸੀ। ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ। ਚਿਹਰੇ ਦੇ ਉੱਤੇ ਅੱਜ ਇੱਕ ਸਕੂਨ ਸੀ। ਉਹਨਾਂ ਦਾ ਆਪਣੇ ਆਪ ਦੇ ਨਾਲ ਕੀਤਾ ਵਾਅਦਾ, ਪੰਜਾਬ ਪੰਜਾਬ ਦੀ ਮਿੱਟੀ ਦੇ ਨਾਲ ਕੀਤਾ ਵਾਅਦਾ ਅੱਜ ਪੂਰਾ ਹੋ ਗਿਆ ਸੀ। ਆਖਿਰ 31 ਜੁਲਾਈ 1940 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਅੱਜ ਅਸੀਂ ਉਸ ਮਹਾਨ ਸੂਰਮੇ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਸਾਨੂੰ ਸਿਖਾਇਆ ਅਣਖ ਦੇ ਨਾਲ ਜੀਵੀਦਾ ਕਿਵੇਂ ਆ। ਊਧਮ ਸਿੰਘ ਜੀ ਦਾ ਨਾਂ ਇਤਿਹਾਸ ਦੇ ਵਿੱਚ ਹਮੇਸ਼ਾ ਅਮਰ ਰਹੂਗਾ, ਜਿੱਦਾਂ ਅੰਬਰਾਂ ਦੇ ਉੱਤੇ ਧਰੂ ਤਾਰਾ ਹਮੇਸ਼ਾ ਚਮਕਦਾ ਰਹਿੰਦਾ, ਇਹ ਨਾਂ ਹਮੇਸ਼ਾ ਸਾਡੇ ਮਨਾਂ ਦੇ ਵਿੱਚ ਇਸੇ ਤਰ੍ਹਾਂ ਚਮਕਦਾ ਰਹੂਗਾ।

0: ਕਹਿਣਾ ਕੀ ਚਾਹੁੰਦੇ ਆ?
1: ਪੈਗ ਨੀ ਸਸਤਾ ਪੀਤਾ ਦਿਲ ਦੇ ਰਾਜੇ ਨੇ,
0: ਪੀਤੀ ਤੇ ਮਹਿੰਗੀ ਪੀਤੀ ਹੈ,
1: ਹੋਣਾ ਵੀ ਏਦਾਂ ਹੀ ਚਾਹੀਦਾ,
0: ਇਹ ਵੀ ਹੈ ਨਾ, ਜਦੋਂ ਕੀਤੀ ਅੱਤ ਹੀ ਕੀਤੀ,
1: ਜਦੋਂ ਕਰੋ ਅੱਤ ਕਰੋ ਤੇ ਅੱਤ ਕਰਾਉਣ ਲਈ ਆ ਗਏ ਹਾਂ ਜੀ ਅਸੀਂ ਦੁਬਾਰਾ, ਮੈਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਬੋਇਜ਼ ਮੀਟ ਅਪ

0: ਯਾਰ ਜੀ ਟੀ ਆਰ ਵੇਖ ਲਓ ਨਾ ਮੁਸਟੈਂਗ
1: ਹਾਏ
0: ਜੀ ਟੀ ਆਰ ਵਿੱਚ ਗੇੜੇ ਨੀ ਦੋਵੇਂ ਲਾਵਾਂਗੇ ਮੈਨੂੰ ਬਾਅਦ ਚ ਪਤਾ ਲੱਗਾ ਤੁਹਾਨੂੰ ਪਤਾ ਵੀ ਜੀ ਟੀ ਆਰ ਮੁਸਟੈਂਗ ਨੂੰ ਕਿਹਾ ਨੇ ਇੱਥੇ ਮੈਂ ਲੱਭਦਾ ਰਿਹਾ ਯਾਰ ਜੀ ਟੀ ਆਰ ਕਿਹਨੂੰ ਕਹਿਤਾ
1: ਆਈ ਗੈਸ ਜੀ ਟੀ ਆਰ ਇੱਕ ਟਾਈਪ ਆਫ ਮਾਡਲ ਵੀ ਹੁੰਦਾ ਪੋਰਸ਼ ਵੀ ਆਉਂਦੀ ਨਾ ਜੀ ਟੀ ਆਰ ਮੇਰੇ ਖਿਆਲ ਨਾਲ ਸਪੋਰਟਸ ਵਾਲੀਆਂ ਨੂੰ ਜੀ ਟੀ ਆਰ
0: ਹਾਂ ਜਿਹੜੀਆਂ ਨੀਵੀਆਂ ਹੁੰਦੀਆਂ
1: ਕੂਪ ਕਹਿ ਦਿੰਦੇ ਇਹਨਾਂ ਨੂੰ
0: ਕੂਪ ਸ਼ੇਪ ਯੈਸ ਕੂਪ ਵੀ ਨਹੀਂ ਕੂਪ ਦੀ ਵੀ ਥੋੜੀ ਹੋਰ ਸ਼ੇਪ ਹੁੰਦੀ ਹੈ ਇਹਨਾਂ ਦਾ ਜਿਹੜੇ
1: ਸੋਸ਼ਲ ਮੀਡੀਆ ਤੇ ਕਦੇ ਵੀ ਉਹ ਜਿਹੜਾ ਆਪਣਾ ਲਾਈਵ ਸ਼ੋ ਨੀ ਹੁੰਦਾ ਸਵੇਰੇ ਉਹ ਚ ਮੈਸੇਜ ਭੇਜ ਦਿਓ ਤਾਂ ਕਿ ਜਦੋਂ ਬਿਗ ਬਿਗ ਬੋਇਸ ਆ ਕੇ ਬੈਠੇ ਹੋ ਸੋਚਣਗੇ ਯਾਰ ਅਸੀਂ ਟੋਪਿਕ ਕੋਈ ਹੋਰ ਲਾ ਕੇ ਬੈਠੇ ਕਰਨਾ ਚਾਹੀਦਾ ਵੈਸੇ ਜੋ ਵੀ ਸੁਣ ਰਿਹਾ ਨਾ ਰੇਡੀਓ ਫੈਮਿਲੀ ਤੋਂ ਇੱਕ ਵਾਰੀ ਪ੍ਰੈਂਕ ਕਰਨਾ ਚਾਹੀਦਾ
0: ਇਹਨਾਂ ਲੋਕਾਂ ਨੂੰ ਕੁਛ ਹੈਪਨਿੰਗ ਜੀ ਕਰੋ ਯਾਰ ਪਤਾ ਲੱਗੇ
1: ਗੱਲ ਕਰਦੇ ਪਏ ਕਿ
0: ਸਾਨੂੰ ਵੀ ਪਤਾ ਲੱਗੇ ਸਾਡਾ ਕਦੀ ਲਾਈਵ ਹੀ ਜਾਂਦਾ
1: ਸਾਨੂੰ
0: ਪਤਾ ਲੱਗਦਾ ਕਰ ਕੁਰ ਕੇ ਚਲ ਜਾਈਦਾ
1: ਹੋਰ ਨਹੀਂ ਕਿਵੇਂ
0: ਯਾਰ
1: ਠੀਕ ਠਾਕ
0: ਹਾਂਜੀ ਗੁੱਡ ਇਟਸ ਓਕੇ ਲਾਈਫ ਇਟਸ ਓਕੇ
1: ਹਾਊਜ਼ ਯੂਰ ਲਾਈਫ
0: ਇਟਸ ਗੁੱਡ ਨਾਈਸ ਬਿਊਟੀਫੁਲ
1: ਯੂ ਇੰਜੋਇੰਗ ਯੂਰ ਲਾਈਫ
0: ਯਾ ਮਾਈ ਇਟ ਇਜ਼ ਮਾਈ ਓ ਯੂ ਆਲਵੇਜ਼ ਹੈਵ ਟੂ ਇੰਜੋਏ ਯੂਰ ਲਾਈਫ ਯੂ ਨੋ
1: ਲਾਈਫ ਇੰਜੋਏ ਕਰਨੀ ਬੜੀ ਜ਼ਰੂਰੀ ਹੈ
0: ਲਾਈਫ ਇਜ਼ ਆਲ ਅਬਾਊਟ ਇੰਜੋਏ ਇਫ ਯੂ ਡੋਨਟ ਇੰਜੋਏ ਯੂ ਡੋਨਟ ਇੰਜੋਏ ਬਿਕੋਜ਼ ਲਾਈਫ ਡੋਨਟ ਟੈਲ ਐਨੀਵਨ ਟੂ ਇੰਜੋਏ ਉਹ
1: ਫਿਰ ਫਾਇਦਾ ਨਹੀਂ ਜੀ ਇੰਜੋਇਮੈਂਟ ਫੁੱਲ ਹੋਣੀ ਚਾਹੀਦੀ ਹੈ ਜੋ ਕਰੋ ਉਹੀ ਨਾ ਅੱਤ ਤੱਕ ਚੱਕੋ ਮਤਲਬ ਕਿਸੇ ਨੂੰ ਤੰਗੀ ਦੁੱਖ ਤਕਲੀਫ ਇਨਕਨਵੀਨੀਅੰਸ ਲੋਸ ਆਫ ਕੰਫਰਟ
0: ਐਕਸੈਸ ਨਹੀਂ ਕਰਨਾ ਨਾ
1: ਕੋਈ ਇਦਾਂ ਦਾ ਕੁਛ ਨਾ ਹੋਵੇ ਆਪਣੀ ਮੌਜ ਚ ਰਹਿਣਾ ਚਾਹੀਦਾ ਤੇ ਬੰਦਾ ਮੌਜ ਚ ਰਹਿ ਵੀ
0: ਮੌਜ ਫਕੀਰਾਂ ਦੀ
1: ਹਾਂ ਫਕੀਰੀ ਮੌਜ ਹੋਵੇ ਜਾਂ ਫਿਰ ਦੂਸਰੇ ਤਸੀਰ ਦੀ ਮੌਜ ਹੋਵੇ ਮੌਜ ਹੁੰਦੀ ਯਾਰਾਂ ਦੋਸਤ
0: ਆਏ ਹੋਏ ਮਾਹੌਲ ਹੁੰਦਾ ਹੈ
1: ਮਾਹੌਲ ਬਣਦਾ
0: ਸਰਕਲ ਦੇ ਨਾਲ ਉਹ ਯਾਰਾਂ ਦੋਸਤਾਂ ਤੋਂ ਚੇਤਾ ਆਇਆ ਤੁਹਾਨੂੰ ਪਤਾ ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਨਾ ਤੇ ਪੜ੍ਹਦੇ ਤੇ ਚਲੋ ਹੁਣ ਵੀ ਆ ਕੁਛ ਨਾ ਕੁਛ ਪੜ੍ਹਦੇ ਹੀ ਰਹੀਦਾ ਵਾ
1: ਗੁੱਡ ਵੈਰੀ
0: ਫੋਨ ਦੇ ਉੱਤੇ ਕਿਉਂਕਿ ਲੱਗੇ ਰਹੀਦਾ ਤੇ ਕੁਛ ਨਾ ਕੁਛ ਪੜ੍ਹਿਆ ਹੀ ਜਾਂਦਾ ਹੀ
1: ਅੱਜ ਕੱਲ੍ਹ ਸਗੋਂ ਜ਼ਿਆਦਾ ਪੜ੍ਹਿਆ
0: ਜਾਂਦਾ ਮਤਲਬ ਪ੍ਰੋਫੈਸ਼ਨਲੀ ਪੜ੍ਹਦੇ ਕਹਿ ਲਓ ਤੁਸੀਂ ਹੁਣ ਤੇ ਅਨਪ੍ਰੋਫੈਸ਼ਨਲੀ ਪੜ੍ਹੀਦਾ ਵਾ ਵੀ ਚਲੋ ਉਦੋਂ ਕਹਿ ਲਓ ਕਿ ਮਜਬੂਰੀ ਲਈ ਪੜ੍ਹਦੇ ਹਾਂ ਜਦੋਂ
1: ਜੀ
0: ਉਦੋਂ ਇਹ ਹੀ ਆ ਕਿ ਸਾਡੀ ਨਾ ਕੰਪਨੀ ਬਣ ਜਾਂਦੀ ਹੁੰਦੀ ਸੀ ਕਿ ਜਿੱਦਾਂ ਕਈ ਸਰਕਲ ਵਰਡ ਯੂਜ਼ ਕਰ ਲੈਂਦੇ ਆ ਕਈ ਕਹਿ ਦਿੰਦੇ ਆ ਵੀ ਯਾਰ ਦੋਸਤ
1: ਯਾਰਾਂ ਦਾ ਕੱਟ
0: ਯਾਰ ਬੇਲੀ ਹਾਂ ਮਤਲਬ ਕੋਈ ਕੋਈ ਕਹਿ ਦਿੰਦਾ ਵੀ ਸਾਡਾ ਆਪਣਾ ਹੋਰ ਕੀ ਕਹਿੰਦੇ ਯਾਰ ਇਹਨੂੰ ਇੰਗਲਿਸ਼ ਦੇ ਵਿੱਚ
1: ਹਾਂ ਮਤਲਬ ਫਰੈਂਡ ਸਰਕਲ ਹੋ ਗਿਆ ਕੁਝ ਵੀ ਕਹਿ ਲਓ
0: ਫਰੈਂਡਸ ਕਹਿ ਲਓ ਹਨਾ
1: ਯਾਰੀ ਦੋਸਤੀ
0: ਸਾਡੇ ਕਹਿੰਦੇ ਹੁੰਦੇ ਸੀ ਕੰਪਨੀ ਵੀ ਆਹ ਕੰਪਨੀ ਵੀ ਨੀ ਕੰਪਨੀ ਤੇ ਹੁਣ ਪਤਾ ਲੱਗਾ ਕੰਪਨੀ ਕੰਪਨੀ ਪੰਜਾਬੀ ਵਾਲੀ ਕੰਪਨੀ
1: ਬਿਲਕੁਲ
0: ਤੇ ਆਉਂਦੇ ਤੇਰੀ ਕੰਪਨੀ ਬੜੀ ਮਾੜੀ ਹਨਾ ਜਾਂ ਤੇਰੀ ਕੰਪਨੀ ਵਧੀਆ ਈ ਤੇਰੇ ਚ ਪੜ੍ਹੇ ਲਿਖੇ ਯਾਰ ਚੰਗੀ ਕੰਪਨੀ ਤੇ ਉਹ ਕੰਪਨੀ ਉਦੋਂ ਇਹ ਨੀ ਸੀ ਪਤਾ ਵੀ ਕੰਪਨੀ ਜਾ ਕੇ ਤੇ ਕੰਪਨੀ ਇੱਕ ਆਰਗੇਨਾਈਜੇਸ਼ਨ ਨੂੰ ਵੀ ਕਹਿੰਦੇ ਆ ਉਹ ਹੁਣ ਪਤਾ ਲੱਗਾ ਵੀ ਯਾਰ
1: ਉਲਟ ਬੰਦੇ ਨੂੰ ਇਹੀ ਹੁੰਦਾ ਕਿ ਯਾਰ ਇਹ ਕਿਉਂ ਕਹੀ ਜਾਂਦੇ ਪਏ ਕੰਪਨੀ ਬਾਰੇ ਸਾਨੂੰ
0: ਹਾਂ ਵੀ ਸਾਡੀ ਤੇ ਕੰਪਨੀਆਂ
1: ਲਿਖੀ ਕੰਪਨੀਆਂ ਨੇ ਮਸਲੇ ਪੜਨਾ ਹੈ ਭਰਾਵਾ
0: ਸਾਡੇ ਕੋਲ ਏਸੀਐਨ ਹੈਗਾ ਹੀ ਨਹੀਂ ਹਾਲੇ ਸਾਡੀ ਕੰਪਨੀ ਕਿੱਥੋਂ ਖੁੱਲ ਜੂਗੀ
1: ਸਾਡੀ ਕੰਪਨੀ ਕਿੱਦਾਂ
0: ਤੇ ਉਹੀ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਮੈਨੇ ਚੇਂਜ ਹੋਈ ਜਾਂਦੇ ਚਲੋ ਪਰ ਉਦੋਂ ਕੰਪਨੀ ਹੀ ਕੰਪਨੀ ਕਿਉਂ ਹੀ ਕਿਉਂਕਿ ਸਾਡਾ ਨਾ ਇੱਕ ਯਾਰ ਹੀ ਉਹ ਹੁਣ ਅਮਰੀਕਾ ਆ
1: ਓਕੇ
0: ਓਹਨੂੰ ਜਿਆਦਾ ਨੀ ਹੋਏ ਪਰ ਹਾਲੇ ਓਹਨੂੰ 3 ਸਾਲ ਹੋਏ ਗਏ ਰੀਸੈਂਟ ਡੋਂਕੀ ਲਾਈ
1: ਰੀਸੈਂਟਲੀ ਡੋਂਕੀ ਮੈਨ
0: ਹਾਂਜੀ ਡੋਂਕੀ ਮੈਨ
1: ਓਕੇ
0: ਤੇ ਉਹ ਕਹਿੰਦਾ ਵੀ ਉਹਦਾ ਨਾ ਬੜਾ ਮਤਲਬ ਵਧੀਆ ਜਜ਼ਬਾ ਹੁੰਦਾ ਸੀ ਹਾਸੇ ਠੱਠੇ ਵਾਲਾ ਤੇ ਉਹਨੇ ਕਹਿਣਾ ਜਦੋਂ ਵੀ ਕੋਈ ਮੰਨ ਲਓ ਕੋਈ ਗਲਤ ਕੰਮ ਹੋ ਜਾਣਾ ਨਾ ਗਲਤ ਕੰਮ ਤੇ ਕੀ ਗਲਤੀ ਹੋ ਜਾਣੀ ਭਾਵੇਂ ਨਿੱਕੀ ਮੋਟੀ ਕੋਈ ਵੀ ਤੇ ਉਹਨੇ ਕਹਿਣਾ ਯਾਰ ਤੇਰੀ ਕੰਪਨੀ ਬੈਡ ਆ ਕਹਿਣਾ ਬੈਡ ਕੰਪਨੀ ਤੇ ਉਹਨੇ ਨਾ ਇੱਕ ਜਿੱਦਾਂ ਸਾਡੇ ਟੋਲੇ ਦਾ ਨਾਂ ਹੀ ਇਹ ਪਾਤਾ ਸੀ ਵੀ ਬੈਡ ਕੰਪਨੀ
1: ਬੈਡ ਕੰਪਨੀ
0: ਉਹਨੇ ਕਹਿਣਾ ਤੁਸੀਂ ਬੈਡ ਕੰਪਨੀ ਜੇ ਹਨਾ
1: ਬੀਸੀ ਬੋਇਸ
0: ਉਹ ਬੜਾ ਮਸ਼ਹੂਰ ਜਿਹਾ ਹੋ ਗਿਆ ਵੀ ਬੈਡ ਕੰਪਨੀ ਬੈਡ ਕੰਪਨੀ
1: ਈਗਲ ਗੈਂਗ
0: ਮਤਲਬ ਐਵੇਂ ਹੀ ਨਜਾਇਜ਼ ਸੀਗੇ ਮਤਲਬ ਕੀ ਗੁੱਡ ਬੈਡ ਦਾ ਤੇ ਚੰਗੀ ਤਰ੍ਹਾਂ ਪਤਾ ਵੀ ਨਹੀਂ ਮਤਲਬ ਐਵੇਂ ਬੈਡ ਕੰਪਨੀ ਤੇ ਉਦੋਂ ਦਾ ਸਾਡੇ ਕੰਪਨੀ ਚੱਲਦੇ ਆ ਅਸੀਂ ਕੰਪਨੀਆਂ ਹੀ ਕਹਿੰਦੇ ਹਾਂ ਤੇ ਉਹ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਨਾ ਉਹ ਕੰਪਨੀ ਤੇ ਕਰਨੀ ਆ
1: ਕਿਦਾਂ ਦੀ ਸੰਗਤ ਹੋਣੀ ਚਾਹੀਦੀ ਹੁੰਦੀ ਹੈ
0: ਬਸ ਹੁਣ ਇਹ ਨਾ ਸਮਝ ਲਿਓ ਵੀ ਕੰਪਨੀ 'ਚ ਫਰਕ ਪਤਾ ਲੱਗ ਗਿਆ ਨਾ ਵੀ ਕਿਹੜੀ
1: ਨਹੀਂ ਮੈਂ ਸਮਝ ਗਿਆ ਜੀ
0: ਤੁਸੀਂ ਇਹ ਦੀ ਕੰਪਨੀ ਨਾ ਸਮਝ ਲਿਓ
1: ਨਹੀਂ ਤੁਸੀਂ ਘੈਂਟ ਹੋ ਭਾਈ ਤੁਸੀਂ ਜੋ ਕਹਿਤਾ ਉਹ ਸਹੀ ਹੈ ਸਿਰ ਮੱਥੇ ਹੈ ਮੇਰੇ ਛੋਟੇ ਭਾ
0: ਸਹੀ ਕਰਦੀ
1: ਤੂੰ ਜੋ
0: ਕਹਿਤਾ ਜੇ ਨਹੀਂ ਵੀ ਸਹੀ ਸਹੀ ਕਰ ਦੇਣਾ
1: ਮੈਂ ਕਰ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਹਾਂ ਸਿਮਿਲਰ ਕੇਸ ਤਾਂ ਮੇਰੇ ਨਾਲ ਵੀ ਹੈ ਬਹੁਤ ਜ਼ਿਆਦਾ ਸਟਾਰਕ ਡਿਫਰੈਂਸ ਸੀਗਾ ਕਿ ਜ਼ਿਆਦਾ ਥੋੜੇ ਪੜ੍ਹਨ ਵਾਲੇ ਜਾਂ ਫਿਰ ਥੋੜਾ ਮਤਲਬ ਰਿਜ਼ਰਵਡ ਰਹਿਣ ਵਾਲੇ ਮੁੰਡੇ ਹੈ ਨਾ, ਤੇ ਦੂਸਰੇ ਪਾਸੇ ਕਿ ਇਹਨਾਂ ਦਾ ਤਾਂ ਕੋਈ ਹਾਲ ਨਹੀਂ, ਸਾਡਾ ਸਾਰੀ ਕਲਾਸ ਦਾ ਹੀ ਕੋਈ ਹਾਲ ਨਹੀਂ ਸੀਗਾ। ਕਲਾਸ 'ਚ ਸਿਰਫ ਚੁਣ ਕੇ ਵਿਚਾਰੀਆਂ 8 ਜਾਂ 9 ਕੁੜੀਆਂ ਸੀਗੀਆਂ।
0: ਅੱਛਾ ਜੀ।
1: ਤੇ ਬਾਕੀ ਸਾਰੇ ਆਪਾਂ ਕੁਛ 28-29 ਮੁੰਡੇ ਸੀਗੇ ਤੇ ਸਾਰਿਆਂ ਦਾ ਬਹੁਤ ਪ੍ਰੇਮ ਪਿਆਰ,
0: ਬੜਾ ਫਰਕ ਹੀ
1: ਐਂਡ ਸਾਰਿਆਂ ਬਹੁਤ ਪ੍ਰੇਮ ਪਿਆਰ ਤੇ, ਪਰ ਇਹ ਹੈ ਉਹ ਹਰ ਕੋਈ ਆਪਣੇ ਲੈਵਲ ਦਾ ਕਰੈਕਟਰ ਹੁੰਦਾ ਸੀਗਾ ਹੈ ਨਾ, ਕਿ ਇੱਕ ਕਦੀ ਕਲਾਸ 'ਚ ਅੰਦਰ ਬਾਅਦ 'ਚੋਂ ਆਉਂਦਾ ਸੀ, ਪਹਿਲਾਂ ਸਰ ਬਾਹਰ ਕੱਢਦਾ ਸੀ ਕਿ ਤੇਰੀ ਤਾਂ ਸ਼ਕਲ ਹੀ ਨਹੀਂ ਦੇਖਣੀ, ਤੂੰ ਬਾਹਰ ਖੜਾ ਹੋ। ਪਰ ਆਈ ਗੈਟ ਯੂਅਰ ਪੁਆਇੰਟ ਜੋ ਤੂੰ ਕਹਿੰਦਾ ਪਿਆ ਕਿ ਅਲਟੀਮੇਟਲੀ ਉਹਦੇ ਅੰਦਰ ਵੀ ਤੁਹਾਡੇ ਛੋਟੇ ਛੋਟੇ ਜਿਹੇ ਗੁੱਟ ਬਣੇ ਹੁੰਦੇ ਤਾਂ ਅਲਟੀਮੇਟਲੀ ਯੂ ਫਾਈਂਡ ਯੋਰ ਪੀਪਲ।
0: ਹਾਂ, ਮਤਲਬ ਆਪਾਂ ਤੇ ਗੱਲਬਾਤ ਇਹੀ ਕਰ ਰਹੀ ਹੈ ਕਿ ਜਦੋਂ ਆਪਾਂ ਮੰਨ ਲਓ ਜਿਹੜੇ ਪੀਪਲ ਦੀ ਆਪਾਂ ਗੱਲ ਕਰ ਰਹੇ ਹਾਂ, ਨਾ ਕਿ ਪੀਪਲਸ ਨਾ ਕਹਿਣ ਆਪਾਂ ਕਿਤੇ ਕਹਿ ਦਈਏ, ਕਿਉਂਕਿ ਪਹਿਲਾਂ ਪੀਪਲ ਚ ਕਹਿ ਦਈਦਾ ਹੀ ਭਰਾਵਾ,
1: ਇਹ ਵੀ ਬੜੀ
0: ਇਹ ਵੀ ਬੜੀ ਪ੍ਰੋਬਲਮ ਇੱਕ ਥੋੜਾ ਹੀ ਆ
1: ਰਿਹਾ। ਇਹ ਨਾ ਇਸ਼ੂ ਦਾ ਇਸ਼ੂ ਇਜ਼ ਵਿਦ ਇੰਗਲਿਸ਼ ਲੈਂਗੁਏਜ, ਕਿਉਂਕਿ ਅੰਗਰੇਜ਼ੀ ਲੈਂਗੁਏਜ ਦਾ ਕੋਈ ਸਿੱਧਾ ਸਿਧਾਂਤ ਨਹੀਂ ਚੱਲਦਾ। ਆਪਣੀ ਇੱਛਾ ਨਾਲ ਸਾਇਲੈਂਟ ਵਰਡ ਹੈ ਨਾ, ਆਪਣੀ ਇੱਛਾ ਨਾਲ ਇੱਥੇ ਸੱਸਾ ਹੀ ਲੱਗਣੇ ਆ ਤੇ ਇੱਥੇ ਨਹੀਂ ਲੱਗਣੇ,
0: ਜੱਡ ਨੂੰ ਜੀ ਬਣਾਤਾ
1: ਹੈ ਨਾ। ਹਾਂ, ਇਹ ਇਹਨਾਂ ਦੀ ਪ੍ਰੋਬਲਮ
0: ਜੀ ਤੇ ਆਲਰੇਡੀ ਹੈਗੀ ਆ, ਜੱਡ ਨੂੰ ਜੀ ਬਣਾਉਣ ਦੀ ਕੀ ਲੋੜ ਹੈ।
1: ਉਹੀ ਨਾ ਮਨ, ਹੁਣ ਸੀ ਸੀ ਨੇ ਕੱਕੇ ਦੀ ਆਵਾਜ਼ ਵੀ ਦੇਣੀ ਹੈ, ਸੀ ਨੇ ਚੱਚੇ ਦੀ ਆਵਾਜ਼ ਵੀ ਦੇਣੀ, ਸੀ ਨੇ ਸੱਸੇ ਦੀ ਆਵਾਜ਼ ਵੀ ਦੇਣੀ ਹੈ ਨਾ, ਉਹ ਫਿਰ ਇਹ ਇਹਨਾਂ ਦੀ ਪ੍ਰੋਬਲਮ ਹੈ, ਸਾਡੀ ਪ੍ਰੋਬਲਮ ਨਹੀਂ ਹੈ ਬਈ। ਇਹ ਨਹੀਂ ਸਿੱਖ ਪਾਏ ਪੰਜਾਬੀ ਜਾਂ ਹਿੰਦੀ ਜਾਂ ਫਿਰ ਕੋਈ ਵੀ ਇੱਦਾਂ ਦੀ ਭਾਸ਼ਾ ਜਿਹ 'ਚ ਮਾਤਰਾ ਹੋਵੇ। ਸਾਊਥ ਇੰਡੀਅਨ ਭਾਸ਼ਾ ਬਾਰੇ ਮੈਨੂੰ ਬਹੁਤ ਨੌਲੇਜ ਨਹੀਂ, ਪਰ ਜੇ ਤੁਸੀਂ ਇਨਫੈਕਟ ਫਾਰਸੀ ਲਿਪੀ ਤੇ ਉਰਦੂ ਦੀ ਲਿਪੀ ਵੀ ਜਿਹੜੀ ਹੈ, ਜੇ ਤੁਸੀਂ ਉਹ ਵੀ ਚੰਗੇ ਤਰੀਕੇ ਪੜ੍ਹੀ ਹੋਵੇ ਨਾ, ਤਾਂ ਉਹਦੇ ਅੰਦਰ ਵੀ ਉਹੀ ਹੈ ਕਿ ਜੋ ਲਿਖਿਆ ਉਹੀ, ਜੇ ਤੁਹਾਨੂੰ ਵਰਡ ਪਤਾ, ਜੇ ਤੁਹਾਨੂੰ ਐਲਫਾਬੈਟ ਆਉਂਦਾ ਜੋ ਪੜ੍ਹਿਆ ਤੁਸੀਂ ਪੜ੍ਹ ਸਕਦੇ ਹੋ। ਇੰਗਲਿਸ਼ ਹੀ ਕਿਸ ਤਰ੍ਹਾਂ ਦਾ ਕਿ ਯੂ ਡੋਂਟ ਨੋ ਹਾਊ ਟੂ, ਖਾਸ ਕਰ ਜਿਹੜੇ ਨਾਮ ਆਪਾਂ ਬੋਲਦੇ ਹਾਂ ਜਦੋਂ, ਤਾਂ
0: ਮਤਲਬ ਵੈਸੇ ਜਿੰਨੀ ਸੌਖੀ ਆ ਦੂਜੀਆਂ ਲੈਂਗੁਏਜ ਲੱਗਦੀਆਂ ਵੀ ਬਹੁਤ ਜ਼ਿਆਦਾ ਹਾਰਡ ਆ, ਅਤੇ ਉਹਦੇ ਕੰਪੈਟੀਟਿਵ ਵੀ ਲੱਗਦਾ ਵਾ ਕਿ ਜਿਹੜੀ ਇੰਗਲਿਸ਼ ਆ ਉਹ ਈਜ਼ੀ ਅੰਡਰਸਟੈਂਡਿੰਗ ਲਈ, ਪਰ ਜਦੋਂ ਤੁਸੀਂ ਕਰਨ ਜਾਓ ਉਹਨੂੰ ਕਰੋ ਵੇਖੋ ਕਰਕੇ, ਫਿਰ ਉਹ ਦੋਵਾਂ ਚ ਡਿਫਰੈਂਸ ਆ, ਫਿਰ ਉਹ ਜ਼ਿਆਦੀਆਂ ਸੌਖੀਆਂ ਸਗੋਂ ਅੰਡਰਸਟੈਂਡ ਹੋ ਜਾਣੀਆਂ, ਇਹਨੂੰ ਥੋੜਾ ਜਿਹਾ ਟਾਈਮ ਲੱਗਣਾ।
1: ਓਦਾਂ ਕਹਿੰਦੇ, ਗੱਲ ਥੋੜੀ ਡਿਰੇਲ ਹੋ ਗਈ ਪਰ ਚਲੋ, ਇੱਕ ਛੋਟਾ ਜਿਹਾ ਫੈਕਟ ਵੀ ਦੱਸ ਦਿੰਦੇ ਜਾਂਦੇ, ਸੋਰੀ ਸੋਰੀ ਸੋਰੀ। ਸਭ ਤੋਂ ਜ਼ਿਆਦਾ ਐਲਫਾਬੈਟ ਵਾਈਜ਼ ਸਭ ਤੋਂ ਔਖੀ ਭਾਸ਼ਾ ਪਤਾ ਕਿਹੜੀ ਹੈ? ਚਾਈਨੀਜ਼। ਜਿਸ ਤਰ੍ਹਾਂ ਆਪਣੀ ਕੀ ਇੰਗਲਿਸ਼ ਚ ਜਿਸ ਤਰ੍ਹਾਂ 26 ਐਲਫਾਬੈਟ ਆ ਨਾ, ਆਪਾਂ ਬਾਕੀ ਭਾਸ਼ਾ ਦੀ ਗੱਲ ਨਹੀਂ ਕਰਦੇ, 26 ਆ, ਇਹਦੇ ਅੰਦਰ 4000 ਆ। ਜਿਹੜੀ ਸੰਗਤ ਹੈ, ਜਿਹੜਾ ਫਰੈਂਡ ਸਰਕਲ ਹੈ, ਤੁਸੀਂ ਵੀ ਜੇ ਗੱਲਬਾਤ ਸੁਣਦੇ ਪਏ ਹੋ ਤੁਸੀਂ ਯਾਦ ਕਰੋਗੇ, ਇੱਕ ਤਾਂ ਨਾ ਮੇਰੇ ਹਿਸਾਬ ਨਾਲ ਇਹ ਵੀ ਕਿ ਜੋ ਅਸੀਂ ਖੁਦ ਹੁੰਦੇ ਨਾ ਪਰਸਨੈਲਿਟੀ ਵਾਈਜ਼, ਉਹ ਸਾਡੇ ਗਰੁੱਪ ਚ ਮਿਰਰ ਹੋ ਜਾਂਦਾ, ਉਹ ਦਿਸ ਜਾਂਦਾ ਕਿ ਸਕੂਲ ਤੁਹਾਡੀ ਪਰਸਨੈਲਿਟੀ ਥੋੜੀ ਗਰੋ ਹੋ ਰਹੀ ਹੈ। ਸਕੂਲ ਟਾਈਮ 'ਚ ਮੇਰੇ ਖਿਆਲ ਨਾਲ ਹਰ ਬੰਦਾ ਥੋੜ੍ਹਾ ਅਗਰੈਸਿਵ ਹੁੰਦਾ ਹੀ ਹੈ ਨਾ, ਖਾਸ ਕਰ ਜਦੋਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਵਾਲੀ ਜਿਹੜੀ ਏਜ ਹੈ, ਹਰ ਕਿਸੇ ਦੇ ਅੰਦਰ ਥੋੜ੍ਹੀ ਜਿਹੀ ਕ੍ਰਾਂਤੀ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ,
0: ਕਿਉਂਕਿ ਉਮਰ ਦਾ ਹੈ ਨਾ ਫਰਕ,
1: ਉਮਰ
0: ਦੇ ਹਿਸਾਬ ਨਾਲ ਤੁਹਾਡੇ ਜਿਹੜੇ ਉਹ ਕੀ ਹੁੰਦੇ ਅੰਦਰ, ਉਹ ਯਾਰ ਇੰਗਲਿਸ਼ 'ਚ ਉਹਨੂੰ ਕੀ ਕਹਿੰਦੇ ਆ,
1: ਕੀ ਹੁੰਦੇ ਆ, ਹਾਰਮੋਨਸ,
0: ਹੱਦ ਹੋ ਗਈ ਯਾਰ,
1: ਬੋਨਸ, ਮਸਲ,
0: ਇਹ ਜਿੱਦਾਂ ਜਿੱਦਾਂ ਚੇਂਜ ਹੁੰਦੇ ਰਹਿੰਦੇ ਉੱਦਾਂ ਉੱਦਾਂ ਹੱਦਾਂ
1: ਉੱਦਾਂ ਉੱਦਾਂ। ਫਿਰ ਜਦੋਂ ਬੰਦਾ ਥੋੜ੍ਹਾ ਕਾਲਜ ਆ ਜਾਂਦਾ ਤਾਂ ਉੱਪਰੋਂ ਜੇ ਕਾਲਜ ਹੋਵੇ ਕੋਵੈਜ ਹੈ ਨਾ, ਫਿਰ ਐਵਰੀਬਡੀ ਵਾਂਟਸ ਕਿ ਯਾਰ ਥੋੜ੍ਹਾ ਸਰਕਲ ਨਾ ਹੁਣ ਡਿਵਰਸ ਜਿਹਾ ਹੋਵੇ, ਹੈ ਨਾ, 2-4 ਬੀਬੀਆਂ ਵੀ ਹੋਣ ਸਰਕਲ ਦੇ ਅੰਦਰ, ਕਿ ਇੱਕ ਤਾਂ ਚਲੋ ਜੋ ਮਾਇੰਡ 'ਚ ਆਉਂਦਾ ਸਾਰਿਆਂ ਦੇ ਪਹਿਲੇ ਹੀ ਆ ਮੇਰੇ ਕਹਿੰਦੇ, ਉਹ ਤਾਂ ਹੈ ਹੀ ਆ, ਕਈ ਇੱਕ ਇਹ ਵੀ ਹੁੰਦਾ ਕਿ ਯਾਰ ਪਰਸਨੈਲਿਟੀ ਡਿਵੈਲਪਮੈਂਟ ਵੀ ਹੁੰਦੀ ਕਿ ਮਤਲਬ ਜਾਨਵਰ ਥੋੜ੍ਹੀ ਦੂਸਰਾ
0: ਜੈਂਡਰ ਅਗਲਾਉਂਦੀ ਆ।
1: ਸਾਡੇ ਕਾ ਸਮਾਜ 'ਚ ਬੜੀ ਪ੍ਰੋਬਲਮ ਰਹੀ ਨਾ ਕਿ ਔਰਤ ਨੂੰ ਇੱਕ ਜਿਸ ਤਰ੍ਹਾਂ ਬੰਦਾ ਜ਼ੂ 'ਚ ਦੇਖਦਾ ਨਾ ਸ਼ੇਰ ਕਿ ਹਾਏ ਕੀ ਕਰਨਾ, ਔਰਤ ਵੀ ਇਸ ਤਰ੍ਹਾਂ ਹੀ ਬਣਾ ਕੇ ਰੱਖੀ, ਜਦਕਿ ਸਮਝੋ ਜਿਨ੍ਹਾਂ ਦੇ ਥੋੜ੍ਹੇ ਗੁੱਡ ਫਰੈਂਡਲੀ ਰਿਲੇਸ਼ਨ ਰਹੇ ਹੋਣਗੇ, ਹੁਣ ਆਪਾਂ ਬਾਹਰਲੇ ਮੁਲਕਾਂ 'ਚ ਆ ਗਏ, ਵੀ ਵਰਕ ਵਿਦ ਵਿਮੈਨ ਹੈ ਨਾ, ਐਂਡ ਚਲੋ ਸਾਡੇ ਫਿਰ ਵੀ ਇੱਕ ਤਰ੍ਹਾਂ ਦੇ ਸੰਸਕਾਰ ਨੇ, ਆਪਾਂ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਰਿਲੇਸ਼ਨ ਦੇ ਅੰਦਰ ਢਾਲ ਦਿੰਦੇ ਹਾਂ, ਹੈ ਨਾ, ਕਿ ਉਹਨੂੰ ਫਿਰ ਕੋਈ ਵੀ ਤੁਹਾਡੇ ਤੋਂ ਵੱਡਾ ਦੀਦੀ ਹੋ ਗਈ, ਭੈਣ ਜੀ ਹੋ ਗਈ, ਹੈ ਨਾ, ਉਸ ਤਰੀਕੇ
0: ਨਾਲ ਬਹਾਨੇ ਵਾਵਾ ਬਣਾ ਲੈਂਦੇ,
1: ਮਾਰਾ ਤੇਰੇ ਮੁੱਕੇ। ਖੈਰ ਗੱਲ ਹੈ ਕਿ ਫਿਰ ਨਾ ਤੁਸੀਂ ਜਦੋਂ ਕਾਲਜ ਵਗੈਰਾ ਆ ਜਾਂਦੇ ਹੋ, ਤੁਸੀਂ ਥੋੜੇ ਮੈਲੋ ਡਾਊਨ ਹੋ ਜਾਂਦੇ ਹੋ, ਤੁਹਾਡਾ ਸਰਕਲ ਫਿਰ ਉਸ ਹਿਸਾਬ ਨਾਲ ਡਾਈਵਰਸੀਫਾਈ ਹੁੰਦਾ। ਫਿਰ ਜਦੋਂ ਤੁਸੀਂ ਕੰਮ 'ਚ ਪੈ ਗਏ, ਉਹ ਤੁਹਾਡੇ ਤੇ, ਉਹ ਮੈਨੂੰ ਫੀਲ ਹੁੰਦਾ ਉਹ ਤੁਹਾਡੇ ਤੇ ਥੋਪਿਆ ਹੋਇਆ ਸਰਕਲ ਹੁੰਦਾ। ਬਹੁਤ ਘੱਟ ਲੋਕ ਨੇ ਜੋ ਇੰਨੇ ਕੁ ਕਹਿ ਸਕਦੇ ਹੋ ਖੁਸ਼ਕਿਸਮਤ ਨੇ ਕਿ ਉਹਨਾਂ ਦਾ ਆਫਿਸ ਦਾ ਕਲਚਰ ਜਾਂ ਉਹਨਾਂ ਦਾ ਕੰਮ ਦਾ ਕਲਚਰ ਉਹਨਾਂ ਨੂੰ ਬੰਦੇ ਇੰਨੇ ਵਧੀਆ ਮਿਲੇ ਹੋਏ ਕਿ ਉਹ ਦੇ ਕਹਿਣ ਹਨਾ ਗੋ ਆਊਟ ਵਿਦ ਦੈਮ
0: ਕਹਿਣ ਨੂੰ ਨਾ ਉਧਾਰ ਇੱਕ ਕੰਮ
1: ਖਾਸ ਕਰ ਇੱਧਰ
0: ਜਿਹੜਾ ਇੱਥੇ ਆ ਨਾ ਖਾਸ ਕਰਕੇ ਜਿਹੜਾ ਪੰਜਾਬੀਆਂ ਦਾ ਕੰਮ ਆ ਗੋਰਿਆਂ ਦਾ ਨਹੀਂ ਆ ਉਹਦੇ ਵਿੱਚ ਤੇ ਹਰ ਕੋਈ ਇੱਦਾਂ ਕਹਿੰਦਾ ਵੀ ਸਾਡੇ ਇੱਥੇ ਫੈਮਿਲੀ ਵਾਲਾ ਹਿਸਾਬ ਤਾਬ ਆ ਵੀ ਅਸੀਂ ਫੈਮਿਲੀ ਆ ਅਸੀਂ ਇੱਕ ਆਰਗੇਨਾਈਜੇਸ਼ਨ ਵਾਂਗੂ ਕੰਮ ਨਹੀਂ ਕਰਦੇ ਅਸੀਂ ਫੈਮਿਲੀ ਵਾਂਗੂ ਕਰਦੇ ਹਾਂ ਪਰ ਅਸਲੀਅਤ ਇਹ ਹੈ ਕਿ ਉਹ ਸਿਰਫ ਕਹਿਣ ਦੀਆਂ ਹੀ ਗੱਲਾਂ
1: ਕਹਿਣ ਦੀਆਂ ਗੱਲਾਂ
0: ਕਿਉਂਕਿ ਆਰਗੇਨਾਈਜੇਸ਼ਨ ਇੱਕ ਆਰਗੇਨਾਈਜੇਸ਼ਨ ਹੈ ਕੰਮ ਕਰਨਾ ਮਤਲਬ ਕੰਮ ਕਰਨਾ ਫੈਮਿਲੀ ਮਤਲਬ ਫੈਮਿਲੀ ਜਿਹੜਾ ਉਹ 100% ਕੰਪਲੀਟਲੀ ਕਰ ਹੀ ਨਹੀਂ ਸਕਦੇ ਜੋ ਮਰਜ਼ੀ ਹੋ
1: ਮੈਨੂੰ ਤਾਂ ਅੱਵਲ ਇਹ ਲੱਗਦਾ ਕਿ ਇਹ ਏਦਾਂ ਦੀ ਚੀਜ਼ ਕਹਿਣੀ ਹੀ ਨਹੀਂ ਚਾਹੀਦੀ
0: ਹਾਂ
1: ਮਤਲਬ ਅਗੇਨ ਉਹੀ ਵਾਲੀ ਗੱਲ ਕਿ ਜੋ ਗੋਰਿਆਂ ਦੇ ਕਲਚਰ ਆਪਾਂ ਕਹਿ ਲਈਏ ਵਰਕ ਪਲੇਸ ਇਜ਼ ਵਰਕ ਪਲੇਸ ਉਹ ਕੀ ਹੁੰਦਾ ਜਦੋਂ ਮੈਨੂੰ ਪਤਾ ਨਾ ਤੂੰ ਮੇਰਾ ਕੁਲੀਗ ਹੈ ਮੈਂ ਤੇਰਾ ਕੁਲੀਗ ਹੈ ਅਸੀਂ ਜ਼ਿਆਦਾ ਬੈਟਰ ਵਰਤਦੇ ਹਾਂ ਇੱਕ ਦੂਜੇ ਨਾਲ ਅਸੀਂ ਕਿਤੇ ਬਾਹਰ ਵੀ ਮਿਲਦੇ ਹਾਂ ਜ਼ਿਆਦਾ ਬੈਟਰ ਵਰਤਦੇ ਹਾਂ ਪਰ ਜਦੋਂ ਆਪਾਂ ਕਿਸੇ ਨੂੰ ਜਚਾ ਦਈਏ ਨਾ ਕਿ ਨਹੀਂ ਤੂੰ ਤਾਂ ਭਰਾ ਹੈ ਤੂੰ ਤਾਂ
0: ਈਜ਼ੀ ਜ਼ਿਆਦਾ ਹੋ ਜਾਂਦਾ ਨਾ ਫਿਰ ਬੰਦਾ
1: ਇੱਕ ਤਾਂ ਈਜ਼ੀ ਹੋ ਜਾਂਦੇ ਹੋ ਫਿਰ ਇੱਕ ਦੂਸਰੇ ਨੂੰ ਕੰਮ ਕਹਿਣ ਨੂੰ ਥੋੜ੍ਹਾ ਔਖਾ ਲੱਗਦਾ ਫਿਰ ਜਦੋਂ ਆਫਿਸ ਪੋਲੀਟਿਕਸ ਹੋਵੇ ਫਿਰ ਉਹ ਪਤਾ ਲੱਗੇ ਯਾਰ ਆਹ ਮੈਨੂੰ ਤਾਂ ਆ ਕੇ ਭਾਜੀ ਭਾਜੀ ਕਰਦਾ ਮਗਰੋਂ ਮੇਰੀ ਕਰਦਾ ਚੁਗਲੀ
0: ਹਨਾ ਉਹ ਜਾਂ ਮਗਰੋਂ ਮੰਨ ਲਓ ਕਿਸੇ ਨਾਲ ਲਾ ਕੇ ਨਹੀਂ ਖਾਂਦੇ
1: ਹਾਂ
0: ਤਾਂ ਉੱਦਾਂ ਹੀ ਵੀ ਹੈ ਹੀ ਨਹੀਂ ਉੱਦਾਂ ਪਿਆਰ ਹੀ ਨਹੀਂ ਹੈਗਾ ਕਿਸੇ ਨਾਲ
1: ਸੋ ਮਾਹੌਲ ਜਿਹਾ ਖਰਾਬ ਕਰਦਾ ਗਾ
0: ਇੱਦਾਂ ਹੀ ਨਾਲੇ ਜਿਹੜੀਆਂ ਚਲੋ ਆਪਾਂ ਫਿਰ ਗੱਲ ਕਿਸੇ ਹੋਰ ਪਾਸੇ ਨਿਕਲ ਜਾਂਦੀ ਆ
1: ਪਰ ਸਾਡੇ ਨਾਲ ਪ੍ਰੋਬਲਮ ਬੜੀ ਹੈ ਯਾਰ
0: ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਗੱਲ ਹੋਰ ਪਾਸੇ ਨਿਕਲ ਗਈ ਜਿਹੜੇ ਪਾਸੇ ਵੀ ਨਿਕਲੀ ਆ ਤੁਸੀਂ ਉਹ ਪਾਸਾ ਸੋਚਣਾ ਆ ਤੇ ਰਿਲੇਟ ਕਰਨਾ ਬਸ ਕਿਉਂਕਿ ਚੀਜ਼ਾਂ ਵੇਖੋ ਇਹ ਆਪਾਂ ਕੋਈ ਇਦਾਂ ਦਾ ਤੇ ਹੈ ਨਹੀਂ ਆ ਵੀ ਆਹ ਗੱਲ ਕਰਨੀ ਜਾਂ ਉਹ ਗੱਲ ਕਰਨੀ ਆਪਾਂ ਇੱਕ ਹਾਂ ਟੌਪਿਕ ਜ਼ਰੂਰ ਰੱਖੀਦਾ
1: ਨਹੀਂ ਨਾਲੇ ਨਾਲੇ ਸਾਡੀ ਗੱਲ ਹੈ ਨਾ ਉਹ ਬੀਜ ਦੀ ਤਰ੍ਹਾਂ ਉਹ ਫੁੱਟ ਕੇ ਬਾਹਰ ਨਿਕਲਦੀ ਹੈ ਨਾ ਗੱਲਾਂ ਚੋਂ ਗੱਲ
0: ਵੇਖੋ ਹੁਣ ਉਹਦੇ ਕਿਸੇ ਵੇਲੇ ਬੀਜ ਇੱਧਰ ਨੂੰ ਹੋ ਸਕਦਾ ਫਿਰ ਉਹਨੂੰ ਆਪਾਂ ਬੰਨ ਕੇ ਸਿੱਧਾ ਕਰਨਾ ਹੁੰਦਾ ਕਿਸੇ ਵੇਲੇ ਹੁਣ ਬੂਟਾ ਜਦੋਂ ਮੰਨ ਲਓ ਵੱਡਾ ਹੁੰਦਾ ਵਾ ਤੇ ਉਹ ਜ਼ਰੂਰੀ ਨਹੀਂ ਵੀ ਸਟ੍ਰੇਟ ਹੀ ਹੋਵੇ
1: ਸਟ੍ਰੇਟ ਹੀ ਹੋਵੇ
0: ਉਹ
1: ਹੌਲੀ ਹੌਲੀ ਟਾਹਣੀਆਂ ਨਿਕਲਣੀਆਂ ਸਭ ਹੋਣਾ ਸੋ ਸਾਡੀ ਗੱਲਾਂ
0: ਬਸ ਇਹ ਪਾਸੇ ਟਾਹਣੀ ਵੱਡੀ ਭਾਰੀ ਹੋ ਸਕਦੀ ਆ ਉਹ ਟਾਹਣੀ ਹਲਕੀ ਵੀ ਕਰਨੀ ਪੈ ਸਕਦੀ ਆ ਉਹਨੂੰ ਡੰਡੇ ਨਾਲ
1: ਸਾਡੀਆਂ ਗੱਲਾਂ ਜਿਵੇਂ ਗੁਲਾਬ ਦਾ ਬੂਟਾ
0: ਹਾਂ ਮੈਂ ਵੇਲ ਨਾ ਕਹਿ ਦਿਓ ਕਿਤੇ
1: ਨਹੀਂ ਨਹੀਂ ਠੀਕ
0: ਕੱਦੂ ਦੀ ਵੇਲ ਜਿਹੜੀ ਪਤਾ ਹੀ ਨਹੀਂ ਕਹਿਣ ਨੂੰ ਚੜ ਜਾਣੀ ਜਾਣੂ ਡੰਡਾ ਬੰਨ ਕੇ ਲੈ ਜਾਓ ਉਹਨੂੰ ਚੜ ਜਾਣੀ ਅੱਜ ਤੇ ਗੱਲ ਜਿਹੜੀ ਫਿਰ ਆਪਾਂ ਕੰਪਨੀ ਤੇ ਲੈ ਕੇ ਆਉਂਦੇ ਹਾਂ ਮੈਨੂੰ ਲੱਗਦਾ ਜਦੋਂ ਸਕੂਲ ਦੇ ਵਿੱਚ ਆਪਣੀਆਂ ਚਲੋ ਵੈਸੇ ਜਿਨ੍ਹਾਂ ਦੇ ਸਕੂਲ ਦੇ ਯਾਰ ਨੇ ਅੱਜ ਤੱਕ ਨਾਲ ਨੇ ਉਹ ਕਹਿੰਦੇ ਨੇ ਕਿ ਲੱਕੀ ਨੇ ਬੰਦੇ
1: ਹਾਂ ਇਹ ਗੱਲ
0: ਵੱਡੇ ਹੋ ਕੇ ਜਿੰਨੀਆਂ ਯਾਰੀਆਂ ਕਹਿੰਦੇ ਨੇ ਕਿ ਬੰਦੇ ਦੀ ਜਿਹੜੀ
1: ਉਹ ਸ਼ੁਕਰ ਕਰਨਾ
0: ਕਿੱਦਾਂ ਦਾ ਵਾ ਬੰਦਾ ਇਹ ਚੀਜ਼ ਪਛਾਣਨੀ ਹੋਵੇ ਤੇ ਤੁਸੀਂ ਇਹ ਵੇਖ ਲਓ ਵੀ ਉਹਦੇ ਯਾਰ ਕਿੰਨੇ ਪੁਰਾਣੇ ਨੇ ਜਾਂ ਉਹਦੀਆਂ ਯਾਰੀਆਂ ਜਿਹੜੀਆਂ ਨੇ ਉਹ ਕਦੋਂ ਦੀਆਂ ਲੱਗੀਆਂ ਨੇ ਤੇ ਅੱਜ ਤੱਕ ਨਿਭਰੀਆਂ ਨੇ ਤੇ ਬੜੇ ਬੜੀ ਵਧੀਆ ਨਿਭਰੀਆਂ ਨੇ
1: ਬਿਲਕੁਲ ਠੀਕ
0: ਜਦੋਂ ਤੁਸੀਂ ਸਕੂਲ ਦੇ ਵਿੱਚ ਹੁੰਦੇ ਹੋ ਨਾ ਮੈਨੂੰ ਲੱਗਦਾ ਜੇ ਹੁਣ ਮੈਂ ਪੜ੍ਹਨ ਵਾਲਾ ਬੱਚਾ ਫੋਰ ਐਗਜ਼ਾਮਪਲ ਵੈਸੇ ਝੂਠ ਆ ਇਹ ਗੱਲ ਪਰ ਮੰਨ ਲਓ ਮੰਨਣ ਚ ਕੀ
1: ਮੰਨਣ ਚ ਕੀ
0: ਮੰਨ ਲਓ ਉਦੋਂ ਮੈਂ ਕੀ ਵੇਖਣਾ ਵਾ ਕਿ ਯਾਰ ਜਿਹੜਾ ਮੈਂ ਦੋਸਤ ਬਣਾਉਣਾ ਵਾ ਉਹ ਵੀ ਪੜ੍ਹਦਾ ਹੋਵੇ ਕਿਉਂ ਕਿਉਂਕਿ ਜੇ ਮੈਂ ਪੜ੍ਹਾਈ ਦੀਆਂ ਗੱਲਾਂ ਕਰਨੀਆਂ ਨੇ ਤੇ ਮੈਨੂੰ ਬੰਦਾ ਵੀ ਅੱਗੋਂ ਉਹ ਚਾਹੀਦਾ ਵਾ ਵੀ ਜਿਹੜੀਆਂ ਪੜ੍ਹਾਈ ਦੀਆਂ ਗੱਲਾਂ ਮੇਰੀਆਂ ਸਮਝੇ ਤੇ ਅੱਗੋਂ ਮੈਨੂੰ ਦੱਸੇ ਵੀ ਕਿ ਕੋਈ ਨਾ ਕੁਛ ਮੈਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਵੀ ਮੈਂ ਜੋ ਕਰਨ ਡਿਆ ਜਾਂ ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਅਗਲੇ ਕੋ ਹੈਗਾ ਆ ਉਹ ਮੈਨੂੰ ਸਹੀ ਦੱਸੂਗਾ ਜੇ ਮੰਨ ਲਓ ਮੈਨੂੰ ਮੈਂ ਕਿਤੇ ਅੜ ਗਿਆ ਵਾ ਮੈਂ ਪੁੱਛਣਾ ਹੀ ਪੜ੍ਹਾਈ ਬਾਰੇ ਆ ਤੇ ਮੈਨੂੰ ਦੱਸ ਵੀ ਕੌਣ ਸਕਦਾ ਉਹੀ
1: ਜਿਹਨੇ
0: ਖੁਦ ਪੜ੍ਹ ਲਿਆ
1: ਆਪ ਨੂੰ 10 ਚੀਜ਼ਾਂ ਪਤਾ ਤਾਂ ਹੀ 4 ਦੱਸੂਗਾ
0: ਜਿਹਨੇ ਖੁਦ ਨੇ ਸੁਣਿਆ ਵਾ ਕਲਾਸ ਦੇ ਵਿੱਚ ਕੀ ਮੈਡਮ ਨੇ ਕਿਹਾ ਉਹੀ ਦੱਸੂਗਾ ਹੁਣ ਜਿਹਨੇ ਮੰਨ ਲਓ ਸੁਣਿਆ ਹੀ ਨਹੀਂ ਕੁਝ ਕਲਾਸ ਦੇ ਵਿੱਚ ਕੀ ਚੱਲਦਾ ਰਿਹਾ ਸਾਰੀ ਦਿਹਾੜੀ ਕੀ ਹੋ ਗਿਆ ਉਹ ਮੈਨੂੰ ਕੀ ਦੱਸ ਦੂਗਾ ਉਹਨੂੰ ਤੇ ਉਹੀ ਨਹੀਂ ਪਤਾ ਹੋਣਾ ਵੀ ਕਿਹਦੇ ਬਾਰੇ ਗੱਲ ਚੱਲਦੀ
1: ਇਹਦੇ ਅੰਦਰ ਇੱਕ ਮੇਨ ਗੱਲ ਇਹ ਹੋ ਜਾਂਦੀ ਹੈ ਹਨਾ ਅਗੇਨ ਦੋਸਤੀ ਯਾਰੀ ਇਹ ਇਕੱਲਾ ਇੱਦਾਂ ਦਾ ਰਿਸ਼ਤਾ ਹੁੰਦਾ ਜਿਹੜਾ ਅਸੀਂ ਆਪ ਚੁਣਦੇ ਹਨਾ ਬਾਕੀ ਸਾਰੇ ਸਾਡੇ
0: ਬਾਕੀ ਸਾਰੇ ਬਣੇ ਬਣੇ
1: ਜਦੋਂ ਆਪਾਂ ਨੇ ਸਾਨੂੰ ਅਸੀਂ ਡਿਸਕਵਰ ਕਰਦੇ
0: ਹਾਂ ਬਾਕੀ ਸਾਰੇ ਦਾ ਬਣਿਆ ਹੁੰਦਾ ਜਾਂ ਇੱਕ ਹੋਰ ਆਪਸ਼ਨ ਹੈਗੀ ਹੈ ਕਿ ਤੁਸੀਂ ਯਾਰ ਦੋਸਤ ਤੇ ਵਾਈਫ
1: ਹਾਂ ਵਾਈਫ ਵੀ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਉਹ ਵੀ ਐਬਸੋਲੂਟਲੀ ਰਾਈਟ
0: ਯਾਰ ਵਾਈਫ ਦਾ ਤੁਸੀਂ ਕਿਤੇ ਨਹੀਂ ਲੋੜ ਹੀ ਨਹੀਂ ਨਾ ਕਰਦੇ
1: ਸੌਰੀ
0: ਮੈਨੂੰ ਲੱਗਦਾ ਭਾਬੀ ਨੂੰ ਫੋਨ ਕਰਨਾ ਪੈਣਾ ਜੋ ਤੋਂ ਬਾਅਦ ਸਿੱਧਾ
1: ਨਹੀਂ ਨਹੀਂ ਨਹੀਂ
0: ਕਹਿਣਾ ਪੈਣਾ
1: ਉਹ ਹੋ ਯਾਰ ਮੈਂ ਬਚਪਨ ਦੇ ਹਿਸਾਬ ਨਾਲ ਕਹਿ ਰਿਹਾ ਨਾ ਯਾਰ ਬੰਦਾ ਅਡਲਟ ਹੋ ਕੇ ਵਿਆਹ ਕਰਾਂਦਾ ਤੂੰ ਕਲੇਸ਼ ਪੁਆ ਮੇਰੇ ਪੱਲੇ ਹੈ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਬਹੁਤ ਜ਼ਰੂਰੀ ਹੈ ਮੇਨ ਪੁਆਇੰਟ ਜਿਹੜਾ ਹੁੰਦਾ ਨਾ ਸਰਕਲ ਦਾ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇੱਕ ਬੰਦੇ ਯੈਸ ਮੈਨ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਕੁਛ ਵੀ ਕਰ ਰਹੇ ਹੋ ਤੇ ਉਹਨੂੰ ਕਹਿੰਦਾ ਯਾਰ ਤੂੰ ਸਹੀ ਕਰਦਾ ਯਾਰ ਬੈਸਟ ਹੈ ਵੈਰੀ ਗੁੱਡ ਹਾਂ ਕੀ ਪਤਾ ਲੱਗਦਾ ਮੁੜ ਕੇ ਹਨਾ ਜਾਂ ਤਾਂ ਬੰਦੇ ਨੂੰ ਝਿਜਕ ਹੁੰਦੀ ਹੈ ਕਿ ਜਾਂ ਫਿਰ ਕੀ ਇਹਨੂੰ ਕਵਾਂ ਕਿ ਨਾ ਕਰ ਜਾਂ ਦੂਸਰੇ ਪਾਸੇ ਹੁੰਦਾ ਬੰਦਾ ਕਹਿੰਦਾ ਬੋਦਰ ਹੀ ਨਹੀਂ ਕਰਦਾ ਠੀਕ ਹੈ ਕਰਦਾ ਕਰੀ ਜਾਵੇ ਤੇ ਸਭ ਤੋਂ ਮਾੜਾ ਹੁੰਦਾ ਮੌਜੂ ਲੈਣਾ ਕਿ ਲੈ ਬਈ ਇਹ ਕਰੇ ਅਸੀਂ ਫਿਰ ਹੱਸਾਂਗੇ ਮੇਰੇ ਹਿਸਾਬ ਨਾਲ ਇੱਕ ਯੈਸ ਮੈਨ ਨਹੀਂ ਹੋਣਾ ਚਾਹੀਦਾ ਬੰਦਾ ਦੂਜਾ ਤੁਹਾਡੇ ਹਿਤੈਸ਼ੀ ਹੋਣੇ ਚਾਹੀਦੇ ਆ ਤੁਹਾਡੇ ਯਾਰ ਦੋਸਤ ਤੁਹਾਡਾ ਸਰਕਲ ਦੇ ਸ਼ੁੱਡ ਬੀ ਥਿੰਕਿੰਗ ਗੁੱਡ ਅਬਾਊਟ ਯੂ ਐਂਡ ਵਾਈਸ ਵਰਸਾ ਜੇ ਤੁਸੀਂ ਵੀ ਮਤਲਬ ਇਹ ਦੋਨੋਂ ਚੀਜ਼ਾਂ ਤੁਹਾਡੇ ਅੰਦਰ ਵੀ ਹੈ ਨਾ ਉਸ ਹਿਸਾਬ ਦੀਆਂ ਹੋਣੀਆਂ ਚਾਹੀਦੀਆਂ ਕਿ ਜੇ ਤੁਸੀਂ ਵੀ ਯੈਸ ਮੈਨ ਨਹੀਂ ਹੋਣੇ ਚਾਹੀਦੇ ਹੋ ਆਪਣੇ ਗਾਂਹ ਕਿਸੇ ਦੋਸਤ ਵਾਸਤੇ ਹੈ ਨਾ ਅਤੇ ਤੁਸੀਂ ਵੀ ਹਿਤੈਸ਼ੀ ਹੀ ਹੋਣੇ ਚਾਹੀਦੇ ਹੋ ਤੁਹਾਡੇ ਵੀ ਮਾਇੰਡ 'ਚ ਇਹੀ ਹੋਣਾ ਚਾਹੀਦਾ ਕਿ ਯਾਰ ਜੋ ਮੈਂ ਸਲਾਹ ਦੇਵਾਂ ਜੋ ਮੈਂ ਜਿਸ ਤਰ੍ਹਾਂ ਦੀ ਵੀ ਹੈਲਪ ਕਰਾਂ ਆਪਣੇ ਵੱਲੋਂ ਜਿੰਨੀ ਕੁ ਮੇਰੀ ਸਮਰੱਥਾ ਉਹਦੇ ਆਸੇ ਪਾਸੇ ਮੈਂ ਇਹਦੀ ਹੈਲਪ ਕਰ ਦੇਵਾਂ।
0: ਵੇਖੋ ਜਦੋਂ ਜਦੋਂ ਤੁਸੀਂ ਸਕੂਲ ਲਾਈਫ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਪਿੱਛੇ ਚੱਲ ਜਾਂਦੇ ਕਿਉਂਕਿ ਉਦੋਂ ਹੀ ਸਿਲਸਿਲਾ ਹੀ ਸ਼ੁਰੂ ਹੁੰਦਾ ਉੱਥੋਂ ਹੀ ਹੁੰਦਾ ਸਾਰਾ ਉਹੀ ਇੱਕ ਥਾਂ ਆ ਜਿੱਥੋਂ ਕਿ ਇਹ ਸ਼ੁਰੂਆਤ ਹੁੰਦੀ ਹੈ ਦੋਸਤੀ ਦੀ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹਦੇ ਨਾਲ ਤੁਹਾਡੀ ਮਾੜੀ ਜਿਹੀ ਵਾਈਬ ਮੈਚ ਕਰਦੀ ਆ ਤੁਸੀਂ ਉਹਦੇ ਨਾਲ ਹੈਲੋ ਹਾਏ ਗੱਲਬਾਤ ਵਧਾ ਲੈਂਦੇ ਹੋ। ਮੰਨ ਲਓ ਕਲਾਸ ਦੇ ਵਿੱਚ ਨਾਲ ਬਹਿਣਾ ਸ਼ੁਰੂ ਕਰ ਦਿੰਦੇ ਹੋ ਜਾਂ ਰਿਸੈਸ ਟਾਈਮ ਇਕੱਠੇ ਥੱਲੇ ਜਾਣਾ ਥੱਲੇ ਮਾੜਾ ਮੋਟਾ ਖੇਡਣਾ ਕੰਟੀਨ ਜਾਣਾ ਜਾਂ ਮੰਨ ਲਓ ਬੁੱਕ ਸ਼ੋਪ ਦੇ ਉੱਤੇ ਕੋਈ ਪੈਨ ਪੈਨਸਲ ਲੈਣ ਜਾਣੀ ਕੁਝ ਵੀ ਮਾੜਾ ਮੋਟਾ ਇੱਦਾਂ ਦਾ ਕਰਨਾ ਤੇ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਜਾਂ ਉਹਨੂੰ ਕਹਿਣਾ ਕਿ ਆ ਜਾ ਥੱਲੇ ਹਨਾ ਜਾਂ ਮਾੜੀ ਮੋਟੀ ਗੱਲ ਸ਼ੁਰੂ ਕਰਨੀ
1: ਬਾਥਰੂਮ ਕਿੱਥੇ
0: ਮਾਣ
1: ਹੁੰਦਾ ਭਰਾਵਾਂ
0: ਮੈਂ ਤੁਹਾਡੀ ਨੀ ਛੱਡੀ ਇਹ ਗੱਲ
1: ਮੈਨੂੰ ਦੱਸਦਾ ਪਏ ਮੈਂ ਕਿ ਬੋਲਿਆ ਨਹੀਂ ਤੇ ਕਹਿਣਾ ਚਾਹੁੰਦਾ ਸੀ ਪਰ ਇਹ ਹੁੰਦਾ ਕਿ
0: ਮੈਂ ਯਾਰ ਥੋੜਾ ਅਵੋਇਡ ਕਰਦਾ ਮੈਂ ਸਿਆਣਾ ਬਣ ਡਿਆ ਹੁਣ
1: ਪਰ ਇਹ ਤੇਰੀ ਕਿੰਨੀ ਸੱਚੀ ਗੱਲ ਹੈ ਨਾ ਬਣੀ ਬੰਦਾ ਖਾਸ ਕਰ ਸਕੂਲ ਕਾਲਜ ਚ ਤੁਸੀਂ ਐਵੇਂ ਉੱਠ ਪੈਂਦੇ
0: ਹਾਂ
1: ਐਵੇਂ ਚੱਲ ਜਾਂਦੇ
0: ਵਾਧੂ
1: ਹੈ ਨਾ ਸ਼ਾਮ ਨੂੰ ਤੁਸੀਂ ਫ੍ਰੀ ਬੈਠੇ ਹੋ ਤੇ ਯਾਰ ਦੋਸਤ ਦਾ ਫੋਨ ਆ ਗਿਆ ਉਹਨੇ ਆਪਣੇ ਘਰ ਦਾ ਸਮਾਨ ਸਮੂਨ ਲੈਣ ਜਾਣਾ ਉਹਨੇ ਪਹਿਲੇ ਤੁਹਾਨੂੰ ਚੱਕਣਾ ਨਾ ਉਹਨੇ ਭਾਵੇਂ ਪੁੱਠਾ ਰਸਤਾ ਪੈਂਦਾ ਹੋਵੇ ਪਹਿਲੇ ਉੱਧਰ ਆਏਗਾ ਫੇਰ ਜਾਊਗਾ
0: ਉਹ ਭਾਵੇਂ ਈਸਟ ਤੋਂ ਪਹਿਲਾਂ ਵੈਸਟ ਤੋਂ ਤੁਹਾਨੂੰ ਚੋਕੇ ਤੇ ਜਾਣਾ ਈਸਟ ਚ ਹੀ ਹੋਵੇ
1: ਘਰੇ ਉਹਦੇ ਪਰਾਉਣੇ ਆਏ ਹੋਣ ਕਿ ਚੀਜ਼ ਚਾਹ ਪੱਤੀ ਮੁੱਕੀ ਹੈ ਚਾਹ ਬਣਾਉਣੀ ਹੈ ਆਰਾਮ ਨਾਲ ਆਊਗਾ ਪਹਿਲੇ ਹੈ ਨਾ ਫਿਰ ਪੁੱਛੋ ਹਾਂ ਕੀ ਮਾਹੌਲ ਚਾਲ ਆ ਫਿਰ ਆਪਸ ਚ ਗੱਲ ਹੋਊਗੀ ਤੂੰ ਚਲਾਏਗਾ ਕਿ ਮੈਂ ਚਲਾਵਾਂ
0: ਫਿਰ ਅਗਲਾ ਕਹੂ ਨਹੀਂ ਨਹੀਂ ਮੈਂ ਚਲਾਉਂਦਾ
1: ਮੈਂ ਚਲਾਉਂਗਾ ਚੱਲ ਬਹਿ ਜਾ ਫਿਰ ਆਰਾਮ ਨਾਲ ਹੌਲੀ ਹੌਲੀ ਮੱਠੇ ਮੱਠੇ ਆ ਜ਼ਿਗ ਜ਼ੈਗ ਕਰਕੇ ਸਕੂਟਰ ਬਾਈਕ ਜੋ ਵੀ ਆ ਪਹੁੰਚਣਾ
0: ਰਾਜ ਕੁਛ ਹੋ ਵੀ ਸਕਦਾ ਵਾ 15 ਮਿੰਟ ਉੱਥੇ ਵੀ
1: ਰਾਜ ਵੀ ਹੋ ਸਕਦਾ ਯਾਰ ਆ ਮਾੜੇ ਇਧਰੋਂ ਚੱਲਦੇ ਆ ਇਧਰੋਂ ਥੋੜੀ ਬੈਟਰ ਹੁੰਦੀ ਹੈ ਰੋਡ
0: ਜਾਂ ਉੱਥੇ ਇਹ ਵੀ ਨਹੀਂ ਕਿ ਪਤਾ ਕੋਈ ਚੀਜ਼ ਹੀ ਵੇਖਣੀ ਪੈ ਜੇ ਰਾਜ ਇੱਧਰ ਦੀ ਲੰਘਣ ਦੇ
1: ਬਿਲਕੁਲ ਬਿਲਕੁਲ ਹਾਂਜੀ ਨਹੀਂ ਨਹੀਂ ਜ਼ਰੂਰੀ ਹਾਂਜੀ ਹਾਂਜੀ ਕੋਈ ਵੀ ਚੀਜ਼ ਹੋ ਸਕਦੀ ਫਿਰ ਉੱਥੇ ਜਦੋਂ ਪਹੁੰਚ ਗਏ ਹੈ ਨਾ ਉਸ ਦੁਕਾਨ ਤੇ ਹੁਣ ਲੈਣੀ ਸਿਰਫ ਚਾਹ ਪੱਤੀ ਹੈ ਪਰ ਹੁਣ ਦੋ ਮੁੰਡੇ ਜਾਂ ਤਿੰਨ ਮੁੰਡੇ ਹੈ ਨਾ ਟ੍ਰਿਪਲੀ ਚਲੋ ਮਾਰਨੀ ਨਹੀਂ ਚਾਹੀਦੀ ਟ੍ਰਿਪਲੀ ਪਰ ਚਲੋ ਖੈਰ ਜਿੰਨੇ
0: ਸੋਰੀ ਤੁਹਾਡੀ ਗੱਲ ਵਿੱਚ ਕੱਟਣ ਡਿਆ ਮੈਨੂੰ ਗੱਲ ਯਾਦ ਆ ਗਈ ਇੱਕ ਤੁਹਾਡੀ ਵਰਗਾ ਇੱਕ ਮੇਰਾ ਵੀਰ ਭਰਾ ਸੀ ਤੇ ਉਹ ਵੀ ਬਾਵਾ ਚਿਰ ਦਾ ਆਸਟ੍ਰੇਲੀਆ ਆ ਮੈਨੂੰ ਗੱਲ ਪਤਾ ਕਿੱਥੋਂ ਚੇਤਾ ਆਈ ਆਹ ਜਿਹੜਾ ਵੀ ਜਾਂਦੇ ਜਾਂਦੇ ਕਿਤੇ ਰਾਹ ਚ ਗੇੜਾ ਮਾਰ ਕੇ ਜਾਣ ਤੋਂ ਉਹ ਜਦੋਂ ਹੁਣ ਇੰਡੀਆ ਗਿਆ 5 ਸਾਲਾਂ ਬਾਅਦ ਗਿਆ ਹੋਣਾ ਤੇ ਉਹ ਸਭ ਤੋਂ ਪਹਿਲਾਂ ਕਿੱਥੇ ਗਿਆ ਹੋਊਗਾ ਦੱਸੋ ਏਅਰਪੋਰਟ ਤੋਂ ਉਤਰ ਕੇ ਸਿੱਧਾ
1: ਯਾਰ ਦੋਸਤ ਦੇ ਘਰ ਆਪਣੇ ਕਿਸੇ
0: ਦੂਜਾ ਗੈਸ
1: ਬੰਦਾ ਘਰ ਹੀ ਜਾਂਦਾ ਵੈਸੇ ਮੱਥਾ ਮੁੱਥਾ ਟੇਕਣ ਚਲ ਗਿਆ ਮੰਦਰ ਗੁਰਦੁਆਰੇ ਜਿਹੜੀ ਵੀ ਹਨਾ
0: ਮੱਥਾ ਹੀ ਟੇਕਣਾ ਕਹਿ ਲਓ ਪਰ ਮੱਥਾ ਪਤਾ
1: ਚਾਹ ਪੱਤੀ ਲੈਣ ਲਈ ਜੇ ਪਹੁੰਚ ਗਏ ਅੰਕਲ ਜੀ ਦੀ ਦੁਕਾਨ ਤੇ ਹੁਣ ਦੇਖੋ ਕੱਲਾ ਬੰਦਾ ਜਾਂਦਾ ਅੰਕਲ ਆ ਚਾਹ ਪੱਤੀ ਕਿਹੜੀ ਆ ਵਾਲੀ ਜੀ ਹਾਂ ਲਿੱਤੇ ਪੈਸੇ ਦਿੱਤੇ ਆ ਗਏ ਪਰ ਹੁਣ ਦੋ ਕੁ ਯਾਰ ਦੋਸਤ ਗਏ ਹੋਏ ਨਾ ਅੰਕਲ ਕੰਮ ਕਾਰ ਕਿੱਦਾਂ ਠੀਕ ਹੈ ਮੁੰਡਾ ਤੁਹਾਡਾ ਕਿਸ ਤਰ੍ਹਾਂ ਠੀਕ ਹੈ ਠੀਕ ਹੈ ਗਰਮੀ ਬਹੁਤ ਹੋਈ ਪਈ ਹੈ ਨਾ ਉਹ ਵੀ ਕਹਿ ਰਿਹਾ ਕਿ ਖੈੜਾ ਛੱਡੋ ਮੇਰਾ ਜਾਓ ਐਵੇਂ ਬਿਨਾਂ ਗੱਲੋਂ ਸਿਰ ਖਪਾਈ ਕਰੀ ਜਾਣੀ ਅੰਕਲ ਨਾਲ ਅੰਕਲ ਇਹ ਵਿਚਾਰਾ ਸੋਚ ਰਿਹਾ ਕਿ
0: ਅੰਕਲ ਆ ਟੋਫੀਆਂ ਨਵੀਆਂ ਰੱਖ ਲਈਆਂ
1: ਨਾਲ ਇੱਕ ਦੂਜੇ ਨੇ ਨਾ ਕੱਢ ਚੱਕ ਲੈਣਾ ਵਾਲਾ ਕੰਟੇਨਰ ਚੱਕ ਲੈਣਾ ਨਾਲ ਖੋਲਣਾ ਸ਼ੁਰੂ ਕਰ ਦੇਣਾ ਆਹ ਸੈਂਟਰ ਫਰੈਸ਼ ਨਵੀਂ ਆਈ ਹੈ ਫਲੇਵਰ ਆ ਸਟ੍ਰਾਬੇਰੀ ਆ ਤੂੰ ਖਾਧਾ ਉਹ ਦੂਜਾ ਕਹਿੰਦਾ ਨਹੀਂ ਮੈਂ ਨੀ ਖਾਧਾ ਮਾੜਾ ਟਰਾਈ ਕਰ ਅੰਕਲ ਦੇਖੀ ਜਾਂਦਾ ਇਹਨਾਂ ਨੇ ਪਤਾ ਨਹੀਂ
0: ਕੋਈ ਨੀ
1: ਹਾਂ ਕੋਈ ਗੱਲ ਨੀ ਕੋਈ ਗੱਲ ਨੀ ਅੰਕਲ ਆ ਮਟਰੀਆਂ ਨੀ ਆਈਆਂ ਬੜਾ ਟਾਈਮ ਹੋ ਗਿਆ ਤੁਹਾਡੇ ਕੋਲ ਉਹ ਕਹਿੰਦਾ ਹਾਂ ਨਹੀਂ ਹਜੇ ਅੱਜ ਕੱਲ੍ਹ ਗਰਮੀਆਂ ਚ ਗਾਕੀ ਗੁਕੀ ਇੰਨੀ ਨੀ ਹੁੰਦੀ ਬਈ ਹਨਾ ਸਰਦੀਆਂ ਚ
0: ਆਉਣ ਵਾਲੇ ਸੀਜ਼ਨ ਤੇ ਲਿਆਵਾਂਗੇ
1: ਇੱਦਾਂ ਚਲੋ ਫਿਰ ਮਾੜੀ ਇੱਦਾਂ ਕਰੋ ਚਾਹ ਪੱਤੀ ਕਹੋ ਹਾਂ ਮੁੰਡੇ ਨੂੰ ਆਇਆ ਨੀ ਕਿ ਮੁੰਡਾ ਅੱਜ ਕੰਮ ਕਰਨਾ ਚਲੋ ਤੁਸੀਂ ਫੜ ਲਓ ਹਨਾ ਜਦ ਤੱਕ ਅੰਕਲ ਮੁੜ ਕੇ ਆਇਆ ਤਦ ਤੱਕ ਚੋਕਲੇਟ ਫੜੀ ਹੋਈ ਹੈ ਉਹ ਖਾਈ ਹਾਂਜੀ ਅੰਕਲ ਕਿੰਨੇ ਹੋਏ ਤੇ ਉਹ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਕਹਿੰਦੇ ਹੋ ਉਹ ਅੰਕਲ ਦੇ ਅੰਦਰ ਦਾ ਬੋਏ ਵੀ ਜਾਗ ਜਾਂਦਾ ਉਸ ਟਾਈਮ ਉਹ ਵੀ ਕਹਿੰਦਾ ਯਾਰ ਮੈਂ ਵੀ ਇਸ ਉਮਰੇ ਆਹੀ ਸਭ ਕੀਤਾ ਉਹ ਉਹਦਾ ਹੀ ਪੈਸਾ ਲੈਂਦਾ ਜਾਓ
0: ਕੋਈ
1: ਪਰ ਅੱਗੋ ਇਹ ਕਹਿੰਦਾ ਕਾਕਾ ਘੱਟ ਆਇਆ ਕਰੋ
0: ਘਰਦਿਆਂ ਨੂੰ ਭੇਜਿਆ ਕਰੋ ਤੁਸੀਂ ਐਵੇਂ ਖਬਰੂ ਬੜਾ ਹੁੰਦੇ ਲੀੜੀ ਕਰਾਉਂਦੇ ਨਹੀਂ ਦਈਆਂ
1: ਟੂ ਐਵਰੀ ਅੰਕਲ ਸ਼ਾਰਟ ਆਊਟ ਐਵਰੀ ਅੰਕਲ ਜਿਨ੍ਹਾਂ ਨੇ ਇਹ ਸਭ ਹਨਾ ਹਰਕਤਾਂ ਚਲੀਆਂ ਥੈਂਕ ਯੂ ਅੰਕਲ ਜੀ ਆਲ ਅੰਕਲਸ
0: ਸਾਡੇ ਵੀ ਹੁੰਦਾ ਸੀ ਗੰਜਾ ਅੰਕਲ ਮਤਲਬ ਗੰਜਾ ਉਹਦਾ ਨਾਂ ਨਹੀਂ ਸੀ ਉਹ ਥੋੜਾ ਮੇਰੇ ਵਰਗਾ ਵਿਚਾਰਾ ਵਾਲ ਮੇਰੇ ਵਰਗਾ ਨਹੀਂ ਮੇਰੇ ਤੇ ਚਲੋ ਥੋੜੇ ਹੈਗੇ ਪਰ ਉਹ ਪਰ ਹੁਣ ਡੇ ਯਾਰ ਮੈਂ ਬੜਾ ਸਟ੍ਰੈਸ ਆ ਚਲੋ ਇਹ ਫੇਰ ਕਿਸੇ ਦਿਨ
1: ਤੈਨੂੰ ਕਿਹਾ ਸੀ ਮੀਨੋਕਸਿਡਿਲ ਲਿਆ ਤੇ
0: ਉਹ ਨਹੀਂ ਯਾਰ ਮੈਂ ਤੁਹਾਨੂੰ ਉਹ ਵੀ ਬਾਅਦ ਚ ਆਪਾਂ ਕਰਦੇ ਗੱਲ ਤੇ ਗੱਲ ਇਹ ਕਿ ਉਹ ਗੰਜਾ ਅੰਕਲ ਸੀ ਮਤਲਬ ਉਹਦੇ ਵਾਲ ਨਹੀਂ ਹੈਗੇ ਸਿਰ ਤੇ
1: ਸੈਡ
0: ਤੇ ਉਹ ਗੰਜੇ ਅੰਕਲ ਨੇ ਬੜੀ ਆਚ ਕਰਾਈ ਹੈ ਅਜੇ ਤੱਕ ਗੰਜੇ ਅੰਕਲ ਕੋਲ ਜਾਈਏ ਤੇ ਹੁਣ ਤੇ ਚਲੋ
1: ਆਪਣੇ ਆਪ ਚ ਕਿੰਨਾ ਕ੍ਰਾਂਤੀਕਾਰੀ ਆ ਪਰ ਇੱਕ ਗੱਲ ਦੇਖੋ ਇਹ ਨਾ ਇਹ ਗੱਲ ਸਹੀ ਆ ਜਦੋਂ ਹੁਣ ਤੂੰ ਵੀ ਕਦੀ ਏਦਾਂ ਕੀਤਾ ਹੋਣਾ ਜਾਂ ਮੈਂ ਵੀ ਆਪਣੀ ਲਾਈਫ ਚ ਇਸ ਤਰ੍ਹਾਂ ਕੀਤਾ ਹੋਣਾ ਮਾਇੰਡ ਸੈਟ ਇਹ ਨਹੀਂ ਹੁੰਦਾ ਕਿ ਪੈਸੇ ਨਹੀਂ ਦੇਣੇ ਮਾਇੰਡ ਸੈਟ ਹੁੰਦਾ ਆਪਣਾਪਨ ਹਨਾ ਪਰ ਉਹ ਤੁਸੀਂ ਭੋਲੇ ਇੰਨੇ ਖੁੰਨੇ ਹੋ ਉਸ ਉਮਰ ਚ ਤੁਹਾਨੂੰ ਇਹ ਜਾਂਚ ਨਹੀਂ ਹੁੰਦੀ ਕਿ ਅਗਲੇ ਨੇ ਕੋਈ ਚੀਜ਼ ਹੈ ਨਾ ਖਰੀਦ ਕੇ ਰੱਖੀ ਆ ਕਿ ਅਗਲੇ ਦੇ ਪੈਸੇ ਲੱਗਦੇ ਹਨਾ ਰੋਜੀ ਆ ਰੋਟੀ ਆ ਕੁਛ ਹੋਰ
0: ਸਾਰੇ ਅੰਕਲ ਨਹੀਂ ਏਦਾਂ ਦੇ ਹੁੰਦੇ
1: ਹਾਂ ਨਹੀਂ ਸਾਰੇ ਤਾਂ ਏਦਾਂ ਦੇ ਹੁੰਦੇ ਨੇ ਉਹਨਾਂ ਕੋਲ ਜਾਣਾ ਨਹੀਂ
0: ਹੋਰ ਅੰਕਲ ਹੈਗਾ ਇੱਕ ਹੋਰ ਅੰਕਲ ਹੈਗਾ
1: ਉਹਦੇ ਕੋਲ ਜਾਣਾ
0: ਮੋਟਰਸਾਈਕਲ ਲੈ ਕੇ ਆ ਗਿਆ ਭਰਾਵਾ ਪਰ ਅਸੀਂ ਨੀ ਲੱਭੇ ਮੁੜ ਕੇ ਉਹਨੂੰ ਗਲੀਆਂ ਚ
1: ਪਰ ਹਾਂ
0: ਗੱਲਬਾਤ ਚੱਲ ਰਹੀ ਸੀ ਜੀ ਕੰਪਨੀ ਦੀ ਤੇ ਸਾਰਾ ਕੁਛ ਵੇਖੋ ਜੋ ਗਲਤ ਆ ਜੋ
1: ਪਰ ਆਪਾਂ ਜਦੋਂ ਹੁਣ ਆਪਾਂ ਸਕੂਲ ਤੋਂ ਆ ਜਾਂਦੇ ਹਾਂ ਨਾ ਫਿਰ ਆਪਾਂ ਜਦੋਂ ਬਾਹਰ ਆਉਂਦੇ ਹਾਂ ਤਾਂ ਉੱਥੇ ਸਰਕਲ ਥੋੜਾ ਸੋਚ ਸਮਝ ਕੇ ਬਣਾਉਣਾ ਪੈਂਦਾ ਇਹ ਉਹ ਚੀਜ਼ ਹੁੰਦੀ ਆ
0: ਮੈਨੂੰ ਲੱਗਦਾ ਸੋਚ ਸਮਝ ਕੇ ਆਪਾਂ ਜਾਣ ਕੇ ਨਹੀਂ ਬਣਾਈਦਾ ਸਾਨੂੰ ਉਦੋਂ ਤੱਕ ਆਲਰੇਡੀ ਸਮਝ ਆ ਚੁੱਕੀ ਹੁੰਦੀ ਆ ਕਿਉਂਕਿ ਆਪਾਂ ਹਰ ਇੱਕ ਨਾਲ ਥੋੜਾ ਜਿਹਾ ਐਕਸਪੀਰੀਅੰਸ ਕਰ ਲਿਆ ਹੁੰਦਾ ਜ਼ਿਆਦਾ ਪੜ੍ਹਾਕੂ ਦੇ ਨਾਲ ਵੀ ਕਰ ਲਿਆ ਹੁੰਦਾ ਤੇ ਥੋੜਾ ਜਿਹੜਾ ਮੇਰੇ ਵਰਗਾ ਕੋਈ ਵਿਹਲਾ ਜਾਂ ਜਿਹੜਾ ਟਾਈਮ ਪਾਸ ਕਰਦਾ ਸੀ ਉਹਦੇ ਨਾਲ ਵੀ ਕਰ ਲਿਆ ਹੁੰਦਾ ਐਕਸਪੀਰੀਅੰਸ ਵੀ ਇਹਦਾ ਕੀ ਲਾਈਫ ਸਟਾਈਲ ਆ ਪਰ ਕਈ ਵਿੱਚ ਹੁੰਦੇ ਸੀ ਜਿਹੜੇ ਦਰਮਿਆਨੇ ਜੇ ਵੀ ਜਿਨ੍ਹਾਂ ਨੇ ਪੜ੍ਹਾਈ ਵੀ ਕਰ ਲੈਣੀ ਆ ਸਰਦੀ ਬਣਦੀ ਤੇ ਸਰਦਾ ਬਣਦਾ ਥੋੜਾ ਜਿਹਾ ਇੰਜੋਏ ਵੀ ਕਰ ਲੈਣਾ ਘੁੰਮ ਫਿਰ ਵੀ ਲੈਣਾ
1: ਬੈਸਟ
0: ਉਹ ਵੀ ਵਿੱਚ ਆਉਂਦੇ ਆ ਹਾਂ ਬੈਸਟ ਉਹੀ ਹੁੰਦਾ ਵਾ ਪਰ
1: ਬੈਸਟ ਆਫ ਐਵਰੀ ਵਰਲਡ
0: ਉਹਦੇ ਵਿੱਚੋਂ ਤੁਸੀਂ ਤਿੰਨਾਂ ਚੋਵਾਂ ਕੈਟਾਗਰੀਜ਼ 'ਚ ਤੁਸੀਂ ਕੀ ਪਸੰਦ ਆਉਂਦਾ ਤੁਹਾਨੂੰ ਜਾਂ ਕਿ ਤੁਸੀਂ ਕਿੱਦਾਂ ਦੇ ਬਣਨਾ ਵਾ ਫਿਰ ਬੰਦਾ ਆਪਣੇ ਆਪ ਨੂੰ ਉੱਦਾਂ ਦਾ ਬਣਾਉਂਦਾ
1: ਕਿਉਂ ਨਾ ਕਿ
0: ਉਹ ਤੁਸੀਂ ਕੀ ਨਾਲ ਲੈ ਕੇ ਜਾਣਾ ਜਦੋਂ ਜਦੋਂ ਤੁਸੀਂ ਕਾਲਜ ਆਉਂਦੇ ਫਿਰ ਸਮਝ ਆ ਜਾਂਦੀ
1: ਇੱਕ ਵੀ ਉਹ ਅਖਾਣ ਇਸ ਤਰ੍ਹਾਂ ਹੀ ਹੈ ਨਾ ਕੁਛ ਇੱਦਾਂ ਇੱਦਾਂ ਕਹਿੰਦੇ ਕਿ ਦ ਪੈਕ ਡਜ਼ਨਟ ਯੂ ਡੋਂਟ ਚੂਜ਼ ਦਾ ਪੈਕ ਆਫ ਵੁਲਵਸ ਦਾ ਵੁਲਵਸ ਚੂਜ਼ ਦੈਟ ਯੂ ਵਾਂਟ ਟੂ ਬੀ ਦੈਟ ਯੂ ਸ਼ੁੱਡ ਬੀ ਦੇਅਰ ਇਨ ਦੇਅਰ ਪੈਕ ਔਰ ਨਾਟ ਇੱਦਾਂ
0: ਕਰਕੇ ਹਾਂ ਇਸ
1: ਹਾਂ ਸੋ ਇਹਦਾ ਮਤਲਬ
0: ਵੀ ਆਰ ਇਨ ਦਾ ਪੈਕ ਔਰ ਨਾਟ
1: ਵੀ ਆਰ ਇਨ ਦਾ ਪੈਕ
0: ਓ ਦੈਟਸ ਗੁੱਡ
1: ਕੁਲਵਿੰਦਰ ਢਿੱਲੋਂ ਦਾ ਗਾਣਾ ਚਲਾਇਆ ਕਹਿੰਦੇ ਤੈਨੂੰ ਆਂਦਾ ਨੀ ਹੋਣਾ ਮੈਨੂੰ ਕਸਮ ਹੈ ਯਾਰ ਕਿੱਦਾਂ ਬਦਲੇ ਸੱਜਣ ਰਾਤੋ ਰਾਤ ਨੀ
0: ਜਿਵੇਂ ਕਿਸੇ ਦੇ ਸਿਖਾਏ ਹੁੰਦੇ ਆ
1: ਕਿਸੇ ਦੇ ਸਿਖਾਏ ਹੋਏ ਨੇ ਤੇ ਮੈਂ ਨਾ ਮੈਂ ਸੋਹਾ ਪਾਉਂਦਾ ਰਿਹਾ ਮੈਂ ਕਿਹਾ ਉਹਨਾਂ ਨੇ ਨਾ ਇੱਧਰ ਦਾ ਪ੍ਰੈਸ਼ਰ ਪਾ ਤਾ ਦੱਸ ਦੱਸ ਮੈਂ ਭੁੱਲ ਗਿਆ ਮੌਕੇ ਤੇ
0: ਓਹੋ
1: ਤੇ ਮੈਂ ਫਿਰ ਕਾਫੀ
0: ਦੀ ਤੁਸੀਂ ਅਰਮਾਨ ਢਿੱਲੋਂ ਦਾ ਸੁਣਾ ਦੇਣਾ ਉਹਦੇ ਮੁੰਡੇ ਦਾ ਕੋਈ
1: ਉਹ ਮੈਨੂੰ ਯਾਰ ਆਪਰੇਸ਼ਨ ਨਹੀਂ ਦਿੱਤਾ ਨਾ ਬੌਸ ਨੇ ਬੌਸ ਕਹਿੰਦੇ
0: ਸਾਡੇ ਮਰੀ ਬਹੁਤ ਕਰਦੇ ਨੇ
1: ਯਾਰ ਬੈਠੇ ਹੀ ਬਹੁਤ ਹੈ ਚਲੋ ਠੀਕ ਹੈ ਬਈ ਓਕੇ ਆ ਤੇ ਖੈਰ ਮਾਹੌਲ ਜਿਹੜਾ ਨਾ ਉਹ ਵੇਵੀ ਕਰਾਂਗੇ ਆਪਾਂ
0: ਨਹੀਂ ਕਾਫੀ ਦੇ ਕਿੱਥੇ ਦੇ ਕਹਿੰਦੇ
1: ਕਾਫੀ ਆਪਾਂ ਪੀ ਕੇ ਆਣੀ ਆ ਮੌਂਟ ਬਲੈਂਕ ਬੜੀ ਘੈਂਟ ਹੈ ਮੇਰੀ ਫੇਵਰੇਟ ਹੋ ਗਈ ਦੋ ਤਿੰਨ ਹਫ਼ਤਿਆਂ ਤੋਂ ਮੈਂ ਉਹੀ ਪੀ ਰਿਹਾ
0: ਹਾਂ ਯਾਰ ਸੁਣਿਆ ਤੇ ਮੈਂ
1: ਸਿੰਘ ਸਾਹਿਬ ਨੂੰ ਵੀ ਮੈਂ ਕਿਹਾ ਕਿ ਉਹੀ ਪੀਵਾਂਗੇ ਇਟਸ ਕੋਲਡ ਕਾਫੀ
0: ਹਾਂ
1: ਪਰ ਬਲੈਕ ਬਿਲਕੁਲ ਬਹੁਤ ਨਾ ਮਾਤਰ ਦੁੱਧ
0: ਠੀਕ ਹੈ
1: ਮਤਲਬ ਕਹਿ ਲਾ ਕਿ
0: ਮੌਂਟ ਬਲੈਂਕ
1: ਮਤਲਬ ਕਹਿ ਲਾ ਮੈਂ ਸੁਣਿਆ
0: ਵੱਡੇ ਲੋਕਾਂ
1: ਦਾ ਅਮਰੀਕਨ ਨੂੰ ਨਹੀਂ ਹੁੰਦਾ ਕਹਿ ਲਾ ਉਹ ਠੰਡਾ ਹਨਾ
0: ਤੇ
1: ਉਹਦੇ ਅੰਦਰ ਪਰ ਸਵੀਟਨਰ ਪਤਾ ਕਿਹੜਾ ਪਾਉਂਦੇ ਆ ਉਹ ਔਰੇਂਜ ਦਾ
0: ਸਾਡੀ ਮਰਜ਼ੀ ਆ।

0: ਮੈਚ ਕਰਦੀ ਹੋਊਗੀ ਉਹੀ ਬੰਦਾ ਹੋਊ। ਤੁਸੀਂ ਵੱਡਾ ਰੱਖ ਹੀ ਨਹੀਂ ਸਕਦੇ ਕਿਉਂਕਿ ਹਰ ਇੱਕ ਬੰਦੇ ਦੀ ਜਿਹੜੀ ਉਹ ਸੋਚਣੀ ਡਿਫਰੈਂਟ ਆ, ਹਰ ਇੱਕ ਬੰਦੇ ਦਾ ਰਿਐਕਸ਼ਨ ਡਿਫਰੈਂਟ ਆ, ਮਤਲਬ ਸਾਰਾ ਕੁਝ ਡਿਫਰੈਂਟ ਹੁੰਦਾ, ਕੋਈ ਵੀ ਬੰਦਾ ਐਗਜੈਕਟਲੀ ਸੇਮ ਨਹੀਂ ਆ।
1: ਲੋਕੀ ਤੁਹਾਨੂੰ ਇੱਕ ਅਲੱਗ ਨਜ਼ਰੀਏ ਨਾਲ ਵੀ ਵੇਖਦੇ ਹੋ, ਏਜ ਗਰੁੱਪ ਦਾ ਵੀ ਇਸ਼ੂ ਆ ਜਾਂਦਾ।
0: ਜਦੋਂ ਤੁਸੀਂ ਮੰਨ ਲਓ ਵੱਡਾ ਹੋ ਜਾਂਦਾ, ਜੇ ਤੁਹਾਡਾ ਵੱਡਾ ਆ ਸਰਕਲ, ਇਹਦਾ ਮਤਲਬ ਵੀ ਤੁਹਾਨੂੰ ਪਤਾ ਆ ਵੀ ਤੁਸੀਂ ਕਿਹਨੂੰ ਕਿੱਥੇ ਸਪੇਸ ਦੇਣੀ ਆ। ਹੁਣ ਵੱਡੇ ਸਰਕਲ ਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਸਾਰੇ ਸਰਕਲ ਨਾਲ ਰੋਜ਼ ਗੱਲਾਂ ਕਰਦੇ ਹੋ ਜਾਂ ਵੀਕਲੀ ਗੱਲਾਂ ਕਰਦੇ ਹੋ, ਪੰਜਾਂ ਦਿਨਾਂ ਬਾਅਦ ਗੱਲਾਂ ਕਰਦੇ ਹੋ। ਕਈਆਂ ਨਾਲ ਪੰਜ ਪੰਜ ਸਾਲ ਨਹੀਂ ਤੁਸੀਂ ਗੱਲ ਕਰਦੇ, ਪਰ ਸਟਿਲ ਉਹ ਤੁਹਾਡੇ ਸਰਕਲ ਆ। ਜਦੋਂ ਤੁਸੀਂ ਪੰਜਾਂ ਸਾਲਾਂ ਬਾਅਦ ਕਰਲ ਕਰਦੇ ਹੋ, ਇਟਸ ਸੇਮ।
1: ਹਾਂ,
0: ਪੰਜ ਸਾਲ ਪਹਿਲਾਂ ਮੰਗੋ,
1: ਖਾਸ ਕਰ ਉਹੀ ਉਹ ਸਕੂਲ ਵਾਲੀਆਂ ਯਾਰੀਆਂ ਹਨਾ।
0: ਹਾਂ,
1: ਉਹ ਤਾਂ ਜਿੱਥੇ ਗੱਲ ਲਾਸਟ ਮੁੱਕੀ ਹੁੰਦੀ ਆ, ਉਹ ਭਾਵੇਂ 6 ਮਹੀਨੇ ਆ, ਫਿਰ ਦੋ
0: ਸਰਕਲ ਵੱਡਾ ਛੋਟਾ ਦੀ ਨਹੀਂ ਗੱਲ। ਸਰਕਲ ਇਹ ਆ ਕਿ ਜਿਹੜਾ ਸਰਕਲ ਤੁਸੀਂ ਬਣਾਓ ਉਹ ਇੱਦਾਂ ਦਾ ਬਣਾਓ ਵੀ ਕੋਈ ਨਿੱਕੀ ਮੋਟੀ ਗੱਲ ਕਰਕੇ ਟੁੱਟੇ ਨਾ, ਤੇ ਉਹ ਲੌਂਗ ਟਰਮ ਤੁਹਾਡੇ ਨਾਲ ਚੱਲੇ। ਹੁਣ ਇਹ ਤੁਸੀਂ ਇਹ ਕੋਈ ਲਿਖਿਆ ਨਹੀਂ ਆ ਕਿਤੇ, ਜਾਂ ਇਹਦੇ ਕੋਈ ਚੈੱਕ ਲਿਸਟ ਨਹੀਂ ਹੈਗੀ ਵੀ ਆਹ ਚੀਜ਼ਾਂ ਆ, ਇਹ ਸਾਰਾ ਕੁਝ ਐਕਸਪੀਰੀਅੰਸ ਆ। ਤੇ ਜਿੱਦਾਂ ਤੁਸੀਂ ਕਿਸੇ ਨਾਲ ਬਿਹੇਵ ਕਰਦੇ ਹੋ, ਤੁਹਾਡੇ ਨਾਲ ਕੋਈ ਕਿੱਦਾਂ ਬਿਹੇਵ ਕਰਦਾ, ਇਹ ਚੀਜ਼ਾਂ ਦਾ ਡਿਪੈਂਡ ਕਰਦਾ। ਕਿਉਂਕਿ ਇਨਸਾਨ ਆ ਜਿਹੜਾ ਉਹ ਹਰ ਜਿੱਦਾਂ ਮੰਨ ਲਓ ਹਰ ਜ਼ਿੰਦਗੀ ਦੇ ਪੜਾਅ ਦੇ ਉੱਤੇ ਚੇਂਜ ਹੁੰਦਾ ਵਾ। ਹੁਣ ਜੇ ਆਪਾਂ ਪਹਿਲਾਂ ਸਕੂਲ ਦੀ ਗੱਲ ਕਰਦੇ ਹਾਂ, ਉੱਥੇ ਆਪਣਾ ਸੁਭਾਅ ਹੋ ਰਹੀ ਠੀਕ ਹੈ, ਉੱਥੇ ਆਪਣੀਆਂ ਮਜਬੂਰੀਆਂ ਰਿਸਪੋਂਸੀਬਿਲਟੀਜ਼ ਜਾਂ ਮਤਲਬ ਇੱਕ ਵੱਖਰੇ
1: ਵਾਤਾਵਰਨ
0: ਵੱਡੇ ਹੋਏ, ਹਾਂ ਇਨਵਾਇਰਮੈਂਟ ਵੱਖਰਾ ਲਾ ਲਓ,
1: ਬਿਲਕੁਲ।
0: ਫਿਰ ਜੇ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਮੰਨ ਲਓ ਉੱਤੇ ਗਏ ਹਾਂ, ਕਾਲਜ ਗਏ ਹਾਂ ਜਾਂ ਕਾਲਜ ਤੋਂ ਬਾਅਦ ਇੱਥੇ ਆਏ ਹਾਂ, ਕਹਿ ਲਓ ਜਿਹੜੇ ਮੇਨ ਮੇਨ ਪੜਾਅ ਆਪਾਂ ਜ਼ਿੰਦਗੀ ਦੇ ਚੜ੍ਹੇ ਨੇ, ਉਹ ਹਰ ਇੱਕ ਪੜਾਅ ਦੇ ਉੱਤੇ ਸਾਨੂੰ ਡਿਫਰੈਂਟ ਲੋਕ ਮਿਲਦੇ ਨੇ, ਸੇਮ ਨਹੀਂ ਰਹਿੰਦੇ। ਸਕੂਲ ਵਾਲੇ ਹੋ ਸਕਦਾ ਕਈ ਦਸਵੀਂ 'ਚ ਛੱਡ ਗਏ, ਕਈ ਮੁੜ ਕੇ 12ਵੀਂ ਤੋਂ ਬਾਅਦ ਕਾਲਜ ਨਹੀਂ ਤੁਹਾਡੇ ਨਾਲ ਇਕੱਠੇ ਰਹੇ, ਕਾਲਜ ਤੁਹਾਡੇ ਦੀ ਬਦਲ ਗਏ, ਕਾਲਜ ਤੋਂ ਬਾਅਦ ਤੁਹਾਡੇ ਨਾਲ ਕਈ ਕੈਨੇਡਾ ਚਲ ਗਏ, ਅਮੈਰੀਕਾ ਚਲ ਗਏ ਜਾਂ ਆਸਟ੍ਰੇਲੀਆ ਨਹੀਂ ਆਏ, ਜਾਂ ਤੁਸੀਂ ਹੋਰ ਕਿਸੇ ਕੰਟਰੀ ਚਲ ਗਏ, ਹੋਰ ਕਿਸੇ ਮਤਲਬ ਤੁਸੀਂ ਜਦੋਂ ਇੱਥੇ ਆਏ ਤੁਹਾਡੇ ਨਵੇਂ ਬੰਦੇ ਮਿਲ ਗਏ ਤੁਹਾਨੂੰ। ਹਰ ਇੱਕ ਪੜਾਅ ਦੇ ਉੱਤੇ ਤੁਹਾਨੂੰ ਨਵੀਂ ਜਿਹੜੀ ਇੱਕ ਸੰਗਤ ਕਹਿ ਲਓ ਜਾਂ ਕੰਪਨੀ ਕਹਿ ਲਓ ਜਾਂ ਲੋਕ ਜਿਹੜੇ ਤੁਹਾਨੂੰ ਮਿਲਦੇ ਆ, ਉਹ ਤੁਸੀਂ ਹਰ ਵਾਰੀ ਜੱਜ ਕਰਨੇ ਪੈਂਦੇ ਆ, ਤੁਹਾਨੂੰ ਵੇਖਣਾ ਪੈਂਦਾ ਵਾ। ਕਿਉਂਕਿ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਮੈਂ ਜੱਜ ਕਰਕੇ ਨਹੀਂ ਦੋਸਤੀ ਬਣਾਉਂਦਾ ਜਾਂ ਮੈਂ ਇੱਦਾਂ ਨਹੀਂ ਬਣਾਉਂਦਾ, ਹਰ ਕੋਈ ਜੱਜ ਕਰਦਾ ਆ ਕਿ ਉਹ ਤੁਹਾਨੂੰ ਕਿੱਦਾਂ ਬਿਹੇਵ ਕਰਦਾ ਤੁਹਾਡੇ ਨਾਲ, ਨਿੱਕੀ ਨਿੱਕੀ ਗੱਲ ਦੇ ਉੱਤੇ
1: ਤੁਹਾਨੂੰ ਮੁਫਾਦ ਕੀ ਆ, ਉਸ ਤੋਂ ਕੀ ਫਾਇਦਾ,
0: ਮੇਲ ਵਰਤਨ ਕਿੱਦਾਂ ਆ ਤੁਹਾਡਾ, ਕਿ ਹਾਂ ਜੇ ਤੁਸੀਂ
1: ਐਂਡ ਇਹ ਚ ਕੋਈ ਬੁਰੀ ਗੱਲ ਨਹੀਂ, ਮੈਂ
0: ਕਰਨਾ ਚਾਹੀਦਾ ਯਾਰ।
1: ਆਪਾਂ ਨਾ ਬਹੁਤੀਆਂ ਖਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਟੈਬੂ ਕਰ ਦਿੱਤਾ, ਇਸ ਤਰੀਕੇ ਨਾਲ ਉਹਨਾਂ ਨੂੰ ਉਸ ਬਸਤੇ ਚ ਪਾ ਦਿੱਤਾ ਜਿਹਨੂੰ ਆਪਾਂ ਖੁਦ ਹੀ ਜੱਜ ਕਰਦੇ ਹਾਂ, ਕਿ ਬਹੁਤੀਆਂ ਚੀਜ਼ਾਂ ਰਹਿ ਜਾਂਦੀਆਂ। ਇਫ ਯੂ ਆਰ ਸ਼ਾਇ ਤੇ ਤੁਹਾਡੇ ਕੋਈ ਪੁਰਾਣੇ ਯਾਰ ਮਿੱਤਰ ਨੇ ਤਾਂ ਉਹਨਾਂ ਨਾਲ ਬਣੇ ਰਹੋ, ਹੋ ਸਕਦਾ ਯਾਰ ਅਗਲਾ ਬੰਦਾ ਤੁਹਾਡੇ ਲਈ ਉਨਾ ਹੀ ਪ੍ਰੇਮ ਪਿਆਰ ਕੁਛ ਰੱਖਦਾ ਹੋਵੇ,
0: ਪਤਾ ਕੀ
1: ਉਹਨੂੰ ਵੇਲ ਨਾ ਲੱਗਦਾ ਹੋਵੇ ਬਹੁਤਾ, ਤੁਸੀਂ ਕਰ ਲਓ ਮੈਸੇਜ।
0: ਹਾਂ, ਆਪਣੇ ਨਾ ਇੱਥੇ ਮਤਲਬ ਮੈਂ ਬੜੇ ਜਾਣਿਆਂ ਨੂੰ ਵੇਖਦਾ, ਉਹ ਸਾਰੇ ਉਹ ਕਹਿੰਦੇ ਰਹਿੰਦੇ ਆ ਕਿ ਤੁਸੀਂ ਨਾ ਆਪਣਾ ਅਸੀਂ ਬੜਾ ਵਰਤਦੇ ਹਾਂ ਅਤੇ ਉਹ ਅੱਗੋਂ ਨਹੀਂ ਵਰਤਦੇ, ਹੈ ਨਾ ਵੀ ਉਹ ਮੰਨ ਲਓ ਅਸੀਂ ਹਰ ਪ੍ਰੋਗਰਾਮ 'ਤੇ ਜਾਂਦੇ ਅਸੀਂ ਫੋਰ ਰੋਜ਼ ਫੋਨ ਕਰਦੇ ਹਾਂ, ਉਹ ਸਾਡਾ ਫੋਨ ਵੀ ਘੱਟ ਚੁੱਕਦੇ ਆ ਜੀ, ਉਹ ਸਾਡਾ ਯਾਰ ਦੋਸਤ ਮੰਨ ਲਓ ਆਉਂਦੇ ਵੀ ਸਾਡੇ ਪ੍ਰੋਗਰਾਮਾਂ ਦੇ ਉੱਤੇ ਘੱਟ ਆ, ਜਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ। ਅਤੇ ਉਹਦੇ ਵਿੱਚ ਵੀ ਮੈਨੂੰ ਜੋ ਲੱਗਦਾ, ਵੈਸੇ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੈ, ਵੀ ਤੁਸੀਂ ਇੱਦਾਂ ਕਰਨ ਨਾਲੋਂ ਚੰਗਾ ਆ ਕਿ ਤੁਸੀਂ ਇਹ ਗੱਲ ਕਰੋ ਕਿ ਤੁਸੀਂ ਜਿੱਦਾਂ ਹੋ ਉੱਦਾਂ ਤੁਸੀਂ ਕਰੋ, ਕਿ ਸੇਮ ਬਣੋ। ਮੰਨ ਲਓ ਜੇ ਕੋਈ ਤੁਹਾਡੇ ਪਰਿਵਾਰ ਨਾਲ ਵਰਤਣ ਡਿਆ ਵਾ, ਜੇ ਕੋਈ ਆਉਣ ਡਿਆ ਤੁਹਾਡੇ ਪ੍ਰੋਗਰਾਮ ਦੇ ਉੱਤੇ, ਤੇ ਹਾਂ ਤੁਹਾਨੂੰ ਵੀ ਟਾਈਮ ਕੱਢ ਕੇ ਜਾਣਾ ਚਾਹੀਦਾ। ਡਜ਼ਨਟ ਮੈਟਰ ਵੀ ਕੰਮ ਕਾਰ ਚਲੋ ਚੱਲਦੇ ਆ ਚੱਲਦੇ ਆ, ਪਰ ਜੇ ਕੋਈ ਮੰਨ ਲਓ ਤੁਹਾਨੂੰ ਫੋਨ ਕਰਦਾ ਤੇ ਤੁਹਾਨੂੰ ਵੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਉਹਨੂੰ ਦੇਣਾ ਚਾਹੀਦਾ ਵਾ। ਹਾਂ, ਠੀਕ ਹੈ, ਇੱਦਾਂ ਨਹੀਂ ਹੈ ਕਿ ਤੁਸੀਂ ਮੰਨ ਲਓ ਇੱਕ ਜਣਾ ਕਰੀ ਜਾਵੇ ਦੂਜਾ ਨਾ ਕਰੇ, ਫਿਰ ਤੇ ਓਬਵੀਅਸਲੀ ਅੱਜ ਚੱਲੂ ਕੱਲ ਚੱਲੂ ਪਰਸੋਂ ਚੱਲੂ ਕਿਤੇ ਨਾ ਕਿਤੇ ਰੁਕਣਾ।
1: ਪਰ ਆਪਣੇ ਯਾਰਾਂ ਦੋਸਤਾਂ ਨੂੰ ਸਮਾਂ ਦਿਓ,
0: ਹਾਂ ਜ਼ਰੂਰੀ ਹੈ,
1: ਆਪਣੇ ਆਪ ਨੂੰ ਸਮਾਂ ਦਿਓ, ਤੇ ਜੇ ਸਮਝੋ ਇੱਕ ਸਮੇਂ ਦੀ ਦਰਕਾਰ ਇਹ ਹੈ ਕਿ ਨੀਡ ਟੂ ਫਾਈਂਡ ਅ ਬੈਟਰ ਗਰੁੱਪ ਆਫ ਪੀਪਲ, ਤੇ ਬਹੁਤ ਤਰੀਕੇ ਹੁੰਦੇ ਆ ਨਵੇਂ ਲੋਕਾਂ ਨਾਲ ਜੁੜਨਾ, ਆਂਢ ਗੁਆਂਢ ਕੋਈ ਕਿਸੇ ਦੇ ਥਰੂ ਕੋਈ ਕਿਸੇ ਨੂੰ ਜਾਣਦਾ, ਤੇ ਯੂ ਸ਼ੁੱਡ ਨਾਟ ਐਵਰ ਫੀਲ ਸ਼ਾਏ ਟੂ ਰੀਚ ਆਊਟ,
0: ਹਨਾ।
1: ਖਾਸ ਕਰ ਜਦੋਂ ਆਪਾਂ ਇੱਧਰ ਹੀ ਗੱਲਾਂ ਕਰਦੇ ਹਾਂ, ਖਾਸ ਕਰ ਜਦੋਂ ਆਪਾਂ ਗੱਲਾਂ ਕਰਦੇ ਹਾਂ ਮੈਂਟਲ ਹੈਲਥ ਬਾਰੇ, ਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਮੈਨਸ ਮੈਂਟਲ ਹੈਲਥ ਬਾਰੇ ਖਾਸ ਕਰ, ਹਨਾ, ਕਿਉਂਕਿ ਇਹ ਇੱਕ ਸ਼ਫਾ ਹੈ ਔਰਤ ਕੋਲ ਬਹੁਤ ਵੱਡੀ, ਕਿ ਦੇ ਆਰ ਵੈਰੀ ਸੈਂਸਿਟਿਵ, ਇੱਕ ਸੈਂਸਿਟਿਵ ਤਾਂ ਹੁੰਦੀ ਹੈ, ਅਤੇ ਉਹਨਾਂ ਕੋਲ ਇਮੋਸ਼ਨਲ ਇੰਟੈਲੀਜੈਂਸ ਮਰਦਾਂ ਨਾਲੋਂ ਲੱਖ ਗੁਣਾ ਬਿਹਤਰ ਹੈ, ਹਨਾ। ਬਹੁਤੇ ਲੋਕ ਹੁੰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਇਹ ਜਿਹੜਾ ਫੀਲਿੰਗ ਫਿਲਹਾਲ ਇੰਟਰਨਲੀ ਉਹ ਫੀਲ ਕਰਦੇ ਪਏ ਆ, ਜੋ ਉਹਨਾਂ ਦੇ ਮਨ 'ਚ ਚੱਲਦਾ ਪਿਆ, ਉਹਨੂੰ ਚੈਨਲਾਈਜ਼ ਕਿੱਦਾਂ ਕਰਨਾ, ਹਨਾ, ਉਹ ਹੈ ਕੀ ਆ ਹਨਾ, ਆਪਾਂ ਫਿਰ ਤੋਂ ਉਹੀ ਹਨਾ, ਆਪਾਂ ਫਿਰ ਤੋਂ ਉਹੀ ਫੀਲਿੰਗਸ ਜਿੰਨਾ ਬਾਰੇ ਸਾਡੇ ਕੋਲ ਜਵਾਬ ਨਹੀਂ ਹੈ, ਉਹਨਾਂ ਨੂੰ ਇੱਕ ਬਸਤੇ 'ਚ ਪਾ ਕੇ ਸਾਈਡ 'ਤੇ ਬੰਦ ਕਰ ਦਿੰਦੇ ਇੱਕ ਅਲਮਾਰੀ ਦੇ ਅੰਦਰ ਚੁੱਪ ਚਾਪ ਹਨਾ, ਪਰ ਉਹ ਚੀਜ਼ਾਂ ਕੁਰੇਦਦੀਆਂ ਰਹਿੰਦੀਆਂ ਤੁਹਾਨੂੰ ਹਨਾ। ਹੁੰਦਾ ਕਈ ਵਾਰੀ ਕੁਛ ਨਹੀਂ ਹੈ, ਹੁੰਦਾ ਇਹ ਹੈ ਕਿ ਇਟਸ ਮੋਰ ਆਫ ਲੋਨਲੀਨੈਸ, ਹੁੰਦਾ ਹੈ ਕਿ ਇਟਸ ਮੋਰ ਆਫ ਬੋਰਡਮ। ਸੋ ਬਹੁਤ ਸਾਰੇ, ਖਾਸ ਕਰ ਜੇ ਆਪਾਂ ਮੈਲਬਨ ਦੀ ਹੀ ਗੱਲ ਕਰੀਏ, ਬਹੁਤ ਸਾਰੇ ਨੈਟਵਰਕਿੰਗ ਇਵੈਂਟਸ ਹੁੰਦੇ ਆ, ਵੀਕਐਂਡ ਦੇ ਵੀਕਐਂਡ ਫਰੀ ਇਵੈਂਟਸ ਹੁੰਦੇ ਆ, ਤੁਸੀਂ ਸਰਚ ਕਰ ਸਕਦੇ ਹੋ ਗੂਗਲ 'ਤੇ, ਤੁਸੀਂ ਚੂਜ਼ ਕਰ ਸਕਦੇ ਹੋ ਆਪਣੇ ਟਾਈਮ ਦੇ ਹਿਸਾਬ ਨਾਲ, ਜਾ ਕੇ ਆ ਸਕਦੇ ਹੋ। ਮੈਂ ਪਰਸਨਲੀ ਦੋ ਥਾਵਾਂ 'ਤੇ ਗਿਆ ਵੀ ਹੋਇਆ, ਸੋ ਇਟਸ ਨਥਿੰਗ ਲਾਈਕ ਕਿ ਕੁਛ ਹੈ ਕਿ ਇੰਨੇ ਪੈਸੇ ਦੇ ਕੇ ਅੰਦਰ ਵੜਨਾ ਹੈ, ਕੁਛ ਆ। ਨਵੇਂ ਲੋਕਾਂ ਨੂੰ ਮਿਲੋ, ਵਧੀਆ ਲੱਗਦੇ ਨਹੀਂ ਲੱਗਦੇ ਗੱਲਬਾਤ ਦੀ ਆ, ਕਈ ਵਾਰੀ ਤੁਹਾਨੂੰ ਕੁਛ ਕਲਿੱਕ ਹੋ ਜਾਂਦਾ, ਕਈ ਵਾਰੀ ਕੋਈ ਤੁਹਾਨੂੰ ਕਈ ਲੋਕਾਂ ਦੇ ਬਿਜ਼ਨਸ ਦੇ ਸਾਥ ਬਣ ਜਾਂਦੇ ਆ ਹਨਾ, ਕਈਆਂ ਲਈ ਜੋਬਸ ਲਈ ਰਾਹ ਬਣ ਜਾਂਦੇ, ਅਤੇ ਹੋਰ ਕੁਛ ਨਹੀਂ। ਕਈਆਂ ਲਈ ਇੱਕ ਇੱਦਾਂ ਦਾ ਇੱਕ ਬੰਦਾ ਮਿਲ ਜਾਂਦਾ ਕਿ ਜਿਹਦੀ ਸਪੋਰਟਸ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ, ਫਿਲਮਾਂ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ,
0: ਉਹ ਇੱਕ ਵਾਈਬ
1: ਜਿੱਦਾਂ ਤੁਸੀਂ ਹੋ ਉੱਦਾਂ ਦੀ, ਕਿ ਹੋਰ ਕੁਛ ਨਹੀਂ, ਅਤੇ 2 ਮਹੀਨੇ ਬਾਅਦ ਜੇ ਕਿਤੇ ਕਿਸੇ ਨਾਲ ਬੈਠ ਕੇ ਡਰਿੰਕ ਹੀ ਸ਼ੇਅਰ ਕਰਨੀ ਹੈ ਅਤੇ ਤੁਹਾਨੂੰ ਕੋਈ ਇੱਦਾਂ ਦਾ ਸਾਥੀ ਮਿਲ ਜਾਂਦਾ।
0: ਨਾਲੇ ਜਿਹੜੇ ਇੱਕ ਹੋਰ ਚੀਜ਼ ਜਿਹੜੀ ਆਪਾਂ ਜਾਂਦੇ ਜਾਂਦੇ ਐਡ ਔਨ ਕਰ ਦਿੰਦੇ ਹਾਂ ਕਿ ਜਦੋਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਕਿ ਯਾਰ ਸਾਡੇ ਨਾਲ ਕੋਈ ਯਾਰ ਨਹੀਂ ਬਣਦਾ, ਜੇ ਦੋਸਤ ਬਣਦਾ ਆ ਤਾਂ ਉਹ ਥੋੜ੍ਹਾ ਟਾਈਮ ਰਹਿੰਦਾ ਫਿਰ ਟੁੱਟ ਜਾਂਦਾ ਵਾ, ਅਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਵੇਖਣਾ ਪਊਗਾ ਕਿ ਹੋ ਸਕਦਾ ਤੁਹਾਡੇ 'ਚ ਕੋਈ ਪ੍ਰੋਬਲਮ ਹੋਵੇ। ਕਿਉਂਕਿ ਜਦੋਂ ਜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਸਰਕਲ ਆ ਜਾਂ ਯਾਰੀ ਦੋਸਤੀ ਇਹ ਵੀ ਰੱਬ ਵੱਲੋਂ ਗਿਫਟਿਡ ਹੁੰਦੀਆਂ ਨੇ, ਅਤੇ ਹਾਂਜੀ ਠੀਕ ਆ, ਹੋ ਸਕਦਾ ਆ ਇੱਥੇ ਵੀ ਇੱਦਾਂ ਹੋਵੇ, ਪਰ ਰੱਬ ਤੁਹਾਨੂੰ ਹਰ ਇੱਕ ਇਨਸਾਨ ਨੂੰ ਜਿੱਥੇ ਵੀ ਕੋਈ ਜਾਂਦਾ ਉੱਥੇ ਤੁਹਾਨੂੰ ਲੋਕ ਮਿਲਾਉਂਦਾ ਹੀ ਮਿਲਾਉਂਦਾ ਆ। ਇੱਦਾਂ ਤਾਂ ਹੁੰਦਾ ਨਹੀਂ ਆ ਕਿ ਤੁਸੀਂ ਕਿਤੇ ਜਾਂਦੇ ਹੋ ਉੱਥੇ ਤੁਹਾਨੂੰ ਕੋਈ ਨਹੀਂ ਮਿਲਦਾ, ਤੁਸੀਂ ਅੱਜ ਮੇਰੇ ਨਾਲ ਮੰਨ ਲਓ ਕਿਤੇ ਘੁੰਮਣ ਹੀ ਤੁਰ ਪਓ, ਉੱਥੇ ਤੁਹਾਨੂੰ 50 ਲੋਕ ਮਿਲ ਜਾਣਗੇ, 100 ਲੋਕ ਮਿਲ ਜਾਣਗੇ, ਅਤੇ ਹਰ ਮੋੜ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਮਿਲ ਹੀ ਜਾਣਾ ਵਾ। ਤੁਸੀਂ ਗਰੋਸਰੀ ਲੈਣ ਚਲ ਜਾਓ, ਤੁਹਾਨੂੰ ਉੱਥੇ ਕਿੰਨੇ ਜਾਣੇ ਮਿਲ ਜਾਣਗੇ, ਤੁਸੀਂ ਮੰਨ ਲਓ ਖਾਣ ਚਲ ਜਾਓ, ਰੈਸਟੋਰੈਂਟ ਤੁਹਾਨੂੰ ਭਰਿਆ ਮਿਲੂਗਾ, ਉੱਥੇ ਸਟਾਫ ਮਿਲੂਗਾ, ਸਾਰਾ ਹਰ ਕਿਤੇ ਸਾਰਿਆਂ ਨੂੰ ਸਾਰੇ ਲੋਕ ਮਿਲਦੇ ਨੇ। ਹਾਂ, ਉਹਦੇ ਵਿੱਚੋਂ ਤੁਸੀਂ ਕਿੱਦਾਂ ਕਿਸੇ ਨਾਲ ਗੱਲਬਾਤ ਕਰਦੇ ਹੋ, ਤੁਹਾਡੇ ਨਾਲ ਕੀ ਉਹ ਮੰਨ ਲਓ ਵਾਈਬ ਮੈਚ ਹੁੰਦੀ ਆ, ਤੁਸੀਂ ਉਸ ਤੋਂ ਬਾਅਦ ਗੱਲਬਾਤ ਕਰਦੇ ਹੋ, ਕਿੱਦਾਂ ਉਹਨੂੰ ਗਾਂਹ ਡਰਾਈਵ ਕਰਕੇ ਲੈ ਕੇ ਜਾਂਦੇ ਹੋ, ਕਿੰਨਾ ਤੁਸੀਂ ਉਹ 'ਚ ਐਫਰਟ ਪਾਉਂਦੇ ਹੋ, ਕਿੰਨਾ ਕੋਈ ਐਫਰਟ ਪਾਉਂਦਾ, ਉਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ। ਜੇ ਤੁਹਾਨੂੰ ਲੱਗਦਾ ਇੱਦਾਂ ਦਾ ਕੁਛ ਵੀ ਸਾਡਾ ਮੇਰਾ ਸਰਕਲ ਨਹੀਂ ਆ ਜਾਂ ਮੈਂ ਨਹੀਂ ਯਾਰ ਦੋਸਤ ਬਣਾ ਪਾ ਰਿਹਾ ਜਾਂ ਬਣਾ ਪਾ ਰਹੀ, ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਦੇ ਉੱਤੇ ਵੀ ਥੋੜ੍ਹਾ ਜਿਹਾ ਵਰਕਆਊਟ ਕਰਨਾ ਪਊ। ਹੋ ਸਕਦਾ ਤੁਹਾਡਾ ਥੋੜ੍ਹਾ ਜਿਹਾ ਨੇਚਰ ਜਾਂ ਕੋਈ ਹੋਰ ਵੀ ਹੋ ਜੀ ਸਕਦੀ ਚੀਜ਼ ਵੀ ਜਿਹੜੀ ਤੁਹਾਨੂੰ ਥੋੜ੍ਹੀ ਜਿਹੀ ਫਿਕਸ ਕਰਨ ਦੀ ਲੋੜ।
1: ਦੈਟ ਇਜ਼ ਸੋ ਰਾਈਟ, ਐਂਡ ਬਹੁਤ ਜੈਨੂਅਨ ਗੱਲ, ਐਂਡ ਬਹੁਤ ਘੱਟ ਲੋਕ ਆਪਣੇ ਆਪ ਨਾਲ ਇਹ ਗੱਲ ਕਰ ਪਾਉਂਦੇ ਆ। ਸ਼ਾਇਦ ਇਸੇ ਕਰਕੇ ਅਸੀਂ ਲਾਈਵ ਨਹੀਂ ਕਰਦੇ ਸ਼ੋਅ ਨਾ, ਆਪਾਂ ਕਈ ਵਾਰੀ ਗੱਲ ਇੱਦਾਂ ਹੀ ਛੇੜਦੇ ਹਾਂ ਕਿ ਇਹੀ ਕਾਰਨ ਹੈ ਮੇਰੇ ਖਿਆਲ ਨਾਲ, ਪਰ ਗੱਲ ਬਿਲਕੁਲ ਖਰੀ ਹੈ। 16 ਆਨੇ ਸੱਚ, 24 ਕੈਰਟ ਗੋਲਡ।
0: ਜਿਹੜੀਆਂ ਯਾਰੀਆਂ ਦੋਸਤੀਆਂ ਨੇ ਨਾ, ਜਾਂ ਜਿਹੜੇ ਰਿਸ਼ਤੇ ਆਪਾਂ ਆਪ ਨਹੀਂ ਬਣਾਉਂਦੇ, ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਆਪ ਬਣਾਉਂਦੇ ਹਾਂ, ਸੋਰੀ, ਜਿਹੜੇ ਰੱਬ ਵੱਲੋਂ ਨਹੀਂ ਬਣੇ ਹੁੰਦੇ, ਉਹ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਜਦੋਂ ਤੁਸੀਂ ਗੱਲ ਆਉਂਦੀ ਹੈ ਕਿ ਯਾਰ ਮੈਂ ਮੈਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਮੇਰਾ ਆ ਜਾਂ ਮੇਰੇ ਨਾਲ ਕਿੰਨਾ ਕੁ ਖਲੋਣ ਵਾਲਾ ਜਾਂ ਮੇਰਾ ਕਿੰਨਾ ਕੁ ਵਧੀਆ ਆ, ਤੁਸੀਂ ਕਦੀ ਵੀ ਤੁਹਾਡੇ 'ਤੇ ਮੰਨ ਲਓ ਕੋਈ ਨਿੱਕੀ ਮੋਟੀ ਵੀ ਕੋਈ ਮੁਸੀਬਤ ਪੈਂਦੀ ਆ ਜਾਂ ਕਦੀ ਕੋਈ ਕੰਮ ਪੈਂਦਾ ਵਾ, ਤਾਂ ਤੁਸੀਂ ਉਹਨਾਂ ਨੂੰ ਯਾਦ ਕਰ ਸਕਦੇ ਹੋ।
1: ਬਿਲਕੁਲ
0: ਠੀਕ ਹੈ, ਜੇ ਤਾਂ ਉਹ ਤੁਹਾਡੇ ਕੰਮ ਆਉਂਦੇ ਨੇ ਅਤੇ ਦੈਨ ਯੂ ਟੈਨਸ਼ਨ ਫਰੀ, ਅਤੇ ਜੇ ਮਾੜੀ ਮੋਟੀ ਕੋਈ ਗੱਲ ਹੁੰਦੀ ਵੀ ਆ ਤਾਂ ਉਹ ਭੁੱਲ ਜਾਓ, ਕਿਉਂਕਿ ਦੇ ਆਰ ਓਕੇ ਵੀ ਉਹ ਤੁਹਾਡੇ ਨਾਲ ਖੜ੍ਹੇ ਆ। ਪਰ ਜੇ ਮੰਨ ਲਓ ਕੋਈ ਬੜਾ ਤੁਹਾਡੇ ਨਾਲ ਪਿਆਰ ਆ, ਹਰ ਰੋਜ਼ ਤੁਸੀਂ ਗੱਲਬਾਤ ਕਰਦੇ ਹੋ, ਅਤੇ ਜਦੋਂ ਤੁਹਾਨੂੰ ਕੋਈ ਕੰਮ ਪੈਂਦਾ ਅਤੇ ਅਗਲਾ ਕਹੇ ਵੀ ਯਾਰ ਮੈਂ ਵੀ ਸੋਰੀ ਯਾਰ ਮੇਰਾ ਤੇ ਆ ਚੀਜ਼ ਚੱਲਣ ਡੀ, ਹਾਂ ਆਂਟੀ ਲੈਣ ਅਨਲੈਸ ਕੋਈ
1: ਜਾਣਾ, ਹਾਂ ਮਤਲਬ ਕੋਈ ਜੈਨੂਇਨ ਰੀਜ਼ਨ ਹੋਵੇ ਠੀਕ ਹੈ, ਪਰ ਜਦੋਂ ਪਤਾ ਲੱਗੇ ਕਿ ਵਾਕਈ ਬੰਦਾ ਇਸ ਤਰ੍ਹਾਂ ਦਾ ਕਿ ਮੇਰਾ ਇੰਟਰਸਟ ਨਹੀਂ,
0: ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹ ਚੀਜ਼ ਸਹੀ ਹੈ ਜਾਂ ਗਲਤ ਆ, ਪਰ ਜੇ ਮੈਂ ਆਪਣਾ ਦੱਸਾਂ ਤਾਂ ਮੈਂ ਮੇਰਾ ਇੱਦਾਂ ਹੀ ਆ।
1: ਨਹੀਂ ਨਹੀਂ ਬੰਦਾ ਸਗੋਂ ਮੈਂ ਦੱਸਾਂ ਕੀ ਆ, ਜੇ ਸਮਝੋ ਬੰਦਾ ਫਿਰ ਅੱਗੋਂ ਇੱਦਾਂ ਨਾ ਕਰਿਆ, ਤੁਹਾਨੂੰ ਪਤਾ ਕਿ ਇਹ ਜਾਣ ਬੁੱਝ ਕੇ ਆ ਕਿ ਸ਼ਾਇਦ ਉਹਨੂੰ ਕੋਈ ਫਾਇਦਾ ਹੀ ਪਤਾ ਨਹੀਂ ਭਾਵੇਂ ਹੁੰਦਾ ਪਿਆ ਮੇਰੇ ਨਾਲ, ਫਿਰ ਮੇਰੇ ਮਨ 'ਚੋਂ ਤਾਂ ਇੱਕ ਬੋਝ ਲੱਥ ਜਾਂਦਾ ਕਿ ਚਲੋ, ਕਿਉਂਕਿ ਆਪਾਂ ਤਾਂ ਕਿਸੇ ਨਾਲ ਯਾਰੀ ਦੋਸਤੀ ਇਸ ਤਰ੍ਹਾਂ ਹੀ ਕਰੀ ਦੀ ਨੇ ਕਿ ਯਾਰ ਇਹ ਬੰਦਾ ਰਿਸਪੋਂਸੀਬਿਲਟੀ ਆਪਣੀ,
0: ਬਸ
1: ਇੱਕ ਰਿਸਪੋਂਸੀਬਿਲਟੀ ਘਟੀ ਹੈ ਤੁਹਾਡੀ ਲਾਈਫ,
0: ਬਸ
1: ਸਹੀ ਕਿ ਨਹੀਂ,
0: ਬਸ ਇੱਦਾਂ ਹੀ ਆ
1: ਕਰਤੀਆਂ ਸਿਆਣੀਆਂ ਗੱਲਾਂ ਆਪਾਂ
0: ਯਾਰ, ਕਟੂਗੀ ਤੇ ਫੇਰ ਹੀ ਤੁਸੀਂ ਗਾਂ ਕੋਦੇ ਜੇ ਥਾਂ ਵਧਾਓਗੇ ਰਿਸਪੋਂਸੀਬਿਲਟੀ।
1: ਨਾਲੇ ਮੈਂ ਕਹਿੰਦਾ ਹੋਰ
0: ਦੀਆਂ ਰਿਸਪੋਂਸੀਬਿਲਟੀ,
1: ਨਾਲੇ ਮੈਂ ਕਹਿੰਦਾ ਕਿ ਘਰ ਦੇ ਅੰਦਰ ਖਰਾਬ ਚੀਜ਼ਾਂ ਕਬਾੜ ਰੱਖਣ ਨਾਲੋਂ ਬੈਟਰ ਆ ਘਰ ਖਾਲੀ ਹੋਵੇ,
0: ਹਾਂ ਹਾਂ
1: ਸਫਾਈ ਹੋਵੇ,
0: ਬਿਲਕੁਲ, ਕਿਉਂਕਿ ਚੰਗੀ ਚੀਜ਼ ਜੇ ਕਿਤੇ ਮਿਲੇ ਤੇ ਤੁਸੀਂ ਲਿਆ ਕੇ ਰੱਖ ਸਕਦੇ,
1: ਜਗ੍ਹਾ ਬਣਾ, ਨਹੀਂ ਮਿਲੇ ਤਾਂ ਵੀ ਕੋਈ ਨਹੀਂ, ਪਰ ਕਬਾੜ ਗੰਦ ਨਹੀਂ ਹੋਣਾ ਚਾਹੀਦਾ
0: ਕਿਉਂਕਿ ਇਟਸ ਆਲ ਅਬਾਊਟ ਨੈਗੇਟਿਵਿਟੀ।
1: ਕਿਆ ਓਸ਼ੋ ਨੂੰ ਮੈਂ ਗੱਲਾਂ ਕੀਤੀਆਂ ਮੇਰਾ ਵੀਰ, ਜਿਉਂਦੇ ਰਹੋ
0: ਯਾਰ, ਤੁਹਾਡੇ ਦੇ ਨਾਲ ਮੈਂ ਕਿੱਸਾ ਲਿਖ ਦੇਣਾ।
1: ਆਏ ਹੋਏ ਕਿੱਸਾ ਤੁਸੀਂ ਮੇਰੇ ਲਈ ਬਾਅਦ ਚੋਂ ਲਿਖਿਓ, ਮੈਂ ਪਲਾਨਾ ਤੁਹਾਨੂੰ ਮੌਂਟ ਬਲੈਂਕ।
0: ਚੱਲੀਏ ਫਿਰ ਆਪਾਂ, ਨਿਕਲੀਏ
1: ਆਪਾਂ, ਚੱਲਦੇ ਹਾਂ ਤੇ ਆਪਣੇ ਇੰਡੀਆ,
0: ਸੀ ਯੂ, ਬਾਏ ਬਾਏ, ਟਾਟਾ,
1: ਆਸਟ੍ਰੇਲੀਆ,